ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Kendini

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡ੍ਰੌਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ,
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ,
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ

0: ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ, ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
0: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਣੀਆਂ, ਸਰਕਾਰੀ ਕਰਾਉਣੀਆਂ?
0: ਦੇਖੋ ਜੀ, ਮਤਲਬ ਜਦੋਂ ਅਸੀਂ ਆਈਟੀਆਈ ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
0: ਗਵਰਨਮੈਂਟ ਆਈਟੀਆਈਜ਼ ਵੀ ਕਰਵਾਉਂਦੀਆਂ ਨੇ। ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ਆਈਟੀਆਈ ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ਆਈਟੀਆਈ ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
0: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
0: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ। ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ਆਈਟੀਆਈ ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ ਦੋ ਆਈਟੀਆਈਜ਼ ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ।
1: ਅੱਛਾ ਜੀ,
0: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ਆਈਟੀਆਈਜ਼ ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
0: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ਆਈਟੀਆਈ ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
0: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ਆਈਟੀਆਈ ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ। ਅਗਰ ਉਹ ਵੱਡੀ ਆਈਟੀਆਈ ਹੈ
1: ਅੱਛਾ
0: ਤਾਂ ਉਹਦੇ
1: ਜੀ,
0: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ਆਈਟੀਆਈ ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
0: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
0: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ਆਈਟੀਆਈ ਕਰਦਾ ਏ, ਠੀਕ ਹੈ, ਆਈਟੀਆਈ 2 ਸਾਲ ਦੀ ਆਈਟੀਆਈ ਕੰਪਲੀਟ, ਆਈਟੀਆਈ ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
0: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
0: ਤਾਂ
1: ਜੀ,
0: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ। ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
0: ਇਹ, ਹਾਂਜੀ, ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
0: ਵੀ
1: ਕੋਰਸ
0: ਦੋ
1: ਦੇ ਆਧਾਰ ਤੇ, ਆਈਟੀਆਈ ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
0: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
0: ਨਹੀਂ
1: ਉਨੇ
0: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
0: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
0: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
0: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਵੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨਾਨ ਮੈਡੀਕਲ ਲੈਣਾ ਪਊਗਾ ਤੇ
1: ਹਾਂਜੀ
0: ਉਸ ਤੋਂ
1: ਹਾਂਜੀ,
0: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ਆਈਟੀਆਈ ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
0: ਕੀ
1: ਜੀ,
0: ਹੋਊਗਾ ਕਿ ਆਈਟੀਆਈ ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
0: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
0: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
0: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
0: ਹਾਂਜੀ,
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਕੀ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
0: ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ਆਈਟੀਆਈ ਦਾ,
1: ਹਾਂਜੀ
0: ਜਿਹੜੇ ਬੱਚੇ ਆਈਟੀਆਈ ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ,
0: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
0: ਤੇ
1: ਜੀ,
0: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ਆਈਟੀਆਈ ਸਟੂਡੈਂਟਸ ਦੇ ਲਈ।
1: ਅੱਛਾ ਜੀ,
0: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
0: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਆਂ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
0: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에ਅਰ ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡਿੰਗ

0: ट्रेड्स ने,
1: अच्छा जी,
0: जिन्हां दी ITI दे प्राइवेट सेक्टर च बड़ी डिमांड रहिंदी है,
1: ठीक है।
0: ते ए कंप्लीटली इंटरव्यू बेसिस ते हुंदा, ते प्लस उन्हां दी जेड़ी हैंड स्किल्स ने, उन्हां दा जिन्ना हैंड स्किल्स होगा, उन्हां नू एक्सपीरियंस होगा किन्ना, तां उस बेसिस ते उन्हां नू नौकरी मिल जाती है।
1: तुसीं गल विदेशां दी कीती है,
0: हाँ
1: विदेशां दे
0: जी,
1: विच अग्गे पढ़न लई मौके मिलदे है जां उहनां नूं अग्गे इस कोर्स दे आधार ते उत्थे जाके कम्म मिल जांदा है?
0: नहीं, कम मिल जाता है बेशक, उन्हां नू रुजगार मिलता है विदेशां दे विच।
1: अच्छा जी,
0: जिवें असीं जदों गल करदे आं जिहड़े ITI होल्डर्स ने, इन्हां दा मिडल ईस्ट कंट्रीज, जिन्हां नू असीं गल्फ कंट्रीज भी बोल दिंदे आं, उन्हां दे विच बड़ी डिमांड है। जिदां सऊदी अरेबिया हो गया, कुवैत हो गया,
1: हाँ
0: बहरीन
1: जी,
0: हो गया, कतार हो गया, ओमान, इदां दे जिहड़े गल्फ कंट्रीज है, उन्हां दे विच बड़ी ज्यादा मात्रा दे विच वैकेंसियां निकलदियां ने
1: अच्छा जी,
0: ITI होल्डर्स दे लई। तो ओदे लई इह बच्चे जिहड़े आ अप्लाई कर सकदे हैं। इस दी मोरओवर काफी जिहड़ी इमीग्रेशन जिहड़ियां कंपनीज ने ओह कम भी करदियां ने, जिहड़े के कह दिंदे आ कि ओह डायरेक्ट वर्किंग वीजा जिहड़ा ओह मंगवा के दिंदे हैं, और इहदे विच कुछ ज्यादा खर्चा भी नहीं आंदा बच्चे दा।
1: अच्छा
0: तकरीबन
1: जी,
0: तुसीं लगा लो 50 तो 60 हजार या 70 हजार तक दा खर्चा आ जांदा होगा बच्चे दा।
1: अच्छा जी,
0: ते गल्फ कंट्रीज च जाने लई बच्चे नू मोरओवर जेड़ी आईलेट्स वगैरह है ओह भी करन दी जरूरत नहीं पैंदी हैगी।
1: अच्छा जी, फिर उत्थे आमदन
0: हाँ
1: किन्नी क
0: जी,
1: होंदी है
0: आमदन इन्हां दी काफी हो जाती है, वो डिपेंड करता है कि इन्हां नू किद्दां दी कंपनी दे विच हायर किया जा रहा है।
1: दे? अच्छा
0: आमदन
1: जी,
0: दे नाल नाल एक होर जेड़ी चीज एड अप हो जाती है उत्थे जाके, वो है कि उत्थे जाके बच्चों का जेड़ा प्रोग्रेस है
1: हाँ
0: वो
1: जी,
0: काफी तेजी नाल हो जाती है। जो घट आमदन से भी शुरुआत करते हैं तो वो घट्टो घट 6 महीने के विच उन्हों का काफी अच्छा पैकेज बन जाता है।
1: अच्छा जी,
0: ते इस तो इलावा अगर बच्चे चाहन तो वेस्टर्न कंट्रीज हो गया, जेड़ा मतलब ऑस्ट्रेलिया या फिर कैनेडा दे बड़ा बच्चे जानते हैं कि असं उत्थे जाना है, तो
1: हाँ
0: ओदे
1: जी,
0: लिए भी अप्लाई कर सकते हैं ITI तो बाद। ते
1: उत्थे वर्क परमिट ते जाणगे जां स्टडी बेस ते?
0: नहीं, उत्थे जाने लई इन्हां नू थोड़ा जा ए चीज है कि जिदा बच्चों नू ना परमानेंट रेजिडेंस दे थ्रू ही जा सकते ने, ओदे लिए इन्हां नू PR लई ही अप्लाई करना पऊगा। वर्क
1: अच्छा जी,
0: परमिट दे थ्रू भी जाया जा सकता है, वो डिपेंड करता है कि किसी कंपनी नू रिक्वायरमेंट, उन्हें रिक्वायरमेंट जदों निकलदी है, बट उत्थे ना इन्नी बल्क दे विच रिक्वायरमेंट नहीं निकलदी, जिदा गल्फ कंट्रीज दे विच 1000 दी भी निकल जांदी है इको टाइम दे विच।
1: अच्छा
0: तां
1: जी,
0: उस अकॉर्डिंगली जिद्दां डिमांड हुई उद्दां उन्हां तों ओह फॉर्म भरवा सकदे भरे जा सकदे आ, ते ओहदे लई इन्हां नू आइल्स दे 5.5 बैंड भी चाहीदे होणगे बच्चियां नू कैनेडा वगैरह वर्गियां कंट्रीज दे लई।
1: अच्छा जी,
0: हां जी,
1: तुसीं दस्सिया भी ये कोर्स करके प्राइवेट खेतर दे विच नौकरियां मिलदियां,
0: बिल्कुल
1: सरकारी खेतर च नौकरियां मिल सकदियां,
0: बिल्कुल जी,
1: जिहड़ा
0: मैं सर,
1: हैगा
0: हां जी, मैं
1: एक
0: सरकारी
1: नौजवान
0: खेतर भरे
1: विदेशां दे विच भी जाके
0: जी
1: पढ़ाई कर सकदा जां को जिहड़ा हैगा भी कम कर सकदा, उस बेरोजगार भी अपना सकदा,
0: हाँ
1: इहदा
0: जी,
1: मतलब कम दे काफ़ी मौके ने इधर।
0: बिल्कुल, काफी बहुत ही एक डिमांडिंग कह सकते अज कल दे टाइम दे विच इस ट्रेड नू, इस इना कोर्सेज नू असीं बड़ा डिमांडिंग हैगे ने।
1: अच्छा जी,
0: बट इन्हां दी एक रिक्वायरमेंट है कि बच्चे नू प्रैक्टिकल नॉलेज प्लस उन्हू थ्रेटिकल दोनों चीजां दे विच बच्चे दी महारत होनी चाहिदी है।
1: जरूरी है।
0: हाँ बिल्कुल, ये नहीं होना चाहिए कि बच्चे ने बस कर ली ITI दा, एक डिग्री ले ली है, उन्हें कोई नॉलेज नहीं है, तो उसका कोई हल नहीं हो सकता है किसी
1: मतलब
0: भी
1: जो
0: सेक्टर
1: सच्ची
0: च।
1: मुच्ची वो हुनरमंद
0: बिल्कुल,
1: बन गया तां
0: बिल्कुल
1: उहदा जिहड़ा भविख चमक सकदा है।
0: बिल्कुल, हाँ जी। ए मैं एक चीज होर आप स्किप कर गए सी, गवर्नमेंट जॉब वाला पार्ट, जिदा
1: हाँ जी, हाँ जी,
0: जिवें बच्चे काफी आ पिछे जे CRPF दे विच जॉब्स निकलियां सीगियां, ओदे विच भी काफी बच्चे आने जेड़े इलेक्ट्रिशियन दी पोस्टां निकलियां हुईयां सी ओदे विच।
1: अच्छा जी,
0: तां इसे तरीके दे नाल काफी इस तरह दे पब्लिक सेक्टर्स ने, PSUs ने, जिवें रेलवेज, टेलीकॉम, BSNL हो गया, IOCL हो गया, OMCG हो गया, ठीक है, और स्टेट वाइज PWDs जेहड़े डिपार्टमेंट्स ने अपने, है ना, तां
1: अच्छा
0: ओहदे
1: जी,
0: विच भी इह जेहड़ियां पोस्टां ने बल्क दे विच निकलदियां ने।
1: ਅੱਛਾ ਜੀ
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
0: ਹਾਂਜੀ ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ
0: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ
0: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
0: ਜੀ
1: ਜੇ
0: ਬਿਲਕੁਲ
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
0: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ ਹੈ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
1: ਹਾਂਜੀ
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ।
0: ਹਾਂਜੀ
1: ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ, ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ ਜੀ
0: ਅਸੀਂ ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
0: ਤੇ
1: ਜੀ
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ, ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ
0: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
0: ਤਾਂ
1: ਜੀ
0: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ,
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ
0: ਹਾਂਜੀ,
1: ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਸ ਹੋ ਜਾਂਦੇ ਨੇ
1: ਅੱਛਾ ਜੀ
0: ਕਾਫੀ, ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
0: ਤੇ
1: ਜੀ
0: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ, ਬਟ
1: ਅੱਛਾ ਜੀ
0: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਦਾ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ
1: ਜੀ
0: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ
0: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ, ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ, ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
0: ਪ੍ਰਾਈਵੇਟ ਸੈਕਟਰ 'ਚ ਆਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ, ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ, ਉਹਨਾਂ ਦੇ
1: ਹਾਂਜੀ
0: ਲਈ ਉਹ ਇੱਕ ਪਲੇਟਫਾਰਮ, ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ, ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ,
0: ਜੀ।
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਦੁਆਬਾ ਰੇਡੀਓ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ। ਨਵੀਂ ਅਪਡੇਟ, ਹੋਰ ਸਾਰਾ ਸਿਲਸਿਲਾ ਜ਼ਿੰਦਗੀਨਾਮਾ ਦੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ, ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਤੇ ਨਾਲ ਨਾਲ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਬਾਤਾਂ ਅੱਜ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ, ਕੱਲ ਦੇ ਵਾਅਦੇ ਦੇ ਮੁਤਾਬਕ ਇੱਕ ਵਾਅਦਾ ਕਰਕੇ ਜਾਵੀ ਅਗਲੀ ਮੁਲਾਕਾਤ ਦਾ। ਤੇ ਅਗਲੀ ਮੁਲਾਕਾਤ ਦੇ ਵਿਚ ਆਪਾਂ ਜੁੜ ਚੁੱਕੇ ਹਾਂ, ਤੁਹਾਡਾ ਮੇਰਾ ਰਾਬਤਾ ਇਸ ਵਕਤ ਜਿਹੜਾ ਲਾਈਵ ਪ੍ਰੋਗਰਾਮ ਦੇ ਦੌਰਾਨ ਜੁੜ ਚੁੱਕਿਆ ਹੈ। ਹੁਣ ਤੋਂ ਲੈ ਕੇ ਦੋ ਸਵਾ ਦੋ ਘੰਟੇ ਤੁਹਾਡੇ ਨਾਲ ਜਿਹੜਾ ਰਾਬਤਾ ਬਣਿਆ ਰਹੇਗਾ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਸੁਣ ਰਿਹਾ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ। ਬਾਅਦ ਦੇ ਵਿਚ ਵੀ ਤੁਹਾਡੇ ਸੁਨੇਹੇ ਮਿਲਦੇ ਆ, ਉਹਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਦੇ ਲਈ। ਬਹੁਤ ਸਾਰੇ ਦੋਸਤ ਜਿਹੜੇ ਲਾਈਵ ਪ੍ਰੋਗਰਾਮ ਸਮਾਂ ਤੇ ਸਥਿਤੀ ਕਈ ਜਗ੍ਹਾ ਦੇ ਉੱਤੇ ਨਹੀਂ ਮਿਲ ਖਾਂਦੀ ਹੈ ਤੇ ਉਹ ਅਗਲੇ ਦਿਨ ਜਿਹੜਾ ਸਵੇਰ ਨੂੰ ਵੀ ਪ੍ਰੋਗਰਾਮ ਸੁਣਦੇ ਆ, ਆਪਣੀ ਫੀਡਬੈਕ ਭੇਜਦੇ ਆ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਦੋਸਤੋ, ਅੱਜ 16 ਜੂਨ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਜਿਹਦੇ ਵਿਚ ਆਪਾਂ ਹਰ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:10 ਦਾ ਸਮਾਂ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਹੋ ਗਏ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ 9:10 ਨੇ ਤੇ ਯੂਕੇ ਦੇ ਵਿਚ ਸ਼ਾਮ ਦੇ 5:10 ਹੋ ਗਏ ਹੈ। ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:10 ਨੇ ਤੇ ਕੰਟਰੀਆਂ ਦੇ ਬਹੁਤ ਸਾਰੇ ਜਿਹੜੇ ਨੇ ਫੈਸਲੇ ਜਿਹੜੇ ਨੇ ਸਖ਼ਤ ਆ ਰਹੇ ਨੇ ਇਮੀਗ੍ਰੇਸ਼ਨ ਦੇ ਵਿਚ ਵੀ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਗੱਲਬਾਤ ਕਰਦੇ ਆ, ਪੰਜਾਬ ਦੀ ਸਿਆਸਤ ਤੋਂ ਲੈ ਕੇ ਕੇਂਦਰ ਦੀ ਸਿਆਸਤ ਤੱਕ ਦਾ ਮਸਲਾ ਤੇ ਨਾਲ ਨਾਲ ਵਿਦੇਸ਼ਾਂ ਦੇ ਵਿਚੋਂ ਜੋ ਖ਼ਬਰਾਂ ਨੇ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ। ਬਾਜ਼ਾਰ ਕਿਤੇ ਨਾ ਕਿਤੇ ਥੋੜਾ ਜਿਹਾ ਗਰਮਾਇਆ ਤੇ ਰਾਹ ਕਿਤੇ ਨਾ ਕਿਤੇ ਬਣਿਆ। ਪਿਛਲੇ ਸਮਿਆਂ ਦੇ ਵਿਚ ਜੰਗਾਂ ਦਾ ਮਾਹੌਲ ਜਾਂ ਟਰੰਪ ਦੇ ਬਿਆਨਾਂ ਤੋਂ ਬਾਅਦ ਜਾਂ ਜੋ ਸਮਝੌਤੇ ਹੋ ਰਹੇ ਨੇ ਉਨ੍ਹਾਂ ਨੂੰ ਲੈ ਕੇ ਕਿਤੇ ਨਾ ਕਿਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਥੱਲੇ ਆਉਣ ਲੱਗੀਆਂ ਨੇ, ਇਨ੍ਹਾਂ ਮੁਲਕਾਂ ਦੇ ਵਿਚ ਵੀ ਜਿਹੜਾ ਸਾਹਮਣੇ ਨਸ਼ਰ ਹੋਣ ਲੱਗਿਆ। ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਭਾਰਤ ਦੇ ਵਿਚ ਇਸ ਵਕਤ ਸਮਾਂ ਤੇ ਸਥਿਤੀ ਸ਼ਾਮ ਦੇ ਰਾਤ ਦੇ ਤਕਰੀਬਨ 9:41 ਦਾ ਸਮਾਂ ਹੋ ਚੁੱਕਿਆ ਹੈ। ਤੇ ਲੋ ਦੋਸਤੋ, ਫਿਰ ਕਰਦੇ ਆ ਆਗਾਜ਼ ਅੱਜ ਦੇ ਵਿਚਾਰ ਦੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟਾਂ ਦੇ ਰਾਹੀਂ ਵੀ ਨਾਲ ਦੱਸ ਸਕਦੇ ਹੋ ਤੇ ਮੇਰੇ ਕੋਲ ਤਾਂ ਸਾਰਾ ਕੁਝ ਠੀਕ ਠਾਕ ਜਿਹੜਾ ਦਿਸ ਰਿਹਾ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਿਤਾਬਾਂ ਭਾਵੇਂ ਕਹਿੰਦੇ ਮਨੁੱਖ ਨੂੰ ਰੋਟੀ ਨਹੀਂ ਦਿੰਦੀਆਂ, ਸਗੋਂ ਰੋਟੀ ਦੇ ਯੋਗ ਜ਼ਰੂਰ ਬਣਾ ਦਿੰਦੀਆਂ ਨੇ ਤੇ ਇਹ ਵੀ ਜਿਹੜਾ ਦੱਸ ਦਿੰਦੀਆਂ ਨੇ ਕਿ ਤੁਹਾਡੇ ਹਿੱਸੇ ਦੀ ਰੋਟੀ ਕੌਣ ਖਾ ਰਿਹਾ। ਅੱਜ ਦੇ ਦਿਹਾੜੇ ਦੇ ਵਿਚ 16 ਜੂਨ 1918 ਨੂੰ ਜਦੋਂ ਯਾਦ ਕਰਦੇ ਆ, ਗਦਰੀ ਬਾਬੂ ਨਲੀਨੀ ਬਾਗੀਚੀ ਦਾ ਜਿਹੜੀ ਸੀ ਸ਼ਹਾਦਤ ਹੋਈ। 1944 ਦੇ ਵਿਚ ਵਿਗਿਆਨੀ ਡਾਕਟਰ ਪ੍ਰਫੁੱਲਾ ਚੰਦਰਾਰੇ ਦਾ ਜਿਹੜਾ ਦੇਹਾਂਤ ਹੁੰਦਾ। 1963 ਦੇ ਵਿਚ ਰੂਸੀ ਲੈਫਟੀਨੈਂਟ ਵੈਲੰਟੀਨਾ ਟ੍ਰੈਸ਼ਕੋਵਾ 26 ਸਾਲਾਂ ਪੁਲਾੜ ਦੇ ਵਿਚ ਜਿਹੜਾ ਪਹੁੰਚਣ ਵਾਲੀ ਪਹਿਲੀ ਔਰਤ ਬਣੀ ਸੀ। 1963 ਦੇ ਵਿਚ ਰੂਸ ਨੇ ਜਿਹੜਾ ਸੀ ਪਹਿਲੀ ਵਾਰ ਉਥੇ ਔਰਤ ਨੂੰ ਜਿਹੜਾ ਭੇਜਿਆ। 1977 ਦੇ ਵਿਚ ਰੂਸ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਤੇ ਰਾਸ਼ਟਰਪਤੀ ਦੇ ਦੋਵੇਂ ਅਹੁਦੇ ਲਿਓਨਦ ਬ੍ਰੈਜਨੀਵ ਨੇ ਜਿਹੜੇ ਸੀ ਆਪਣੇ ਕੋਲ ਰੱਖੇ ਸੀ ਤੇ 2007 ਦੇ ਵਿਚ ਸੁਨੀਤਾ ਵਿਲੀਅਮ ਪੁਲਾੜ ਦੇ ਵਿਚ ਸਭ ਤੋਂ ਲੰਮਾ ਸਮਾਂ ਰਹਿਣ ਵਾਲੀ ਪਹਿਲੀ ਔਰਤ ਬਣੀ ਸੀ। ਇਕ ਪਾਸੇ ਰੂਸ ਤੇ ਦੂਸਰੇ ਪਾਸੇ ਭਾਰਤ, ਉਨ੍ਹਾਂ ਨੇ ਪਹਿਲੀ ਔਰਤ ਭੇਜੀ ਸੀ 26 ਸਾਲਾਂ ਦੀ ਤੇ 2007 ਦੇ ਵਿਚ ਜਿਹੜਾ ਸੀ ਸੁਨੀਤਾ ਵਿਲੀਅਮ ਨੇ ਰਿਕਾਰਡ ਜਿਹੜਾ ਤੋੜ ਦਿੱਤਾ, ਕੁਝ ਤੰਗੀਆਂ ਪਰੇਸ਼ਾਨੀਆਂ ਦੇ ਕਾਰਨ ਵੀ ਉਥੇ ਰਹਿਣਾ ਪਿਆ ਤੇ 1963 ਦੇ ਵਿਚ ਜਿਹੜਾ ਸੀ 26 ਸਾਲਾਂ ਪੁਲਾੜ ਦੇ ਵਿਚ ਲੈਫਟੀਨੈਂਟ ਵੈਲੰਟੀਨਾ ਟ੍ਰੈਸ਼ਕੋਵਾ ਨੂੰ ਜਿਹੜਾ ਸੀ ਰੂਸ ਨੇ ਲੈਫਟੀਨੈਂਟ ਨੂੰ ਭੇਜਿਆ ਸੀ। ਡਾਕਟਰ ਪ੍ਰਫੁੱਲਾ ਚੰਦਰਾਰੇ ਦਾ ਜਿਹੜਾ ਜ਼ਿਕਰ ਹੋਇਆ ਉਨ੍ਹਾਂ ਦੀ ਗੱਲਬਾਤ ਦੇ ਨਾਲ ਹੀ ਅੱਗੇ ਤੋਰਦੇ ਆ ਗੱਲਬਾਤ ਨੂੰ। ਪ੍ਰਸਿੱਧ ਵਿਗਿਆਨੀ ਤੇ ਦੇਸ਼ ਭਗਤ ਸਨ ਉਹ ਤੇ ਉਹ ਸੋਚਦੇ ਸੀ ਕਿ ਆਜ਼ਾਦੀ ਵਿਗਿਆਨਕ ਖੋਜਾਂ ਦੇ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ ਜਾਂ ਵਿਗਿਆਨਕ ਖੋਜ ਆਜ਼ਾਦੀ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ। ਇਹ ਉਨ੍ਹਾਂ ਦੇ ਮੂਹਰੇ ਦੋ ਸਵਾਲ ਸੀ, ਕਿਹੜਾ ਰਸਤਾ ਜਿਹੜਾ ਚੁਣਿਆ ਜਾਵੇ। ਇਨ੍ਹਾਂ ਸਵਾਲਾਂ ਨੇ ਉਨ੍ਹਾਂ ਨੂੰ ਬੜਾ ਹੀ ਪਰੇਸ਼ਾਨ ਕੀਤਾ ਤੇ ਇਨ੍ਹਾਂ ਦਾ ਜਨਮ ਜਿਹੜਾ 2 ਅਗਸਤ 1861 ਨੂੰ ਹੁੰਦਾ ਹੈ ਬੰਗਲਾਦੇਸ਼ ਦੇ ਖੁਲਨਾ ਜ਼ਿਲ੍ਹੇ ਦੇ ਪਿੰਡ ਰਾਰੂਲੀ ਕਾਟੀਪਾਰਾ ਦੇ ਵਿੱਚ। ਉਨ੍ਹਾਂ ਦੇ ਪਿਤਾ ਹਰੀਸ਼ ਚੰਦਰਾ ਰੇ ਇੱਕ ਜਿਹੜੇ ਸਨ ਚੰਗੇ ਲਿਖੇ ਪੜ੍ਹੇ ਤੇ ਧਨੀ ਸਨ। 1870 ਦੇ ਵਿੱਚ ਸਾਰਾ ਪਰਿਵਾਰ ਕਲਕੱਤੇ ਆ ਗਿਆ ਤੇ ਡਾਕਟਰ ਹੁਣਾਂ ਨੇ 10ਵੀਂ ਐਲਬਰਟ ਸਕੂਲ ਤੋਂ ਜਿਹੜਾ ਕਰਨ ਬਾਅਦ ਮੈਟਰੋਪੋਲੀਟਨ ਇੰਸਟੀਚਿਊਟ ਦੇ ਵਿੱਚ ਪੜ੍ਹੇ। ਉਸ ਪ੍ਰੈਜ਼ਡੈਂਸੀ ਕਾਲਜ ਦੇ ਵਿੱਚ ਭੌਤਿਕ ਤੇ ਰਸਾਇਣ ਵਿਗਿਆਨ ਦੇ ਬਾਰੇ ਅਧਿਐਨ ਵੀ ਕੀਤਾ ਤੇ ਭੌਤਿਕ ਦੇ ਉੱਤੇ ਰਸਾਇਣ ਵਿਗਿਆਨ ਬਾਰੇ ਅਧਿਐਨ ਕਰਦੇ ਰਹੇ, ਲੈਕਚਰ ਸੁਣਦੇ ਰਹੇ। ਫਿਰ ਉਹ ਇੰਗਲੈਂਡ ਚਲੇ ਜਾਂਦੇ ਹੈ ਜਿੱਥੇ 6 ਸਾਲ ਉੱਥੇ ਰਹੇ ਨੇ ਤੇ ਰਸਾਇਣ ਵਿਗਿਆਨੀ ਨੇ ਦੇ ਸੰਪਰਕ ਦੇ ਵਿੱਚ ਉੱਥੇ ਰਹਿੰਦੇ ਹੈ। ਉੱਥੇ ਹੀ ਗਿਲ ਕ੍ਰਾਈਸਟ ਫਾਊਂਡੇਸ਼ਨ ਅਤੇ ਹੋਪ ਪੁਰਸਕਾਰ ਵਜ਼ੀਫੇ ਉਹਨਾਂ ਨੇ ਜਿੱਤੇ। BSC ਦੀ ਡਿਗਰੀ ਪਿੱਛੋਂ ਥੀਸਿਸ ਰਾਹੀਂ ਰਸਾਇਣ ਵਿੱਦਿਆ ਦੇ ਵਿੱਚ DSC ਦੀ ਡਿਗਰੀ ਲਈ। 1888 ਦੇ ਵਿੱਚ ਡਾਕਟਰ ਵਾਪਸ ਆ ਕੇ ਕਲਕੱਤੇ ਦੇ ਪ੍ਰੈਜ਼ੀਡੈਂਸੀ ਕਾਲਜ ਦੇ ਵਿੱਚ ਪਹਿਲਾ ਰਸਾਇਣ ਵਿਗਿਆਨ ਦੇ ਸਹਾਇਕ ਦੇ ਉੱਤੇ ਫਿਰ ਪ੍ਰੋਫੈਸਰ ਦੀ ਨੌਕਰੀ ਦੇ ਉੱਤੇ ਲੱਗ ਗਏ। ਉਸ ਸਮੇਂ ਦੇ ਵਿੱਚ ਉਹਨਾਂ ਦੀ 250 ਰੁਪਏ ਤਨਖਾਹ ਘੱਟ ਹੋਣ ਦੇ ਉੱਤੇ ਜਦ ਅੰਗਰੇਜ਼ ਦੇ DPI ਨੂੰ ਮਿਲੇ ਤਾਂ ਉਸਨੇ ਕਿਹਾ, ਜ਼ਿਆਦਾ ਤਨਖਾਹ ਸਿਰਫ ਅੰਗਰੇਜ਼ਾਂ ਨੂੰ ਮਿਲਦੀ ਹੈ, ਜੇ ਤੁਹਾਨੂੰ ਆਪਣੀ ਯੋਗਤਾ ਦੇ ਉੱਤੇ ਇੰਨਾ ਹੀ ਮਾਣ ਹੈ ਤਾਂ ਆਪਣੀ ਰਸਾਇਣ ਸੰਸਥਾਨ ਕਿਉਂ ਨਹੀਂ ਬਣਾ ਲੈਂਦੇ। 3 ਸਾਲਾਂ ਦੇ ਵਿੱਚ ਰੁਪਏ ਜੋੜ ਕੇ ਉਹਨਾਂ ਨੇ 1892 ਦੇ ਵਿੱਚ ਇਹ ਤਾਨਾ ਜਿਹੜਾ ਦਿੱਤਾ ਉਹਨਾਂ ਨੂੰ ਤਾਂ ਉਹਨਾਂ ਨੇ ਫਿਰ ਅੜੀ ਪੁਗਾਈ। 1892 ਦੇ ਵਿੱਚ ਦੇਸ਼ ਦੇ ਵਿੱਚ ਪਹਿਲੇ ਰਸਾਇਣ ਉਦਯੋਗ ਦੀ ਸਥਾਪਨਾ ਕਰ ਦਿੱਤੀ। ਪੱਛਮ ਦੇ ਅਨੇਕਾਂ ਵਿਗਿਆਨੀ ਪਾਰੇ ਤੇ ਸ਼ੋਰੇ ਦੇ ਤੇਜ਼ਾਬ ਨੂੰ ਜਿਹੜਾ ਮਿਲਾਉਣ ਦੀ ਕੋਸ਼ਿਸ਼ ਪਿਛਲੇ 400 ਸਾਲਾਂ ਤੋਂ ਕਰ ਰਹੇ ਸਨ ਪਰ ਉਹ ਮਿਲ ਨਹੀਂ ਸਕੇ, ਕੋਈ ਵੀ ਸਫਲ ਨਾ ਹੋਇਆ ਤੇ ਡਾਕਟਰ ਰੇ ਨੇ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਮਰਕਿਊਰਸ ਨਾਈਟਰਾਈਟ ਹਾਸਲ ਕਰਕੇ ਜਗਤ ਪ੍ਰਸਿੱਧੀ ਜਿਹੜੀ ਹਾਸਲ ਕਰ ਲਈ। ਉਨ੍ਹਾਂ 15 ਸਾਲਾਂ ਦੇ ਵਿੱਚ ਹਿੰਦੂ ਰਸਾਇਣ ਵਿਗਿਆਨ ਦਾ ਇਤਿਹਾਸ ਨਾਮੀ ਗ੍ਰੰਥ ਲਿਖਿਆ। ਦੂਜੀ ਕਿਤਾਬ ਇੱਕ ਬੰਗਾਲੀ ਰਸਾਇਣ ਵਿਗਿਆਨੀ ਦੇ ਤਜਰਬੇ ਲਿਖੀ। 1916 ਦੇ ਵਿੱਚ ਯੂਨੀਵਰਸਿਟੀ ਕਾਲਜ ਆਫ ਸਾਇੰਸ ਦੇ ਵਿੱਚ 20 ਸਾਲ ਡਾਇਰੈਕਟਰ ਰਹੇ। ਅੰਗਰੇਜ਼ ਸਰਕਾਰ ਨੇ ਸਰ ਦੀ ਉਪਾਧੀ ਵੀ ਫਿਰ ਦਿੱਤੀ ਤੇ ਉਨ੍ਹਾਂ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਤੇ ਖੱਦਰ ਹੀ ਜਿਹੜਾ ਪਹਿਨਦੇ ਰਹੇ। ਅੱਜ ਦੇ ਦਿਨ 1944 ਨੂੰ ਜਾਣੀ ਕਿ 16 ਜੂਨ 1944 ਦੇ ਵਿੱਚ ਉਨ੍ਹਾਂ ਦਾ ਦੇਹਾਂਤ ਹੁੰਦਾ ਹੈ ਤੇ ਉਨ੍ਹਾਂ ਦੀਆਂ ਸਥਾਪਿਤ ਸੰਸਥਾਵਾਂ ਅਜੇ ਵੀ ਜਿਹੜੀਆਂ ਨੇ ਅੱਜ ਵੀ ਕੰਮ ਕਰ ਰਹੀਆਂ ਨੇ। ਇਹ ਹੁੰਦੀ ਹੈ ਜੀ ਲੋਕਾਂ ਨੂੰ ਦੇਣ ਸਰਬੱਤ ਦੇ ਭਲੇ ਦੀ ਗੱਲ ਤੇ ਦੂਸਰੇ ਪਾਸੇ ਕਿਸੇ ਨੇ ਤਾਨਾ ਮਾਰਿਆ ਹੋਵੇ ਤੇ ਫਿਰ ਉਹਦੇ ਮੁਹਰੇ ਅੜ ਜਾਣਾ ਤੇ ਉਹ ਨਾ ਕਰਨ ਯੋਗ ਕੰਮ ਵੀ ਜਿਹੜਾ ਕਰ ਦਿਖਾਉਣਾ। ਇਹ ਹੁੰਦੀ ਹੈ ਹਿੰਮਤ ਦ੍ਰਿੜਤਾ ਤੇ ਜਿਹੜੀ ਹੈ ਜਜ਼ਬਾਤ ਜਿਹੜੇ ਅੰਦਰੋਂ ਫਿਰ ਉਹ ਬਾਲਾ ਮਾਰਦੇ ਨੇ। ਦੂਸਰੀ ਗੱਲ ਕਰਦੇ ਹਾਂ ਸਿਲੰਡਰ ਦੀ। ਕਦੇ ਅਸੀਂ ਇਸ ਦੇ ਬਾਰੇ ਸੋਚਿਆ ਹੀ ਨਹੀਂ ਹੈ। ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਗੈਸ ਸਿਲੰਡਰ ਵਰਤੇ ਜਾਂਦੇ ਆ ਪਰ ਅਸੀਂ ਕਿਵੇਂ ਚੈੱਕ ਕਰੀਏ ਕਿ ਸਿਲੰਡਰ ਦੀ ਉਮਰ ਹੁੰਦੀ ਹੈ? ਰਸੋਈ ਗੈਸ ਦੀ ਸਿਲੰਡਰ ਦੀ ਜਿਹੜੀ ਹੈ ਐਕਸਪਾਇਰੀ ਦੀ ਪਛਾਣ ਦੇ ਲਈ ਇਸਦੀ ਸਾਈਡ ਪੱਟੀਆਂ ਦੇ ਉੱਤੇ ਇੱਕ ਸਪੈਸ਼ਲ ਕੋਡ ਲਿਖਿਆ ਹੁੰਦਾ ਹੈ। ਹਰ ਸਿਲੰਡਰ ਦਾ ਕੋਡ ਵੱਖਰਾ ਹੁੰਦਾ ਹੈ। ਕੁਝ ਅਜਿਹਾ ਜਾਣੀ ਕਿ ਇਗਜ਼ਾਮਪਲ ਦੇ ਤੌਰ ਦੇ ਉੱਤੇ A24, B25, C26, D22, ਇੱਥੇ ABCD ਦਾ ਜਿਹੜਾ ਮਤਲਬ ਮਹੀਨੇ ਤੇ ਉੱਤੇ ਹੁੰਦਾ ਹੈ ਤੇ A ਦਾ ਜਿਹੜਾ ਇਸਤੇਮਾਲ ਜਨਵਰੀ ਫਰਵਰੀ ਤੇ ਮਾਰਚ ਦੇ ਲਈ ਕੀਤਾ ਜਾਂਦਾ ਹੈ 3 ਮਹੀਨਿਆਂ ਲਈ ਤੇ B ਦਾ ਇਸਤੇਮਾਲ ਅਪ੍ਰੈਲ ਮਈ ਤੇ ਜੂਨ ਦੇ ਲਈ ਕੀਤਾ ਜਾਂਦਾ ਹੈ। ਇਸੇ ਤਰ੍ਹਾਂ C ਦਾ ਜਿਹੜਾ ਇਸਤੇਮਾਲ ਹੈ ਜੁਲਾਈ ਅਗਸਤ ਤੇ ਸਤੰਬਰ ਲਈ ਹੁੰਦਾ ਹੈ ਤੇ D ਦਾ ਜਿਹੜਾ ਇਸਤੇਮਾਲ ਹੈ ਅਕਤੂਬਰ ਨਵੰਬਰ ਤੇ ਦਸੰਬਰ ਦੇ ਵਿੱਚ ਲਈ ਜਿਹੜਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ 2 ਅੰਕਾਂ ਵਾਲੇ ਨੰਬਰ ਜਿਸਦੇ ਵਿੱਚ ਸਿਲੰਡਰ ਦੀ ਟੈਸਟਿੰਗ ਹੋਣੀ ਹੈ ਉਸਦੇ ਆਖਰੀ 2 ਅੰਕ ਹੁੰਦੇ ਹੈ ਕਿ ਇਹਦੀ ਟੈਸਟਿੰਗ ਹੋਈ ਹੈ ਕਿ ਨਹੀਂ ਹੋਈ ਹੈ। ਤੁਹਾਡੇ ਘਰਾਂ ਦੇ ਵਿੱਚ ਡਿਲੀਵਰੀ ਤੋਂ ਪਹਿਲਾਂ ਸਿਲੰਡਰ ਦੀ ਟੈਸਟਿੰਗ ਹੁੰਦੀ ਹੈ। 15 ਸਾਲ ਦੇ ਵਿੱਚ 2 ਵਾਰ ਫਿਰ ਹਰ ਸਿਲੰਡਰ ਦੀ ਕੁਆਲਿਟੀ ਜਿਹੜੀ ਚੈੱਕ ਹੁੰਦੀ ਹੈ। ਪਹਿਲਾ ਟੈਸਟ 10 ਸਾਲ ਦੇ ਬਾਅਦ ਹੁੰਦਾ ਤੇ ਫਿਰ ਉਸ ਤੋਂ ਬਾਅਦ 5 ਸਾਲ ਬਾਅਦ ਦੁਬਾਰਾ ਟੈਸਟ ਕੀਤਾ ਜਾਂਦਾ ਹੈ। ਹਰ ਸਿਲੰਡਰ ਜਿਹੜਾ ਗੈਸ ਸਿਲੰਡਰ ਹੈ ਉਹਦੀ ਉਮਰ 15 ਸਾਲ ਦੀ ਹੁੰਦੀ ਹੈ, ਜਾਣੀ ਜਦੋਂ ਗੈਸ ਸਿਲੰਡਰ ਦਾ ਨਿਰਮਾਣ ਹੁੰਦਾ ਹੈ, ਜਦੋਂ ਉਹ ਮਾਰਕੀਟ ਦੇ ਵਿੱਚ ਪਹਿਲੀ ਵਾਰੀ ਉਤਾਰਿਆ ਜਾਂਦਾ ਹੈ ਉਸ ਤਰੀਕ ਤੋਂ ਹੀ ਜਿਹੜਾ 15 ਸਾਲ ਤੱਕ ਵੈਲਿਡ ਹੁੰਦਾ ਹੈ। ਉਸ ਤੋਂ ਬਾਅਦ ਇਹ ਖਤਰੇ ਦੀ ਘੰਟੀ ਜਿਹੜੀ ਹੈ ਭਜਾਉਣ ਲੱਗ ਜਾਂਦਾ ਹੈ ਤੇ ਸਿਲੰਡਰ ਦੇ ਉੱਤੇ ਸਿਲੰਡਰ ਲੈਣ ਤੋਂ ਪਹਿਲਾਂ ਇਹ ਚੈੱਕ ਕਰ ਲਓ, ਜਿਵੇਂ ਕਿ ਮੈਂ ਕੋਡ ਪਹਿਲਾਂ ਦੱਸਿਆ ਤੇ ਉਹਦੇ ਉੱਤੇ ਕੋਡ ਲਿਖਿਆ ਹੁੰਦਾ ਹੈ ਤੇ ਉਹਨੂੰ ਮਹੀਨਿਆਂ ਦੇ ਵਿੱਚ ਵੰਡਿਆ ਹੁੰਦਾ ਹੈ। ਤਾਰੀਖ ਹੁਣ ਜਿਵੇਂ ਕਿ 24 ਹੋ ਗਈ ਜਾਂ ਆਪਣਾ ਏ 24 ਹੋ ਗਿਆ, ਬੀ 25 ਹੋ ਗਿਆ, ਸੀ 26 ਹੋ ਗਿਆ ਤੇ ਡੀ 22 ਹੋ ਗਿਆ। ਇਹਨੂੰ ਏ ਬੀ ਸੀ ਡੀ ਆਪਣੇ 12 ਮਹੀਨੇ ਹੁੰਦੇ ਆ ਤੇ ਇਹਨਾਂ ਨੂੰ ਚਾਰ ਭਾਗਾਂ ਦੇ ਵਿੱਚ ਵੰਡ ਲਓ। ਏ ਦੇ ਵਿੱਚ 3 ਮਹੀਨੇ ਹੋ ਗਏ, ਬੀ ਦੇ ਵਿੱਚ 3 ਹੋ ਗਏ, ਸੀ ਦੇ ਵਿੱਚ 3 ਹੋ ਗਏ ਤੇ ਡੀ ਦੇ ਵਿੱਚ 3 ਮਹੀਨੇ ਹੋ ਗਏ। ਇਸ ਦੇ ਨਾਲ ਸਾਲ ਪੂਰਾ ਹੋ ਜਾਂਦਾ ਤੇ ਬਾਕੀ ਡੇਟ ਲਿਖੀ ਹੁੰਦੀ ਹੈ ਉਹਦੇ ਉੱਤੇ 24, 25, 26 ਜਾਂ 22 ਜਾਂ ਕੁਝ ਵੀ ਹੋ ਸਕਦੀ ਹੈ। ਤੇ ਲੋ ਦੋਸਤੋ ਅੱਗੇ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ। ਲਾਲੀ ਟੋੜਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜ ਰਹੇ ਸਭ ਨੂੰ ਤੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ, ਮਾਲ ਸੁਰਿੰਦਰ ਜੀ ਨੇ ਸਭ ਤੋਂ ਪਹਿਲਾਂ ਸੁਣਿਆ ਭੇਜਿਆ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਫਰਕ ਦੋਸਤੋ ਕਰਦੇ ਹਾਂ ਅਗਸ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦਾ ਕੀ ਕਹਿੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਵੀ ਸੁਣਦੇ ਹਾਂ ਤੇ ਜ਼ਿੰਦਗੀ ਦੇ ਬਾਰੇ ਜੀਵਨ ਦੀਆਂ ਗੱਲਾਂ ਬਾਤਾਂ ਕੁਝ ਕਰਨ ਦੀ ਅੱਜ ਕੋਸ਼ਿਸ਼ ਵੀ ਨਾਲ ਦੀ ਨਾਲ ਰਹੇਗੀ। ਤੇ ਸਭ ਤੋਂ ਪਹਿਲਾਂ ਅੱਜ ਦੇ ਦਿਹਾੜੇ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਝਾਤ ਮਾਰਦੇ ਹਾਂ। ਕੁਰਸੀਆਂ ਵਾਲੀ ਸਰਕਾਰ ਹੋਈ ਆਪੇ ਤੋਂ ਬਾਹਰ, ਹਾਲੇ ਖਤਮ ਨਹੀਂ ਹੋਈ ਹੈ ਜੰਗ, ਜਿਹੜਾ ਨੇਤਨ ਜਾਹੂ ਹਾਲੇ ਵੀ ਬੜਕਾ ਮਾਰ ਰਿਹਾ। ਕਾਂਗਰਸ ਪੱਬਾਂ ਭਾਰ ਹੋ ਗਈ ਹੈ ਤੇ ਦੇਖਦੇ ਹਾਂ ਪੰਜਾਬ ਦੇ ਵਿੱਚ ਕਿਸ ਨੂੰ ਰਾਜ ਭਾਗ ਦਿੰਦੀ ਹੈ ਜਾਂ ਕਿਸ ਦਾ ਨਾਮ ਐਲਾਨਦੀ ਹੈ। ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਮੁੱਦੇ ਨੇ। ਅਕਾਲ ਤਖ਼ਤ ਸਾਹਿਬ ਸੀਐਮ ਮਾਨ ਵੀਡੀਓ ਮਾਮਲਾ, ਜਿਹੜਾ ਇੱਕ ਦੂਸਰੇ ਦੇ ਨਾਲ ਟਕਰਾਅ ਜਿਹੜਾ ਅਜੇ ਵੀ ਬਰਕਰਾਰ ਹੈ। ਮਾਨ ਸਾਹਿਬ ਨੇ ਆਪਣੇ ਆਪ ਨੂੰ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇ ਦਿੱਤੀ ਹੈ ਤੇ ਦੂਸਰੇ ਪਾਸੇ ਜਿਹੜਾ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਸਿੱਖ ਚਿਹਰੇ ਨੇ ਉਹ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦੇ ਆ ਕਿ ਨਹੀਂ ਹੁੰਦੇ ਆ, ਜਿਹੜਾ ਉਹਨਾਂ ਨੂੰ ਤਾਰੀਖ ਦਿੱਤੀ ਗਈ ਹੈ। ਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਮੁੱਦੇ ਨੇ। ਬਲਵੰਤ ਸਿੰਘ ਰਾਜੋਆਣਾ ਉਹਨਾਂ ਦਾ ਜਿਹੜਾ ਸਿੱਖ ਬੰਦੀਆਂ ਦਾ ਜਿਹੜਾ ਮਾਮਲਾ ਹੈ ਉਹ ਕਿਤੇ ਨਾ ਕਿਤੇ ਕੱਲ੍ਹ ਗੱਲਬਾਤ ਦਾ ਜਿਹੜਾ ਸਿਲਸਿਲਾ ਬਣਨਾ ਸੀ ਪਰ ਇਹ ਸਾਰਾ ਕੁਝ ਜਿਹੜਾ ਸਿਆਸਤ ਦੀ ਭੇਂਟ ਵੀ ਚੜਿਆ। ਦੂਸਰੇ ਪਾਸੇ G7 ਮੀਟਿੰਗ ਜਿਹੜੀ ਹੈ, ਵਿਵਸਥਾ ਜਿਹੜੀ ਹੈ ਉਹ ਚੱਲ ਰਹੀ ਹੈ 15 ਤੋਂ 17 ਤਿੰਨ ਦਿਨਾਂ ਦਾ ਜਿਹੜਾ ਇਹ ਆਪਣਾ ਮਾਮਲਾ ਚੱਲ ਰਿਹਾ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਤੇ ਵਿਸ਼ਵ ਚਰਚਾ ਉਹਦੇ ਉੱਤੇ ਹੋ ਰਹੀ ਹੈ। ਫੀਫਾ ਦੇ ਵਿੱਚ ਵਰਲਡ ਕੱਪ ਦੀ ਗੱਲ ਕਰਦੇ ਹਾਂ, ਉੱਥੇ ਜਿਹੜਾ ਇੱਕ ਦੂਸਰੇ ਦੇ ਨਾਲ ਭੇਡ ਹੋ ਰਹੇ ਨੇ ਚੰਗੇ ਤਰੀਕੇ ਦੇ ਨਾਲ ਤੇ ਆਖਿਰ ਦੇ ਵਿੱਚ ਦੇਖਾਂਗੇ ਕੌਣ ਜਿਹੜਾ ਮੱਲ ਮਾਰਦਾ ਹੈ। ਸਵੀਡਨ ਤੇ ਕੈਨੇਡਾ ਇਮੀਗ੍ਰੇਸ਼ਨ ਸਖ਼ਤ ਨਿਯਮ ਜਿਹੜੇ ਕੀਤੇ ਆ ਉਹਨਾਂ ਨੇ ਤੇ ਕਾਫ਼ੀ ਸਟਰੋਂਗ ਵੱਡੇ ਪੱਧਰ ਦੇ ਉੱਤੇ ਜਿਹੜਾ ਬਹੁਤ ਸਾਰੇ ਮੁਲਕ ਜਿਹੜਾ ਇਸੇ ਤਰ੍ਹਾਂ ਹੀ ਇਟਲੀ ਦੇ ਵਿੱਚ ਵੀ ਕੱਲ੍ਹ ਆਪਾਂ ਖ਼ਬਰਾਂ ਕੀਤੀਆਂ ਸੀ ਕਿ ਰੋਸ ਮੁਜ਼ਾਹਰੇ ਉੱਥੇ ਵੀ ਹੋ ਰਿਹਾ, ਗੋ ਬੈਕ ਦੇ ਨਾਅਰੇ ਉੱਥੇ ਵੀ ਲੱਗਣ ਲੱਗੇ ਨੇ ਤੇ ਪੰਜਾਬ ਕਾਂਗਰਸ ਪੱਬਾਂ ਭਾਰ ਜਿਹੜੀ ਹੋਈ ਹੈ ਤੇ ਹੋਰ ਸਾਰਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਗੱਲ ਕਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੇ ਵਿਵਾਦ ਵੀਡੀਓ ਮਾਮਲੇ ਤੇ ਅਸਤੀਫੇ ਦੀ ਮੰਗ ਜਿਹੜੀ ਚੱਲ ਪਈ ਹੈ, ਮੁੱਖ ਮੰਤਰੀ ਦਾ ਸਪਸ਼ਟੀਕਰਨ ਜਿਹੜਾ ਆ ਗਿਆ, ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਤਾਜ਼ਾ ਘਟਨਾਕ੍ਰਮ ਜਿਹੜੇ ਨੇ ਚਰਚਾ ਦਾ ਵਿਸ਼ਾ ਬਣੇ ਹੋਏ ਹੈ। ਪੰਜਾਬ MLA ਹੋਸਟਲ ਦੇ ਹੈਰੀਟੇਜ ਫਰਨੀਚਰ ਵਿਵਾਦ ਦੇ ਵਿੱਚ ਘਿਰ ਗਏ ਨੇ। ਪੰਜਾਬ ਦੇ ਮੁਲਾਜ਼ਮਾਂ ਦੇ ਲਈ ਆਉਣ ਵਾਲੀਆਂ ਨਵੀਂ ਨੀਤੀ ਜਿਹੜੀ ਹੈ ਕਹਿੰਦੇ ਤੈਨਾਤੀ ਜਿਹੜੀ ਹੈ ਤੁਹਾਡੇ ਘਰਾਂ ਦੇ ਲਾਗੇ ਹੀ ਹੋਏਗੀ ਤੇ ਉਹਦੇ ਬਾਰੇ ਨੀਤੀ ਜਿਹੜੀ ਹੈ ਘੜੀ ਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਦੀ ਨਾਗਰਿਕਤਾ ਪ੍ਰਕਿਰਿਆ ਦੇ ਵਿੱਚ ਨਵੇਂ ਮੋੜ ਆਏ ਹੈ। AP ਢਿੱਲੋਂ ਦੇ ਘਰ ਦੇ ਉੱਤੇ ਹਮਲੇ ਦੇ ਮਾਮਲੇ ਦੇ ਵਿੱਚ ਖੁਲਾਸੇ ਆਏ ਨੇ। ਸਵੀਡਨ ਦੇ ਨਵੇਂ ਇਮੀਗ੍ਰੇਸ਼ਨ ਨਿਯਮ ਜਿਹੜੇ ਨੇ ਉਹਨਾਂ ਦਾ ਗੱਲ ਕਰਦੇ ਹਾਂ। ਇਜ਼ਰਾਈਲ ਇਰਾਨ ਤਣਾਅ ਜਿਹੜਾ ਅਜੇ ਵੀ ਬਰਕਰਾਰ ਹੈ, ਚਾਹੇ ਸੁੱਖ ਸੁਨੇਹੇ ਆਏ ਨੇ। ਵਿਸ਼ਵ ਆਰਥਿਕ ਹਾਲਾਤ ਜਿਹੜੇ ਨੇ, ਵਿਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਦੇ ਨਾਲ ਜੁੜੀਆਂ ਅਹਿਮ ਖ਼ਬਰਾਂ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਸਾਰੇ ਦੋਸਤਾਂ ਦੇ ਨਾਲ। ਲਓ ਫਿਰ ਗੱਲ ਸ਼ੁਰੂ ਕਰਦੇ ਹਾਂ ਪੋਜ਼ਿਟਿਵ ਖ਼ਬਰਾਂ ਦੇ ਨਾਲ ਤੇ ਗੱਲਬਾਤ ਫੀਫਾ ਵਰਲਡ ਕੱਪ ਦੀ ਸਭ ਤੋਂ ਪਹਿਲਾਂ ਕਰਦੇ ਹਾਂ। ਫੀਫਾ ਵਰਲਡ ਕੱਪ 2026 ਫਰਾਂਸ ਵਰਸਿਜ ਸਿਨੇਗਲ ਅੱਜ ਸ਼ਾਮ ਫਿਨਲੈਂਡ ਦੇ ਸਮੇਂ ਦੇ ਮੁਤਾਬਕ 9 ਵਜੇ ਖੇਡਣਗੇ ਤੇ ਭਾਰਤੀ ਸਮੇਂ ਦੇ ਮੁਤਾਬਕ ਉਹ ਜਿਹੜਾ ਤਕਰੀਬਨ 11:30 ਵਜੇ ਮੈਚ ਸ਼ੁਰੂ ਹੋਣਾ ਹੈ ਅੱਜ ਜਿਹੜਾ ਲਾਈਵ। ਤੇ ਫੀਫਾ ਵਰਲਡ ਕੱਪ ਦੇ ਵਿੱਚ ਵੱਡਾ ਉਲਟਫੇਰ ਹੋਇਆ, ਕੇਪ ਫਰਡੇ ਤੇ ਸਪੇਨ ਦਾ ਮੈਚ ਜਿਹੜਾ ਡਰਾ ਰਹਿ ਗਿਆ। ਵਿਸ਼ਵ ਦੀ 67ਵੇਂ ਨੰਬਰ ਦੀ ਟੀਮ ਕੇਪ ਵਰਡੇ ਨੇ ਦੂਜੇ ਨੰਬਰ ਦੀ ਟੀਮ ਸਪੇਨ ਦੀ 31 ਮੈਚਾਂ ਦੀ ਜੇਤੂ ਲੈ ਰੋਕੀ ਹੈ। ਫੀਫਾ ਵਿਸ਼ਵ ਕੱਪ ਦੇ ਗਰੁੱਪ ਐਚ ਦੇ ਜਿਹੜਾ ਇੱਕ ਮੁਕਾਬਲੇ ਦੇ ਵਿੱਚ ਕੇਪ ਵਰਡੇ ਦੀ ਟੀਮ ਨੇ ਉਹ ਕਰ ਵਿਖਾਇਆ ਜਿਸ ਦੀ ਕਿਸੇ ਨੇ ਉਮੀਦ ਨਹੀਂ ਸੀ ਕੀਤੀ। ਅਟਲਾਂਟਾ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਕੇਪ ਵਰਡੇ ਨੇ ਵਿਸ਼ਵ ਦੀ ਦੂਜੇ ਨੰਬਰ ਦੀ ਜਿਹੜੀ ਆ ਮਜ਼ਬੂਤ ਟੀਮ ਸਪੇਨ ਨੂੰ 0-0 ਦੀ ਬਰਾਬਰੀ ਦੇ ਉੱਤੇ ਰੋਕ ਕੇ ਇਤਿਹਾਸ ਰਚ ਦਿੱਤਾ। ਫੀਫਾ ਰੈਂਕਿੰਗ ਦੇ ਵਿਚ 67ਵੇਂ ਸਥਾਨ ਦੇ ਉੱਤੇ ਕੇਪ ਵਰਡੇ ਦੇ ਇਸ ਟੂਰਨਾਮੈਂਟ ਦੀਆਂ ਸਭ ਤੋਂ ਕਮਜ਼ੋਰ ਟੀਮਾਂ ਦੇ ਵਿਚੋਂ ਇਕ ਹੈ, ਪਰ ਉਨ੍ਹਾਂ ਨੇ ਆਪਣੇ ਸ਼ਾਨਦਾਰ ਰੱਖਿਆਤਮਕ ਖੇਡ ਦੇ ਨਾਲ ਸਪੇਨ ਦੇ ਜਿੱਤ ਦੇ ਰੱਥ ਨੂੰ ਜਿਹੜਾ ਰੋਕ ਛੱਡਿਆ, ਜੋ ਪਿਛਲੇ 31 ਮੈਚਾਂ ਤੋਂ ਜਿਹੜਾ ਅਜੇਤੂ ਚਲੀ ਆ ਰਹੀ ਸੀ। 40 ਸਾਲਾਂ ਗੋਲਕੀਪਰ ਵੋਜ਼ਿਨ ਹਾ ਬਣੇ ਕੇਪ ਵਰਡੇ ਦੇ ਸਟਾਰ ਨੇ। ਸਪੇਨ ਦੀ ਟੀਮ ਨੇ ਪੂਰੇ ਜਿਹੜਾ ਮੈਚ ਦੇ ਦੌਰਾਨ 74% ਸਮਾਂ ਗੇਂਦ ਯਾਨੀ ਕਿ ਫੁੱਟਬਾਲ ਆਪਣੇ ਪੈਰਾਂ ਦੇ ਵਿਚ ਰੱਖਿਆ, ਕੰਟਰੋਲ ਚ ਰੱਖਿਆ। ਕੇਪ ਵਰਡੇ ਦੇ ਗੋਲ ਦੇ ਉੱਤੇ 27 ਵਾਰ ਹਮਲੇ ਕੀਤੇ ਗਏ, ਜਦੋਂ ਕਿ ਕੇਪ ਵਰਡੇ ਦੀ ਟੀਮ ਸਿਰਫ 6 ਸ਼ਾਟ ਹੀ ਜਿਹੜੀ ਲਗਾ ਸਕੀ। ਇਸ ਦੇ ਬਾਵਜੂਦ ਸਪੇਨ ਦੀ ਟੀਮ ਗੋਲ ਕਰਨ ਦੇ ਵਿਚ ਨਾਕਾਮ ਰਹੀ ਹੈ, ਜਿਸਦਾ ਵੱਡਾ ਸਹਿਰਾ ਕੇਪ ਵਰਡੇ ਦੇ 40 ਸਾਲਾਂ ਤਜਰਬੇਕਾਰ ਗੋਲਕੀਪਰ ਵੋ ਜ਼ਿਨਾ ਨੂੰ ਜਿਹੜਾ ਜਾਂਦਾ ਹੈ, ਜਿਨ੍ਹਾਂ ਨੇ ਬਿਹਤਰੀਨ ਖੇਡ ਵਿਖਾਉਂਦੇ ਹੋਏ 7 ਸ਼ਾਨਦਾਰ ਬਚਾਅ ਕੀਤੇ ਹੈ। ਮੈਚ ਦੇ 39ਵੇਂ ਮਿੰਟ ਦੇ ਵਿਚ ਸਪੇਨ ਦੇ ਫੇਰਾਨ ਤੋਰੇਸ ਦਾ ਸ਼ਾਟ ਗੋਲ ਪੋਸਟ ਦੇ ਉਪਰਲੇ ਡੰਡੇ ਦੇ ਨਾਲ ਟਕਰਾ ਗਿਆ, ਤੇ ਉਸ ਤੋਂ ਤੁਰੰਤ ਬਾਅਦ ਜਿਹੜਾ ਔਜ਼ਾਰ ਜ਼ਾਬਲ ਦੇ ਹੈਡਰ ਨੂੰ ਜਿਹੜਾ ਵੀ ਵੋਜ਼ਿਨਾ ਨੇ ਜਿਹੜਾ ਬੜੀ ਮੁਸ਼ਕਲ ਦੇ ਨਾਲ ਰੋਕ ਲਿਆ। ਇਸ ਤੋਂ ਬਾਅਦ 56ਵੇਂ ਮਿੰਟ ਦੇ ਵਿਚ ਫੈਬੀਅਨ ਰੂਇਜ਼ ਦਾ ਜਿਹੜਾ ਹੈਡਰ ਵੀ ਸਿੱਧਾ ਗੋਲਕੀਪਰ ਦੇ ਹੱਥਾਂ ਦੇ ਵਿਚ ਚਲਿਆ ਗਿਆ। ਲਾਮਨ ਜਮਾਲ ਦੀ ਜਿਹੜੀ ਵਾਪਸੀ ਵੀ ਨਾ ਆਈ ਕੰਮ ਹੈ ਇਹਦੇ ਵਿਚ ਸਪੇਨ ਦੇ। ਸਪੇਨ ਨੇ ਮੈਚ ਦੇ 71ਵੇਂ ਮਿੰਟ ਦੇ ਵਿਚ ਆਪਣੀ ਨੌਜਵਾਨ ਸਟਾਰ ਖਿਡਾਰੀ ਲੈਮਨ ਯਮਾਲ ਜਿਹੜਾ ਉਹਨੂੰ ਮੈਦਾਨ ਦੇ ਵਿਚ ਉਤਾਰਿਆ, ਤੇ ਜੋ ਹੈਮਸਟ੍ਰਿੰਗ ਦੀ ਸੱਟ ਕਾਰਨ 22 ਅਪ੍ਰੈਲ ਤੋਂ ਬਾਅਦ ਪਹਿਲਾ ਮੈਚ ਜਿਹੜਾ ਖੇਡ ਰਹੇ ਸਨ। ਯਮਾਲ ਨੇ ਸੱਜੇ ਪਾਸੇ ਰਾਈਟ ਵਿੰਗ ਤੋਂ ਕਈ ਜਿਹੜਾ ਖਤਰਨਾਕ ਮੌਕੇ ਬਣਾਏ, ਪਰ ਉਹ ਵੀ ਸਪੇਨ ਦਾ ਜਿਹੜਾ ਖਾਤਾ ਨਹੀਂ ਖੋਲ ਸਕੇ। ਮੈਚ ਦੇ 88ਵੇਂ ਮਿੰਟ ਦੇ ਵਿਚ ਔਜ਼ਾਰ ਜਾਬਲ ਨੇ ਦੇ ਜਿਹੜਾ ਇਕ ਹੋਰ ਪੱਕੇ ਗੋਲ ਵਾਲੇ ਸ਼ਾਟ ਨੂੰ ਕੇਪ ਵਰਡੇ ਦੇ ਡਿਫੈਂਡਰ ਪੀਕੋ ਲੋਪੇਸ ਨੇ ਜਿਹੜਾ ਸੀ ਸਲਾਈਡ ਮਾਰ ਕੇ ਬਾਹਰ ਕੱਢ ਦਿੱਤਾ। ਮੈਚ ਦੇ ਆਖਰੀ 90ਵੇਂ ਮਿੰਟ ਦੇ ਵਿਚ ਕੇਪ ਵਰਡੇ ਨੂੰ ਇਕ ਕਾਰਨਰ ਕਿੱਕ ਮਿਲੀ, ਜਿਸ ਦੇ ਉੱਤੇ ਡੀਨੇ ਬੋਰਗੇਸ ਨੇ ਜ਼ਬਰਦਸਤ ਹੈਡਰ ਲਗਾਇਆ, ਪਰ ਸਪੇਨ ਦੇ ਜਿਹੜਾ ਗੋਲਕੀਪਰ ਉਨਾਈ ਸਿਮੋਨ ਨੇ ਇਸ ਨੂੰ ਆਸਾਨੀ ਦੇ ਨਾਲ ਹੀ ਫੜ ਲਿਆ, ਤੇ ਇਸ ਡਰਾਅ ਦੇ ਨਾਲ ਹੀ ਦੋਵਾਂ ਟੀਮਾਂ ਨੂੰ ਇਕ ਇਕ ਅੰਕ ਜਿਹੜਾ ਮਿਲ ਗਿਆ, ਜਿਸਦੇ ਨਾਲ ਹੁਣ ਉਰਗਵੇ ਜਾਂ ਸਾਊਦੀ ਅਰਬ ਦੇ ਲਈ ਗਰੁੱਪ ਐਚ ਦੇ ਵਿਚ ਅੱਗੇ ਨਿਕਲਣ ਦਾ ਜਿਹੜਾ ਰਸਤਾ ਖੁੱਲ੍ਹ ਗਿਆ। ਤੇ ਅੱਜ ਜਿਹੜਾ ਮੈਚ ਹੋਣਾ ਹੈ ਜੀ ਭਾਰਤੀ ਸਮੇਂ ਦੇ ਅਨੁਸਾਰ 11:30 ਵਜੇ ਤੇ ਫਿਨਲੈਂਡ ਦੇ ਮੁਤਾਬਕ 9 ਵਜੇ ਮੈਚ ਹੋਣਾ। ਇੱਥੇ 9 ਵਜੇ ਸ਼ਾਮ ਨੂੰ ਆਪਣੇ ਪ੍ਰੋਗਰਾਮ ਖਤਮ ਹੁੰਦੇ ਸਾਰ ਹੀ ਫਰਾਂਸ ਵਰਸਿਸ ਜਿਹੜਾ ਸੈਨੇਗਲ। ਤੇ ਲੋ ਹੁਣ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਕਹਿੰਦੇ ਜੱਫੀਆਂ ਪਵਾ ਦੇਣਗੇ ਜੱਫੀਆਂ। ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਬਾਰੇ ਬੀਬੀ ਭੱਠਲ ਉਹਨਾਂ ਨੇ ਬਿਆਨ ਦਿੱਤੇ ਹੈ, ਤੇ ਪੰਜਾਬ ਕਾਂਗਰਸ ਦੇ ਵਿਚ ਵੱਡੀ ਹਲਚਲ ਜਿਹੜੀ ਚੱਲ ਰਹੀ ਹੈ। ਹਾਈਕਮਾਂਡ ਵੱਲੋਂ ਨਿਯੁਕਤ ਨਿਗਰਾਨਾਂ ਦੀਆਂ ਅੱਜ ਤੋਂ ਦਿੱਲੀ ਦੇ ਵਿਚ ਇਹ ਮੀਟਿੰਗਾਂ ਸ਼ੁਰੂ ਹੋ ਗਈਆਂ। ਪੰਜਾਬ ਕਾਂਗਰਸ ਦੇ ਅੰਦਰੂਨੀ ਜਥੇਬੰਦਕ ਹਾਲਾਤਾਂ ਦੇ ਮੱਦੇਨਜ਼ਰ ਜਾਇਜ਼ਾ ਲੈਣ ਅਤੇ ਜਿਹੜਾ ਧੜੇਬੰਦੀ ਨੂੰ ਠੱਲ ਪਾਉਣ ਦੇ ਲਈ ਕਾਂਗਰਸ ਪ੍ਰਧਾਨ ਖੜਗੇ ਹੁੜਾਂ ਦੇ ਵੱਲੋਂ ਨਿਯੁਕਤ ਕੀਤੇ ਗਏ 3 ਸੀਨੀਅਰ ਰਾਸ਼ਟਰੀ ਨਿਗਰਾਨ ਅੱਜ ਤੋਂ ਦਿੱਲੀ ਦੇ ਵਿਚ ਪੰਜਾਬ ਦੇ ਆਗੂਆਂ ਦੇ ਨਾਲ ਇਕ ਬੇਹੱਦ ਅਹਿਮ ਅਤੇ ਵਕਾਰੀ ਮੀਟਿੰਗਾਂ ਦੇ ਸਿਲਸਿਲੇ ਦੀ ਸ਼ੁਰੂਆਤ ਕਰ ਚੁੱਕੇ ਹੈ। ਪਾਰਟੀ ਹਾਈ ਕਮਾਂਡ ਜਿਹੜੀ ਉਹਦੇ ਵੱਲੋਂ ਭੇਜੇ ਗਏ ਇਨ੍ਹਾਂ 3 ਨਿਗਰਾਨਾਂ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਤੇ ਭਜਨ ਲਾਲ ਜਾਟਵ ਦੀ ਜਿਹੜੀ ਹੈ 3 ਰੋਜ਼ਾ ਕਵਾਇਦ ਅੱਜ ਤੋਂ ਬਕਾਇਦਾ ਸ਼ੁਰੂ ਹੋ ਚੁੱਕੀ ਹੈ, ਜਿਹਦੇ ਨਾਲ ਸੂਬੇ ਦੀ ਸਿਆਸਤ ਦੇ ਵਿਚ ਗਰਮਾਹਟ ਵੱਧ ਚੁੱਕੀ ਹੈ। ਇਹ ਵੀ ਕਿਆਸ ਲਗਾਇਆ ਜਾ ਰਹੇ ਨੇ ਕਿ ਆਉਣ ਵਾਲੀ 19 ਜੂਨ ਨੂੰ ਕੋਈ ਵੱਡਾ ਜਿਹੜਾ ਫੈਸਲਾ ਲਿਆ ਜਾ ਸਕਦਾ ਹੈ। ਇਹ 3 ਨਿਗਰਾਨਾਂ ਨੇ ਅੱਜ ਸਭ ਤੋਂ ਪਹਿਲਾਂ ਪੰਜਾਬ ਦੇ ਕਾਂਗਰਸ ਸੰਸਦ ਮੈਂਬਰ MPs ਨਾਲ ਮੁਲਾਕਾਤ ਕਰਕੇ ਜ਼ਮੀਨੀ ਹਾਲਾਤਾਂ ਦੀ ਜਿਹੜੀ ਟੋਹ ਲਈ ਹੈ। ਇਸ ਤੋਂ ਬਾਅਦ ਅਗਲੇ 3 ਦਿਨਾਂ ਦੇ ਦੌਰਾਨ ਪੜਾਅਵਾਰ ਤਰੀਕੇ ਦੇ ਨਾਲ ਮੌਜੂਦਾ ਵਿਧਾਇਕਾਂ, ਸਾਬਕਾ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਤੇ ਸੂਬਾ ਇਕਾਈ ਦੇ ਹੋਰ ਮੁੱਖ ਅਹੁਦੇਦਾਰਾਂ ਦੇ ਨਾਲ ਆਹਮੋ ਸਾਹਮਣੇ ਕਹਿੰਦੇ ਬੈਠ ਕੇ ਲੰਮੀ ਚਰਚਾ ਕੀਤੀ ਜਾਏਗੀ। ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਇਹ ਨਿਗਰਾਨ ਆਪਣੀ ਇਕ ਵਿਸਤ੍ਰਿਤ ਰਿਪੋਰਟ ਤਿਆਰ ਕਰਕੇ ਪਾਰਟੀ ਹਾਈਕਮਾਂਡ ਨੂੰ ਸੌਂਪਣਗੇ। ਦੂਸਰੇ ਪਾਸੇ ਅਬਜ਼ਰਵਰਾਂ ਨੇ ਪੰਜਾਬ ਦੀ ਮੌਜੂਦਾ ਸਥਿਤੀ, ਲੋਕਾਂ ਦੀ ਸੋਚ ਅਤੇ ਵੱਖ ਵੱਖ ਪਾਰਟੀਆਂ ਦੀ ਹਾਲਤ ਬਾਰੇ ਫੀਡਬੈਕ ਲਈ ਹੈ। ਭੱਠਲ ਨੇ ਭਰੋਸਾ ਜਤਾਇਆ ਕਿ ਇਸ ਪੂਰੇ ਅਭਿਆਸ ਦਾ ਨਤੀਜਾ ਪਾਰਟੀ ਦੇ ਲਈ ਸਕਾਰਾਤਮਕ ਪਾਜ਼ਿਟਿਵ ਨਿਕਲੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕਾਂਗਰਸ ਦੇ ਅੰਦਰ ਕਿਸੇ ਕਿਸਮ ਦੀ ਵੱਡੀ ਲੜਾਈ ਨਹੀਂ ਹੈ, ਤੇ ਜੇਕਰ ਕਦੇ ਮਤਭੇਦ ਸਾਹਮਣੇ ਆਉਂਦੇ ਨੇ ਤਾਂ ਉਹ ਹਰ ਪਰਿਵਾਰ ਦੇ ਵਾਂਗ ਕਹਿੰਦੇ ਆਮ ਗੱਲ ਹੈ। ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਭੱਠਲ ਉਨ੍ਹਾਂ ਕਿਹਾ ਕਿ ਸਭ ਇਕੱਠੇ ਹੋ ਜਾਣਗੇ, ਜੱਫੀਆਂ ਪਵਾ ਦਿਆਂਗੇ ਜੱਫੀਆਂ, ਤੇ ਕਾਂਗਰਸ ਦੇ ਵਿਚ ਸਾਡੀ ਕੋਈ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪਰਿਵਾਰ ਦੇ ਵਿਚ ਛੋਟੇ ਛੋਟੇ ਬੱਚੇ ਲੜ ਪੈਂਦੇ ਨੇ, ਅਜਿਹੀ ਲੜਾਈ ਕਾਂਗਰਸ ਦੇ ਵਿਚ ਹੈ ਜੋ ਕਦੇ ਵੀ ਕਹਿੰਦੇ ਅੱਗੇ ਤੱਕ ਨਹੀਂ ਜਾਂਦੀ। ਕਿਆ ਬਾਤ ਹੈ ਜੀ ਬੀਬਾ ਜੀ ਦਾ। ਦੂਸਰੇ ਪਾਸੇ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਵੱਡੀ ਰਾਹਤ ਦੇਣ ਦੀ ਤਿਆਰੀ ਬੱਜ ਗਈ ਹੈ। ਹੁਣ ਘਰ ਦੇ ਨੇੜੇ ਹੀ ਕਹਿੰਦੇ ਹੋਵੇਗੀ ਤਾਇਨਾਤੀ, ਤੇ ਨਵੀਂ ਨੀਤੀ ਜਲਦ ਜਿਹੜੀ ਹੈ ਲਾਗੂ ਹੋਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਸੀ ਅਤੇ ਡੀ ਸ਼੍ਰੇਣੀ ਦੀਆਂ ਅਸਾਮੀਆਂ ਉਤੇ ਨਿਯੁਕਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਤੈਨਾਤ ਨਹੀਂ ਕੀਤਾ ਜਾਏਗਾ, ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਸ਼੍ਰੇਣੀਆਂ ਦਾ ਹਰ ਕਰਮਚਾਰੀ ਛੁੱਟੀ ਹੋਣ ਤੋਂ 1 ਘੰਟੇ ਬਾਅਦ ਆਪਣੇ ਪਰਿਵਾਰ ਦੇ ਵਿਚ ਘਰ ਦੇ ਵਿਚ ਹੋਏਗਾ, ਅਜਿਹਾ ਯਕੀਨੀ ਬਣਾਇਆ ਜਾਵੇਗਾ, ਤੇ ਨਾਲ ਕਿਹਾ ਕਿ ਇਸ ਸਬੰਧੀ ਯੋਜਨਾ ਪੰਜਾਬ ਸਰਕਾਰ ਵੱਲੋਂ ਅਗਲੇ ਕੁਝ ਦਿਨਾਂ ਦੇ ਵਿਚ ਐਲਾਨ ਦਿੱਤੀ ਜਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼੍ਰੇਣੀਆਂ ਦੇ ਵਿਚ ਅਧਿਆਪਕ, ਸਿਹਤ ਕਰਮਚਾਰੀ, ਪੁਲਿਸ ਵਿਭਾਗ ਦੇ ਕਰਮਚਾਰੀ ਤੇ ਸੀ ਅਤੇ ਡੀ ਗ੍ਰੇਡ ਦੇ ਵੱਖ ਵੱਖ ਵਿਭਾਗਾਂ ਦੇ ਹੋਰ ਕਰਮਚਾਰੀ ਸ਼ਾਮਲ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅਣਵਿਆਹੀਆਂ ਲੜਕੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਅੰਦਰ ਜਿਹੜਾ ਘੇਰੇ ਦੇ ਵਿਚ, ਜਿਹੜਾ ਕਿ ਘੱਟ ਤੋਂ ਘੱਟ 5 ਤੋਂ 10 ਕਿਲੋਮੀਟਰ ਵੀ ਹੋ ਸਕਦਾ ਹੈ, ਨੌਕਰੀ ਦੇ ਉਤੇ ਤੈਨਾਤ ਕੀਤਾ ਜਾਏਗਾ। ਵਿਆਹੀਆਂ ਹੋਈਆਂ ਲੜਕੀਆਂ ਨੂੰ ਉਨ੍ਹਾਂ ਦੇ ਸਹੁਰੇ ਘਰਾਂ ਤੋਂ 40 ਕਿਲੋਮੀਟਰ ਉਤੇ ਅੰਦਰ ਅੰਦਰ ਨੌਕਰੀ ਦੇ ਉਤੇ ਨਿਯੁਕਤ ਦਿੱਤੀ ਜਾਵੇਗੀ, ਤੇ ਉਨ੍ਹਾਂ ਕਿਹਾ ਕਿ 3 ਸਾਲ ਦਾ ਪ੍ਰੋਬੀਸ਼ਨਲ ਪੀਰੀਅਡ ਜਿਹੜਾ ਸਮਾਪਤ ਹੋਣ ਤੋਂ ਬਾਅਦ ਕਰਮਚਾਰੀ ਇਸ ਸਕੀਮ ਦਾ ਲਾਭ ਲੈ ਸਕਣਗੇ। ਮੁੱਖ ਮੰਤਰੀ ਅੱਜ ਮੁਹਾਲੀ ਦੇ ਫੇਜ਼ 8 ਦੇ ਵਿਕਾਸ ਭਵਨ ਵਿਖੇ ਸਿਹਤ ਵਿਭਾਗ ਦੀਆਂ ਵੱਖ ਵੱਖ ਅਸਾਮੀਆਂ ਲਈ ਚੁਣੇ ਗਏ 523 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਉਪਰੰਤ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਜੀ। ਦੂਸਰੇ ਪਾਸੇ ਹੈਰੀਟੇਜ ਫਰਨੀਚਰ ਜਿਹੜਾ ਕੰਟਰਵਰਸੀ, ਪੰਜਾਬ ਜਿਹੜੇ ਨੇ MLA ਹੋਸਟਲ ਜਿਹੜੇ ਨੇ ਉਹਦੇ ਨਿਲਾਮ ਹੋਏ ਹੈਰੀਟੇਜ ਫਰਨੀਚਰ ਮਾਮਲੇ ਚ ਸਪੀਕਰ ਸੰਧਵਾ ਹੁਣਾਂ ਨੇ ਕਸਟਡੀ ਰਿਪੋਰਟ ਜਿਹੜੀ ਮੰਗ ਲਈ ਹੈ। ਭਾਈ ਦੂਸਰਾ ਮਾਮਲਾ ਜਿਹੜਾ ਠੰਡਾ ਪਾਉਣਾ ਹੁੰਦਾ ਹੈ, ਫਿਰ ਕਿਤੇ ਨਾ ਕਿਤੇ ਮੂੰਹ ਦੇ ਉੱਤੇ ਚਪੇੜਾਂ ਆਪ ਵੀ ਮਾਰਨੀਆਂ ਪੈ ਜਾਂਦੀਆਂ ਨੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਨ੍ਹਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅਮਰੀਕਾ ਦੇ ਵਿਚ 59 ਲੱਖ ਰੁਪਏ ਦੇ ਵਿਚ ਨਿਲਾਮ ਹੋਏ ਵਿਧਾਇਕ ਹੋਸਟਲ ਦੇ ਹੈਰੀਟੇਜ ਫਰਨੀਚਰ ਦੇ ਬਾਰੇ ਕਸਟਡੀ ਰਿਪੋਰਟ ਮੰਗ ਲਈ। ਇਸ ਸਬੰਧੀ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਦੇ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵਸਤੂਆਂ ਦਾ ਰਖਵਾਲਾ ਕਸਟੋਡੀਅਨ ਕੌਣ ਸੀ, ਕਿਉਂਕਿ ਹੈਰੀਟੇਜ ਫਰਨੀਚਰ ਪੰਜਾਬ, ਹਰਿਆਣਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਵੱਖ ਵੱਖ ਸਰਕਾਰੀ ਅਥਾਰਟੀਆਂ ਦੀ ਹਿਰਾਸਤ ਦੇ ਵਿਚ ਹੈ ਤੇ ਅਜਿਹੀਆਂ ਵਸਤੂਆਂ ਦੀ ਜਿਹੜੀ ਹੈ ਇਨਵੈਂਟਰੀ ਦਾ ਰਿਕਾਰਡ UT ਪ੍ਰਸ਼ਾਸਨ ਦੇ ਦੁਆਰਾ ਰੱਖਿਆ ਜਾ ਰਿਹਾ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਪੀਕਰ ਸੰਧਵਾ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਜਿਨ੍ਹਾਂ ਨੇ ਇਹ ਅਪਰਾਧ ਕੀਤਾ ਤੇ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਊ। ਸਪੀਕਰ ਨੇ ਜ਼ੋਰ ਦਿੱਤਾ ਕਿ ਚੰਡੀਗੜ੍ਹ ਦੇ ਵਿਲੱਖਣ ਆਰਕੀਟੈਕਚਰ ਅਤੇ ਇਤਿਹਾਸਕ ਵਿਰਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਇਰਾਦਤਨ ਲਾਪਰਵਾਹੀ ਕਿਸੇ ਵੀ ਹਾਲਤ ਦੇ ਵਿਚ ਬਰਦਾਸ਼ਤ ਨਹੀਂ ਹੋਊ। ਚੰਡੀਗੜ੍ਹ ਦੇ ਸੈਕਟਰ 4 ਸਥਿਤ ਪੰਜਾਬ MLA ਹੋਸਟਲ ਦੀਆਂ ਹੈਰੀਟੇਜ ਕੁਰਸੀਆਂ ਦੇ ਇਕ ਜੋੜੇ ਤੇ 4 ਲੋਅ ਸਟੂਲ ਦੇ ਜਿਹੜੇ ਸੈੱਟ ਦੀ 4 ਜੂਨ ਨੂੰ ਅਮਰੀਕਾ ਦੇ ਸ਼ਿਕਾਗੋ ਦੇ ਵਿਚ ਆਪਣੇ ਔਜਲਾ ਸਾਹਿਬ ਦੇ ਏਰੀਏ ਚ $72,720 ਜਿਹਦਾ ਲੱਖਾਂ ਦੇ ਵਿਚ ਕੀਮਤ ਬਣ ਜਾਂਦੀ ਹੈ 59 ਲੱਖ ਰੁਪਏ ਤੋਂ ਵੱਧ ਜਿਹੜੀ ਹੈ ਕੀਮਤ ਬਣਦੀ ਹੈ। ਇਸ ਨਿਲਾਮੀ ਹੋਣ ਦੇ ਉਤੇ ਵਿਵਾਦ ਖੜਾ ਹੋਇਆ ਸੀ ਜਿਸਦੇ ਨਾਲ ਰਾਜ ਦੀਆਂ ਵਿਧਾਨਕ ਸੰਸਥਾਵਾਂ ਨਾਲ ਜੁੜੀਆਂ ਸੰਪਤੀਆਂ ਦੀ ਸੁਰੱਖਿਆ ਦੇ ਉਤੇ ਗੰਭੀਰ ਸਵਾਲ ਖੜੇ ਹੋ ਗਏ ਤੇ ਕੁਰਸੀਆਂ 42 ਲੱਖ ਰੁਪਏ ਤੋਂ ਵੱਧ ਦੇ ਵਿਚ ਵਿਕੀਆਂ ਜਦੋਂ ਕਿ ਸਟੂਲ ਜਿਹੜੇ ਨੇ 17 ਲੱਖ ਰੁਪਏ ਤੋਂ ਵੱਧ ਵਿਚ ਵਿਕ ਗਏ। ਅਜਿਹੀ ਜਿਹੜੀਆਂ ਵਸਤੂਆਂ ਦੀ ਆਵਾਜਾਈ, ਵਿਕਰੀ ਅਤੇ ਨਿਰਯਾਤ ਨੂੰ ਰੋਕਣ ਸਬੰਧੀ ਗ੍ਰਹਿ ਮੰਤਰਾਲੇ MHA ਦੇ ਸਪਸ਼ਟ ਆਦੇਸ਼ਾਂ ਦੇ ਬਾਵਜੂਦ ਇਹ ਹੈਰੀਟੇਜ ਵਸਤੂਆਂ ਅਮਰੀਕਾ ਦੇ ਵਿਚ ਨਿਲਾਮੀ ਘਰ ਤੱਕ ਪਹੁੰਚ ਗਈਆਂ। ਇਹ ਵਸਤੂਆਂ ਅਮਰੀਕਾ ਸਥਿਤ ਇਕ ਨਿਲਾਮੀ ਘਰ ਰਾਈਟ ਦੇ ਦੁਆਰਾ ਵੇਚੀਆਂ ਗਈਆਂ। ਨਿਲਾਮੀ ਘਰ ਦੀ ਵੈਬਸਾਈਟ ਦੇ ਉਤੇ ਲਗਾਈ ਗਈ ਵਿਕੀਆਂ ਹੋਈਆਂ ਕੁਰਸੀਆਂ ਦੀ ਇਕ ਤਸਵੀਰ ਤੇ ਇਨਵੈਂਟਰੀ ਮਾਰਕਿੰਗ MLA ਹੈ ਜਿਹੜਾ ਬ੍ਰੈਕਟ ਦੇ ਵਿਚ HPB1 ਤੇ B11 ਲਿਖੀ ਹੋਈ ਹੈ। ਹੈਰੀਟੇਜ ਪ੍ਰੋਟੈਕਸ਼ਨ ਸੈੱਲ ਚੰਡੀਗੜ੍ਹ ਦੇ ਮੈਂਬਰ ਅਜੇ ਜੱਗਾ, ਜੋ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਦੁਆਰਾ ਜਿਹੜੇ ਨੇ ਆਈਕੋਨਿਕ ਮਿਡ ਸੈਂਚਰੀ ਮਾਡਰਨ ਹੈਰੀਟੇਜ ਫਰਨੀਚਰ ਦੀ ਇਨਵੈਂਟਰੀ ਬਣਾਉਣ ਲੱਭਣ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਰੋਕਣ ਦੇ ਲਈ ਸਥਾਪਿਤ ਇਕ ਸਿਖਰਲੀ ਕਮੇਟੀ ਹੈ। ਉਨ੍ਹਾਂ ਨੇ ਇਕ ਪੱਤਰ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਸੀ ਕਿ ਇਸ ਵਿਕਰੀ ਨੂੰ ਕਿਸ ਨੇ ਅਧਿਕਾਰਤ ਕੀਤਾ ਤੇ ਕੀ ਲੋੜੀਂਦੀ ਇਜਾਜ਼ਤ ਲਈ ਗਈ ਸੀ। ਹੈਰੀਟੇਜ ਸੈੱਲ ਦੀ ਅਗਵਾਈ ਜਿਹੜੀ ਹੈ ਯੂਟੀ ਦੇ ਮੁੱਖ ਸਕੱਤਰ ਜਿਹੜੇ ਨੇ ਕਰਦੇ ਨੇ। ਦੂਸਰਾ ਮੁੱਦਾ ਜਿਹੜਾ ਵਿਵਾਦਤ ਵੀਡੀਓ ਮਾਮਲਾ, ਭਗਵੰਤ ਮਾਨ ਕੋਲੋਂ ਅਸਤੀਫੇ ਦੀ ਮੰਗ ਨੇ ਜ਼ੋਰ ਫੜਿਆ ਤੇ ਅਕਾਲ ਤਖ਼ਤ ਦੇ ਹੁਕਮਾਂ ਤੋਂ ਬਾਅਦ ਨੈਤਿਕਤਾ ਦੇ ਆਧਾਰ ਦੇ ਉਤੇ ਅਸਤੀਫਾ ਮੰਗਿਆ ਗਿਆ। ਵਾਇਰਲ ਵੀਡੀਓ ਦੇ ਵਿਚ ਸੀਐਮ ਭਗਵੰਤ ਮਾਨ ਦਾ ਪੱਖ ਜਿਹੜਾ ਸਾਹਮਣੇ ਆਇਆ ਅੱਜ ਤੇ ਵੀਡੀਓ ਵਾਲਾ ਸ਼ਖਸ ਕਹਿੰਦੇ ਮੈਂ ਨਹੀਂ ਹਾਂ, ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿਆਸੀ ਅਕਾਮਾਂ ਨੂੰ ਖੁਸ਼ ਕਰਨ ਦੇ ਲਈ ਲਾਏ ਜਾ ਰਹੇ ਨੇ ਬੇਬੁਨਿਆਦ ਦੋਸ਼, ਮੁੱਖ ਮੰਤਰੀ ਮਾਨ ਸਾਹਿਬ ਕਹਿੰਦੇ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵਿਵਾਦਤ ਵੀਡੀਓ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਜ਼ੋਰ ਫੜਨ ਲੱਗ ਪਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਤੇ ਪੁੱਜੀਆਂ ਸ਼ਿਕਾਇਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦੇਸ਼ ਦੀਆਂ ਨਾਮੀ ਲੈਬ ਤੋਂ ਜਿਹੜੀ ਕਰਵਾਈ ਜਾਂਚ ਦੇ ਵਿਚ ਵੀਡੀਓ ਅਸਲ ਸਾਬਤ ਹੋਈਆਂ ਨੇ। ਐਡਵੋਕੇਟ ਧਾਮੀ ਹੁਣਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਬਹੁਤ ਹੀ ਜਿੰਮੇਵਾਰੀ ਅਤੇ ਮਰਿਆਦਾ ਵਾਲਾ ਹੈ, ਹੁਣ ਜਦੋਂ ਜਾਂਚ ਦੇ ਦੌਰਾਨ ਇਹ ਵੀਡੀਓ ਅਸਲ ਅਤੇ ਪ੍ਰਮਾਣਿਕ ਸਾਬਤ ਹੋਈਆਂ ਤਾਂ ਨੈਤਿਕਤਾ ਦੇ ਆਧਾਰ ਦੇ ਉਤੇ ਮੁੱਖ ਮੰਤਰੀ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦਾ ਸਤਿਕਾਰ ਕਰਨਾ ਹਰ ਸਿੱਖ ਤੇ ਜਨਤਕ ਜੀਵਨ ਦੇ ਨਾਲ ਜੁੜੇ ਵਿਅਕਤੀ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਰੰਗਤ ਦੇਣ ਦੀ ਬਜਾਏ ਸਚਾਈ ਅਤੇ ਜਵਾਬਦੇਹੀ ਦੇ ਅਸੂਲਾਂ ਦੇ ਆਧਾਰ ਦੇ ਉਤੇ ਦੇਖਿਆ ਜਾਣਾ ਚਾਹੀਦੈ। ਲੋਕਤੰਤਰ ਦੇ ਵਿਚ ਜਨਤਕ ਅਹੁਦਿਆਂ ਦੇ ਉਤੇ ਬੈਠੇ ਵਿਅਕਤੀਆਂ ਤੋਂ ਉੱਚ ਨੈਤਿਕ ਮਾਪਦੰਡਾਂ ਦੀ ਉਮੀਦ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਪੰਥਕ ਮਰਿਆਦਾ ਅਨੁਸਾਰ ਹੀ ਆਪਣੀ ਜਿੰਮੇਵਾਰੀ ਨਿਭਾਉਂਦੀ ਰਹੇਗੀ ਤੇ ਹਰ ਆਦੇਸ਼ ਦੇ ਉਤੇ ਡਟ ਕੇ ਪਹਿਰਾ ਦੇਵੇਗੀ। ਸੀਨੀਅਰ ਜਿਹੜੇ ਕਾਂਗਰਸੀ ਆਗੂ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਕ ਕਥਿਤ ਵਾਇਰਲ ਵੀਡੀਓ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਥ ਵਿਰੋਧੀ ਐਲਾਨਣਾ ਪੰਜਾਬ ਦੇ ਇਤਿਹਾਸ ਦੇ ਵਿਚ ਇਕ ਬਹੁਤ ਮਹੱਤਵਪੂਰਨ ਘਟਨਾ ਵਾਪਰੀ ਹੈ। ਉਨ੍ਹਾਂ ਆਖਿਆ ਕਿ ਇਹ ਕਾਰਵਾਈ ਪੰਜ ਸਿੰਘ ਸਹਿਬਾਨ ਦੇ ਵੱਲੋਂ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਇਸ ਦੀਆਂ ਪਰੰਪਰਾਵਾਂ ਤੇ ਲੱਖਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਬਿਨਾਂ ਕਿਸੇ ਦੇਰੀ ਦੇ ਨੈਤਿਕ ਆਧਾਰ ਦੇ ਉਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਤੇ ਤੁਰੰਤ ਸਿੱਖ ਭਾਈਚਾਰੇ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਪੰਜਾਬ ਭਾਜਪਾ ਦੇ ਬੁਲਾਰੇ ਤੇ ਸਿੱਖ ਚਿੰਤਕ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਹੁਣਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤੁਰੰਤ ਅਸਤੀਫੇ ਦੀ ਮੰਗ ਕਰ ਲਈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼ ਦੀ ਸਰਕਾਰ ਦੇ ਦੁਆਰਾ ਮਾਨਤਾ ਪ੍ਰਾਪਤ ਉੱਚ ਤਕਨੀਕੀ ਫੋਰੈਂਸਿਕ ਲੈਬਾਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਭਗਵੰਤ ਮਾਨ ਦੀ 10 ਗੁਰੂ ਸਾਹਿਬਾਨਾਂ ਦੀ ਤਸਵੀਰ ਦੀ ਬੇਅਦਬੀ ਦੇ ਨਾਲ ਸੰਬੰਧਿਤ ਵਿਵਾਦਤ ਵੀਡੀਓ ਦੇ ਸਹੀ ਪਾਏ ਜਾਣ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਭਗਵੰਤ ਮਾਨ ਕੋਲ ਮੁੱਖ ਮੰਤਰੀ ਤੇ ਵਿਧਾਇਕ ਦੇ ਅਹੁਦੇ ਤੇ ਬਣੇ ਰਹਿਣ ਦਾ ਕੋਈ ਵੀ ਨੈਤਿਕ, ਸਮਾਜਿਕ ਜਾਂ ਰਾਜਨੀਤਿਕ ਅਧਿਕਾਰ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਇਕ ਆਮ ਨਾਗਰਿਕ ਅਜਿਹੇ ਦੋਸ਼ਾਂ ਦੇ ਲਈ ਕਾਨੂੰਨ ਦੇ ਘੇਰੇ ਦੇ ਵਿਚ ਆ ਸਕਦੈ ਤਾਂ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਅਤੇ ਨੈਤਿਕਤਾ ਤੋਂ ਉਪਰ ਨਹੀਂ ਹੋ ਸਕਦਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰੂ ਦੋਖੀ ਪੰਥ ਵਿਰੋਧੀ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਮੁੱਖ ਮੰਤਰੀ ਹੁਣਾਂ ਨੇ ਇਸ ਵਿਵਾਦਤ ਵੀਡੀਓ ਦੇ ਵਿਚ ਖੁਦ ਦੇ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਾਨ ਨੇ ਇਕ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਅਕਾਲ ਤਖ਼ਤ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਐ ਪਰ ਮੌਜੂਦਾ ਅਹੁਦੇਦਾਰ ਜੋ ਕਿ ਸਿਆਸੀ ਤੌਰ ਦੇ ਉਤੇ ਨਿਯੁਕਤ ਕੀਤੇ ਗਏ ਨੇ ਆਪਣੇ ਸਿਆਸੀ ਅਕਾਮਾਂ ਨੂੰ ਖੁਸ਼ ਕਰਨ ਦੇ ਲਈ ਉਨ੍ਹਾਂ ਖਿਲਾਫ਼ ਜਿਹੜਾ ਬੇਬੁਨਿਆਦ ਦੋਸ਼ ਲਗਾ ਰਹੇ ਨੇ। ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਦੇ ਲਈ ਮੇਰੇ ਖਿਲਾਫ਼ ਇਕ ਝੂਠਾ ਵਰਤਾਂਤ ਜਿਹੜਾ ਘੜਿਆ ਜਾ ਰਿਹਾ। ਇਸ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਹੁਣਾਂ ਕਿਹਾ ਕਿ ਮੇਰੇ ਖਿਲਾਫ਼ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਜਦੋਂ ਕਿ ਮੈਂ ਪਹਿਲਾਂ ਹੀ ਅਕਾਲ ਤਖ਼ਤ ਸਕੱਤਰੇਤ ਵਿਚ ਜਿਹੜਾ ਪੇਸ਼ ਹੋ ਕੇ ਸਾਫ਼ ਕਰ ਦਿੱਤਾ ਸੀ ਕਿ ਵੀਡੀਓ ਵਾਲਾ ਸ਼ਖਸ ਮੈਂ ਨਹੀਂ ਹਾਂ। ਵੀਡੀਓ ਦੇ ਵਿਚ ਦਿਖਾਈ ਦੇ ਰਹੇ ਵਿਅਕਤੀ ਦਾ ਕੱਦ ਕਾਠ ਅਤੇ ਸਰੀਰਕ ਬਣਤਰ ਮੇਰੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਮੈਨੂੰ ਹੈਰਾਨੀ ਹੈ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਬੈਠੇ ਲੋਕ ਸਿਰਫ਼ ਮੈਨੂੰ ਬਦਨਾਮ ਕਰਨ ਦੇ ਲਈ ਆਪਣੀ ਸਿਆਸੀ ਮਾਲਕਾਂ ਦੇ ਕਹਿੰਦੇ ਨੇ ਇਸ਼ਾਰਿਆਂ ਦੇ ਉਤੇ ਕੰਮ ਕਰ ਰਿਹਾ। ਤੇ ਇਹਦੇ ਵਿੱਚ ਸਿਆਸਤ ਹੋ ਰਹੀ ਹੈ, ਦੇਖਦੇ ਹਾਂ ਅੱਗੇ ਜਾ ਕੇ ਕੀ ਹੁੰਦਾ, ਗੱਲਾਂ ਬਾਤਾਂ ਕਰਦੇ ਹਾਂ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਉਹਨਾਂ ਦਾ ਮਾਮਲਾ ਪਛੜ ਗਿਆ, ਕੱਲ ਜਿਹੜਾ ਇਹਨੂੰ ਵਿਚਾਰਨਾ ਸੀ ਪਰ ਕਿਤੇ ਨਜ਼ਰ ਨਾ ਆਇਆ। ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਪਛੜਿਆ ਤੇ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਪਛੜ ਚੁੱਕਿਆ, ਜਦੋਂ ਕਿ ਇਹ ਜਿਹੜਾ ਮਾਮਲਾ ਇਸ ਤੋਂ ਪਹਿਲਾਂ ਹੋਈ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵਿਚਾਰਿਆ ਗਿਆ ਸੀ। ਬੰਦੀ ਸਿੰਘ ਜਿਹੜੇ ਨੇ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਜਿਹੜਾ ਵਿਚਾਰਨਯੋਗ ਸੀ। ਬਲਵੰਤ ਸਿੰਘ ਰਾਜੋਆਣਾ ਵੱਲੋਂ ਆਖਿਆ ਜਾ ਰਿਹਾ ਕਿ ਉਸ ਦੀ ਫਾਂਸੀ ਦੀ ਸਜ਼ਾ ਮਾਫ਼ੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕੀਤੀ ਹੋਈ ਪਟੀਸ਼ਨ ਨੂੰ ਵਾਪਸ ਲੈ ਲਿਆ ਜਾਵੇ, ਕਿਉਂਕਿ ਇਸ ਮਾਮਲੇ ਦੇ ਵਿੱਚ ਇਕ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਿਆ, ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਮਾਮਲਾ ਇਸ ਵੇਲੇ ਅਦਾਲਤ ਦੇ ਵਿਚਾਰ ਦੇ ਅਧੀਨ ਵੀ ਹੈਗਾ ਆ। ਬੀਤੇ ਕੱਲ ਇਹ ਮਾਮਲਾ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾਣਾ ਸੀ ਪਰ ਸਿਆਸੀ ਘਟਨਾਕ੍ਰਮ ਦੇ ਚਲਦਿਆਂ ਇਹ ਮਾਮਲਾ ਪਿੱਛੇ ਪੈ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੂਤਰਾਂ ਦੇ ਮੁਤਾਬਕ ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਸਬੰਧਤ ਹੈ ਤੇ ਸਿੱਖ ਜਥੇਬੰਦੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਦੇਸ਼ ਯਾਤਰਾ ਦੇ ਉੱਤੇ ਨੇ। ਇਸ ਮਾਮਲੇ ਦੇ ਵਿੱਚ ਉਨ੍ਹਾਂ ਦੇ ਨਾਲ ਵਿਚਾਰ ਵਟਾਂਦਰਾ ਜ਼ਰੂਰੀ ਸੀ ਜਿਸ ਦੇ ਕਾਰਨ ਇਹ ਮਾਮਲਾ ਮੁੜ ਵਿਚਾਰਿਆ ਜਾਏਗਾ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਨਾਲ ਕੀਤੀ ਗਈ ਮੀਟਿੰਗ ਦੇ ਵਿੱਚ ਇਹ ਮਾਮਲਾ ਏਜੰਡੇ ਦੇ ਵਿੱਚ ਸ਼ਾਮਲ ਸੀ। ਮੀਟਿੰਗ ਦੇ ਵਿੱਚ ਬੇਅਦਬੀ ਐਕਟ, ਭਗਵੰਤ ਮਾਨ ਦੀ ਕਥਿਤ ਇਤਰਾਜ਼ਯੋਗ ਵੀਡੀਓ, ਬਲਵੰਤ ਸਿੰਘ ਰਾਜੋਆਣਾ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮਾਫ਼ੀ ਸਬੰਧੀ ਪਟੀਸ਼ਨ ਸਬੰਧੀ ਮਾਮਲਾ ਸ਼ਾਮਲ ਸੀ। ਮੀਟਿੰਗ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੱਖਾਂ ਦੀ ਜੜੀ ਰਿਹਾਈ ਦੇ ਮਾਮਲੇ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਸੀ, ਜਿਹਦੇ ਵਿੱਚ ਕਈ ਵਿਦਵਾਨਾਂ ਨੇ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਨੂੰ ਵੀ ਆੜੇ ਹੱਥੀ ਲਿਆ ਸੀ। ਇਕ ਜਥੇਬੰਦੀ ਦੇ ਆਗੂ ਵੱਲੋਂ ਆਖਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਰਾਜੋਆਣਾ ਦੀ ਮੰਗ ਸਮਰਥਨ ਕਰਨਾ ਚਾਹੀਦਾ ਹੈ ਤੇ ਇਸ ਪਟੀਸ਼ਨ ਨੂੰ ਵਾਪਸ ਲੈ ਲੈਣਾ ਚਾਹੀਦਾ। ਇਕ ਸਿੱਖ ਆਗੂ ਨੇ ਇਸ ਮਾਮਲੇ ਦੇ ਵਿੱਚ ਦਲੀਲ ਦਿੱਤੀ ਸੀ ਕਿ ਆਉਂਦੇ ਸਮੇਂ ਦੇ ਵਿੱਚ ਭਾਜਪਾ ਪੰਜਾਬ ਦੇ ਵਿੱਚ ਪੈਰ ਜਿਹੜਾ ਪਸਾਰਾ ਕਰ ਰਹੀ ਹੈ ਕਰਨ ਦਾ ਯਤਨ ਕਰ ਰਹੀ ਹੈ ਤੇ ਉਹ ਅਜਿਹੇ ਸਮੇਂ ਦੇ ਵਿੱਚ ਸਿੱਖਾਂ ਦਾ ਦਿਲ ਜਿੱਤਣ ਦੇ ਲਈ ਬੰਦੀ ਸਿੰਘਾਂ ਨੂੰ ਜਿਹੜਾ ਰਿਹਾਅ ਕਰ ਸਕਦੀ ਹੈ ਇਸ ਦੇ ਲਈ ਉਡੀਕ ਕਰਨੀ ਚਾਹੀਦੀ ਹੈ ਤੇ ਇਸ ਮੌਕੇ ਦਾ ਲਾਹਾ ਲੈਣਾ ਕਹਿੰਦੇ ਚਾਹੀਦਾ। ਦੂਸਰੇ ਪਾਸੇ ਕੱਲ ਵੈਸੇ ਫੈਸਲਾ ਸੁਣਾਇਆ ਗਿਆ ਸੀ, ਇੰਟਰਨੈਸ਼ਨਲ ਜਿਹੜੇ ਗੁਰੂ ਘਰਾਂ ਦੀ ਗੱਲ ਹੈ, ਕੈਨੇਡਾ ਤੇ ਯੂ ਐਸ ਦੀਆਂ ਦੋ ਗੁਰਦੁਆਰਾ ਕਮੇਟੀਆਂ ਦੇ ਵਿੱਚ ਜਿਹੜਾ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਵੀ ਕੀਤੀ ਗਈ ਜੋ ਖ਼ਬਰਾਂ ਦੇ ਵਿੱਚ ਨਜ਼ਰ ਨਹੀਂ ਆਈ ਤੇ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਤਨਖਾਹੀਆ ਕਰਾਰ ਦਿੱਤੀ ਗਈ ਸੀ। ਵਿਨੀਪੈਗ ਗੁਰਦੁਆਰਾ ਕਮੇਟੀ ਪ੍ਰਧਾਨ ਦੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਉਨ੍ਹਾਂ ਨੇ ਇਕ ਪਾਸੜ ਦੱਸ ਦਿੱਤਾ ਹੈ। ਲਓ ਜੀ, ਨਾ ਤਾਂ ਉੱਥੇ ਦੀ ਸਰਕਾਰਾਂ ਮੰਨਦੀਆਂ ਨੇ ਤੇ ਨਾ ਹੀ ਗੁਰੂ ਘਰਾਂ ਦੀਆਂ ਕਮੇਟੀਆਂ ਮੰਨਦੀਆਂ ਨੇ ਤੇ ਹੁਣ ਕਿਹਦੀ ਗੱਲ ਕਰੀਏ ਜੀ। ਨਿਸ਼ਾਨ ਸਿੰਘ ਜਿਹੜੇ ਨੇ ਉਨ੍ਹਾਂ ਨੇ ਲੱਗੇ ਦੋਸ਼ਾਂ ਨੂੰ ਮੁੱਢ ਤੋਂ ਨਕਾਰ ਦਿੱਤਾ। ਪ੍ਰਧਾਨ ਨੇ ਕਿਹਾ ਆਇਆਂ ਜਿਹੜੀਆਂ ਚਿੱਠੀਆਂ ਆਈਆਂ ਸਨ ਉਨ੍ਹਾਂ ਦੇ ਜਵਾਬ ਅਸੀਂ ਭੇਜੇ ਨੇ। ਅਕਾਲ ਤਖ਼ਤ ਸਾਹਿਬ ਦੇ ਵਿੱਚ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿੱਚ ਵਿਦੇਸ਼ ਦੇ ਨਾਲ ਸੰਬੰਧਿਤ ਦੋ ਮਾਮਲੇ ਵੀ ਵਿਚਾਰੇ ਗਏ। ਦੋਵਾਂ ਮਾਮਲਿਆਂ ਦੇ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਖਿਲਾਫ਼ ਕਾਰਵਾਈ ਕੀਤੀ ਗਈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਦਸਿਆ ਕਿ ਕੈਨੇਡਾ ਦੇ ਮੈਨੀਟੋਬਾ ਦੇ ਵਿਨੀਪੈਗ ਸਥਿਤ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਵਿਲਕਸ ਐਵਨਿਊ ਦੀ ਜਿਹੜੀ ਆ ਪ੍ਰਬੰਧਕ ਕਮੇਟੀ ਦਾ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਪ੍ਰਬੰਧ ਨਾ ਚਲਾਉਣ ਸਬੰਧੀ ਮਾਮਲਾ ਵਿਚਾਰਿਆ ਗਿਆ, ਜਿਹਦੇ ਉਤੇ ਵਿਚਾਰ ਕਰਨ ਦੇ ਉਪਰੰਤ ਪੰਜ ਸਿੰਘ ਸਾਹਿਬਾਨਾਂ ਵੱਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਸਮੇਤ ਰਜਿੰਦਰ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਨਵਦੀਪ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ, ਪ੍ਰਦੀਪ ਸਿੰਘ ਤੇ ਪੰਜ ਮੈਂਬਰੀ ਕਮੇਟੀ ਦੇ ਅਮਰਜੀਤ ਸਿੰਘ, ਕਿਰਪਾਲ ਸਿੰਘ, ਸੁਖਜਿੰਦਰ ਸਿੰਘ, ਹਰਪਾਲ ਸਿੰਘ ਤੇ ਚਰਨਜੀਤ ਸਿੰਘ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਇਕ ਹੋਰ ਮਾਮਲੇ ਦੇ ਵਿਚ ਅਮਰੀਕਾ ਗੁਰੂ ਘਰ ਦੀ ਗੱਲ ਹੈ, ਉਹਦੇ ਵਿਚ ਅਮਰੀਕਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਿੱਖ ਸੁਸਾਇਟੀ ਆਫ਼ ਅਪਸਟੇਟ, ਸਾਊਥ ਕੈਰੋਲੀਨਾ, ਡੰਕਨ ਦੀ ਜਿਹੜੀ ਹੈ ਪ੍ਰਬੰਧਕ ਕਮੇਟੀ ਦੇ ਖਿਲਾਫ਼ ਕਾਰਵਾਈ ਕੀਤੀ ਗਈ। ਇੱਥੇ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀਆਂ ਜਿਹੜੀਆਂ ਤਸਵੀਰਾਂ ਦਾ ਅਪਮਾਨ ਕੀਤਾ ਗਿਆ, ਉਨ੍ਹਾਂ ਦੇ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਸ ਕਾਰਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਰਬਪ੍ਰੀਤ ਸਿੰਘ, ਸਾਬਕਾ ਸਕੱਤਰ ਰਾਜ ਸਿੰਘ ਚੇਅਰਪਰਸਨ, ਮਨਜੀਤ ਕੌਰ ਟਰੱਸਟੀ, ਅੰਮ੍ਰਿਤਪਾਲ ਸਿੰਘ ਟਰੱਸਟੀ, ਸਵਰਨ ਸਿੰਘ ਟਰੱਸਟੀ, ਸੋਹਣ ਸਿੰਘ ਟਰੱਸਟੀ, ਜਸਵਿੰਦਰ ਸਿੰਘ ਟਰੱਸਟੀ ਤੇ ਰਜਿੰਦਰ ਸਿੰਘ ਟਰੱਸਟੀ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਅਯੋਗ ਕਰਾਰ ਦਿੱਤਾ ਗਿਆ। ਜਦੋਂ ਤੱਕ ਇਹ ਅਕਾਲ ਤਖ਼ਤ ਵਿਖੇ ਹਾਜ਼ਰ ਹੋ ਕੇ ਸਪਸ਼ਟੀਕਰਨ ਨਹੀਂ ਦੇ ਦਿੰਦੇ, ਉਸ ਵੇਲੇ ਤੱਕ ਪੰਥ ਇਨ੍ਹਾਂ ਨੂੰ ਸਹਿਯੋਗ ਨਾ ਦੇਣ ਦੀ ਗੱਲ ਜਿਹੜੀ ਕੀਤੀ ਗਈ। ਲੋ ਦੋਸਤੋ, ਇਹ ਸਾਂ ਜੀ ਦੇਸ਼ ਦੀਆਂ ਤੇ ਕੁਝ ਵਿਦੇਸ਼ ਦੀਆਂ, ਖਾਸ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੀਆਂ ਖ਼ਬਰਾਂ ਤੇ ਹੋਰ ਪੰਜਾਬ ਦੀਆਂ ਤੇ ਕੇਂਦਰ ਦੀਆਂ ਗੱਲਾਂ ਬਾਤਾਂ ਤੇ ਆਪਣੇ ਨਾਲ ਅਗਲੀ ਗੱਲਬਾਤ ਕਰਨ ਦੇ ਲਈ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
2: ਬਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘੇ ਹੋ ਜੀ।
2: ਹਾਲ ਚਾਲ ਠੀਕ ਹੈ ਜੀ।
1: ਜੀ
2: ਬਾਰੇ ਸਾਹਿਬ, ਪਹਿਲਾਂ ਤਾਂ ਵਿਦੇਸ਼ ਦੀਆਂ ਕਮੇਟੀਆਂ ਮੰਨਣ ਨੂੰ ਤਿਆਰ ਨਹੀਂ ਹੈ ਜੀ।
1: ਉਹੀ ਗੱਲ ਕਰਦਾ ਜੀ, ਨਾ ਸਰਕਾਰ ਮੰਨਦੀ ਆ ਤੇ ਨਾ ਜੀ ਧਾਰਮਿਕ ਜਥੇਬੰਦੀਆਂ ਮੰਨਦੀਆਂ ਨੇ। ਮੈਨੂੰ ਤਾਂ ਲੱਗਦਾ ਕੁਝ ਗੱਬ ਪਊ।
2: ਗੱਲ ਤਾਂ ਇਹ ਹੈਗੀ ਆ, ਹਰ ਇੱਕ ਬੰਦਾ ਇਹ ਕਹੀ ਜਾਂਦਾ ਵੀ ਅਕਾਲ ਤਖ਼ਤ ਸਾਡੇ ਲਈ ਸੁਪਰੀਮ
1: ਹੈ ਜੀ, ਸੁਪਰੀਮ ਹੈ ਜੀ।
2: ਪਰ ਉੱਥੇ ਦੇ ਬੈਠੇ ਜਿਹੜੇ ਚਲਾਉਣ ਵਾਲੇ ਬੰਦੇ ਆ
1: ਜੀ,
2: ਉਹਨਾਂ ਦਾ ਜਿਹੜਾ ਹੈਗਾ ਆ ਉਹਨਾਂ ਤੇ ਕਿੰਤੂ ਕਰਦੇ ਆ ਜੀ।
1: ਜੀ ਬਿਲਕੁਲ ਹੈ ਜੀ,
2: ਸਮਾਂ ਆ ਜਾਣਾ ਹੈਗਾ ਸਰ। ਤੁਸੀਂ ਦੇਖਿਆ ਸੀ ਨਾ ਜੀ, ਇੱਕ ਪੂਰਨ ਸਿੱਖ ਜਿਹੜਾ ਤੁਰਿਆ ਫਿਰਦਾ ਸੀਗਾ ਜੀ, ਵੀਡੀਓ ਬਣਵਾਉਂਦਾ ਸੀਗਾ ਜੀ, ਉਹਦਾ ਨਾਂ ਸੀ ਛੋਟੂ ਸਿੰਘ ਖਾਲਸਾ ਕਰ, ਏਦਾਂ ਦਾ ਨਾਂ ਹੈਗਾ ਸੀ ਜੀ।
1: ਜੀ
2: ਹਾਂਜੀ, ਗੁਰੂ ਵਾਲੇ ਬਣਿਓ ਜੀ, ਗੁਰੂ ਵਾਲੇ ਬਣਿਓ, ਹਾਂਜੀ
1: ਗੁਰੂ ਵਾਲਾ ਬਣੋ।
2: ਬਸ ਉਹ ਹੀ ਸਿੱਖ ਆ, ਬਾਕੀ ਕੋਈ ਸਿੱਖ ਨਹੀਂ। ਏਦਾਂ ਦੇ ਕਮਲੇ ਜਿਹੜੇ ਹੈਗੇ ਇਹਨਾਂ ਨੂੰ ਆਉਣਾ ਜੀ ਉੱਥੇ।
1: ਬਿਲਕੁਲ ਹੈ ਜੀ।
2: ਉਹ ਪਰ ਇਹ ਸਭ ਗੱਲ ਤਾਂ ਹੈਗੀ ਆ, ਮੈਂ ਕੱਲ ਵੀ ਜਿਹੜੀ ਬੇਨਤੀ ਕੀਤੀ ਸੀ ਉਹ ਇਹ ਸੀ ਕਿ ਬਹੁਤ ਕਾਹਲੀ ਕੀਤੀ ਸਰ, ਬਹੁਤ ਕਾਹਲੀ ਕੀਤੀ। ਉਹਦੇ ਨਾਲ ਕੀ ਹੋਇਆ ਕਿ ਕੌਮ ਜਿਹੜੀ ਹੈਗੀ ਆ ਉਹ ਦੋ ਹਿੱਸਿਆਂ ਦੇ ਵਿੱਚ ਵੰਡ ਹੋ ਗਈ ਜੀ।
1: ਜੀ
2: ਰੈਦਰ ਤਿੰਨ ਹਿੱਸਿਆਂ ਚ ਆ ਸਰ।
1: ਜੀ
2: ਇੱਕ ਹਿੱਸਾ ਉਹ ਆ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਨੂੰ ਕਹਿੰਦਾ ਹੈਗਾ ਆ ਜੀ ਵੀ ਠੀਕ ਆ ਜੀ, ਇਹ ਪੰਥ ਦੁਖੀ ਜੀ, ਉਹਨਾਂ ਤੇ ਲੇਬਲ ਲੱਗ ਜਾਂਦਾ ਆ ਜੀ ਵੀ ਉਹ ਜੀ ਸੁਖਬੀਰ ਦੇ ਬੰਦੇ।
1: ਬਿਲਕੁਲ ਹੈ ਜੀ।
2: ਦੂਜੇ ਆ ਗਏ ਜੀ ਸਰਕਾਰੀ ਬੰਦੇ, ਅਗਲੇ ਕਹਿੰਦੇ ਹੈਗੇ ਆ ਜੀ ਵੀ ਸਾਡੀ ਅਸੀਂ ਤਾਂ ਵੀਡੀਓ ਚ ਹੈ ਹੀ ਨੀ
1: ਜੀ,
2: ਹਾਂਜੀ ਉਹ ਤਾਂ ਕੋਈ ਬਹਿਰੂਪੀ ਆ, ਉਹਦਾ ਕੱਦ ਕਾਠ ਨੀ ਮਿਲਦਾ ਮੇਰੇ ਨਾਲ ਜਾਂ ਇੱਦਾਂ ਕਰਕੇ ਆ ਜੀ।
1: ਜੀ
2: ਇੱਕ ਮੀਡੀਆ ਦਾ ਸੈਕਸ਼ਨ ਵੀ ਜਿਹੜਾ ਹੈਗਾ ਆ ਉਹ ਪਹਿਲਾਂ ਜਿਹੜਾ ਆ ਇੱਥੇ ਸਰਕਾਰ ਦਾ ਵਿਰੋਧੀ ਰਿਹਾ ਆ, ਉਹ ਮੁੱਖ ਮੰਤਰੀ ਨੂੰ ਉਹਨਾਂ ਨਾਲ ਮੈਨੇਜ ਹੋਇਆ ਕਿੱਦਾਂ, ਉਹ ਮੁੱਖ ਮੰਤਰੀ ਨੂੰ ਕਲੀਨ ਚਿੱਟ ਦੇਣ ਲੱਗ ਪਿਆ ਜੀ ਆਪਣੇ ਆਪ ਹੀ।
1: ਜੀ
2: ਸਵਾਲ ਇਹ ਹੈਗਾ ਜੇ ਤੁਹਾਡੀ ਨੌਲੇਜ ਚ ਪਹਿਲਾਂ ਹੈਗਾ ਸੀਗਾ ਤੇ ਤੁਸੀਂ ਪਹਿਲਾਂ ਇਹ ਗੱਲ ਬੋਲਦੇ ਜਦੋਂ ਇਹ ਉਦੋਂ ਉਹ ਹਰਿਮੰਦਰ ਸਾਹਿਬ ਗਿਆ ਸੀ ਤੇ ਉਦੋਂ ਇਹ ਤੁਸੀਂ ਇਹ ਗੱਲ ਕਰਦੇ ਪੋਸਟਾਂ ਪਾਉਂਦੇ ਉਹ ਤਾਂ ਗੱਲ ਠੀਕ ਸੀ।
1: ਜੀ
2: ਹੁਣ ਜਿਹੜਾ ਹੈਗਾ ਆ ਡਿਫੈਂਸਿਵ ਜਿਹੜਾ ਆ ਕੋਈ ਨੀ, ਨਾਲ ਅਗਲੇ ਡਿਫੈਂਸਿਵ ਦੇ ਨਾਲ ਨਾਲ ਅਟੈਕਿੰਗ ਮੋਡ ਦੇ ਵਿੱਚ ਵੀ ਆ ਜੀ।
1: ਪਰ ਇਹਦੇ ਵਿੱਚ ਸੈਂਸ ਮੈਂ ਜੋ ਵੀ ਸੋਚ ਰਿਹਾ ਸੀ ਸਾਰੀ ਕਾਰਵਾਈ, ਜਦੋਂ ਮਾਨ ਸਾਹਿਬ ਨੇ ਚਲੋ ਇਹਦੇ ਉੱਤੇ ਵੀਡੀਓ ਦੇ ਵਿੱਚ ਜਵਾਬ ਦਿੱਤਾ, ਇੱਕ ਤਰ੍ਹਾਂ ਦਾ ਉਹਨਾਂ ਨੇ ਤਾਂ ਉਹ ਵੀ ਕਹੀ ਜਾਂਦੇ ਮੈਂ ਸਤਿਕਾਰ ਪੂਰਾ ਕਰਦਾ, ਅਸੀਂ ਮਤਲਬ ਕਿ ਪਰੇ ਨਹੀਂ ਹੋ ਸਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਸਾਡੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਨਹੀਂ ਸੋਚ ਸਕਦੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ। ਪਰ ਇਹਦੇ ਵਿੱਚ ਦੇਖਿਆ ਜਾਵੇ ਤਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਕੋਈ ਇਸ ਨੂੰ ਮੁੱਦਾ ਕਰ ਦੇਵੇ ਜਾਂ PIL ਪਾ ਸਕਦਾ ਜਾਂ ਇਹਦੇ ਉੱਤੇ ਕਿ ਹਾਂ ਭਾਈ ਸਰਕਾਰ ਇਹਨੂੰ ਸਾਬਤ ਕਰਕੇ ਦਿਖਾਵੇ ਭਾਈ ਭੀ ਇਹ ਗਲਤ ਆ ਵੀਡੀਓ, ਇਹ ਕਾਹਤੋਂ ਨੀ ਕਹਿ ਰਹੇ ਕਿ ਹਾਂ ਭਾਈ ਅਸੀਂ ਆਪ ਜਾਂਚ ਕਰਾ ਲਾਂਗੇ ਜੀ। ਹਰ ਗੱਲ ਦੇ ਉੱਤੇ ਛਾਤੀ
2: ਕੋਈ ਜਿਹੜੀ ਹੈਗੀ ਆ
1: ਆਪਣੀ ਠੋਕਦੇ ਆ, ਕਹਿੰਦੇ ਆ ਫਕਰ ਕਰਦੇ ਆ, ਪਰ ਇਹਦੇ ਵਿੱਚ ਕਿਉਂ ਪਿੱਛੇ ਇਹ ਬਿਆਨ ਅਜੇ ਤੱਕ ਕਿਉਂ ਨਹੀਂ ਆ ਰਿਹਾ ਕਿ ਅਸੀਂ ਆਪ ਆਪਣੇ ਪੱਧਰ ਦੇ ਉੱਤੇ ਜਾਂਚ ਕਰਾਵਾਂਗੇ ਜੀ।
2: ਗੱਲ ਇਹ ਤਾਂ ਹੈਗੀ ਆ ਨਾ ਜੀ, ਕੇਜਰੀਵਾਲ ਦੀਆਂ ਪੁਰਾਣੀਆਂ ਜਿਹੜੀਆਂ ਆ ਵੀਡੀਓ ਕੱਢ ਲਓ, ਅੱਜ ਵਾਲਾ ਕੇਜਰੀਵਾਲ ਉਹਨਾਂ ਨੀ ਮਿਲਦਾ,
1: ਨਹੀਂ ਮਿਲਦਾ। ਗੱਲਾਂ ਦੇਖੋ ਕਿੱਦਾਂ ਗੋਲ ਗੋਲ ਹੋਈਆਂ ਜੀ।
2: ਇਹ ਕੁਰਸੀ ਇੱਕ ਏਦਾਂ ਦੀ ਚੀਜ਼ ਹੈਗੀ, ਸੱਤਾ ਏਦਾਂ ਦੀ ਚੀਜ਼ ਹੈਗੀ ਆ, ਬੰਦੇ ਦਾ ਸਾਰਾ ਫਿਜ਼ੀਕਲ ਸਟਰਕਚਰ ਵੈਸੇ ਹੀ ਬਦਲ ਦਿੱਤੀ ਹੈ
1: ਜੀ, ਵੱਧ ਜਾਂਦਾ ਜੀ ਬੰਦਾ ਹਵਾ ਚ ਉਡਾਰੀਆਂ
2: ਉੱਡਦਾ, ਉਹ ਬਿਲਕੁਲ ਜੀ ਉੱਡਦਾ ਰਹਿੰਦਾ। ਅੱਜ ਵੀ ਰਗਾਂ ਬੈਠੀਆਂ ਹੀਆਂ ਸੀ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਰੋ ਕੇ ਜਿਹੜਾ ਨਿਯੁਕਤੀ ਪੱਤਰ ਦਿੰਦੇ ਦਿੰਦੇ ਰੋ ਪਏ
1: ਜੀ,
2: ਹੈ ਜੀ ਤੇ ਮੈਂ ਨਾ 5 ਤੋਂ ਭਾਰੀ ਸਾਹਿਬ ਮੇਰਾ ਸਕੂਲ ਆ, ਮੈਂ 5 ਵਜੇ ਤੋਂ ਲੈ ਕੇ ਨਾ ਸ਼ਾਮੀ ਤੇ 8 ਵਜੇ ਤੱਕ ਜਿਹੜਾ ਆ ਭਾਈ ਮੋਬਾਈਲ ਤੋਂ ਕਿਨਾਰਾ ਕਰ ਲੈਣਾ ਜੀ
1: ਜੀ,
2: ਤਿੰਨ ਕ ਘੰਟੇ ਦੀ ਬ੍ਰੇਕ ਲੈਣਾ ਹੁੰਦਾ ਜੀ
1: ਜੀ,
2: ਤੇ ਬਾਅਦ ਦੇ ਵਿੱਚ ਮੈਂ ਜਾ ਕੇ

0: ਨਾ ਉਹਨੂੰ ਕੁਛ ਪਤਾ ਜੀ ਇਸ ਚੀਜ਼ ਦਾ
1: ਜੀ।
0: ਦੇਖੋ ਇੱਕ ਸੱਤਾ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਸਰ
1: ਜੀ,
0: ਇਹ ਉਹ ਅਪੋਜ ਕਰਨ ਦੀ ਮਤਲਬ ਗੱਲ ਕਰਦੇ ਪਏ ਨਾ ਜਾਂ ਜਿਸ ਤਰ੍ਹਾਂ ਦੇ ਤਰੀਕੇ ਦੀਆਂ ਗੱਲਾਂ ਕਰਦੇ ਪਏ ਉਹ ਤਾਂ ਹੀ ਕਰ ਸਕਦੇ ਹੈਗੇ ਆ ਕਿ ਜੇ ਕੁਰਸੀ ਤੇ ਬੈਠੇ ਆ।
1: ਨਾਲੇ ਦੇਖੋ ਹਜੇ ਵੀ ਚੈਲੰਜ ਤਾਂ ਹੁਣ ਵੀ ਕਰੀ ਜਾਂਦੇ ਆ ਨਾ, ਪਹਿਲਾਂ ਵੀ ਕਹਿੰਦੇ ਸੀਗੇ ਵੀ ਇਹ ਚੀਜ਼ ਨਹੀਂ ਹੋ ਸਕਦੀ ਏਦਾਂ, ਜਾਂ ਤੁਸੀਂ ਜਿੱਥੋਂ ਮਰਜ਼ੀ ਚੈੱਕ ਕਰਾ ਲਓ। ਇਸੇ ਤਰ੍ਹਾਂ ਕਾਨੂੰਨ ਦੀ ਗੱਲ ਜਿਹੜੀ ਹੈ ਆਪਣਾ ਸਤਿਕਾਰ ਐਕਟ ਬਣਿਆ ਜਿਹੜਾ ਉਹ ਬਦਲ ਨਹੀਂ ਸਕਦਾ ਜੀ, ਉਹ ਚੈਲੰਜ ਤਾਂ ਹੁਣ ਵੀ ਕਰੀ ਜਾਂਦੇ ਆ ਉਸ ਚੀਜ਼ ਨੂੰ। ਜਾਂ ਤਾਂ ਨਿਮਰਤਾ ਦੇ ਨਾਲ ਗੱਲਬਾਤ ਦੀ ਮਤਲਬ ਕਿ ਇੱਕ ਡਿਸਕਸ਼ਨ ਦੀ ਟੇਬਲ ਟਾਕ ਦੀ ਗੱਲ ਕਰਦੇ ਤੇ ਮੀਡੀਆ ਦੇ ਵਿੱਚ ਬਿਆਨ ਬਿਆਜੀ ਦਾ ਫਿਰ ਇਹ ਵੀ ਤਾਂ ਕਰ ਹੀ ਰਹੇ ਨੇ ਨਾ ਕਿਤੇ ਨਾ ਕਿਤੇ ਉਸ ਚੀਜ਼ ਨੂੰ। ਮੈਨੂੰ ਲੱਗਦਾ ਕਿ ਪਾਣੀਆਂ ਦਾ ਮੁੱਦਾ, ਬੇਅਦਬੀਆਂ ਦਾ ਮੁੱਦਾ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਹੁਣ ਮੈਨੂੰ ਲੱਗਦਾ ਕਿ ਉਹ ਇੱਕ ਤਰ੍ਹਾਂ ਦਾ ਫੇਲੀਅਰ ਇਹਨਾਂ ਨੂੰ ਨਜ਼ਰ ਆ ਰਿਹਾ। ਕਿਤੇ ਨਾ ਕਿਤੇ ਕੋਈ ਨਵਾਂ ਮੁੱਦਾ ਚਾਹੀਦਾ, ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਹਿੰਦੂ ਵਪਾਰੀਆਂ ਦੀ ਗੱਲ ਕਰ ਗਏ, ਉਹ ਪਾੜਾ ਪਾਉਣ ਦੀ ਕੋਸ਼ਿਸ਼ ਇੱਕ ਤਰ੍ਹਾਂ ਦੀ ਹੋਈ। ਤੇ ਫਿਰ ਮੈਨੂੰ ਲੱਗਦਾ ਕਿ ਜਿਹੜਾ ਚਲੋ ਇਹ ਇਲਜ਼ਾਮ ਜਾਂ ਇਹ ਗੱਲ ਆਪਾਂ ਅਕਾਲ ਤਖ਼ਤ ਦੇ ਲਈ ਤਾਂ ਨਹੀਂ ਕਰ ਸਕਦੇ, ਪਰ ਬਾਕੀ ਸਿਆਸੀ ਪਾਰਟੀਆਂ ਨੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਪੂਰਾ ਪਾੜਾ ਪਾ ਦਿੱਤਾ ਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜੇ MLA ਜਾਂ ਅਧਿਕਾਰ ਜਿਹੜੇ ਇਨ੍ਹਾਂ ਦੇ ਨੁਮਾਇੰਦੇ ਨੇ ਉਹ ਬੁਲਾਏ, ਜਿਹੜੇ ਸਿੱਖ ਸ਼ਖਸੀਅਤਾਂ ਨੇ ਰੂਪ ਦੇ ਵਿੱਚ ਨੇ, ਤੇ ਉਹਦੇ ਵਿੱਚ ਜੇ ਹੁਣ ਉਹ ਪਾਰਟੀ ਦੀ ਗੱਲ ਮੰਨਣਗੇ ਕਿ ਮਾਨ ਸਾਹਿਬ ਦੀ ਗੱਲ ਮੰਨਣਗੇ ਵੀ ਨਹੀਂ ਜਾਣਾ, ਤੇ ਕਿ ਜੇ ਉਹ ਨਹੀਂ ਜਾਂਦੇ ਤਾਂ ਉਹ ਵਿਚਾਰੇ ਫਸ ਹੋ ਵੀ ਗਏ ਨੇ, ਹੁਣ ਕੀ ਕਰਨਗੇ।
0: ਦੇਖੋ ਧਰਮ ਸੰਕਟ ਤਾਂ ਸਾਰਿਆਂ ਲਈ ਪਾਇਆ ਹੈ ਨਾ ਜੀ, ਇੱਕ ਭਾਰਤ ਸਾਹਿਬ ਦੋ ਗਰੁੱਪ ਤਾਂ ਮੈਂ ਦੱਸ ਦਿੱਤੇ, ਇੱਕ ਤਾਂ ਜਿਹੜਾ ਅਸੈਪਟ ਕਰਦੇ ਸੀ, ਇੱਕ ਜਿਹੜਾ ਹੈਗਾ ਜੇ ਆਪਾਂ ਨਹੀਂ ਅਸੈਪਟ ਕਰਦੇ ਜੀ, ਇੱਕ ਤੀਜਾ ਗਰੁੱਪ ਵੀ ਹੈਗਾ ਸੀਗਾ ਜਿਹੜਾ ਸਾਇਲੈਂਟਲੀ ਜਿਹੜਾ ਆ ਉੱਥੇ ਬਹਿ ਕੇ ਤੇ ਉਹ ਨਾਪ ਤੋਲ ਕਰ ਰਿਹਾ ਸੀ ਕਿ ਆਇਆ ਜਿਹੜਾ ਹੈਗਾ ਆ ਵੀ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਜਾਂਦੇ ਹੋਏ ਦਿਖੀਏ ਨਾ, ਬਟ ਇਸ ਚੀਜ਼ ਦਾ ਕ੍ਰੈਡਿਟ ਜਿਹੜਾ ਹੈਗਾ ਆ ਇਹ ਇਹਨਾਂ ਨੂੰ ਨਾ ਮਿਲ ਜਾਏ ਕਿਤੇ ਜੀ ਅਕਾਲੀਆਂ ਨੂੰ
1: ਜੀ।
0: ਸੋ ਉਹਨਾਂ ਦਾ ਉਹਨਾਂ ਦੀ ਆਪਣੀ ਸੋਚ ਹੈਗੀ ਸੀ ਜੀ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਵੀ ਇਹ ਤਿੰਨ ਹਿੱਸਿਆਂ ਦੇ ਵਿੱਚ ਤਾਂ ਮੇਜਰਲੀ ਜਿਹੜਾ ਹੈਗਾ ਆ ਇਹ ਵੰਡੀ ਗਈ ਨਾ ਕੌਮ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਆ ਇਹਨੂੰ ਇੰਨੀ ਕਾਹਲੀ ਕਰਨ ਦੀ ਲੋੜ ਨਹੀਂ ਸੀ, ਇਹ ਉਹ ਪਹਿਲਾਂ ਜਿਹੜਾ ਹੈਗਾ ਆ ਤੁਸੀਂ ਜਿੰਨਾ ਕੁ ਤੁਹਾਡੇ ਕੋਲ ਮਟੀਰੀਅਲ ਹੈਗਾ ਸੀ ਤੁਸੀਂ ਚੁੱਪ ਕਰਕੇ ਜਿਹੜਾ ਆ ਕੰਪਲੇਨੈਂਟ ਬਣਾ ਲੈਂਦੇ ਕੋਈ,
1: ਤੇ
0: ਕੰਪਲੇਨੈਂਟ ਦੇ ਰਾਹੀਂ ਜਿਹੜਾ ਹੈਗਾ ਡਿਊ ਕੋਰਸ ਆਫ ਲਾ ਨਾਲ ਮੂਵ ਕਰਦੇ ਜੀ
1: ਜੀ।
0: ਤੁਸੀਂ ਇੱਕ ਸਿਆਸੀ ਮੁੱਦੇ ਨੂੰ ਜਿਹੜਾ ਆ ਭਾਈ ਧਾਰਮਿਕ ਸਟੇਜ ਤੋਂ ਉਛਾਲ ਦਿੱਤਾ, ਉਹ ਸਰ ਹੁਣ ਰਿਜ਼ਾਈਨ ਕਰਨਾ ਰਿਜ਼ਾਈਨ ਕਰ ਜੀ ਜਾਂ ਏਦਾਂ ਕਰਕੇ ਕੱਲ ਨੂੰ ਏਦਾਂ ਉਹਦੇ ਵਿੱਚ ਵੀ ਆਜੂਗਾ ਕਿ ਡਿਊਰਿੰਗ ਟੈਨਿਓਰ ਜਿਹੜਾ ਹੈਗਾ ਆ ਮੇਰੇ ਮੁੱਖ ਮੰਤਰੀ ਟੈਨਿਓਰ ਦੇ ਵਿੱਚ ਜੇ ਮੇਰੇ ਕੋਲੋਂ ਕੋਈ ਏਦਾਂ ਦੀ ਗੁਨਾਹ ਹੋਇਆ ਹੈ ਤੇ ਦੱਸੋ
1: ਜੀ।
0: ਅੱਗੇ ਪਿੱਛੇ ਤਾਂ ਸਾਰਿਆਂ ਦੇ ਜਿਹੜੇ ਹੈਗੇ ਆ ਵੀ ਕਿਸੇ ਪੜਦੇ ਨੀ ਫੁੱਲਣੇ ਚਾਹੀਦੇ, ਸਾਰਿਆਂ ਦੇ ਏਦਾਂ ਦੇ ਹੁੰਦੇ ਆ ਜੀ।
1: ਬਿਲਕੁਲ ਹੈ ਜੀ ਬਿਲਕੁਲ।
0: ਹੁਣ ਜਿਹੜੀ ਪਾਰਟੀ ਇਖਲਾਕ ਦੀ ਦੁਹਾਈ ਦਿੰਦੀ ਹੈਗੀ ਆ ਵੀ ਜੇ ਉਹ ਏਦਾਂ ਦੀ ਗੱਲ ਸੀ ਤੇ ਫਿਰ ਸੁੱਚਾ ਸਿੰਘ ਲੰਗਾ ਜਿਹੜਾ ਹੈਗਾ ਆ ਉਹ ਮੰਨ ਕੇ ਗਿਆ ਆ, ਉਹਨੂੰ ਬਾਅਦ ਦੇ ਵਿੱਚ ਫੇਰ ਪਾਰਟੀ ਸ਼ਾਮਲ ਕਰਕੇ ਅੱਜ ਫੇਰ ਉਹ ਜਿਹੜਾ ਹੈਗਾ ਆ ਸੁਖਵੀਰ ਹੋਣਾ ਦੀ ਸਟੇਜ ਨਾਲ ਸਾਂਝੀ ਕਰਦਾ ਜੀ।
1: ਨਾਲੇ ਦੇਖੋ ਕੇਜਰੀਵਾਲ ਸਾਹਿਬ ਬਠਿੰਡੇ ਦੇ ਵਿੱਚ ਜੋ ਇਹਨਾਂ ਨੇ ਰੈਲੀ ਕੱਢੀ ਹੈ, ਚਲੋ ਚੇਅਰਮੈਨਾਂ ਜਾਂ ਹੋਰ ਸਾਰੀਆਂ ਚੀਜ਼ਾਂ ਜਿੱਤ ਲਈਆਂ, ਪਰ ਉਹਦੇ ਵਿੱਚ ਬਿਆਨਬਾਜ਼ੀ ਇਹ ਵੀ ਤਾਂ ਕਰਦੇ ਨਾ ਕਿ ਇੱਕ ਪਾਰਟੀ ਹੈਗੀ ਆ ਜੋ ਚਿੱਟਾ ਵੇਚਦੀ ਹੈ, ਇੱਕ ਪਾਰਟੀ ਹੈਗੀ ਆ ਜੀ ਬੇਅਦਬੀ ਦੇ ਨਾਲ ਜਾਣੀ ਜਾਂਦੀ ਹੈ, ਤੇ ਹੁਣ ਆਪ ਕਸੂਤੇ ਫਸੇ ਆ ਜੀ। ਸਿਆਸਤ ਤਾਂ ਇਹਨਾਂ ਨੇ ਵੀ ਸ਼ੁਰੂ ਕੀਤੀ ਉਸ ਚੀਜ਼ ਦੇ ਵਿੱਚ।
0: ਪਰ ਮੈਨੂੰ ਨਾ ਬਿਲਕੁਲ ਹਮਦਰਦੀ ਹੁੰਦੀ ਸੀ, ਪਰ ਜਦੋਂ ਮੈਂ ਮਾਨ ਸਾਹਿਬ ਨੂੰ ਮਤਲਬ ਜਿਹੜਾ ਸੁਣਿਆ ਨਾ ਮੇਰੀ ਬਿਲਕੁਲ ਹਮਦਰਦੀ ਜ਼ੀਰੋ ਹੋ ਗਈ, ਜਦੋਂ ਉਹਨਾਂ ਨੇ ਇਹ ਜਿਹੜਾ ਹੈਗਾ ਆ ਆਪ ਤਾਂ ਮੰਨ ਕੇ ਆਇਆ ਸੁਖਬੀਰ ਬਾਦਲ ਵੀ ਬੇਅਦਬੀਆਂ ਮੈਂ ਕਰਵਾਈਆਂ। ਦੇਖੋ ਤੁਸੀਂ ਉਸ ਗੱਲ ਨੂੰ ਇੱਕ ਧਾਰਮਿਕ ਮਰਿਆਦਾ ਦੀ ਗੱਲ ਹੈਗੀ ਸੀ ਵੀ ਗੁਰੂ ਸਾਹਿਬ ਦੇ ਅੱਗੇ ਪੇਸ਼ ਹੋ ਕੇ ਉੱਥੇ ਜਿਹੜਾ ਹੈਗਾ ਜਦੋਂ ਗੁਰੂ ਦਾ ਸਵਾਗਤ ਭਾਈ ਤੂੰ ਦੋਸ਼ੀ ਹੈਗਾ ਹੈ ਉੱਥੇ ਤਾਂ ਕੋਈ ਗੱਲ ਹੀ ਨਹੀਂ ਹੁੰਦੀ, ਝੋੜੀ ਚ ਪਵਾਈ ਦਾ ਸਾਰਾ ਕੁਛ ਤੇ ਗੱਲ ਹੁੰਦੀ।
1: ਨਾਲੇ ਉਹ ਸੰਸਥਾ ਨੇ ਜਿਹੜੀ ਸਜ਼ਾ ਲਾ ਦਿੱਤੀ ਜੀ ਉਹ ਤਾਂ ਉਹਨਾਂ ਨੇ ਭੁਗਤ ਲਈ ਆ, ਗੱਲ ਨਿਬੜੀ ਉਹ ਤਾਂ ਜੀ
0: ਭੁਗਤ ਲਈ
1: ਜੀ।
0: ਭਾਰੇ ਸਾਹਿਬ ਜਿਹੜਾ ਆ ਗੁਰੂ ਦੇ ਦਰ ਤੇ ਜਿਹੜਾ ਜਾਣਾ ਹੁੰਦਾ ਨਾ ਉਹ ਟੋਟਲੀ ਸਰੈਂਡਰ ਹੁੰਦਾ
1: ਜੀ,
0: ਉੱਥੇ ਤਾਂ ਤਰਕ ਵਾਲੀ ਗੱਲ ਹੀ ਨਹੀਂ ਹੁੰਦੀ। ਇਹ ਫਲਸਫਾ ਵੀ ਆ ਧਰਮ ਦਾ
1: ਜੀ,
0: ਉਹਨਾਂ ਨੇ ਤਾਂ ਉਹ ਚੀਜ਼ ਨੂੰ ਫੋਲੋ ਕੀਤਾ ਹੈਗਾ। ਕਨਫੈਸ਼ਨ ਕਦੀ ਵੀ ਏਦਾਂ ਦਾ ਕਨਫੈਸ਼ਨ ਜਿਹੜਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਕਨਫੈਸ਼ਨ ਏਦਾਂ ਨਹੀਂ ਲਿਆ ਜਾਂਦਾ ਜੀ। ਕਨਫੈਸ਼ਨ ਜਿਹੜਾ ਕਿਤੇ ਹੁੰਦਾ ਆ ਉਹ ਬਕਾਇਦਾ ਤੌਰ ਤੇ ਆਉਂਦਾ ਹੈਗਾ, ਇਟ ਸ਼ੁਡ ਬੀ ਸਪੈਸੀਫਿਕ ਹੈ ਜੀ, ਇੰਨੀ ਤਰੀਕ ਨੂੰ ਇੰਨੇ ਵਜੇ ਉਹਦਾ ਚਾਰਜ ਲੱਗਦਾ ਬਕਾਇਦਾ ਤੌਰ ਤੇ, ਇੰਨੀ ਤਰੀਕ ਨੂੰ ਇੰਨੇ ਵਜੇ ਮੈਂ ਇਸ ਟਾਈਮ ਤੇ

0: ਇੱਥੇ ਇਸ ਜਗ੍ਹਾ ਤੇ ਮੌਜੂਦ ਸੀ ਉਸ ਵੇਲੇ ਮੇਰੇ ਕੋਲ ਆਹ ਬੰਦਾ ਆਇਆ ਉਹਨੇ ਬੰਦੇ ਨੇ ਆ ਕੇ ਮੈਨੂੰ ਆਹ ਘਟਨਾ ਦੀ ਦੱਸੀ ਜੀ ਜਾਂ ਜੇ ਅਸੀਂ ਯਾਰ ਕੋਈ ਕੌਨਸਪੀਰੇਸੀ ਰਚੀ ਤਾਂ ਕਿ ਸਾਨੂੰ ਵੋਟਾਂ ਪੈ ਸਕਦੀਆਂ ਹੋਣ ਹੈਂਜੀ ਉਹ ਇਸ ਤਰੀਕੇ ਦੇ ਨਾਲ ਉਹ ਸਾਰਾ ਬੋਲ ਕੇ ਫੇਰ ਜਿਹੜਾ ਹੈਗਾ ਆ ਭਾਈ ਮੈਨੂੰ ਅੱਜ ਉੱਤੇ ਮੈਂ ਸ਼ਰਮਿੰਦਾ ਆ ਫੇਰ ਉੱਤੇ ਜਿਹੜਾ ਹੈਗਾ ਆ ਐਡਮਿਟ ਕਰਨਾ ਉਹਨੂੰ ਕਨਫੈਸ਼ਨ ਕਹਿੰਦੇ ਆ ਜੀ
1: ਬਿਲਕੁਲ
0: ਉਹ ਤਾਂ ਉਹਨਾਂ ਨੇ ਸਵਾਲ ਕੀਤਾ ਜੀ ਵੀ ਤੁਹਾਡੀਆਂ ਸਰਕਾਰ ਦੇ ਵਿੱਚ ਰਹਿੰਦੇ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਤੇ ਜਿਹਨਾਂ ਤੇ ਕੇਸਾਂ ਨੂੰ ਤੁਸੀਂ ਸਹੀ ਤਰੀਕੇ ਨਾਲ ਨਹੀਂ ਟੈਕਲ ਕੀਤਾ ਜੀ ਏਦਾਂ ਕਰਕੇ ਉਹ ਕਹਿੰਦਾ ਜੀ ਸਰਕਾਰ ਦਾ ਮੁਖੀਆ ਹੋਣ ਦੇ ਨਾਤੇ ਮੈਂ ਸਾਰੇ ਗੁਨਾਹ ਆਪਣੀ ਝੋਲੀ ਲੈਣਾ ਚੱਲ
1: ਬਿਲਕੁਲ ਜੀ
0: ਉਹ ਤਾਂ ਇੱਕ ਬੜਾ ਬਿਊਟੀਫੁਲ ਰੂਪ ਸੀਗਾ ਜਿਹੜਾ ਪੂਰੀ ਦੁਨੀਆ ਨੇ ਦੇਖਿਆ ਸੀ ਵੀ ਹਾਂ ਠੀਕ ਗੱਲ ਹੈਗੀ ਆ ਜੀ ਵੀ ਇੱਕ ਸਿੱਖਿਜ਼ਮ ਦੇ ਵਿੱਚ ਏਦਾਂ ਦੇ ਹੈਗਾ ਵੀ ਇੱਕ ਜਿਹੜਾ ਆ ਮੁੱਖ ਮੰਤਰੀ ਤੱਕ ਵੀ ਜਿਹੜਾ ਹੈਗਾ ਜਾਂ ਸਾਬਕਾ ਮੁੱਖ ਮੰਤਰੀ ਤੱਕ ਵੀ ਤਲਬ ਹੋ ਸਕਦਾ ਆ ਵੀ ਉਹ ਪ੍ਰੋਵਾਈਡਡ ਉਹ ਸਿੱਖ ਪਰੰਪਰਾਵਾਂ ਨੂੰ ਫੋਲੋ ਕਰਦਾ ਹੋਵੇ
1: ਨਾਲੇ ਹੁਣ ਗੱਲ ਤਾਂ ਇਹ ਆ ਸੈਣੀ ਸਾਹਿਬ ਜਿਹੜਾ ਜੋ ਕੁਝ ਸਾਹਮਣੇ ਆਇਆ ਜੇ ਮਾਨ ਸਾਹਿਬ ਇਹ ਚੀਜ਼ ਨੂੰ ਅਸੈਪਟ ਕਰਕੇ ਮਾਫ਼ੀ ਮੰਗ ਲੈਂਦੇ ਆ ਜਾਂ ਜੋ ਵੀ ਕਰ ਲੈਂਦੇ ਆ ਪਰ ਉਹਦੇ ਵਿਚ ਕਿਤੇ ਨਾ ਕਿਤੇ ਤਾਂ ਛਵੀ ਨੂੰ ਵੀ ਢਾਲ ਲੱਗੇਗੀ ਜਾਂ ਇਹਨਾਂ ਦੀ ਪੋਲੀਟੀਕਲ ਜਿਹੜੀ ਕੈਰੀਅਰ ਆ ਉਹਨੂੰ ਵੀ ਢਾਲ ਲੱਗੇਗੀ ਹੋਰ ਸਾਰੀਆਂ ਚੀਜ਼ਾਂ ਨੇ ਪਰ ਗੱਲ ਤਾਂ ਹੈਗੀ ਆ ਕਿ ਪਰ ਇਹ ਜੇ ਤਾਂ ਚਲੋ ਇਹਦੇ ਵਿਚ ਇੱਕ ਗੱਲ ਹੋਰ ਐਡ ਕਰਦਾ ਜਿੱਦਾਂ ਕਿ ਪਤਿਤ ਸਿੱਖ ਕਹਿ ਦਿੱਤੇ ਜਾਂਦੇ ਆ ਸਿੱਖ ਮੰਨਿਆ ਨਹੀਂ ਜਾਂਦਾ ਠੀਕ ਆ ਜੀ ਪਰ ਜੇ ਇਹਦੇ ਵਿਚ ਇੱਕ ਐਗਜ਼ਾਮਪਲ ਫਿੱਟ ਕਰਨੀ ਚਾਹੁਣ ਤਾਂ ਇਹ ਕਰ ਸਕਦੇ ਨੇ ਇਹਨਾਂ ਨੂੰ ਮੌਕਾ ਮਿਲਿਆ
0: ਸਰ ਦਾ ਵੇ ਦੇ ਹੈਵ ਐਕਟਡ ਦੇ ਵਿਲ ਬੀ ਆਈਸੋਲੇਟਡ
1: ਜੀ
0: ਤੁਸੀਂ ਦੇਖ ਲਿਓ ਜਿਸ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈਗਾ ਆ ਕੰਮ ਕੀਤਾ ਹੈ ਨਾ ਜੀ ਇਨ ਹੇਸਟ ਕਾਹਲੀ ਦੇ ਵਿਚ ਇਹ ਆਈਸੋਲੇਟ ਹੋਣਗੇ ਸਗੋਂ ਸਰ ਲੋਕਾਂ ਨੂੰ ਤੁਸੀਂ ਜਵਾਬ ਦੇਣ ਦਾ ਮੌਕਾ ਦੇ ਦਿੰਦੇ ਹੈਗੇ ਆ ਹੁਣ ਕੱਲ ਨੂੰ ਜਿਹੜੇ ਹੈਗੇ ਵਿਧਾਨ ਸਭਾ ਵਾਲੇ ਨਹੀਂ ਆਉਂਦੇ ਹੈਗੇ ਜੀ ਅਸੀਂ ਆਪਣੇ ਕਾਨੂੰਨੀ ਜਿਹੜੇ ਆ ਫਰਜ਼ਾਂ ਦੇ ਵਿਚ ਬੱਝੇ ਆ ਹਾਂਜੀ ਇਹ ਉੱਥੇ ਜਿਹੜਾ ਹੈਗਾ ਸਾਰਿਆਂ ਨੂੰ ਕਿੰਨਿਆਂ ਨੂੰ ਬਦਖਲ ਕਰ ਲੈਣਗੇ ਜੇ ਕਿੰਨਿਆਂ ਨੂੰ ਵੱਲੋਂ ਜਿਹੜਾ ਤਨਖਾਹੀਏ ਕਰ ਦੇਣਗੇ ਜੀ ਸਰ ਉਹ ਬਾਹਰ ਇੰਪ੍ਰੈਸ਼ਨ ਤਾਂ ਕੀ ਜਾਂਦਾ ਪਿਆ ਤੁਹਾਡਾ ਗੱਲ ਤਾਂ ਇਹ ਹੈਗਾ ਨਾ ਜੀ ਕੋਈ ਇੱਕ ਘਟਨਾ ਹੋਵੇ ਤੇ ਗੱਲ ਕੁਛ ਹੋਰ ਆ ਜੀ ਰੋਜ਼ ਤੁਸੀਂ ਜਿਹੜਾ ਹੈਗਾ ਜਾਂ ਕਿੰਨਿਆਂ ਕੁ ਨੂੰ ਬਦਖਲ ਕਰੋਗੇ ਜਾਂ ਕੀ ਕਰੋਗੇ ਜੀ
1: ਬਿਲਕੁਲ ਹੈ ਜੀ ਬਿਲਕੁਲ
0: ਹਾਂਜੀ ਕਿੰਨਿਆਂ ਕੁ ਨੂੰ ਤਨਖਾਹੀਏ ਤੁਸੀਂ ਡਿਕਲੇਅਰ ਕਰੋਗੇ
1: ਜੀ ਬਿਲਕੁਲ ਹੈ ਜੀ
0: ਉਹ ਸਰ ਤੁਸੀਂ ਦੇਖਿਓ ਇਹਨਾਂ ਨੇ ਬਿਲਕੁਲ ਨੀ ਕਨਫੈਸ਼ਨ ਕਰਨਾ ਹੈਗਾ ਆਪ ਕਹਿ ਕੇ ਵੀ ਹਾਂ ਜੀ ਮੈਨੂੰ ਮਾਫ਼ੀ ਦੇ ਦਿਓ ਤੇ ਉਹਨਾਂ ਨੇ ਗਿਲਟੀ ਆਪਣੀ ਉਹ ਬਣਨਾ ਹੈਗਾ ਉਹ ਉਹਨਾਂ ਨੇ ਸਟੈਂਡ ਲੈ ਲਿਆ ਵੀ ਮੈਂ ਤਾਂ ਹੈ ਹੀ ਨੀਗਾ ਭਾਈ ਤੁਸੀਂ ਬੋਲੀ ਜਾਓ ਜੋ ਬੋਲੀ ਨਾਲ
1: ਹੋ ਗਿਆ
0: ਜੋ ਇਹਨਾਂ ਨੇ ਗਲਤ ਕੀਤਾ ਹੈਗਾ ਆ ਜੀ ਇਹਨਾਂ ਨੇ ਕਾਹਲੀ ਦੇ ਵਿਚ ਕੀਤਾ ਸੀ ਅਗਲਿਆਂ ਨੇ ਉਹਨੂੰ ਸਿਆਸੀ ਮੁੱਦਾ ਬਣਾ ਲਿਆ ਆਰਾਮ ਨਾਲ ਠੀਕ ਠਾਕ ਆ ਜੀ
1: ਬਿਲਕੁਲ
0: ਅੱਗੇ
1: ਵਧਣ ਤੋਂ ਪਹਿਲਾਂ ਆਪਣੇ ਨਾਲ ਡਾਕਟਰ ਪੱਟੀ ਸਾਹਿਬ ਸ਼ਾਇਦ ਇਸੇ ਮੁੱਦੇ ਉੱਤੇ ਚਰਚਾ ਕਰਨੀ
0: ਚਾਹੁੰਦੇ ਹਾਂਜੀ ਹਾਂਜੀ ਹਾਂਜੀ ਜਰੂਰ ਜਰੂਰ ਜਰੂਰ
1: ਸਤਿ ਸ੍ਰੀ ਅਕਾਲ ਪੱਟੀ ਸਾਹਿਬ ਜੀ
2: ਸਤਿ ਸ੍ਰੀ ਅਕਾਲ
1: ਜੀ ਅਨੂ ਜੀ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
2: ਵੇਖੋ ਸਰ ਭਗਵੰਤ ਮਾਨ ਸਾਹਿਬ ਇਹਨੇ ਐਕਚੁਲੀ ਨਾ ਇਹ ਡਿਪੈਂਡ ਕਰਨਾ ਵਾ ਵੀ ਭਗਵੰਤ ਮਾਨ ਸਾਹਿਬ ਦੀ ਉਦੋਂ ਏਜ ਕਿੰਨੀ ਸੀ ਜਦੋਂ ਇਹ ਐਕਟ ਕਰ ਰਹੇ ਹੋ
1: ਬਿਲਕੁਲ
2: ਜੇ ਉਹ ਚਲੋ ਆਪਾਂ ਨੀ ਕਹਿੰਦੇ ਵੀ ਉਹ ਹੋਣਗੇ ਉਹ ਪਰ ਹੋ ਵੀ ਸਕਦੇ ਕੋਈ ਏਡੀ ਵੱਡੀ ਗੱਲ ਨੀ
1: ਜੀ
2: ਪਰ ਜੋ ਕੁਛ ਵੀ ਹੈ ਨਾ ਇਹਨਾਂ ਨੂੰ ਵੈਸੇ ਝੋਲੀ ਚ ਪਵਾ ਕੇ ਮੇਰੀ ਨਿੱਜੀ ਮਤ ਨਾਲ ਤੇ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਆੜ ਕੇ ਤੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ ਵੀ ਜੇ ਜਾਂ ਉੱਥੋਂ ਹੀ ਕਹਿ ਦਿੰਦੇ ਵੀ ਜੇ ਕਿਸੇ ਦੀਆਂ ਭਾਵਨਾਵਾਂ ਭੜਕੀਆਂ ਮੇਰੇ ਕੋਲ ਜੋ ਵੀ ਜਾਣੇ ਅਣਜਾਣੇ ਚ ਹੋਇਆ ਜਾਂ ਜਾਣੇ ਚ ਹੋਇਆ ਜਾਂ ਜੁੱਦਾ ਪੀਤੀ ਸ਼ਰਾਬ ਚ ਹੋ ਗਿਆ ਨਹੀਂ ਪਤਾ ਲੱਗਾ ਜਾਂ ਕਿਸੇ ਨੇ ਧੋਖੇ ਨਾਲ ਵੀਡੀਓ ਬਣਾ ਲਈ ਬੜਾ ਕੁਛ ਬੋਲਿਆ ਜਾਂਦਾ ਹੁੰਦਾ ਜਦੋਂ ਗਲਤੀ ਮੰਨੀ ਹੋਵੇ ਕਿਉਂਕਿ ਗਲਤੀ ਮੰਨੇ ਕਰਨੀ ਜਿੰਨੀ ਮਾੜੀ ਹੈ ਨਾ ਉਦੋਂ ਜ਼ਿਆਦਾ ਵਧੀਆ ਹੁੰਦੀ ਹੈ ਉਹਨੂੰ ਦਿਲੋਂ ਅਸੈਪਟ ਕਰ ਲੈਣਾ
1: ਜੀ
2: ਔਰ ਸਾਬਤ ਸੂਰਤ ਸਿੱਖ ਵਾਂਗੂ ਜਾ ਕੇ ਮੁਕਤਸਰ ਮੁਕਰ ਲੈਣਾ
1: ਜੀ
2: ਜਿਹੜਾ ਸਾਬਤ ਸੂਰਤ ਸਿੱਖ ਸੀ ਉਹ ਸਭ ਤੋਂ ਵੱਡਾ ਬਣਿਆ ਫਿਰਦਾ ਉਹ ਤੇ ਮੁਕਰ ਗਿਆ ਨਾ
1: ਬਿਲਕੁਲ ਹੈ ਜੀ
2: ਉਹ ਤੇ ਮੁਕਰ ਗਿਆ ਵੀ ਮਾਨ ਸਾਹਿਬ ਮੁਕਰਿਓ ਨਾ
1: ਜੀ
2: ਇਹ ਵੀ ਸਿੱਖੀ ਦਾ ਕਿਤੇ ਮੁੜ ਕੇ ਇਹ ਨਾ ਕਹਿ ਰਹੇ ਵੀ ਬਾਦਲਾਂ ਦੇ ਜਥੇਦਾਰ ਹੈ
1: ਜੀ
2: ਜਿੱਦਾਂ ਸੁਖਬੀਰ ਬਾਦਲ ਕਹਿੰਦਾ ਵੀ ਜਥੇਦਾਰ ਬੀਜੇਪੀ ਦੇ ਬਣ ਗਏ
1: ਜੀ
2: ਜਦੋਂ ਹੁਕਮਨਾਮਾ ਸੁਖਬੀਰ ਬਾਦਲ ਨੂੰ ਸੂਟ ਨਹੀਂ ਕੀਤਾ ਤਾਂ ਜਥੇਦਾਰ ਬੀਜੇਪੀ ਦੇ ਬਣਾਤੇ ਨਾ ਇਹਨਾਂ ਨੇ
1: ਜੀ
2: ਇਹਨਾਂ ਦੇ ਆਈ ਟੀ ਵਿੰਗ ਨੇ ਵੀ ਐਸ ਜੀ ਪੀ ਸੀ ਨੇ ਵੀ ਦੂਜੇ ਨੇ ਵੀ ਤੀਜੇ ਨੇ ਵੀ
1: ਜੀ
2: ਤੇ ਜੇ ਹੁਣ ਇਹਦੇ ਭਗਵੰਤ ਮਾਨ ਹੁਣ ਹੀ ਕਹਿ ਦਿੰਦੇ ਹੈ ਵੀ ਉਹ ਤਾਂ ਹੀ ਉਹ ਵੀ ਕਹਿੰਦੇ ਨਾ ਵੀ ਫਿਰ ਜਥੇਦਾਰ ਹੁਣ ਤਾਂ ਜਥੇਦਾਰ ਬਾਦਲ ਦੇ ਆ ਨਾ ਇਹ ਤੇ ਆਪਾਂ ਨੂੰ ਪਤਾ ਨਾ
1: ਜੀ
2: ਤਾਂ ਹੀ ਤੇ ਕਰਕੇ ਇਹਨਾਂ ਦਾ ਵਕਾਰ ਡਾਊਨ ਹੋ ਰਿਹਾ ਜੇ ਹੁਣ ਭੁਮੱਕੜ ਕਹਿ ਦੇਣ ਭਗਵੰਤ ਮਾਨ ਦੇ ਭਗਤ ਜਾਂ ਆਈ ਟੀ ਵਿੰਗ ਕਹਿ ਦੇਣ ਇਹ ਜਥੇਦਾਰ ਦਾ ਕੋਈ ਛੋਟਾ ਨਾਂ ਲੈ ਕੇ ਜਿਹੜਾ ਚੇੜੂ ਨਾਮ ਰੱਖੇ ਹੁੰਦੇ ਉਹ ਲੈ ਦੇਣ ਕਿਉਂਕਿ ਬਾਦਲ ਦੇ ਭਗਤ ਜਥੇਦਾਰ ਨੂੰ ਨੀਟ ਆਉਂਦੇ
1: ਜੀ ਗੱਲ ਤਾਂ ਪੰਡਿਤ ਸਾਹਿਬ ਇਹ ਵੀ ਹੈ ਕਿ ਜੇ ਇਹਨਾਂ ਨੂੰ ਪਤਾ ਹੀ ਹੈ ਕਿ ਉਹਨਾਂ ਦੀ ਜੇ ਅਸੀਂ ਇਹ ਸਿੱਖ ਮਸਲਿਆਂ ਦੇ ਵਿੱਚ ਇਨਵੋਲਵ ਹੋਵਾਂਗੇ ਤਾਂ ਅਗਲਿਆਂ ਦੇ ਤਾਂ ਅਥਾਰਟੀ ਪੂਰੀ ਹੈਗੀ ਆ ਉਹਨਾਂ ਕੋਲ ਜੀ, ਉਹ ਤਾਂ ਬਥੇਰਾ ਕੁਛ ਕਰ ਸਕਦੇ ਆ ਜੀ,
2: ਉਹ ਕਰ ਤੇ ਸਕਦੇ ਆ, ਪਰ ਸ਼੍ਰੀ ਮਾਨ ਜੀ ਉਹ ਲੋਕਾਂ ਨੂੰ ਤਾਂ ਪਤਾ ਨਾ
1: ਜੀ
2: ਇਹ ਕਰਾ ਕੌਣ ਰਿਹਾ। ਚਲੋ ਮੈਂ ਨੀ ਕਹਿੰਦਾ ਭਗਵੰਤ ਮਾਨ ਨੇ ਜੋ ਕੀਤਾ ਉਹ ਸਹੀ ਕੀਤਾ, ਸਜ਼ਾ ਮਿਲਣੀ ਚਾਹੀਦੀ ਹੈ ਧਾਰਮਿਕ ਤੌਰ ਤੇ ਜੋ ਕੁਛ ਹੈਗਾ, ਪਰ ਜੋ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਵਾ ਵੀ ਇਹਨਾਂ ਦਾ ਬਾਈਕਟ ਕਰੋ, ਕਿੰਨੇ ਸਿੱਖਾਂ ਨੇ ਕਰਦਾ ਬਾਈਕਟ ਕਰਤਾ ਜੀ,
1: ਜੀ
2: ਕਿਸੇ ਨੇ ਵੇਖਿਆ ਵੀ ਭਗਵੰਤ ਮਾਨ ਨੂੰ ਅਸੀਂ ਮੂੰਹ ਨੀ ਲਾਉਣਾ?
1: ਨਾ ਜੀ ਨਾ ਜੀ ਬਿਲਕੁਲ ਜੀ,
2: ਮੈਂ ਤੇ ਕਹਿੰਦਾ ਵਾ ਵੀ ਜੇ ਵਾਕਈ ਅਕਾਲੀ ਸੱਚੇ ਸੁੱਚੇ ਆ ਸੁਖਬੀਰ ਬਾਦਲ ਕਹਿ ਦੇਵੇ ਵੀ ਭਾਈ ਗੁਰੂ ਦੋਖੀ ਪੰਥ ਦੋਖੀ ਮੁੱਖ ਮੰਤਰੀ ਦੀ ਵੱਲੋਂ ਮੁਫ਼ਤ ਦੀਆਂ ਦਿੱਤੀਆਂ ਜਾਂਦੀਆਂ ਸਹੂਲਤਾਂ ਅੱਜ ਹੀ ਛੱਡ ਦਿਓ
1: ਜੀ,
2: ਕਿੰਨੇ ਲੋਕ ਛੱਡਣਗੇ ਜੀ, ਐਸਜੀਪੀਸੀ ਵਾਲੇ ਛੱਡਣਗੇ, ਜਥੇਦਾਰ ਛੱਡਦਾ ਬਿਜਲੀ ਬਿੱਲ?
1: ਨਾ ਜੀ ਨਾ, ਐਕਸ ਨਹੀਂ ਛੱਡਦੇ ਜੀ,
2: ਜਥੇਦਾਰ ਛੱਡੂਗਾ, ਐਸਜੀਪੀਸੀ ਵਾਲੇ ਮੁਲਾਜ਼ਮ ਆ ਜਾਂ ਜਿਹੜਾ ਆਈਟੀ ਵਿੰਗ ਆ ਇਹਨਾਂ ਦਾ ਜਾਂ ਇਹਨਾਂ ਦੇ ਭਗਤ ਆ
1: ਜੀ,
2: ਉਹ ਫ੍ਰੀ ਅੱਜ ਪ੍ਰਣ ਲੈਂਦੇ ਆ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਿ ਅਸੀਂ ਗੁਰੂ ਦੋਖੀ ਮੁੱਖ ਮੰਤਰੀ ਦੀਆਂ ਦਿੱਤੀਆਂ ਫ੍ਰੀ ਸਹੂਲਤਾਂ ਨੀ ਲੈਣੀਆਂ ਜੀ,
1: ਜੀ
2: ਜੇ ਉਹ ਨਹੀਂ ਛੱਡਦੇ ਤੇ ਇਹਦਾ ਮਤਲਬ ਵੀ ਇਹ ਵੀ ਹੁਕਮ ਅਦੁੱਲੀ ਆ ਅਕਾਲ ਤਖ਼ਤ ਸਾਹਿਬ ਦੇ ਹੁਕਮ
1: ਜੀ, ਬਿਲਕੁਲ ਜੀ,
2: ਮੈਨੂੰ ਕਹਿ ਦੇਣ ਸਵੇਰੇ ਬੰਦ ਕਰਨਾ ਅਨਾਊਂਸ, ਮੈਂ ਛੱਡ ਦੇਣਾ, ਪਹਿਲੀ ਗੱਲ ਤਾਂ ਮੈਂ ਲੈਂਦਾ ਕੋਈ ਨੀ, ਜੇ ਫੇਰ ਵੀ ਹੋਵੇ ਤਾਂ ਮੈਂ ਅਨਾਊਂਸ ਕਰ ਦੇਣਾ
1: ਜੀ,
2: ਉਹ ਯਾਰ ਮੰਨੋ ਤਾਂ ਸਹੀ ਤੁਸੀਂ ਹੁਕਮਨਾਮਾ ਅਕਾਲ ਤਖ਼ਤ ਦਾ, ਅਕਾਲੀਓ ਪਹਿਲਾਂ ਆਪ ਦੇ ਮੰਨੋ,
1: ਬਿਲਕੁਲ ਜੀ,
2: ਫਿਰ ਲੋਕਾਂ ਨੂੰ ਤੁਸੀਂ ਮਤਲਬ ਸਿਆਸਤ ਆ ਲੜਾਈ ਆ ਸੁਖਬੀਰ ਬਾਦਲ ਤੇ ਭਗਵੰਤ ਮਾਨ ਤੇ ਐਸ ਜੀ ਪੀ ਸੀ ਦੀ
1: ਜੀ,
2: ਘੜੀਸ ਲੈਂਦੇ ਆ ਵਿੱਚ ਅਕਾਲ ਤਖ਼ਤ ਨੂੰ
1: ਜੀ,
2: ਇਹਨਾਂ ਨੂੰ ਇਹ ਆ ਵੀ ਤੂੰ ਸਾਡੇ 328 ਸਰੂਪਾਂ ਦੀ ਜਾਂਚ ਬੰਦ ਕਰ ਦੇ, ਅੜ ਬਹਿਬਲ ਕਲਾਂ ਕਿਹੜੇ ਗੋਲੀ ਕਾਂਡ ਦੇ ਵਿੱਚ ਸੁਖਬੀਰ ਦਾ ਰੌਲਾ ਰੱਪਾ ਪੈਂਦਾ ਵਾ, ਵੀ ਉਹ ਕੇਸ ਐ ਦੂਜੇ ਤੀਜੇ ਇਹ ਨਾ ਕਰਦੇ ਅਸੀਂ ਤੇਰੇ ਬੰਦ ਕਰ ਦਾਂਗੇ, ਬਸ ਆ ਰਹੀ ਨਵਾਉਣਾ ਇਹਨਾਂ ਦਾ।
1: ਨਹੀਂ ਉਹ ਤਾਂ ਪਿਛਲੇ ਦਿਨਾਂ ਚ ਆਪਾਂ ਗੱਲ ਕੀਤੀ ਸੀ, ਅਸਲ ਦੇ ਵਿੱਚ ਤਾਂ ਡੀਸੀ ਦੇ ਆਰਡਰ ਹੀ ਹੁੰਦੇ ਆ ਆਪਣੇ ਡਾਕਟਰ ਸਾਹਿਬ, ਕਿ ਉਦਨ ਸੈਣੀ ਸਾਹਿਬ ਨੇ ਵੀ ਗੱਲ ਕੀਤੀ ਸੀ ਇਹਦੇ ਉੱਤੇ, ਜਿਹੜੀ ਆ ਪੁਲਿਸ ਕਾਰਵਾਈ ਜਾਂ ਸਾਰਾ ਉਹਦੇ ਵਿੱਚ ਡਾਟਾ ਵੀ ਕਈ ਜਿੱਦਾਂ ਹੁਣ ਮਲੇਰਕੋਟਲਾ ਜਾਂ ਹੋਰ ਕਾਂਡ ਹੋਏ ਨੇ ਕੁਝ, ਉਹਨਾਂ ਦੇ ਵਿੱਚ ਆਇਆ ਸਾਰੀਆਂ ਰਿਪੋਰਟਾਂ ਨਸ਼ਰ ਹੋਈਆਂ ਨੇ ਜੀ।
2: ਉਹ ਤੇ ਸ਼੍ਰੀਮਾਨ ਜੀ ਮੈਨੂੰ ਵੀ ਸਾਰਾ ਪਤਾ ਵਾ, ਪਰ ਸਿਆਸੀ ਤੌਰ ਤੇ ਉਹਨਾਂ ਨੂੰ ਨੁਕਸਾਨ ਤਾਂ ਹੋਇਆ,
1: ਉਹ ਲੋਕਾਂ ਦੇ ਵਿੱਚ ਇੱਕ ਜਿਹੜਾ ਮਾਨਸਿਕਤਾ ਤਾਂ ਬਣਾ ਰਹੇ ਨੇ ਨਾ, ਜਿੱਦਾਂ ਉਹ ਬੇਅਦਬੀ ਦੇ ਪਈ ਅਕਾਲੀਆਂ ਨੇ ਕਰ ਦਿੱਤੀ ਬੇਅਦਬੀ, ਤੇ ਏਦਾਂ ਹੀ ਹੁਣ ਇਹ ਚੀਜ਼ ਜਿਹੜੀ ਆ ਇਹਨਾਂ ਦੇ ਉੱਤੇ ਭਾਰੂ ਪੈ ਰਹੀ ਆ, ਫਸੇ ਆਪਣੇ ਆਪ ਨੂੰ ਮਹਿਸੂਸ
2: ਭਾਰੂ ਪੈ ਰਹੀ ਹੈ, ਬਸ ਬੇਅਦਬੀ, ਹਾਲਾਂਕਿ ਹਰ ਇੱਕ ਨੂੰ ਪਤਾ ਵੀ ਅਕਾਲੀਆਂ ਨੇ ਬੇਅਦਬੀ ਨਹੀਂ ਕੀਤੀ, ਨਾ ਉਹ ਕਰਾ ਸਕਦੇ,
1: ਬਿਲਕੁਲ ਹੈ ਜੀ,
2: ਇਹ ਤੇ ਸਭ ਨੂੰ ਪਤਾ ਵਾ, ਪਰ ਉਹ ਸੌਦੇ ਸਾਧ ਨੂੰ ਬਚਾਉਣ ਵਾਸਤੇ ਜਾਂ ਜਾਂਚ ਉਹਦੇ ਤੱਕ ਨਾ ਪਹੁੰਚੇ, ਵੋਟਾਂ ਨਾ ਖਰਾਬ ਹੋਣ, ਉਹਦੇ ਪੋਸਟਰਾਂ ਦੀ ਰਾਖੀ ਕੀਤੀ ਜਿੱਥੋਂ ਮੇਨ ਪੰਗਾ ਪਿਆ
1: ਜੀ,
2: ਸਭ ਤੋਂ ਜ਼ਿਆਦਾ ਅਕਾਲ ਤਖ਼ਤ ਦੀ ਵਰਤੋਂ ਬਾਦਲ ਪਰਿਵਾਰ ਨੇ ਕੀਤੀ
1: ਜੀ,
2: ਭਾਈ ਜੇ ਤੁਸੀਂ ਨੀ ਮੰਨਦੇ ਲੋਕੀ ਕਿੱਦਾਂ ਮੰਨ ਜਾਣ, ਫਿਰ ਲੋਕਾਂ ਨੂੰ ਤੱਕੇ ਨੇ ਕਿੱਦਾਂ ਮੰਨਾ ਦੋਗੇ
1: ਜੀ ਜੀ,
2: ਪਹਿਲਾਂ ਇਹ ਗੱਲਾਂ ਮੈਂ ਲੋਕਾਂ ਨੂੰ ਸਿੱਖਿਆ ਦੇਵਾਂ, ਆਪ ਮੈਂ ਉਹਦੇ ਉਲਟ ਚੱਲਾਂ
1: ਜੀ,
2: ਇਹ ਕੰਮ ਦਿਨੀ ਨਾ ਫਿਰ ਚੱਲਦਾ, ਪਹਿਲਾਂ ਤਾਂ ਸਾਨੂੰ ਉਹ ਸੰਸਥਾਵਾਂ ਦਾ ਸੰਸਕਾਰ, ਹੁਣ ਜਿਹੜਾ ਗਲਤ ਫਿਰ ਜਦੋਂ ਜਿਹੜੇ ਹੁਕਮਨਾਮੇ ਗਿਆਨੀ ਉਹ ਗੁਰਬਚਨ ਸਿੰਘ ਜੋ ਇਹ ਕਹੀ ਗਏ ਉਹ ਕਰੀ ਆਇਆ, ਉਹ ਮਹਾਨ ਪੰਥ ਦਾ ਮਹਾਨ ਜਥੇਦਾਰ ਹੋ ਗਿਆ
1: ਜੀ,
2: ਜਿਹੜੇ ਇਹਨਾਂ ਨੂੰ ਸੂਟ ਨਹੀਂ ਕੀਤੇ ਉਹ ਬੀਜੇਪੀ ਦੇ ਹੋ ਗਏ, ਹਾਲੀ ਜੇ ਕਿਤੇ ਇਹਨਾਂ ਦਾ ਬੀਜੇਪੀ ਨਾਲ ਸਮਝੌਤਾ ਆਉਂਦਾ ਨਾ, ਫਿਰ ਇਹਨਾਂ ਨੇ ਕਾਂਗਰਸ ਤਾਂ ਪਾਵਰ ਚ ਹੈ ਨੀ ਗੀ, ਫਿਰ ਇਹਨਾਂ ਨੇ ਆਖਣਾ ਹੀ ਆਈਏਐਸ ਤੇ ਪਾਕਿਸਤਾਨ ਨੇ ਕਰਾਤਾ
1: ਜੀ,
2: ਇਹ ਕੁਛ ਵੀ ਇਲਜ਼ਾਮ ਲਾ ਸਕਦੇ ਸੀ ਜਿੱਥੇ, ਜਦਕਿ ਗਲਤ ਬੰਦੇ ਪਹਿਲਾਂ ਆਪ ਗਲਤ ਹੈ
1: ਜੀ,
2: ਜਥੇਦਾਰ ਤੁਸੀਂ ਆਪ ਹੀ ਲਾਉਂਦੇ ਜੇ ਆਪ ਹੀ ਮੁੜ ਕੇ ਉਹਨਾਂ ਨੂੰ ਜੇ ਤੁਹਾਡੀ ਮਰਜ਼ੀ ਨਾਲ ਨਹੀਂ ਚੱਲਦੇ, ਮਤਲਬ ਸਿਆਸਤਦਾਨ ਨੇ ਸਿਆਸਤ ਕਰਨੀ ਹੁੰਦੀ ਹੈ, ਕਰਨੀ ਚਾਹੀਦੀ ਹੈ
1: ਬਿਲਕੁਲ,
2: ਲੇਕਿਨ ਉਹ ਤੁਸੀਂ ਗੁਰੂ ਦੀਆਂ ਬਣਾਈਆਂ ਹੋਈਆਂ ਪਰੰਪਰਾਵਾਂ ਫਲਸਫੇ ਉਹਨਾਂ ਦਾ ਕਿਉਂ ਘਾਣ ਕਰ ਰਹੇ ਜੇ
1: ਜੀ,
2: ਤੇ ਉਹਨਾਂ ਦਾ ਘਾਣ ਕਰਦਿਆਂ ਕਰਦਿਆਂ ਇਹਨਾਂ ਦਾ ਘਾਣ ਹੋ ਗਿਆ ਤੇ ਅਕਲ ਇਹਨਾਂ ਨੂੰ ਅਜੇ ਨਹੀਂ ਆਈ,
1: ਬਿਲਕੁਲ ਬਿਲਕੁਲ,
2: ਵੋਟਾਂ ਵਾਸਤੇ ਕਰਦੇ ਆ ਨਾ, ਆ ਵੋਟਾਂ ਚਾਰ ਵਿਗੜਨੀਆਂ ਇਹਨਾਂ ਦੀ
1: ਜੀ,
2: ਪੱਕੀ ਅਕਾਲੀ ਵੋਟ ਸ਼੍ਰੀਮਾਨ ਜੀ ਕਦੇ ਕਿਤੇ ਨੀ ਜਾਣੀ, ਜਿਹੜੇ ਬਾਦਲ ਸਾਹਿਬ ਨਾਲ ਜੁੜੇ ਲੋਕ ਆ ਉਹਨਾਂ ਵੋਟਾਂ ਪਾਉਣੀਆਂ ਭਾਵੇਂ ਉਹ ਬੀਜੇਪੀ ਚੱਲ ਜੇ ਭਾਵੇਂ ਕਿੰਨੀ ਮਰਜ਼ੀ ਕਰਨ,
1: ਬਿਲਕੁਲ,
2: ਆਮ ਨਿਊਟਰਲ ਲੋਕਾਂ ਨੇ ਏਦਾਂ ਦੇ ਡਰਾਮੇ ਕੀਤੇ ਆ, ਇਹਨਾਂ ਦੇ ਨਾਲ ਨਹੀਂ ਜੁੜਨਾ,
1: ਬਿਲਕੁਲ ਹੈ
2: ਜੀ, ਇਹ ਸਿਰਫ ਜਥੇਦਾਰ ਆਪਣੇ ਇਤਿਹਾਸ ਚ ਨਾਂ ਕਰਾ ਰਹੇ ਆ, ਸਰਨਾ ਸਾਹਿਬ ਆਪਣਾ ਦਾ ਲਾ ਰਹੇ ਵਿੱਚ, ਜਦਕਿ ਸਾਰੀ ਉਮਰ ਸਰਨਾ ਸਾਹਿਬ ਇਹ ਜਿਹੜੇ ਆਪਣੇ ਗੜਗੱਜ ਸਾਹਿਬ ਜੀ ਤੇ ਕਾਂਗਰਸ ਨਾਲ ਰਹੇ
1: ਜੀ,
2: ਉਹ ਕਾਂਗਰਸ ਜਿਹੜੀ ਕਾਂਗਰਸ ਨੇ ਸਿੱਖਾਂ ਨਾਲ ਜੋ ਕੁਛ ਕੀਤਾ
1: ਜੀ,
2: ਉਹਦੇ ਨਾਲ ਸਰਨਾ ਸਾਹਿਬ ਉਦੋਂ ਤੋਂ ਲੈ ਕੇ ਉਹਦੇ ਨਾਲ ਰਹੇ
1: ਜੀ, ਬਿਲਕੁਲ ਹੈ ਜੀ,
2: ਬਾਦਲ ਸਾਹਿਬ ਨੇ ਵੈਸੇ ਖੜਕਦੀ ਸੀ ਇਹਨਾਂ ਦੀ, ਇਹ ਸਰਨਾ ਸਾਹਿਬ ਇਸ ਕਰਕੇ ਇਹਨਾਂ ਚ ਆ ਗਿਆ ਵੀ ਜਿਹੜੇ ਮਾੜੇ ਮੋਟੇ ਸਾਹ ਇਹਨਾਂ ਨੂੰ ਆਉਂਦੇ ਉਹ ਵੀ ਬੰਦ ਕਰ ਦਿਓ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਇਸ ਕਰਕੇ ਨਾ ਇਹਨਾਂ ਨੂੰ ਸਿਆਸਤ ਕਰੋ, ਤੁਸੀਂ ਵੀ ਸਿਆਸਤਦਾਨ ਜੇ, ਪੰਜਾਬ ਤੁਸੀਂ ਲੁੱਟਿਆ
1: ਜੀ,
2: ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਤੁਹਾਡੇ ਨੂੰ ਵੀ ਜ਼ਿਆਦਾ ਲੁੱਟ ਲਿਆ, ਕਾਂਗਰਸ ਨੇ ਵੀ ਲੁੱਟਿਆ, ਆਉਣ ਵਾਲਿਆਂ ਵੀ ਲੁੱਟਣਾ, ਤੇ ਭਾਈ ਤੁਹਾਡੇ ਅੱਗੇ ਤੇ ਤੁਹਾਡੇ ਭਗਤਾਂ ਅੱਗੇ ਇੰਨੀ ਬੇਨਤੀ ਆ ਅਕਾਲ ਤਖ਼ਤ ਸਾਹਿਬ ਨੂੰ ਵਿੱਚ ਨਾ ਕਰੀ,
1: ਬਿਲਕੁਲ ਹੈ ਜੀ, ਬਿਲਕੁਲ
2: ਸਿੱਖ ਪਰੰਪਰਾਵਾਂ ਦਾ ਕਾਣ ਨਾ ਕਰੋ, SGPC ਆਪਦਾ ਕੰਮ ਕਰੀ ਜਾਵੇ,
1: ਬਿਲਕੁਲ ਹੈ ਜੀ।
2: ਇਸ ਕਰਕੇ ਸਾਡੀ ਤੇ ਇੰਨੀ ਕੁ ਗੁਜ਼ਾਰਿਸ਼ ਹੈ, ਬਾਕੀ ਕੀ ਜਿੰਨਾ
1: ਜੀ
2: ਕਰਨਾ ਜੋ ਕਰੀ ਜਾਣਾ
1: ਕਰੀ ਜਾਂਦੇ ਆ,
2: ਇਸ ਕਰਕੇ ਇਹਨਾਂ ਦਾ ਵੀ ਦਾ ਦੂਜੇ ਦਾ ਵੀ ਹੁੰਦਾ। ਹੁਣ ਇਹ ਚੀਜ਼ ਨੂੰ ਚੰਗਾ ਕਿੰਨਾ ਕਹਿਣਾ ਜਿਹੜੇ ਬਦਲ ਨਾਲ ਜੁੜੇ
1: ਜੀ, ਬਿਲਕੁਲ।
2: ਮੈਂ ਸਵੇਰ ਦੇ 10 ਬੰਦਿਆਂ ਨਾਲ ਗੱਲ ਕੀਤੀ ਹੈ
1: ਜੀ,
2: ਤਿੰਨ ਚਾਰ ਦੇ ਵਿਅਕਤੀ ਇਹੋ ਜਿਹੇ ਵਿੱਚੋਂ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਵੀ ਦਫ਼ਾ ਕਰੋ ਜੀ, ਇਹਦੇ ਤੇ ਗੱਲ ਕਰਨ ਦਾ ਫਾਇਦਾ ਹੀ ਕੋਈ ਨੀ, ਜਿਹੜਾ ਸਿਆਸਤ ਚੱਲ ਰਹੀ ਦੋਵਾਂ ਤਰ੍ਹਾਂ ਦੀ
1: ਜੀ,
2: ਵਿੱਚੋਂ 7-8 ਬੰਦੇ ਜਿਹੜੇ, ਇੱਕ ਬੰਦੇ ਨੇ ਵੀ ਨੀ ਕਿਹਾ ਵੀ ਇਹ ਸੁਖਬੀਰ ਬਾਦਲ ਨੇ ਨਹੀਂ ਕਰਾਇਆ ਜੋ ਕਰਾਇਆ
1: ਜੀ,
2: ਇਸ ਕਰਕੇ ਨਾ ਵੀ ਉਹ, ਕਿਉਂਕਿ ਜਦੋਂ ਇਹ ਖੁਦ ਕਹਿੰਦੇ ਜਥੇਦਾਰ BJP ਦੇ ਬਣ ਕੇ ਜਿਹੜੇ ਇਹਨਾਂ ਨੂੰ ਗੁਮਨਾਮਾ ਕਰਦੇ,
1: ਜਿਹੜੇ
2: ਇਹਨਾਂ ਦੇ ਆਸਰੇ ਦੂਜਿਆਂ ਨੂੰ ਕਰਦੇ, ਫਿਰ ਉਹ ਇਹਨਾਂ ਦੇ ਹੋਏ ਫਿਰ ਜਥੇਦਾਰ,
1: ਬਿਲਕੁਲ ਹੈ ਜੀ।
2: ਨਿਰਪੱਖ ਫੈਸਲਾ ਕਿੱਦਾਂ ਕਹਿ ਲਾਂਗੇ ਅਸੀਂ
1: ਜੀ, ਬਿਲਕੁਲ।
2: ਹੁਣ ਉੱਥੇ ਜਿਹੜੀਆਂ ਤਰ੍ਹਾਂ ਦੇ ਪੰਥ ਇਕੱਠਾ ਹੋਇਆ, ਪੰਥ ਨੇ ਜਿੰਨੀਆਂ ਸਲਾਹਾਂ ਦਿੱਤੀਆਂ ਉਹਦੇ ਚ ਇੱਕ ਵੀ ਨੀ ਐਡ ਕੀਤੀ ਨਾਲ ਇਹਨਾਂ ਨੇ
1: ਜੀ ਜੀ ਜੀ,
2: ਉਹ ਤੇ ਇਹਨਾਂ ਨੇ ਆਪ ਵੀ ਸਰਨਾ ਸਾਹਿਬ ਦੀ, ਗੁਰਚਰਨ ਸਿੰਘ ਜਿਹੜਾ ਗਰੇਵਾਲ ਸਾਹਿਬ ਆ, ਦੋ ਚਾਰ ਏਦਾਂ ਦੇ ਹੋਰ ਸੀ, ਬਸ ਜਗਾਰੀ ਖੜਦੇ ਇਹਨਾਂ ਨੂੰ, ਬਾਕੀ ਵੇਖ ਲਾਂਗੇ ਇਲੈਕਸ਼ਨ ਆ ਹੀ ਜਾਣੀ ਹੈ।
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ, ਥੈਂਕ ਯੂ ਜੀ,
2: ਕਿਤੇ ਇਹ ਨਾ ਹੋ ਕਿ ਉਲਟਾ ਬੈਨੀਫਿਟ BJP ਲੈ ਜਾਏ
1: ਜੀ, ਇਹ ਵੀ ਹੈ ਜੀ, ਬਿਲਕੁਲ ਹੈ ਜੀ।
2: ਓਕੇ ਸਰ,
1: ਥੈਂਕ ਯੂ ਡਾਕਟਰ ਭੱਟੀ ਸਾਹਿਬ, ਸ਼ੁਕਰੀਆ ਜੀ। ਤੇ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਫਿਰ ਤੋਂ। ਜਿਵੇਂ ਸੈਣੀ ਸਾਹਿਬ ਡਾਕਟਰ ਭੱਟੀ ਸਾਹਿਬ ਗੱਲ ਕਰਕੇ ਗਏ ਆ, ਤੁਹਾਡੇ ਮਨ ਚ ਵੀ ਬਹੁਤ ਸਾਰੀਆਂ ਚੀਜ਼ਾਂ ਆਈਆਂ ਹੋਣਗੀਆਂ, ਤੇ ਪਰ ਮੈਂ ਇਹਦੇ ਵਿਚ ਸੋਚ ਰਿਹਾ ਸੀ ਇੱਕ ਚੀਜ਼ ਨੂੰ ਕਿ ਜਿਵੇਂ ਕਿ ਮਾਨ ਸਾਹਿਬ ਨੂੰ ਸਮਾਂ ਦਿੱਤਾ ਸੀਗਾ ਇਹਦੀ ਜਾਂਚ ਕਰਾਉਣ ਦੇ ਲਈ, ਜਾਂ ਆਪ ਵੀ ਇਹ ਕਹਿ ਕੇ ਆਏ ਸੀ ਕਿ ਜਾਂਚ ਕਰਾ ਲਓ ਵੀਡੀਓ ਦੀ, ਹਨਾ, ਜਿੱਥੋਂ ਕਰਾਉਣੀ ਹੈ ਕਰਾ ਲਓ, ਤੇ ਉਸ ਤੋਂ ਬਾਅਦ ਕੋਈ ਇਹਨਾਂ ਦਾ ਰਿਸਪੋਂਸ ਵਾਪਸ ਸ਼੍ਰੋਮਣੀ ਕਮੇਟੀ ਨੂੰ ਜਾਂ ਕਹਿ ਲਓ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਵਾਪਸ ਸ਼ਾਇਦ ਗਿਆ ਮੈਨੂੰ ਲੱਗਦਾ ਜਿੱਥੇ ਤੱਕ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ, ਇਹਦੇ ਉੱਤੇ ਵਿਚਾਰ ਲੈ ਕੇ ਫਿਰ ਆਪਾਂ ਪਰਮਿੰਦਰ ਜੀ ਦੀ ਗੱਲ ਸੁਣਾਂਗੇ ਸੰਖੇਪ ਦੇ ਵਿਚ। ਹਾਂਜੀ ਜੀ ਸੈਣੀ ਸਾਹਿਬ।
0: ਹਾਂਜੀ, ਪਰ ਸਭ ਗੱਲ ਇੱਦਾਂ ਹੋਈ, ਜਦੋਂ ਮਾਨ ਸਾਹਿਬ ਇੱਥੇ ਪੇਸ਼ ਹੋਏ ਨਾ ਜੀ,
1: ਜੀ
0: ਇਹਨਾਂ ਨੇ ਪੇਸ਼ਕਸ਼ ਕੀਤੀ, ਮਾਨ ਸਾਹਿਬ ਕਹਿੰਦੇ ਮੇਰੇ ਵੱਲੋਂ ਜਿਹਦੇ ਕੋਲੋਂ ਮਰਜ਼ੀ ਕਰਵਾ ਲਓ,
1: ਬਿਲਕੁਲ ਹੈ।
0: ਅੱਛਾ ਜੀ, ਮੁੜ ਕੇ ਜਿਹੜਾ ਹੈਗਾ ਜਿੰਨੀਆਂ ਸਰਕਾਰੀ ਲੈਬ ਸੀਗੀਆਂ ਪੰਜਾਬ ਦੀਆਂ ਸਾਰੀਆਂ ਨੇ ਰਿਫਿਊਜ਼ ਕਰਤਾ ਜੀ SGPC ਨੂੰ, ਅਸੀਂ ਨੀ ਕਰਵਾਉਣੀ
1: ਜੀ, ਅਸੀਂ
0: ਉਹਦਾ ਕਾਰਨ ਇਹ ਕੌਣ? ਹਾਂ ਬਿਲਕੁਲ ਜੀ, ਅਸੀਂ ਸਿਆਸਤ ਨਾਲ ਜਿਹੜਾ ਹੈਗਾ ਆ ਵੀ ਇਹ ਮੁੱਦਾ ਸਿਆਸੀ ਆ, ਅਸੀਂ ਜੇ ਠੀਕ ਹੈ ਤਾਂ ਵੀ ਜਿਹੜਾ ਹੈਗਾ ਆ ਸਾਨੂੰ ਆ ਜਾਊਗਾ, ਤੇ ਇਸ ਕਰਕੇ ਅਸੀਂ ਮਤਲਬ ਨਹੀਂ ਕਰਨੀ, ਤੁਸੀਂ ਜਿੱਦਾਂ ਮਰਜ਼ੀ। ਫੇਰ ਉਹ ਚੁੱਪ ਰਹੇ, ਫੇਰ ਮੁੜ ਕੇ ਜਿਹੜਾ ਹੈਗਾ ਆ ਉਹ ਬਾਹਰਲੀ ਲੈਬ ਤੋਂ ਟੈਸਟ ਕਰਾ ਕੇ ਆਏ ਹੈਗੇ
1: ਜੀ।
0: ਉਦੋਂ ਇਹਨਾਂ ਨੇ ਇੱਕ ਨਾ ਜੀ FIR ਜਗਮਨ ਸਮਰੇ ਤੇ ਦਰਜ ਕੀਤੀ, ਉਹਦੇ ਵਿਚ ਕੀ ਆ ਵੀ ਮਾਨ ਸਾਹਿਬ ਵੱਲੋਂ ਵੀ ਕੋਈ ਬੰਦਾ ਹੈਗਾ ਆ ਇਹ ਕੈਨੇਡਾ ਬਾਹਰ ਰਹਿਣ, ਕੈਨੇਡਾ ਦਾ ਰਹਿਣ ਵਾਲਾ ਹੈਗਾ ਆ, ਇਹ ਮੁੱਖ ਮੰਤਰੀ ਦੀਆਂ ਤਸਵੀਰਾਂ ਨੂੰ ਗਲਤ ਤਰੀਕੇ ਨਾਲ ਵਰਤੋਂ ਕਰ ਰਿਹਾ ਜੀ, ਉਹ ਪਰਚਾ ਦਰਜ ਕੀਤਾ। ਉੱਥੇ ਤਾਂ ਤੁਸੀਂ ਇਹ ਕਿਹਾ ਹੀ ਨੀ ਵੀ ਮੁੱਖ ਮੰਤਰੀ ਨਹੀਂ ਆ, ਮੁੱਖ ਮੰਤਰੀ ਦੇ ਹਮ ਸ਼ਕਲ ਜਾਂ ਉਹਦੀਆਂ ਸ਼ਕਲ ਨਾਲ ਮਿਲਦਾ ਜੁਲਦੀ ਜਿਹੜੀ ਹੈਗੀ ਆ ਵੀ ਜਿਹਦੇ ਵਿਚ ਮੁੱਖ ਮੰਤਰੀ ਹੈ ਆਪ ਨਹੀਂ ਹੈ, ਤੇ ਉਸ ਵੀਡੀਓ ਨੂੰ ਮੁੱਖ ਮੰਤਰੀ ਦਾ ਇਨਪਰਸੋਨੇਸ਼ਨ ਕਰਕੇ ਜਾਂ ਪ੍ਰੈਜੈਂਟ ਕਰਕੇ ਤੇ ਪੇਸ਼ ਕਰ ਰਿਹਾ ਆ, ਜਿਹਦੇ ਨਾਲ ਗਲਤ ਪ੍ਰਭਾਵ ਜਾਂਦਾ ਸਮਾਜ ਚ।
1: ਬਿਲਕੁਲ
0: ਜਾਂ ਤਾਂ FIR ਕਿਸ ਤਰੀਕੇ ਨਾਲ ਲਿਖਾਇਆ ਆਇਆ ਹੁੰਦਾ, ਹੁਣ ਉਹ FIR ਵੀ ਇਹਨਾਂ ਦੀ ਜੜੀ ਬਹਿਣੀ ਹੈ ਜੀ।
1: ਜੀ
0: ਹਾਂਜੀ, ਪਰਮਿੰਦਰ ਜੀ ਦੀ ਗੱਲ ਸੁਣ ਲਓ, ਫਿਰ ਅਗਲੀ ਗੱਲ ਮੈਂ ਦੱਸਦਾ।
1: ਇਹਦੇ ਵਿਚ ਸੈਣੀ ਸਾਹਿਬ, ਜਿਵੇਂ ਆਪਣੇ ਬਲਰਾਜ ਸਿੰਘ ਸੰਧੂ ਅੰਕਲ ਨੇ ਵੀ ਲਿਖਿਆ ਸੀ ਕਿ ਉਹ ਜਗਮਣੀ ਸੀਗਾ ਉਹਦਾ ਨਾਂ, ਫਿਰੇ ਖਿਆਲ ਉਹ ਤਾਂ ਕਹਿੰਦਾ ਸੀਗਾ, ਅੰਕਲ ਨੇ ਵੀ ਲਿਖਿਆ ਕਿ ਉਹ ਤਾਂ ਕਹਿੰਦਾ ਮੇਰੇ ਕੋਲ ਤਾਂ ਕੇਜਰੀਵਾਲ ਹੋਣਾ ਦੀਆਂ ਵੀ ਵੀਡੀਓ
0: ਹੋਣਗੀਆਂ ਸਰ, ਇਹਦੇ ਵਿਚ ਕੀ ਸ਼ੱਕ ਹੈਗਾ ਜੀ?
1: ਜੀ ਨਾਲੇ ਇਹ ਵੀ ਤਾਂ ਲਈ ਫਿਰਦੇ, ਹਰ ਕਿਸੇ ਦੀ ਲਈ ਫਿਰਦੇ, ਇਹਨਾਂ ਦੇ ਕੋਲ ਕਿਹੜਾ ਨਹੀਂ ਹੈਗੀਆਂ ਕਿਸੇ ਦੀਆਂ ਜੀ?
0: ਬਿਲਕੁਲ ਜੀ, ਬਿਲਕੁਲ ਬਿਲਕੁਲ। ਪਰ ਉਹ ਗੀਤ ਨੀ ਸੁਣਿਆ ਹੈਗਾ, ਬੇਦਾਗ ਨਹੀਂ ਕੋਈ ਜਹਾਂ ਪਾਪੀ ਸਾਰੇ ਹੈ
1: ਸਾਰੇ।
0: ਹਾਂਜੀ, ਤੇ ਇੱਥੇ ਜਿਹੜਾ ਹੈਗਾ ਆ ਇਹ ਇੱਥੇ ਬੇਦਾਗ ਤਾਂ ਹੈ ਹੀ ਕੋਈ ਨੀ ਗਾ ਜੀ।
1: ਉਹ ਵੀ ਸੀਗੀ ਨਾ ਛੋਟੇ ਹੁੰਦੇ ਫਿਲਮ ਦੇਖਦੇ, ਰਾਮ ਤੇਰੀ ਗੰਗਾ ਮੈਲੀ ਹੋ ਗਈ ਆ, ਪਾਪੀਓ ਕੇ ਪਾਪ ਦੋਤੇ ਦੋਤੇ। ਹਾਂਜੀ ਜੀ,
0: ਤੇ ਡਾਕਟਰ ਪੱਟੀ ਸਾਹਿਬ ਦੀ ਗੱਲ ਸੁਣ ਕੇ ਤੇ ਮੇਰੇ ਮਨ ਦੇ ਵਿਚ ਇਹ ਆ ਰਿਹਾ ਹੈਗਾ ਜੀ ਵੀ ਇੱਕ ਵਾਰੀ ਨਾ ਮੈਂ ਇੱਕ ਕੇਸ ਦੇ ਵਿਚ ਦੁਕਾਨ ਖਾਲੀ ਕਰਾਉਣ ਦਾ ਆਰਡਰ ਕਰਾਇਆ
1: ਜੀ।
0: ਹਾਂਜੀ, ਤੇ ਉਹ ਜੱਜ ਨੇ ਲਿਖ ਦਿੱਤਾ ਵੀ ਮਹੀਨਾ ਦੇ ਅੰਦਰ ਅੰਦਰ 30 ਦਿਨਾਂ ਦੇ ਅੰਦਰ ਅੰਦਰ ਦੁਕਾਨ ਖਾਲੀ ਕਰੋ
1: ਜੀ।
0: ਉਹ 30ਵੇਂ ਇੱਕ ਦਿਨ ਮੇਰਾ ਮੁਨਸ਼ੀ ਆਇਆ ਮੇਰੇ ਕੋਲ ਤੇ ਮੈਨੂੰ ਕਹਿੰਦਾ ਉਹਦੇ ਵਿਚ ਨਾ ਜਾਂ ਤਾਂ ਅਪੀਲ ਹੋ ਗਈ ਆ ਜਾਂ ਸਾਨੂੰ ਐਗਜ਼ੀਕਿਊਸ਼ਨ ਪਾਉਣੀ ਪੈਣੀ ਆ
1: ਜੀ।
0: ਮੈਂ ਕਿਹਾ ਕੀ ਗੱਲ? ਮੈਂ ਕਿਹਾ ਦੁਕਾਨ ਤੇ ਉੱਤੇ ਤਾਂ ਸਮਾਨ ਹੀ ਹੈ ਨੀ ਸੀ, ਉਹ ਨਿਗਾਹ ਮਾਰੀ ਸੀ। ਕਹਿੰਦਾ ਪਹਿਲਾਂ ਉਹਦੀ ਸ਼ੋਰੂਮ ਦੇ ਸ਼ੋਕੇਸ ਦੇ ਵਿਚ ਕਹਿੰਦਾ 3 ਜੋੜੇ ਉਹਨੇ ਰੱਖੇ ਸੀਗੇ, ਅੱਜ ਕਹਿੰਦਾ 10 ਜੋੜੇ ਆ, ਤਾਂ ਮਤਲਬ ਮਾਲ ਤਾਂ ਉਹ ਹੋਰ ਪਾ ਕੇ ਬਹਿ ਗਿਆ, ਮਤਲਬ ਉਹਨੇ ਨੀ ਖਰਨੀ ਕਰਨੀ।
1: ਬਿਲਕੁਲ
0: ਹੈ ਜੀ, ਸੋ ਇਸ ਕਰਕੇ ਜੋ ਮਾਨ ਸਾਹਿਬ ਦਾ ਐਟੀਚਿਊਡ ਦੇਖਿਆ ਪੱਟੀ ਸਾਹਿਬ, ਤੁਸੀਂ ਕੀ ਉਮੀਦ ਕਰਦੇ ਹੋ ਵੀ ਜਾ ਕੇ ਮਾਫ਼ੀ ਮੰਗ ਲੈਣਗੇ ਜੀ? ਜਾਣੇ ਅਣਜਾਣੇ ਚ ਭੁੱਲਾਂ ਹੋਈਆਂ ਇੱਥੇ ਕੋਈ ਨੀ, ਉਹਨਾਂ ਨੇ ਕਰਨਾ ਇਹ ਟਕਰਾਅ ਹੋਣਾ ਆ ਜ਼ਿਆਦਾ ਤੌਰ ਤੇ ਸਰ, ਸੰਸਥਾ ਦੀ ਇੱਜ਼ਤ ਘਟਣੀ ਹੈਗੀ ਆ। ਇੱਕ ਫਿਰ ਤਮਾਸ਼ਾ ਬਣੇਗਾ, ਪਹਿਲਾਂ ਇੱਕ ਬਣਿਆ ਸੀ 2 ਦਸੰਬਰ ਨੂੰ, ਇੱਕ ਹੁਣ ਬਣੂਗਾ ਤਮਾਸ਼ਾ ਜੀ, ਹੋਰ ਤਾਂ ਕੁਛ ਨੀ ਜੀ।
1: ਬਿਲਕੁਲ ਜੀ,
0: ਹਾਂਜੀ
1: ਜੀ, ਪਰਮਿੰਦਰ ਜੀ ਸਵਾਗਤ ਹੈ ਜੀ ਸੰਖੇਪ ਚਾਂਦ ਜੀ ਜੀ ਨੂੰ।
2: ਸਤਿ
1: ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਸੈਣੀ ਸਾਹਿਬ ਹੋਣਾ, ਸਤਿ ਸ੍ਰੀ ਅਕਾਲ ਤੇ ਸਾਰੇ ਸਤਿਕਾਰ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ।
2: ਚਲੋ ਡਾਕਟਰ ਸਾਹਿਬ ਵੀ ਹੁਣੇ ਗੱਲ ਕਰਕੇ ਗਏ ਆ,
1: ਹਾਂਜੀ,
2: ਜਿਹੜਾ ਚਲੋ ਅਕਾਲ ਤਖ਼ਤ ਦੀ ਗੱਲ ਕਰਦੇ, ਮੰਨ ਲਾ ਜੀ ਮੈਂ ਤਾਂ ਗੱਲ ਕਰਦੇ ਪਿੰਡ ਚ, ਚਲੋ ਅਸੀਂ ਆਮ ਜਿਹੜੇ ਸਿਧਾਂਤ ਬੰਦੇ ਫਿਰਨ ਤੋਂ ਨਾਲ, ਭਾਰਤ ਸਾਹਿਬ ਜਿਹੜੇ ਹੈ ਨਾ ਪਿੰਡ ਦੇ ਵਿੱਚ ਸਾਡੇ 90% ਲੋਕ ਆ ਜੀ,
1: ਜੀ
2: ਭਾਜੀ, ਉਹਨਾਂ ਨੂੰ ਤਾਂ ਆਪਣੀ ਰੋਟੀ ਦੇ ਲੱਲੇ ਪਏ ਹੋਏ ਨੇ,
1: ਬਿਲਕੁਲ
2: ਹਨਾ ਜੀ, ਉਹਨਾਂ ਵੱਲੋਂ ਤਾਂ ਭਗਵੰਤ ਮਾਨ ਅੱਜ ਮਰ ਜੇ ਤੇ ਸਤਵੀਰ ਵਿਸ਼ਕ ਅੱਜ ਮਰ ਜੇ
1: ਜੀ
2: ਭਾਜੀ, ਇਹ ਵੀਡੀਓ ਵੀਡੀਓ ਨੂੰ ਕਹਿੰਦਾ ਲੋਕਾਂ ਨੂੰ ਤਾਂ ਜੀ ਰੋਟੀ ਦੇ ਹੀ ਲੱਲੇ ਪਏ ਹੋਏ ਨੇ,
1: ਉਹ ਤਾਂ ਇਸ਼ੂ ਹੈ ਨਹੀਂ ਨਾ, ਉਹ ਤਾਂ ਇਸ਼ੂ ਹੈ ਨਹੀਂ ਆ, ਮਹਿੰਗਾਈ ਦਾ ਇਸ਼ੂ ਨਹੀਂ ਗਾ, ਰੋਜ਼ਗਾਰ ਦਾ ਇਸ਼ੂ ਨਹੀਂ ਗਾ
2: ਭਾਜੀ, ਭਾਜੀ ਕਿਸੇ ਨੂੰ ਕਹਿ ਕੇ ਦੇ ਲਾ, ਅਗਲਾ ਕਹਿੰਦਾ ਯਾਰ ਹੋਊਗਾ, ਤਾਂ ਦੂਜੀ ਗੱਲ ਇਹ ਆ ਭਾਰਤ ਸਾਹਿਬ, ਮੈਂ ਲਓ ਮੈਂ ਤਾਂ ਤੁਹਾਨੂੰ ਜਿਹੜੀ ਮੌਕ ਦੀ ਗੱਲ ਇੱਕ ਦੱਸਣ ਲੱਗਾ ਜੀ,
1: ਜੀ
2: ਇਹ ਜਿਹੜੇ ਪੋਲੀਟੀਕਲ ਲੋਕ ਇਹਨਾਂ ਦਾ ਕੋਈ ਦੀਨ ਮਾਨ ਨਹੀਂ, ਇਹ ਤਾਂ ਅਕਾਲ ਤਖ਼ਤ ਸਾਹਿਬ ਦਾ ਇੱਕ ਸੰਸਥਾ ਆ ਜੀ,
1: ਬਿਲਕੁਲ
2: ਇੱਕ ਬਿਲਡਿੰਗ ਆ
1: ਜੀ,
2: ਆਪਾਂ ਗੱਲ ਕਰਦੇ ਹਾਂ ਉਹ ਬਿਲਡਿੰਗ ਆ ਜੀ
1: ਜੀ,
2: ਇਹਨਾਂ ਦੇ ਇਹੀ ਸੁਖਬੀਰ ਬਾਦਲ ਹੈ, ਇਹੀ ਕਾਂਗਰਸ ਵਾਲੇ, ਇਹੀ ਭਗਵੰਤ ਮਾਨ ਜੀ, ਅਸੀਂ ਆਪਾਂ ਤਾਂ ਅਕਾਲ ਤਖ਼ਤ ਸਾਹਿਬ ਕਹਿੰਦੇ ਭਾਜੀ ਇਹਨਾਂ ਦੇ ਸਿਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਖਾ ਲਓ, ਇਹ ਤਾਂ ਬੈਠਕਾਂ ਮਾਰਦੇ ਜੀ, ਇਹ ਕਿੱਥੋਂ ਮੰਨਦੇ ਆ,
1: ਬਿਲਕੁਲ ਹੈ ਜੀ
2: ਹਨਾ ਭਾਜੀ, ਇਹਨਾਂ ਦੇ ਜਿਹੜੇ ਆਪਣੇ ਲੋਕ ਸਾਡੇ ਇੱਥੇ ਜਿਹੜੇ ਇਹ ਪੋਲੀਟੀਕਲ ਲੋਕ ਹੋ ਗਏ,
1: ਇਹਨਾਂ ਚੀਜ਼ਾਂ ਦਾ ਡਰ ਤਾਂ ਆਮ ਲੋਕਾਂ ਦੇ ਉੱਤੇ ਹੈ ਜੀ, ਬਿਲਕੁਲ
2: ਭਾਜੀ, ਤੁਸੀਂ ਡਰ ਮੰਨਦੇ ਆ, ਤੁਸੀਂ ਮੰਨਦੇ ਜਾਂ ਅਸੀਂ ਮੰਨਦੇ ਹਾਂ, ਜੇ ਅਸੀਂ ਇੱਥੇ ਤਾਂ ਕਿਸੇ ਨੇ ਮੰਨ ਲਓ ਦੁਆਬੇ ਦੇ ਭਾਈ ਤੁਸੀਂ ਤਾਂ ਦੇਖਿਆ ਤਾਂ ਸੈਣੀ ਸਾਹਿਬ ਹੋਣਾ,
1: ਹਾਂਜੀ,
2: ਇੱਥੇ ਤਾਂ ਹੁਣ ਜੇ ਭਾਜੀ ਕਿਸੇ ਨੇ 2 ਇੰਟਾਂ ਵੀ ਧੂਫ ਕੇ ਰੱਖ ਦਿੰਦਾ ਬੰਦਾ, ਉਹ ਤੋਂ ਵੀ ਪਰੇ ਹੋ ਕੇ ਲੰਘਦਾ, ਚੱਲ
1: ਸਤਿਕਾਰ ਦੇ ਨਾਲ
2: ਲੰਘਦਾ, ਤੁਹਾਨੂੰ ਉਹੀ
0: ਬਿਲਕੁਲ ਜੀ ਬਿਲਕੁਲ ਬਿਲਕੁਲ,
2: ਮਤਲਬ ਮਾਫ਼ੀ ਮੰਗਣੀ ਦਾ ਦੁੱਖ ਦੀ ਗੱਲ, ਡਾਕਟਰ ਸਾਹਿਬ ਕਹਿੰਦੇ ਮਾਫ਼ੀ ਭਾਜੀ, ਇਹਨਾਂ ਦੇ ਸਿਰ ਤੇ ਤਾਂ ਇਹ ਭਗਵਾਨ ਸਮਾਨ, ਚਲੋ ਮੰਨ ਲਓ ਇਹ ਵੀ ਗੱਲ ਹੋ, ਚਲੋ ਕੀਤੀ ਵੀ ਹੋਊਗੀ
1: ਜੀ
2: ਭਾਜੀ, ਜੇ ਇਹਨਾਂ ਦੇ ਉੱਤੇ ਨਾ ਸ੍ਰੀ ਸਿਰ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਰਖਾ ਕੇ ਕਹਿ ਦੋ ਬਈ ਤੁਸੀਂ ਇਹਨਾਂ ਨੂੰ ਮੂਹਰੇ ਕੋਰਸ, ਮੈਂ ਨਾ ਮਾਫ਼ੀ ਤਾਂ ਇੱਕ ਗੱਲ ਕੀ, ਇਹ ਤਾਂ ਬੈਠਕਾਂ ਮੰਨ ਕੇ ਰੱਖ ਕੇ ਲੈ ਕਹਿਣਾ ਸੀ ਕੀਤੀ ਨੇ ਜੀ, ਇਹੀ ਗੱਲ ਹੈ ਜੀ, ਮੈਂ ਤੁਹਾਨੂੰ ਇਹ ਗੱਲ ਕਹਿਣਾ,
1: ਬਿਲਕੁਲ
2: ਇਹਨਾਂ ਨੂੰ ਤਾਂ ਰੱਬ ਬਖਸ਼ੇ ਜੀ
1: ਜੀ,
0: ਪਰਮਿੰਦਰ ਵੀਰ ਜੀ ਤਾਂ ਜੀ ਗਾਗਰ ਚ ਸਾਗਰ ਭਰ ਗਏ, ਹੈ ਜੀ, ਉਹਨਾਂ ਨੇ ਉਹਨਾਂ ਕਹਿੰਦੇ ਸਾਡੇ ਵੱਲੋਂ ਦੋਨੇ ਜਾਂਦੇ ਰਹਿਣ, ਹੈ ਜੀ, ਲੋਕਾਂ ਦੇ ਭਾਦਾ ਹੈ ਜੀ, ਲੋਕੀ ਤਾਂ ਆਪਣੀਆਂ ਲੋੜਾਂ ਦੇ ਨਾਲ ਟੱਕਰਾਂ ਮਾਰਦੇ ਪਏ ਜੀ,
1: ਬਿਲਕੁਲ
0: ਹਾਂਜੀ, ਤੇ ਪਰ ਸਾਹਿਬ ਇਹਨਾਂ ਦੇ ਮਗਰ ਵੀ ਜਿਹੜੇ ਤੁਰੇ ਹੁੰਦੇ ਹੈਗੇ ਆ, ਉਹ ਵੀ ਆਪਣੀਆਂ ਕਰਜ਼ਿਆਂ ਦੇ ਮਾਰੇ ਵਿਚਾਰੇ ਤੁਰੇ ਹੈਗੇ ਆ, 8 ਮਹੀਨੇ ਰਹਿੰਦੇ ਸਰਕਾਰ ਦੇ, ਉਹਨਾਂ ਨੂੰ ਵੀ ਹੈਗਾ ਜੀ ਕੋਈ ਨਾ ਕੋਈ ਨਿੱਜੀ ਲਾਭ, ਪਰ ਸਾਹਿਬ ਪੋਜੀਸ਼ਨ ਜਿਹੜੀ ਹੁੰਦੀ ਕੁਛ ਨੀ ਹੁੰਦੀ, ਪੋਜੀਸ਼ਨ ਦੇ ਨਾਲ ਜਿਹੜਾ ਇੰਸੀਡੈਂਟਲੀ ਔਰ ਐਕਸੀਡੈਂਟਲੀ ਨਾਲ ਜਿਹੜੀਆਂ ਚੀਜ਼ਾਂ ਆਉਂਦੀਆਂ ਨਾ ਜੀ, ਉਹਦੇ ਵਿੱਚੋਂ ਮੋਨੀਟਰੀ ਬੈਨੀਫਿਟ ਬਹੁਤ ਹੁੰਦਾ
1: ਜੀ,
0: ਜਿਹੜਾ ਮੋਨੀਟਰੀ ਬੈਨੀਫਿਟ ਹੁੰਦਾ ਆ ਵੀ ਜਦੋਂ ਬੰਦੇ ਨੂੰ ਪਤਾ ਆ ਕਿ ਮੈਨੂੰ ਬਿਨਾਂ ਕੰਮ ਕੀਤਿਆਂ 500 ਮਿਲਣਾ, ਮਿਹਨਤ ਕਰਕੇ ਮੈਨੂੰ ਮਿਲਣੇ 50, ਉਹ ਕਿਉਂ ਕੰਮ ਕਰੂਗਾ ਜੀ, ਉਹ ਇਹੋ ਜਿਹਾ ਕੰਮ ਕਰੂਗਾ ਵੀ ਜਿੰਦਾਬਾਦ ਮੁਰਦਾਬਾਦ ਚੱਲ ਮੇਰੇ ਭਾਈ, ਠੀਕ ਹੈ ਜੀ, ਉਹਦੇ ਲਈ ਤਾਂ ਉਹੀ ਆਕਾ ਜਿਹੜਾ 50 ਰੁਪਏ ਦੀ ਉਹਦੀ ਹੈਸੀਅਤ ਹੈ ਨੀ ਤੇ ਉਹਨੂੰ 500 ਰੁਪਏ ਦਿਹਾੜੀ ਬਣਵਾ ਦਿੰਦਾ ਹੈਗਾ ਆ, ਤੇ ਉਹਦੇ ਲਈ ਤਾਂ ਉਹੀ ਉਹਦਾ ਆਕਾ, ਉਹਨੇ ਮਗਰ ਨਾਰੇ ਮਾਰਨਾ ਹੀ ਮਾਰਨੇ ਆ,
1: ਮਾਰਨੇ, ਬਿਲਕੁਲ ਹੈ ਜੀ,
0: ਹਾਂਜੀ, ਸੋ ਇਸ ਕਰਕੇ ਆ ਇਹ ਜਿਹੜੀ ਚੀਜ਼ ਹੈਗੀ ਆ ਇਹਨਾਂ ਨੇ ਕਾਲੀ ਬਹੁਤ ਕੀਤੀ ਭਾਰਤ ਸਾਹਿਬ, ਮੈਨੂੰ ਜਿਸ ਚੀਜ਼ ਦਾ ਡਰ ਸੀ, ਤੁਸੀਂ ਦੇਖੋ ਨਾ ਜਿਹੜੇ ਬੁੱਧੀਜੀਵੀ ਆ ਉਹ ਇਹ ਗੱਲ ਕਹਿ ਰਹੇ ਆ
1: ਜੀ,
0: ਵੀ ਇਸ ਤਰੀਕੇ ਦੇ ਨਾਲ ਨਹੀਂ ਸੀ ਚੱਲਣਾ ਚਾਹੀਦਾ, ਹਾਂਜੀ, ਦੂਜੀ ਗੱਲ ਇਹ ਹੈਗੀ ਕਿ ਪਰਸੈਪਸ਼ਨ ਦੀ ਗੇਮ ਹੁੰਦੀ ਆ ਸਿਆਸਤ, ਪਰਸੈਪਸ਼ਨ ਜਿਹੜੀ ਹੈਗੀ ਆ, ਹੁਣ ਬਾਦਲਾਂ ਨੇ ਕਿਹੜਾ ਵਿਚਾਰਿਆਂ ਨੇ ਉਹ ਕਰਾਈ ਹੈਗੀ ਕਿ ਬੇਅਦਬੀ
1: ਜੀ,
0: ਠੀਕ ਹੈ ਜੀ, ਉਹਨਾਂ ਨੇ ਤਾਂ ਬੇਅਦਬੀ ਦੇ ਜਿਹੜੇ ਹੈਗੇ ਆ ਵੀ ਕੇਸਾਂ ਨੂੰ ਸਹੀ ਤਰੀਕੇ ਨਾਲ ਡੀਲ ਨਹੀਂ ਕੀਤਾ ਜੀ, ਉਹਨਾਂ ਨੇ ਲਾਈਟ ਮੋਡ ਦੇ ਵਿੱਚ ਲਿਆ, ਤੀਜਾ ਉਹਨਾਂ ਨੇ ਸੋਚਿਆ ਵੀ ਹਾਂ ਜੀ ਡੇਰੇ ਸਿਰਸੇ ਵਾਲਿਆਂ ਦੀਆਂ ਵੋਟਾਂ ਵੀ ਆਹ ਤਾਂ ਸਾਡੇ ਕੋਲ ਹੱਥੋਂ ਗਏ ਨੀ ਕਿਤੇ ਵੀ, ਹਾਂਜੀ, ਇਹੋ ਜਿਹੀ ਗੱਲ ਭਾਰਤ ਸਾਹਿਬ ਹੋਈ ਜ਼ਰੂਰ ਹੋਊਗੀ, ਇਹਦਾ ਰਾਮ ਰਹੀਮ ਦਾ ਜਿਹੜਾ ਆ ਵੀ ਇੱਕ ਰਾਈਟ ਹੈਂਡ ਉਹਦਾ ਬਿਆਨ ਹੋਇਆ ਸੀਗਾ ਤੇ ਉਹ ਕਹਿੰਦਾ ਵੀ ਭਾਈ ਸਾਡੇ ਸਾਹਮਣੇ ਹੋਈ ਗੱਲ ਤੇ ਓਹਨੇ ਇਹ ਗੱਲ ਕਹੀ ਸੁਖਬੀਰ ਬਾਦਲ ਨੇ। ਅਸੀਂ ਕਿਹਾ ਵੀ ਏਦਾਂ ਕਰਕੇ ਤੁਹਾਨੂੰ ਪੁੱਛਣਾ ਪਊ। ਕਹਿੰਦਾ ਇੱਥੇ ਕੀ ਆ, ਕਿਸੇ ਨੇ ਨੀ ਬੋਲਣਾ ਹੈਗਾ, ਉਹ ਤੁਹਾਡਾ ਬਾਬਾ ਤੇ ਮੈਂ ਸਿੱਖਾਂ ਦਾ ਬਾਬਾ।
1: ਨਾਲੇ ਸੈਣੀ ਸਾਹਿਬ ਚਲੋ ਜੇ ਉਹਨਾਂ ਨੇ ਕਰਾਈ ਵੀ, ਜੇ ਕਰ ਵੀ, ਚਲੋ ਇਹ ਵੀ ਕਹਿ ਲੈਂਦੇ ਆ, ਜੇ ਕਰਾਈ ਵੀ ਹੈ ਤੇ ਤੁਸੀਂ 4 ਸਾਲ 4.5 ਸਾਲ ਹੋ ਗਏ ਤੁਹਾਡੀ ਸਰਕਾਰ, ਤੁਸੀਂ ਤਾਂ ਚਾਰਜ ਸ਼ੀਟ ਵੀ ਨਹੀਂ ਪੇਸ਼ ਕਰੇ, ਤੁਹਾਡੇ ਕੀ ਮਫਾਦ ਨੇ ਫਿਰ ਉਹਦੇ ਵਿੱਚ?
0: ਬਿਲਕੁਲ ਜੀ ਬਿਲਕੁਲ ਬਿਲਕੁਲ ਸਰ, ਇਹ ਇੱਕ ਏਦਾਂ ਦਾ ਮੁੱਦਾ ਬਣ ਗਿਆ ਹੈਗਾ ਆ ਬੇਅਦਬੀ ਕਿ ਸਾਰੀਆਂ ਪਾਰਟੀਆਂ ਇਹਦੇ ਤੇ ਹੁਣ ਸਿਆਸਤੀ ਕਰਦੀਆਂ, ਹੋਰ ਕੁਛ ਨੀ ਕਰਦੀਆਂ। ਹਾਂਜੀ, ਔਰ ਇਹ ਚੱਲੀ ਜਾਣਾ ਹੈਗਾ ਆ। ਔਜਲਾ ਸਾਹਿਬ ਨੇ ਗੱਲ ਬੜੀ ਵਧੀ ਕਹੀ ਸੀ, ਕਹਿੰਦੇ ਪਿਛਲੇ ਜਿਹੜਾ ਹੈਗਾ ਆ 15 ਤੋਂ ਵਿੱਚ ਬੇਅਦਬੀ ਹੋਈ ਸੀ, ਉਹ ਤੋਂ ਬਾਅਦ ਕਹਿੰਦੇ ਜਿੰਨੀਆਂ ਸਰਕਾਰਾਂ ਆਈਆਂ ਹੈਗੀਆਂ ਤੇ ਆਹੀ ਇੱਕ ਦੋ ਮੁੱਦੇ ਰਹੇ ਹੈਗੇ ਆ ਜੀ, ਤੇ ਬੇਅਦਬੀ ਆ ਉਹਦਾ ਕਰਨਾ ਹੈਗਾ ਤੇ ਨਸ਼ਿਆਂ ਦੀ ਰੋਕਥਾਮ, ਨਾ ਉਹਦਾ ਕੁਛ ਹੋਇਆ ਤੇ ਨਾ ਉਹਦਾ ਕੁਛ ਹੋਇਆ ਜੀ,
1: ਕੁਛ ਨੀ ਹੋਇਆ ਜੀ। ਜੀ ਪਰ ਸੈਣੀ ਸਾਹਿਬ, ਕਾਂਗਰਸ ਦਾ ਕੀ ਬਣੂਗਾ ਪੰਜਾਬ ਦੇ ਵਿਚ? ਭੱਠਲ ਜੀ ਕਹਿੰਦੇ ਨੇ ਕਿ ਜੱਫੀਆਂ ਪਵਾ ਦਿਆਂਗੇ ਜੀ, ਇਹ ਤਾਂ ਬੱਚੇ ਨੇ ਨਿਆਣਿਆਂ ਵਾਂਗੂ ਲੜਦੇ ਲੁੜਦੇ ਰਹਿੰਦੇ ਆ।
0: ਇੱਕ ਪਾਕਿਸਤਾਨੀ ਕੁਆਲੀ ਹੁੰਦੀ, ਪਾ ਜੱਫੀਆਂ ਘੁੱਟ ਘੁੱਟ ਪਾ ਜੱਫੀਆਂ, ਮੈਨੂੰ ਤਾਂ ਉਹੀ ਪਾਕਿਸਤਾਨੀ ਕੁਆਲੀ ਲੱਗਦੀ ਆ ਇਹ। ਹੈਂਜੀ
1: ਜੀ,
0: ਤੇ ਉਹ ਸਰ ਇਹਨਾਂ ਦੇ ਕਿੱਥੇ ਸਰ ਕਿੱਦਾਂ ਹੈਗਾ ਆ ਪਤਾ ਨੀ, ਇੰਟਰਸਟ ਹੀ ਉਹਨਾਂ ਦੇ ਇੰਨੇ ਜ਼ਿਆਦਾ। ਹੁਣ ਉਹ ਜਿਹੜੇ 3 ਜਣੇ ਆਏ ਆ ਜੀ, ਉਹਨਾਂ ਨੇ ਆ ਕੇ ਚੰਨੀ ਨੂੰ ਪੁੱਛਿਆ ਵੀ ਏਦਾਂ ਕਰਕੇ ਜੇ ਤੈਨੂੰ ਆਫਰ ਕਰਨ ਤੇ ਕੰਪੇਨ ਕਮੇਟੀ ਦਾ ਪ੍ਰਧਾਨ ਤੈਨੂੰ ਬਣਾ ਦਿੰਦੇ ਹੋ,
1: ਕਹਿੰਦਾ ਮੈਂ ਨੀ ਬਣਨਾ। ਪੰਜਾਬ ਚ ਕਿਹੜਾ ਗੁੜਾ ਮਾਰ ਕੇ ਗਏ ਕਦੀ ਦੇਖਿਆ ਪੰਜਾਬ ਚ ਜੀ?
0: ਨਹੀਂ ਨਹੀਂ ਸਰ, ਉਹਨਾਂ ਦਾ ਹੈ ਨੀ। ਉਹ ਕਹਿੰਦੇ ਜੀ ਵੀ ਥੱਲੜੇ ਲੈਵਲ ਤੇ ਮਿਲੋ ਜੀ ਲੋਕਾਂ ਨੂੰ, ਥੱਲੜੇ ਲੈਵਲ ਤੇ ਉੱਤੇ ਸਾਰਾ ਕੁਛ ਫਿਕਸਿੰਗ ਹੋਈ ਹੈਗੀ ਆ ਜੀ। ਹਰ ਇੱਕ ਬੰਦੇ ਨੇ ਜਿਹੜਾ ਬੰਦਾ ਜਿਹਨੂੰ ਸਪੋਰਟ ਕਰਦਾ ਆ ਉਹ ਉਹਨੂੰ ਸਪੋਰਟ ਕਰਦਾ। ਥੱਲੜੇ ਵਾਲੇ ਜਿਹੜੇ ਹੈਗੇ ਆ 2 ਨੰਬਰ 3 ਨੰਬਰ ਦੀ ਲੀਡਰਸ਼ਿਪ 4 ਨੰਬਰ ਦੀ, ਉਹਨਾਂ ਦੀ ਵੀ ਮਾੜੀ ਮੋਟੀ ਬੁਕਤ ਪੈਣ ਲੱਗ ਪਈ। ਉਹਨਾਂ ਨੂੰ ਵੀ ਸੱਦ ਲੈਂਦੇ ਮਾੜਾ ਵੀ ਆਓ ਜੀ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਆ ਜੀ। ਉਹਨਾਂ ਦਾ ਜਵਾਬ ਇਹ ਹੁੰਦਾ ਅਸੀਂ ਤਾਂ ਜੀ ਆਪਣੀ ਹਾਈ ਕਮਾਨ ਦੇ ਨਾਲ ਆ, ਚਲੋ।
1: ਪਰ ਜੇ ਇਹਨਾਂ ਨੂੰ ਲੱਗਦਾ ਸੈਣੀ ਸਾਹਿਬ ਜਿੱਤਣਾ ਤਾਂ ਜਾਂ ਹਾਰਨਾ, ਚਲੋ ਅੱਗੇ ਵੀ ਤਾਂ ਇਹ ਕੁਝ ਕਰਦੇ ਆ ਹੀ ਰਹੇ ਨੇ, ਕਿਉਂ ਨੀ ਇੱਕ ਵਾਰੀ ਰਿਸਕ ਲੈ ਕੇ ਹੀ ਦੇਖ ਲੈਂਦੇ ਨੇ, ਖੈਰੇ ਨੂੰ ਮਤਲਬ ਕਿ ਓਪੋਜੀਸ਼ਨ ਦਾ ਮੰਨ ਲੈਣ ਤੇ ਉਹਨੂੰ ਆਪਣੇ ਪ੍ਰਗਟ ਸਿੰਘ ਉਹਨਾਂ ਨੂੰ ਜਾਂ ਪ੍ਰਧਾਨ ਆਪਣੇ ਮੁੱਖ ਮੰਤਰੀ ਲਾਣ ਦੇਣ?
0: ਸਰ ਇੰਨੇ ਈਜ਼ੀ ਨੀ ਹੁੰਦੇ ਹੈਗੇ ਆ। ਤੁਸੀਂ ਇਹ ਦੇਖੋ ਨਾ, ਖੈਰੇ ਉੱਤੇ ਜਿਹੜਾ ਐਤਰਾਜ਼ ਇਹਦਾ ਰਾਣੇ ਦਾ, ਜਿਹੜਾ ਗੁਰਜੀਤ ਰਾਣੇ ਦਾ
1: ਜੀ,
0: ਜਿਹਨੇ ਉਹਦੀ ਹਾਂਜੀ ਮੰਤਰੀ ਮਿਨਿਸਟਰਸ਼ਿਪ ਖਾਧੀ ਸੀ, ਉਹ ਉਹਨੂੰ ਮਤਲਬ ਬਣ ਦਊਗਾ ਜੀ।
1: ਪਰ ਸੈਣੀ ਸਾਹਿਬ ਇਹ ਜਿੰਨੇ ਸਾਰੇ ਇੱਕ ਦੂਜੇ ਨਾਲ ਲੱਗਦੇ ਆ, ਇਹਨਾਂ ਨੂੰ ਸਾਰਾ ਕੁਝ ਅਹੁਦੇ ਦੇਖ ਕੇ ਤਾਂ ਤੋਰ ਦਾ ਟੀਮ ਬਣਾ ਕੇ ਕਹਿਣਾ ਚਲੋ ਭਾਈ।
0: ਅਹੁਦਾ ਤਾਂ ਉਹਨਾਂ ਨੂੰ ਪ੍ਰਧਾਨਗੀ ਦਾ ਚਾਹੀਦਾ ਹੈਗਾ ਆ ਤੇ ਜਾਂ ਮੁੱਖ ਮੰਤਰੀ ਦਾ ਚਿਹਰਾ ਚਾਹੀਦਾ ਆ ਜੀ, ਹੋਰ ਕੁਛ ਨੀ ਜੀ
1: ਚਾਹੀਦਾ ਜੀ। ਬਿਲਕੁਲ
0: ਸਰ, ਹੁਣ ਇੰਨਾ ਆ ਨਾ ਵੀ ਕਾਂਗਰਸ ਨੂੰ ਵੀ ਪਤਾ ਆ ਵੀ ਜੇ ਇਹਨਾਂ ਦੇ ਵਿੱਚੋਂ ਇੱਕ ਨੂੰ ਵੀ ਐਲਾਨ ਕਰ ਦਿੰਦੇ ਹੈਗੇ ਆ, ਬਾਕੀ ਜਿਹੜੇ ਹੈਗੇ ਨਾ ਅੱਗੇ ਵੀ ਇਹ ਗੱਲ ਪ੍ਰਚਲਿਤ ਆ ਵੀ ਕਾਂਗਰਸ ਜਿਹੜੇ ਦੂਜੇ ਪਾਰਟੀਆਂ ਕਾਂਗਰਸ ਨੂੰ ਨੀ ਹਰਾਉਂਦੀਆਂ ਜੀ, ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਆ
1: ਜੀ।
0: ਹਾਂਜੀ, ਇਹਨਾਂ ਦੇ ਬਾਗੀ ਜਦੋਂ ਵੀ ਇਹ ਹਾਰੇ ਆ, ਇਹਨਾਂ ਦੇ ਹੀ ਬਾਗੀ ਜਦੋਂ ਖੜ ਜਾਂਦੇ ਹੈਗੇ ਆ ਤੇ ਕਾ ਇਹ ਹਾਰਦੇ ਆ, ਜੇ ਬਾਗੀ ਵਗੈਰਾ ਨਹੀਂ ਉਹਨਾਂ ਨੂੰ ਕੰਟਰੋਲ ਹੋ ਜਾਂਦਾ ਆ ਤੇ ਕਾਂਗਰਸ ਵਾਲੇ ਸੀਟ ਕੱਢ ਕੇ ਲੈ ਜਾਂਦੇ ਆ ਜੀ
1: ਜੀ।
0: ਹਾਂਜੀ ਸਰ
1: ਬਿਲਕੁਲ। ਤੇ ਸੈਣੀ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਆਟੋ ਪਾਇਲਟ ਵਾਂਗੂ ਚੱਲਦੀ ਆਪਦੇ ਆਪ, ਬਾਕੀ ਆਹ ਕੰਮ ਲਈ ਆਪਾਂ ਸਾਰੇ ਸਰਕਾਰ ਧਾਰਮਿਕ ਲੀਡਰ, ਮੈਨੂੰ ਤਾਂ ਇਹੀ ਕੰਮ ਲੱਗਦਾ
1: ਜੀ,
2: ਸਰਕਾਰ ਤਾਂ ਆਪਦੇ ਆਪੇ ਚੱਲੀ ਜਾਂਦੀ ਆ, ਬਾਕੀ ਕੰਮਾਂ ਲਈ ਉਧਰ ਪੋਲੀਟੀਕਲ ਬੰਦੇ ਇਸ ਕੰਮ ਚ ਲੱਗੇ, ਧਰਮ ਵਾਲੇ ਇਸ ਕੰਮ ਚ ਲੱਗੇ ਹੋਏ ਨੇ
1: ਜੀ।
2: ਸਟੇਟ ਕਿਵੇਂ ਚੱਲ ਰਹੀ ਹੈ, ਆਟੋ ਤੇ ਲਈ ਹੋਇਆ ਸਾਹਿਬ?
0: ਤੁਸੀਂ ਇਹ ਦੇਖੋ ਨਾ ਕਿ ਡਾਕਟਰ ਪੱਟੀ ਸਾਹਿਬ 8:30 ਵਜੇ ਤੋਂ ਬਾਅਦ ਕਦੀ ਮਤਲਬ ਜਿਹੜਾ ਆ ਫੋਨ ਨੀ ਚੱਕਦੇ ਤੇ ਆਰਾਮ ਕਰਦੇ ਹੁੰਦੇ ਆ ਜੀ। ਉਹਨਾਂ ਦੇ ਸਿਰ ਤੇ ਇੰਨਾ ਬੋਝ ਪੈ ਗਿਆ ਕਿ ਉਹ 10 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਆ ਕੇ ਤੇ ਸੁਖਬੀਰ ਨੂੰ ਨਾਲ ਲੈ ਕੇ ਜਾਂਦੇ ਪਏ ਵੀ ਮਾਫ਼ੀ ਮੰਗਾ ਲੈਂਦੇ ਆ ਤੇ ਕੰਮ ਨਿਬੇੜਦੇ ਆ ਜੀ। ਉਹ ਕਹਿੰਦੇ ਭਗਵੰਤ ਮਾਨ ਤੋਂ ਮਾਫ਼ੀ ਮੰਗ ਲਵਾ ਦੇ ਜੀ।
2: ਲੋਕ ਸਮਝ ਗਏ, ਅੱਜ ਮੈਂ ਹੁਣ ਬਾਰਨ ਸਾਹਿਬ ਕਹਿ ਕੇ ਹਟੇ ਆ ਵੀ ਕੁਰਸੀ ਮੂਹਰੇ ਰੱਖ ਦੋ ਚਾਹੇ ਬੈਠਕਾਂ ਉਡਾ ਲੋ ਗ੍ਰੰਥ ਸਾਹਿਬ
1: ਜੀ। ਬਿਲਕੁਲ,
3: ਗੱਲ ਦੇਖੋ ਨਾ ਕਿੰਨੀ ਵੀ ਕੁਰਸੀ ਵੱਡੀ ਹੈ,
1: ਕੁਰਸੀ ਵੱਡੀ ਹੈ,
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ।
3: ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ ਇਹਨਾਂ ਨੂੰ ਮਰਜ਼ੀ ਕਰਾ ਲਓ ਤੁਸੀਂ,
1: ਬਿਲਕੁਲ
3: ਇਹਨਾਂ ਲਈ ਬਿਲਡਿੰਗ ਹੈ ਉਹ ਅਕਾਲ ਤਖ਼ਤ
1: ਜੀ।
3: ਉਹ ਗੱਲਾਂ ਬਹੁਤ ਸੋਹਣੀਆਂ ਕਰਕੇ ਗਏ ਨੇ
1: ਜੀ।
3: ਉਹ ਦੇਖੋ ਮਤਲਬ ਇੱਕ ਮਿਹਨਤ ਕਰਨ ਵਾਲਾ ਬੰਦਾ ਉਹਨਾਂ ਦੇ ਅੰਦਰਲੀ ਪੀੜਾ ਕਿਹੋ ਜਿਹੀ ਆ, ਸਮਝਣ ਵਾਲੀ ਲੋੜ ਆ ਵੀ ਅਸੀਂ ਮਰਦੇ ਫਿਰਦੇ ਆ ਸਾਨੂੰ ਰੋਟੀ ਨੀ ਜੁੜਦੀ
1: ਜੀ।
0: ਬਿਲਕੁਲ ਉਹਨਾਂ ਨੇ ਬਹੁਤ ਸੱਚਾਈ ਵਾਲੀ ਗੱਲ ਕਹੀ ਵੀ ਸਾਡੇ ਵੱਲੋਂ ਚਾਹੇ ਉਹ ਮਰ ਜਾਏ ਚਾਹੇ ਉਹ ਮਰ ਜਾਏ।
1: ਉਹ ਕੁਝ ਮੈਂ ਅੱਜ ਬੜੇ ਸਾਲ ਪਹਿਲਾਂ ਮੈਂ ਇੱਕ ਲਾਈਨਾਂ ਪੜ੍ਹੀਆਂ ਸੀ ਅਜਲਾ ਸਾਹਿਬ ਇਦਾਂ ਹੀ,
3: ਮਿਹਨਤ ਕਰਨ ਵਾਲੇ ਕੀ ਫਰਕ ਹੈ ਰਾਜੇ, ਤੁਹਾਡੇ ਲਈ ਕੀ ਫਰਕ ਹੈ ਕਿਹੜੀ ਸਰਕਾਰ ਆਉਂਦੀ ਹੈ ਕਿਹੜੀ ਨਹੀਂ ਆਉਂਦੀ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਲਾਈਨਾਂ ਸੀਗੀਆਂ ਕਿ ਇੱਕ ਬੰਦਾ ਨਾ ਸੜਕ ਦੇ ਉੱਤੇ ਮਤਲਬ ਕਿ ਬੈਠਾ ਹੁੰਦਾ ਹੈ ਤੇ ਉਹਨੂੰ ਪੁੱਛਦੇ ਆ ਮਤਲਬ ਕਿ ਤੇਰਾ ਮਜ਼ਹਬ ਕੀ ਹੈ ਕਹਿੰਦਾ, ਤੇ ਉਹ ਕਹਿੰਦਾ ਭਾਈ ਮਜ਼ਹਬ ਦਾ ਮੈਨੂੰ ਪਤਾ ਨੀ ਗਾ ਪਰ ਮੈਨੂੰ ਇੰਨਾ ਪਤਾ ਕਿ ਸ਼ਾਮ ਨੂੰ ਚੁੱਲ੍ਹੇ ਚ ਅੱਗ ਬਾਲਣੀ ਹੈ ਤੇ ਕੁਝ ਨਾ ਕੁਝ ਕਰਨਾ ਪੈਣਾ ਹੈ।
3: ਬਸ ਜਿਹੜਾ ਰੋਟੀ ਦਊ ਉਹਦਾ ਉਹੀ ਧਰਮ ਹੈ ਜੀ। ਮੈਂ ਤਾਂ
1: ਬਿਲਕੁਲ
3: ਕਹਿਣਾ ਆਪਾਂ ਹੋਰ ਗੱਲ ਚ ਪਏ ਹੋਏ ਆ, ਜਿਹਨੂੰ ਜਿਹਦਾ ਢਿੱਡ ਭਰੂਗਾ ਉਹਦੇ ਲਈ ਉਹਦਾ ਉਹੀ ਧਰਮ ਹੈ ਜੀ।
1: ਬਿਲਕੁਲ ਹੈ ਜੀ।
3: ਤਾਂ ਹੀ ਤਾਂ ਕਹਿੰਦੇ ਇਨਸਾਨੀਅਤ ਦਾ ਧਰਮ ਸਾਰਿਆਂ ਨੂੰ ਵੱਡਾ ਜੀ
1: ਜੀ।
3: ਜੇ ਅਸੀਂ ਇਹ ਕਿਉਂ ਨੀ ਸਮਝਦੇ ਫਿਰ ਅਸੀਂ ਆਪਦੇ ਧਰਮ ਨੂੰ ਕਿਉਂ ਤਰੀਜ ਦੇਈ ਜਾਂਦੇ,
1: ਤਰੀਜ ਦੇਈ
3: ਕੋਈ ਵੀ ਹੈ ਜੀ। ਮੈਂ ਕਿਹਾ ਧਰਮ ਕੋਈ ਮਾੜਾ ਨੀ
1: ਜੀ।
3: ਜਦੋਂ ਅਸੀਂ ਇੱਕ ਪਾਸੇ ਕਹਿੰਦੇ ਆ ਵੀ ਇਨਸਾਨੀਅਤ ਦਾ ਧਰਮ ਸਾਰਿਆਂ ਨੂੰ ਵੱਡਾ ਹੈ, ਫਿਰ ਇਨਸਾਨੀਅਤ ਵਾਲੇ ਫਰਜ਼ ਕਿਉਂ ਨੀ ਨਿਭਾਉਂਦੇ?
1: ਬਿਲਕੁਲ ਹੈ ਜੀ। ਉਹ ਚਲੋ ਪੰਜਾਬ ਚ ਤਾਂ ਕੀ ਮੰਨਣਾ ਕਿਸੇ ਨੂੰ, ਇੱਥੇ ਤਾਂ ਕੈਨੇਡਾ ਅਮਰੀਕਾ ਵਾਲੇ ਨੇ।
3: ਅੰਕਲ ਜੀ ਨੂੰ ਵੀ ਲਿਖਿਆ, ਅੰਕਲ ਜੀ ਕਹਿੰਦੇ ਵੀ ਜਗਮਨ ਕਹਿੰਦਾ ਜਗਮਨ ਥੋੜਾ ਸਲੋ ਕਿਉਂ ਚੱਲ ਰਿਹਾ,
1: ਤੁਹਾਡੇ ਲਾਗੇ ਨੇ ਘਰੋਂ ਤੇਜ਼
3: ਆ ਇਹਨੂੰ ਕੋਈ ਮਾੜਾ ਮੋਟਾ ਨੰਬਰ ਉੱਪਰ ਹੈਗਾ ਨੰਬਰ ਭੇਜੋ। ਮੈਂ ਅੰਕਲ ਜੀ ਨੂੰ ਕਹਿੰਦਾ ਜੇ ਨੰਬਰ ਹੈਗਾ ਮੈਨੂੰ ਭੇਜੋ ਨੰਬਰ, ਉਹਨੂੰ ਪੁੱਛਦੇ ਵੀ ਇੰਨਾ ਹੌਲੀ ਯਾਰ
1: ਜੀ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਯੂਕੇ ਵਾਲੇ ਡਾਕਟਰ ਸਾਹਿਬ ਵੀ ਚੁੱਪ ਕਰਕੇ ਬੈਠੇ ਨੇ ਹੁਣ ਤਾਂ,
3: ਥੋੜੀ ਸਪੀਡ ਨਹੀਂ ਉਹ ਤਾਂ ਚੱਕੀ ਜਾਂਦਾ ਫੱਟੇ ਵਿਚਾਰਾ, ਉਹ ਤਾਂ ਬਲੌਕ ਕਰੀ ਜਾਂਦੇ ਨੇ
1: ਜੀ।
3: ਉਹਨੇ ਕਿੰਨੇ ਤਾਂ ਚੈਨਲ ਬਣਾ ਲਏ ਉਹਨੇ ਵਿਚਾਰੇ ਨੇ, ਕੀ ਕਰੇ ਜੀ ਉਹ
1: ਜੀ,
3: ਉਹ ਤਾਂ ਜਦੋਂ ਬੰਦ ਕਰ ਦਿੰਦੇ ਨੇ
1: ਜੀ।
3: ਹੋਊਗਾ ਤਾਂ ਮੇਰੇ ਹਿਸਾਬ ਨਾਲ ਜਿੰਨੀ ਉਹ ਕਹਿੰਦਾ ਵੀ ਉਹਨੂੰ ਵੀ ਹੈਲੀਕਾਪਟਰ ਜੇ ਤੁਹਾਨੂੰ ਦਵਾਇਆ ਵੀ ਕਦੇ ਇੰਗਲੈਂਡ ਆਏ ਹੋਣੇ ਆ, ਹੋਣਾ ਤਾਂ ਉਹਦੇ ਵੀ ਕੁਛ ਹੋਊ ਮਾੜਾ ਮੋਟਾ
1: ਜੀ
3: ਜਾਂ ਨਹੀਂ ਕਈ ਵਾਰੀ
0: ਰਿਕਾਰਡ। ਬਿਲਕੁਲ ਜੀ ਬਿਲਕੁਲ, ਉਹਨਾਂ ਕੋਲ ਵੀ ਹੋਊਗਾ ਜੀ, ਉਹਨਾਂ ਕੋਲ ਵੀ ਹੋਊਗਾ।
3: ਨਹੀਂ ਵੀ ਨਹੀਂ ਪਰ ਇਹ ਜ਼ਰੂਰੀ ਵੀ ਨਹੀਂ ਹੁੰਦਾ ਰਾਜਨ ਜੀ, ਕਈ ਵਾਰੀ ਮਿੱਤਰਤਾ ਇਹੀ ਹੁੰਦੀ ਹੈ ਅਗਲਾ ਕਹਿੰਦਾ ਚੱਲ ਠੀਕ ਆ ਕੋਈ
1: ਜੀ ਬਿਲਕੁਲ
3: ਘੁੰਮਣ ਘੁੰਮਣ ਆਏ ਆ, ਇਹ ਵੀ ਹੁੰਦਾ ਵੱਖ ਵੱਖ ਤਰ੍ਹਾਂ ਦੇ ਬੰਦੇ ਹੁੰਦੇ ਆ।
1: ਬਿਲਕੁਲ,
3: ਇੱਕ ਦੋਸਤੀ ਨਿਰੋਲ ਤੇ ਸੱਚੀ ਤੇ ਸੁੱਚੀ ਹੁੰਦੀ ਹੈ, ਇੱਕ ਹੁੰਦੀ ਹੈ ਵੀ ਮੈਨੂੰ ਪਤਾ ਵੀ ਕੱਲ ਨੂੰ ਰਾਜਨ ਜੀ ਹਿੱਲ ਸਕਦੇ ਨੇ ਮੇਰੇ ਮਨ ਚ, ਜੇ ਉਹ ਗੱਲ ਹੈ
1: ਜੀ
3: ਤੇ ਫਿਰ ਉੱਥੇ ਬੰਦਾ
0: ਬਿਲਕੁਲ ਜੀ
3: ਇਹੋ ਜਿਹੇ ਕੰਮ ਉਹੀ ਲੋਕ ਕਰਦੇ ਹੁੰਦੇ ਜਿਹੜੇ ਆਪ ਇਹੋ ਜਿਹੇ ਹੋਣ।
1: ਬਿਲਕੁਲ
0: ਬਿਲਕੁਲ ਬਿਲਕੁਲ ਕਰਦਾ ਵੀਰ ਜੀ, ਉਹ ਐਡਮਿਟ ਕਰਦਾ ਆ ਵੀ ਮੈਂ ਮਤਲਬ ਪੂਰਾ ਕੰਜਰ ਆ, ਉਹ ਇਸ ਚੀਜ਼ ਨੂੰ ਐਡਮਿਟ ਕਰਦਾ
1: ਜੀ।
3: ਹਾਂਜੀ ਉਹ ਤਾਂ ਇੰਡੀਆ ਚ ਵੀ ਵਧੀਆ ਆਪਣੇ ਕੰਮ ਕਰਕੇ ਗਿਆ ਸਾਰੇ ਉਹ
1: ਜੀ।
0: ਹਾਂਜੀ ਉਹ ਇਸ ਚੀਜ਼ ਨੂੰ ਬੜੇ ਮਾਣ ਨਾਲ ਦੱਸਦਾ ਆ ਕਿ ਮੈਂ ਆਹ ਕੰਮ ਕੀਤਾ ਮੈਂ ਆਹ ਕੀਤਾ
1: ਜੀ।
3: ਹਾਂਜੀ ਹਾਂਜੀ
0: ਪਰ ਮੈਂ
3: ਵੀਰਜੀ ਫੜਨੀ ਚਾਹੀਦੀ ਉਹਨਾਂ ਨੂੰ।
1: ਬਿਲਕੁਲ
0: ਹਾਂਜੀ ਵੀਰ ਜੀ, ਮੈਂ ਨਾ ਅੱਜ ਦੀ ਡਿਸਕਸ਼ਨ ਤੇ ਕੱਲ ਦੀ ਡਿਸਕਸ਼ਨ ਤੇ ਜੋ ਕੁਛ ਹੋ ਰਿਹਾ ਇਹਨਾਂ ਗੱਲਾਂ ਤੋਂ ਮਤਲਬ ਜਿਹੜਾ ਜਾ ਜੇ ਮਤਲਬ ਨੈਟ ਸ਼ੈਲ ਜੇ ਕਹੋ ਨਾ ਸੋਲੂਸ਼ਨ ਇਸ ਤੇ ਪਹੁੰਚਿਆ ਵੀ ਇੱਥੇ ਸਿਰਫ ਚਾਰ ਦਿਨ ਗੱਲਾਂ ਹੋਣੀਆਂ ਆ, ਹੋਰ ਕੁਛ ਨੀ ਹੋਣਾ। ਉੱਥੇ ਉਹਨੇ ਆਪਣੀ ਗੱਦੀ ਤੇ ਬੈਠਾ ਰਹਿਣਾ ਹੈਗਾ ਆ ਤੇ ਇਹਨਾਂ ਨੇ ਕਲਪਦੇ ਰਹਿਣਾ ਹੈਗਾ ਆ, ਬਸ ਇਹਨਾਂ ਨੇ ਵਿਉਂਤ ਅੱਗੇ ਵਿਉਂਤਾਂ ਘੜੀ ਜਾਣੀਆਂ ਆ ਤੇ ਉਹਨੇ ਦੇਖਣਾ ਆ ਕਿ ਹੁਣ ਮੈਂ ਮੇਰੀ ਵਾਰੀ ਆ ਵੀ ਹੁਣ ਮੈਂ ਕਿੱਦਾਂ ਇਹਨਾਂ ਨੂੰ ਕਿਹੜੇ ਟ੍ਰੈਪ ਚ ਫਸਾਵਾਂ
1: ਜੀ।
3: ਹਰ
0: ਆਮ ਜਨਤਾ ਵਾਸਤੇ ਸਰ
3: ਹਰ ਪਾਰਟੀ ਨੇ ਆਪਦੇ ਪਿੱਛ ਲੱਗ ਬਣਾ ਲਏ ਜੀ
1: ਜੀ।
3: ਉਹ ਹੁੰਦੇ ਨੀ ਅੱਗੇ ਪਿੰਡਾਂ, ਉਹ ਇੱਕ ਖੁੰਜੇ ਤੇ ਬੈਠੇ ਉਹ ਮੈਂ ਹੁਣ ਕਾਹਨੂੰ ਕਹਿਣਾ ਚਾਹੁੰਦਾ ਸਮਝ, ਉੱਥੇ ਕਰੀ ਜਾਂਦੇ ਨੇ ਉੱਥੇ ਬੋਲੀ ਜਾਂਦੇ ਨੇ
1: ਜੀ।
3: ਹਾਂਜੀ ਤੇ ਜਿਹੜੇ ਵਿਚਾਰੇ ਨਿਊਟਨ ਲੋਕ ਨੇ ਬਾਰਨਰ ਗਏ ਉਹ ਵਿਚਾਰਿਆਂ ਦੇ ਸਿਰ ਦੁਖੀ ਜਾਂਦੇ ਨੇ ਉਹਨਾਂ
1: ਦੇ। ਬਿਲਕੁਲ ਬਿਲਕੁਲ
3: ਮਸਲਾ ਆ ਹੋਇਆ।
0: ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ।
3: ਸਿਕੰਦਰ ਕਹਿੰਦਾ ਅਕਾਲੀ ਹੁਣ ਮੇਰਾ ਲੋਟ ਲੱਗੇ ਤੇ ਰਾਜਨ ਕਹਿੰਦਾ ਕਾਂਗਰਸ ਆਵੇ ਮੇਰਾ ਲੋਟ ਲੱਗੇ
1: ਜੀ।
3: ਉਹ ਕਹਿੰਦਾ ਸਾਡਾ ਹੁਣ ਚੱਲ ਰਿਹਾ ਹੈ, ਅਗਲੀ ਵਾਰੀ ਇੱਕ ਮੌਕਾ ਹੋਰ ਦਿਓ ਸਾਡਾ ਲੱਗਿਆ ਰਹਿਣ ਦੋ
1: ਜੀ।
3: ਕੋਈ ਕਹਿੰਦਾ ਸਾਡਾ ਲੱਗਣਾ, ਬਸ ਗੱਲ ਤਾਂ ਲੋਟ ਤੇ ਖੜੀ ਹੈ ਸਾਰੇ, ਹਰ ਬੰਦਾ ਲੋਟ ਤੇ ਖੜਾ, ਪੰਜਾਬ ਦਾ ਕਿਸੇ ਨੂੰ ਕੋਈ ਫਿਕਰ ਨਹੀਂ।
1: ਬਿਲਕੁਲ ਬਿਲਕੁਲ
3: ਪੰਜਾਬ ਦਾ ਆਟੋ ਤੇ
0: ਬਿਲਕੁਲ ਜੀ ਬਿਲਕੁਲ
1: ਆਟੋ ਤੇ ਚੱਲ ਰਿਹਾ।
0: ਬਿਲਕੁਲ ਸਹੀ ਕਹਿੰਦੇ ਤੁਸੀਂ ਬਿਲਕੁਲ।
3: ਧਰਮ ਪ੍ਰਤੀ ਸਾਡਾ ਸਤਿਕਾਰ, ਮੈਂ ਦੇਖੋ ਸਾਲ ਪਹਿਲਾਂ ਵੀ ਇਹੀ ਗੱਲ ਕਹੀ ਸੀ ਵੀ ਇਹ ਸਾਡਾ ਸਤਿਕਾਰ ਘਟਾਈ ਜਾਂਦੇ ਨੇ
1: ਜੀ।
0: ਬਿਲਕੁਲ ਜੀ ਬਿਲਕੁਲ
1: ਜੀ।
3: ਚਲੋ ਸੁਣਦੇ ਆ ਜਾਓ
1: ਵੀਰੋ ਉਜਲਾ ਸਾਹਿਬ, ਤੁਹਾਡੇ ਕੋਲ ਇੱਕ ਜਾਣਕਾਰੀ ਲੈ ਲਵਾਂ ਥੋੜੀ ਜਿਹੀ ਆਪਣੇ।
3: ਹਾਂਜੀ
1: ਹਾਂਜੀ ਸੈਣੀ ਸਾਹਿਬ ਕੰਟੀਨਿਊ ਕਰਨਾ ਚਾਹੋਗੇ ਕੁਝ?
0: ਮੈਂ ਤਾਂ ਇਹੀ ਗੱਲ ਕਹਿਣੀ ਸੀ ਕਿ ਵੀਰ ਜੀ ਨੇ ਤਾਂ ਇੱਕ ਐਗਜ਼ਾਮਪਲ ਦਿੱਤੀ ਆ ਵੀ ਮੈਂ ਅਕਾਲੀਆਂ ਚ ਹੋ ਜਾ ਤੇ ਰਾਜਨ ਕੋਲ ਕਾਂਗਰਸ ਚ ਹੋ ਜਾਏ ਤੇ ਮੁਕੱਦਰ ਵੀਰ ਜੀ ਦੇ ਪਿੱਛੇ ਕਾਲ ਲਾਉਣੀ ਹੈਗੀ ਉਹਨਾਂ ਨੂੰ ਫੇਰ ਕਹਿ ਦੇ ਉਹ ਸਹੁੰ ਖਾ ਕੇ ਕਹਿੰਦਾ ਮੈਂ ਵੀ ਵੋਟ ਪਾਊਂਗਾ। ਹਾਂਜੀ ਤੇ ਮੈਨੂੰ ਦਿਓ ਇਜਾਜ਼ਤ ਜੀ।
1: ਹਾਂਜੀ ਸਰ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ,
0: ਥੈਂਕ ਯੂ ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ।
1: ਲੋ ਦੋਸਤੋ, ਇਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਕੁਝ ਮੁੱਦਿਆਂ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਹਾਂਜੀ ਔਜਲਾ ਸਾਹਿਬ, ਆਪਣੇ ਕੈਨੇਡਾ ਤੇ ਗੁਰੂ ਘਰ ਤੇ ਅਮਰੀਕਾ ਦੇ ਇੱਕ ਗੁਰੂ ਘਰ ਦੇ ਲਈ ਵੀ ਜਿਹੜਾ ਇਹਨਾਂ ਦੇ ਵਿੱਚ ਕੱਲ ਜਿਹੜਾ ਫੈਸਲੇ ਹੋਏ ਨੇ, ਕੁਝ ਉੱਥੇ ਮੁੱਦੇ ਉੱਠੇ ਨੇ। ਇੱਕ ਤਾਂ ਅਮਰੀਕਾ ਦੇ ਵਿੱਚ ਕੁਝ ਤਸਵੀਰਾਂ ਦਾ ਮੁੱਦਾ ਉੱਠਿਆ, ਆਪਣਾ ਸ਼ਾਇਦ ਤੁਸੀਂ ਖਬਰ ਨਹੀਂ ਸੁਣੀ ਹੋਣੀ ਹੈ।
4: ਨਹੀਂ, ਮੈਂ ਨਹੀਂ ਦੇਖੀ।
1: ਅਮਰੀਕਾ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਜਿਹੜਾ ਸਿੱਖ ਸੋਸਾਇਟੀ ਆਫ ਅਪ ਸਟੇਟ ਸਾਊਥ ਕੈਰੋਲੀਨਾ ਡੰਕਨ ਦੀ ਜਿਹੜੀ ਪ੍ਰਬੰਧਕ ਕਮੇਟੀ ਖਿਲਾਫ਼ ਕਾਰਵਾਈ ਕੀਤੀ ਹੈ ਤੇ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਦਾ ਅਪਮਾਨ ਕੀਤਾ ਗਿਆ ਤੇ ਉਨ੍ਹਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ। ਇਸ ਦੇ ਕਾਰਨ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਰਬਪ੍ਰੀਤ ਸਿੰਘ, ਸਾਬਕਾ ਸਕੱਤਰ ਰਾਜ ਸਿੰਘ ਚੇਅਰਪਰਸਨ, ਮਨਜੀਤ ਕੌਰ ਟਰੱਸਟੀ, ਅੰਮ੍ਰਿਤਪਾਲ ਸਿੰਘ ਟਰੱਸਟੀ, ਸਵਰਨ ਸਿੰਘ ਟਰੱਸਟੀ, ਸੋਹਣ ਸਿੰਘ ਟਰੱਸਟੀ, ਜਸਵਿੰਦਰ ਸਿੰਘ ਟਰੱਸਟੀ ਤੇ ਰਜਿੰਦਰ ਸਿੰਘ ਟਰੱਸਟੀ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਅਯੋਗ ਕਰਾਰ ਦਿੱਤਾ ਗਿਆ ਤੇ ਜਦੋਂ ਤੱਕ ਇਹ ਅਕਾਲ ਤਖ਼ਤ ਸਾਹਿਬ ਦੇ ਵਿਚ ਵਿਖੇ ਹਾਜ਼ਰ ਹੋ ਕੇ ਸਪਸ਼ਟੀਕਰਨ ਨਹੀਂ ਦਿੰਦੇ ਉਸ ਵੇਲੇ ਤੱਕ ਪੰਥ ਇਹਨਾਂ ਨੂੰ ਸਹਿਯੋਗ ਨਾ ਦੇਵੇ, ਇਹ ਗੱਲ ਵੀ ਕਹੀ ਗਈ। ਇਸ ਤਰ੍ਹਾਂ ਦੀ ਖ਼ਬਰ ਕੈਨੇਡਾ ਤੋਂ ਵੀ ਹੈ ਜੀ। ਹਾਂਜੀ ਜੀ,
0: ਲੇਟਲੀ ਗੱਲ ਹੋਈ ਹੈ
1: ਇਹ? ਹਾਂਜੀ, ਕੱਲ ਹੀ ਹੈ ਜਿਹੜੇ ਫੈਸਲੇ ਲਏ ਗਏ।
4: ਹਾਂਜੀ, ਠੰਡੇ ਕੋਈ ਨਵੀਂ ਹੋਈ ਹੋਊ ਅਜੇ ਤੱਕ ਦੇਖੀ ਨਹੀਂ ਜਿਵੇਂ
1: ਨਹੀਂ। ਵੈਸੇ ਕੱਲ ਜਿਹੜੇ ਆਪਣੇ ਵੀਡੀਓ ਦੀ ਚਰਚਾ ਹੋਈ ਨਾ, ਜਿਹੜੇ ਉਹਦੇ ਵਿੱਚ ਇਹ ਫੈਸਲੇ ਲੈ ਗਏ, ਪਰ ਇਹ ਖਬਰ ਜਿਹੜੀ ਅੰਦਰ ਖਾਤੇ ਦੱਬ ਕੇ ਰਹਿ ਗਈ ਕਹਿ ਲੋ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ
4: ਪੈਨਸਲਵਾਨੀਆ ਦੇ ਤੁਸੀਂ ਦੇਖਿਆ ਹੋਣਾ ਪਿਛਲੇ ਸਾਲ ਉੱਥੇ ਬਹੁਤ ਲੜਾਈ ਹੋਈ ਸੀ।
1: ਹਾਂਜੀ, ਲੜਾਈ ਹੋਈ ਸੀ ਜੀ,
4: ਉੱਥੇ ਵੀ ਉਹ ਪੈਨਸਲਵੇਨੀਆ ਹੋਈ ਸੀਗੀ
1: ਜੀ।
4: ਇੱਕ ਫਿਰ ਦੱਬ ਕੀ ਹੋਣੀ ਹੈ ਜਾਂ ਹਾਂਜੀ ਦੱਬ ਕੀ ਹੋ
1: ਜੀ
4: ਉਹ ਇਹ ਤਾਂ ਜੀ ਬਸ ਮੈਂ ਤਾਂ ਕਾਹਨੂੰ ਮੈਂ ਕਹਿਣਾ ਵੀ ਜਿੱਥੇ ਇਹ ਨੇ ਨਾ ਉੱਥੇ ਲੜਾਈ ਹੋਊਗੀ ਹੋਊਗੀ, ਉੱਥੇ ਤੁਸੀਂ ਰੋਕ ਨਹੀਂ ਸਕਦੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਕੱਟੜ ਦਾ ਕਿਤੇ ਨਹੀਂ ਚੱਲਦੀ ਹੁੰਦੀ ਅਸੀਂ, ਮੈਂ ਨਹੀਂ ਕਹਿੰਦਾ ਵੀ ਸਾਡੇ ਬਹੁਤ ਫਲੈਕਸੀਬਲ ਕੰਮ ਰੱਖਿਆ ਹੈ ਜੀ।
1: ਜੀ ਬਿਲਕੁਲ ਹੈ ਜੀ,
4: ਠੀਕ ਹੈ ਜੀ। ਦਰਬਾਰ ਸਾਹਿਬ ਜੋ ਦਰਬਾਰ ਹਾਲ ਹੈ ਜੀ ਸਾਡਾ
1: ਜੀ
4: ਗੁਰੂ ਘਰ ਦਾ, ਉੱਥੇ ਪੂਰੀ ਮਰਿਆਦਾ ਜੀ
1: ਜੀ,
4: ਕੋਈ ਵੀ ਬੋਲ ਸਕਦਾ ਭਾਈ ਧਰਮ ਅਨੁਸਾਰ ਤੁਸੀਂ ਬੋਲਣਾ ਜਾਂ ਮਰਜ਼ੀ ਬੋਲੋ ਆ ਕੇ
1: ਜੀ।
4: ਭਾਈ ਸਾਹਿਬ ਉਹਨਾਂ ਨੂੰ ਕਿਹਾ ਹੈ ਵੀ ਤੁਸੀਂ ਜਿਹੜਾ ਪਾਠ ਕੀਰਤਨ ਕਥਾ ਕਰਨੀ ਹੈ ਤੁਸੀਂ ਮਰਿਆਦਾ ਚ ਕਰਨੀ ਹੈ ਜੋ ਅਕਾਲ ਤਖ਼ਤ ਦੀ
1: ਜੀ।
4: ਬਾਕੀ ਠੀਕ ਹੈ ਜੀ, ਉਦੋਂ ਬਾਹਰ ਅਸੀਂ ਬਹਿ ਕੇ ਚਾਹ ਵੀ ਪੀ ਲਈ, ਆਪਣੀ ਗੱਲ ਗੱਲਾਂ ਵੀ ਕਰੀ, ਕਿਸੇ ਨੂੰ ਕੋਈ ਰੋਕ ਨਹੀਂ ਜੀ। ਮਾਵਾਂ ਅੱਡ ਬੈਠੀਆਂ, ਮਾਤਾਵਾਂ ਭੈਣਾਂ ਸਾਡੀਆਂ 5 ਵਜੇ ਤੱਕ ਉਹ ਜੱਕੜ ਮਾਰਦੀਆਂ ਨੇ ਕਿਉਂਕਿ ਹਫ਼ਤੇ ਬਾਅਦ ਮਿਲਣਾ ਹੁੰਦਾ ਜੀ।
1: ਬਿਲਕੁਲ ਹੈ ਜੀ,
4: ਅਸੀਂ ਕਿਉਂ ਉੱਥੇ ਚੀਜ਼ਾਂ ਛੁੱਟੀਆਂ, ਤੁਸੀਂ ਜਰਾਬਾਂ ਪਾ ਕੇ ਨਹੀਂ ਜਾਣਾ, ਤੁਸੀਂ ਐਂ ਕਰਕੇ ਨਹੀਂ ਜਾਣਾ, ਤੁਸੀਂ ਉਹ ਨਹੀਂ ਜਾਣਾ
1: ਜੀ।
4: ਬੱਚੇ ਨੇ, ਅੱਜ ਦੀ ਪੀੜ੍ਹੀ ਆ, ਉਹਨਾਂ ਨੇ ਪਰ ਗੁਰੂ ਘਰ ਤਾਂ ਆ ਰਹੇ ਨੇ ਨਾ, ਅਸੀਂ ਉਹਨਾਂ ਨੂੰ ਉੱਥੋਂ ਆਉਣ ਤੋਂ ਵੀ ਰੋਕ ਦਈਏ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਹੁਣ ਸਾਡੇ ਸਿੰਧੂ ਸਿੰਧੀ ਫੈਮਿਲੀ ਉਹ 5-6 ਡਾਕਟਰ ਪਰਿਵਾਰ ਨੇ ਜੀ, ਵਧੀਆ
1: ਜੀ।
4: ਉਹ ਸਾਡੇ ਗੁਰਦੁਆਰਾ ਸਾਹਿਬ ਆਉਂਦੇ ਨੇ ਜੀ
1: ਜੀ,
4: ਲੰਗਰ ਵੀ ਕਰਵਾਉਂਦੇ ਨੇ ਉਹ
1: ਜੀ,
4: ਤੇ ਉਹ ਫਲੂ ਦੇ ਟੀਕੇ ਹੁੰਦੇ ਨੇ, ਮਤਲਬ ਦਾ ਕੈਂਪ ਲਾਉਂਦੇ ਨੇ ਫ੍ਰੀ ਦੇ ਵਿੱਚ।
1: ਹਾਂਜੀ,
4: ਬਲੱਡ ਦਾ ਬਲੱਡ ਡੋਨੇਟ ਲਈ ਉਹ ਸਪੈਸ਼ਲ ਆਪਦਾ ਕੰਟੈਕਟ ਕਰਕੇ ਉੱਥੇ ਆਉਂਦੇ ਨੇ, ਬਲੱਡ ਵਾਲੇ ਸਾਰਾ ਕੁਝ ਕਰਦੇ ਨੇ। ਕਿਉਂ ਉਹਨਾਂ ਨੂੰ ਕਹੀਏ ਵੀ ਤੁਸੀਂ ਐ ਨੀ ਕਰਨਾ, ਐ ਨੀ ਕਰਨਾ?
1: ਬਿਲਕੁਲ ਹੈ ਜੀ,
4: ਕਿੰਨੀ ਸ਼ਰਧਾ ਰੱਖਦੇ ਨੇ ਗੁਰਦੁਆਰੇ ਦੇ ਵਿੱਚ।
1: ਬਿਲਕੁਲ ਹੈ ਜੀ,
4: ਉਹਨਾਂ ਦੇ ਅਸੀਂ ਕੱਟੜ ਦਾ ਕਰਾਂਗੇ, ਹੁਣ ਹਟ ਜਾਣਗੇ, ਇਹੀ ਕਰਨਗੇ ਜੀ, ਹੋਰ ਕੀ ਕਰਨਗੇ?
1: ਹਾਂ ਬਿਲਕੁਲ ਬਿਲਕੁਲ
4: ਬਿਲਕੁਲ, ਜੇ ਅਸੀਂ ਉਹਨਾਂ ਦੇ ਕੋਈ ਮਤਲਬ
1: ਸਰਕਾਰੀ ਕਰਾਂਗੇ, ਕਿਸੇ ਗੱਲ ਨੇ ਨਾਲ ਤੋੜਨੇ ਥੋੜੀ ਹੈ ਜੀ।
4: ਚਾਰ ਬੰਦੇ ਉਹਨਾਂ ਨਾਲ ਖੜ ਜਾਣਗੇ, ਚਾਰ ਇੱਧਰ ਖੜ ਜਾਣਗੇ, ਆਪੇ ਕਲੈਸ਼ ਹੋ ਗਿਆ ਜੀ।
1: ਬਿਲਕੁਲ ਹੈ ਜੀ,
4: ਇਹਨਾਂ ਦੇ ਘਰਾਂ ਚ ਇਹੀ ਹੁੰਦਾ ਕਲਾਸ, ਜਿੱਥੇ ਆ ਫਿਰਦੇ ਨੇ ਨਾ ਚੋਲੇ ਵਾਲੇ।
1: ਹਾਂਜੀ ਹਾਂਜੀ ਹਾਂਜੀ,
4: ਹਰੇਕ ਦੇ ਲੜਾਈ ਹੁੰਦੀ ਹੈ, ਜਿੱਥੇ ਮਰਜ਼ੀ ਦੇਖ ਲੋ ਫੋਨ ਕੇ, ਚਾਹੇ ਕਿਤੇ ਕੈਨੇਡਾ ਲਾ ਲੋ, ਅਮਰੀਕਾ ਲਾ ਲੋ, ਇੰਗਲੈਂਡ ਲਾ ਲੋ
1: ਜੀ।
4: ਜੇ ਕੋਈ ਮਾੜਾ ਸਵਾਲ ਕਰਦਾ ਕਹਿ ਦੇ ਭਾਈ ਆਜੋ, ਸੇਵਾ ਕਰ ਲੋ, ਕੋਈ ਗੱਲ ਨੀ।
1: ਉਹਨਾਂ ਨੇ ਅਲੱਗ ਹੋ ਜਾਂਦੇ ਨੇ, ਆਪਣਾ ਫਿਰ ਗੁਰਦੁਆਰਾ ਆਪਣਾ ਖੋਲ ਲੈਂਦੇ ਨੇ ਜੀ, ਅਲੱਗ ਕੱਢ ਲੈਂਦੇ ਨੇ।
4: ਹਾਂਜੀ
1: ਬਿਲਕੁਲ,
4: ਉਹ ਤਾਂ ਫਿਰ ਉਹੀ ਕੰਮ ਹੋਇਆ ਨਾ, ਹੱਟੀ ਵਾਲਾ ਕੰਮ ਹੋਇਆ ਨਾ
1: ਜੀ। ਬਿਲਕੁਲ ਜੀ, ਬਿਲਕੁਲ ਹੈ।
4: ਤਾਂ ਕਹਿੰਦੇ ਸੰਗਤ, ਮੈਂ ਤਾਂ ਇਹ ਕਹਿਣਾ ਜੀ, ਮੈਂ ਤਾਂ ਤੁਸੀਂ ਯਕੀਨ ਕਰਿਓ, ਮੈਂ ਸਾਡੇ ਗੁਰੂ ਘਰ ਦੀ ਸਟੇਜ ਤੋਂ ਬੋਲਿਆ ਸੀ, ਮੈਂ ਕਿਹਾ ਅਸੀਂ ਤਾਂ $100-$150 ਮੈਂਬਰਸ਼ਿਪ ਮਹੀਨੇ ਦੀ ਦੇ ਕੇ ਚੌਧਰ ਖਰੀਦੀ ਹੋਈ ਹੈ
1: ਜੀ। ਬਿਲਕੁਲ,
4: ਧੰਨਵਾਦ ਸਾਨੂੰ ਉਹਨਾਂ ਦਾ ਕਰਨਾ, ਜਿਹੜੀ ਸੰਗਤ ਆ ਜਿਹੜੀ ਸ਼ਰਧਾ ਨਾਲ ਗੁਰਦੁਆਰੇ ਆਉਂਦੀ ਹੈ
1: ਜੀ,
4: ਧੰਨਵਾਦ ਉਹਨਾਂ ਦਾ।
1: ਬਿਲਕੁਲ ਹੈ,
4: ਸਾਡਾ ਤਾਂ ਪੂਛ ਲੱਗੀ ਇਹ ਤਾਂ ਆਉਣੀ ਹੈ।
1: ਬਿਲਕੁਲ ਹੈ ਜੀ,
4: ਇਹ ਮੈਂ ਗੁਰਦੁਆਰੇ ਸਟੇਜ ਤੋਂ ਕਿਹਾ ਸੀ, ਮੈਂ ਕਿਹਾ ਧੰਨਵਾਦ ਸਾਂਝੀ ਸੰਗਤ ਦਾ, ਜਿਹੜੀ ਸਿਰਫ ਆਪਦੀ ਸ਼ਰਧਾ ਨਾਲ ਆ ਰਹੀ ਹੈ ਗੁਰਦੁਆਰੇ ਆ ਕੇ ਸੇਵਾ ਕਰਦੀ ਹੈ, ਪੈਸੇ ਵੀ ਦਿੰਦੀ ਹੈ, ਲੰਗਰ ਵੀ ਕਰਾਉਂਦੀ ਹੈ।
1: ਬਿਲਕੁਲ ਹੈ ਜੀ,
4: ਕੱਟੜ ਦਾ ਕਿਤੇ ਵੀ ਨੀ ਚੱਲਦੀ, ਕੱਟੜ ਦਾ ਅੱਜ ਕੱਲ ਘਰ ਚ ਦੇਖ ਲੋ, ਬੱਚੇ ਘਰ ਛੱਡ ਕੇ ਭੱਜ ਜਾਣਗੇ ਜੀ, ਕਰੇਂਗੇ ਤੁਸੀਂ ਫਿਰ?
1: ਬਿਲਕੁਲ ਹੈ ਜੀ,
4: ਸਮੇਂ ਅਨੁਸਾਰ ਸਾਰਾ ਕੁਝ ਹਟਦੇ ਨੀ ਜੀ ਇੱਥੇ ਆ ਕੇ ਇੰਨੀਆਂ ਵਧੀਆ ਨੇ ਸਾਨੂੰ ਸਹੂਲਤਾਂ ਦਿੱਤੀਆਂ ਨੇ ਤੇ ਅਸੀਂ ਉੱਥੇ ਜਲੂਸ ਕੱਢੀ ਜਾਂਦੇ
1: ਹੁਣ ਦੇਖੋ ਕਿਰਪਾਨ ਦਾ ਮੁੱਦਾ ਕਿੰਨਾ ਚੱਲਿਆ ਇੰਗਲੈਂਡ ਦੇ ਵਿੱਚ
4: ਆ ਫੋਟੋਆਂ ਜੇ ਤੋੜੀਆਂ ਨੇ ਕਿਸੇ ਹੋਰ ਧਰਮ ਦੀਆਂ ਤੋੜੀਆਂ ਜੀ ਆਪਦਿਆਂ ਨੇ ਆਪਦੀਆਂ ਹੀ ਤੋੜੀਆਂ
1: ਆਪਣੀਆਂ ਤੋੜੀਆਂ
4: ਫਿਰ ਅਸੀਂ ਕੀ ਕਰ ਕਿੱਥੇ ਤੱਕ ਗਿਰਾਵਟ ਕਿੱਥੇ ਤੱਕ ਗਿਰੀ ਜਾਵਾਂਗੇ
1: ਬਿਲਕੁਲ ਬਿਲਕੁਲ ਜੀ
4: ਹੁਣ ਬਾਹਰਲਾ ਉਸੇ ਫੋਟੋ ਨੂੰ ਆ ਕੇ ਹੱਥ ਲਾ ਦੋ ਅਸੀਂ ਵੱਢ ਦਾਂਗੇ ਤੇ ਅਸੀਂ ਕੀ ਕਰਦੇ ਆ
1: ਜੀ ਜੀ
4: ਹਾਂਜੀ ਅੱਜ ਧਾਮੀ ਸਾਹਿਬ ਬੋਲਦੇ ਨੇ ਜਦੋਂ ਕੋਟਕਪੂਰੇ ਹੋਇਆ ਸੀ ਉਦੋਂ ਧਾਮੀ ਸਾਹਿਬ ਕਿੱਥੇ ਸੀ ਉਹ ਵੀ ਤਾਂ ਪ੍ਰਧਾਨ ਸੀ ਧਾਮੀ ਸਾਹਿਬ
1: ਜੀ
4: ਉਦੋਂ ਕਿਉਂ ਨੀ ਬੋਲੇ ਵੀ ਅਸਤੀਫਾ ਦੋ
1: ਬਿਲਕੁਲ
4: ਸਭ ਆਈ ਹੈ ਜੀ ਪੈਸੇ ਨੂੰ ਰੋ ਰਹੇ ਨੇ ਸਾਰੇ ਪੈਸੇ ਨੂੰ ਰੋ ਰਹੇ ਨੇ ਪਹਾ ਮਿਲੂਗਾ ਫਿਰ ਆਪੇ ਸਾਹਾ ਮਾਰਿਆ ਜਾਊਗਾ ਜੀ
1: ਜੀ ਬਿਲਕੁਲ ਹੈ ਜੀ ਧੰਨਵਾਦ ਥੈਂਕ ਯੂ ਜੀ ਔਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵਿਚਾਰਾਂ ਲਈ ਲੋ ਦੋਸਤੋ ਇਸ ਤਰ੍ਹਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਗੱਲਬਾਤ ਕਰਕੇ ਗਏ ਨੇ ਤੇ ਲੋ ਇੱਕ ਦੋ ਖਬਰਾਂ ਜਿਹੜੀਆਂ ਹੋਰ ਨੇ ਇੰਟਰਨੈਸ਼ਨਲ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਮੈਂ ਤੁਹਾਡੇ ਸੁਨੇਹੇ ਵੀ ਲੈਂਦੇ ਹਾਂ ਕਰੂਡ ਆਇਲ ਜਿਹੜਾ ਪ੍ਰਾਈਜ਼ ਹੈ ਡਰੋਪ ਹੋਇਆ ਥੋੜਾ ਯੂਐਸ ਇਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਡਿੱਗੀਆਂ ਨੇ ਤੇ ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਦੇ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ ਅਮਰੀਕੀ ਬਾਜ਼ਾਰ ਦੇ ਵਿਚ ਉਛਾਲ ਤੇ ਏਅਰਲਾਈਨਸ ਜਿਹੜੀਆਂ ਕੰਪਨੀਆਂ ਨੇ ਉਨ੍ਹਾਂ ਨੂੰ ਵੱਡਾ ਫਾਇਦਾ ਜਿਹੜਾ ਹੋ ਰਿਹਾ ਅਮਰੀਕਾ ਅਤੇ ਇਰਾਨ ਵਿਚਾਲੇ ਜੰਗ ਖਤਮ ਕਰਨ ਦੇ ਲਈ ਹੋਏ ਇਤਿਹਾਸਕ ਸਮਝੌਤੇ ਤੋਂ ਬਾਅਦ ਅਜੇ ਸਾਈਨ ਹੋਣੇ ਬਾਕੀ ਹੈ ਸੋਮਵਾਰ ਨੂੰ ਦੁਨੀਆ ਭਰ ਦੇ ਜਿਹੜੇ ਸ਼ੇਅਰ ਬਾਜ਼ਾਰਾਂ ਦੇ ਵਿਚ ਜ਼ਬਰਦਸਤੀ ਤੇਜ਼ੀ ਦੇਖਣ ਨੂੰ ਮਿਲੀ ਹੈ ਇਸ ਸ਼ਾਂਤੀ ਸਮਝੌਤੇ ਦੀ ਖ਼ਬਰ ਆਉਂਦੇ ਹੀ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿਚ ਕੱਚੇ ਤੇਲ ਜਾਣੀ ਕਿ ਕਰੂਡ ਆਇਲ ਦੀਆਂ ਕੀਮਤਾਂ ਦੇ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਬ੍ਰੈਂਟ ਕਰੂਡ ਆਇਲ ਦੀ ਜਿਹੜੀ ਕੀਮਤ ਹੈ 4.8% ਡਿੱਗ ਕੇ $83.18 ਪ੍ਰਤੀ ਬੈਰਲ ਹੋ ਗਈ ਤੇ ਜਦੋਂ ਕਿ ਕੁਝ ਜਿਹੜੇ ਹਫ਼ਤੇ ਪਹਿਲਾਂ ਇਹ ਜਿਹੜੀ ਕੀਮਤ ਸੀ $100 ਦੇ ਨੇੜੇ ਪਹੁੰਚ ਚੁੱਕੀ ਸੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੀ ਕੀਮਤ $70 ਪ੍ਰਤੀ ਬੈਰਲ ਜਿਹੜੀ ਆਸ ਪਾਸ ਸੀ ਇਸ ਸਮਝੌਤੇ ਦਾ ਸਭ ਤੋਂ ਸਿੱਧਾ ਅਤੇ ਹਾਂ ਪੱਖੀ ਅਸਰ ਅਮਰੀਕੀ ਸ਼ੇਅਰ ਬਾਜ਼ਾਰ ਦੇ ਵਿਚ ਸਟਰੀਟ ਜਿਹੜਾ ਵਾਲ ਸਟਰੀਟ ਹੈ ਉਹਦੇ ਉਤੇ ਦੇਖਣ ਨੂੰ ਮਿਲਿਆ ਸੋਮਵਾਰ ਨੂੰ ਡਾਊ ਜੋਨਸ ਇੰਡਸਟਰੀਅਲ ਜਿਹੜਾ ਐਵਰੇਜ ਲਗਭਗ 650 ਅੰਕਾਂ ਦੇ ਵਾਧੇ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆਇਆ ਤੇ ਜਦੋਂ ਕਿ S&P 500 ਇੰਡੈਕਸ ਦੇ ਵਿਚ 1.5% ਤੇ ਨੈਸਡੈਕ ਦੇ ਵਿਚ 2.3% ਦਾ ਉਛਾਲ ਦੇਖਿਆ ਗਿਆ ਤੇਲ ਦੀਆਂ ਕੀਮਤਾਂ ਘਟਣ ਦੇ ਨਾਲ ਉਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਨੂੰ ਸਭ ਤੋਂ ਵੱਧ ਫਾਇਦਾ ਹੋਇਆ ਜਿਨ੍ਹਾਂ ਦਾ ਬਾਲਣ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਦੇ ਕਾਰਨ ਯੂਨਾਈਟਿਡ ਏਅਰਲਾਈਨਜ਼ ਦੇ ਸ਼ੇਅਰ ਜਿਹੜੇ ਨੇ 5.2% ਅਮਰੀਕਨ ਏਅਰਲਾਈਨਜ਼ ਦੇ ਸ਼ੇਅਰ ਬਾਜ਼ਾਰ ਦੇ ਵਿਚ 7.7% ਵੱਧ ਗਏ ਤੇ ਕਰੂਜ਼ ਆਪਰੇਟਰ ਕੰਪਨੀ ਕਾਰਨੀਵਲ ਦੇ ਸ਼ੇਅਰ ਜਿਹੜੇ ਨੇ 5.7% ਤੱਕ ਜਿਹੜੇ ਮਜ਼ਬੂਤ ਹੋ ਗਏ ਨੇ ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਆ ਉਹਦੇ ਵਿਚ ਵੀ ਇਨ੍ਹਾਂ ਨੂੰ ਕੰਪਨੀਆਂ ਦੇ ਸ਼ੇਅਰਾਂ ਦੇ ਵਿਚ ਬਹੁਤ ਜ਼ਬਰਦਸਤ ਤੇਜ਼ੀ ਦੇਖੀ ਗਈ ਬਾਜ਼ਾਰ ਦੇ ਵਿਚ ਆਈ ਇਸ ਖੁਸ਼ਹਾਲੀ ਦੇ ਹਾਲ ਹੀ ਨੇ ਨਾਲ ਹੀ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸੀ AI ਉਦਯੋਗ ਦੇ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਵੀ ਇਕ ਨਵੀਂ ਉਡਾਣ ਮਿਲੀ ਹੈ ਪਿਛਲੇ ਕੁਝ ਹਫ਼ਤਿਆਂ ਤੋਂ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਦੇ ਵਿਚ ਕਾਫ਼ੀ ਉਤਰਾਅ ਚੜਾਅ ਦੇਖਿਆ ਜਾ ਰਿਹਾ ਸੀ ਕਿਉਂਕਿ ਨਿਵੇਸ਼ਕਾਂ ਨੂੰ ਡਰ ਸੀ ਕਿ AI ਦੇ ਵਧਦੇ ਕਰੇਜ਼ ਦੇ ਕਾਰਨ ਇਹ ਸ਼ੇਅਰ ਜ਼ਰੂਰਤ ਜਿਹੜੀ ਹੈ ਤੋਂ ਜ਼ਿਆਦਾ ਤੇਜ਼ੀ ਦੇ ਨਾਲ ਉੱਪਰ ਚਲੇ ਗਏ ਨੇ ਤੇ ਪਰ ਇਸ ਖ਼ਬਰ ਤੋਂ ਬਾਅਦ ਮਾਈਕਰੋਨ ਟੈਕਨੋਲੋਜੀ ਜਿਹੜੀ ਹੈ ਦੇ ਸ਼ੇਅਰ 7.8% ਤੇ ਐਡਵਾਂਸਡ ਮਾਈਕਰੋ ਡਿਵਾਈਸਿਸ ਜਿਹੜੀ ਹੈ AMD ਦੇ ਸ਼ੇਅਰ 7% ਚੜੇ ਨੇ ਇਸ ਦੇ ਨਾਲ ਹੀ ਵਾਲ ਸਟਰੀਟ ਦੀ ਸਭ ਤੋਂ ਕੀਮਤੀ ਕੰਪਨੀ NVIDIA ਦੇ ਸ਼ੇਅਰ ਜਿਹੜੇ ਨੇ ਉਹਦੇ ਵਿਚ 2.7% ਦੀ ਜਿਹੜੀ ਹੈ ਤੇਜ਼ੀ ਦਰਜ ਕੀਤੀ ਗਈ ਜਿਸ ਨੇ S&P 500 ਇੰਡੈਕਸ ਨੂੰ ਉਪਰ ਲੈ ਜਾਣ ਦੇ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ ਦੂਸਰੇ ਪਾਸੇ ਕੈਲੀਫੋਰਨੀਆ ਪਲੇਨ ਕਰੈਸ਼ ਹੋਇਆ ਅਮਰੀਕੀ ਬੰਬਾਰ ਜਹਾਜ਼ B-52 ਦੇ ਪਰਖ ਉਡਾਣ ਦੇ ਦੌਰਾਨ ਪਰਖੱਚੇ ਜਿਹੜੇ ਉੜੇ ਹੈ ਅਮਲੇ ਦੇ ਸਾਰੇ ਹੀ 8 ਮੈਂਬਰ ਜਿਹੜੇ ਮੌਤ ਦੇ ਮੂੰਹ ਦੇ ਵਿਚ ਗਏ ਹੈ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਸਥਿਤ ਐਡਵਰਡ ਏਅਰਫੋਰਸ ਬੇਸ ਦੇ ਉਤੇ ਵਾਪਰੇ ਇਕ ਭਿਆਨਕ ਹਵਾਈ ਹਾਦਸੇ ਦੇ ਦੌਰਾਨ ਅਮਰੀਕੀ ਹਵਾਈ ਫੌਜ ਦੇ ਰਣਨੀਤਿਕ ਬੰਬਰ ਜਹਾਜ਼ B-52 ਦੇ ਪਰਖੱਚੇ ਉੱਡ ਗਏ ਮਿਲਟਰੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਦੁਪਹਿਰ ਕਰੀਬ 11:20 ਦੇ ਉਤੇ ਰੁਟੀਨ ਟੈਸਟ ਜਿਹੜਾ ਮਿਸ਼ਨ ਦੇ ਦੌਰਾਨ ਉਡਾਨ ਭਰਨ ਤੋਂ ਤੁਰੰਤ ਬਾਅਦ ਇਹ ਜਹਾਜ਼ ਮੋਜੇਵੇ ਮਾਰੂਥਲ ਦੇ ਵਿਚ ਹਾਦਸਾਗ੍ਰਸਤ ਹੋ ਕੇ ਅੱਗ ਦੀਆਂ ਲਾਟਾਂ ਦੇ ਵਿਚ ਘਿਰ ਗਿਆ ਜਿਸ ਦੇ ਕਾਰਨ ਜਹਾਜ਼ ਦੇ ਵਿਚ ਸਵਾਰ ਸਾਰੇ ਹੀ 8 ਵਿਅਕਤੀਆਂ ਦੀ ਮੌਤ ਹੋਈ ਮਰਨ ਵਾਲਿਆਂ ਦੇ ਵਿਚ ਫੌਜੀ ਜਵਾਨਾਂ ਦੇ ਨਾਲ ਨਾਲ ਸਰਕਾਰੀ ਕੰਟਰੈਕਟਰ ਜਿਹੜੇ ਨੇ ਤਕਨੀਕੀ ਮਾਹਰ ਵੀ ਸ਼ਾਮਲ ਸਨ ਕੈਨੇਡਾ ਸਿਟੀਜ਼ਨਸ਼ਿਪ ਜਿਹੜੀ ਹੈ ਵਿਸਤਾਰ ਦੇ ਵਿਚ ਖ਼ਬਰ ਹੈ ਇਕ ਰਿਪੋਰਟ ਦੀ ਤਰ੍ਹਾਂ ਪ੍ਰਕਿਰਿਆ ਦੇ ਵਿਚ ਹੜਕੰਪ ਮਚਿਆ ਤੇ ਦਸਤਾਵੇਜ਼ੀ ਖਾਮੀਆਂ ਦੇ ਸ਼ੱਕ ਹੇਠ ਹਜ਼ਾਰਾਂ ਸਰਟੀਫਿਕੇਟ ਮੁਅੱਤਲ ਕਰਤੇ ਹੈ ਕੈਨੇਡਾ ਸਰਕਾਰ ਨੇ ਲਾਸਟ ਕੈਨੇਡੀਅਨ ਕਾਨੂੰਨ ਦੇ ਤਹਿਤ ਜਾਰੀ ਕੀਤੇ ਗਏ ਕਈ ਨਾਗਰਿਕਤਾ ਜਿਹੜੀ ਸਰਟੀਫਿਕੇਟਾਂ ਨੂੰ ਅਚਾਨਕ ਮੁਅੱਤਲ ਕਰ ਦਿੱਤਾ, ਜਿਸ ਦੇ ਕਾਰਨ ਹਜ਼ਾਰਾਂ ਪ੍ਰਭਾਵਿਤ ਵਿਅਕਤੀਆਂ ਦੇ ਵਿਚ ਅਨਿਸ਼ਚਿਤਤਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ। ਕੈਨੇਡੀਅਨ ਪੂਰਵਜ ਹੋਣ ਦੇ ਆਧਾਰ ਦੇ ਉਤੇ ਨਾਗਰਿਕਤਾ ਸਰਟੀਫਿਕੇਟ ਦੇ ਲਈ ਸਫਲਤਾ ਪੂਰਵਕ ਅਰਜ਼ੀ ਦੇਣ ਤੇ ਪ੍ਰਾਪਤ ਕਰਨ ਵਾਲੇ ਅਣਜਾਣ ਲੋਕਾਂ ਨੂੰ ਸ਼ਨੀਵਾਰ ਨੂੰ ਈਮੇਲ ਕੀਤੇ ਗਏ ਇਕ ਨੋਟਿਸ ਦੇ ਵਿਚ ਇਮੀਗ੍ਰੇਸ਼ਨ ਰਿਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਉਨ੍ਹਾਂ ਨੂੰ ਆਪਣੀਆਂ ਫਾਈਲਾਂ ਦੀ ਸਮੀਖਿਆ ਹੋਣ ਤੱਕ ਆਪਣੇ ਸਰਟੀਫਿਕੇਟ ਵਾਪਸ ਕਰਨ ਦਾ ਆਦੇਸ਼ ਦੇ ਦਿੱਤਾ ਹੈ। ਇਮੀਗ੍ਰੇਸ਼ਨ ਰਿਫਿਊਜ਼ੀ ਐਂਡ ਸਿਟੀਜ਼ਨ ਕੈਨੇਡਾ IRCC ਵੱਲੋਂ ਪ੍ਰਭਾਵਿਤ ਲੋਕਾਂ ਨੂੰ ਭੇਜੇ ਗਏ ਈਮੇਲ ਸੁਨੇਹਿਆਂ ਦੇ ਵਿਚ ਦਸਿਆ ਗਿਆ ਕਿ ਉਨ੍ਹਾਂ ਦੇ ਨਾਗਰਿਕਤਾ ਸਰਟੀਫਿਕੇਟਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਇਸ ਦੇ ਦੌਰਾਨ ਇਹ ਸਰਟੀਫਿਕੇਟ ਵਾਪਸ ਕਰਨੇ ਪੈਣਗੇ। ਕੈਨੇਡੀਅਨ ਨਾਗਰਿਕਤਾ ਰਜਿਸਟਰਾਰ ਪੈਗੀਸਨ ਵੱਲੋਂ ਜਾਰੀ ਨੋਟਿਸ ਦੇ ਮੁਤਾਬਕ ਵਿਭਾਗ ਦੇ ਕੋਲ ਅਜਿਹੀ ਜਾਣਕਾਰੀ ਮੌਜੂਦ ਹੈ ਜਿਹਦੇ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਕੁਝ ਲੋਕ ਨਾਗਰਿਕਤਾ ਸਰਟੀਫਿਕੇਟ ਰੱਖਣ ਦੇ ਯੋਗ ਨਹੀਂ ਹੋ ਸਕਦੇ ਹੈ। ਨੋਟਿਸ ਦੇ ਵਿਚ ਕਿਹਾ ਗਿਆ ਕਿ ਕਈ ਅਰਜ਼ੀਆਂ ਦੇ ਨਾਲ ਜਨਮ ਵੰਸ਼ਾਵਲੀ ਜਾਂ ਹੋਰ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਰਕਾਰੀ ਕਾਪੀਆਂ ਜਾਂ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਕੀਤੇ ਗਏ ਯਤਨਾਂ ਦੇ ਸਬੂਤ ਨਹੀਂ ਦਿੱਤੇ ਗਏ ਸਨ। ਇਸ ਦੇ ਕਾਰਨ ਸਰਟੀਫਿਕੇਟਾਂ ਨੂੰ ਅਸਥਾਈ ਤੌਰ ਦੇ ਉਤੇ ਮੁਅੱਤਲ ਕੀਤਾ ਗਿਆ ਹੈ। ਹਾਲਾਂਕਿ ਪ੍ਰਭਾਵਿਤ ਵਿਅਕਤੀਆਂ ਨੂੰ ਵਾਧੂ ਦਸਤਾਵੇਜ਼ ਪੇਸ਼ ਕਰਨ ਦਾ ਮੌਕਾ ਦਿੱਤਾ ਜਾਏਗਾ। ਇਮੀਗ੍ਰੇਸ਼ਨ ਕਾਨੂੰਨ ਦੇ ਨਾਲ ਜੁੜੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਵੱਡੇ ਪੱਧਰ ਦੇ ਉਤੇ ਕੀਤੀ ਗਈ ਕਾਰਵਾਈ ਜਾਪਦੀ ਹੈ, ਭਾਵੇਂ ਅਜੇ ਤੱਕ ਪ੍ਰਭਾਵਿਤ ਲੋਕਾਂ ਦੀ ਸਹੀ ਗਿਣਤੀ ਸਾਹਮਣੇ ਨਹੀਂ ਆਈ ਹੈ। ਅਮਰੀਕਾ ਦੇ ਮੇਨ ਸੂਬੇ ਦੇ ਬਕਸਪੋਰਟ ਸ਼ਹਿਰ ਦੀ ਵਸਨੀਕ ਵੈਲੇਰੀ ਕੈਪਬੈਲ ਨੇ ਇਸ ਫੈਸਲੇ ਦੇ ਉਤੇ ਹੈਰਾਨੀ ਪ੍ਰਗਟ ਕੀਤੀ ਹੈ। ਕੈਪਬੈਲ ਅਤੇ ਉਸਦੇ ਪੁੱਤਰ ਮੋਰਗਨ ਨੂੰ ਕਿਊਬਿਕ ਤੇ ਓਨਟਾਰੀਓ ਦੇ ਨਾਲ ਜੁੜੇ ਆਪਣੇ ਪਰਿਵਾਰਕ ਵੰਸ਼ ਦੇ ਆਧਾਰ ਦੇ ਉਤੇ ਕੈਨੇਡੀਅਨ ਨਾਗਰਿਕਤਾ ਮਿਲੀ ਸੀ। ਮਾਰਚ ਮਹੀਨੇ ਦੇ ਵਿਚ ਨਾਗਰਿਕਤਾ ਸਰਟੀਫਿਕੇਟ ਮਿਲਣ ਤੋਂ ਬਾਅਦ ਉਸਨੇ ਆਪਣਾ ਘਰ ਵੇਚਣ ਦੇ ਲਈ ਰੱਖ ਦਿੱਤਾ ਸੀ ਤੇ ਨਿਊ ਬ੍ਰੰਜ਼ਵਿਕ ਜਾਂ ਨੋਵਾ ਸਕੋਸ਼ੀਆ ਵਿਚ ਵਸਣ ਦੀ ਜਿਹੜੀ ਯੋਜਨਾ ਬਣਾਈ ਸੀ। ਮੁਅੱਤਲੀ ਦਾ ਨੋਟਿਸ ਮਿਲਣ ਤੋਂ ਬਾਅਦ ਉਸਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਸਦਮੇ ਦੇ ਵਿਚ ਹੈ। ਕੈਪਬਲ ਨੇ ਦਸਿਆ ਕਿ ਮੌਜੂਦਾ ਅਮਰੀਕੀ ਰਾਜਨੀਤਿਕ ਮਾਹੌਲ ਕਾਰਨ ਉਹ ਕੈਨੇਡਾ ਜਾਣ ਦੇ ਬਾਰੇ ਗੰਭੀਰਤਾ ਦੇ ਨਾਲ ਸੋਚ ਰਹੀ ਸੀ ਤੇ ਨਾਗਰਿਕਤਾ ਮਿਲਣ ਤੋਂ ਬਾਅਦ ਉਸਨੇ ਭਵਿੱਖ ਦੀਆਂ ਯੋਜਨਾਵਾਂ ਵੀ ਤਿਆਰ ਕਰ ਲਈਆਂ ਸਨ ਤੇ ਹੁਣ ਉਸਨੇ ਘਰ ਦੀ ਜਿਹੜੀ ਵਿਕਰੀ ਅਸਥਾਈ ਤੌਰ ਦੇ ਉਤੇ ਰੋਕ ਦਿੱਤੀ। ਮੰਗੇ ਗਏ ਦਸਤਾਵੇਜ਼ ਇਕੱਠੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਲੇਖਯੋਗ ਹੈ ਕਿ ਸੰਸਦ ਦੇ ਵੱਲੋਂ ਨਵੰਬਰ 2025 ਦੇ ਵਿਚ ਪਾਸ ਕੀਤੇ ਗਏ ਬਿੱਲ C3 ਦੇ ਲਾਗੂ ਹੋਣ ਮਗਰੋਂ ਦੁਨੀਆਂ ਭਰ ਦੇ ਕਰੀਬ 4,075 ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਦੇ ਸਬੂਤ ਵਜੋਂ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਇਨ੍ਹਾਂ ਦੇ ਵਿਚੋਂ ਲਗਭਗ ਅੱਧੇ ਲੋਕ ਅਮਰੀਕਾ ਵਿਚ ਜਨਮੇ ਹੋਏ ਨੇ। ਬਿੱਲ C3 ਤਹਿਤ ਉਨ੍ਹਾਂ ਲੋਕਾਂ ਦੇ ਲਈ ਵੀ ਕੈਨੇਡੀਅਨ ਨਾਗਰਿਕਤਾ ਦਾ ਰਾਹ ਖੁੱਲਿਆ ਸੀ ਜਿਨ੍ਹਾਂ ਦੇ ਪੂਰਵਜ ਕਈ ਪੀੜੀਆਂ ਪਹਿਲਾਂ ਕੈਨੇਡਾ ਛੱਡ ਕੇ ਵਿਦੇਸ਼ਾਂ ਦੇ ਵਿਚ ਵਸ ਗਏ ਸਨ ਤੇ ਇਸ ਤੋਂ ਪਹਿਲਾਂ ਵਿਦੇਸ਼ ਵਿਚ ਜਨਮੇ ਜਾਂ ਗੋਦ ਲਏ ਬੱਚਿਆਂ ਦੇ ਲਈ ਨਾਗਰਿਕਤਾ ਦਾ ਹੱਕ ਸਿਰਫ ਪਹਿਲੀ ਪੀੜੀ ਤੱਕ ਸੀਮਿਤ ਸੀ। ਅਦਾਲਤਾਂ ਨੇ ਇਸ ਪਾਬੰਦੀ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਸਰਕਾਰ ਨੂੰ ਕਾਨੂੰਨ ਦੇ ਵਿਚ ਸੋਧ ਕਰਨੀ ਪੈ ਗਈ। ਸੰਸਦੀ ਬਜਟ ਅਧਿਕਾਰੀਆਂ ਦੇ ਅਨੁਮਾਨ ਦੇ ਅਨੁਸਾਰ ਲਗਭਗ 1.15 ਲੱਖ ਲੋਕ ਇਸ ਕਾਨੂੰਨੀ ਤਬਦੀਲੀ ਤੋਂ ਪ੍ਰਭਾਵਿਤ ਹੋ ਸਕਦੇ ਹੈ। ਇਸ ਦੇ ਦੌਰਾਨ ਨਾਗਰਿਕਤਾ ਸਰਟੀਫਿਕੇਟਾਂ ਦੇ ਲਈ ਅਰਜ਼ੀਆਂ ਦੀ ਗਿਣਤੀ ਦੇ ਵਿਚ ਵੀ ਤੇਜ਼ੀ ਦੇ ਨਾਲ ਵਾਧਾ ਹੋਇਆ। ਮਈ 2025 ਦੇ ਵਿਚ ਜਿੱਥੇ ਅਰਜ਼ੀਆਂ ਦੇ ਨਿਪਟਾਰੇ ਦੇ ਲਈ ਔਸਤ ਉਡੀਕ ਸਮਾਂ 5 ਮਹੀਨੇ ਸੀ, ਉਥੇ ਹੁਣ ਇਹ ਵੱਧ ਕੇ 15 ਮਹੀਨੇ ਤੱਕ ਪਹੁੰਚ ਗਿਆ। ਅਪ੍ਰੈਲ ਦੇ ਵਿਚ 56,000 ਅਤੇ ਮਈ ਦੇ ਵਿਚ 70,400 ਅਰਜ਼ੀਆਂ ਦਾ ਬੈਕਲਾਗ ਜਿਹੜਾ ਸੀਗਾ, ਜਦੋਂ ਕਿ IRCC ਦੀ ਵੈਬਸਾਈਟ ਦੇ ਮੁਤਾਬਕ 82,000 ਲੋਕ ਹੁਣ ਨਾਗਰਿਕਤਾ ਸਰਟੀਫਿਕੇਟ ਲਈ ਆਪਣੀਆਂ ਅਰਜ਼ੀਆਂ ਦੇ ਉਤੇ ਕਾਰਵਾਈ ਹੋਣ ਦਾ ਇਤਰਾਜ਼ ਕਰ ਰਹੇ ਨੇ। ਮੌਂਟਰੀਅਲ ਦੀ ਇਮੀਗ੍ਰੇਸ਼ਨ ਵਕੀਲ ਲੀਸਾ ਮਿਡਲ ਮਿਸ ਨੇ ਕਿਹਾ ਕਿ ਇਕ ਵਾਰ ਜਾਰੀ ਹੋ ਚੁੱਕੇ ਨਾਗਰਿਕਤਾ ਸਰਟੀਫਿਕੇਟਾਂ ਨੂੰ ਇਸ ਤਰ੍ਹਾਂ ਮੁਅੱਤਲ ਕਰਨਾ ਬਹੁਤ ਅਸਧਾਰਨ ਕਦਮ ਹੈ ਤੇ ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੂੰ ਦਸਤਾਵੇਜ਼ਾਂ ਸਬੰਧੀ ਕੋਈ ਸ਼ੱਕ ਸੀ ਤਾਂ ਉਸਦੀ ਜਾਂਚ ਜਿਹੜੀ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਹੋਣੀ ਚਾਹੀਦੀ ਸੀ। ਵੈਂਕੂਵਰ ਦੇ ਇਮੀਗ੍ਰੇਸ਼ਨ ਵਕੀਲ ਅਮਨਦੀਪ ਹੇਰ ਹੁਣਾਂ ਨੇ ਕਿਹਾ ਕਿ ਸਥਾਈ ਨਿਵਾਸ PR ਦੇ ਨਾਲ ਜੁੜੇ ਕੁਝ ਮਾਮਲਿਆਂ ਵਿਚ ਧੋਖਾਧੜੀ ਦੇ ਸ਼ੱਕ ਜਿਹੜੇ ਨੇ ਕਾਰਨ ਸਮੂਹਿਕ ਮੁਅੱਤਲੀਆਂ ਦੇਖੀਆਂ ਗਈਆਂ ਨੇ, ਪਰ ਪਹਿਲਾਂ ਹੀ ਜਾਰੀ ਹੋ ਚੁੱਕੇ ਨਾਗਰਿਕਤਾ ਸਰਟੀਫਿਕੇਟਾਂ ਦੇ ਉਤੇ ਇਸ ਤਰ੍ਹਾਂ ਰੋਕ ਲਗਾਉਣ ਦੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਐ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੇ ਵਿਚ ਰਹਿ ਰਹੇ ਲੋਕ ਇਸ ਫੈਸਲੇ ਦੇ ਕਾਰਨ ਨਿਰਾਸ਼ ਅਤੇ ਗੁੱਸੇ ਦੇ ਵਿਚ ਨੇ, ਜਦਕਿ ਕੈਨੇਡਾ ਦੇ ਵਿਚ ਰਹਿ ਰਹੇ ਕਈ ਪ੍ਰਭਾਵਿਤ ਵਿਅਕਤੀਆਂ ਦੇ ਲਈ ਨੌਕਰੀ, ਪੜ੍ਹਾਈ ਅਤੇ ਸਰਕਾਰੀ ਸੇਵਾਵਾਂ ਤੱਕ ਪਹੁੰਚ ਦੇ ਬਾਰੇ ਵੀ ਅਨਿਸ਼ਚਿਤਤਾ ਪੈਦਾ ਹੋ ਗਈ ਹੈ। ਸਾਡੇ ਵਾਲੇ ਟਲ ਦੇਣੀ ਨਾ ਕਈ ਵਾਰੀ ਜਾਲੀ ਸਾਰਾ ਕੁਝ ਬਣਾਈ ਜਾਂਦੇ ਐ। ਦੂਸਰੇ ਪਾਸੇ ਹਾਲੇ ਖਤਮ ਨਹੀਂ ਹੋਈ ਹੈ ਜੰਗ ਕਹਿੰਦੇ। ਇਜ਼ਰਾਈਲੀ ਪੀਐਮ ਨੇ ਚੇਤਾਵਨੀ ਦਿੱਤੀ ਹੈ। 19 ਜੂਨ ਨੂੰ ਜਨੇਵਾ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ, ਉਪ ਰਾਸ਼ਟਰਪਤੀ ਜੇ ਡੀ ਵੈਸ ਅਤੇ ਇਰਾਨੀ ਸੰਸਦ ਸਪੀਕਰ ਮੁਹੰਮਦ ਬਾਕੇਰੀ ਗਾਲੀਬਾਫ ਇਸ ਦੇ ਉਤੇ ਰਸਮੀ ਦਸਤਖਤ ਕਰਨ ਵਾਲੇ ਨੇ। ਭਾਵੇਂ ਕਿ ਅਮਰੀਕਾ ਇਰਾਨ ਵਿਚਾਲੇ ਜੰਗ ਖਤਮ ਹੋਣ ਤੋਂ ਪੂਰੀ ਦੁਨੀਆਂ ਦੇ ਵਿਚ ਖੁਸ਼ੀ ਦੀ ਲਹਿਰ ਹੈ, ਪਰ ਇਸ ਡੀਲ ਤੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਦੇਸ਼ ਵਾਸੀਆਂ ਦੇ ਨਾਂ ਇਕ ਜਿਹੜਾ ਖਾਸ ਸੰਦੇਸ਼ ਜਾਰੀ ਕਰਕੇ ਕਿਹਾ ਕਿ ਜੰਗ ਹਾਲੇ ਖਤਮ ਨਹੀਂ ਹੋਈ। ਨੇਤਾਨਯਾਹੂ ਨੇ ਸਾਫ਼ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਮੈਂ ਹਰ ਗੱਲ ਦੇ ਉਤੇ ਹਮੇਸ਼ਾ ਇਕੋ ਜਿਹੀ ਰਾਏ ਨਹੀਂ ਰੱਖਦੇ ਹਾਂ। ਅਮਰੀਕਾ ਦੇ ਜਿਹੜੇ ਨੇ ਰਾਸ਼ਟਰਪਤੀ ਹਨ ਉਹ, ਤੇ ਮੈਂ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹਾਂ। ਮੈਂ ਇਜ਼ਰਾਈਲ ਦੀ ਸੁਰੱਖਿਆ ਨਾਲ ਜੁੜੇ ਹਿੱਤਾਂ ਦੇ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਚਾਹੇ ਕੋਈ ਸਮਝੌਤਾ ਹੋਵੇ ਜਾਂ ਨਾ ਹੋਵੇ, ਜਦੋਂ ਤੱਕ ਉਹ ਪ੍ਰਧਾਨ ਮੰਤਰੀ ਹਨ, ਇਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਉਣ ਦਿੱਤੇ ਜਾਣਗੇ। ਨੇਤਾਨਯਾਹੂ ਦੇ ਬਿਆਨ ਤੇ ਜਦੋਂ ਲੋਕਾਂ ਨੇ ਸਵਾਲ ਚੁੱਕੇ ਕਿ ਇਸ ਜੰਗ ਤੋਂ ਇਜ਼ਰਾਈਲ ਨੇ ਕੀ ਹਾਸਲ ਕੀਤਾ ਹੈ, ਤਾਂ ਨੇਤਾਨਯਾਹੂ ਨੇ ਆਪਣੀਆਂ ਉਪਲਬਧੀਆਂ ਗਿਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਪੂਰੀ ਤਰ੍ਹਾਂ ਖਤਮ ਹੋਣ ਜਾਣ ਦੇ ਖਤਰੇ ਤੋਂ ਬਚਾਇਆ। ਜੇ ਅਸੀਂ ਸਹੀ ਸਮੇਂ ਦੇ ਉਤੇ ਅਮਰੀਕਾ ਦੇ ਨਾਲ ਮਿਲ ਕੇ ਆਪਰੇਸ਼ਨ ਰਾਈਜ਼ਿੰਗ ਲਾਈਨ ਅਤੇ ਆਪਰੇਸ਼ਨ ਰੋਰਿੰਗ ਲਾਈਨ ਨਾ ਚਲਾਇਆ ਹੁੰਦਾ, ਤਾਂ ਇਰਾਨ ਹੁਣ ਤੱਕ ਪਰਮਾਣੂ ਬੰਬ ਜਿਹੜਾ ਬਣਾ ਚੁੱਕਾ ਹੁੰਦਾ। ਉਨ੍ਹਾਂ ਅੱਗੇ ਦਸਿਆ ਕਿ ਇਜ਼ਰਾਈਲ ਦੇ ਇਤਿਹਾਸ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ਦੇ ਵਿਚ ਅਸੀਂ ਇਰਾਨ ਦੇ ਪਰਮਾਣੂ ਵਿਗਿਆਨੀਆਂ, ਪਰਮਾਣੂ ਫੈਸਿਲਿਟੀਆਂ, ਮਿਜ਼ਾਈਲ ਫੈਕਟਰੀਆਂ ਅਤੇ ਉਨ੍ਹਾਂ ਦੀ ਜਲ ਸੈਨਾ ਦੇ ਉਤੇ ਹਵਾਈ ਸੈਨਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਸ ਜੰਗ ਦੇ ਵਿਚ ਇਰਾਨ ਦੀ ਆਰਥਿਕਤਾ ਨੂੰ ਇੰਨਾ ਨੁਕਸਾਨ ਪਹੁੰਚਾਇਆ ਕਿ ਦੇਸ਼ ਨੂੰ ਮੁੜ ਖੜਾ ਕਰਨ ਦੇ ਵਿਚ ਕਹਿੰਦੇ ਉਨ੍ਹਾਂ ਨੂੰ ਦਹਾਕੇ ਲੱਗ ਜਾਣਗੇ। ਕੁਝ ਅਨੁਮਾਨਾਂ ਦੇ ਮੁਤਾਬਕ ਇਹ ਨੁਕਸਾਨ $1 ਟ੍ਰਿਲੀਅਨ ਦੇ ਕਰੀਬ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਗਾਜ਼ਾ, ਲਿਬਨਾਨ, ਸੀਰੀਆ ਅਤੇ ਜਮਨ ਦੇ ਵਿਚ ਅੱਤਵਾਦੀ ਟਿਕਾਣਿਆਂ ਦੇ ਉਤੇ ਵੱਡੇ ਹਮਲੇ ਕੀਤੇ ਤੇ ਹਮਾਸ ਦੇ ਮੁਖੀ ਇਸਮਾਇਲ ਹਨੀਹਾ, ਯਾਇਆ ਸਿਨਵਾਰ ਅਤੇ ਮੁਹੰਮਦ ਦੇਇਫ ਸਣੇ ਲਗਭਗ ਉਨ੍ਹਾਂ ਸਾਰੇ ਲੀਡਰਾਂ ਨੂੰ ਖਤਮ ਕਰ ਦਿੱਤਾ ਜਿਹੜੇ ਇਜ਼ਰਾਈਲ ਦੇ ਵਿਚ ਹੋਏ 7 ਅਕਤੂਬਰ ਦੇ ਹਮਲੇ ਦੇ ਵਿਚ ਸ਼ਾਮਲ ਸਨ। ਉਨ੍ਹਾਂ ਇਹ ਵੀ ਦਸਿਆ ਕਿ ਅਸੀਂ ਗਾਜ਼ਾ ਤੋਂ ਵਿਚੋਂ ਆਪਣੇ ਸਾਰੇ ਬੰਦਕਾਂ ਨੂੰ ਇਕ ਇਕ ਕਰਕੇ ਸੁਰੱਖਿਅਤ ਵਾਪਸ ਲਿਆਂਦਾ, ਜਿਸਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ। ਨੇਤਾਨਯਾਹੂ ਨੇ ਆਪਣੇ ਸੰਦੇਸ਼ ਦੇ ਅੰਤ ਦੇ ਵਿਚ ਇਜ਼ਰਾਈਲ ਦੇ ਨਾਗਰਿਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਨੂੰ ਹਾਲੇ ਵੀ ਪੂਰੀ ਤਰ੍ਹਾਂ ਚੌਕਸ ਅਤੇ ਮਜ਼ਬੂਤ ਰਹਿਣਾ ਹੋਏਗਾ, ਕਿਉਂਕਿ ਇਹ ਜੰਗ ਅਜੇ ਖਤਮ ਨਹੀਂ ਹੋਈ ਤੇ ਦੇਸ਼ ਦੀ ਰੱਖਿਆ ਲਈ ਇਜ਼ਰਾਈਲ ਹਮੇਸ਼ਾ ਸਖ਼ਤ ਕਦਮ ਚੁੱਕਦਾ ਰਹੇਗਾ। ਦੂਸਰੇ ਪਾਸੇ ਇਮੀਗ੍ਰੇਟ ਦੀ ਗੱਲ ਜਿਹੜੀ ਹਰ ਮੁਲਕ ਦੇ ਵਿਚ ਹੋ ਰਹੀ ਹੈ। ਇਟਲੀ ਪੁਲਿਸ ਦੀ ਇਕ ਹੋਰ ਮੱਲ ਬੱਜੀ ਹੈ। ਚੀਨੀ ਨੈਟਵਰਕ ਰਾਹੀਂ ਗੈਰ ਕਾਨੂੰਨੀ ਧੰਦੇ ਦੇ ਵਿਚ ਸ਼ਰੀਕ 33 ਲੋਕਾਂ ਦੇ ਉਤੇ ਕਾਰਵਾਈ ਕੀਤੀ ਹੈ। ਇਟਲੀ ਪੁਲਿਸ ਦੇ ਦੇਸ਼ ਦੇ ਵਿਚੋਂ ਗੈਰ ਕਾਨੂੰਨੀ ਧੰਦਿਆਂ ਤੇ ਬੰਦਿਆਂ ਨੂੰ ਨੱਥ ਪਾਉਣ ਮਿਸ਼ਨ ਤਹਿਤ ਸੂਬਾ ਤੁਸਕਾਨਾ ਦੇ ਸ਼ਹਿਰ ਪ੍ਰਾਤੋ ਦੇ ਵਿਖੇ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਜਿਸਦੇ ਵਿਚ ਪੁਲਿਸ ਨੇ ਇਕ ਅਜਿਹੀ ਰੂਪੋਸ ਬੈਕ ਨੂੰ ਜਿਹੜਾ ਬੈਂਕ ਨੂੰ ਜੱਗ ਜ਼ਾਹਰ ਕੀਤਾ ਜਿਹੜੀ ਕਿ ਇਟਲੀ ਦੇ ਵਿਚ ਗੈਰ ਕਾਨੂੰਨੀ ਧੰਦਿਆਂ ਦੇ ਕੰਮਾਂ ਦੇ ਲਈ ਬਿਨਾਂ ਕਿਸੇ ਠੋਸ ਕਾਗਜ਼ੀ ਕਾਰਵਾਈ ਦੇ ਸਾਲਾਨਾ 100 ਮਿਲੀਅਨ ਯੂਰੋ ਤੱਕ ਦਾ ਭੁਗਤਾਨ ਕਰਦੀ ਸੀ। ਇਹ ਬੈਂਕ ਨਸ਼ੀਲੇ ਪਦਾਰਥਾਂ ਤੇ ਕਾਲੇ ਬਾਜ਼ਾਰ ਦੇ ਵਪਾਰ ਨੂੰ ਇਟਲੀ ਦੇ ਵਿਚ ਪ੍ਰਚੰਡ ਕਰਨ ਦੇ ਲਈ ਅਹਿਮ ਜਿਹੜੀ ਕੜੀ ਮੰਨੀ ਜਾ ਰਹੀ ਹੈ, ਜਿਹਦਾ ਸੰਬੰਧ ਇਟਲੀ ਦੇ ਮਾਫੀਆ ਦੇ ਨਾਲ ਸੀ ਤੇ ਇਸ ਨੂੰ ਚੀਨੀ ਨਾਗਰਿਕਾਂ ਦੇ ਦੁਆਰਾ ਚਲਾਇਆ ਜਾ ਰਿਹਾ ਸੀ। ਬੈਂਕ ਇਤਾਲਵੀ ਅਤੇ ਅਲਬਾਨੀਅਨ ਸਮੂਹ ਦੇ ਨਾਲ ਨਾਲ ਚਾਈਨਾ ਦੇ ਗੈਰ ਕਾਨੂੰਨੀ ਸੰਗਠਨ ਦੇ ਲਈ ਵੀ ਇਹ ਕੰਮ ਕਰਦੀ ਸੀ। ਕਾਫੀ ਜਿਹੜਾ ਅੰਡਰ ਵਰਲਡ ਦਾ ਮਾਮਲਾ ਜੀ ਇਹ, ਕਿਉਂਕਿ ਇਟਲੀ ਤੇ ਆਪਣਾ ਅਲਬਾਨੀਅਨ ਲੋਕ ਜਿਹੜੇ ਨੇ ਕਾਫੀ ਇਹਦਾ ਚੀਜ਼ਾਂ ਦਾ ਵਪਾਰ ਕਰਦੇ ਇਹਨਾਂ ਚੀਜ਼ਾਂ ਚ। ਇਸ ਬੈਂਕ ਨੂੰ ਚਲਾਉਣ ਵਾਲਾ ਸੰਗਠਨ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਕਾਲੇ ਬਾਜ਼ਾਰ ਦੇ ਨਾਲ ਜੁੜੀਆਂ ਪੁਰਾਣੀਆਂ ਰਕਮਾਂ ਦਾ ਵੀ ਭੁਗਤਾਨ ਕਰਦਾ ਸੀ। ਇਸ ਗੋਰਖ ਧੰਦੇ ਨੂੰ ਕਾਬੂ ਕਰਨ ਦੇ ਵਿਚ ਫਿਰੈਂਸੇ ਦੇ ਐਂਟੀ ਮਾਫੀਆ ਡਾਇਰੈਕਟੋਰੇਟ ਦਾ ਜਿਹੜਾ ਵੱਡਾ ਐਕਸ਼ਨ ਰਿਹਾ। ਇਸ ਟੀਮ ਨੇ ਜਦੋਂ ਚਾਈਨੀਜ਼ ਸੰਗਠਨ ਦੇ ਦੁਆਰਾ ਚਲਾਈ ਬੈਂਕ ਦੇ ਕੰਮਾਂ ਨੂੰ ਬਰੀਕੀ ਦੇ ਨਾਲ ਨਾਪਿਆ ਤਾਂ ਉਹ ਹੱਕੇ ਬੱਕੇ ਰਹਿ ਗਏ ਤੇ ਕਿਵੇਂ ਇਹ ਬੈਂਕ ਅੰਦਰ ਖਾਤੇ ਗੈਰ ਕਾਨੂੰਨੀ ਕਾਰੋਬਾਰ ਦਾ ਹੱਬ ਬਣੀ ਹੋਈ ਹੈ। ਚਾਈਨੀਜ਼ ਸੰਗਠਨ ਦਾ ਨੈਟਵਰਕ ਪੂਰੀ ਇਟਲੀ ਸਰਗਰਮ ਸੀਗਾ ਉਹਦੇ ਵਿਚ, ਜਿਹੜਾ ਕਿ ਦੇਸ਼ ਭਰ ਤੋਂ ਰਕਮ ਇਕੱਠੀ ਕਰਦਾ ਸੀ ਤੇ ਸੰਬੰਧਤ ਲੋਕਾਂ ਨੂੰ ਮੁਆਵਜ਼ਾ ਉਸਦੇ ਦੇਸ਼ ਦੇ ਵਿਚ ਦਿੰਦੇ ਸਨ ਤਾਂ ਜੋ ਉਨ੍ਹਾਂ ਦੀ ਆਮਦਨ ਨੂੰ ਸਰਕਾਰੀ ਅੱਖ ਦੇ ਉਤੇ ਜਿਹੜਾ ਟੈਕਸ ਤੋਂ ਬਚਾਇਆ ਜਾ ਸਕੇ। ਪੁਲਿਸ ਦੇ ਅਨੁਸਾਰ ਇਹ ਲੋਕ ਗੈਰ ਕਾਨੂੰਨੀ ਇਮੀਗ੍ਰੇਸ਼ਨ ਤਹਿਤ ਚਾਈਨਾ ਤੋਂ ਲੋਕਾਂ ਨੂੰ ਇਟਲੀ ਦੀ ਡੰਕੀ ਲਵਾਉਂਦੇ ਸਨ, ਜਿਸਦੇ ਅਨੁਸਾਰ ਪਹਿਲਾਂ ਬੰਦੇ ਚਾਈਨਾ ਤੋਂ ਸਰਬੀਆ, ਫਿਰ ਹੰਗਰੀ ਤੇ ਫਿਰ ਸਲੋਵੇਨੀਆ ਆਉਂਦੇ ਸਨ। ਉਸ ਤੋਂ ਬਾਅਦ ਇਹ ਸੰਗਠਨ ਚਾਈਨੀ ਬੰਦਿਆਂ ਨੂੰ ਪੈਦਲ ਇਟਲੀ ਲਿਆਉਂਦੇ ਸਨ। ਇਸ ਕੰਮ ਦੇ ਲਈ ਇਹ ਸੰਗਠਨ ਪਰ ਵਿਅਕਤੀ 9500 ਯੂਰੋ ਲੈਂਦੇ ਸੀ ਤੇ 41 ਲੋਕਾਂ ਨੂੰ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਇਟਲੀ ਦਾਖਲ ਹੁੰਦਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ। ਉਂਝ ਇਹ ਬੈਂਕ ਜਿਹੜਾ ਹਵਾਲਾ ਦਾ ਕੰਮ ਕਰਦੀ, ਜਿਸ ਨੂੰ ਚਾਈਨਾ ਦੇ ਵਿਚ ਚੋਪ ਸਾਪ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਜਿਸਦਾ ਕੰਮ ਗੈਰ ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣਾ। ਪੁਲਿਸ ਨੇ ਇਸ ਕਾਰਵਾਈ ਦੇ ਤਹਿਤ 60 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ ਜਿਹੜੀ ਕੀਤੀ ਹੈ ਤੇ ਉਥੇ 17 ਲੋਕਾਂ ਨੂੰ ਜੇਲ੍ਹ ਅਤੇ 16 ਲੋਕਾਂ ਨੂੰ ਘਰ ਦੇ ਵਿਚ ਨਜ਼ਰਬੰਦ ਕੀਤਾ। ਇਟਲੀ ਪੁਲਿਸ ਇਸ ਰੂਪੋਸ ਬੈਂਕ ਦੀਆਂ ਕਈ ਹੋਰ ਪਰਤਾਂ ਨੂੰ ਹੌਲੀ ਹੌਲੀ ਖੋਲਣ ਦੇ ਵਿਚ ਸਫਲ ਹੋ ਰਹੀ ਹੈ, ਜਿਸ ਦੇ ਰਾਹੀਂ ਇਸ ਦਾ ਸੰਗਠਨ ਅਪਰਾਧ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਇਟਲੀ ਭਰ ਦੇ ਵਿਚ ਫੈਲਾ ਰਿਹਾ ਸੀ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ। ਸਾਡਾ ਗੁਆਂਢੀ ਮੁਲਕ ਸਵੀਡਨ, ਉਹਨੇ ਵੀ ਜਿਹੜੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸਵੀਡਨ ਦੇ ਵਿਚ ਨਵਾਂ ਕਾਨੂੰਨ ਲਾਗੂ, ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ ਦੇ ਵਿਚੋਂ ਬਾਹਰ ਕੱਢਣ ਦੀ ਤਿਆਰੀ ਹੋ ਗਈ ਹੈ। ਸਵੀਡਨ ਦੀ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਦੇ ਵਿਚ ਸਖ਼ਤੀ ਕੀਤੀ ਹੈ। ਇਸ ਦੇ ਤਹਿਤ ਵੱਡੀ ਗਿਣਤੀ ਚ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਵੇਗਾ। ਹਾਲ ਹੀ ਦੇ ਵਿਚ ਸਵੀਡਨ ਦੀ ਸੰਸਦ ਨੇ ਇਕ ਨਵਾਂ ਕਾਨੂੰਨ ਪਾਸ ਕਰ ਦਿੱਤਾ। ਇਹ ਕਾਨੂੰਨ ਅਧਿਕਾਰੀਆਂ ਨੂੰ ਮਾੜੇ ਆਚਰਣ ਦੇ ਆਧਾਰ ਦੇ ਉਤੇ ਪ੍ਰਵਾਸੀਆਂ ਦਾ ਰੈਜੀਡੈਂਸ ਪਰਮਿਟ, ਜਿਹੜਾ ਰਿਹਾਇਸ਼ੀ ਪਰਮਿਟ ਹੈ, ਰੱਦ ਕਰਨ ਦਾ ਅਧਿਕਾਰ ਦਿੰਦਾ ਹੈ। ਮਾੜੇ ਆਚਰਣ ਦੇ ਵਿਚ ਬਕਾਇਆ ਕਰਜ਼ਿਆਂ ਨੂੰ ਨਾ ਮੋੜਨਾ, ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਕੰਮ ਕਰਨਾ ਜਾਂ ਕੱਟੜਪੰਥੀ ਸੰਗਠਨਾਂ ਦੇ ਨਾਲ ਸੰਬੰਧ ਜਿਹੇ ਕਾਰਨ ਸ਼ਾਮਲ ਦੱਸੇ ਗਏ ਹੈ। ਚਾਹੇ ਭਾਈ ਤੁਹਾਨੂੰ ਪੀ ਆਰ ਮਿਲ ਗਈ ਹੈ ਤੇ ਫਿਰ ਵੀ ਅਗਲੇ ਚੱਕ ਕੇ ਬਾਹਰ ਮਾਰਨਗੇ। ਇਹ ਕਾਨੂੰਨ ਨਾ ਸਿਰਫ ਲੰਬਿਤ ਰਿਹਾਇਸ਼ੀ ਪਰਮਿਟ ਅਰਜ਼ੀਆਂ ਦੇ ਉਤੇ ਲਾਗੂ ਹੋਏਗਾ, ਸਗੋਂ ਪਹਿਲਾਂ ਤੋਂ ਦਿੱਤੇ ਗਏ ਪਰਮਿਟਾਂ ਦੇ ਉਤੇ ਵੀ ਲਾਗੂ ਹੋਏਗਾ। ਇਨ੍ਹਾਂ ਮਾਮਲਿਆਂ ਦੀ ਸਮੀਖਿਆ ਸਵੀਡਿਸ਼ ਮਾਈਗ੍ਰੇਸ਼ਨ ਏਜੰਸੀ ਦੁਆਰਾ ਕੀਤੀ ਜਾਏਗੀ। ਇਸ ਦੇ ਫੈਸਲਿਆਂ ਦੀ ਮਾਈਗ੍ਰੇਸ਼ਨ ਕੋਰਟ ਦੇ ਵਿਚ ਅਪੀਲ ਕੀਤੀ ਜਾ ਸਕਦੀ ਹੈ। ਮਾਰਚ ਦੇ ਵਿਚ ਬਿੱਲ ਪੇਸ਼ ਕਰਦੇ ਸਮੇਂ ਸਵੀਡਨ ਦੇ ਇਮੀਗ੍ਰੇਸ਼ਨ ਮੰਤਰੀ ਜੋਹਾਨ ਫੋਰਸੇਲ ਨੇ ਕਿਹਾ ਕਿ ਜੋ ਲੋਕ ਠਹਿਰਨ ਦੇ ਲਈ ਸਹੀ ਕੋਸ਼ਿਸ਼ ਨਹੀਂ ਕਰਦੇ ਉਨ੍ਹਾਂ ਨੂੰ ਦੇਸ਼ ਛੱਡਣਾ ਪਵੇਗਾ। ਇਹ ਕਦਮ ਸੱਜੇ ਪੱਖੀ ਸਰਕਾਰ ਅਤੇ ਇਸਦੀ ਰਾਸ਼ਟਰਵਾਦੀ ਪਾਰਟੀ ਸਵੀਡਨ ਡੈਮੋਕਰੇਟਸ ਦੇ ਦੁਆਰਾ ਇਕ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਹੈ, ਜੋ ਸਤੰਬਰ ਦੇ ਵਿਚ ਸੰਸਦੀ ਚੋਣਾਂ ਤੋਂ ਪਹਿਲਾਂ ਇਮੀਗ੍ਰੇਸ਼ਨ ਨਿਯਮਾਂ ਨੂੰ ਲਗਾਤਾਰ ਸਖ਼ਤ ਕਰ ਰਹੀ ਹੈ। ਵਿਰੋਧੀ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਕਾਨੂੰਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਮਨਮਾਨੀ ਹੈ, ਕਿਉਂਕਿ ਇਹ ਉਸ ਵਿਹਾਰ ਦੇ ਆਧਾਰ ਦੇ ਉਤੇ ਕਾਰਵਾਈ ਕਰਨ ਦੀ ਆਗਿਆ ਦਿੰਦਾ ਹੈ ਜੋ ਕਾਨੂੰਨੀ ਤੌਰ ਦੇ ਉਤੇ ਅਪਰਾਧ ਨਹੀਂ ਹੈ। ਸਟਾਕਹੋਮ ਸਥਿਤ ਮਨੁੱਖੀ ਅਧਿਕਾਰ ਸੰਗਠਨ ਸਿਵਲ ਰਾਈਟਸ ਡਿਫੈਂਡਰਜ਼ ਨੇ ਕਿਹਾ ਕਿ ਇਹ ਚੰਗਾ ਵਿਹਾਰ ਕਾਨੂੰਨ ਲੋਕਾਂ ਦੇ ਵਿਚ ਭੰਬਲ ਭੂਸਾ ਪੈਦਾ ਕਰਦਾ ਹੈ ਕਿ ਉਨ੍ਹਾਂ ਦੇ ਕਿਹੜੇ ਕੰਮਾਂ ਜਾਂ ਪ੍ਰਗਟਾਵੇ ਉਨ੍ਹਾਂ ਵਿਰੁੱਧ ਵਰਤਾਏ ਜਾ ਸਕਦੇ ਹੈ। ਸੰਗਠਨ ਦੇ ਅਨੁਸਾਰ ਜਿਹੜਾ ਇਹ ਕਾਨੂੰਨ ਦੇ ਰਾਜ ਅਤੇ ਕਾਨੂੰਨ ਦੇ ਸਾਹਮਣੇ ਸਮਾਨਤਾ ਦੇ ਸਿਧਾਂਤਾਂ ਨੂੰ ਜਿਹੜਾ ਕਮਜ਼ੋਰ ਕਰਦਾ ਹੈ। 2022 ਦੀਆਂ ਚੋਣਾਂ ਜਿੱਤਣ ਵਾਲੀ ਸਰਕਾਰ ਕਹਿੰਦੀ ਹੈ ਕਿ ਜੋ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਾਂ ਅਪਰਾਧ ਕਰਦੇ ਨੇ ਉਨ੍ਹਾਂ ਦਾ ਦੇਸ਼ ਦੇ ਵਿਚ ਸਵਾਗਤ ਨਹੀਂ ਹੈ। ਕਾਨੂੰਨ ਇਹ ਨਹੀਂ ਦੱਸਦਾ ਕਿ ਕਿਹੜਾ ਵਿਹਾਰ ਅਸਵੀਕਾਰ ਕਰਨ ਯੋਗ ਮੰਨਿਆ ਜਾਵੇਗਾ। ਹਾਲਾਂਕਿ ਸਰਕਾਰ ਨੇ ਸੰਕੇਤ ਦਿੱਤਾ ਕਿ ਅਜਿਹੇ ਕਾਰਕਾਂ ਦੇ ਵਿਚ ਬਕਾਇਆ ਕਰਜ਼ੇ, ਟੈਕਸ ਡਿਫਾਲਟਰ, ਅਪਰਾਧਿਕ ਗਤੀਵਿਧੀਆਂ ਤੇ ਕੱਟੜਪੰਥੀ ਸੰਗਠਨ ਦੇ ਨਾਲ ਸਬੰਧਤ ਜਿਹੜੇ ਸ਼ਾਮਲ ਹੋ ਸਕਦੇ ਹੈ, ਕਿਉਂਕਿ ਸਵੀਡਨ ਦੇ ਵਿਚ ਕਾਫ਼ੀ ਰੋਲਾ ਰੱਪਾ ਪੈਂਦਾ ਰਹਿੰਦਾ ਧਰਮ ਦਾ, ਮੁਸਲਿਮ ਤੇ ਹੋਰ ਜਿਹੜੇ ਨੇ ਭਾਈਚਾਰੇ। ਆਖਰ ਦੇ ਵਿਚ ਖ਼ਬਰ ਹੈ ਆਪ ਏਪੀ ਢਿੱਲੋਂ ਦੀ। ਏਪੀ ਢਿੱਲੋਂ ਦੇ ਘਰ ਦੇ ਉਤੇ ਹਮਲੇ ਦਾ ਮੁਲਜ਼ਮ ਅਭਿਜੀਤ ਕਿੰਗਰਾ ਕੈਨੇਡਾ ਤੋਂ ਹੋਵੇਗਾ ਡਿਪੋਰਟ। ਬਿਸ਼ਨੋਈ ਗੈਂਗ ਦੇ ਕਹਿਣ ਦੇ ਉਤੇ ਚਲਾਈਆਂ ਸੀ ਗੋਲੀਆਂ। ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ IRB ਨੇ ਬਿਸ਼ਨੋਈ ਗੈਂਗ ਦੇ ਨਾਲ ਸਬੰਧਤ ਇਕ ਭਾਰਤੀ ਨਾਗਰਿਕ ਨੂੰ ਅਪਰਾਧਿਕ ਸੰਗਠਨ ਦਾ ਮੈਂਬਰ ਕਰਾਰ ਦਿੰਦਿਆਂ ਉਸ ਦੇ ਖਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕਰਤੇ ਹੈ। ਅਭਿਜੀਤ ਕਿੰਗਰਾ ਨਾਮਕ ਇਹ ਵਿਅਕਤੀ ਵਿਦਿਆਰਥੀ ਵੀਜ਼ੇ ਦੇ ਉਤੇ ਕੈਨੇਡਾ ਆਇਆ ਸੀ। IRB ਨੇ ਆਪਣੇ ਫੈਸਲੇ ਦੇ ਵਿਚ ਕਿਹਾ ਕਿ ਕਿੰਗਰਾ ਨੇ ਬਿਸ਼ਨੋਈ ਗੈਂਗ ਦੇ ਕਹਿਣ ਦੇ ਉਤੇ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਸ਼ਹਿਰ ਦੇ ਵਿਚ ਇਕ ਘਰ ਦੇ ਉਤੇ ਜਿਹੜਾ 14 ਗੋਲੀਆਂ ਚਲਾਈਆਂ ਸਨ, ਜਦਕਿ ਉਸਦੇ ਇਕ ਸਾਥੀ ਨੇ ਘਰ ਮਾਲਕਾਂ ਦੀ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਸੀ। ਦੋਵਾਂ ਉਤੇ ਸਰੀ BC ਦੇ ਵਿਚ ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਦੇ ਦੋਸ਼ ਦੇ ਵਿਚ ਵੀ ਹਨ। ਇਹ ਕਾਰਵਾਈ ਕੈਨੇਡਾ ਭਰ ਦੇ ਵਿਚ ਜਬਰਨ ਵਸੂਲੀ ਦੇ ਨਾਲ ਜੁੜੇ ਗਰੋਹਾਂ ਦੇ ਖਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਕੈਨੇਡਾ ਬਾਰਡਰ ਸਰਵਿਸਿਜ ਏਜੰਸੀ CBSA ਮੁਤਾਬਕ ਇਸ ਸਬੰਧੀ 400 ਤੋਂ ਵੱਧ ਜਾਂਚਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਨੇ। 55 ਸ਼ੱਕੀ ਵਿਅਕਤੀਆਂ ਨੂੰ ਦੇਸ਼ ਤੋਂ ਕੱਢਿਆ ਜਾ ਚੁੱਕਿਆ ਹੈ। IRB ਮੈਂਬਰ ਜਿਹੜੇ ਨੇ ਅਜ਼ੀਮ ਲਾਲ ਜੀ ਨੇ ਆਪਣੇ ਫੈਸਲੇ ਦੇ ਵਿਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਪਹਿਲਾਂ ਹੀ ਇਹ ਤੱਤ ਸਥਾਪਿਤ ਕਰ ਚੁੱਕੀ ਹੈ ਕਿੰਗਰਾ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਤੇ ਇਹ ਗੈਂਗ ਕਤਲ, ਗੋਲੀਬਾਰੀ, ਅਗਜ਼ਨੀ, ਜਬਰਨ ਵਸੂਲੀ ਤੇ ਧਮਕਾਉਣ ਵਰਗੀਆਂ ਜਿਹੜੀਆਂ ਨੇ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਵਿਚ ਸ਼ਾਮਲ ਹੈ। ਬ੍ਰਿਟਿਸ਼ ਕੋਲੰਬੀਆ, ਅਲਬਰਟਾ ਤੇ ਓਨਟਾਰੀਓ ਦੇ ਵਿਚ ਗੈਂਗ ਦੇ ਨਾਲ ਜੁੜੀਆਂ ਜਬਰਨ ਵਸੂਲੀਆਂ ਦੀਆਂ ਘਟਨਾਵਾਂ ਦੇ ਵਿਚ ਵਾਧਾ ਦਰਜ ਕੀਤਾ ਗਿਐ। ਸੁਣਵਾਈ ਦੇ ਦੌਰਾਨ ਕਿੰਗਰਾ ਨੇ ਦਾਅਵਾ ਕੀਤਾ ਕਿ ਉਸਨੂੰ $4,000 ਦੇ ਬਦਲੇ 2 ਸਤੰਬਰ 2024 ਨੂੰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਉਤੇ ਜਿਹੜਾ ਸੀ ਹਮਲਾ ਕਰਨ ਦੇ ਲਈ ਕਿਹਾ ਗਿਆ ਸੀ। ਉਸਨੇ ਕਿਹਾ ਕਿ ਉਹ ਉਸਨੂੰ ਇਹ ਵੀ ਜਾਣਕਾਰੀ ਨਹੀਂ ਸੀ ਕਿ ਉਹ ਬਿਸ਼ਨੋਈ ਗੈਂਗ ਦੇ ਲਈ ਕੰਮ ਕਰ ਰਿਹਾ। ਇਹ ਕੰਮ ਉਸਨੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਲਈ ਕੀਤਾ ਸੀ। ਸੀਬੀਐਸਏ ਅਧਿਕਾਰੀ ਜਸਬੀਰ ਸੰਧੂ ਹੋਣਾ ਨੇ ਦਲੀਲ ਦਿੱਤੀ ਕਿ ਏਪੀ ਢਿੱਲੋਂ

ਸੁਣਵਾਈ ਦੇ ਦੌਰਾਨ ਕਿੰਗਰਾ ਨੇ ਆਪਣੇ ਆਪ ਨੂੰ ਭੋਲਾ ਭਾਲਾ ਨੌਜਵਾਨ ਦੱਸਿਆ, ਕਿਹਾ ਕਿ ਉਸ ਤੋਂ ਗਲਤੀ ਹੋਈ ਹੈ ਤੇ ਇਹ ਉਹ ਜਿਹੜਾ ਇਸ ਦੀ ਸਜ਼ਾ ਭੁਗਤ ਰਿਹਾ ਤੇ ਉਸਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਵਾਪਸ ਭੇਜੇ ਜਾਣ ਦੀ ਸੂਰਤ ਦੇ ਵਿਚ ਉਸਦੀ ਜਾਨ ਨੂੰ ਖਤਰਾ ਹੋ ਸਕਦੈ, ਪਰ ਰਿਫਿਊਜੀ ਬੋਰਡ ਨੇ ਕਿਹਾ ਕਿ ਇਸ ਦਾਅਵੇ ਦੇ ਸਮਰਥਨ ਦੇ ਵਿਚ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ। CBSA ਅਧਿਕਾਰੀਆਂ ਨੂੰ ਸੁਣਵਾਈ ਦੇ ਦੌਰਾਨ ਕਿਹਾ ਕਿ ਬਿਸ਼ਨੋਈ ਗੈਂਗ ਕੈਨੇਡਾ ਦੇ ਵਿਚ ਜਬਰਨ ਵਸੂਲੀ, ਨਸ਼ਾ ਤਸਕਰੀ, ਕਤਲ ਅਤੇ ਹੋਰ ਸੰਗਠਿਤ ਅਪਰਾਧਾਂ ਚ ਸਰਗਰਮ ਹੈ। ਏਜੰਸੀ ਮੁਤਾਬਕ ਗੈਂਗ ਦੀਆਂ ਗਤੀਵਿਧੀਆਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਓਨਟਾਰੀਓ ਦੇ ਵਿਚ ਸਭ ਤੋਂ ਵੱਧ ਦੇਖੀਆਂ ਗਈਆਂ ਨੇ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲੋ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਫਰਾਂਸ ਦੇ ਵਿਚ G7 ਦਾ ਆਗਾਜ਼ ਹੋ ਗਿਆ ਤੇ ਪੀਐਮ ਮੋਦੀ ਤੇ ਡੋਨਲਡ ਟਰੰਪ ਦੀ ਮੁਲਾਕਾਤ ਹੋਣੀ ਹੈ। 16 ਮਹੀਨਿਆਂ ਬਾਅਦ ਇਸ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਤੇ G7 ਸੰਮੇਲਨ ਜਿਹੜਾ ਸ਼ੁਰੂ ਹੋ ਗਿਆ, ਕੱਲ ਸ਼ੁਰੂ ਹੋਇਆ 15 ਤਰੀਕ ਨੂੰ ਤੇ 17 ਤੱਕ ਇਹ ਚੱਲਣਾ ਹੈ। ਪ੍ਰਧਾਨ ਮੰਤਰੀ ਮੋਦੀ 52ਵੇਂ G7 ਸੰਮੇਲਨ ਦੇ ਲਈ ਫਰਾਂਸ ਦੇ ਏਵੀਅਨ ਦੇ ਵਿਚ ਨੇ, ਜਿੱਥੇ ਉਹ ਕਈ ਮਹੱਤਵਪੂਰਨ ਕੂਟਨੀਤਿਕ ਮੀਟਿੰਗਾਂ ਦੇ ਵਿਚ ਹਿੱਸਾ ਲੈ ਰਹੇ ਨੇ। ਇਸ ਦੌਰੇ ਦਾ ਇਕ ਮੁੱਖ ਆਕਰਸ਼ਣ ਜਿਹੜਾ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਉਨ੍ਹਾਂ ਦੀ ਦੁਵੱਲੀ ਮੁਲਾਕਾਤ ਹੈ ਜੋ ਕਿ ਸੰਮੇਲਨ ਦੇ ਦੌਰਾਨ ਹੋਏਗੀ ਤੇ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ ਤੇ ਉਹਦੇ ਉਤੇ ਜਿਹੜੀ ਹੈ ਕੁਝ ਨਾ ਕੁਝ ਸਪਸ਼ਟ ਹੋਵੇਗਾ। ਤੇ G7 ਮਹਿਮਾਨਾਂ ਦੇ ਵਜੋਂ ਜਿਹੜਾ G7 ਦੇ ਵਿਚ ਮਹਿਮਾਨ ਦੇਸ਼ ਵਜੋਂ ਭਾਰਤ ਦੀ 13ਵੀਂ ਭਾਗੀਦਾਰੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੀ ਇਸ ਸੰਮੇਲਨ ਚ ਲਗਾਤਾਰ 7ਵੀਂ ਫੇਰੀ ਹੈ। 52ਵਾਂ G7 ਸੰਮੇਲਨ 15 ਤੋਂ 17 ਜੂਨ ਤੱਕ ਫਰਾਂਸ ਦੇ ਸਪਾ ਟਾਊਨ ਏਵੀਅਨ ਲੇਸ ਬੈਸ ਦੇ ਵਿਚ ਹੋ ਰਿਹਾ ਤੇ G7 ਦੇ ਵਿਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਯੁਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਸ਼ਾਮਲ ਨੇ ਜੋ ਕਿ ਯੂਰਪੀਅਨ ਯੂਨੀਅਨ 1981 ਤੋਂ ਹਿੱਸਾ ਲੈ ਰਹੀ ਹੈ। ਭਾਰਤ ਇਕ ਮਹਿਮਾਨ ਦੇਸ਼ ਦੇ ਵਜੋਂ ਹਿੱਸਾ ਇਹਦੇ ਵਿਚ ਲੈ ਰਿਹਾ ਹੈ। ਲੋ ਦੋਸਤੋ, ਇਹ ਸਨ ਜੀ ਗੱਲਾਂ ਬਾਤਾਂ ਅੱਜ ਦੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਇੱਥੇ ਆਪਾਂ ਖ਼ਬਰਾਂ ਨੂੰ ਸਮਾਪਤ ਕਰਦੇ ਹਾਂ ਤੇ ਆਗਿਆ ਵੱਲ ਨੂੰ ਵੱਧਦੇ ਹਾਂ। ਮੈਚ ਵੀ ਸ਼ੁਰੂ ਹੋਣ ਲੱਗਿਆ ਜੀ, ਆਪਣੇ 13 ਮਿੰਟ ਰਹਿ ਗਏ ਨੇ ਤੇ ਇੱਥੇ ਦੇ ਫਿਨਲੈਂਡ ਦੇ ਸਮੇਂ ਦੇ ਮੁਤਾਬਕ 13 ਮਿੰਟ ਰਹਿ ਗਏ ਨੇ ਤੇ 9 ਵਜੇ ਐਗਜੈਕਟਲੀ ਪ੍ਰੋਗਰਾਮ ਦੇ ਨਾਲ ਨਾਲ ਹੀ ਆਪਣੀ ਸਮਾਪਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਇਹ ਮੈਚ ਸ਼ੁਰੂ ਹੋ ਜਾਣਾ ਤੇ ਜੀਵਨ ਨੂੰ ਤਾਜ਼ਗੀ ਦਿੰਦੀ ਚਾਹਤ ਦੀ ਗੱਲ ਆਪਾਂ ਕਰਾਂਗੇ ਕਿਸੇ ਦਿਨ, ਪਰ ਕੱਲ ਮੈਂ ਇੱਕ ਵਾਅਦਾ ਕੀਤਾ ਸੀ, ਆਓ ਜਿਉਣਾ ਸਿੱਖੀਏ। ਇਹ ਗੱਲਬਾਤ ਵਾਰਤਾਲਾਪ ਸਾਂਝੀ ਕਰਕੇ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੁਹਾਡੇ ਤੋਂ ਤੇ ਲੋ ਦੋਸਤੋ, ਗੱਲਬਾਤ ਦੀ ਸਾਂਝ ਪਾਉਂਦੇ ਹਾਂ, ਆਓ ਜਿਉਣਾ ਸਿੱਖੀਏ। ਜਸਵਿੰਦਰ ਪਾਲ ਸ਼ਰਮਾ ਉਹਨਾਂ ਦੀ ਜੀ ਦੀ ਕਲਮ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਕੀ ਸਾਨੂੰ ਸਿਖਾਉਂਦੀ ਹੈ, ਕਿਵੇਂ ਜਿਉਣਾ ਹੈ। ਸਵਾਲ ਇਹ ਨਹੀਂ ਹੈ ਕਿ ਮੌਤ ਤੋਂ ਬਾਅਦ ਜੀਵਨ ਮੌਜੂਦ ਹੈ ਜਾਂ ਨਹੀਂ ਹੈ, ਅਸਲੀ ਸਵਾਲ ਇਹ ਹੈ ਕਿ ਤੁਸੀਂ ਮੌਤ ਤੋਂ ਪਹਿਲਾਂ ਜਿਉਂਦੇ ਹੋ ਜਾਂ ਨਹੀਂ। ਇਹ ਲਾਈਨਾਂ ਮਨੁੱਖੀ ਜੀਵਨ ਦੀ ਇੱਕ ਡੂੰਘੀ ਸੱਚਾਈ ਨੂੰ ਬਿਆਨ ਕਰਦੀਆਂ ਨੇ। ਅਕਸਰ ਮਨੁੱਖ ਆਪਣੀ ਪੂਰੀ ਜ਼ਿੰਦਗੀ ਭਵਿੱਖ ਦੀ ਚਿੰਤਾ, ਪਿਛਲੇ ਸਮੇਂ ਦੇ ਪਛਤਾਵਿਆਂ ਤੇ ਲੋਕਾਂ ਦੀਆਂ ਉਮੀਦਾਂ ਦੇ ਵਿੱਚ ਗੁਜ਼ਾਰ ਦਿੰਦਾ ਹੈ। ਉਹ ਇਹ ਭੁੱਲ ਜਾਂਦਾ ਕਿ ਅਸਲ ਜੀਵਨ ਤਾਂ ਇਸ ਮੌਜੂਦ ਪਲ ਦੇ ਵਿਚ ਹੈ ਜੋ ਅਸੀਂ ਆ ਪਲ ਪਲ ਸਾਡੇ ਵਿਚੋਂ ਮੁੱਠੀ ਚੋਂ ਕਿਰ ਰਿਹਾ ਜਾਂ ਸਾਡੀ ਜ਼ਿੰਦਗੀ ਚੋਂ ਕਿਰ ਰਿਹਾ ਘਟ ਰਿਹਾ। ਜਿਉਣਾ ਸਿਰਫ ਸਾਹ ਲੈਣ ਦਾ ਨਾਮ ਨਹੀਂ, ਸਗੋਂ ਹਰ ਪਲ ਨੂੰ ਮਹਿਸੂਸ ਕਰਨਾ, ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਤੇ ਖੁਸ਼ੀ ਦੇ ਨਾਲ ਜੀਵਨ ਬਤੀਤ ਕਰਨਾ ਹੀ ਅਸਲ ਜੀਵਨ ਹੈ। ਅੱਜ ਦਾ ਮਨੁੱਖ ਬਹੁਤ ਰੁੱਝਿਆ ਹੋਇਆ, ਸਵੇਰ ਤੋਂ ਸ਼ਾਮ ਤੱਕ ਦੌੜ ਭੱਜ, ਪੈਸੇ ਦੀ ਚਿੰਤਾ, ਸਮਾਜ ਦੇ ਵਿਚ ਆਪਣੀ ਪਛਾਣ ਬਣਾਉਣ ਦੀ ਹੋੜ, ਇਹ ਸਭ ਕੁਝ ਉਸ ਨੂੰ ਅੰਦਰੋਂ ਖਾਲੀ ਕਰ ਰਿਹਾ। ਬਹੁਤ ਲੋਕਾਂ ਦੇ ਕੋਲ ਵੱਡੇ ਘਰ, ਮਹਿੰਗੀਆਂ ਗੱਡੀਆਂ ਤੇ ਬੇਅੰਤ ਸਹੂਲਤਾਂ ਨੇ, ਪਰ ਮਨ ਦੀ ਸ਼ਾਂਤੀ ਨਹੀਂ ਹੈ। ਉਹ ਜੀਵਨ ਬਤੀਤ ਤਾਂ ਕਰ ਰਹੇ ਨੇ ਪਰ ਜੀ ਨਹੀਂ ਰਹੇ ਨੇ। ਉਹਨਾਂ ਦੀ ਜ਼ਿੰਦਗੀ ਇੱਕ ਮਸ਼ੀਨ ਵਾਂਗ ਬਣ ਗਈ ਜਿਸ ਦੇ ਵਿਚ ਭਾਵਨਾਵਾਂ, ਖੁਸ਼ੀਆਂ ਤੇ ਰਿਸ਼ਤਿਆਂ ਦੀ ਗਰਮੀ ਘਟਦੀ ਜਾ ਰਹੀ ਹੈ। ਅਸਲ ਦੇ ਵਿਚ ਜਿਉਣਾ ਉਹ ਹੈ ਜਦੋਂ ਮਨੁੱਖ ਆਪਣੇ ਮਨ ਦੀ ਸੁਣਦਾ, ਜਦੋਂ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿਚ ਵੀ ਖੁਸ਼ ਰਹਿਣਾ ਸਿੱਖ ਲੈਂਦਾ। ਇੱਕ ਬੱਚੇ ਦੀ ਮੁਸਕਰਾਹਟ, ਮਾਪਿਆਂ ਦਾ ਪਿਆਰ, ਦੋਸਤਾਂ ਦੇ ਨਾਲ ਬਿਤਾਇਆ ਸਮਾਂ, ਕੁਦਰਤ ਦੀ ਖੂਬਸੂਰਤੀ, ਇਹ ਸਭ ਜੀਵਨ ਦੇ ਉਹ ਰੰਗ ਨੇ ਜੋ ਸਾਨੂੰ ਅਸਲ ਜੀਵਨ ਦਾ ਅਹਿਸਾਸ ਕਰਵਾਉਂਦੇ ਨੇ। ਪਰ ਅਫਸੋਸ, ਅੱਜ ਮਨੁੱਖ ਦੇ ਕੋਲ ਇਹ ਸਭ ਮਹਿਸੂਸ ਕਰਨ ਦੇ ਲਈ ਸਮਾਂ ਹੀ ਨਹੀਂ। ਕਈ ਲੋਕ ਆਪਣੀ ਜ਼ਿੰਦਗੀ ਕਦੇ ਦੇ ਇੰਤਜ਼ਾਰ ਦੇ ਵਿਚ ਗੁਜ਼ਾਰ ਦਿੰਦੇ ਹੈ। ਉਹ ਸੋਚਦੇ ਨੇ ਕਿ ਜਦੋਂ ਵਧੀਆ ਨੌਕਰੀ ਮਿਲੇਗੀ ਫਿਰ ਖੁਸ਼ ਰਹਾਂਗੇ, ਜਦੋਂ ਪੈਸਾ ਹੋਵੇਗਾ ਫਿਰ ਜੀਵਨ ਦਾ ਆਨੰਦ ਲਵਾਂਗੇ, ਜਦੋਂ ਸਮਾਂ

ਆਏਗਾ ਫਿਰ ਆਪਣੇ ਮਨ ਦੀਆਂ ਗੱਲਾਂ ਕਰਾਂਗੇ, ਪਰ ਇਹ ਕਦੇ ਕਦੇ ਨਹੀਂ ਆਉਂਦਾ। ਸਮਾਂ ਚੁੱਪ ਚਾਪ ਲੰਘ ਜਾਂਦਾ ਹੈ ਤੇ ਮਨੁੱਖ ਦੇ ਹੱਥਾਂ ਦੇ ਵਿੱਚ ਸਿਰਫ ਪਛਤਾਵੇ ਰਹਿ ਜਾਂਦੇ ਹੈ। ਇਸ ਲਈ ਜੀਵਨ ਨੂੰ ਕੱਲ ਦੇ ਲਈ ਨਹੀਂ ਛੱਡਣਾ ਚਾਹੀਦਾ, ਜੋ ਖੁਸ਼ੀ ਅੱਜ ਮਿਲ ਸਕਦੀ ਹੈ ਉਸ ਨੂੰ ਅੱਜ ਹੀ ਮਹਿਸੂਸ ਕਰ ਲੈਣਾ ਚਾਹੀਦਾ। ਮੌਤ ਜੀਵਨ ਦਾ ਇੱਕ ਜਿਹੜਾ ਅਟਲ ਸੱਚ ਹੈ। ਜੋ ਇਸ ਦੁਨੀਆਂ ਦੇ ਵਿੱਚ ਆਇਆ ਉਸਨੇ ਇੱਕ ਦਿਨ ਜਾਣਾ ਵੀ, ਪਰ ਮਹੱਤਵਪੂਰਨ ਗੱਲ ਇਹ ਨਹੀਂ ਕਿ ਅਸੀਂ ਕਿੰਨਾ ਲੰਮਾ ਜੀਏ ਹਾਂ, ਸਗੋਂ ਇਹ ਹੈ ਕਿ ਅਸੀਂ ਕਿਵੇਂ ਜੀਏ। ਕੁਝ ਲੋਕ ਛੋਟੀ ਉਮਰ ਦੇ ਵਿੱਚ ਵੀ ਅਜਿਹਾ ਜੀਵਨ ਜੀ ਜਾਂਦੇ ਨੇ ਕਿ ਉਹ ਸਦੀਆਂ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦੇ ਰਹਿੰਦੇ ਆ। ਦੂਜੇ ਪਾਸੇ ਕਈ ਲੋਕ ਲੰਮੀ ਉਮਰ ਬਤੀਤ ਕਰਕੇ ਵੀ ਕੋਈ ਅਸਰ ਨਹੀਂ ਛੱਡਦੇ। ਇਸ ਦੇ ਲਈ ਜੀਵਨ ਦੀ ਕਦਰ ਉਸਦੀ ਲੰਬਾਈ ਦੇ ਨਾਲ ਨਹੀਂ, ਉਸਦੀ ਗਹਿਰਾਈ ਦੇ ਨਾਲ ਹੁੰਦੀ ਹੈ। ਅੱਜ ਦੀ ਪੀੜ੍ਹੀ ਸੋਸ਼ਲ ਮੀਡੀਆ ਦੀ ਦੁਨੀਆਂ ਦੇ ਵਿੱਚ ਬਹੁਤ ਖੋ ਗਈ। ਲੋਕ ਆਪਣੀ ਅਸਲੀ ਖੁਸ਼ੀ ਤੋਂ ਵੱਧ ਦਿਖਾਵੇ ਨੂੰ ਮਹੱਤਵ ਦੇਣ ਲੱਗ ਪਏ। ਹਰ ਕੋਈ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਲੱਗਿਆ ਹੋਇਆ। ਇਸ ਦੌੜ ਦੇ ਵਿੱਚ ਉਹ ਆਪਣੇ ਆਪ ਤੋਂ ਦੂਰ ਹੁੰਦਾ ਜਾ ਰਿਹਾ। ਜਦੋਂ ਮਨੁੱਖ ਆਪਣੇ ਆਪ ਨੂੰ ਸਮਝਣਾ ਛੱਡ ਦਿੰਦਾ ਤਦ ਉਹ ਜਿਉਣਾ ਵੀ ਛੱਡ ਦਿੰਦਾ। ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਕੁਝ ਸਮਾਂ ਆਪਣੇ ਲਈ ਵੀ ਕੱਢ ਲਈਏ, ਆਪਣੇ ਮਨ ਦੇ ਨਾਲ ਗੱਲਾਂ ਕਰ ਲਈਏ, ਉਹ ਕੰਮ ਕਰੀਏ ਜੋ ਸਾਨੂੰ ਅਸਲ ਖੁਸ਼ੀ ਦਿੰਦੇ ਨੇ। ਜੀਵਨ ਦਾ ਮਤਲਬ ਸਿਰਫ ਆਪਣੀਆਂ ਖੁਸ਼ੀਆਂ ਤੱਕ ਸੀਮਤ ਨਹੀਂ ਹੋਣਾ, ਦੂਜਿਆਂ ਦੇ ਚਿਹਰਿਆਂ ਤੇ ਮੁਸਕਰਾਹਟ ਲਿਆਉਣਾ ਵੀ ਜੀਵਨ ਦਾ ਮਹੱਤਵਪੂਰਨ ਹਿੱਸਾ। ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਕਿਸੇ ਦੁਖੀ ਮਨੁੱਖ ਨੂੰ ਹੌਸਲਾ ਦਿੰਦੇ ਹਾਂ ਜਾਂ ਕਿਸੇ ਦੇ ਜੀਵਨ ਦੇ ਵਿੱਚ ਚਾਨਣ ਬਣਦੇ ਹਾਂ, ਤਦ ਅਸੀਂ ਅਸਲ ਮਾਨੇ ਦੇ ਵਿੱਚ ਹੀ ਜੀ ਰਹੇ ਹੁੰਦੇ ਹਾਂ। ਮਨੁੱਖਤਾ, ਪਿਆਰ ਅਤੇ ਸਹਿਯੋਗ ਹੀ ਜੀਵਨ ਨੂੰ ਸੁੰਦਰ ਬਣਾਉਂਦੇ ਨੇ। ਅੰਤ ਦੇ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਜੀਵਨ ਬਹੁਤ ਕੀਮਤੀ ਹੈ। ਇਹ ਸਿਰਫ ਕੱਟਣ ਦੇ ਲਈ ਨਹੀਂ, ਸਗੋਂ ਖੁੱਲ੍ਹ ਕੇ ਜਿਉਣ ਦੇ ਲਈ ਮਿਲਿਆ। ਮੌਤ ਤੋਂ ਬਾਅਦ ਕੀ ਹੋਵੇਗਾ ਇਹ ਕਿਸੇ ਨੂੰ ਨਹੀਂ ਪਤਾ, ਪਰ ਮੌਤ ਤੋਂ ਪਹਿਲਾਂ ਦਾ ਹਰ ਪਲ ਸਾਡੇ ਹੱਥ ਦੇ ਵਿੱਚ ਹੈ। ਇਹਦੇ ਲਈ ਡਰ, ਚਿੰਤਾ, ਨਫ਼ਰਤ ਦੇ ਵਿੱਚ ਜੀਵਨ ਗੁਜ਼ਾਰਨ ਦੀ ਬਜਾਏ ਪਿਆਰ, ਮੁਹੱਬਤ, ਖੁਸ਼ੀ ਤੇ ਉਮੀਦ ਦੇ ਨਾਲ ਜਿਉਣਾ ਚਾਹੀਦਾ ਹੈ। ਕਿਉਂਕਿ ਅਸਲ ਸਫਲਤਾ ਇਹੀ ਨਹੀਂ ਕਿ ਅਸੀਂ ਕਿੰਨਾ ਕਮਾਇਆ, ਸਗੋਂ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿੰਨਾ ਮਹਿਸੂਸ ਕੀਤਾ। ਜੀ ਦੋਸਤੋ, ਇਹ ਸੀ ਬੜੀ ਪਿਆਰੀ ਗੱਲ, ਲਾਜਵਾਬ ਗੱਲਬਾਤ, ਆਪਣੀ ਕਲਮ ਸੀਗੀ ਜੀ। ਆਓ ਜਿਉਣਾ ਸਿੱਖੀਏ, ਜਸਵਿੰਦਰ ਪਾਲ ਸ਼ਰਮਾ ਹੋਣਾ ਜੀ ਦੀ ਕਲਮ ਤੇ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਦੇ ਨਾਲ ਤੇ ਬਾਕਮਾਲ ਜ਼ਿੰਦਗੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦੀ ਗੱਲ ਕਰਦੇ ਹੈ ਤੇ ਉਹਨਾਂ ਦਾ ਸੰਪਰਕ ਨੰਬਰ ਹੈ 7986027454। ਉਹਨਾਂ ਨੂੰ ਹੱਲਾਸ਼ੇਰੀ ਦੇ ਸਕਦੇ ਹੋ ਤੇ ਉਹਨਾਂ ਦੀ ਲਿਖਤ ਨੂੰ ਪਸੰਦ ਕਰਦੇ ਹੋ ਤਾਂ ਦੋਸਤੋ, ਤੇ ਜ਼ਰੂਰ ਫੀਡਬੈਕ ਭੇਜਿਆ ਕਰੋ ਇਸ ਤਰ੍ਹਾਂ ਦੀਆਂ ਲਿਖਤਾਂ ਨੂੰ ਜੋ ਸਾਨੂੰ ਪੋਜ਼ਿਟਿਵ ਸੁਨੇਹਾ ਦਿੰਦੀਆਂ ਨੇ। ਤੇ ਲਓ ਫਿਰ ਆਪਾਂ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਤੇ ਜਾਂਦੇ ਜਾਂਦੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਰ ਲੈ ਕੇ ਫਿਰ ਆਪਾਂ ਜਿਹੜਾ ਆਗਿਆ ਲੈਂਦੇ ਹਾਂ ਤੁਹਾਡੇ ਤੋਂ। ਜਿਹੜੇ ਦੋਸਤਾਂ ਦੇ ਸੁਨੇਹੇ ਆਏ ਨੇ ਉਹਨਾਂ ਦਾ ਜ਼ਿਕਰ ਕਰ ਲਈਏ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਬਹੁਤ ਪਿਆਰੀ ਸਾਂਝ, ਜਿਉਣਾ ਸਿੱਖਣਾ ਚਾਹੀਦਾ ਹੈ। ਕਿਆ ਬਾਤ ਹੈ ਜੀ, ਸ਼ੁਕਰੀਆ ਐਪਰੀਸ਼ੀਏਟ ਕਰਨ ਲਈ। ਪੈਸਾ ਸਭ ਕੁਝ ਨਹੀਂ ਹੈ ਕਹਿੰਦੇ ਜੀ ਔਜਲਾ ਸਾਹਿਬ ਦੇ ਕਮੈਂਟ ਨੇ। ਤੇ ਲਓ ਦੋਸਤੋ, ਫਿਰ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਪੜ੍ਹ ਲਈਏ ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ ਤੇ ਜਾਂਦੇ ਜਾਂਦੇ ਇੱਕ ਗੀਤ ਵੀ ਛੱਡ ਕੇ ਜਾਵਾਂਗਾ। ਸਭ ਤੋਂ ਪਹਿਲਾਂ ਸੁਰਿੰਦਰ ਕੌਰ ਮਾਲ ਜੀ ਦਾ ਸੁਨੇਹਾ ਆਇਆ ਜੀ, ਸਤਿ ਸ੍ਰੀ ਅਕਾਲ ਭੇਜਦੇ ਨੇ। ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਡੇ ਮਦਰ, ਤੇ ਆਪਣੇ ਲਾਲੀ ਟੋੜਾ ਸਾਹਿਬ ਜੁੜੇ ਹੋਏ ਨੇ ਜੀ, ਸਤਿ ਸ੍ਰੀ ਅਕਾਲ ਜੀ ਉਹ ਕਹਿੰਦੇ ਸਭ ਨੂੰ। ਦਵਿੰਦਰ ਭਾਰਤ ਜੀ ਯੂਏਈ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਰਾਮ ਬਾਬਾ ਸਿੱਧੂ ਸਾਹਿਬ ਇਟਲੀ ਤੋਂ ਸਤਿ ਸ੍ਰੀ ਅਕਾਲ ਬੜੇ ਦਿਨਾਂ ਬਾਅਦ ਭੇਜੀ ਹੈ, ਜੁੜੇ ਨੇ ਪ੍ਰੋਗਰਾਮ ਨਾਲ ਜੀਆਂ ਨੂੰ ਜੀ ਮਾਨੁਕੇ ਸਾਹਿਬ ਸਵਾਗਤ ਹੈ। ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਦੇ ਵੀ ਬਹੁਤ ਸਾਰੇ ਸੁਨੇਹੇ ਨੇ ਤੇ ਗੱਲਬਾਤ ਵੀ ਕਰਕੇ ਗਏ ਨੇ। ਪੱਕੇ ਅਕਾਲੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ, ਅਕਾਲੀ ਦਲ ਵਰਕਰਾਂ, ਆਈ ਟੀ ਵਿੰਗ ਨੂੰ ਅਕਾਲ ਤਖ਼ਤ ਸਾਹਿਬ ਦਾ ਹੁਕਮ ਅਨੁਸਾਰ ਗੁਰੂ ਦੋਖੀ, ਪੰਥ ਦੋਖੀ, ਮੁੱਖ ਮੰਤਰੀ ਦੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਛੱਡ ਦੇਣੀਆਂ ਕਹਿੰਦੇ ਚਾਹੀਦੀਆਂ ਨੇ। ਅੱਗੇ ਲਿਖਦੇ ਨੇ ਕਿ ਜੇ ਨਹੀਂ ਛੱਡਦੇ ਤੇ ਹੁਕਮਨਾਮੇ ਦੀ ਉਲੰਘਣਾ ਹੋਵੇਗੀ ਜੀ। ਅੱਗੇ ਕਹਿੰਦੇ ਨੇ ਜੀ ਔਜਲਾ ਸਾਹਿਬ ਜੀ, ਸੈਣੀ ਸਾਹਿਬ ਜੀ, ਮੁਕੱਦਰ ਸਿੰਘ ਜੀ ਸਤਿ ਸ੍ਰੀ ਅਕਾਲ
ਤੇ ਜੀ ਸੈਣੀ ਸਾਹਿਬ ਆ ਜਾਓ ਲਵਾਓ ਕਹਿੰਦੇ ਹਾਜ਼ਰੀ ਹਾਜ਼ਰ ਹੋਵੋ ਜੀ ਕਹਿੰਦੇ ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਬਿਲਕੁਲ ਸਹੀ ਕਹਿ ਰਹੇ ਹੋ ਪੱਟੀ ਸਾਹਿਬ ਪਰ ਡੈਸ਼ ਡੈਸ਼ ਡੈਸ਼ ਤੇ ਕੁਐਸਚਨ ਮਾਰਕ ਕੀਤਾ ਉਹਨਾਂ ਨੇ ਸ਼ਾਊਟ ਮਾਰਕ ਵੀ ਦਿੱਤਾ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਡਾਕਟਰ ਪੱਟੀ ਸਾਹਿਬ ਜੋ ਹੁਕਮ ਜੀ ਸਿਰਫ 6 ਮਿੰਟ ਰਹਿੰਦੇ ਨੇ ਜੀ ਪਲੀਜ਼ ਵੇਟ ਸਰ ਜੀ ਕਹਿੰਦੇ ਕਿਆ ਬਾਤ ਹੈ ਜੀ ਸੈਣੀ ਸਾਹਿਬ ਕਿਆ ਬਾਤਾਂ ਸ਼ੁਕਰੀਆ ਜੀ ਲਵ ਯੂ ਔਜਲਾ ਸਾਹਿਬ ਕਹਿੰਦੇ ਆ ਇਹ ਤਾਂ ਕਮੇਟੀ ਦੀਆਂ ਜ਼ਮੀਨਾਂ ਖਾ ਕੇ ਸਰਕਾਰ ਤਾਂ ਤੇ ਅੱਗੇ ਡਾਕਟਰ ਪੱਟੀ ਸਾਹਿਬ ਲਿਖਦੇ ਨੇ ਕਿ ਬਿਲਕੁਲ ਠੀਕ ਆ ਤੁਸੀਂ ਔਜਲਾ ਸਾਹਿਬ ਜੀ ਤੇ ਔਜਲਾ ਸਾਹਿਬ ਕਹਿੰਦੇ ਪੰਥਕ ਅਕਾਲੀ ਜੋ ਮਨ ਮਰਜ਼ੀਆਂ ਕਰਨ ਸਭ ਮਾਫ਼ ਹੈ ਤੇ ਹੋਰ ਕੋਈ ਸਿੱਖ ਵੀ ਨਹੀਂ ਇਨ੍ਹਾਂ ਤੇ ਬਿਨਾਂ ਜੀ ਡਾਕਟਰ ਪੱਟੀ ਸਾਹਿਬ ਕਹਿੰਦੇ ਨੇ ਇਹ ਸਭ ਪੁਆੜਾ ਹੀ ਸਿਆਸੀ ਧਾਮੀ ਸਾਹਿਬ ਜੀ ਤੇ ਔਜਲਾ ਸਾਹਿਬ ਲਿਖਦੇ ਨੇ ਕਿ ਜਦੋਂ ਬਹਿਬਲ ਕਲਾਂ ਦੇ ਵਿੱਚ ਬੇਅਦਬੀ ਤੇ ਗੋਲੀ ਕਾਂਡ ਹੋਇਆ ਸੀ ਉਦੋਂ ਧਾਮੀ ਦਾ ਬਿਆਨ ਕਿਉਂ ਨਹੀਂ ਕਹਿੰਦੇ ਆਇਆ ਜੀ ਔਜਲਾ ਸਾਹਿਬ ਕਹਿੰਦੇ ਕਿਸੇ ਅਸਤੀਫ਼ੇ ਉਦੋਂ ਅਸਤੀਫ਼ਾ ਦਿੱਤਾ ਸੀ ਰਾਜਨ ਆਪਣੇ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਉਹ ਟਾਈਮ ਉੱਤੇ ਧਾਮੀ ਸਾਹਿਬ ਦਾ ਜੀਵ ਦਾ ਆਪਰੇਸ਼ਨ ਹੋਇਆ ਸੀ ਕਹਿੰਦੇ ਇਸ ਦੇ ਲਈ ਉਹ ਨਹੀਂ ਬੋਲੇ ਹੁਣ ਉਹ ਤੰਦਰੁਸਤ ਨੇ ਆਪਣੇ ਡਾਕਟਰ ਪੱਟੀ ਸਾਹਿਬ ਲਿਖਦੇ ਨੇ ਮਲਕੀਤ ਸਿੰਘ ਪੱਟੀ ਜੀ ਕਹਿੰਦੇ ਕਿ ਜੇ 2 ਦਸੰਬਰ ਵਾਲਾ ਹੁਕਮਨਾਮਾ ਸਾਜਿਸ਼ ਹੈ ਬੀਜੇਪੀ ਦੀ ਅਕਾਲੀ ਦਲ ਦੇ ਅਨੁਸਾਰ ਤੇ ਭਗਵੰਤ ਮਾਨ ਦੇ ਅਨੁਸਾਰ ਇਹ ਸਾਜਿਸ਼ ਹੋ ਸਕਦੀ ਹੈ ਭੁਮੱਕੜਾਂ ਦੇ ਅਨੁਸਾਰ ਕਹਿੰਦੇ ਜੀ ਪਰਮਿੰਦਰ ਜੀ ਲਿਖਦੇ ਨੇ ਬਰਨ ਆਪਣੇ ਫਗਵਾੜੇ ਤੋਂ ਕਿਤੇ ਮਾਨ ਸਾਹਿਬ ਦਾ ਲੰਗਾਹ ਵਾਂਗੂ ਢਿੱਡ ਨਾ ਕਹਿੰਦੇ ਪਹਿਚਾਨਿਆ ਜਾਵੇ ਜੀ ਆਪਣੇ ਡਾਕਟਰ ਪੱਟੀ ਸਾਹਿਬ ਲਿਖਦੇ ਨੇ ਜੀ ਮੁਕੱਦਰ ਸਿੰਘ ਜੀ ਸੈਣੀ ਸਾਹਿਬ ਜੀ ਹਾਂਜੀ ਹਾਂ ਕਹਿੰਦੇ ਜੀ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੰਕਲ ਜੀ ਸ਼ੁਕਰੀਆ ਜੀ ਤੇ ਆਪਣੇ ਪੱਟੀ ਸਾਹਿਬ ਲਿਖਦੇ ਨੇ ਧਾਮੀ ਸਾਹਿਬ ਜੀ ਉਮਰ ਦੇ ਅਖੀਰਲੇ ਪੜਾਅ ਦੇ ਵਿਚ ਨੇ ਹੁਣ ਉਨ੍ਹਾਂ ਨੂੰ ਸੁਖਬੀਰ ਦੇ ਸਿਪਾਹੀ ਦੇ ਵਜੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਜੀ ਪਰਮਿੰਦਰ ਜੀ ਲਿਖਦੇ ਹਾਂਜੀ ਸੁਰੇਸ਼ ਸਿੰਘ ਖਾਲਸਾ ਸੈਣੀ ਸਾਹਿਬ ਗੁਰੂ ਵਾਲੇ ਬਣੋ ਕਹਿੰਦੇ ਬਣਿਓ ਵੀਰ ਜੀ ਉਹ ਕਹਿੰਦਾ ਜੀ ਬਲਰਾਜ ਸੰਧੂ ਅੰਕਲ ਲਿਖਦੇ ਨੇ ਜਗਮਨ ਤਾਂ ਕਹਿੰਦਾ ਸੁਪਰੀਮੋ ਦੀਆਂ ਵੀਡੀਓ ਵੀ ਹੈਗੀਆਂ ਨੇ ਕਹਿੰਦੇ ਮੇਰੇ ਕੋਲ ਉਹ ਵੀ ਨਸ਼ਰ ਕਰਾਂਗਾ ਔਜਲਾ ਸਾਹਿਬ ਕਹਿੰਦੇ ਜਿਹਦੀਆਂ ਮਰਜ਼ੀ ਹੋਣ ਸਭ ਮਾਫ਼ ਤੇ ਸਾਫ਼ AI ਦਾ ਜ਼ਮਾਨਾ ਅੰਕਲ ਜੀ ਛੋਟੀ ਮੋਰੀ ਰਾਹੀਂ ਨਿਕਲ ਜਾਂਦੇ ਆ ਨਿਕਲਦਾ ਹੈ ਕਹਿੰਦੇ ਜੀ ਔਜਲਾ ਸਾਹਿਬ ਕਹਿੰਦੇ ਨੇ ਜਗਮਨ ਸਮਰੇ ਦੇ ਕੋਲ ਜੇ ਇੰਨਾ ਕੁਝ ਹੈ ਫਿਰ ਸੁਲਾਹ ਬਹੁਤ ਚੱਲ ਰਿਹਾ ਕਹਿੰਦੇ ਸਲੋਅ ਬਹੁਤ ਚੱਲ ਰਿਹਾ ਸੀ ਥੋੜੀ ਸਪੀਡ ਵਧਾਵੇ ਵੋਟਾਂ ਨੇੜੇ ਆ ਰਹੀਆਂ ਨੇ ਕਹਿੰਦੇ ਤੇ ਔਜਲਾ ਸਾਹਿਬ ਕਹਿੰਦੇ ਆ ਗਲਤੀ ਕਿਹੜਾ ਲੀਡਰ ਦਿਲੋਂ ਮੰਨਦਾ ਸਾਰੇ ਸਮਾਂ ਟਪਾਉਂਦੇ ਨੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਬਿਲਕੁਲ ਔਜਲਾ ਸਾਹਿਬ ਠੀਕ ਹੈ ਜੀ ਤੇ ਡਾਕਟਰ ਪੱਟੀ ਸਾਹਿਬ ਸਾਰੇ ਪੜਦੇ ਖੋਲ ਦਿੰਦੇ ਨੇ ਕਹਿੰਦੇ ਜੀ ਤੇ ਬਹੁਤ ਵਧੀਆ ਪੱਟੀ ਸਾਹਿਬ ਬਲਰਾਜ ਸਿੰਘ ਸੰਧੂ ਅੰਕਲ ਪਸੰਦ ਕਰਦੇ ਉਹਨਾਂ ਦੀ ਗੱਲਬਾਤ ਨੂੰ ਤੇ ਡਾਕਟਰ ਪੱਟੀ ਸਾਹਿਬ ਕਹਿੰਦੇ ਸਤਿਕਾਰਯੋਗ ਸਰਦਾਰ ਬਲਰਾਜ ਸਿੰਘ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ ਸਰ ਜੀ ਤੇ ਔਜਲਾ ਸਾਹਿਬ ਕਹਿੰਦੇ ਨੇ ਗੱਲ ਸਹੀ ਹੈ ਪੱਟੀ ਸਾਹਿਬ ਜੀ ਦੀ ਪਰ ਲਾਗੂ ਕਿਸਦੇ ਉੱਤੇ ਹੋਵੇ ਇਨ੍ਹਾਂ ਧਰਮਾਂ ਨੂੰ ਸਮਝ ਲਿਆ ਕਹਿੰਦੇ ਜੀ ਇਨ੍ਹਾਂ ਨੇ ਧਰਮਾਂ ਨੂੰ ਸਮਝ ਲਿਆ ਬਲਰਾਜ ਸੰਧੂ ਅੰਕਲ ਲਿਖਦੇ ਨੇ ਕਿ ਅੱਜ ਇੱਕ ਰੇਡੀਓ ਦੇ ਉੱਤੇ ਉਸਨੇ ਇੰਟਰਵਿਊ ਦਿੱਤੀ ਹੈ ਜੀ ਜਗਮਨ ਨੇ ਜੀ ਤੇ ਔਜਲਾ ਸਾਹਿਬ ਕਹਿੰਦੇ ਕਿਸ ਨੇ ਇੰਟਰਵਿਊ ਦਿੱਤੀ ਹੈ ਜੀ ਆਪਣੇ ਬਲਰਾਜ ਸੰਧੂ ਅੰਕਲ ਕਹਿੰਦੇ ਜਗਮਨ ਨੇ ਕਹੋ ਤਾਂ ਤੁਹਾਨੂੰ ਭੇਜ ਦਿੰਦਾ ਜੀ ਔਜਲਾ ਸਾਹਿਬ ਕਹਿੰਦੇ ਬਾਰਨ ਸਾਹਿਬ ਬਿਲਕੁਲ ਰੋਟੀ ਘਰ ਚਲਾਉਣ ਦੇ ਆੜੇ ਪਏ ਹੋਏ ਨੇ ਜੀ ਦਰੁਸਤ ਫਰਮਾਇਆ ਅੰਕਲ ਜੀ ਕਹਿੰਦੇ ਜਗਮਨ ਦਾ ਨੰਬਰ ਭੇਜੋ ਮੈਨੂੰ ਕਹਿੰਦੇ ਜੀ ਔਜਲਾ ਸਾਹਿਬ ਨੂੰ ਜੀ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਫਿਨਲੈਂਡ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀਆਂ ਨੂੰ ਜੀ ਸਵਾਗਤ ਹੈ ਤੇ ਔਜਲਾ ਸਾਹਿਬ ਕਹਿੰਦੇ ਨੇ ਬਹੁਤ ਪਿਆਰੀ ਸਾਂਝ ਜਿਉਣਾ ਸਿੱਖਣਾ ਚਾਹੀਦਾ ਹੈ ਜੀ ਤੇ ਆਖਰ ਦੇ ਵਿਚ ਜਿਹੜੀ ਗੱਲਬਾਤ ਸਾਂਝੀ ਕੀਤੀ ਹੈ ਪਿਆਰ ਮੁਹੱਬਤ ਦਾ ਸੁਨੇਹਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜੀ ਗੱਲਬਾਤ ਸੀ ਜਿਉਣਾ ਸਿੱਖਣ ਦੀ ਤੇ ਉਹਦੇ ਬਾਰੇ ਉਨ੍ਹਾਂ ਨੇ ਐਪਰੀਸ਼ੀਏਟ ਕੀਤਾ ਸ਼ੁਕਰੀਆ ਧੰਨਵਾਦ ਹੈ ਜੀ ਤੇ ਔਜਲਾ ਸਾਹਿਬ ਕਹਿੰਦੇ ਪੈਸਾ ਸਭ ਕੁਝ ਨਹੀਂ ਹੁੰਦਾ ਨਹੀਂ ਹੈ ਤੇ ਆਪਣੇ ਪੁਰੇਵਾਲ ਸਾਹਿਬ ਫਰਾਂਸ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਆਖਰ ਦੇ ਵਿਚ ਤੇ ਲਓ ਦੋਸਤੋ ਇਹ ਸਨ ਤੁਹਾਡੇ ਸਭ ਦੇ ਸੁਨੇਹੇ ਤੇ ਮੈਨੂੰ ਦਿਓ ਆ ਗਿਆ ਤੇ ਹੁਣ ਮੈਂ ਦੇਖਣ ਚੱਲਾਂ ਮੈਚ ਤੇ ਮੈਚ ਸ਼ੁਰੂ ਹੋ ਚੁੱਕਿਆ ਸਾਡੇ ਆਪਣੇ 9 ਵਜੇ ਦਾ ਤੇ 9 ਵੱਜ ਗਏ ਆ ਤਕਰੀਬਨ ਐਗਜੈਕਟਲੀ 2 ਘੰਟੇ ਆਪਾਂ ਨੂੰ ਹੋ ਗਏ ਤੇ 2 ਘੰਟੇ ਆਪਾਂ ਲਾ ਲਏ ਤੇ ਇਸੇ ਨਾਲ ਹੀ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਨੂੰ ਇੱਥੇ ਸਮੇਟਦੇ ਹਾਂ ਤੇ ਕੱਲ੍ਹ ਨੂੰ ਲੈ ਕੇ ਹਾਜ਼ਰ ਹੋਵਾਂਗੇ ਗੱਲਬਾਤ ਸਮਾਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਕੋਈ ਵਿਸ਼ਾ ਲੈ ਕੇ
ਤੇ ਫੀਫਾ ਵਰਲਡ ਕੱਪ ਦੇਖਦੇ ਆ 9 ਵਜੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਫਿਨਲੈਂਡ ਦੇ ਮੁਤਾਬਕ ਤੇ ਫਰਾਂਸ ਵਰਸਿਜ਼ ਸੈਨੇਗਲ ਜਿਹੜਾ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤੇ ਚੱਲੇਗਾ ਜੀ 2.25 ਘੰਟੇ ਦੇਖਦੇ ਆ ਕਿੰਨਾ ਟਾਈਮ ਚੱਲਦਾ ਹੈ ਤੇ ਕਿੰਨੀ ਕੁ ਟਫ ਫਾਈਟ ਹੁੰਦੀ ਹੈ ਤੇ ਇਸੇ ਤਰ੍ਹਾਂ ਫੀਫਾ ਵਰਲਡ ਕੱਪ ਦੇ ਵਿਚ ਵੱਡਾ ਉੱਟ ਫੇਰ ਕਰਕੇ ਕੇਪ ਵਰਡੇ ਜੋ ਕਿ ਆਖਰ ਦੇ ਵਿਚ ਮੰਨੀ ਜਾਂਦੀ ਟੀਮ ਸੀ ਸਭ ਤੋਂ ਕਮਜ਼ੋਰ ਟੀਮ ਉਹਨੇ ਸਪੇਨ ਦਾ ਮੈਚ ਜਿਹੜਾ ਡਰਾ ਕਰ ਦਿੱਤਾ ਸਪੇਨ ਦੇ ਨਾਲ ਤੇ 67ਵੇਂ ਨੰਬਰ ਦੀ ਟੀਮ ਕੇਪ ਵਰਡੇ ਨੇ ਦੂਜੇ ਨੰਬਰ ਦੀ ਟੀਮ ਸਪੇਨ ਦੀ 31 ਮੈਚਾਂ ਦੀ ਜੇਤੂ ਲੈ ਨੂੰ ਜਿਹੜਾ ਰੋਕ ਦਿੱਤਾ ਲਗਾਤਾਰਤਾ ਦੇ ਵਿਚ 31 ਮੈਚ ਜਿੱਤੇ ਸੀ ਸਭ ਤੋਂ ਕਮਜ਼ੋਰ ਜਿਹੜੀ ਟੀਮ ਹੈ ਕੇਪ ਵਰਡੇ ਉਹਨੇ ਜਿਹੜਾ ਇਸ ਨੂੰ ਰੋਕ ਲਾ ਦਿੱਤੀ ਹੈ ਤੇ ਅੱਜ ਜਿਹੜਾ ਬਰਾਬਰ ਦੇ ਉੱਤੇ ਮੈਚ ਕੱਲ੍ਹ ਜਿਹੜਾ ਉਹਦੇ ਜਿਹੜਾ ਸਮਾਪਤ ਹੋਇਆ ਤੇ ਹੁਣ ਮੈਚ ਸ਼ੁਰੂ ਹੋ ਚੁੱਕਿਆ ਹੈ ਫਰਾਂਸ ਵਰਸਿਜ਼ ਸੈਨੇਗਲ ਲਓ ਫਿਰ ਦੇਖਦੇ ਹਾਂ ਫੀਫਾ ਵਰਲਡ ਕੱਪ ਰਲ ਮਿਲ ਕੇ ਤੇ ਕੱਲ੍ਹ ਨੂੰ ਅਪਡੇਟ ਜ਼ਰੂਰ ਕਰਾਂਗੇ ਲਓ ਦੋਸਤੋ ਮੈਨੂੰ ਦਿਓ ਆ ਗਿਆ ਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤਿੰਨਗੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ ਤੇ ਮੈਨੂੰ ਦਿਓ ਆ ਗਿਆ ਵੱਧ ਘੱਟ ਬੋਲ ਗਏ ਲਿਖਣ ਪੜ੍ਹਨ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤਿੰਨਗੀ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਤੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਬਣਦਾ। ਇਸ ਵਕਤ ਸਮਾਂ ਤੇ ਸਥਿਤੀ ਭਾਰਤੀ ਸਮੇਂ ਦੇ ਮੁਤਾਬਕ 9:40 ਸ਼ਾਮ ਦੇ ਹੋ ਚੁੱਕੇ ਹੈ। ਯੂਕੇ ਦੇ ਵਿਚ ਸ਼ਾਮ ਦੇ 5:10 ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉਤੇ ਦੁਪਹਿਰ ਦਾ ਸਮਾਂ ਦੋਸਤੋ 12:10 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਘੜੀਆਂ ਦੇ ਉਤੇ ਸਵੇਰ ਦੇ 9:10 ਹੋ ਚੁੱਕੇ ਨੇ। ਨਾਲ ਦੀ ਨਾਲ ਫੀਫਾ ਵਰਲਡ ਕੱਪ ਚੱਲ ਰਿਹਾ ਇਨ੍ਹਾਂ ਮੁਲਕਾਂ ਦੇ ਵਿਚ ਤੇ ਸਮਾਂ ਤੇ ਸਥਿਤੀ ਹੋਰ ਜਿਹੜੀ ਹੈ ਫਿਨਲੈਂਡ ਦੇ ਮੁਤਾਬਕ ਇਸ ਵਕਤ 7:00 ਦੇ ਉਤੇ 10 ਨੇ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:10 ਸ਼ਾਮ ਦੇ ਨੇ। ਤੇ ਲਓ ਫਿਰ ਦੋਸਤੋ ਫਲਾਈਟ ਆਪਾਂ ਟੇਕ ਆਫ ਕਰਦੇ ਹਾਂ ਤੇ ਗੱਲਾਂ ਬਾਤਾਂ ਦੀ ਨਾਲ ਸਾਂਝ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿਹੜੇ ਦੋਸਤ ਸਪੋਰਟ ਕਰਦੇ ਅੱਗੇ ਜਾ ਕੇ ਉਨ੍ਹਾਂ ਦਾ ਜ਼ਿਕਰ ਵੀ ਕਰਦੇ ਆ। ਤੇ ਸਭ ਤੋਂ ਪਹਿਲਾਂ ਖ਼ਬਰਾਂ ਦੇ ਵਿਚ ਨਾਲ ਨਾਲ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। ਉਸ ਤੋਂ ਬਾਅਦ ਖ਼ਬਰਾਂ ਦੀ ਗੱਲ ਹੋਵੇਗੀ ਤੇ ਭਾਰਤੀ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸਾਂਝ ਪਾਵਾਂਗੇ। ਤੇ ਵੀਕਐਂਡ ਦੇ ਵਿਚ ਮੰਦਭਾਗੀਆਂ ਖ਼ਬਰਾਂ ਵਿਦੇਸ਼ਾਂ ਦੇ ਵਿਚੋਂ ਸੁਣਨ ਨੂੰ ਮਿਲੀਆਂ ਉਨ੍ਹਾਂ ਦਾ ਵੀ ਜ਼ਿਕਰ ਕਰਾਂਗੇ ਤੇ ਨਾਲ ਦੀ ਨਾਲ ਪੋਜ਼ਿਟਿਵ ਖ਼ਬਰਾਂ ਵੀ ਨੇ। ਕਿਤੇ ਨਾ ਕਿਤੇ ਜੰਗਬੰਦੀ ਦੀ ਗੱਲ ਵੀ ਹੋ ਰਹੀ ਹੈ ਤੇ ਜੰਗ ਨੂੰ ਖਤਮ ਕਰਨ ਦੀ ਵੀ ਗੱਲ ਹੋ ਰਹੀ ਹੈ, ਪਰ ਕਿਤੇ ਨਾਲ ਨਾਲ ਜਿਹੜਾ ਇਜ਼ਰਾਈਲ ਹੈ ਅੜਿੱਕਾ ਵੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਲੋ ਫਿਰ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ 15 ਜੂਨ ਦਾ ਅੱਜ ਦਿਹਾੜਾ ਹੈ, 2026 ਦਾ ਦਿਨ ਹੈ ਤੇ ਸੋਮਵਾਰ ਜਿਹੜੇ ਕਹਿ ਲਈਏ ਆਪਾਂ। ਅੱਜ ਦੇ ਵਿਚਾਰ ਦੇ ਵਿਚ ਗੱਲ ਕਰਦੇ ਹਾਂ ਤੇ ਸੈਣੀ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਹੈ, ਕਹਿੰਦੇ ਨੇ ਵਧੀਆ ਸਾਰਾ ਕੁਝ ਚੱਲ ਰਿਹਾ, ਬਿਲਕੁਲ ਠੀਕ ਠਾਕ ਜੀ, ਆਵਾਜ਼ ਬਿਲਕੁਲ ਦਰੁਸਤ ਹੈ, ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ। ਤੇ ਨਾਲ ਦੀ ਨਾਲ ਫਿਰ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੇ। ਕਹਿੰਦੇ ਨੇ ਕਿ ਮਹਾਨ ਲੇਖਕਾਂ ਦੀਆਂ ਪੁਸਤਕਾਂ ਤੇ ਰਚਨਾਵਾਂ ਮਾਨਵ ਜਾਤੀ ਨੂੰ ਦਿੱਤੀਆਂ ਹੋਈਆਂ ਪਿਆਰੀਆਂ ਅਸੀਸਾਂ ਹੁੰਦੀਆਂ ਨੇ, ਕਿਉਂਕਿ ਆਪਣੇ ਵਿਚਾਰਾਂ ਦੇ ਉੱਤੇ ਸ਼ਬਦਾਂ ਰਾਹੀਂ ਲੇਖਕ ਤੇ ਕਵੀ ਆਪਣੀ ਤਾਕਤ ਜਿਹੜਾ ਹੈ ਪ੍ਰਸ਼ਾਦੀ ਵਾਂਗ ਜਿਹੜਾ ਵੜ ਜਾਂਦੇ ਹੈ ਤੇ ਅੱਖਰ ਜਿਹੜੇ ਨੇ ਇੱਕ ਦੂਸਰੇ ਦੇ ਵਿੱਚ ਵਿਖਰ ਜਾਂਦੇ ਹੈ। ਵਿਖਰ ਦਾ ਮਤਲਬ ਕਿ ਗਿਆਨ ਜਿਹੜਾ ਅੱਗੇ ਤੋਂ ਅੱਗੇ ਵੱਧਦਾ ਹੈ। ਅੱਜ ਦੇ ਦਿਹਾੜੇ ਦੇ ਉੱਤੇ 15 ਜੂਨ 1667 ਦਾ ਜਦੋਂ ਸਮਾਂ ਚੇਤੇ ਕਰਦੇ ਹਾਂ, ਪਹਿਲੀ ਵਾਰ ਡਾਕਟਰ ਜੈਨਸ ਬਪਟੈਸਟ ਡੈਨੀਅਸ ਨੇ ਖੂਨ ਦੀ ਜਿਹੜੀ ਬਦਲੀ ਕੀਤੀ ਸੀ 1667 ਦੇ ਵਿੱਚ ਤੇ 1896 ਦੇ ਵਿੱਚ ਜਪਾਨ ਦੇ ਵਿੱਚ ਸੁਨਾਮੀ ਤੂਫਾਨ ਦੇ ਨਾਲ 22,000 ਜਿਹੜੀਆਂ ਮੌਤਾਂ ਹੋਈਆਂ ਸਨ। 1919 ਦੇ ਵਿੱਚ ਹਵਾਈ ਜਹਾਜ਼ ਦੇ ਰਾਹੀਂ ਪਹਿਲੀ ਵਾਰ ਜਿਹੜਾ ਸੀ ਅੰਧ ਮਹਾਂਸਾਗਰ ਪਾਰ ਕੀਤਾ ਗਿਆ 1919 ਦੇ ਵਿੱਚ ਤੇ 1929 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਵੱਲੋਂ ਮੀਆਂ ਵਾਲੀ ਜੇਲ੍ਹ ਦੇ ਵਿੱਚ ਜਿਹੜਾ ਲਾਹੌਰ 'ਚ ਭੁੱਖ ਹੜਤਾਲ ਸ਼ੁਰੂ ਕੀਤੀ ਗਈ। 1947 ਦੇ ਵਿੱਚ ਲਾਰਡ ਮਾਊਂਟਬੈਟਨ ਵੱਲੋਂ ਕੀਤੀ ਭਾਰਤ ਪਾਕਿਸਤਾਨ ਵੰਡ ਨੂੰ ਆਲ ਇੰਡੀਆ ਕਾਂਗਰਸ ਨੇ ਮਨਜ਼ੂਰ ਕਰ ਲਿਆ ਸੀ। 2006 ਦੇ ਵਿੱਚ ਪੰਜਾਬੀ ਲੋਕ ਗਾਇਕਾ ਸੁਰਿੰਦਰ ਕੌਰ ਹੁਣਾਂ ਦਾ ਦੇਹਾਂਤ ਹੁੰਦਾ ਹੈ। 2013 ਦੇ ਵਿੱਚ ਕਾਮਰੇਡ ਸਤਪਾਲ ਡਾਂਗ ਹੁਣਾਂ ਦਾ ਸ਼ੇਰਾਟਾ ਵਿਖੇ ਜਿਹੜਾ ਸੀ ਦੇਹਾਂਤ ਹੁੰਦਾ ਹੈ ਤੇ 2017 ਦੇ ਵਿੱਚ ਪ੍ਰਸਿੱਧ ਲੇਖਕ ਤੇ ਨਾਟਕਕਾਰ ਅਜਮੇਰ ਸਿੰਘ ਔਲਖ ਦਾ ਦੇਹਾਂਤ ਹੁੰਦਾ ਹੈ। 2019 ਚ ਮੁਖਵਿੰਦਰ ਚੌਲਾ, ਜਿਨ੍ਹਾਂ ਦੇ ਆਪਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹੁੰਦੇ ਹਾਂ, ਉਨ੍ਹਾਂ ਦਾ ਦੇਹਾਂਤ ਹੁੰਦਾ ਹੈ ਤੇ ਜਿਨ੍ਹਾਂ ਦੇ ਦੁਆਰਾ ਅੱਜ ਦਾ ਵਿਚਾਰ ਜਿਹੜਾ ਕਾਲਮ ਸ਼ੁਰੂ ਕੀਤਾ ਗਿਆ ਸੀ। ਸਭ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਪਿਤਾ ਦਿਵਸ ਦੀ। ਮਾਂ ਜਿੱਥੇ ਬੱਚੇ ਨੂੰ ਜਨਮ ਦੇਣ ਉਪਰੰਤ ਪਾਲਣ ਪੋਸ਼ਣ ਕਰਦੀ ਹੈ, ਉੱਥੇ ਹੀ ਪਿਤਾ ਬੱਚੇ ਦੀ ਆਰਥਿਕ ਤੇ ਸਮਾਜਿਕ ਸੁਰੱਖਿਆ ਤੇ ਭਵਿੱਖ ਦਾ ਫਿਕਰ ਵੀ ਕਰਦਾ ਹੈ। ਸੁਨੇਹਾ ਸਮਾਰਟ ਡੋਡੇ ਦੇ ਪਿਤਾ ਦਿਵਸ ਮਨਾਉਣ ਦੀ ਜਿਹੜੀ ਹੈ ਮੁਹਿੰਮ ਨੂੰ 1924 ਦੇ ਵਿੱਚ ਮਨਜੂਰੀ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਕੈਲਵਿਨ ਕੂਲੀ ਨੇ ਜਿਹੜਾ ਸੀ ਮਨਜੂਰੀ ਦਿੱਤੀ ਸੀ, ਪਰ 1966 ਦੇ ਵਿੱਚ ਰਾਸ਼ਟਰਪਤੀ ਲਿੰਗ ਬੀ ਜੌਨਸਨ ਨੇ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਪਿਤਾ ਦਿਵਸ ਮਨਾਉਣ ਦੀ ਜਿਹੜੀ ਮਨਜੂਰੀ ਦੇ ਦਿੱਤੀ। 1972 ਦੇ ਵਿੱਚ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਦੁਆਰਾ ਕਾਨੂੰਨ ਦੇ ਵਿੱਚ ਦਸਤਖਤ ਕਰਨ ਇਸ ਦਿਨ ਦੀ ਜਿਹੜੀ ਸਥਾਈ ਸਰਕਾਰੀ ਛੁੱਟੀ ਐਲਾਨ ਦਿੱਤੀ ਗਈ। ਸਮਰਾਟ ਸਨੋਰਾ ਨੂੰ ਇੱਕ ਵਿਧਵਾ ਵਿਅਕਤੀ ਨੇ ਪਾਲਿਆ ਸੀ। ਉਸਨੇ ਸੁਨੌਰਾ ਦੇ ਨਾਲ 14 ਹੋਰ ਬੱਚਿਆਂ ਨੂੰ ਵੀ ਜਨਮ ਦਿੱਤਾ ਤੇ ਸੁਨੌਰਾ ਨੇ ਸੋਚਿਆ ਕਿ ਜੇਕਰ ਮਾਂ ਦਿਵਸ ਹੈ ਤਾਂ ਪਿਤਾ ਦਾ ਵੀ ਇੱਕ ਦਿਨ ਹੋਣਾ ਚਾਹੀਦਾ ਹੈ। ਹੁਣ ਭਾਰਤ ਸਮੇਤ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਇਹ ਦਿਨ ਜਿਹੜਾ ਮਨਾਇਆ ਜਾਂਦਾ ਆਉਣ ਵਾਲੇ ਹਫ਼ਤੇ ਦੇ ਵਿੱਚ ਆਉਣਾ। ਦੂਸਰੇ ਪਾਸੇ ਪ੍ਰਸਿੱਧ ਲੇਖਕ ਅਜਮੇਰ ਸਿੰਘ ਔਲਖ ਉਨ੍ਹਾਂ ਦਾ ਜ਼ਿਕਰ ਕਰਦਿਆਂ ਸੰਖੇਪ ਦੇ ਵਿੱਚ, ਨਾਟਕਕਾਰ, ਰੰਗਕਰਮੀ, ਲੇਖਕ, ਕੇਂਦਰੀ ਸਭਾ, ਜਮਹੂਰੀ ਅਧਿਕਾਰ ਸਭਾ ਦੇ ਸਰਗਰਮ ਆਗੂ ਪ੍ਰੋਫੈਸਰ ਅਜਮੇਰ ਸਿੰਘ ਔਲਖ ਅੱਜ ਦੇ ਦਿਨ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਹੋਣ ਕਰਕੇ ਸਦਾ ਦਲੀ ਇੱਥੋਂ ਚੱਲ ਵਸੇ। ਭਾਰਤ ਤੇ ਖਾਸ ਕਰ ਪੰਜਾਬ ਦੇ ਵਿੱਚ ਇਸ ਭਿਆਨਕ ਬਿਮਾਰੀ ਤੋਂ ਪੀੜਤ ਇੱਥੇ 1,00,000 ਆਬਾਦੀ ਦੇ ਪਿੱਛੇ 90 ਕੈਂਸਰ ਦੇ ਮਰੀਜ਼ ਨੇ, ਜਦਕਿ ਭਾਰਤ ਦੇ ਵਿੱਚ 80,000 ਤੇ ਔਸਤਨ ਹਰ ਰੋਜ਼ 40 ਤੋਂ ਵੱਧ ਮੌਤਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਔਲਖ ਕੁਝ ਦਿਨ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਰਹੇ ਤੇ ਉਨ੍ਹਾਂ ਦਾ ਜਨਮ 28 ਅਗਸਤ 1942 ਨੂੰ ਪਿੰਡ ਕੁੰਬੜਾ ਵਾਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਹੁੰਦਾ। ਪਿਤਾ ਸਰਦਾਰ ਤੇ ਕੌਰ ਸਿੰਘ ਉਨ੍ਹਾਂ ਦੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਦੇ ਉੱਤੇ MA ਕਰਨ ਤੋਂ ਉਪਰੰਤ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਪੰਜਾਬ ਦੇ ਲੈਕਚਰਰ ਲੱਗੇ। ਪੜ੍ਹਨ ਤੇ ਲਿਖਣ ਦਾ ਸ਼ੌਕ ਹੋਣ ਦੇ ਉੱਤੇ ਉਨ੍ਹਾਂ ਨੇ ਅਨੇਕਾਂ ਨਾਟਕ, ਇਕਾਂਗੀ ਤੇ ਖੋਜ ਪੱਤਰ ਲਿਖੇ ਤੇ ਨਾਟਕਾਂ ਦੇ ਵਿੱਚ PhD ਵੀ ਕੀਤੀ। ਉਨ੍ਹਾਂ ਅਰਬ ਨਰਬਦ, ਧੁੰਦਕਾਰਾ, ਬੇਗਾਨੇ ਬੋਰਡ ਦੀ ਛਾਂ, ਸੱਤ ਬੇਗਾਨੇ, ਅੰਨੇ ਨਿਸ਼ਾਨਚੀ ਆਦਿ ਨਾਟਕ ਲਿਖੇ ਤੇ ਆਪਣੀ ਜੀਵਨ ਸਾਥਣ ਮਨਜੀਤ ਔਲਖ ਤੇ ਬੱਚਿਆਂ ਦੇ ਨਾਲ ਜਿਹੜਾ ਸੀ ਸਟੇਜ ਨਾਟਕ ਵੀ ਖੇਡਦੇ ਰਹੇ। ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਅਕਾਦਮੀ, ਬਲਰਾਜ ਸਾਹਨੀ ਪੁਰਸਕਾਰ, ਭਾਈ ਲਾਲੋ ਕਲਾਂ ਸਨਮਾਨ, ਰੰਗਮੰਚ ਸਨਮਾਨ ਆਦਿ ਕਈ ਪੁਰਸਕਾਰਾਂ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਤੇ ਉਹ ਹਮੇਸ਼ਾ ਹੀ ਹਕੂਮਤ ਦੇ ਜਬਰ ਜ਼ੁਲਮ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਰਹੇ। ਉਨ੍ਹਾਂ ਦਾ ਸਦੀਵੀ ਵਿਛੋੜਾ ਲੋਕ ਪੱਖੀ ਲਹਿਰ ਦੇ ਲਈ ਨਾ ਸਹਾਰਨ ਯੋਗ ਘਾਟਾ ਹੈ। ਸਲਾਮ ਉਸ ਮਹਾਨ ਸ਼ਖਸੀਅਤਾਂ ਨੂੰ। ਇਸ ਦੇ ਨਾਲ ਹੀ ਤਰਕਸ਼ੀਲ ਆਗੂ ਮੁਖਵਿੰਦਰ ਚੋਲਾ ਉਨ੍ਹਾਂ ਦਾ ਵੀ ਜ਼ਿਕਰ ਕਰਦੇ ਹਾਂ, ਜਿਨ੍ਹਾਂ ਦਾ ਆਪਾਂ ਅੱਜ ਵੀ ਇਹ ਰੀਤ ਪਾਈ ਹੋਈ ਜੋ ਅੱਜ ਦੇ ਵਿਚਾਰ ਦੀ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। 15 ਮਈ 1954 ਨੂੰ ਪਿਤਾ ਸਰਦਾਰ ਭਾਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ ਉਨ੍ਹਾਂ ਦਾ ਜਨਮ। 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ ਤੇ ਸਿਹਤ ਵਿਭਾਗ ਦੇ ਵਿੱਚ ਹੇਠਲੇ ਲੈਵਲ ਦੀ ਨੌਕਰੀ ਕੱਚੇ ਤੌਰ ਦੇ ਉੱਤੇ ਸਪਰੇ ਸੁਪਰਵਾਈਜ਼ਰ ਦੀ ਨੌਕਰੀ ਕੀਤੀ। ਫਿਰ ਸਿਹਤ ਵਿਭਾਗ ਦੇ ਵਿੱਚ ਰੈਗੂਲਰ ਹੈਲਥ ਵਰਕਰ, ਮਲੇਰੀਆ ਵਰਕਰ ਬਣੇ ਦੇ ਤੌਰ ਦੇ ਉੱਤੇ ਕੰਮ ਸ਼ੁਰੂ ਕੀਤਾ। ਪ੍ਰਾਈਵੇਟ BA ਕਰਨ ਦੇ ਉਪਰੰਤ ਤਰੱਕੀ ਕਰਕੇ ਬਲਾਕ ਹੈਲਥ ਐਂਡ ਐਕਸਟੈਂਸ਼ਨ ਐਜੂਕੇਟਰ ਬਣ ਗਏ ਤੇ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਹੋਏ ਡਿਪਟੀ ਮਾਸ ਮੀਡੀਆ ਤੇ ਫਿਰ ਗਜ਼ਟਿਡ ਅਫਸਰ ਦੇ ਤੌਰ ਦੇ ਉੱਤੇ ਜ਼ਿਲ੍ਹਾ ਮਾਨਸਾ ਮੀਡੀਆ ਅਫਸਰ ਬਣ ਗਏ। ਇਨ੍ਹਾਂ ਦਾ ਪਿੰਡ ਚੋਲਾ ਸਾਹਿਬ ਤੇ ਆਲਾ ਦੁਆਲਾ ਜਿਹੜਾ ਸੀ ਵੱਖਵਾਦੀ ਅਨਸਰਾਂ ਦਾ ਗੜ੍ਹ ਮੰਨਿਆ ਜਾਂਦਾ ਸੀ, ਪਰ ਉਸ ਸਮੇਂ ਤਰਕਸ਼ੀਲ ਲਹਿਰ ਦਾ ਜਨਮ ਹੋਣਾ ਤੇ ਮੁਖਵਿੰਦਰ ਸਿੰਘ ਹੋਣਾ ਵੱਲੋਂ ਉਸ ਦੇ ਵਿੱਚ ਸ਼ਾਮਲ ਹੋਣਾ ਵੀ ਇੱਕ ਦਲੇਰਾਨਾ ਕਦਮ ਸੀ। PSU ਨੌਜਵਾਨ ਭਾਰਤ ਸਭਾ ਦੇ ਸਿਹਤ ਵਿਭਾਗ ਦੀ ਯੂਨੀਅਨ ਦੇ ਵਿੱਚ ਵੀ ਕੰਮ ਉਨ੍ਹਾਂ ਕੀਤਾ, ਕਈ ਸਥਾਨਕ ਕਮੇਟੀਆਂ ਦੇ ਮੈਂਬਰ ਰਹੇ। 2012 ਤੋਂ ਦੇਸ਼ ਭਗਤ ਗਦਰੀ ਬਾਬਾ ਸੁੱਚਾ ਸਿੰਘ ਯਾਦਗਾਰੀ ਸੁਸਾਇਟੀ ਦੇ ਵਿੱਚ ਸਹਾਇਕ ਸਕੱਤਰ ਦੇ ਤੌਰ ਦੇ ਉੱਤੇ ਕੰਮ ਕਰਦੇ ਰਹੇ। ਆਪ ਜੀ ਨੇ ਸੈਂਕੜੇ ਅੱਖਾਂ ਦੇ ਕੈਂਪ, ਮੈਡੀਕਲ ਕੈਂਪ, ਤਰਕਸ਼ੀਲ ਮੇਲੇ ਤੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਸੈਮੀਨਾਰ ਆਯੋਜਿਤ ਕੀਤੇ। ਆਪ ਜੀ ਨੇ ਮਰਨ ਦੇ ਉਪਰੰਤ ਸਰੀਰ ਦਾਨ ਵੀ ਕੀਤਾ ਹੋਇਆ ਸੀ ਤੇ ਮੁਖਵਿੰਦਰ ਚੋਲਾ ਜੀ ਨੂੰ ਆਪਣੀ ਬਿਮਾਰੀ ਕੈਂਸਰ ਦੇ ਬਾਰੇ ਪਤਾ 2006 ਤੇ 7 ਦੇ ਵਿਚਕਾਰ ਲੱਗਦਾ ਹੈ, ਪਰ ਸਾਥੀ ਜੀ ਨੇ ਨਾ ਤਾਂ ਆਪ ਹਿੰਮਤ ਹਾਰੀ ਤੇ ਨਾ ਹੀ ਪਰਿਵਾਰ ਨੂੰ ਨਿਰਾਸ਼ ਹੋਣ ਦਿੱਤਾ। ਸਾਥੀ ਜੀ ਨੂੰ ਆਪਣੀ ਜ਼ਿੰਦਗੀ ਦੇ ਅੰਤ ਦਾ ਸਾਫ਼ ਪਤਾ ਹੋਣ ਦੇ ਬਾਵਜੂਦ ਵੀ ਜਥੇਬੰਦੀ ਦੀਆਂ ਸਰਗਰਮੀਆਂ ਦੇ ਵਿਚ ਲਗਾਤਾਰ ਭਾਗ ਲੈਂਦੇ ਰਹੇ। ਤਰਕਸ਼ੀਲ ਸੁਸਾਇਟੀ ਪੰਜਾਬ ਮਾਝਾ ਜ਼ੋਨ ਦੇ ਮੁਖੀ ਤੇ ਮੈਂਬਰ ਰਹਿੰਦੇ ਹੋਏ ਤਰਕਸ਼ੀਲ ਵਿਚਾਰਧਾਰਾ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਦੇ ਵਿਚ ਮੋਹਰੀ ਰਹੇ। ਕੈਂਸਰ ਵਰਗੀ ਭਿਆਨਕ ਜਿਹੜੀ ਬਿਮਾਰੀ ਨਾਲ ਲੜਦਿਆਂ ਆਖਰੀ ਬ੍ਰੇਨ ਹੈਮਰੇਜ ਹੋ ਗਿਆ ਤੇ ਤਰਨ ਤਾਰਨ ਦੇ ਵਿਚ ਇਕ ਨਿੱਜੀ ਹਸਪਤਾਲ ਦੇ ਦੌਰਾਨ ਪਹੁੰਚਣ ਤੱਕ ਜਿਹੜਾ ਹਾਲਤ ਕਾਫ਼ੀ ਗੰਭੀਰ ਰਹੀ। ਡਾਕਟਰਾਂ ਨੇ CT ਸਕੈਨ ਕਰਨ ਤੋਂ ਬਾਅਦ ਕਿਹਾ ਕਿ ਜੇਕਰ ਅਪਰੇਸ਼ਨ ਹੋ ਜਾਵੇ ਤਾਂ 10% ਦੀ ਆਸ ਜਿਹੜੀ ਬਚਦੀ ਹੈ ਕਿ ਜ਼ਿੰਦਗੀ ਬਚ ਸਕਦੀ ਹੈ। ਪਰਿਵਾਰ ਨੇ ਅਪਰੇਸ਼ਨ ਕਰਵਾ ਦਿੱਤਾ ਤਾਂ ਕਿ ਜ਼ਿੰਦਗੀ ਬਚਾਉਣ ਦਾ ਆਖਰੀ ਮੌਕਾ ਵੀ ਹੱਥੋਂ ਜਾਨ ਨਾ ਦਿੱਤਾ ਜਾਵੇ। ਪਰ 15 ਤਰੀਕ ਜੂਨ ਦਾ ਮਹੀਨਾ ਅੱਜ ਦਾ 2019 ਨੂੰ ਚੋਲਾ ਸਾਹਿਬ ਜਿਹੜੇ ਨੇ ਸਦੀਵੀ ਵਿਛੋੜਾ ਦੇ ਕੇ ਤੇ ਉਨ੍ਹਾਂ ਦੇ ਮ੍ਰਿਤਕ ਦੇ ਖੋਜ ਕਾਰਜਾਂ ਦੇ ਲਈ ਆਦੇਸ਼ ਹਸਪਤਾਲ ਮੈਡੀਕਲ ਕਾਲਜ ਬਠਿੰਡਾ ਨੂੰ ਭੇਟ ਕੀਤੀ ਗਈ। ਸਾਥੀ ਜੀ ਨੇ 2014 ਦੇ ਵਿਚ ਅੱਜ ਦਾ ਵਿਚਾਰ ਕਲਮ ਜਿਹੜਾ ਸ਼ੁਰੂ ਕੀਤਾ ਸੀ ਜੋ ਜਾਣਕਾਰੀ ਭਰਪੂਰ ਹੁੰਦਾ ਤੇ ਸਾਥੀ ਜੀ ਭਾਵੇਂ ਕਿੰਨਾ ਵੀ ਬਿਮਾਰ ਰਹੇ ਸੀ ਪਰ ਅੱਜ ਦਾ ਵਿਚਾਰ ਬਿਨਾਂ ਛੁੱਟੀ ਤੋਂ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਕਈ ਗਰੁੱਪਾਂ ਦੇ ਵਿਚ ਲਗਾਤਾਰ ਭੇਜਦੇ ਰਹਿੰਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਮਾਝਾ ਜੋਨ ਵਾਲੇ ਸਾਥੀ ਜਸਪਾਲ ਬਾਸਰਕੇ ਦੀ ਡਿਊਟੀ ਅੱਜ ਦਾ ਜਿਹੜਾ ਵਿਚਾਰ ਭੇਜਣ ਦੀ ਲਗਾਈ ਗਈ ਸੀ ਤੇ ਹੁਣ ਮਾਸਟਰ ਕੁਲਵੰਤ ਸਿੰਘ ਤਰਨ ਤਾਰਨ ਇਹ ਜਿਹੜੀ ਹੈ ਜਿੰਮੇਵਾਰੀ ਨਿਭਾ ਰਹੇ ਨੇ। ਧੰਨਵਾਦ ਸਹਿਤਾ ਜੀ ਇਹ ਸੇਵਾ ਕਰ ਰਹੇ ਨੇ। ਤੇ ਦੂਸਰੇ ਪਾਸੇ ਇੱਕ ਗੱਲ ਦੋਸਤੋ ਹੋਰ ਕਰਕੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜ਼ਿਕਰ ਕਰਦਾ ਇੱਕ ਖਾਸ ਸ਼ਖਸੀਅਤ ਦਾ ਤੇ ਉਨ੍ਹਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਜੋ ਕੁਝ ਸਦੀਵੀ ਵਿਛੋੜਾ ਦੇ ਗਏ ਉਨ੍ਹਾਂ ਦਾ ਜ਼ਿਕਰ ਕਰਕੇ ਵੀਕਐਂਡ ਦੇ ਵਿੱਚ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਦੋਸਤੋ ਕੁਝ ਜ਼ਰੂਰੀ ਜਾਣਕਾਰੀਆਂ ਨਾਲ ਦੀ ਨਾਲ ਸਾਂਝੀਆਂ ਕਰ ਲਈਏ। ਸਰਦਾਰ ਦਰਬਾਰਾ ਸਿੰਘ ਮਾਂਗੜ ਜੀ ਦੀ ਯਾਦ ਦੇ ਵਿੱਚ ਇੱਕ ਵਿਸ਼ੇਸ਼ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਉਂਕਿ ਉਨ੍ਹਾਂ ਨੂੰ ਯਾਦ ਕਰਨਾ ਬਣਦਾ ਹੈ। ਹਾਕੀ ਜਗਤ ਦਾ ਇੱਕ ਚਮਕਦਾਰ ਸਿਤਾਰਾ ਅਲਵਿਦਾ ਆਖ ਗਿਆ ਸਰਦਾਰ ਦਰਬਾਰਾ ਸਿੰਘ ਮਾਂਗੜ। ਪੰਜਾਬੀ ਖੇਡ ਜਗਤ ਅਤੇ ਵਿਸ਼ੇਸ਼ ਕਰਕੇ ਹਾਕੀ ਪ੍ਰੇਮੀਆਂ ਲਈ ਇਹ ਬੇਹੱਦ ਦੁਖਦਾਈ ਖ਼ਬਰ ਮਿਲੀ ਕਿ ਪਹਿਲੇ ਸਿੱਖ ਇੰਟਰਨੈਸ਼ਨਲ ਹਾਕੀ ਅੰਪਾਇਰ ਸਰਦਾਰ ਦਰਬਾਰਾ ਸਿੰਘ ਮਾਂਗੜ ਜੀ 11 ਜੂਨ 2026 ਨੂੰ ਕੈਲੀਫੋਰਨੀਆ ਅਮਰੀਕਾ ਵਿਖੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। 14 ਅਪ੍ਰੈਲ 1949 ਨੂੰ ਜਨਮੇ ਮਾਂਗੜ ਸਾਹਿਬ ਹੁਣਾਂ ਨੇ ਆਪਣੀ ਜ਼ਿੰਦਗੀ ਦੇ 70 ਸਾਲ ਬਹੁਤ ਹੀ ਸਨਮਾਨਜਨਕ ਤੇ ਬੇਦਾਗ ਤਰੀਕੇ ਦੇ ਨਾਲ ਜਿਉ ਕੇ ਜਿਹੜਾ ਖੇਡਾਂ ਦੇ ਇਤਿਹਾਸ ਦੇ ਵਿਚ ਆਪਣਾ ਨਾਂ ਸੁਨਹਿਰੀ ਅੱਖਰਾਂ ਦੇ ਵਿਚ ਦਰਜ ਕਰਵਾਇਆ। ਉਨ੍ਹਾਂ ਦੇ ਤੁਰ ਜਾਣ ਦੇ ਨਾਲ ਹਾਕੀ ਦੇ ਇਕ ਸੁਨਹਿਰੀ ਦੌਰ ਦਾ ਜਿਹੜਾ ਅੰਤ ਹੋ ਗਿਆ। ਦਰਬਾਰਾ ਸਿੰਘ ਮਾਂਗੜ ਜੀ ਦੀ ਖੇਡ ਮੈਦਾਨ ਦੇ ਉੱਤੇ ਪਛਾਣ ਉਨ੍ਹਾਂ ਦੀ ਨਿਰਪੱਖਤਾ ਅਨੁਸ਼ਾਸਨ ਤੇ ਖੇਡ ਦੀ ਡੂੰਘੀ ਸਮਝ ਕਰਕੇ ਸੀ। ਖੇਡ ਜਗਤ ਦੇ ਵਿਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਸਾਥੀ ਦੀ ਮਾਂਗੜ ਬਾਬਾ ਇਕ ਜੋੜੀ ਸੀ ਦੋਵਾਂ ਦੀ ਮਾਂਗੜ ਸਾਹਿਬ ਤੇ ਬਾਬਾ ਸਾਹਿਬ। ਮਾਂਗੜ ਬਾਬਾ ਅੰਪਾਇਰਿੰਗ ਜੋੜੀ ਬਹੁਤ ਮਸ਼ਹੂਰ ਸੀ। ਜਦੋਂ ਵੀ ਇਹ ਜੋੜੀ ਮੈਦਾਨ ਦੇ ਵਿਚ ਉਤਰਦੀ ਤਾਂ ਵੱਡੇ ਤੋਂ ਵੱਡਾ ਖਿਡਾਰੀ ਵੀ ਪੂਰੇ ਅਨੁਸ਼ਾਸਨ ਦੇ ਵਿਚ ਰਹਿ ਕੇ ਖੇਡਦਾ। ਉਨ੍ਹਾਂ ਦੀ ਅੰਪਾਇਰਿੰਗ ਜਿਹੜੀ ਹੈ ਉਹਦੇ ਉੱਤੇ ਕਦੇ ਵੀ ਕੋਈ ਉਂਗਲ ਨਹੀਂ ਉੱਠੀ ਜਿਸ ਕਰਕੇ ਉਨ੍ਹਾਂ ਨੂੰ ਬੇਦਾਗ ਅੰਪਾਇਰ ਦੇ ਵਜੋਂ ਹਮੇਸ਼ਾ ਯਾਦ ਰੱਖਿਆ ਜਾਏਗਾ। ਮੈਦਾਨ ਤੋਂ ਬਾਹਰ ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਬਹੁਤ ਹੀ ਮਿਲਾਪੜੇ ਨਿਮਰ ਤੇ ਨੇਕ ਦਿਲ ਇਨਸਾਨ ਸਨ। ਉਹ ਹਰ ਇੱਕ ਦੇ ਦੁੱਖ ਸੁੱਖ ਦੇ ਵਿਚ ਬਰਾਬਰ ਖੜਨ ਵਾਲੇ ਨੌਜਵਾਨ ਖਿਡਾਰੀਆਂ ਦੇ ਸੱਚੇ ਮਾਰਗਦਰਸ਼ਕ। ਵਿਦੇਸ਼ ਕੈਲੀਫੋਰਨੀਆ ਦੇ ਵਿਚ ਰਹਿੰਦਿਆਂ ਵੀ ਉਹ ਹਮੇਸ਼ਾ ਆਪਣੀਆਂ ਜੜਾਂ ਤੇ ਪੰਜਾਬੀ ਸਭਿਆਚਾਰ ਦੇ ਨਾਲ ਜੁੜੇ ਰਹੇ। ਉਥੋਂ ਦੇ ਖੇਡ ਮੇਲਿਆਂ ਦੇ ਵਿਚ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਰਹੇ। ਉਨ੍ਹਾਂ ਦੀਆਂ ਦਿੱਤੀਆਂ ਨੇਕ ਸਲਾਹਾਂ ਅੱਜ ਵੀ ਕਈਆਂ ਦੀ ਜ਼ਿੰਦਗੀ ਦਾ ਸਹੀ ਰਾਹ ਦਸੇਰਾ ਨੇ। ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸਰਦਾਰ ਦਰਬਾਰਾ ਸਿੰਘ ਮਾਂਗੜ ਜੀ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਜੜੀਆਂ ਨੇ ਸ਼ੁੱਕਰਵਾਰ 19 ਜੂਨ 2026 ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਸਨਸੈੱਟ ਵਿਊ ਸਿਮਟਰੀ ਐਂਡ ਮੋਰਚੂਰੀ ਵਿਖੇ ਹੋਣੀਆਂ ਨੇ। ਇਸ ਤੋਂ ਬਾਅਦ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਮ ਅਰਦਾਸ ਦੁਪਹਿਰ 11:30 ਤੋਂ 1:30 ਵਜੇ ਤੱਕ ਦੀ ਸਿੱਖ ਸੈਂਟਰ ਆਫ ਸੈਨ ਫਰਾਂਸਿਸਕੋ ਬੇ ਏਰੀਆ ਜਿਹੜਾ ਜਿਸ ਨੂੰ ਐਲ ਸੋਪਰਾ ਤੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਹਾਕੀ ਜਗਤ ਅਤੇ ਸਮੂਹ ਪੰਜਾਬੀ ਸਭਿਆਚਾਰ ਪਰਮਾਤਮਾ ਅੱਗੇ ਇਹੀ ਬੇਨਤੀ ਕਰਦਾ ਹੈ ਅਰਦਾਸ ਕਰਦਾ ਹੈ ਕਿ ਵਿਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਦੇ ਵਿਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਇਸ ਅਸਹਿ ਘਾਟੇ ਨੂੰ ਸਹਿਣ ਦਾ ਬਲ ਬਖਸ਼ਣ। ਮਾਂਗੜ ਸਾਹਿਬ ਨੂੰ ਯਾਦ ਕਰਦੇ ਰਹਾਂਗੇ ਤੇ ਉਨ੍ਹਾਂ ਦਾ ਪਿਆਰ ਲੋਕਾਂ ਦੀ ਆਵਾਜ਼ ਦੇ ਵਿਚ ਧੜਕਦਾ ਰਹੇਗਾ ਤੇ ਹਾਕੀ ਪ੍ਰੇਮੀਆਂ ਦੇ ਦਿਲ ਦੇ ਵਿਚ ਹਮੇਸ਼ਾ ਜ਼ਿੰਦਾ ਰਹੇਗਾ। ਜੀ ਦੋਸਤੋ, ਪੂਰੇ ਦੁਆਬਾ ਰੇਡੀਓ ਦੇ ਪਰਿਵਾਰ ਵੱਲੋਂ, ਟੀਮ ਵੱਲੋਂ ਤੇ ਸਾਰੇ ਸੱਜਣਾਂ ਵੱਲੋਂ ਇਸ ਦੁੱਖ ਦੀ ਘੜੀ ਦੇ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਤੇ ਲੋ ਹੁਣ ਆਪਾਂ ਵੱਧਦੇ ਹਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ। ਤੇ ਦੋ ਬੋਲ ਜਿਨ੍ਹਾਂ ਨੂੰ ਜਿਹੜੇ ਦੋਸਤ ਇਨ੍ਹਾਂ ਦੇ ਬਾਰੇ ਜਾਣਦੇ ਨੇ, ਜਾਣਕਾਰੀ ਰੱਖਦੇ ਨੇ, ਜ਼ਰੂਰ ਸਾਂਝ ਪਾਓ ਤੇ ਮੈਂ ਜਿੰਨੀ ਕੁ ਕੋਸ਼ਿਸ਼ ਕੀਤੀ ਆਪਣੇ ਵੱਲੋਂ ਜੋ ਕੁਝ ਮੈਨੂੰ ਪ੍ਰਾਪਤ ਹੋਇਆ ਮੈਂ ਉਸ ਦੇ ਹਿਸਾਬ ਦੇ ਨਾਲ ਉਨ੍ਹਾਂ ਦੀ ਜਿਹੜੀ ਹੈ ਸਾਂਝ ਪਵਾਈ ਹੈ। ਬਾਕੀ ਉੱਥੇ ਜਿਹੜੇ ਕੈਲੀਫੋਰਨੀਆ ਦੇ ਵਿਚ ਰਹਿੰਦੇ ਦੋਸਤ ਨੇ ਜਾਂ ਅਮਰੀਕਾ ਦੇ ਵਿੱਚ ਉਹਨਾਂ ਦੇ ਬਹੁਤ ਲਾਗਲੇ ਦੋਸਤ ਨੇ, ਜੇ ਕੋਈ ਸੁਣਦਾ ਹੋਵੇ ਤਾਂ ਜ਼ਰੂਰ ਉਹਨਾਂ ਦਾ ਜ਼ਿਕਰ ਜਿਹੜਾ ਛੇੜ ਸਕਦਾ। ਅਤੇ ਇਹਨਾਂ ਚੰਗੀਆਂ ਰੂਹਾਂ ਨੂੰ ਯਾਦ ਕਰਨਾ ਚਾਹੀਦਾ ਕਿ ਔਜਲਾ ਸਾਹਿਬ ਨੇ ਇਹਦੇ ਬਾਰੇ ਲਿਖਿਆ ਵੀ ਸੀ। ਵੈਸੇ ਮੈਂ ਉਹਨਾਂ ਦੀ ਜ਼ੁਬਾਨੀ ਹੀ ਸੁਣਨਾ ਚਾਹਾਂਗਾ ਆਉਣ ਵਾਲੇ ਸਮੇਂ 'ਚ। ਅਤੇ ਜ਼ਰੂਰ ਤੇਲ ਦਿਓ ਦੋਸਤੋ, ਫਿਰ ਆਪਾਂ ਅੱਗੇ ਵੱਧਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ। ਅਤੇ ਫਿਰ ਆਪਾਂ ਨਾਲ ਦੀ ਨਾਲ ਫੋਨ ਲਾਈਨਾਂ ਵੀ ਖੋਲ੍ਹਾਂਗੇ ਅਤੇ ਗੱਲਬਾਤ ਉਹਦੇ ਉੱਤੇ ਵੀ ਕਰਾਂਗੇ। ਅਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਅਤੇ ਇਸ ਦੇ ਨਾਲ ਹੀ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ, ਸੁਰਿੰਦਰ ਕੌਰ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਤੁਹਾਡੇ ਸੁਨੇਹੇ ਵੀ ਆ ਰਹੇ ਨੇ ਸਾਰੇ ਦੋਸਤਾਂ ਦੇ, ਸ਼ੁਕਰੀਆ ਜੀ, ਧੰਨਵਾਦ ਹੈ। ਚਲੋ ਦੋਸਤੋ, 15 ਜੂਨ 2026 ਦਾ ਦਿਹਾੜਾ ਅਤੇ ਸੋਮਵਾਰ ਦਾ ਦਿਨ ਹੈ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਸਭ ਤੋਂ ਪਹਿਲਾਂ ਖਬਰਾਂ, ਉਨ੍ਹਾਂ ਦੇ ਵੱਲੋਂ ਚੱਲਦੇ ਹਾਂ। ਪੰਜ ਸਿੰਘ ਸਾਹਿਬਾਨਾਂ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਦੌਰਾਨ ਬੇਅਦਬੀ ਐਕਟ ਤੇ ਕਥਿਤ ਵੀਡੀਓ ਮਾਮਲੇ ਦੇ ਨਾਲ ਜੁੜੇ ਜਿਹੜਾ ਹੈ ਉਹ ਮੁੱਦੇ ਉੱਠੇ ਨੇ ਤੇ ਸੀਐਮ ਮਾਨ ਸਾਹਿਬ ਘਿਰਦੇ ਨਜ਼ਰ ਆਏ ਹੈ। ਸ਼੍ਰੋਮਣੀ ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ 29 ਜੂਨ ਨੂੰ ਪੰਜਾਬ ਕੈਬਨਿਟ ਦੇ ਜਿਹੜੇ ਨੇ ਸਿੱਖ ਚਿਹਰਿਆਂ ਨੂੰ ਤਲਬ ਕਰਨ ਦੇ ਮਾਮਲੇ ਵੀ ਆਏ ਨੇ ਜੀ, ਤੇ ਤਲਬ ਕਰ ਲਏ ਗਏ ਨੇ। ਇਸ ਉੱਤੇ ਆਪ ਦਾ ਜਿਹੜਾ ਪੱਖ ਵੀ ਆਇਆ, ਆਪਣੇ ਪੰਨੂ ਸਾਹਿਬ ਨੇ ਇਹਦੇ ਉੱਤੇ ਪੱਖ ਰੱਖਿਆ। ਨਾਲ ਹੀ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲੀ ਹੈ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਜਿਹੜੀ ਹਲਚਲ ਦੇਖਣ ਨੂੰ ਮਿਲੇਗੀ। ਰਵਦੀਪ ਪਿੱਟੂ ਅੱਜ ਜਿਹੜੇ ਨੇ ਆਪਣੇ ਸਾਹਮਣੇ ਪੇਸ਼ ਹੋਏ ਨੇ ਜੀ, ਐਸਸੀ ਜਿਹੜਾ ਆਪਣਾ ਦਫ਼ਤਰ ਹੈ ਉੱਥੇ, ਤੇ ਸੰਜੀਵ ਅਰੋੜਾ ਦੇ ਨਾਲ ਜੁੜੇ ਮਾਮਲੇ ਨੇ ਕੁਝ, ਉਨ੍ਹਾਂ ਦੇ ਨਾਲ ਵੀ ਗੱਲ ਕਰਦੇ ਹਾਂ। ਤੇ ਵੱਧਦੀ ਮਹਿੰਗਾਈ ਜਿਹੜੀ ਆ ਮੁੱਦਾ ਬਣੀ ਹੋਈ ਆ ਪੂਰੀ ਦੁਨੀਆਂ ਦੇ ਵਿੱਚ, ਅਮਰੀਕਾ ਇਰਾਨ ਸਮਝੌਤੇ ਦੇ ਦਾਅਵਿਆਂ ਦੀ ਗੱਲ ਕਰਦੇ ਹਾਂ, ਇਜ਼ਰਾਈਲ ਦੀ ਪ੍ਰਤੀਕਿਰਿਆ ਜਿਹੜੀ ਆ ਰਹੀ ਹੈ, ਚੀਨ ਦੀ ਵੱਧਦੀ ਫੌਜੀ ਤਾਕਤ ਤੇ ਦੁਨੀਆਂ ਭਰ ਦੀਆਂ ਹੋਰ ਵੱਡੀਆਂ ਖ਼ਬਰਾਂ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਗੱਲ ਕਰਦੇ ਹਾਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਜ਼ਮਾਨਤ ਰੱਦ ਹੋਈ ਹੈ, 26 ਜੂਨ ਤੱਕ ਨਿਆਇਕ ਹਿਰਾਸਤ ਦੇ ਵਿੱਚ ਰਹਿਣਗੇ ਹੁਣ। ਤੇ 100 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਤੇ ਫਰਜ਼ੀ GST ਰਿਫੰਡ ਮਾਮਲੇ ਦੇ ਵਿੱਚ ਉਨ੍ਹਾਂ ਨੂੰ ਫੜਿਆ ਗਿਆ ਸੀ। ਐਸਸੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਵਕੀਲ ਹੁਣਾਂ ਨੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਉਨ੍ਹਾਂ ਦੀ ਪੇਸ਼ੀ ਸੀ। ਤਹਿ ਸਮੇਂ ਦੇ ਉੱਤੇ ਰਵਨੀਤ ਬਿੱਟੂ ਖੁਦ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਤੇ ਉਨ੍ਹਾਂ ਦੇ ਵੱਲੋਂ ਵਕੀਲ ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਉਨ੍ਹਾਂ ਦਾ ਪੱਖ ਰੱਖਿਆ। ਵਕੀਲ ਨੇ ਕੇਸ ਦੇ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਅਤੇ ਰਿਕਾਰਡ ਕਮਿਸ਼ਨ ਨੂੰ ਜਮ੍ਹਾਂ ਕਰਵਾਏ ਹੈ। ਕਮਿਸ਼ਨ ਦੇ ਮੁਤਾਬਕ ਇਸ ਕੇਸ ਦੀ ਅਗਲੀ ਸੁਣਵਾਈ 24 ਜੂਨ ਨੂੰ ਹੋਣੀ ਤੈਅ ਕੀਤੀ ਗਈ ਹੈ। ਦੂਸਰੇ ਪਾਸੇ ਮਜੀਠਾ ਥਾਣਾ ਮਾਮਲਾ, ਉਹਦੇ ਉੱਤੇ 2 ਹੋਰਾਂ ਨੂੰ ਜ਼ਮਾਨਤ ਮਿਲੀ ਹੈ, ਮਜੀਠਾ ਸਾਹਿਬ ਨੂੰ ਤੇ ਹੋਰਾਂ ਨੂੰ। CCTV ਫੁਟੇਜ ਪੇਸ਼ ਨਾ ਕਰ ਸਕੀ ਹੈ ਪੁਲਿਸ, ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਜਿਹੜੇ ਨੇ ਯੋਧ ਸਿੰਘ ਸਮਰਾ ਅਤੇ ਜਤਿੰਦਰਪਾਲ ਸਿੰਘ, ਉਨ੍ਹਾਂ ਨੂੰ ਮਜੀਠਾ ਪੁਲਿਸ ਥਾਣੇ ਦੇ ਵਿਚ ਕਥਿਤ ਟਕਰਾਅ ਤੋਂ ਬਾਅਦ ਦਰਜ ਕੀਤੇ ਗਏ ਇਕ ਮਾਮਲੇ ਚ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮਜੀਠੀਆ ਦੇ ਕਾਨੂੰਨੀ ਸਲਾਹਕਾਰ ਬਿਕਰਮ ਸਿੰਘ ਬਾਠ, ਜਿਨ੍ਹਾਂ ਦਾ ਨਾਂ ਵੀ FIR ਦੇ ਵਿਚ ਦਰਜ ਸੀ, ਉਨ੍ਹਾਂ ਨੂੰ ਉਸ ਸਮੇਂ ਬਰੀ ਕਰ ਦਿੱਤਾ ਗਿਆ ਜਦੋਂ ਵਿਸ਼ੇਸ਼ ਜਾਂਚ ਟੀਮ SIT ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਇਸ ਮਾਮਲੇ ਦੇ ਵਿਚ ਉਨ੍ਹਾਂ ਦੀ ਲੋੜ ਨਹੀਂ ਹੈ। ਬਾਠ, ਜੋ ਕਿ ਇਕ ਪ੍ਰੈਕਟਿਸਿੰਗ ਵਕੀਲ ਨੇ, ਅਕਾਲੀ ਦਲ ਦੇ ਸਮਰਥਕ ਜੋਬਨਪ੍ਰੀਤ ਸਿੰਘ ਦੇ ਖਿਲਾਫ਼ ਦਰਜ FIR ਦੀ ਕਾਪੀ ਲੈਣ ਦੇ ਲਈ ਆਪਣੀ ਪੇਸ਼ੇਵਰ ਸਮਰਥਾ ਦੇ ਵਿਚ ਮਜੀਠੀਆ ਦੇ ਨਾਲ ਗਏ ਸਨ। ਬਾਠ ਨੂੰ ਨਾਮਜ਼ਦ ਕੀਤੇ ਜਾਣ ਦੇ ਕਾਰਨ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਨ੍ਹਾਂ ਨੇ ਪੁਲਿਸ ਅਤੇ ਸਰਕਾਰ ਤੇ ਵਕੀਲਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਸੀ। ਪ੍ਰਦਰਸ਼ਨਾਂ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਇਕ SIT ਦਾ ਜਿਹੜਾ ਗਠਨ ਕੀਤਾ, ਇਸ ਨੇ ਬਾਅਦ ਦੇ ਵਿਚ ਇਹ ਸਿੱਟਾ ਕੱਢਿਆ ਕਿ ਬਾਠ ਬੇਗੁਨਾਹ ਨੇ। ਜੋਬਨਪ੍ਰੀਤ ਸਿੰਘ ਨੂੰ ਹਾਲ ਹੀ ਦੇ ਵਿਚ ਹੋਈਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਾਲ ਸਬੰਧਤ ਕੇਸਾਂ ਦੇ ਸਬੰਧ ਦੇ ਵਿਚ ਹਿਰਾਸਤ ਚ ਲਿਆ ਗਿਆ ਸੀ ਤੇ ਅਕਾਲੀ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਉਸਦੀ ਹਿਰਾਸਤ ਗੈਰ ਕਾਨੂੰਨੀ ਤੇ ਸਿਆਸਤ ਤੋਂ ਪ੍ਰੇਰਿਤ ਸੀ ਤੇ ਉਸਦੇ ਪਰਿਵਾਰ ਨੂੰ ਉਸਦੀ ਗ੍ਰਿਫ਼ਤਾਰੀ ਦੇ ਬਾਰੇ ਸੂਚਿਤ ਹੀ ਨਹੀਂ ਕੀਤਾ ਗਿਆ ਸੀ। ਦੂਸਰੇ ਪਾਸੇ ਅੱਜ ਦਾ ਜਿਹੜਾ ਸਭ ਤੋਂ ਉਭਰਦਾ ਮੁੱਦਾ ਰਿਹਾ ਪੰਜਾਬ ਦਾ, ਬੇਅਦਬੀ ਐਕਟ ਤੇ ਵੀਡੀਓ ਮਾਮਲਾ, ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿਚ ਖੁਲਾਸੇ ਹੋਏ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਥਿਤ ਇਤਰਾਜ਼ਯੋਗ ਵੀਡੀਓਜ਼ ਫੋਰੈਂਸਿਕ ਰਿਪੋਰਟ ਦੇ ਵਿਚ ਸਹੀ ਜਿਹੜੀਆਂ ਨੇ ਪਾਈਆਂ ਗਈਆਂ ਨੇ ਤੇ ਜਥੇਦਾਰ ਗੜਗੜਜ ਹੁਣਾਂ ਨੇ ਬਿਆਨ ਵੀ ਦਿੱਤਾ ਹੈ। 29 ਜੂਨ ਨੂੰ ਸਿੱਖ MLA ਤੇ ਪੂਰੀ ਕੈਬਨਿਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕੀਤੀ ਹੈ ਸੀਐਮ ਮਾਨ ਨੂੰ ਪੰਥ ਦੋਖੀ ਤੇ ਖਾਲਸਾ ਪੰਥ ਵਿਰੋਧੀ ਦਿੱਤਾ ਕਰਾਰ ਦੇ ਦਿੱਤਾ ਹੈ। ਪੰਜ ਸਿੰਘ ਸਾਹਿਬਾਨਾਂ ਵੱਲੋਂ ਮੁੱਖ ਮੰਤਰੀ ਮਾਨ ਜਿਹੜਾ ਪੰਥ ਦੋਖੀ ਕਰਾਰ ਦਿੱਤਾ। ਇਸੇ ਤਰ੍ਹਾਂ ਕਥਿਤ ਵੀਡੀਓ ਦੇ ਉੱਤੇ ਆਪ ਦਾ ਜਿਹੜਾ ਪਲਟਵਾਰ ਆਇਆ ਤੇ ਜਲਦ ਹੋਵੇਗਾ ਸੱਚ ਦਾ ਕਹਿੰਦੇ ਖੁਲਾਸਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ MLA ਤੇ ਫਿਰ ਮੁੱਖ ਮੰਤਰੀ ਬਣਾਇਆ ਤਾਂ ਸੂਬੇ ਦੇ ਲੋਕ ਬਹੁਤ ਖੁਸ਼ ਸਨ, ਪਰ ਵਿਰੋਧੀ ਧਿਰਾਂ ਕੋਲੋਂ ਆਪ ਦੀ ਇਹ ਲੋਕਪ੍ਰਿਯਤਾ ਕਹਿੰਦੇ ਬਰਦਾਸ਼ਤ ਹੀ ਨਹੀਂ ਹੋਈ। ਬੇਅਦਬੀ ਐਕਟ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਵੱਲੋਂ ਸੱਦੀ ਗਈ ਸਿੱਖ ਜਥੇਬੰਦੀਆਂ ਦੀ ਮੀਟਿੰਗ ਜਾਰੀ ਹੈ ਰਹੀ ਅੱਜ, ਮਤਲਬ ਕਿ ਉਹ ਸਮਾਪਤ ਹੋ ਗਈ ਹੈ ਜਿੰਨਾ ਚਿਰ ਖ਼ਬਰ ਲਿਖੀ ਗਈ ਸੀ। ਇਸ ਮੀਟਿੰਗ ਦੇ ਵਿਚ ਵੱਡੇ ਪੱਧਰ ਦੇ ਉੱਤੇ ਐਕਟ ਵਿਚਲੀਆਂ ਇਤਰਾਜ਼ਯੋਗ ਮੱਦਾਂ ਬਾਰੇ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ। ਇਸ ਨੂੰ ਰੱਦ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ, ਇਸ ਵਾਸਤੇ ਸੰਘਰਸ਼ ਕਰਨ ਦੇ ਉੱਤੇ ਵੀ ਜ਼ੋਰ ਦਿੱਤਾ ਹੈ। ਇਸ ਮੀਟਿੰਗ ਦੇ ਵਿਚ ਬਣੀ ਸਹਿਮਤੀ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਅੱਜ ਜਿਹੜੀ ਕੀਤੀ ਗਈ। ਇਸ ਮੀਟਿੰਗ ਦੇ ਵਿਚ ਬੇਅਦਬੀ ਐਕਟ ਤੋਂ ਇਲਾਵਾ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ, ਮੁੱਖ ਮੰਤਰੀ ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓ ਉੱਤੇ ਚਰਚਾ ਹੋਈ ਤੇ ਮੀਟਿੰਗ ਦੇ ਵਿਚ ਵੱਖ ਵੱਖ ਸਿੱਖ ਜਥੇਬੰਦੀਆਂ ਤੋਂ ਇਲਾਵਾ ਵੱਖ ਵੱਖ ਸ਼੍ਰੋਮਣੀ ਅਕਾਲੀ ਦਲਾਂ ਦੇ ਨੁਮਾਇੰਦੇ ਵੀ ਹਾਜ਼ਰ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਵੀ ਚੱਲ ਰਹੀ ਮੀਟਿੰਗ ਦੇ ਵਿਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਵੱਲੋਂ ਦਸਿਆ ਗਿਆ ਕਿ ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓ ਦੇ ਬਾਰੇ ਦੋ ਨਾਮੀ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਈ ਗਈ, ਜਿਸ ਦੀ ਰਿਪੋਰਟ ਦੇ ਵਿਚ ਇਹ ਵੀ ਵੀਡੀਓ ਠੀਕ ਪਾਈ ਗਈ ਹੈ ਤੇ ਦਸਿਆ ਗਿਆ ਹੈ ਕਿ ਇਸ ਦੇ ਨਾਲ ਕੋਈ EI ਛੇੜਛਾੜ ਨਹੀਂ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਇੱਥੇ ਮੀਟਿੰਗ ਦੇ ਵਿਚ ਕਾਫੀ ਸਖ਼ਤ ਇਤਰਾਜ਼ ਵੀ ਪ੍ਰਗਟਾਇਆ ਗਿਆ ਤੇ ਮੁੱਖ ਮੰਤਰੀ ਦੇ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਗਈ। ਟ੍ਰਿਬਿਊਨ ਸਮੂਹ ਨੇ ਟਿੱਪਣੀ ਦੇ ਲਈ ਮੁੱਖ ਮੰਤਰੀ ਦਫ਼ਤਰ ਦੇ ਨਾਲ ਸੰਪਰਕ ਕੀਤਾ ਤਾਂ ਜਵਾਬ ਦੀ ਉਡੀਕ ਕੀਤੀ ਜਾ ਰਹੀ ਸੀ। ਜਿਵੇਂ ਹੀ ਜਵਾਬ ਪ੍ਰਾਪਤ ਹੋਵੇਗਾ ਕਹਿੰਦੇ ਰਿਪੋਰਟ ਅਪਡੇਟ ਕਰ ਦਿੱਤੀ ਜਾਏਗੀ, ਪਰ ਜਵਾਬ ਨਾ ਆਇਆ। ਬੇਅਦਬੀ ਐਕਟ ਮਾਮਲੇ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਅੱਜ ਹੋਈ ਤੇ ਅਕਾਲ ਤਖ਼ਤ ਸਾਹਿਬ ਵਿਖੇ ਜਿਹੜਾ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੇ ਦੌਰਾਨ ਕੁਝ ਫੈਸਲੇ ਵੀ ਲਏ ਗਏ। ਸਾਰੇ ਸਿੱਖ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਹੋਣਗੇ ਤੇ ਬੇਅਦਬੀ ਐਕਟ ਮਾਮਲੇ ਦੇ ਵਿਚ ਪੰਜਾਬ ਦੇ ਸਾਰੇ ਸਿੱਖ ਵਿਧਾਇਕਾਂ ਨੂੰ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕੀਤਾ ਗਿਆ। ਸਾਰੇ ਸਿੱਖ ਵਿਧਾਇਕ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ, ਜਿਨ੍ਹਾਂ ਨੇ ਇਸ ਕਾਨੂੰਨ ਨੂੰ ਬਿਨਾਂ ਪੜੇ ਜਾਂ ਪੰਥ ਦੇ ਨਾਲ ਸਲਾਹ ਕੀਤੇ ਬਿਨਾਂ ਦਸਤਖਤ ਕੀਤੇ, ਪੂਰੀ ਕੈਬਨਿਟ ਸਮੇਤ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੇ ਲਈ ਸੰਮਨ ਭੇਜਿਆ ਗਿਆ। ਪੰਜਾਬ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਪੇਸ਼ ਕੀਤਾ ਸੀ 226, ਜਿਸ ਨੂੰ ਵਿਧਾਨ ਸਭਾ ਦੇ ਵਿਚ ਪਾਸ ਕਰ ਦਿੱਤਾ ਗਿਆ, ਪਰ ਕਿਸੇ ਵੀ ਸਿੱਖ ਸੰਗਠਨ ਦੀ ਰਾਏ ਨਹੀਂ ਲਈ ਗਈ ਸੀ। ਜਦੋਂ ਇਸ ਮਾਮਲੇ ਦੇ ਉੱਤੇ ਪੰਥ ਦੇ ਆਧਾਰ ਦੇ ਉੱਤੇ ਅੰਦਰ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਪੰਥ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾਵੇਗਾ। ਤੇ ਇਸ ਦੇ ਨਾਲ ਜੁੜੀਆਂ ਇੱਕ ਦੋ ਵੀਡੀਓ ਨੇ, ਉਨ੍ਹਾਂ ਦੀ ਸਾਂਝ ਪਾ ਕੇ ਫਿਰ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ। ਤੇ ਸਭ ਤੋਂ ਪਹਿਲਾਂ ਜਥੇਦਾਰ ਗੜਗੜਜ ਸਾਹਿਬ ਦਾ ਜੋ ਫਸੀਲ ਤੇ ਉਨ੍ਹਾਂ ਨੇ ਸੁਣਾਇਆ ਉਹਦੀ ਸਾਂਝ ਪਾ ਲਈ ਹੈ ਤੇ ਅੰਦਰ ਵਿਚਾਰ ਪਿੱਛੇ ਕੁਝ ਹੋਰ ਹੀ ਚੱਲੀ ਜਾਂਦਾ ਜੀ, ਦੇਖ ਲਓ ਤੇ ਲਓ ਜੀ।
1: ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੰਦੀ ਹੈ।
0: ਇਸ ਦੇ ਨਾਲ ਹੀ ਦੋਸਤੋ ਆਪਣਾ ਬਲਤੇਜ ਪੰਨੂ ਹੁਣਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਕੀ ਕਹਿੰਦੇ ਨੇ?
2: ਉਹ ਵੀਡੀਓ AI ਦੇ ਨਾਲ ਨਹੀਂ ਬਣਾਈ ਗਈ, ਇਹ ਗੱਲ ਆਪਣੇ ਬਿਆਨਾਂ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਤਿਕਾਰਤ ਗੜਗੜਜ ਜੀ ਨੇ ਕਹੀ ਹੈ। ਇਹਦੇ ਵਿਚ ਉਨ੍ਹਾਂ ਨੇ ਇਹ ਨਹੀਂ ਦੱਸਿਆ, ਆਹ ਰਿਪੋਰਟ ਹੈ ਸਾਰੀ ਤੁਹਾਡੇ ਕੋਲ ਆ ਗਈ ਹੋਣੀ ਹੈ, ਇਸ ਰਿਪੋਰਟ ਦੇ ਵਿਚ ਕਿਤੇ ਇਹ ਨਹੀਂ ਗਾ ਕਿ ਇਹ ਵੀਡੀਓ ਕਿਹਦੀ ਆ, ਵੀਡੀਓ ਦੇ ਵਿਚ ਕੌਣ ਹੈ ਜਿਹੜਾ ਦਿਖਾਈ ਦੇ ਰਿਹਾ। ਰਿਪੋਰਟ ਜਿਹੜੀ ਆ ਫੋਰੈਂਸਿਕ ਦੀ, ਉਹ ਸਿਰਫ ਇਹ ਕਹਿੰਦੀ ਆ ਕਿ ਇਹ ਵੀਡੀਓ ਅਸਲੀ ਆ, AI ਦੇ ਨਾਲ ਨਹੀਂ ਬਣਾਈ ਹੋਈ। ਚਲੋ ਜੇ ਤੁਹਾਡੀ ਇਸ ਰਿਪੋਰਟ ਨੂੰ ਮੰਨ ਲਿਆ ਜਾਵੇ ਜਿਹੜੀ ਤੁਸੀਂ ਜਾਰੀ ਕੀਤੀ ਆ, ਇਹ ਰਿਪੋਰਟ ਇਹ ਕਿੱਥੇ ਕਹਿੰਦੀ ਆ ਕਿ ਉਸ ਵੀਡੀਓ ਦੇ ਵਿਚ ਕੌਣ ਵਿਅਕਤੀ ਆ, ਉਹਦੀ ਹਾਈਟ ਕਿੰਨੀ ਆ? ਸੀਐਮ ਸਾਹਿਬ ਦੇ ਬਾਰੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਵੀਡੀਓ ਆ, ਉਹਨਾਂ ਦੀ ਹਾਈਟ ਕਿੰਨੀ ਆ? ਕਿਹੜਾ ਹੋਟਲ ਦਾ ਕਮਰਾ ਜਿਹਦੇ ਵਿਚ ਕਿਸੇ ਨੇ ਕਦੀ ਗੁਰੂ ਸਾਹਿਬ ਦੀਆਂ ਫੋਟੋਆਂ ਲੱਗੀਆਂ ਹੋਈਆਂ ਵੇਖੀਆਂ ਹੋਣ ਜਿਨ੍ਹਾਂ ਦਾ ਇਹ ਜ਼ਿਕਰ ਕਰ ਰਹੇ ਆ? ਉਹ ਵਿਅਕਤੀ ਕੌਣ ਆ? ਸਵਾਲ ਇਹ ਆ, ਰਿਪੋਰਟ ਇਹ ਨਹੀਂ ਦੱਸ ਸਕਦੀ ਕਿ ਉਹ ਵਿਅਕਤੀ ਕੌਣ ਹੈ। ਹਾਂ, ਆਉਂਦੇ ਦਿਨਾਂ ਦੇ ਦੌਰਾਨ ਅਸੀਂ ਦੁੱਧ ਪਾਣੀ ਦਾ ਪਾਣੀ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਜ਼ਰੂਰ ਕਰਾਂਗੇ।
0: ਜੀ ਦੋਸਤੋ, ਇਹ ਸੀ ਜੀ ਪੰਨੂ ਸਾਹਿਬ ਕਹਿੰਦੇ ਨੇ ਇਸ ਦੇ ਬਾਰੇ ਗੱਲਬਾਤ, ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ। ਤੇ ਦੂਸਰੀ ਅੱਗੇ ਖਬਰ ਵੱਲ ਨੂੰ ਚਲੀਏ ਤੇ ਜਿੱਦਾਂ ਗੱਲ ਕਰਦੇ ਹਾਂ, ਕੋਕਰਚ ਜਨਤਾ ਪਾਰਟੀ ਪਿਛਲੇ ਸਮੇਂ ਦੇ ਵਿਚ ਕਾਫ਼ੀ ਚਰਚਾ ਦੇ ਵਿਚ ਰਹੀ ਤੇ ਆਗੂ ਅਭਿਜੀਤ ਦਿਪਕੇ ਦੀ ਜਿਹੜੀ ਆ ਕੁੱਟਮਾਰ ਹੋ ਗਈ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਵਿਰੋਧ ਦੇ ਪ੍ਰਦਰਸ਼ਨ ਦੇ ਦੌਰਾਨ ਕੁਝ ਨੌਜਵਾਨਾਂ ਨੇ ਅਚਾਨਕ ਕੋਕਰਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਤੇ ਹਮਲਾ ਕੀਤਾ ਤੇ ਉਸ ਨੂੰ ਥੱਪੜ ਮਾਰ ਦਿੱਤੇ। ਇਸ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਤੇ ਪਾਰਟੀ ਦੇ ਸਮਰਥਕਾਂ ਨੇ ਹਮਲਾ ਕਰਨ ਵਾਲਿਆਂ ਦੇ ਉੱਤੇ ਜਿਹੜੀ ਹੈ ਵਾਲਿਆਂ ਦੀ ਭੁਗਤ ਸਵਾਰੀ ਹੈ, ਹੱਥੋਂ ਪਾਈ ਹੋ ਗਈ ਹੈ ਇਕ ਦੂਸਰੇ ਦੇ ਨਾਲ। ਇਹ ਪੂਰਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਜੈਪੁਰ ਵਿਚ ਸਿੱਖਿਆ ਮੰਤਰੀ ਦੇ ਅਸਤੀਫੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨ ਦੇ ਵਿਚ ਵੱਖ ਵੱਖ ਸੰਗਠਨਾਂ ਦੇ ਨਾਲ ਨਾਲ ਕੋਕਰੇ ਜਨਤਾ ਪਾਰਟੀ ਦੇ ਆਗੂ ਤੇ ਵਰਕਰ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਸਿੱਖਿਆ ਮੰਤਰੀ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਤੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਸੀ। ਇਸ ਦੇ ਦੌਰਾਨ ਕੁਝ ਜਿਹੜੇ ਅਣਪਛਾਤੇ ਨੌਜਵਾਨ ਭੀੜ ਦੇ ਵਿਚ ਆਉਂਦੇ ਆ ਤੇ ਉਨ੍ਹਾਂ ਨੇ ਸਿੱਧਾ ਪਾਰਟੀ ਦੇ ਸੰਸਥਾਪਕ ਜਿਹੜੇ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੇ ਮੂੰਹ ਦੇ ਉੱਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਆਪਣੇ ਨੇਤਾ ਦੇ ਹੋਏ ਇਸ ਅਚਨਚੇਤ ਹਮਲੇ ਨੂੰ ਦੇਖ ਕੇ ਉਥੇ ਮੌਜੂਦ ਕਾਂਗਰਸ ਜਨਤਾ ਪਾਰਟੀ ਦੇ ਸਮਰਥਕ ਤੇ ਹੋਰ ਵਰਕਰ ਜਿਹੜੇ ਭੜਕ ਉੱਠੇ ਤੇ ਉਨ੍ਹਾਂ ਨੇ ਵੀ ਬਿਨਾਂ ਦੇਰੀ ਦੇ ਕੀਤੇ ਉਨ੍ਹਾਂ ਹਮਲਾਵਰ ਨੌਜਵਾਨਾਂ ਨੂੰ ਮੌਕੇ ਦੇ ਉੱਤੇ ਘੇਰ ਲਿਆ। ਗੁੱਸੇ ਦੇ ਵਿਚ ਆਏ ਸਮਰਥਕਾਂ ਨੇ ਉਨ੍ਹਾਂ ਨੌਜਵਾਨਾਂ ਦੀ ਖਾਸੀ ਭੁਗਤ ਸਵਾਰੀ ਹੈ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਤੇ ਹੰਗਾਮੇ ਤੇ ਕੁੱਟਮਾਰ ਦੇ ਕਾਰਨ ਪ੍ਰਦਰਸ਼ਨ ਵਾਲੀ ਜਗ੍ਹਾ ਦੇ ਉੱਤੇ ਕਾਫ਼ੀ ਦੇਰ ਤੱਕ ਅਫਰਾ ਤਫਰੀ ਦਾ ਮਾਹੌਲ ਬਣਿਆ ਰਿਹਾ ਤੇ ਪੁਲਿਸ ਨੂੰ ਸਥਿਤੀ ਦੇ ਉੱਤੇ ਕਾਬੂ ਪਾਉਣ ਦੇ ਲਈ ਕਾਫ਼ੀ ਮੁਸ਼ਕਤ ਵੀ ਕਹਿੰਦੇ ਆ ਕਰਨੀ ਪਈ ਹੈ। ਲੋ ਦੋਸਤੋ, ਮਹਿੰਗਾਈ ਦੇ ਅੱਗੇ ਜਾ ਕੇ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਦੀ ਸ਼ੁਰੂਆਤ ਫਿਰ ਉਨ੍ਹਾਂ ਦੇ ਨਾਲ ਕਰਦੇ ਹਾਂ ਤੇ ਤੁਹਾਡੀ ਵੀ ਫੋਨ ਕਾਲ ਦੀ ਜਿਹੜੀ ਉਡੀਕ ਰਹੇਗੀ। ਸਤਿ ਸ੍ਰੀ ਅਕਾਲ ਐਡਵੋਕੇਟ, ਸੋਰੀ ਜੀ ਇੱਕ ਮਿੰਟ ਜੀ, ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
0: ਜੀ
3: ਭਾਰਤ ਸਾਹਿਬ, ਅੱਜ ਨਾ ਜਿਹੜੀ ਤੁਸੀਂ ਖਬਰ ਕੀਤੀ ਹੈਗੀ, ਪਹਿਲਾਂ ਦੱਸਿਆ ਹੈਗਾ ਦਰਬਾਰਾ ਸਿੰਘ ਮਾਂਗਟ ਹੋਣਾ ਵਾਲਾ।
0: ਹਾਂਜੀ,
3: ਮੈਨੂੰ ਔਜਲਾ ਸਾਹਿਬ ਤੋਂ ਜੋ ਜਾਣਕਾਰੀ ਮਿਲੀ ਆ, ਪਹਿਲਾਂ ਤਾਂ ਮੈਂ ਉਹ ਸਾਂਝੀ ਕਰਾਂ, ਫਿਰ ਜੇ ਉਹਨਾਂ ਦਾ ਵਕਤ ਹੋਇਆ ਤੇ ਉਹ ਵੀ ਮਤਲਬ ਆ ਕੇ ਸਾਂਝੀ ਕਰ ਦੇਣਗੇ।
0: ਜ਼ਰੂਰ ਜੀ।
3: ਉਹ ਦਰਅਸਲ ਪਹਿਲਾਂ ਨਾ ਜੀ ਮਿਸ਼ੀਗਨ ਦੇ ਵਿਚ ਰਹੇ ਆ ਜੀ।
0: ਹਾਂਜੀ,
3: ਜਿਸ ਗੁਰੂ ਘਰ ਦੇ ਨਾਲ ਔਜਲਾ ਸਾਹਿਬ ਜੁੜੇ ਹੈਗੇ ਆ, ਮਿਸ਼ੀਗਨ ਦੇ ਗੁਰੂ ਘਰ ਨਾਲ, ਉਸੇ ਗੁਰੂ ਘਰ ਦੇ ਵਿਚ ਉਹ ਵੀ ਟਰਸਟੀ ਰਹੇ ਹੈਗੇ ਆ ਜੀ।
0: ਵਾਹ ਜੀ।
3: ਔਰ ਉਹਨਾਂ ਦਾ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਸੀਗਾ ਜੀ
0: ਜੀ
3: ਉਸ ਗੁਰੂ ਘਰ ਨੂੰ, ਮਤਲਬ ਜਿਹੜਾ ਹੈਗਾ ਕੱਲੀ ਕੱਲੀ ਚੀਜ਼ ਦੇ ਉੱਤੇ ਫੋਕਸ ਕਰਕੇ ਉਹਨਾਂ ਨੇ, ਅੱਜ ਵੀ ਮਤਲਬ ਵੀਰ ਜੀ ਕੱਲ ਤੇ ਨਾ ਇਹ ਜ਼ਿਕਰ ਕਰੀ ਜਾਂਦੇ ਕਿ ਕੱਲੀ ਕੱਲੀ ਚੀਜ਼ ਜਿੱਥੇ ਦੇਖੋ ਉਹਨਾਂ ਦੀ ਜਿਹੜੀ ਹੈਗੀ ਕੰਟਰੀਬਿਊਸ਼ਨ ਸਾਹਮਣੇ ਲੱਭਦੀ ਆ।
0: ਬਿਲਕੁਲ ਜੀ।
3: ਕੋਈ ਕੰਮ ਵੀ ਕੀਤਾ ਹੈਗਾ ਆ ਉੱਥੇ, ਹਾਂ ਕੋਈ ਕੰਮ ਵੀ ਕੀਤਾ ਹੈਗਾ ਉੱਥੇ ਉਹਨਾਂ ਦੀ ਛਾਪ ਜ਼ਰੂਰ ਹੈਗੀ ਆ
0: ਜੀ।
3: ਉਹਨਾਂ ਦਾ ਬਹੁਤ ਇੰਟਰਸਟ ਸੀਗਾ ਜੀ। ਉਹ ਥੋੜੇ ਚਿਰ ਪਹਿਲਾਂ ਹੀ ਜਿਹੜਾ ਹੈਗਾ ਆ, ਕਿਉਂਕਿ ਉਹਨਾਂ ਦੇ ਬੱਚੇ ਜਿਹੜੇ ਕੈਲੀਫੋਰਨੀਆ ਮੂਵ ਹੋ ਗਏ ਸੀਗੇ, ਉੱਥੇ ਉਹਨਾਂ ਦੀਆਂ ਸਰਵਿਸਿਸ ਲੱਗ ਗਈਆਂ ਸੀ, ਜਾਂ ਇਸ ਤਰੀਕੇ ਨਾਲ ਉਹਨਾਂ ਨੂੰ ਫਿਰ ਬੱਚਿਆਂ ਦੇ ਨਾਲ ਹੀ ਫਿਰ ਮੂਵ ਕਰਨਾ ਪਿਆ।
0: ਬਿਲਕੁਲ ਜੀ।
3: ਹਾਂਜੀ, ਤੇ ਐਟ ਦਾ ਏਜ ਆਫ 77 ਤੇ
0: ਇਸ ਉਮਰ ਦੇ ਵਿਚ ਸੈਣੀ ਸਾਹਿਬ ਜਿਹੜੇ ਮਿੱਤਰ ਨੇ ਨਾ, ਯਾਰ ਦੋਸਤ ਨੇ, ਉਹ ਜ਼ਰੂਰੀ ਨੇ ਜੀ। ਮੈਨੂੰ ਚੇਤਾ ਫਾਦਰ ਸਾਹਿਬ, ਚਲੋ ਸਾਡੇ ਫਾਦਰ ਸਾਹਿਬ ਤਾਂ ਅਜੇ ਵੀ ਹੈ ਰਹੇ ਹੈ, ਤਕਰੀਬਨ 85 ਸਾਲ ਦੀ ਉਮਰ ਹੋ ਚੱਲੀ ਹੈ। ਮੈਨੂੰ ਜੇ ਯਾਦ ਆਉਂਦਾ ਕਿ 2019 ਦੇ ਵਿਚ ਉਹ ਇੱਥੇ ਆਏ ਸੀ ਮਦਰ ਤੇ ਫਾਦਰ, ਤੇ ਫਾਦਰ ਹੁਣੀ ਇੱਥੇ ਦੀ ਬੋਲੀ ਵੀ ਵੱਖਰੀ ਹੈ, ਚਲੋ ਹੋਰ ਸਾਰਾ ਰਹਿਣ ਸਹਿਣ ਦਾ ਢੰਗ, ਖਾਣ ਪੀਣ ਦਾ ਢੰਗ ਸਾਰਾ ਹੀ ਵੱਖਰਾ ਟੋਟਲੀ। ਤਾਂ ਉਹ ਜਦੋਂ ਇੱਥੇ ਆਏ ਤੇ ਹਫ਼ਤਾ ਹੀ ਹੋਇਆ ਸੀ, ਹਲੇ 5 ਕੁ ਦਿਨ ਹੋਏ ਸੀ, ਕਹਿੰਦੇ ਮੇਰੀ ਟਿਕਟ ਕਰਾ ਦੇ ਮੈਂ ਚੱਲਾਂ ਵਾਪਸ, ਕਿਉਂਕਿ ਉੱਥੇ ਕਾਰਖਾਨੇ ਦੇ ਉੱਤੇ ਨਾ ਹਰ ਰੋਜ ਹੀ ਤਕਰੀਬਨ ਘੱਟੋ ਘੱਟ ਨੀ 100-150 ਬੰਦਾ ਆਉਂਦਾ ਜਾਂਦਾ ਸੀ, ਬਹਿ ਜਾਣਾ ਕਿਸੇ ਨੇ 2 ਮਿੰਟ, ਕਿਸੇ ਨੇ 5 ਮਿੰਟ, ਨਾਲੇ ਕਿਸੇ ਨੇ ਕੰਮ ਕਰਾਈ ਜਾਣਾ ਤੇ ਨਾਲੇ ਗੱਲਾਂ ਬਾਤਾਂ ਕਰੀ ਜਾਣੀਆਂ। ਤੇ ਉਹ ਟਾਈਮ ਜਿਹੜਾ ਸੀ ਉਹ ਪਾਸ ਹੁੰਦਾ ਤੇ ਇੱਥੇ ਆ ਕੇ ਤਾਂ ਉਹ ਬੋਰ ਹੀ ਹੋ ਗਏ। 1 ਮਿੰਟ ਮਤਲਬ ਕਿ 50 ਦਿਨਾਂ ਦੇ ਵਿੱਚ ਕਹਿੰਦੇ ਟਿਕਟ ਕਰਾ ਦੇ। ਮੈਨੂੰ ਲੱਗਦਾ ਕਿ ਇਸ ਉਮਰ ਦੇ ਵਿੱਚ ਅਪਣੱਤ ਜਿਹੜੀ ਆ ਜਾਂ ਆਲਾ ਦੁਆਲਾ ਯਾਰ ਦੋਸਤ ਜਿਹੜੇ ਆ ਜਾਂ ਪਰਿਵਾਰ ਦੇ ਮੈਂਬਰ ਤਾਂ ਚਲੋ ਹੈਗੇ ਹੈਗੇ ਜਦੋਂ ਦੀ, ਪਰ ਉਹਨਾਂ ਦਾ ਆਲਾ ਦੁਆਲਾ ਜਿਹੜਾ ਘੇਰਾ ਨਾ ਉੱਠੜੀ ਬਹਿਣੀ ਆ ਉਹ ਬਹੁਤ ਅਹਿਮੀਅਤ ਰੱਖਦੀ ਹੈ ਜੀ।
3: ਪਰ ਸਾ ਬੰਦਾ ਜਿਹੜਾ ਹੈਗਾ ਕਿਸੇ ਸਟੇਜ ਦੇ ਉੱਤੇ ਆ ਕੇ ਨਾ ਵੀ ਆਸਰਾ ਲੱਭਣ ਲੱਗ ਪੈਂਦਾ,
0: ਬਿਲਕੁਲ ਹੈ ਜੀ।
3: ਤੇ ਉਹ ਫਿਰ ਬਿਜ਼ੀ ਬਈ ਉਹ ਇਹੋ ਜਿਹਾ ਕੋਈ ਜਿਹੜਾ ਕੋਈ ਨਾ ਕੋਈ ਸਾਧਨ ਜਿਹਦੇ ਵਿੱਚ ਉਹਨੂੰ ਮਤਲਬ ਦੇ ਉਹਦੇ ਨਾਲ ਗੱਲ ਕਰਨ ਵਾਲੇ ਬੰਦੇ, ਉਹਦੇ ਨਾਲ ਟਾਈਮ ਪਾਸ ਕਰਨ ਵਾਲੇ ਬੰਦੇ, ਉਹ ਜਿਹੜਾ ਹੈਗਾ ਆ ਉਹ ਜ਼ਰੂਰੀ ਆ ਜੀ
0: ਜੀ।
3: ਉਹ ਤੋਂ ਬਿਨਾਂ ਬੰਦੇ ਦਾ ਗੁਬਾਰ ਜਿਹੜਾ ਆ ਉਹ ਨਿਕਲਦਾ
0: ਨਹੀਂ।
3: ਬੱਚਿਆਂ ਦੇ ਨਾਲ ਵੀ ਜਿਹੜਾ ਹੈਗਾ ਆ ਉਹ ਆਪਣੇ ਰੁਝੇਵੇਂ ਹੁੰਦੇ ਹੈਗੇ ਆ ਤੇ ਬੱਚੇ ਵੀ ਕਿੰਨਾ ਕੁ ਟਾਈਮ ਦੇ ਸਕਦੇ ਆ ਜੀ,
0: ਬਿਲਕੁਲ ਹੈ ਜੀ।
3: ਸੋ ਨਾਲੇ ਜਿਹੜਾ ਹਾਣ ਪ੍ਰਮਾਣ ਹੁੰਦਾ ਆ ਇਹ ਤਾਂ ਬੜਾ ਫੈਕਟਰ ਕਾਊਂਟ ਕਰਦਾ ਜੀ
0: ਜੀ।
3: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਿੰਦਗੀ ਦੇ ਵਿੱਚ ਨਾ ਪਾਰਟ ਐਂਡ ਪਾਰਸਲ ਆ ਆਫ ਲਾਈਫ,
0: ਬਿਲਕੁਲ
3: ਇਹ ਜ਼ਰੂਰੀ ਆ ਜੀ। ਤੇ ਉਹ ਮਤਲਬ ਬਾਕੀ ਤਾਂ ਵੀਰ ਜੀ ਦੱਸ ਦੇਣਗੇ ਜਦੋਂ ਆਉਣਗੇ
0: ਜੀ।
3: ਤੇ ਮੈਨੂੰ ਜੋ ਜਾਣਕਾਰੀ ਸੀ ਉਹ ਇਹ ਸੀ ਵੀ ਉਹਨਾਂ ਦੀ ਮਤਲਬ ਜਿਹੜਾ ਹੈਗਾ ਮੈਂ 2 ਦਿਨ ਹੋ ਗਏ ਆ ਵੀ ਔਜਲਾ ਸਾਹਿਬ ਦੇ ਮੂੰਹ ਉਹਨਾਂ ਬਾਰੇ ਹੀ ਸੁਣਦਾ ਪਿਆ ਆ ਵੀ ਹੁਣ ਏਦਾਂ ਦੀ ਕੋਈ ਛਾਪ ਨੀ ਹੈਗੀ ਵੀ ਜਿੱਥੇ ਮਤਲਬ ਉਹਨਾਂ ਨੇ ਛਾਪ ਨਾ ਛੱਡੀ ਹੋਵੇ ਇਹੋ ਜਿਹਾ ਕੰਮ ਮਤਲਬ ਆਪਣਾ। ਫਿਰ ਉਹ ਇੰਨੇ ਰਿਸਪੋਨਸੀਬਲ ਸੀ ਕਹਿੰਦੇ ਵੀ ਮਤਲਬ ਜਿਹੜਾ ਹੈਗਾ ਜੇ ਕਿਸੇ ਬੰਦੇ ਨੇ ਕਹਿ ਦਿੱਤਾ ਕਿ ਮੇਰੇ ਘਰ ਕੋਈ ਫੰਕਸ਼ਨ ਆ ਜਾਂ ਇਸ ਤਰੀਕੇ ਨਾਲ ਹੈਗਾ, ਫਿਰ ਉਹਦਾ ਬੋਝ ਟਲ ਗਿਆ। ਫਿਰ ਉਹਨਾਂ ਨੇ ਦੇਖਣਾ ਵੀ ਹੁਣ ਮੈਂ ਕਿੱਦਾਂ ਮੈਨੇਜ ਕਰਨਾ ਹੈਗਾ, ਇਹਨਾਂ ਨੇ ਕਿੱਦਾਂ ਹੈਗਾ ਇੱਥੇ, ਕਿੱਦਾਂ ਉਹਨਾਂ ਨੇ ਕਿੰਨੇ ਗੈਸਟ ਆਉਣੇ, ਕੀ ਹਿਸਾਬ ਕਿਤਾਬ ਆ।
0: ਵੈਸੇ ਮੈਂ ਹੈਰਾਨ ਹਾਂ ਸੈਣੀ ਸਰ ਕਿ ਪ੍ਰੋਫੈਸਰ ਸਰਵਨ ਸਿੰਘ ਉਹਨਾਂ ਨੇ ਬਹੁਤ ਅਥਲੀਟਾਂ ਦੇ ਉੱਤੇ, ਹਾਕੀ ਦੇ ਖਿਡਾਰੀਆਂ ਦੇ ਉੱਤੇ, ਫੁੱਟਬਾਲ ਜਾਂ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜੇ ਲੋਕ ਨੇ ਨਾ ਮਤਲਬ ਕਿ ਵਧੀਆ ਖਿਡਾਰੀ ਰਹੇ ਨੇ ਪੰਜਾਬ ਦੇ ਹੀ ਨਹੀਂ ਇਕੱਲੇ, ਤਾਂ ਉਹਨਾਂ ਨੇ ਬਹੁਤ ਕੁਝ ਲਿਖਿਆ ਸੀ। ਪਰ ਮੈਂ ਹੈਰਾਨ ਹਾਂ ਕਿ ਉਹਨਾਂ ਦੇ ਬਾਰੇ ਆਪਣੇ ਦਰਬਾਰਾ ਸਿੰਘ ਉਹਨਾਂ ਦੇ ਬਾਰੇ ਕੁਝ, ਮਾਂਗੜ ਸਾਹਿਬ ਦੇ ਬਾਰੇ ਕੁਝ ਮੈਨੂੰ ਲੱਭਿਆ ਹੀ ਨਹੀਂ ਜੀ। ਜਿੰਨੀ ਕੁ ਮੈਂ ਕੋਸ਼ਿਸ਼ ਕੀਤੀ ਉਨਾ ਕੁ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜੀ।
3: ਹੁੰਦਾ ਜੀ ਕਈ ਵਾਰੀ ਜਿਹੜਾ ਹੈਗਾ ਆ ਜਿਹੜੇ ਜਿਹੜੇ ਬੰਦੇ ਆਪਣੇ ਸੰਪਰਕ ਚ ਹੁੰਦੇ ਆ ਬੰਦਾ ਉਹਨਾਂ ਬਾਰੇ ਤਾਂ ਜਿਹੜਾ ਹੈਗਾ ਆ ਜਾਣਨ ਦੀ ਕੋਸ਼ਿਸ਼ ਵੀ ਕਰ ਲੈਂਦਾ ਹੈਗਾ।
0: ਔਜਲਾ ਸਾਹਿਬ ਨੇ ਕਾਫੀ ਰਾਤ ਹੋ ਗਈ ਆਪਣੇ ਸਰਵਨ ਸਿੰਘ, ਪ੍ਰੋਫੈਸਰ ਸਰਵਨ ਸਿੰਘ ਉਹਨਾਂ ਦਾ ਵੀ, ਪ੍ਰਿੰਸੀਪਲ ਸਰਵਨ ਸਿੰਘ ਵੀ ਕਾਫੀ ਆਰਟੀਕਲ ਲਿਖਦੇ ਨੇ ਉਹ ਖਿਡਾਰੀਆਂ ਤੇ ਜੀ।
3: ਜੀ ਜੀ ਜੀ ਜੀ ਚਲੋ ਐ ਨੀ ਹੋ ਜੀ, ਸਾਡੀ ਵੀ ਇਸ ਮਤਲਬ ਮੰਚ ਤੋਂ ਸ਼ਰਧਾਂਜਲੀ ਜੀ,
0: ਬਿਲਕੁਲ।
3: ਤੇ ਬਾਕੀ ਆਈ ਅੱਜ ਦੀਆਂ ਖਬਰਾਂ ਤੇ
0: ਜੀ,
3: ਗੁਰੂ ਦੁਖੀ ਤੇ ਪੰਥ ਵਿਰੋਧੀ ਜੀ, ਮਾਨ ਸਾਹਿਬ ਨੂੰ ਟਾਈਟਲ ਮਿਲ ਗਿਆ ਆ,
0: ਬਿਲਕੁਲ ਜੀ।
3: ਬਟ ਹਾਂਜੀ, ਪਰ ਇਸ ਚੀਜ਼ ਦਾ ਜਿਹੜਾ ਹੈ ਵਿਸ਼ਲੇਸ਼ਣ ਆ ਉਹ ਵੱਖਰੇ ਵੱਖਰੇ ਬੁੱਧੀਜੀਵੀ ਆਪਣੇ ਆਪਣੇ ਢੰਗ ਨਾਲ ਕਰ ਰਹੇ ਆ ਜੀ
0: ਜੀ।
3: ਧਰਮ ਦਾ ਮਾਮਲਾ ਆ, ਅਸੀਂ ਵੀ ਸੰਕੋਚ ਕਰਾਂਗੇ ਥੋੜਾ ਜਿਹਾ ਤਾਂ ਬੋਲਣ ਤੋਂ
0: ਜੀ।
3: ਪਰ ਹਾਂਜੀ, ਇਸ ਚੀਜ਼ ਦਾ ਇਹ ਆ ਕਿ ਉਹ ਵੀਡੀਓ ਜਿਹੜੀ ਹੈਗੀ ਆ ਜੇ ਆਮ ਆਦਮੀ ਪਾਰਟੀ ਇਹ ਦਾਵਾ ਕਰਦੀ ਹੈਗੀ ਜੀ, ਉਹਦੇ ਵਿੱਚ ਇਹ ਨੀ ਹੈਗਾ ਵੀ ਉਹ ਬੰਦਾ ਕੌਣ ਆ, ਕਿਹਦੀ ਕਿੰਨੀ ਹਾਈਟ ਆ
0: ਜੀ।
3: ਤੁਸੀਂ ਭਾਈ ਬਚਾਅ ਵਾਸਤੇ ਜਿਹੜਾ ਹੈਗਾ ਉਹ ਬੰਦਾ ਹੀ ਪੇਸ਼ ਕਰ ਦਿਓ ਕਿਸ ਬੰਦੇ ਦੀ ਹੈਗੀ ਆ,
0: ਬਿਲਕੁਲ ਹੈ ਜੀ।
3: ਠੀਕ ਹੈ ਜੀ, ਉਹ ਬੰਦਾ ਪੇਸ਼ ਕਰ ਦਿਓ ਵੀ ਮਾਨ ਸਾਹਿਬ ਦੀ ਨੀ ਜੀ, ਇਸ ਬੰਦੇ ਦੀ ਹੈਗੀ ਆ ਜਾਂ ਫਲਾਨੀ ਜਗ੍ਹਾ ਰਹਿੰਦਾ ਹੈਗਾ ਆ ਜੀ, ਆ ਉਹਦੀ ਵੀਡੀਓ ਆ ਜੀ, ਤੇ ਉਹਦੀ ਹਾਈਟ ਤੇ ਮਾਨ ਸਾਹਿਬ ਦੀ ਹਾਈਟ ਦੇ ਵਿੱਚ ਫਰਕ ਆ ਜੀ। ਠੀਕ ਹੈ ਜੀ, ਤੇ ਜਾਂ ਕੋਈ ਆ ਕੇ ਮਤਲਬ ਮਾਨ ਸਾਹਿਬ ਦਾ ਕੋਈ ਹਿਤੈਸ਼ੀ ਆ ਕੇ ਕਲੇਮ ਕਰੇ ਕਿ ਹਾਂ ਜੀ ਵੀ ਮਾਨ ਸਾਹਿਬ ਦੀ ਵੀਡੀਓ ਨੀ ਮੇਰੀ ਵੀਡੀਓ ਆ
0: ਜੀ।
3: ਦੇਖੋ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ ਹੁੰਦਾ, ਤੇ ਉਹ ਇਸ ਕਰਕੇ ਜਿਹੜਾ ਆ, ਪਰ ਇਹ ਜਿਹੜਾ ਤਰੀਕਾਕਾਰ ਇਹਨਾਂ ਨੇ ਵੀ ਅਪਣਾਇਆ ਹੈਗਾ ਆ ਜੀ, ਵੀ ਇਹ ਕਿਉਂਕਿ ਆਖਰ ਤਾਂ ਸਿੱਖ ਜਿਹੜੇ ਹੈਗੇ ਆ ਇਹ ਦੁਬਧਾ ਵਿੱਚ ਹੀ ਪੈਣਗੇ
0: ਜੀ,
3: ਕਿਉਂਕਿ ਜਾਂ ਤਾਂ ਪੰਥ ਦੇ ਉੱਤੇ ਪਹਿਲਾਂ ਇੱਕ ਰਾਏ ਏਦਾਂ ਦੀ ਬਣ ਗਈ ਹੁੰਦੀ ਵੀ ਹਾਂ ਜੀ ਸਾਰਾ ਪੰਥ ਜਿਹੜਾ ਹੈਗਾ ਆ ਇਸ ਚੀਜ਼ ਦੇ ਵਿਰੁੱਧ ਹੁੰਦਾ
0: ਜੀ।
3: ਨੋ ਡਾਊਟ ਗੜਗੱਜ ਸਾਹਿਬ ਨੇ ਬਹੁਤ ਹੀ ਸਲੀਕੇ ਦੇ ਨਾਲ ਪਹਿਲਾਂ ਇਹ ਜਿਹੜੇ ਹੈਗੇ ਆ ਮੁੱਦੇ ਉਹ ਥੱਲੇ ਜਿਹੜੀ ਗੈਦਰਿੰਗ ਸੀ ਉਹਦੇ ਵਿੱਚ ਜਿਹੜੇ ਆ ਉਹਨਾਂ ਨੂੰ ਦਿੱਤੇ ਵੀ ਦੱਸੋ ਵੀ ਵਿਚਾਰ ਕੇ ਤੇ ਕੀ ਕਰਨਾ ਚਾਹੀਦਾ, ਉਹਨਾਂ ਦੀ ਰਾਇ ਲੈ ਕੇ ਸਾਰੀ ਜਥੇਬੰਦੀਆਂ ਦੀ ਰਾਇ ਲੈ ਕੇ ਤੇ ਫਿਰ ਉਹਨਾਂ ਨੇ ਇਹ ਕੰਮ ਕੀਤਾ ਜੀ,
0: ਬਿਲਕੁਲ।
3: ਪਰ ਜੇ ਇਹਨੂੰ ਜੇ ਕਾਨੂੰਨ ਤਰੀਕੇ ਨਾਲ ਜੇ ਇਸ ਚੀਜ਼ ਨੂੰ ਨਜਿੱਠਿਆ ਜਾਂਦਾ, ਕਿਉਂਕਿ ਸਿਆਸਤ ਜਿਹੜੀ ਹੈਗੀ ਆ ਉਹ ਉਹਦੀ ਕਾਟ ਸਿਆਸਤ ਹੀ ਹੋ ਸਕਦੀ ਆ, ਧਰਮ ਨਹੀਂ ਹੋ ਸਕਦਾ।
0: ਜਿਵੇਂ ਲੋਹੇ ਨੂੰ ਲੋਹਾ ਕੱਟਦਾ ਜੀ, ਗਰਮੀ ਨੂੰ ਗਰਮੀ ਕੱਟਦੀ ਆ,
3: ਬਿਲਕੁਲ ਜੀ
0: ਜੀ।
3: ਮੇਰੀ ਰਾਏ ਪੁੱਛਦੇ ਤੇ ਮੇਰੀ ਪਰਸਨਲ ਰਾਏ ਤਾਂ ਨਿੱਜੀ ਰਾਏ ਤਾਂ ਇਹ ਸੀ ਕਿ ਜੇ ਇਹਨਾਂ ਕੋਲ ਰਿਪੋਰਟ ਆ ਗਈ ਸੀ ਜੀ ਤੇ ਇਹਨਾਂ ਨੂੰ ਦਮਦਮੀ ਟਕਸਾਲ ਨੂੰ ਰਿਪੋਰਟਾਂ ਭੇਜ ਦੇਣੀਆਂ ਚਾਹੀਦੀਆਂ ਸੀ
0: ਜੀ।
3: ਉਹਨਾਂ ਕੋਲੋਂ ਕੰਪਲੇਂਟ ਲੈਂਦੇ ਜੀ, ਉਹਨਾਂ ਦੇ ਮੁਖੀ ਬਾਰੇ ਵੀ ਕਿਹਾ ਹੋਇਆ ਸੀ ਜੀ ਉਹਨਾਂ ਕੋਲੋਂ ਕੰਪਲੇਂਟ ਲੈਂਦੇ
0: ਜੀ।
3: ਹਾਂਜੀ, ਜਿਹੜਾ ਮਾਮਲਾ ਤੁਸੀਂ ਨਾਲ ਵਿਚਾਰਨਾ ਸੀ ਉਹ ਵੀ ਨਾਲ ਵਿਚਾਰ ਲੈਂਦੇ
0: ਜੀ।
3: ਠੀਕ ਹੈ ਜੀ, ਕੰਪਲੇਂਟ ਜਿਹੜੇ ਕੰਪਲੇਨਟ ਕੋਈ ਹੋਰ ਬਣਦਾ ਕੰਪਲੇਨਟ ਹੋਰ ਬਣਦਾ ਤੇ ਜਿਹੜੇ ਤਰੀਕਾ ਕਾਰਨ ਉਹਨਾਂ ਨੇ 328 ਸਰੂਪਾਂ ਦੀ ਐਫ ਆਈ ਆਰ ਦਰਜ ਕਰਾਈ ਸੀ ਇਹ ਵੀ ਹਾਈ ਕੋਰਟ ਚਲ ਜਾਂਦੇ ਕਹਿ ਕੇ
0: ਜੀ।
3: ਹਾਂਜੀ, ਤੇ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਵੀ ਇਹਨੂੰ ਵੇ ਆਊਟ ਕੱਢ ਲੈਂਦੇ
0: ਜੀ।
3: ਉਹ ਤੋਂ ਬਾਅਦ ਜਿਹੜੀ ਹੈਗੀ ਆ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਇਕੱਠੇ ਕਰਕੇ ਤੇ ਉਹਨਾਂ ਦੇ ਕੋਲੋਂ ਰਾਇ ਲੈ ਕੇ ਤੇ ਫੇਰ ਮੁੜ ਕੇ ਇਹ ਕੰਮ ਕਰਦੇ
0: ਜੀ।
3: ਸੋ ਉਹਦੇ ਨਾਲ ਇੱਕ ਇਹ ਹੋਣਾ ਸੀ ਵੀ ਸਾਰੇ ਪਾਸੇ ਜਿਹੜੇ ਹੈਗੇ ਆ ਉਹ ਕਵਰ ਹੋ ਜਾਣੇ ਸੀ
0: ਜੀ।
3: ਉਹ
0: ਮਨ ਚ ਜਰੂਰ ਆਉਂਦੀ ਹੈ ਕਿ ਗਲਤੀਆਂ ਦੋਵੇਂ ਪਾਸਿਆਂ ਤੋਂ ਨੇ। ਚਲੋ ਮਾਨ ਸਾਹਿਬ ਚਲੋ ਹਕੂਮਤ ਦੇ ਵਿਚ ਨੇ, ਪਾਵਰਫੁਲ ਮੈਨ ਨੇ ਸੂਬੇ ਦੇ, ਜਿਸ ਹਿਸਾਬ ਦੇ ਨਾਲ ਉਹ ਵੀ ਟੀਕਾ ਟਿੱਪਣੀਆਂ ਚਲੋ ਕਹਿ ਸਕਦੇ ਆ ਕਰ ਰਹੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ, ਉਨ੍ਹਾਂ ਨੂੰ ਵਿਚ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਸਿੱਖ ਸਿਆਸਤ ਤੋਂ ਕੀ ਲੈਣਾ ਉਨ੍ਹਾਂ ਨੇ ਵਿਚ ਵੜ ਕੇ,
3: ਚਾਹੀਦਾ ਤਾਂ ਇਹ ਸੀਗਾ ਜੀ ਇਹ ਪਾਰਟੀ ਤਾਂ ਹਟ ਕੇ ਆਈ ਸੀ, ਇਹਨੂੰ ਤਾਂ ਫੋਕਸ ਹੀ ਡਿਵੈਲਪਮੈਂਟ ਤੇ ਰੱਖਣਾ ਚਾਹੀਦਾ।
0: ਬਿਲਕੁਲ ਹੈ ਜੀ,
3: ਹਾਂਜੀ, ਇਸ ਚੀਜ਼ ਦੇ ਨਾਲ ਜਿਹੜੇ ਹੈਗੇ ਜਿਹੜੇ ਸਿੱਖ ਜਿਹੜੇ ਇਹਨਾਂ ਨਾਲ ਜੁੜੇ ਆ ਉਹ ਜਿਹੜੇ ਉਹਨਾਂ ਨੇ ਜੁੜੇ ਹੀ ਰਹਿਣਾ ਸੀਗਾ ਜੀ, ਉਹਨਾਂ ਨੇ ਡਿਵੈਲਪਮੈਂਟ ਨੂੰ ਫੋਕਸ ਕਰਦੇ ਤੇ ਉਧਰ ਜ਼ਿਆਦਾ ਹੋਣਾ ਸੀ।
0: ਇੱਕ ਤਰ੍ਹਾਂ ਦਾ ਉਹ ਚੈਲੰਜ ਜਿਹੜਾ ਹੈਗਾ ਉਹਨੂੰ ਕਰਕੇ, ਡਾਇਰੈਕਟਲੀ ਜਾਂ ਇਨਡਾਇਰੈਕਟਲੀ ਦੇਖਿਆ ਜਾਵੇ ਤਾਂ ਕਿ ਜਿਹੜਾ ਕਾਨੂੰਨ ਹੁਣ ਬਣ ਗਿਆ ਉਹ ਵਾਪਸ ਨਹੀਂ ਲਿਆ ਜਾ ਸਕਦਾ ਜੀ, ਉਹ ਤਾਂ ਹੋ ਗਿਆ ਹੁਣ, ਤੇ ਉਹ ਚੀਜ਼ ਦਾ ਪ੍ਰਚਾਰ ਵੀ ਕਰੀ ਜਾਂਦੇ ਆ, ਹੋਰ ਸਾਰੀਆਂ ਚੀਜ਼ਾਂ ਕਰੀ ਜਾਂਦੇ ਆ, ਤਾਂ ਦੂਸਰੇ ਪਾਸੇ ਪਿੱਚ ਤਾਂ ਇਹ ਵੀ ਅੜਿਆ ਹੋਇਆ ਕਿ ਕਾਨੂੰਨ ਜਿਹੜੇ ਵਾਪਸ ਲੈਣ ਦਾ ਚੱਲ ਉਹ ਚਾਹੇ ਅਕਾਲੀ ਦਲ ਨੇ ਉਦੋਂ 2008 ਦੇ ਵਿਚ ਚਾਹੇ ਕੀਤਾ ਸੀਗਾ, ਉਹ ਕੁਝ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਉਹ ਸਾਰਾ ਕੁਝ ਉਹ ਵੀ ਰਫਾ ਦਫਾ ਹੀ ਕਰ ਦਿੱਤਾ ਜਾਵੇ ਜੀ, ਇਹ ਕਾਨੂੰਨ ਜਿਹੜਾ ਸਿੱਖਾਂ ਦਾ ਮਸਲੇ ਨੇ ਉਹ ਆਪਣੇ ਆਪ ਮਤਲਬ ਕਿ ਉਹ ਹੱਲ ਕਰਨਗੇ, ਇਹਦੇ ਵਿਚ ਕੋਈ ਲੈਣ ਦੇਣ ਨਹੀਂ ਆ। ਪਰ ਜੇ ਦੇਖਿਆ ਜਾਵੇ ਤਾਂ ਲਾਅ ਦੇ ਅੰਡਰ ਤਾਂ ਸ਼੍ਰੋਮ ਆਪਣੀ ਜਿਹੜੀ ਹੈ ਕਮੇਟੀ ਤਾਂ ਸਾਰਾ ਕੁਝ ਉਹ ਲਾਅ ਦੇ ਅੰਡਰ ਹੀ ਆਉਂਦਾ ਸਾਰਾ ਕੁਝ ਜਿਹੜਾ ਭਾਰਤੀ ਲਾਅ ਆ।
3: ਭਾਰੀ ਸਾਹਿਬ ਗੱਲ ਇੱਦਾਂ ਹੈਗੀ ਆ ਵੀ ਚੋਰ ਰਸਤੇ ਤਾਂ ਅਕਾਲੀ ਦਲ ਨੇ ਦਿੱਤੇ ਨਾ ਇਹਨਾਂ ਨੂੰ, ਉਹਨਾਂ ਨੇ ਤਾਂ ਅਮੈਂਡਮੈਂਟ ਕੀਤੀ ਆ ਜੀ, ਕਾਨੂੰਨ ਤਾਂ ਪਹਿਲਾਂ ਤੋਂ ਐਗਜ਼ਿਸਟ ਕਰ ਰਿਹਾ ਸੀ, ਹੁਣ ਆਪਾਂ ਕਹਿੰਦੇ ਹੈਗੇ ਆ ਉਹ ਤਾਂ ਇਸ ਪਰਪਜ਼ ਲਈ ਸੀ, ਉਹ ਤਾਂ ਇਸ ਪਰਪਜ਼ ਲਈ ਸੀ, ਬਟ ਜਿਹੜਾ ਹੈਗਾ ਆ ਕਿ ਇੱਕ ਜਿਹੜਾ ਆ ਕਿ ਤੁਸੀਂ ਜਿਹੜਾ ਆ ਕਾਨੂੰਨ ਤਾਂ ਬਣਵਾਇਆ ਨਾ ਇਸ ਚੀਜ਼ ਤੇ ਵੀ ਪਬਲੀਕੇਸ਼ਨ ਬਾਹਰ ਜਿਹੜੀ ਨਹੀਂ ਹੋ ਸਕਦੀ, ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਆਪਣੇ ਲੈਵਲ ਤੇ ਰੱਖ ਲੈਂਦੇ ਵੀ ਹਾਂ ਜੀ ਠੀਕ ਗੱਲ ਹੈਗੀ ਆ ਵੀ ਜੇ ਕੋਈ ਕਰੂਗਾ ਤੇ ਬਾਅਦ ਵਿਚ ਜਿਹੜਾ ਹੈਗਾ ਆ ਉਹਨੂੰ ਆਪਣੇ ਹਿਸਾਬ ਨਾਲ ਹੀ ਨਜਿੱਠ ਲੈਂਦੇ
0: ਜੀ।
3: ਅਕਾਲ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਕੋਈ ਨਹੀਂ ਹੈ ਜੀ, ਅਸੀਂ ਉੱਥੇ ਜਿਹੜਾ ਹੈਗਾ ਆ ਉੱਥੋਂ ਜਿਹੜਾ ਇਹ ਪ੍ਰਕਾਸ਼ਨ ਜਿਹੜਾ ਕਰਦਾ ਤੇ ਉਹਦੇ ਖਿਲਾਫ਼ ਵੀ ਕਾਰਵਾਈ ਉੱਥੋਂ ਕਰ ਦਿੰਦੇ।
0: ਬਿਲਕੁਲ ਹੈ ਜੀ,
3: ਦੁਨਿਆਵੀ ਅਦਾਲਤਾਂ ਦੀ ਤਾਂ ਕੋਈ ਜੁਰਿਸਡਿਕਸ਼ਨ ਹੁੰਦੀ ਆ ਜੀ ਵੀ ਹਾਂ ਜੀ ਉਹ ਫਲਾਨੀ ਜਗ੍ਹਾ ਤੇ ਬੰਦਾ ਆ ਤੇ ਉਹਦੀ ਜੁਰਿਸਡਿਕਸ਼ਨ ਆ ਜੀ ਉਸ ਕੋਰਟ ਦੇ ਵਿਚ ਹੋ ਸਕਦਾ ਜਾਂ ਫਲਾਨੀ ਕੋਰਟ ਚ ਹੋ ਸਕਦਾ ਆ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਂ ਜੁਰਿਸਡਿਕਸ਼ਨ ਆਲ ਓਵਰ ਵਰਲਡ ਆ ਜੀ, ਜਿੱਥੇ ਸਿੱਖ ਬੈਠੇ ਹੈਗੇ ਉੱਥੇ ਉਹ ਲਾਗੂ ਹੁੰਦੇ ਉਹਨਾਂ ਦੇ ਹੁਕਮਨਾਮੇ
0: ਜੀ। ਪਰ ਸੈਂਟ ਸਾਹਿਬ ਜਿਵੇਂ ਧਾਮੀ ਸਾਹਿਬ ਨੇ ਪਹਿਲਾਂ ਹੀ ਮਾਫ਼ੀ ਮੰਗ ਲਈ ਕਿ ਜਿੱਦਾਂ ਹੁਣ ਜਥੇਦਾਰ ਸਾਹਿਬ ਨੇ ਅੱਜ ਕਿਹਾ ਕਿ ਚਾਹੇ ਉਹ ਕਿਸੇ ਨੇ ਵੀ ਹਾਮੀ ਭਰੀ ਹੋਵੇ ਕਿਸੇ ਵੀ ਮਤਲਬ ਕਿ ਪਾਰਟੀ ਦਾ ਮੈਂਬਰ ਹੋਵੇ ਉਹ ਸਾਰੇ ਹੀ ਤਲਬ ਕਰ ਲਏ ਨੇ ਕਿ ਇਹ ਨਹੀਂ ਕਿ ਸਿਰਫ ਆਮ ਆਦਮੀ ਪਾਰਟੀ ਜਾਂ ਹੋਣਗੇ, ਤਾਂ ਉਹਦੇ ਵਿਚ ਧਾਮੀ ਸਾਹਿਬ ਨੇ ਤਾਂ ਪ੍ਰਧਾਨ ਜਿਹੜੇ ਨੇ ਐਸ ਜੀ ਪੀ ਸੀ ਦੇ ਉਹਨਾਂ ਨੇ ਤਾਂ ਪਹਿਲਾਂ ਹੀ ਮਾਫ਼ੀ ਮੰਗ ਲਈ ਸੀ ਕਿ ਉਹ ਵੀ ਫਿਰ ਇਹਦੇ ਵਿਚ ਸ਼ਾਮਲ ਹੋਣਗੇ।
3: ਨਹੀਂ ਸਰ, ਉਹਨਾਂ ਨੇ ਸਰਕਾਰ ਦੇ ਜਿਹੜੇ ਸਿੱਖ ਵਿਧਾਇਕ ਹੈਗੇ ਆ ਉਹ ਬੁਲਾਏ ਹੈਗੇ ਆ ਜਾਂ ਅਪੋਜੀਸ਼ਨ ਦੇ ਜਿਹੜੇ ਸਿੱਖ ਵਿਧਾਇਕ ਆ ਉਹ ਬੁਲਾਏ ਆ
0: ਜੀ,
3: ਬਾਕੀਆਂ ਨੂੰ ਤਾਂ ਸੰਮਨ ਨਹੀਂ ਕੀਤਾ ਜਾ ਸਕਦਾ
0: ਜੀ,
3: ਤੇ ਉਹ ਬੁਲਾਏ ਹੈਗੇ ਆ। ਤੇ ਹੁਣ ਗੱਲ ਤਾਂ ਇਹ ਹੈਗੀ ਆ ਕਿ ਜਦੋਂ ਹੁਣ ਉਹ ਕਹਿੰਦੇ ਹੁੰਦੇ ਆ ਫਿਰ ਪਾਣੀ ਦੇ ਵਿਚ ਲਕੀਰ ਜਿਹੜੀ ਹੈਗੀ ਆ ਉਹ ਪਿੱਟਣ ਵਾਲੀ ਗੱਲ ਹੈਗੀ ਆ ਜੀ, ਉਹਦੇ ਵਿਚ ਕੀ ਕਰਨਾ, ਇਹ ਕੰਮ ਤਾਂ ਨਿਕਲ ਗਿਆ ਜੀ। ਕੱਲ ਨੂੰ ਤੁਹਾਡੀ ਸਰਕਾਰ ਆਉਂਦੀ ਹੈਗੀ ਆ ਜੀ, ਜਿਹੜੀ ਕੋਈ ਪੰਥ ਦੇ ਨਾਲ ਜਿਹੜੀ ਆ ਰਿਲੇਟਡ ਸਰਕਾਰ ਆਉਂਦੀ ਹੈਗੀ ਆ ਉਹਦੇ ਕੋਲੋਂ ਬਦਲਵਾ ਲੈਂਦੇ, ਜੋ ਕਰਾਉਣਾ ਸੀ ਕਰਾ ਲੈਂਦੇ, ਮਹੀਨੇ ਤਾਂ ਅੱਠ ਹੀ ਰਹਿੰਦੇ ਸੀ ਪਿੱਛੇ
0: ਜੀ।
3: ਤੁਸੀਂ ਕਿਉਂ ਕੀ ਉਮੀਦ ਕਰਦੇ ਹੈਗੇ ਆ ਵੀ ਇੱਕ ਸਰਕਾਰ ਜਿਹੜੀ ਕਿ ਤੁਹਾਨੂੰ ਇਹ ਸਮਝਦੀ ਆ ਕਿ ਤੁਸੀਂ ਇੱਕ ਰਾਜਨੀਤਿਕ ਪਾਰਟੀ ਤੋਂ ਇਨਫਲੂਐਂਸ ਹੋ ਕੇ ਚੱਲਦੇ ਹੋ, ਜੇ ਇਹ ਉਹ ਮਹਿਸੂਸ ਕਰਦੇ ਆ ਔਰ ਓਪਨਲੀ ਤੁਹਾਨੂੰ ਕਹਿੰਦੇ ਵੀ ਆ, ਤੁਹਾਡੇ ਤੇ ਦੋਸ਼ ਵੀ ਲਾਉਂਦੇ ਆ
0: ਜੀ,
3: ਉਹ ਤੁਹਾਡੇ ਕਹਿਣ ਤੇ ਕਿਉਂ ਇਹੋ ਜਿਹਾ ਕੰਮ ਕਰਨਗੇ ਜੀ?
0: ਬਿਲਕੁਲ ਹੈ,
3: ਠੀਕ ਹੈ ਜੀ। ਜਰੂਰ ਉਹ ਕਹਿਣ ਦੀ ਗੱਲ ਹੁੰਦੀ ਹੈਗੀ ਆ ਸਰ ਵੀ ਹਾਂ ਜੀ ਅਸੀਂ ਸਮਰਪਿਤ ਹੈਗੇ ਆ ਅਸੀਂ ਸਾਰੇ ਕੋਈ ਹੈਗੇ ਆ, ਬਾਅਦ ਦੇ ਵਿੱਚ ਜਦੋਂ ਹੈਗਾ ਆ ਜਦੋਂ ਗੱਲ ਆ ਜਾਂਦੀ ਇਸ ਗੱਲ ਦੇ ਉੱਤੇ ਵੀ ਜਿੱਥੇ ਅਗਲਿਆਂ ਨੂੰ ਲੱਗਦਾ ਆ ਵੀ ਹਾਂ ਜੀ ਵੀ ਪੋਲੀਟੀਕਲੀ ਫਾਇਦਾ ਦੂਜੀ ਪਾਰਟੀ ਨੂੰ ਹੁੰਦਾ, ਅਗਲੇ ਮਤਲਬ ਜਿਹੜਾ ਆ ਉਹ ਚੀਜ਼ ਨੂੰ ਡਿਫੈਂਡ ਵੀ ਤਾਂ ਕਰਦੇ ਆ ਨਾ,
0: ਬਿਲਕੁਲ
3: ਉਹਦੇ ਨਾਲ ਸੈਂਟੀਟੀ ਜਿਹੜੀ ਹੈਗੀ ਆ ਇੰਸਟੀਟਿਊਸ਼ਨ ਦੀ ਘਟਦੀ ਆ
0: ਜੀ।
3: ਸੋ ਇਸ ਕਰਕੇ ਪਹਿਲਾਂ ਵੀ ਜਿਹੜਾ ਹੈਗਾ ਆ ਧਾਮੀ ਸਾਹਿਬ ਨੇ ਵੀ ਉਹਨੂੰ ਕਾਹਲੀ ਕੀਤੀ, ਸਰ ਕੀ ਲੋੜ ਹੈਗੀ ਆ ਕਈ ਵਾਰੀ ਜਿਹੜਾ ਬੋਲਣਾ ਜਰੂਰੀ ਨੀ ਹੁੰਦਾ, ਚੁੱਪ ਕਰਨਾ ਜਰੂਰੀ ਹੁੰਦਾ। ਮੰਨ ਲਓ ਕੋਈ ਪੁੱਛ ਵੀ ਲੈਂਦਾ ਤੇ ਕਹਿ ਦਿੰਦੇ ਜੀ ਅਸੀਂ ਪੜਚੋਲ ਕਰ ਰਹੇ ਆ, ਅਨਾਲਿਸਿਸ ਕਰ ਰਹੇ ਆ, ਬਾਅਦ ਦੇ ਵਿੱਚ ਇੱਥੇ ਕਮੈਂਟ ਕਰ ਦਿਆਂਗੇ
0: ਜੀ।
3: ਜਦੋਂ ਇੱਕ ਚੀਜ਼ ਨੂੰ ਤੁਸੀਂ ਵੈਲਕਮ ਕਰ ਦਿੱਤਾ ਪਹਿਲਾਂ, ਫੇਰ ਮੁੜ ਕੇ ਜਿਹੜਾ ਹੈਗਾ ਆ ਤੁਸੀਂ ਜਿਹੜਾ ਆ ਉਹਦੇ ਪੜਚੋਲ ਤੁਸੀਂ ਬਾਅਦ ਦੇ ਵਿੱਚ ਕਰਦੇ ਪਏ ਆ, ਸੋ ਇਸ ਕਰਕੇ ਜਿਹੜਾ ਹੈਗਾ ਆ ਕਨਫਿਊਜ਼ਡ ਕੰਮ ਹੋ ਜਾਂਦਾ ਫਿਰ ਉਸ ਚੀਜ਼ ਦੇ ਨਾਲ ਵੀ ਬੰਦੇ ਕਨਫਿਊਜ਼ ਆ।
0: ਪਰ ਜਿਵੇਂ ਕਿ
3: ਵੀ ਜਿਹੜਾ ਹੈਗਾ ਆ
0: ਜੀ ਜੀ
3: ਸਰ ਬੜੇ ਬੁੱਧੀਜੀਵੀਆਂ ਨੂੰ ਮੈਂ ਸੁਣ ਰਿਹਾ ਹੈਗਾ ਆ, ਉਹਦੇ ਤੇ ਇਹਦੇ ਤੇ ਜਿਹੜਾ ਆ ਵੀ ਜਿੱਦਾਂ ਦਾ ਸਮਰਥਨ ਆਉਣਾ ਚਾਹੀਦਾ ਹੈਗਾ ਆ ਉਦਾਂ ਦਾ ਸਮਰਥਨ ਆ ਨਹੀਂ ਰਿਹਾ
0: ਜੀ।
3: ਉਹਦੇ ਵਿੱਚ ਅਗਲੇ ਕਹਿੰਦੇ ਹੈਗੇ ਆ, ਔਰ ਜਿਹੜੀ ਮੈਂ ਤਰੀਕਾ ਦੱਸਿਆ ਕਿ ਤਰੀਕਾ ਕਰ ਇਹ ਸੀਗਾ ਕਿ ਕੰਪਲੇਨਟ ਕੋਈ ਹੋਰ ਹੁੰਦਾ, ਕੰਪਲੇਨਟ ਕੋਈ ਹੋਰ ਹੁੰਦਾ ਤੇ ਫਿਰ ਤੁਸੀਂ ਜਿਹੜਾ ਹੈਗਾ ਐਕਸ਼ਨ ਲੈਂਦੇ ਜੀ
0: ਜੀ। ਬਿਲਕੁਲ
3: ਦਮਦਮੀ ਟਕਸਾਲ ਦੇ ਮੁਖੀ ਸੀ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹ ਦਮਦਮੀ ਟਕਸਾਲ ਤੋਂ ਕੰਪਲੇਂਟ ਤਾਂ ਲੈਂਦੇ
0: ਜੀ,
3: ਜੇ ਉਹ ਨਹੀਂ ਸੀ ਸੈਟਿਸਫਾਈ ਤੇ ਦਮਦਮੀ ਟਕਸਾਲ ਦੀ ਸੈਂਟਰ ਦੇ ਨਾਲ ਜਿਹੜੀ ਹੈਗੀ ਇਸ ਵੇਲੇ ਸਹਿਚਾਰ ਹੈਗਾ ਆ ਤੇ ਉਹ ਉੱਥੋਂ ਜਿਹੜਾ ਹੈਗਾ ਆ ਸੀਬੀਆਈ ਦੀ ਇਨਕੁਆਇਰੀ ਮਾਰਕ ਕਰਵਾ ਲੈਂਦੇ।
0: ਬਿਲਕੁਲ, ਜਿਵੇਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਕੀਤਾ ਸੀ।
3: ਹਾਂਜੀ ਬਿਲਕੁਲ ਉਸੇ ਤਰੀਕੇ ਨਾਲ ਹੀ ਚੱਲ ਚੱਲਦੇ ਜੀ
0: ਜੀ,
3: ਜਾਂ ਹਾਈ ਕੋਰਟ ਦੇ ਰਾਹੀਂ ਚੱਲ ਜਾਂਦੇ ਹੈਗੇ ਜੀ ਵੀ ਭਾਈ ਆਹ ਜਿਹੜੀਆਂ ਵੀਡੀਓ ਆਹ ਜਿਹੜਾ ਹੈਗਾ ਤਸਦੀਕ ਹੋ ਕੇ ਆਇਆ ਹੈਗਾ ਆ ਤੇ ਕਿਉਂਕਿ ਸਟੇਟ ਦਾ ਜਿਹੜਾ ਹੈਗਾ ਮੁਖੀਆ ਆ ਉਹਦੇ ਖਿਲਾਫ਼ ਹੈਗੀ ਆ ਜੀ, ਸਟੇਟ ਪੁਲਿਸ ਜਿਹੜੀ ਆ ਉਹ ਉਹਨੂੰ ਕਰਨ ਦੀ ਹਦਾਇਤ ਕੀਤੀ ਜਾਵੇ ਜੀ।
0: ਬਿਲਕੁਲ
3: ਸਾਡੇ ਕਹੇ ਤਾਂ ਕਰਨਾ ਨੀ ਕਿਸੇ ਨੇ
0: ਜੀ। ਬਿਲਕੁਲ
3: ਉਸ ਤੋਂ ਬਾਅਦ ਜਿਹੜਾ ਹੈਗਾ ਆ ਉਹ ਮੁੱਖ ਮੰਤਰੀ ਦੇ ਰੈਜ਼ਿਗਨੇਸ਼ਨ ਦੀ ਮੰਗ ਕਰ ਸਕਦੇ ਸੀ, ਇਹ ਤਰੀਕੇ ਨਾਲ ਨਹੀਂ ਚੱਲੇ ਹੈਗੇ ਮੇਰੇ ਹਿਸਾਬ ਨਾਲ।
0: ਬਿਲਕੁਲ ਹੈ ਜੀ ਸੈਂਟ ਸਾਹਿਬ ਆਪਣੇ ਨਾਲ
3: ਬਾਕੀ ਧਰਮ ਦਾ ਮਾਮਲਾ।
0: ਹਾਂਜੀ ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਆ, ਉਹਨਾਂ ਦੇ ਵਿਚਾਰ ਵੀ ਲੈਂਦੇ ਆ, ਉਹ ਕੀ ਸੋਚਦੇ ਮਾਰੇ ਮੁੱਦੇ ਦੇ ਉੱਤੇ। ਸਤਿ ਸ੍ਰੀ ਅਕਾਲ,
3: ਠੀਕ ਹੈ ਜੀ
0: ਪੱਟੀ ਸਾਹਿਬ ਜੀ ਨੂੰ ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਜੀ ਨੂੰ ਜੀ।
4: ਵੇਖੋ ਜੀ ਜਿਹੜਾ ਅੱਜ ਪੰਥ ਦੇ ਵਿੱਚ ਜੋ ਕੁਝ ਵੀ ਹੋਇਆ ਨਾ
0: ਜੀ,
4: ਜੋ ਭਗਵੰਤ ਮਾਨ ਸਾਹਿਬ ਨੇ ਅਗਰ ਉਹ ਵੀਡੀਓ ਦੇ ਵਿੱਚ ਭਗਵੰਤ ਮਾਨ ਸਾਹਿਬ ਆ ਨਾ
0: ਜੀ,
4: ਜੋ ਕਿ

0: ਨਹੀਂ ਹੈਗਾ
1: ਜੀ।
0: ਪਰ ਇਸ ਬੇਸ ਦੇ ਉੱਤੇ ਇੰਨਾ ਅਗਰੈਸਿਵ ਹੋ ਕੇ ਪੰਥ ਦੋਖੀ ਗੁਰੂ ਦੋਖੀ ਇਹ ਕੁਐਸਚਨੇਬਲ ਹੈਗਾ ਜੀ
1: ਜੀ।
0: ਠੀਕ ਹੈ ਜੀ, ਜੋ ਸੰਤ ਪਿੰਡਰ ਵਾਲਿਆਂ ਦੀ ਅਗਰ ਫੋਟੋ ਬਿਲਕੁਲ ਸਹੀ ਭਗਵੰਤ ਮਾਨ ਜਾਂ ਜਿਹਨੇ ਵੀ ਕੀਤੀ ਹੈ
1: ਜੀ।
0: ਹੁਣ ਵੇਖੋ ਜੀ, ਜਦੋਂ ਜੂਨ 84 ਹੁੰਦਾ ਵਾ ਤੇ ਕੁਝ ਸਿਰ ਫਿਰੇ ਜਿਹੜੇ ਸ਼ਰਾਰਤੀ ਹਿੰਦੂ ਹੁੰਦੇ ਨਾ ਅੰਮ੍ਰਿਤਸਰ ਦੇ ਵਿਚ, ਉਹ ਸੰਤ ਪਿੰਡਰਾਣੇ ਦੀ ਫੋਟੋ ਦਾ ਅਪਮਾਨ ਕਰਦੇ ਆ
1: ਜੀ,
0: ਤੇ ਜੁੜੇ ਵੀ ਉਸ ਪਾਰਟੀ ਨਾਲ ਹੁੰਦੇ ਆ ਜਿਹੜੇ ਜਥੇਦਾਰਾਂ ਨੂੰ ਲਾਉਂਦੇ ਆ, ਉਦੋਂ ਕਦੇ ਨੀ ਬੁਲਾਇਆ ਜੀ ਇਹਨਾਂ ਨੇ ਉਹਨਾਂ ਨੂੰ
1: ਜੀ,
0: ਕੋਈ ਨੋਟਿਸ ਲਿਆ ਕਿਸੇ ਜਥੇਦਾਰ ਨੇ
1: ਜੀ।
0: ਫਿਰ ਜਦੋਂ ਜਾਂ ਸਾਡੇ ਸਿੱਖ ਵੀ ਤੇ ਕਿਸੇ ਨਾ ਕਿਸੇ ਦੀ ਕਰ ਦਿੰਦੇ ਆ ਨਾ,
1: ਹਾਂਜੀ ਬਿਲਕੁਲ,
0: ਉਦੋਂ ਵੀ ਅਸੀਂ ਕਦੇ ਨੀ ਨਿੰਦਿਆ ਕੀਤੀ ਵੀ ਕਿਸੇ ਦਾ ਕਰਨਾ ਮਨਾ ਵਾ, ਚਾਹੇ ਮਤਲਬ ਜੋ ਇੰਦਰਾ ਗਾਂਧੀ ਤੇ ਉਹ ਵੀ ਚਲੇ ਗਈ ਆ, ਅਸੀਂ ਤੇ ਉਸਦੇ ਮੁਸਲਮਾਨ ਜਿਹੜੇ ਸਾਡੇ ਗੁਰੂਆਂ ਪੀਰਾਂ ਦੇ ਉਹਨਾਂ ਦੇ ਸਮਾਧ ਮਾਘੀ ਵਾਲੇ ਦਿਨ ਕੁੱਟ ਕੱਟਦੇ ਆ,
1: ਬਿਲਕੁਲ
0: ਉਹ ਵੀ ਚੀਜ਼ਾਂ, ਚਲੋ ਅਸੀਂ ਜਿਆਦਾ ਨੀ ਬੋਲਦੇ ਕਿਉਂਕਿ ਫਿਰ ਤੁਹਾਨੂੰ ਪਤਾ ਇਹਨਾਂ ਦਾ ਆਈਟੀ ਵਿੰਗ ਬੜਾ ਸਖ਼ਤ ਆ
1: ਜੀ ਜੀ,
0: ਇਸੇ ਕਰਕੇ ਮੈਂ ਤੇ ਬਹੁਤੇ ਚੈਨਲਾਂ ਤੇ ਆਉਣਾ ਹੀ ਬੰਦ ਕਰਤਾ
1: ਜੀ।
0: ਵੇਖੋ ਜਨਾਬ, ਜੋ ਇਹ ਐਕਚੁਲੀ ਆ ਸਿਆਸੀ ਲੜਾਈ ਆ ਸੁਖਬੀਰ ਬਾਦਲ ਤੇ ਭਗਵੰਤ ਮਾਨ ਦੀ
1: ਜੀ,
0: ਸਿਆਸੀ ਵੋਟਾਂ ਦਾ ਕਰਕੇ
1: ਜੀ,
0: ਨਾ ਭਗਵੰਤ ਮਾਨ ਹੀ ਕੋਈ ਕਸਰ ਛੱਡ ਰਿਹਾ ਤੇ ਨਾ ਉਹ ਹੀ ਆਪਦੀਆਂ ਚਾਲਾਂ ਚ ਵੀ ਕਸਰ ਛੱਡ ਰਿਹਾ
1: ਜੀ,
0: ਤੇ ਦਾਲਾ ਤੇ ਲਾਏ ਜਾ ਰਹੇ ਆ ਜਥੇਦਾਰਾਂ ਦੇ ਤੇ ਸਾਡੇ ਅਕਾਲ ਤਖ਼ਤ ਸਾਹਿਬ ਤੇ ਪਰੰਪਰਾਵਾਂ ਰੋਲੀਆਂ ਜਾ ਰਹੀਆਂ
1: ਜੀ।
0: ਹੁਣ ਉੱਥੇ ਜਿਹੜਾ ਪੰਥ ਇਕੱਠਾ ਹੋਇਆ ਸੀ ਜੀ, ਉਹਨਾਂ ਚੋਂ ਬਹੁਤਿਆਂ ਨੂੰ ਤੁਸੀਂ ਵੀ ਅਸੀਂ ਵੀ ਸੈਣੀ ਸਾਹਿਬ ਵੀ ਸਾਰੇ ਆਪਾਂ ਵੈਸੇ ਹੀ ਜਾਣਦੇ ਵੀ ਕਿਹੜੇ ਕਿਹੜੇ ਬੰਦੇ ਕਿਹੜੇ ਕਿਹੜੇ ਜਥੇਬੰਦੀ ਨਾਲ ਸੀ
1: ਜੀ,
0: ਉਹਨਾਂ ਚੋਂ ਬਹੁਤੇ ਤੇ ਮਜਬੂਰੀ ਲਈ ਗਏ ਹੋਣੇ ਆ ਵੀ ਨਾ ਗਏ ਤੇ ਕਿਤੇ ਉਹ ਨਾ ਹੋਵੇ ਕਿ ਅਸੀਂ ਵੀ ਪੰਥ ਵਿਰੁੱਧ ਦੋਖੀ ਬਣ ਜਾਈਏ
1: ਜੀ,
0: ਔਰ ਉਹਨਾਂ ਬਹੁਤਿਆਂ ਦੀ ਰਾਏ ਇਹਨਾਂ ਦੇ ਨਾਲ ਨਹੀਂ ਸੀ ਰਲਦੀ, ਕਿਉਂਕਿ ਉਹ ਵੀ ਤਾਂ ਜਿੱਦਾਂ ਮਨਵਰ ਸਿਮਰਜੀਤ ਸਿੰਘ ਮਾਨ ਦੇ ਬੇਟਾ ਜੀ ਸੀ ਜਾਂ ਕੋਈ ਮਤਲਬ ਦੂਜੇ ਸੀ ਆਪਣੇ ਅੰਮ੍ਰਿਤਪਾਲ ਦੇ ਬੰਦੇ
1: ਜੀ,
0: ਉਹ ਸਿਆਸੀ ਤੌਰ ਤੇ ਇਹਨਾਂ ਨਾਲ ਮੈਚ ਹੀ ਨਹੀਂ ਕਰਦੇ ਉਹ ਕਦੀ ਵੀ
1: ਜੀ।
0: ਹੁਣ ਜਿਹੜੇ ਉਹ ਗਏ ਸੀ ਇੱਕ ਕੀ ਮੁੰਡੇ ਦਾ ਨਾਮ ਮੈਨੂੰ ਥਲੀ ਕੇ ਕਿਹੜਾ ਜਿਹੜਾ ਮੋਰਚੇ ਨਾਲ ਜੁੜਿਆ ਸੀ ਪੱਤਰਕਾਰ ਅਸਮਾਣੇ ਵਾਲੇ ਮੋਰਚੇ ਨਾਲ
1: ਜੀ,
0: ਹੁਣ ਉਹਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਹਨੇ ਤੁਸੀਂ ਸੈਨ ਸੁਣਿਆ ਹੋਊਗਾ ਪ੍ਰੋਗਰਾਮ ਲਾਈ ਦੇ, ਉਹਨੇ ਕਿਹਾ ਵੀ ਤੁਸੀਂ ਉੱਥੋਂ ਸਭ ਤੋਂ ਪਹਿਲਾਂ ਤੇ ਸਿੱਖਾਂ ਦੀ ਆਜ਼ਾਦੀ ਦਾ ਐਲਾਨ ਕਰੋ ਵੀ ਅਸੀਂ ਗੁਲਾਮ ਆ ਤੇ ਅਸੀਂ ਦੇਸ਼ ਨੂੰ ਆਜ਼ਾਦੀ ਚਾਹੁੰਦੇ ਹਾਂ।
1: ਉਹ ਆਪਣਾ ਹੀ ਏਜੰਡਾ ਥੋੜਾ ਜਿਹਾ ਵੱਖਰਾ ਲੈ ਕੇ ਤੁਰਦੇ ਆ ਜੀ,
0: ਉਹਨਾਂ ਦਾ ਆਪਣਾ ਏਜੰਡਾ ਵਾ, ਉਹ ਏਜੰਡਾ ਐਸ ਜੀ ਪੀ ਸੀ ਲਾਗੂ ਨਹੀਂ ਸੀ ਕਰ ਸਕਦੀ ਜਾਂ ਨਾ ਜਥੇਦਾਰ ਕਰ ਸਕਦੇ ਸੀ,
1: ਉਹ ਤਾਂ ਡਾਕਟਰ ਸਾਹਿਬ ਉਹ ਜੇ ਉਹਨਾਂ ਨੂੰ ਛੱਡੋ ਕਿਸੇ ਪਾਸੇ ਤੇ ਜਾਂਦੇ ਹੋਰ ਪਾਸੇ, ਉਹਨਾਂ ਦਾ ਸ਼ੁਰੂ ਤੋਂ ਇਹ ਕੰਮ ਆ।
0: ਮਤਲਬ ਫੇਰ ਆਪਾਂ ਪੰਥਕ ਮੀਟਿੰਗ ਨੀ ਨਾ ਕਹਿ ਸਕਦੇ, ਪੰਥ ਦੇ ਕਈ ਵੀ ਨੀ ਖਿਲ ਰਿਹਾ ਪਿਆ
1: ਜੀ,
0: ਉਹ ਮਜਬੂਰੀ ਨੂੰ ਇੱਕ ਥਾਂ ਤੇ ਬਹਿ ਕੇ ਵਿਚਾਰ ਰਲੇ ਨੀ ਕਿਸੇ ਦੇ
1: ਜੀ।
0: ਉੱਥੇ ਉਹ ਜਿਹੜੇ ਬੰਦੇ ਜਿੰਨੇ ਵੀ ਉੱਥੇ ਬੈਠੇ ਸੀ ਨਾ, ਬਹੁਤੇ ਉਹਨਾਂ ਚੋਂ SGPC ਨਾਲ ਜੁੜੇ ਜਾਂ ਅਕਾਲੀ ਦਲ ਨਾਲ ਜੁੜੇ ਜਾਂ ਕਿਸੇ ਨਾਲ ਵੀ ਜੁੜੇ ਆ, ਉਹਨਾਂ ਦੀ ਅਗਰ ਵੋਟਿੰਗ ਕਰਾ ਲਈ ਜਾਂਦੀ ਨਾ ਵੀ ਇੱਕੇ ਮਸਲੇ ਤੇ ਵਿਆਹ ਕਰਨਾ, ਤਦ ਵੀ 40% ਵੋਟਾਂ ਇਹਨਾਂ ਦੇ ਹੱਕ ਚ ਪੈਣੀਆਂ, 50-60% ਅਗੇਂਸਟ ਪੈ ਜਾਣੀਆਂ
1: ਜੀ,
0: ਕਿਉਂਕਿ ਉਹ ਵੀ ਤੇ ਸਿਆਸੀ ਚਾਲਾਂ ਖੇਡਦੇ ਨਾ ਆਪਦੀਆਂ।
1: ਬਿਲਕੁਲ ਹੈ ਜੀ,
0: ਸੁਖਬੀਰ ਬਾਦਲ ਦੇ ਕੋਲ ਚਲੋ ਉਹ ਆਪਣੇ ਤਰੀਕੇ ਨਾਲ ਚੱਲਦਾ ਵਾ, ਇਹ ਦੂਜੀਆਂ ਪਾਰਟੀਆਂ ਜਿਹੜੀ ਉਹ ਆਪਣੇ ਤਰੀਕੇ ਨਾਲ ਚੱਲਦੀਆਂ। ਵੇਖੋ ਹੁਣ ਜਿਹੜਾ ਮਤਲਬ ਲੋੜ ਤੋਂ ਜ਼ਿਆਦਾ ਕਿਸੇ ਨੂੰ ਮੰਨ ਲਓ ਜਥੇਦਾਰੀ ਹੈ, ਹੁਣ ਮੈਂ ਥੋੜੀ ਜਿਹੀ ਬੜੇ ਚਿਰਾਂ ਬਾਹਰ ਜੁੜਿਆ, ਮੈਨੂੰ 2 ਮਿੰਟ ਦੇ ਦਿਓ।
1: ਹਾਂਜੀ ਹਾਂਜੀ,
0: ਜਥੇਦਾਰ ਰਘਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਨੂੰ ਸੂਟ ਨਹੀਂ ਕੀਤੇ ਲਾਤੇ ਇਹਨਾਂ ਨੇ
1: ਜੀ,
0: ਸ਼੍ਰੀਮਾਨ ਜੀ ਉਹਨਾਂ ਦੀ ਜਿੰਨੀ ਕਿਰਦਾਰ ਕੁਸ਼ੀ ਇਹਨਾਂ ਦੇ IT ਵਿੰਗ ਨੇ ਕੀਤੀ ਜਾਂ ਕਰਵਾਈ ਆ
1: ਜੀ,
0: ਉਹ ਜਦੋਂ ਮੈਂ ਤੇ ਵੇਖੋ ਜੀ ਮੋਨਾ ਘੋਨਾ ਵਾ, ਮੇਰਾ ਕਿਸੇ ਨੂੰ ਕੀ ਪਤਾ ਕਿ ਮੈਂ ਸਿੱਖ ਆ ਮੁਸਲਮਾਨ ਆ ਕੌਣ ਆ ਜਾਂ ਕਿਹੜੀ ਵਰਾਇਟੀ ਆ
1: ਜੀ।
0: ਜਦੋਂ ਸਿੱਖ ਬਾਹਰ ਜਾਂਦੇ ਆ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਵਾਲੇ ਵੀ ਆ, ਇਹਨਾਂ ਵਾਲੇ ਵੀ ਆ, SGPC ਦੇ ਮੁਲਾਜ਼ਮ ਜਿਹੜੇ ਬੋਲਦੇ ਆ ਜਥੇਦਾਰਾਂ ਦੇ ਵਿਰੁੱਧ
1: ਜੀ,
0: ਉਹ ਵੀ ਆ, ਉਹਨਾਂ ਦੀ ਪੁੱਛੋ ਵੀ ਤੁਹਾਡੀ ਸ਼ਾਖ ਤੇ ਕੀ ਅਸਰ ਪੈਂਦਾ ਹੋਊਗਾ ਵੀ ਸਿੱਖਾਂ ਦੇ ਜਥੇਦਾਰ ਇੱਦਾਂ ਦੇ ਆ
1: ਜੀ।
0: ਯਾਰ ਇੱਕ ਦੁਸ਼ਮਣ ਦੀ ਧੀ ਭੈਣ ਤੇ ਕਮੈਂਟ ਨਹੀਂ ਕਰਦੇ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ, ਉੱਥੋਂ ਤੱਕ ਕੀਤਾ। ਠੀਕ ਆ, ਮੰਨ ਲਓ ਮਾੜਾ ਜੇ ਉਹ BJP ਨਾਲ ਰਲ ਗਿਆ
1: ਜੀ,
0: ਪਰ ਇਹ ਥੋੜਾ ਵੀ ਤੁਸੀਂ ਧੀਆਂ ਬਿਨਾਂ ਤੱਕ ਜਾਓਗੇ
1: ਜੀ,
0: ਤੁਸੀਂ ਬਖਸ਼ਿਆ ਕਿਹਨੂੰ ਆ? ਗਿਆਨੀ ਜੇ ਮੰਨ ਲਓ ਜੋ ਗਿਆਨੀ ਰਘਵੀਰ ਸਿੰਘ ਨੇ ਕੀਤਾ, ਸਭ ਤੋਂ ਪਹਿਲਾਂ ਟਵਾਣਾ ਸਾਹਿਬ ਤੇ ਰੇਡੀਓ ਤੇ ਮੈਂ ਕਿਹਾ ਸੀ ਵੀ ਇਹਨਾਂ ਜੋ ਕੀਤਾ ਗਲਤ ਕੀਤਾ, ਇਹਨਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਸਿੱਧ ਕੋਲ
1: ਜੀ।
0: ਹੁਣ ਅੱਜ ਜਿਹੜੇ ਲੋਕ ਲੋੜ ਤੋਂ ਜ਼ਿਆਦਾ ਉਹਨਾਂ ਨੂੰ ਭੰਡਦੇ ਆ
1: ਜੀ,
0: ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ, ਸੁਖਬੀਰ ਬਾਦਲ ਦੀ ਜਗ੍ਹਾ ਤੇ ਕਿਸੇ ਕਾਂਗਰਸੀ ਨੇ ਗੋਲੀ ਚਲਾਈ ਹੁੰਦੀ ਜਾਂ ਕੋਈ ਗਲਤੀ ਕੀਤੀ ਹੁੰਦੀ
1: ਜੀ,
0: ਉਹ 10 ਸਿੱਖ ਸਾਬਤ ਸੂਰਤ ਉਹਨੂੰ 2 ਦਸੰਬਰ ਨੂੰ ਜਾਂ ਅੱਗੋਂ ਪਿੱਛੋਂ ਸੱਦ ਕੇ ਉੱਥੇ ਹੁਕਮਨਾਮਾ ਜਾਰੀ ਹੋਇਆ ਹੁੰਦਾ। ਹਾਂਜੀ, ਉਹਨੂੰ ਕੋਈ ਨਾ ਕੋਈ ਕਰ ਦਿੰਦੇ ਜਾਂ ਦੂਜਾ ਕਰ ਦਿੰਦੇ, ਫੇਰ ਗਿਆਨੀ ਰਘਵੀਰ

0: ਵੀਰ ਸਿੰਘ ਜਾਂ ਕੋਈ ਸਿੱਟ ਨੂੰ ਬਿਆਨ ਦੇ ਦਿੰਦਾ ਵੀ ਇਹਨੇ ਮੇਰੇ ਕੋਲ ਮੰਨਿਆ
1: ਜੀ,
0: ਅੰਗਰਸੀ ਨੇ ਜਾਂ ਝਾੜੂ ਵਾਲੇ ਨੇ ਜਾਂ ਕਿਸੇ ਨੇ
1: ਜੀ,
0: ਜਾਂ ਗਿਆਨੀ ਹਰਪ੍ਰੀਤ ਜਾਂ ਅੱਜ ਵਾਲੇ ਜਥੇਦਾਰ ਗੜਗੱਜ ਸਾਹਿਬ
1: ਜੀ,
0: ਵੀ ਇਹ ਸਾਡੇ ਕੋਲ ਫੇਰ ਸਾਰਿਆਂ ਇਹਨਾਂ ਨੇ ਆਖਣਾ ਹੀ ਨੇ ਜੀ ਬਹੁਤ ਵਧੀਆ ਕੀਤਾ ਜਥੇਦਾਰ ਨੇ
1: ਜੀ।
0: ਹੁਣ ਇਹਨਾਂ ਦੇ ਵਿਰੁੱਧ ਗਏ, ਹਾਲਾਂਕਿ ਮੈਂ ਵੀ ਕਹਿੰਦਾ ਵੀ ਉਹ ਸੁਖਬੀਰ ਬਾਦਲ ਦੇ ਵਿਰੁੱਧ ਗਏ, ਉਹ ਗਲਤ ਕੰਮ ਹੈ
1: ਜੀ।
0: ਅਦਾਲਤ ਤਖਤ ਦਾ ਫੈਸਲਾ ਅਦਾਲਤ ਚ ਨਹੀਂ ਸੀ, ਹੁਣ ਜਾਣਾ ਚਾਹੀਦਾ।
1: ਪਰ ਡਾਕਟਰ ਸਾਹਿਬ, ਜੇ ਆਪਾਂ ਪਾਰਟੀਆਂ ਨੂੰ ਥੋੜਾ ਜਿਹਾ ਵੱਖਰਾ ਰੱਖ ਲਈਏ ਕਿ ਜੇ ਮਤਲਬ ਕਿ ਪਾਰਟੀਆਂ ਨੂੰ ਵਿੱਚ ਨਾ ਇਹਦੇ ਵਿੱਚ ਕਰੀਏ, ਹੈਗੀ ਤਾਂ ਸਿਆਸਤ ਹੀ ਹੈ, ਪਰ ਤੁਸੀਂ ਆਪਣੇ ਆਪ ਦੇ ਵਿੱਚ ਮਹਿਸੂਸ ਕੀ ਕਰਦੇ ਹੋ ਇੱਕ ਸਿੱਖ ਹੋਣ ਦੇ ਨਾਤੇ, ਮੰਨਣ ਨਾ ਮੰਨਣ, ਪਰ ਇੱਕ ਸਿੱਖ ਹੋਣ ਦੇ ਨਾਤੇ ਜੋ ਰੀਤੀ ਰਿਵਾਜ ਨੇ ਸਾਡੇ ਜਾਂ ਰੋਹ ਰੀਤਾਂ ਨੇ ਉਹ ਸਾਰਾ ਕੁਝ ਜਦੋਂ ਮੱਦੇ ਨਜ਼ਰ ਦੇਖਦੇ ਆ, ਕੀ ਹੈ ਜੀ ਉਹਦੇ ਬਾਰੇ?
0: ਕਿਉਂਕਿ ਸਿੱਖ ਰੋ ਰੀਤਾਂ ਤੇ ਚਲੋ ਉਹਨਾਂ ਦੇ ਅਕੋਰਡਿੰਗਲੀ ਤੇ ਠੀਕ ਹੈ ਵੀ ਤੁਸੀਂ ਭਗਵੰਤ ਮਾਨ ਨੂੰ ਜੇ ਮਤਲਬ ਵੈਸੇ ਤੇ ਪਤੇ ਸਿੱਖ ਨੂੰ ਇਹ ਕਹਿੰਦੇ ਵੀ ਅਸੀਂ ਸੱਦ ਨਹੀਂ ਸਕਦੇ, ਚਲੋ ਤੁਸੀਂ ਉਹਨੂੰ ਧਾਰਮਿਕ ਸਜ਼ਾ ਲਾ ਸਕਦੇ ਜੇ ਜੋ ਉਹਨਾਂ ਗਲਤੀ ਕੀਤੀ, ਮੈਂ ਕਹਿੰਦਾ ਕਾਨੂੰਨੀ ਸਜ਼ਾ ਵੀ ਦਿਓ ਉਹਨਾਂ ਨੂੰ, ਜਾਓ ਅਦਾਲਤ ਦੇ ਵਿੱਚ ਖੜਕਾਓ ਕੁੰਡਾ ਅਦਾਲਤ ਦਾ
1: ਜੀ, ਬਿਲਕੁਲ ਹੈ ਜੀ,
0: ਉਹ ਤਾਂ ਹੋਣਾ ਚਾਹੀਦਾ ਨਾ, ਉਹਦੇ ਤੋਂ ਤਾਂ ਕੋਈ ਵੀ ਨਹੀਂ ਮੁਨਕਰੇਗਾ
1: ਜੀ।
0: ਮਤਲਬ ਕਿਉਂ ਕਿਸੇ ਦੀ ਫੋਟੋ ਦੇ ਨਾਲ ਮੈਂ ਐਵੇਂ ਦਾ ਅਪਮਾਨ ਕਰਨਾ ਚਾਹੇ ਭਗਵੰਤ ਮਾਨ ਨੇ ਕੀਤਾ ਜਾਂ ਕੋਈ ਹੋਰ ਹੈ ਜਾਂ ਕੋਈ ABC ਜਿਹੜੀ ਵੀ ਹੈਗੀ ਹੈ, ਪਰ ਉੱਥੇ ਬਹਿ ਕੇ ਤੁਸੀਂ ਸਿਰਫ ਵੋਟਾਂ ਕੱਢੋਗੇ ਨਾ, ਆਪਦਿਆਂ ਨੂੰ ਬਚਾਓਗੇ ਦੂਜਿਆਂ ਨੂੰ
1: ਜੀ
0: ਕਰੋਗੇ, ਉਹ ਚੀਜ਼ਾਂ ਨਹੀਂ ਠੀਕ ਹੈ।
1: ਠੀਕ ਹੈ, ਬਿਲਕੁਲ ਸਿਆਸਤ ਨਹੀਂ ਹੋਣੀ ਚਾਹੀਦੀ ਇੱਕ ਜਿਹੜਾ ਸਿੱਖੀ ਦਾ ਜਿਹੜਾ ਜੋ ਸਾਰੀ
0: ਚੀਜ਼
1: ਉਹ ਵੱਖਰਾ ਹੋਣਾ ਚਾਹੀਦਾ ਜੀ, ਬਿਲਕੁਲ ਹੋਣਾ ਚਾਹੀਦਾ।
0: ਉਹ ਹਾਂਜੀ ਉਹ ਹੈ ਹੀ ਵੱਖਰਾ ਵਾ ਜੀ, ਉਹ ਤੇ ਵੈਸੇ ਹੀ ਉਹ ਬਣਾ ਲੈਂਦੇ ਇਸ ਤਰੀਕੇ ਨਾਲ ਕੱਢ ਲੈਂਦੇ, ਮੀਰੀ ਪੀਰੀ ਦੇ ਐਕਟ ਦੇ ਅਧੀਨ ਵੀ ਅਕਾਲ ਤਖ਼ਤ ਉੱਪਰ ਆ, ਸਿਆਸਤ ਥੱਲੇ ਆ
1: ਜੀ, ਬਿਲਕੁਲ ਜੀ,
0: ਸਿਆਸਤ ਜਿਹੜੀ ਧਰਮ ਨੇ ਸਿਆਸਤ ਨੂੰ ਦੇਣ ਸੇਧ ਦੇਣੀ ਹੈ, ਨਾ ਕਿ ਸਿਆਸਤ ਨੇ ਧਰਮ ਨੂੰ ਦੇਣੀ ਹੈ
1: ਜੀ।
0: ਇੱਥੇ ਉਹ ਹੁਕਮਨਾਮਾ ਉਹ ਜਾਰੀ ਕਰਦੇ ਜਥੇਦਾਰ ਕੋਲ ਪੜ੍ਹ ਕੇ ਸੁਣਾ ਦਿੰਦਾ
1: ਜੀ, ਬਿਲਕੁਲ ਜੀ,
0: ਕੰਮ ਤਾਂ ਉਲਟਾ ਚੱਲਦਾ ਪਿਆ,
1: ਬਿਲਕੁਲ ਹੈ ਜੀ।
0: ਲੋਕ ਸਿੱਖੀ ਪਰੰਪਰਾ ਵਾਲੀ ਜਾਂ ਸਿੱਖੀ ਨੂੰ ਮੰਨਣ ਵਾਲਿਆਂ ਲੋਕਾਂ ਵਾਸਤੇ ਇਹ ਪਿਰਤਾਂ ਠੀਕ ਨਹੀਂ ਹੈਗੀ,
1: ਬਿਲਕੁਲ ਹੈ ਜੀ, ਬਿਲਕੁਲ 100% ਸਹਿਮਤ ਹੈ ਤੁਹਾਡੇ ਨਾਲ ਜੀ।
0: ਹੁਣ ਵੇਖੋ ਭਗਵੰਤ ਕੋਈ ਕਿਸੇ ਵਾਸਤੇ ਭਗਵੰਤ ਮਾਨ ਜੋ ਵੀ ਹੈ
1: ਜੀ,
0: ਉਹ ਜਿਹੜੇ ਇੱਕ ਥੋੜਾ ਜਿਹਾ ਜਥੇਦਾਰ ਸਾਹਿਬ ਨੇ ਵਿੱਚ ਪੜਿਆ ਸੀ ਵੀ ਉਹਦੇ ਗਲਾਂ ਚ ਲੁਕਤ ਪਾਏ ਜਿਹੜੇ ਭਗਵੰਤ ਮਾਨ ਦੇ
1: ਜੀ,
0: ਵੀ ਉਹ ਪਾ ਕੇ ਜਿਹੜਾ ਗੁਰਦੁਆਰੇ ਜਾਵੇ ਉਹਨੂੰ ਜਾਣਨਾ ਦੇ, ਉੱਥੇ ਲੁਕ ਵਜਾ ਜਾਂ ਲੁਕਟ ਲਾ ਦੇ ਜਾ ਕੇ ਭਗਵੰਤ ਮਾਨ ਨੂੰ ਮੱਥਾ ਟੇਕ ਲਾ
1: ਜੀ, ਬਿਲਕੁਲ
0: ਇਹ ਵੀ ਭਾਜੀ ਤੁਗਲ ਕੀ ਫਰਮਾਨ ਹੈ,
1: ਉਹ ਪਰਸਨਲ ਫਿਰ ਹੋਣਾ ਜ਼ਰੂਰੀ ਨਹੀਂ ਹੈ ਉਹਦੇ ਵਿੱਚ ਜੀ, ਬਿਲਕੁਲ ਹੈ ਜੀ।
0: ਨਹੀਂ ਵੇਖੋ ਨਾ, ਹੁਣ ਕਿਸੇ ਨੇ ਲੋਕਟ ਪਾਇਆ ਸਬਦੇ ਸਾਹਿਬ ਦਾ,
1: ਹਾਂਜੀ ਬਿਲਕੁਲ ਹੈ ਜੀ,
0: ਕਿਸੇ ਨੇ ਪਾਇਆ ਰਾਧਾ ਸਵਾਮੀਆਂ ਦਾ
1: ਜੀ,
0: ਕਿਸੇ ਹਿੰਦੂ ਭਰਾ ਨੇ ਆਪਣਾ ਜਿਹੜਾ ਉਹ ਪਾਉਂਦੇ ਆ,
1: ਬਿਲਕੁਲ ਹੈ,
0: ਆਪੋ ਆਪਣਾ ਹਰ ਇੱਕ ਦਾ ਹੈਗਾ ਨਾ
1: ਜੀ,
0: ਕੋਈ ਸੁਖਬੀਰ ਬਾਦਲ ਦਾ ਫੈਨ ਹੋ ਸਕਦਾ ਉਹਨੂੰ ਵੀ ਹੱਕ ਹੈ ਉਹਦਾ ਪਾ ਲੈਣ ਦਾ, ਕੋਈ ਕੈਪਟਨ ਦਾ ਹੋਊਗਾ ਕੋਈ ਕਿਸੇ ਦਾ ਹੋਊਗਾ, ਜਾਂ ਤੇ ਫਿਰ ਤੁਸੀਂ ਸਾਰਿਆਂ ਦੇ ਲਈ ਹੁਕਮਨਾਮਾ ਜਾਰੀ ਕਰ ਦੋ,
1: ਬਿਲਕੁਲ
0: ਕੋਈ ਵੀ ਕਿਸੇ ਦਾ ਪਾ ਕੇ ਨਾ ਆਵੇ
1: ਜੀ,
0: ਨਾਮ ਧਾਨੀਆਂ ਦਾ ਵੱਖਰਾ ਸਿਸਟਮ ਯਾਰ, ਸਭ ਨੇ ਕਰੋ ਨਾ ਤੁਸੀਂ,
1: ਦੇਖੋ ਇੱਥੇ ਆਪਣੇ ਮੱਕੇ ਕੀਤਾ ਹੀ ਅਗਲਿਆਂ ਨੇ, ਉਹਦੇ ਵਿੱਚ ਔਰਤ ਨਹੀਂ ਅਲਾਊਡ, ਅਗਲੇ ਕਹਿੰਦੇ ਨਹੀਂ ਅਲਾਊਡ, ਜਾਂ ਵੱਖਰੇ ਧਰਮ ਦੇ ਐਂਟਰ ਨਹੀਂ ਕਰ ਸਕਦੇ, ਨਹੀਂ ਕਰ ਸਕਦੇ, ਜੇ ਕਰਨਾ ਤਾਂ ਉਹਨਾਂ ਦਾ ਪਹਿਰਾਵਾ ਪਾ ਕੇ ਜਾਣਾ ਪਵੇਗਾ ਜੀ, ਇਹ ਹੋਲਾਣਾ ਕੀਤਾ
0: ਹੋਇਆ ਵੀ ਸਾਰਿਆਂ ਨੂੰ ਕਰ ਦੋ, ਜਿਹੜਾ ਸਿਰਫ ਤੁਸੀਂ ਭਗਵੰਤ ਮਾਨ ਦੇ ਇਹਦੇ ਨਾਲ ਵੀ ਤੁਹਾਡੀ ਕਲੀਅਰ ਹੋ ਗਿਆ ਵਾ ਕਿ ਤੁਸੀਂ ਇੱਕ ਧੜੇ ਦੇ ਜਥੇਦਾਰ ਜੀ,
1: ਬਿਲਕੁਲ ਜੀ,
0: ਇਹ ਇਸ ਕਰਕੇ ਆ ਵੀ ਚਲੋ ਸਾਨੂੰ ਤੇ ਵੇਖੋ ਜੀ ਨਾ ਅਸੀਂ ਇਲੈਕਸ਼ਨ ਚ ਕਿਤੇ ਖਲੋਣਾ ਵਾ ਨਾ ਕਰਨਾ, ਪਰ ਇਹ ਟਕਰਾਅ ਹੁੰਦੇ ਆ ਨਾ, ਇਹ ਪੰਜਾਬ ਨੂੰ ਗਲਤ ਪਾਸੇ ਲੈ ਕੇ ਜਾਣਗੇ, ਲੋਕਾਂ ਦੇ ਵਿੱਚ ਇੱਕ ਫਾਲਟ ਲਾਈਨ ਖਿੱਚੀ ਜਾਂਦੀ ਹੈ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਅਸੀਂ ਜਿਹੜੇ ਵੀ ਮੋਰਚੇ ਆ ਆਪਣੀ ਅੱਖੀਂ ਵੇਖੇ ਆ, ਜੋ ਪੰਜਾਬ ਦਾ ਬੇੜਾ ਗਰਕ ਇਹਨਾਂ ਦੇ ਲਾਇਆ ਪਹਿਲਾਂ ਮੋਰਚਿਆਂ ਨੇ ਕੀਤਾ, ਕਿਤੇ ਦੁਬਾਰੇ ਵੋਟਾਂ ਦੀ ਖਾਤਰ ਉਧਰ ਨਾ ਤੋਰ ਦੇਣਾ,
1: ਬਿਲਕੁਲ,
0: ਨਾ ਜਥੇਦਾਰਾਂ ਦਾ ਕੱਖ ਜਾਣਾ, ਨਾ ਸੁਖਬੀਰ ਦਾ ਕੱਖ ਜਾਣਾ, ਨਾ ਭਗਵੰਤ ਮਾਨ ਦਾ ਕੱਖ ਜਾਣਾ,
1: ਬਿਲਕੁਲ,
0: ਨਾ ਕਾਂਗਰਸੀਆਂ ਦਾ,
1: ਬਿਲਕੁਲ,
0: ਉਜੜਨਾ ਪੰਜਾਬ ਤੇ ਮੁੜ ਕੇ ਆਪਸ ਵਿੱਚ ਡਿਵਾਈਡ ਹੋ ਜਾਣਾ ਲੋਕਾਂ ਨੇ,
1: ਬਿਲਕੁਲ ਹੈ ਜੀ,
0: ਪੱਟੇ ਜਾਣੇ,
1: ਬਿਲਕੁਲ ਹੈ ਜੀ,
0: ਓਕੇ ਜੀ,
1: ਥੈਂਕ ਯੂ, ਥੈਂਕ ਯੂ ਪਟੇਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਥੈਂਕ ਯੂ ਜੀ, ਡਾਕਟਰ ਪਟੇ ਸਾਹਿਬ ਆਪਣੇ ਵਿਚਾਰ ਦੇ ਕੇ ਗਏ ਨੇ ਜੀ, ਹਾਂਜੀ ਸੈਣੀ ਸਾਹਿਬ ਕੰਟੀਨਿਊ ਪਲੀਜ਼।
2: ਹਾਂਜੀ ਹਾਂਜੀ, ਚਲੋ ਇਸ ਵਿਸ਼ੇ ਤੇ ਤਾਂ ਡਾਕਟਰ ਪੱਟੀ ਸਾਹਿਬ ਜਿਹੜੇ ਹੈਗੇ ਆ ਡਿਟੇਲ ਦੇ ਵਿੱਚ ਦੱਸ ਗਏ ਆ ਜੀ, ਪਰ ਮੇਰੀ ਤਾਂ ਸੋਚ ਇਹ ਸੀ ਜੀ, ਮੈਂ ਮੁੜ ਕੇ ਫਿਰ ਉਸੇ ਗੱਲ ਤੇ ਆ ਜਾਣਾ ਹੈਗਾ ਆ ਜੀ, ਕਿ ਇਹਦੇ ਵਾਸਤੇ ਜਿਹੜਾ ਹੈਗਾ ਆ ਵੀ ਉੱਚੇ ਤੇ ਇਹੀ ਸੀਗਾ ਕਿ ਕੰਪਲੇਨਟ ਜਿਹੜਾ ਆ ਕਿਸੇ ਹੋਰ ਨੂੰ ਬਣਾਇਆ ਜਾਂਦਾ,
1: ਬਿਲਕੁਲ
2: ਹਾਂਜੀ, ਦਮਦਮੀ ਟਕਸਾਲ ਜਿਹੜੀ ਹੈਗੀ ਆ ਉਹ ਐਪਰੋਪਰੀਏਟ ਕੰਪਲੇਨਟ ਸੀ, ਉਹਦੇ ਰਾਹੀਂ ਜਿਹੜਾ ਹੈਗਾ ਆ ਕਾਨੂੰਨੀ ਜਿਹੜਾ ਹੈਗਾ ਆ ਉਹ ਲੜਾਈ ਵੀ ਵਿੱਢੀ ਜਾਂਦੀ ਤੇ ਬਾਕੀ ਜੋ ਵੀ ਕੰਮ ਕਰਨਾ ਚਾਹੁੰਦਾ ਉਹ ਉਹ ਕਾਹਲੀ ਨਹੀਂ ਸੀ ਕਰਨੀ ਚਾਹੀਦੀ ਇਸ ਕੰਮ ਦੇ ਵਿੱਚ,
1: ਬਿਲਕੁਲ, ਉਹ ਕ੍ਰੈਡਿਟ ਵਾਰ ਚ ਵੀ ਪੈ ਜਾਂਦੇ ਨੇ ਨਾ ਇੱਕ ਵਾਰੀ ਕਈ ਵਾਰੀ, ਫਿਰ ਇਹ ਵੀ ਚੱਕਰ ਪੈ
2: ਜਾਂਦਾ, ਇਹਦੇ ਵਿੱਚ ਸਰ ਕੋਈ ਕ੍ਰੈਡਿਟ ਵਾਲਾ ਕੋਈ ਕੰਮ ਨਹੀਂ ਹੈਗਾ ਸੀਗਾ ਇਹਦੇ ਵਿੱਚ ਜਿਹੜਾ, ਹਾਂਜੀ
1: ਜੀ ਬਿਲਕੁਲ ਹੈ ਜੀ,
2: ਹੁਣ ਆ ਜੀ ਜੀ ਵਿਕਰਮ ਮਜੀਠੀਆ ਦੀ ਬੇਲ ਐਪਲੀਕੇਸ਼ਨ ਤੇ ਜੀ
1: ਸਰ, ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਰਾਂ ਕਿ ਅੱਜ ਮਜੀਠੀਆ ਸਾਹਿਬ ਜਿਹੜੀ ਮੈਂ ਵੀਡੀਓ ਦੇਖੀ ਹੈ ਉਹਦੇ ਵਿੱਚ ਨਾਲ ਦੀ ਨਾਲ ਹੀ ਨਸ਼ਰ ਹੋ ਗਿਆ ਜੀ, ਕਿੱਥੋਂ ਆ ਗਿਆ ਅਵਤਾਰ?
2: ਹੱਦ ਹੋ ਗਈ ਹੈ ਸਰ, ਉਹਨਾਂ ਨੂੰ ਕੀ ਲੋੜ ਹੈਗੀ ਸੀ ਉਹ ਛੁਪਣ ਦੀ ਜੀ, ਇੱਥੇ ਹੀ ਹੈਗੇ ਸੀ ਉਹ, ਕਿੱਥੇ ਗਏ
1: ਜੀ?
2: ਹਾਂਜੀ, ਦੇਖੋ ਜਦੋਂ ਬੰਦਾ ਇੱਕ ਦੋ ਵਾਰੀ ਏਦਾਂ ਦੇ ਚੱਕਰਾਂ ਚੋਂ ਨਿਕਲ ਜਾਂਦਾ ਹੈਗਾ ਨਾ, ਫੇਰ ਉਹਨਾਂ ਨੂੰ ਪਤਾ ਹੁੰਦਾ ਹੈਗਾ ਆ। ਇਰਾਨ ਨੇ ਵੀ ਜਿਹੜਾ ਆ ਹੁਣ ਜਿਹੜਾ ਆ ਹੋਰ ਕੁਛ ਨੀ ਕੀਤਾ ਹੋਊਗਾ, ਬੰਬਾਂ ਤੋਂ ਬਚਣ ਵਾਸਤੇ ਲੋਕਾਂ ਨੇ ਆਪਣੇ ਭੋਰੇ ਤਾਂ ਕੱਢ ਹੀ ਲਏ ਹੋਣਗੇ ਜੀ, ਤੇ ਭਾਈ ਇੱਥੇ ਜਿਹੜਾ ਪਤਾ ਨੀ ਲੜਾਈ, ਤੇ ਇਸ ਕਰਕੇ ਵੀ ਇਹਨਾਂ ਨੇ ਵੀ ਆਪਣੀਆਂ ਲੁਕਣ ਵਾਲੀਆਂ ਜਗ੍ਹਾ ਰੱਖ ਲਈਆਂ ਹੋਣਗੀਆਂ ਵੀ ਹਾਂ ਜੀ ਪਤਾ ਨੀ ਹੈਗਾ ਜੇ 8 ਮਹੀਨੇ ਰਹਿੰਦੇ ਹੈਗੇ ਆ, ਕੋਈ ਸੇਫ ਜਗ੍ਹਾ ਜਿਹੜੀਆਂ ਰੱਖੀਆਂ ਆ ਹੋਣਗੀਆਂ ਪਹਿਲਾਂ ਹੀ ਨਿਸ਼ਾਨੇ ਤੇ।
1: ਭੋਰੇ ਵਾਲੀ ਜਗ੍ਹਾ ਜਿਹੜੀ ਗੱਲ ਕੀਤੀ ਬੜੀ ਡੀਪਲੀ ਕਰ ਰਹੇ ਹੋ ਤੁਸੀਂ, ਭੋਰਾ ਸਮਝ ਗਏ ਜਿਹੜੇ ਸਮਝਣਾ ਸੀ।
2: ਅੰਦਰ ਫਿਰ ਠੀਕ ਆ ਜੀ, ਜਿੱਥੇ ਵੀ ਚੱਲ ਰਿਹਾ ਅਗਲੇ ਆਰਾਮ ਨਾਲ ਠੀਕ ਆ ਜੀ, ਬਾਹਰ ਆ ਗਏ ਜੀ ਅਗਲੇ।
1: ਹਾਂਜੀ,
2: ਗੱਲ ਤਾਂ ਇਹ ਸੀ ਨਾ, ਪਰ ਸਾਹਿਬ ਵਿੱਚ ਜਿਹੜਾ ਕੇਸ ਦੇ ਵਿੱਚ ਜਿਹੜਾ ਹੈ ਨਾ ਜੀ, ਇਹ ਗੱਲ ਹੁੰਦੀ ਆ
1: ਜੀ,
2: ਇਹ ਉਹਦੇ ਵਿੱਚ ਇਹਨਾਂ ਨੇ ਬਿਕਰਮਜੀਤ ਸਿੰਘ ਬਾਠ ਐਡਵੋਕੇਟ ਨੂੰ ਵੀ ਨਾਲ ਕੇਸ ਦੇ ਵਿੱਚ ਪਾਰਟੀ ਬਣਾ ਲਿਆ ਸੀ।
1: ਹਾਂਜੀ,
2: ਉਹ ਫਿਰ ਬਾਅਦ ਦੇ ਵਿੱਚ ਐਸ ਜਦੋਂ ਰੌਲਾ ਪਿਆ ਤੇ ਵਕੀਲਾਂ ਨੇ ਹੜਤਾਲ ਕੀਤੀ, ਇਹਨਾਂ ਨੇ ਫਟਾਫਟ ਕਾਲੀ ਕਾਲੀ ਐਸ ਆਈ ਟੀ ਬਣਾਈ ਤੇ ਉਹਨਾਂ ਨਾਂ ਕਹਿਤਾ ਵੀ ਗਲਤੀ ਨਾ ਪੈ ਜਾ ਜੀ, ਤੇ ਉਹਦਾ ਇੱਦਾਂ ਕਰਕੇ।
1: ਬਿਲਕੁਲ,
2: ਕਾਨੂੰਨ ਇਹ ਆ ਕਿ ਇਫ ਦੀ ਇੰਪਲੀਕੇਸ਼ਨ ਆਫ ਵਨ ਪਰਸਨ ਇਜ ਫਾਊਂਡ ਫਾਲਸ ਦੈਨ ਦਾ ਹੋਲ ਕੇਸ ਇਜ ਡਾਊਟਫੁਲ।
1: ਬਿਲਕੁਲ,
2: ਜੇ ਇੱਕ ਬੰਦੇ ਦੀ ਸ਼ਮੂਲੀਅਤ ਵੀ ਝੂਠੀ ਪਾਈ ਜਾਂਦੀ ਹੈ ਤਾਂ ਕੇਸ ਜਿਹੜਾ ਆ ਉਹ ਡਾਊਟਫੁਲ ਹੋ ਜਾਊਗਾ, ਸ਼ੱਕੀ ਹੋ ਜਾਊਗਾ
1: ਜੀ,
2: ਉਹਦਾ ਬੈਨੀਫਿਟ ਫਿਰ ਹਮੇਸ਼ਾ ਮੁਲਜ਼ਮ ਨੂੰ ਜਾਂਦਾ ਹੈ ਜੀ।
1: ਜੀ,
2: ਸੋ ਇਹਨਾਂ ਦੀ ਐਂਟੀਸਪੇਟਰੀ ਬੇਲ ਜਿਹੜੀ ਹੈਗੀ ਆ ਉਹ ਇਸੇ ਕਰਕੇ ਜਿਹੜਾ ਆ, ਕਿਉਂਕਿ ਫਸਟ ਕੋਰਟ ਹੀ ਹੁੰਦੀ ਹੈ ਐਂਟੀਸਪੇਟਰੀ ਵਾਸਤੇ, ਸੈਸ਼ਨ ਕੋਰਟ ਜਿਹੜੀ ਹੁੰਦੀ ਆ
1: ਜੀ,
2: ਸੋ ਇਹਨਾਂ ਦੀ ਐਂਟੀਸਪੇਟਰੀ ਇਸੇ ਕਰਕੇ ਹੋ ਗਈ। ਮੋਰ ਓਵਰ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਵੀ ਹਾਂ ਜੀ ਵੀ ਜਿਸ ਕੰਮ ਕਰਕੇ ਗਏ ਸੀ, ਜਿਸ ਬੰਦੇ ਨੂੰ ਲੱਭਣ ਗਏ ਸੀ ਉਹਦੇ ਤੇ ਚਾਹੇ ਜਿਹੜਾ ਕੇਸ ਵੀ ਪਾਇਆ ਸੀ ਉਹ ਕੇਸ ਵੀ ਕੈਂਸਲ ਹੋ ਗਿਆ ਇਸੇ ਕਰਕੇ, ਤੇ ਉਹਦਾ ਕਿਉਂਕਿ ਉਹ ਕੇਸ ਜਿਹੜਾ ਆ ਉਹ ਵੀ ਝੂਠਾ ਪਾਇਆ ਗਿਆ ਜੀ,
1: ਕਿ
2: ਉਹ ਕੇਸ ਜਿਹੜੀ ਉਹਦੀ ਅਰੈਸਟ ਵੀ ਇਲੀਗਲ ਪਾਈ ਗਈ ਜੀ, ਤੇ ਇਲੀਗਲ ਪਾਈ ਗਈ ਤੇ ਇਹ ਬੰਦਾ ਜਿਹਨੂੰ ਲੈ ਕੇ ਆਏ ਹੈਗੇ ਸੀਗੇ ਜਾਂ ਉੱਥੋਂ ਪਛਾਣੇ ਲੱਭਣ ਗਏ ਸੀਗੇ ਜੀ, ਇਟ ਮੀਨਸ ਉਹਦੀ ਅਰੈਸਟ ਜਿਹੜੀ ਸੀਗੀ ਪੁਲਿਸ ਦੀ ਕਸਟਡੀ ਦੇ ਵਿੱਚ ਇਲੀਗਲ
1: ਸੀ।
2: ਸੋ ਇਸ ਕਰਕੇ ਜਿਹੜਾ ਹੈਗਾ ਉਹਦਾ ਬੈਨੀਫਿਟ ਸਾਰਾ ਜਿਹੜਾ ਆ। ਤੀਜਾ ਇਹ ਸਰਕਾਰ ਨੇ ਦਾਵਾ ਕੀਤਾ ਸੀ ਸਾਡੇ ਰਜਿਸਟਰ ਪਾੜੇ ਜੇ ਉਹ, ਸਾਡੇ ਕੋਲ ਵੀਡੀਓ ਹੈਗੀਆਂ ਆ ਜੀ, ਵੀਡੀਓ ਉੱਥੇ ਕੋਈ ਪੇਸ਼ ਨੀ ਕੀਤੀਆਂ ਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਉਹਦਾ ਬੈਨੀਫਿਟ ਮਿਲਦੇ ਹੋਏ ਤੇ ਉਹਨਾਂ ਨੂੰ ਐਂਟੀਸਪੇਟਰੀ ਮਿਲ ਗਈ ਜੀ।
1: ਬਿਲਕੁਲ,
2: ਤੇ ਮੇਰਾ ਖਿਆਲ ਹੈਗਾ ਕੇਸ ਵੀ ਆਪਣੇ ਆਪ ਦੇ ਵਿੱਚ ਇਹ ਖਤਮ ਹੋ ਜਾਣਾ ਜੀ ਹੌਲੀ ਹੌਲੀ, ਕਿਉਂਕਿ ਹਾਂਜੀ ਕਿਉਂਕਿ ਜਿਹੜਾ ਹੈਗਾ ਆ ਵੀ ਇੱਥੇ ਤੱਕ ਹੀ ਜ਼ੋਰ ਹੁੰਦਾ ਹੈਗਾ ਜਦੋਂ ਮੁਲਜ਼ਮ ਨੂੰ ਜ਼ਮਾਨਤ ਮਿਲ ਜਾਂਦੀ ਹੈਗੀ ਆ, ਤੇ ਫਿਰ ਓਫੈਂਸ ਜਿੱਦਾਂ ਇਹਨਾਂ ਨੇ ਜਿੱਦਾਂ ਭੱਜੇ ਹੈਗੇ ਨਾ ਜੀ ਉਸ ਹਿਸਾਬ ਨਾਲ ਇਹਨਾਂ ਕੋਲ ਓਫੈਂਸ ਸਾਬਤ ਵੀ ਨਹੀਂ ਸੀ ਹੋਣੇ, ਤੇ ਕਿਉਂਕਿ ਫਿਰ ਜਦੋਂ ਕੇਸ ਬਣਾਉਣ ਲੱਗੇ ਹੈਗੇ ਨਾ ਜੀ ਜਿੰਨੀਆਂ ਕੁ ਧਾਰਾਂ ਲਾਈਆਂ ਸੀ ਭਾਰਾ ਸਾਹਿਬ ਉਹਨਾਂ ਨੇ, ਮੈਂ ਤੁਹਾਨੂੰ ਦੱਸਿਆ ਵੀ ਸੀ ਉਦਣ ਵੀ ਇਹਨਾਂ ਨੇ ਪੜ ਪੜ ਕੇ ਆਹ ਵੀ ਲਾ ਦੀ ਹੈ ਜੀ, ਉਹ ਉਹਦੇ ਵਿੱਚ ਜਿਹੜਾ ਆ ਤੇ ਰਿਕਾਰਡ ਪੜਨ ਦੀ ਵੀ ਲਾ ਦਿਓ, ਵਰਦੀ ਪੜਨ ਦੀ ਵੀ ਲਾ ਦਿਓ, ਹਾਂਜੀ ਨਾਲ ਇਹ ਵੀ ਲਾ ਦਿਓ ਵੀ ਹਾਂ ਜੀ ਡਿਊਟੀ ਚ ਵੀ ਪਾਉਣ ਦੀ ਵੀ ਲਾ ਦਿਓ, ਹਾਂਜੀ ਤੇ ਕਸਟਡੀ ਚੋਂ ਬੰਦਾ ਭਜਾਉਣ ਦੀ ਵੀ ਲਾ ਦਿਓ, ਉਹ ਸਾਰੀਆਂ ਧਾਰਾਂ ਲਾਤੀਆਂ ਸੀਗੀਆਂ ਜੀ, ਤੇ ਉਹ ਸਾਬਤ ਕੋਈ ਹੁੰਦੀ ਨੀ ਸੀ ਕਿਉਂਕਿ ਉਹਨਾਂ ਨੇ ਵੀ ਨਾਲ ਵੀਡੀਓਗ੍ਰਾਫੀ ਕੀਤੀ ਸੀ ਇਸੇ ਚੀਜ਼ ਦੀ।
1: ਪਰ ਇਹਦੇ ਉੱਤੇ ਸੈਣੀ ਸਾਹਿਬ ਕਿਤੇ ਨਾ ਕਿਤੇ ਜਿਹੜਾ ਅੰਮ੍ਰਿਤਪਾਲ ਧੜਾ ਹੈਗਾ ਕਿ ਉਹ ਇਹ ਮੁੱਦਾ ਚੱਕ ਸਕਦਾ ਕਿ ਮਜੀਠੀਆ ਸਾਹਿਬ ਨੂੰ ਉਦਾਂ ਹੀ ਛੱਡ ਦਿੱਤਾ, ਸੁੱਕਾ ਹੀ ਛੱਡਤਾ?
2: ਦੇਖੋ ਉਹ ਤਾਂ ਕੋਰਟ ਨੇ ਰਿਲੀਫ ਦਿੱਤੀ ਹੈ ਨਾ, ਛੱਡ ਕਿੱਥੇ, ਭਗਵੰਤ ਮਾਨ ਕਿੱਥੇ ਛੱਡਦਾ ਸੀ, ਉਹ ਤਾਂ ਰਿਲੀਫ ਲੈ ਗਿਆ ਕੋਰਟ ਤੋਂ, ਲੈ ਗਿਆ ਰਿਲੀਫ ਕੋਰਟ ਕੋਲ ਮਿਲੀ ਆ ਜੀ
1: ਜੀ,
2: ਜਿਹੜੇ ਦੇਖੋ ਉਹ ਇਸ ਚੀਜ਼ ਦਾ ਤਾਂ ਹੈਗਾ ਨਾ ਜੀ ਵੀ ਅੰਮ੍ਰਿਤਪਾਲ ਹੋਣਾ ਵਾਲਾ ਜਿਹੜਾ ਕੰਮ ਸੀਗਾ ਉਦੋਂ ਜਿਹੜਾ ਇਹ ਆ ਟੈਂਪਰਾਮੈਂਟ ਸਟੇਟ ਦਾ ਹੋਰ ਸੀਗਾ ਤੇ ਸੈਂਟਰ ਤੱਕ ਵਿੱਚ ਇਨਵੋਲਵ ਸੀਗਾ ਜੀ।
1: ਬਿਲਕੁਲ ਜੀ,
2: ਹਾਂਜੀ, ਸੋ ਇਸ ਕਰਕੇ ਸੈਂਟਰ ਨੇ ਵੀ ਦੇਖਿਆ ਵੀ ਉਹ ਵੀ ਹਾਂਜੀ ਵੀ ਲਾ ਐਂਡ ਆਰਡਰ ਜਿਹੜਾ ਹੈਗਾ ਆ ਬਹੁਤ ਚਰਮਰਾ ਜਾਣਾ ਹੈਗਾ ਜਿਸ ਸਥਿਤੀ ਚ ਕੰਮ ਚੱਲ ਗਿਆ ਸੀਗਾ
1: ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਦੋਨਾਂ ਕੇਸਾਂ ਦਾ ਕੰਪੈਰੀਜ਼ਨ ਨਹੀਂ ਹੋ ਸਕਦਾ, ਜਿਹੜੇ ਵੀ ਲੋਕ ਕਰਦੇ ਹੈਗੇ ਉਹ ਗਲਤ ਕਰਦੇ ਹੈਗੇ ਆ, ਉਹ ਕੇਸ ਕੁਛ ਹੋਰ ਸੀ ਇਹ ਕੇਸ ਕੁਛ ਹੋਰ ਆ ਜੀ।
1: ਬਿਲਕੁਲ ਜੀ, ਤੇ ਸੈਣ ਸਾਹਿਬ ਕੋਕਰਜ ਜਨਤਾ ਪਾਰਟੀ ਦੇ ਆਗੂ ਦੇ ਪਹਿਲਾਂ ਥੱਪੜ ਪੈਣ ਲੱਗ ਗਏ ਜੀ, ਹਲੇ ਤਾਂ ਕੰਮ ਸ਼ੁਰੂ ਵੀ ਨਹੀਂ ਹੋਇਆ।
2: ਉਹ ਭਾਰੇ ਸਾਹਿਬ ਇਹਨਾਂ ਨੇ ਲੋਕਾਂ ਦੇ ਪੁੱਤ ਮਰਾਉਣੇ ਆ, ਹੋਰ ਕੁਛ ਨੀ ਜੀ
1: ਜੀ,
2: ਇਹ ਜਾਣ ਬੁੱਝ ਕੇ ਸਰਕਾਰਾਂ ਹੀ ਕਰਵਾ ਰਹੀਆਂ, ਸਰਕਾਰਾਂ ਹੀ ਹੰਗਾਮੇ ਕਰਾਉਂਦੀਆਂ ਹੈਗੀਆਂ ਜੀ, ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉੱਥੇ ਜਿਹੜੇ ਬੰਦੇ ਪ੍ਰਦਰਸ਼ਨ ਕਰ ਰਹੇ ਕੌਣ ਆ ਜੀ, ਉਹ ਆਮ ਲੋਕ ਆ ਜੀ,
1: ਬਿਲਕੁਲ
2: ਉਹ ਆਮ ਲੋਕ ਹੈਗੇ ਆ, ਉਹ ਆਮ ਲੋਕਾਂ ਦੇ ਵਿੱਚ ਜਿਹੜਾ ਆ ਹੁਣ ਇੱਕ ਵਾਰੀ ਏਦਾਂ ਦਾ ਇੰਸੀਡੈਂਟ ਹੋ ਗਿਆ, ਇੱਕ ਤਾਂ ਹੋਰ ਕਰਵਾ ਦੇਣਗੇ ਜੀ ਏਦਾਂ ਦਾ, ਫੇਰ ਉੱਤੇ ਲਾਠੀ ਚਾਰਜ ਆਪ ਹੀ ਕਰਵਾ ਦੇਣਗੇ ਜੀ, ਉਹ ਵਿਚਾਰੇ ਡਾਂਗਾ ਡੂੰਗਾ ਖਾ ਕੇ ਬੰਦੇ ਆ ਜਾਣਗੇ ਜੀ, ਚੁੱਪ ਕਰਕੇ ਨਾਮ ਅਗਰ ਤੁਰੂਗਾ ਕੋਈ ਤਾਂ ਵਾਸਤਾ
1: ਅਮਰੀਕਾ ਦੀ ਟਿਕਟ ਲੈ ਕੇ ਫਿਰ ਉੱਥੇ ਦਿਹਾੜੀ ਲਾਉਣ ਲੱਗ ਜਾਊ ਸਾਡੇ ਵਾਂਗੂ।
2: ਹਾਂਜੀ ਮੁੜ ਕੇ ਫੇਰ ਚੱਲ ਜਾਊਗਾ, ਉਹਨੇ ਸੋਚਿਆ ਮੈਂ ਵੀ ਆ ਕੇ MLA ਬਣ ਜਾ ਜੀ।
1: ਜੀ ਬਿਲਕੁਲ ਹੈ ਜੀ,
2: ਤੋ MLA MP ਤਾਂ ਪੱਕਾ ਹੀ ਆ ਨਾ ਮੈਂ, ਮਤਲਬ ਜਿੰਨੀ ਮੈਨੂੰ ਸਮਰਥਨ ਜਿੰਨਾ ਆਇਆ। ਇੱਥੇ ਅਨਰੈਸਟ ਹੈਗੀ ਆ ਜੀ, ਇੱਥੇ ਕਿਸਾਨ ਅੰਦੋਲਨ ਦੇ ਚ ਇਹਨੂੰ ਪਤਾ ਨੀ ਹੈਗਾ ਜੀ, ਕਿਸਾਨ ਅੰਦੋਲਨ ਵਾਲੇ ਦੇਖ ਲੈ ਜੀ, ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਆ ਬਲਵੀਰ ਸਿੰਘ ਰਾਜੇਵਾਲ ਦਾ ਜਿਹੜਾ ਹੈਗਾ ਆ ਕਿੰਨਾ ਕੁ ਰੁਤਬਾ ਸੀਗਾ ਜੀ।
1: ਬਿਲਕੁਲ,
2: ਜਦੋਂ ਉਹਨਾਂ ਨੇ ਆ ਕੇ ਇਲੈਕਸ਼ਨ ਪਾਰਟੀਸਪੇਟ ਕੀਤਾ, ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਸਪੋਰਟ ਕਰਦੇ ਹੈਗੇ ਨਾ, ਜਦੋਂ ਇਲੈਕਸ਼ਨ ਹੋਣਾ ਆ ਨਾ, ਇਹਨਾਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਵੱਲੋਂ ਮੁੜ ਜਾਣਾ, ਇਹ ਸਾਰੇ ਆਪੋਜੀਸ਼ਨ ਪਾਰਟੀਆਂ ਦੇ ਬੰਦੇ ਹੈਗੇ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਹਾਂਜੀ।
2: ਜਿਹੜੇ ਅਫੈਕਟਡ ਬੱਚੇ ਹੈਗੇ ਉਹ ਤਾਂ ਲੱਗ ਪਏ ਵਿਚਾਰੇ ਫੇਰ ਤਿਆਰੀਆਂ ਕਰਨ, ਦੁਬਾਰਾ ਪਤਾ ਨੀ ਪੇਪਰ ਕਦੋਂ ਹੋਣਾ, ਮੇਰੇ ਕੋਲ ਦੁਬਾਰਾ ਨਾ ਜਿਹੜਾ ਹੈਗਾ ਆ ਪੜ੍ਹਨ ਵਾਲੇ ਬੱਚਿਆਂ ਕੋਲ ਸਾਰਾ ਇੰਨਾ ਟਾਈਮ ਕਿੱਥੇ ਹੁੰਦਾ ਹੈਗਾ। ਯੂਥ ਵਿੱਚ ਅਨਰੈਸਟ ਜ਼ਰੂਰ ਆ, ਪਰ ਬੱਚੇ ਜਿਹੜੇ ਹੈਗੇ ਜਦ ਤੱਕ ਜਿਹੜੇ ਪੜ੍ਹਨ ਜਿਹੜੇ ਉੱਥੇ ਨੀਟ ਵਾਲੇ ਤੁਹਾਡੇ, ਤੁਸੀਂ ਉਹ ਬੱਚਿਆਂ ਨੂੰ ਦੇਖੋ, ਉਹਨਾਂ ਬੱਚਿਆਂ ਨੇ ਤਾਂ ਸਾਰੇ ਸ਼ੌਂਕ ਮਾਰੇ ਹੁੰਦੇ ਸਰ,
1: ਕਿਸੇ
2: ਰਿਸ਼ਤੇਦਾਰੀ ਦੇ ਵਿਆਹ ਸ਼ਾਦੀ ਨੀ ਜਾਂਦੇ ਉਹ
1: ਧਰਨਿਆਂ ਤੇ ਥੋੜੀ ਤੁਰੇ
2: ਉਹਨਾਂ ਦੇ ਘਰ ਸਰ, ਉਹਨਾਂ ਦੇ ਘਰ ਚ ਫੰਕਸ਼ਨ ਹੋਵੇ ਨਾ ਤੇ ਉਹ ਆਪਣਾ ਅਲੱਗ ਕਮਰੇ ਦੇ ਵਿੱਚ ਆਪਣਾ ਜਿਹੜਾ ਹੈਗਾ ਜਾਂ ਤਿਆਰੀ ਕਰਦੇ ਹੁੰਦੇ ਆ ਜੀ।
1: ਬਿਲਕੁਲ,
2: ਤਪੱਸਿਆ ਕਰਨੀ ਪੈਂਦੀ ਹੈ, ਕੋਈ ਸੌਖੇ ਕੰਮ ਨਹੀਂ ਹੈਗੇ, ਸੋ ਇਸ ਕਰਕੇ ਉਹ ਬੱਚੇ ਨੀ ਮਤਲਬ ਜਿਹੜਾ ਹੈਗਾ ਆ ਉਹ ਉਹਨਾਂ ਕੋ ਉਹਨਾਂ ਨੂੰ ਰਿਸੈਂਟਮੈਂਟ ਜ਼ਰੂਰ ਹੁੰਦੀ ਹੈ, ਮਾਂ ਬਾਪ ਨੂੰ ਰਿਸੈਂਟਮੈਂਟ ਹੁੰਦੀ ਹੈ ਜੀ, ਪਰ ਨਾਲ ਜਿਹੜਾ ਹੈਗਾ ਆ ਉਹ ਕਹਿੰਦੇ ਕਿ ਹੁਣ ਦੁਬਾਰਾ ਤਿਆਰੀ ਕਰਨੀ ਪੈਣੀ ਹੈ।
1: ਬਿਲਕੁਲ ਜੀ, ਸੈਣੀ ਸਾਹਿਬ ਤੁਹਾਡੇ ਤੋਂ ਛੁੱਟੀ ਲੈਣ ਤੋਂ ਪਹਿਲਾਂ ਆਪਣੇ ਨਾਲ ਮੁਗੱਦਰ ਹੀ ਜੁੜੇ, ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਾਈ ਦੇਈਏ ਜਾਂਦੇ ਜਾਂਦੇ।
2: ਮੈਂ ਵੋਟ ਨੀ ਪਾਉਣੀ,
1: ਤੁਸੀਂ ਪਹਿਲਾਂ ਕਿਹਾ ਤਾਂ ਹਲੇ ਤਾਂ ਸਵਾਲ ਵੀ ਨੀ ਆਇਆ ਸੀ।
2: ਮੈਂ ਨੀ ਵੋਟ ਪਾਉਣੀ, ਮੈਂ ਨੀ,
1: ਤੁਸੀਂ ਮੈਨੂੰ ਫਸਾ ਜਾਂਦੇ ਹੋ ਨਾ ਬਾਅਦ ਚੋਂ, ਮੈਨੂੰ ਪੁੱਛਦੇ ਰਹਿੰਦੇ ਵੋਟ ਕਿਹਨੂੰ ਪਾਈ।
2: ਮੈਂ ਪਹਿਲਾਂ ਹੀ ਦੱਸ ਦਿਆਂ ਜੀ, ਤੁਸੀਂ ਵੀ ਸੌਂਹ ਖਾ ਲਿਆ ਭਾਵਾਂ ਵੀ ਸ਼ੱਕ, ਮੈਂ ਵੀ ਸੌਂਹ ਖਾ ਕੇ ਕਹਿੰਦਾ ਹੈਗਾ ਵੀ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ, ਉਹ ਨੀ ਵੋਟ ਪਾਉਣਗੇ।
1: ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ।
3: ਆਪਾਂ ਨੀ ਲੜਨਾ ਇਹਨਾਂ ਦੇ ਪਿੱਛੇ, ਆਪਾਂ ਨੀ ਲੜਦੇ ਕਦੇ ਵੀ, ਠੀਕ
2: ਆ? ਨਹੀਂ ਆਪਾਂ ਨੀ ਲੜਦੇ, ਮੈਂ ਤਾਂ ਪਹਿਲਾਂ ਹੀ ਦੱਸ ਦਿੱਤਾ।
3: ਇਹ ਵੀ ਸਾਡੀ ਅਦਾਲਤ ਹੈ ਇੱਕ ਛੋਟੀ ਜੀ ਆਪਣਾ ਦੁਆਬਾ ਰੇਡੀਓ, ਇਹਦੇ ਤੇ ਆਰਗੂਮੈਂਟ ਆਪਣੇ ਚੱਲਦੇ ਰਹਿਣਗੇ, ਪਰ ਮੁੜ ਕੇ ਆਪਾਂ ਬਾਹਰ ਜਾ ਕੇ ਹੱਥ ਮਿਲਾ ਲਾਂਗੇ ਫਿਰ ਵੀ। ਹਾਂਜੀ ਸੈਣੀ ਬਾਈ ਜੀ ਆਓ ਜੀ, ਸਤਿ ਸ੍ਰੀ ਅਕਾਲ
1: ਜੀ।
3: ਉਹ ਵਕੀਲਾਂ
2: ਮੁਕੱਦਰ ਵੀਰ ਜੀ, ਜਿੱਤ ਜੀ ਪਿਆਰ ਪਿਆਰ ਨਿਭਾਉਣ ਦਾ ਇੱਕੋ ਹੀ ਤਰੀਕਾ ਹੁੰਦਾ, ਜਾਂ ਬੰਦੇ ਨੂੰ ਆਪਣੇ ਵਰਗਾ ਕਰ ਲਓ ਤੇ ਨਹੀਂ ਤਾਂ ਉਹਦੇ ਵਰਗੇ ਹੋ ਜਾਓ
1: ਜੀ।
3: ਬਿਲਕੁਲ
2: ਆਪਾਂ ਜਿਹੜਾ ਹੈਗਾ ਆ ਤੁਹਾਨੂੰ ਨੀ ਆਪਣੇ ਵਰਗੇ ਕਰ ਸਕੇ, ਆਪਾਂ ਸਾਰਿਆਂ ਨੇ ਸੌਂਹ ਪਾਉਣੀ, ਇਕੱਠਿਆਂ ਨੇ ਪਾਉਣੀ ਆ, ਵੀ ਆਪਾਂ ਨੀ ਵੋਟ ਪਾਉਣ ਜਾਂਦੇ।
3: ਨਹੀਂ ਨਹੀਂ ਉਹ ਐ ਨਾ ਜਿਵੇਂ ਜਿਵੇਂ ਹੁਣ ਤੁਸੀਂ ਜੱਜ ਦੇ ਸਾਹਮਣੇ ਆਰਗੂਮੈਂਟ ਕਰਦੇ ਹੋ, ਵਕੀਲ ਹੁਣ ਮੰਨ ਲਓ ਇੱਕ ਦੂਜੇ ਧੜੇ ਦਾ ਇੱਕ ਦੂਜੇ ਧੜੇ ਦਾ, ਹੁਣ ਭਾਰਜਵਾਈ ਆਪਣੇ ਜੱਜ ਨੇ ਤੇ ਆਪਾਂ ਹੁਣ ਇੱਥੇ ਆਰਗੂਮੈਂਟ ਕਰਨਾ ਹੈ, ਤੇ ਮੁੜ ਕੇ ਆਪਾਂ ਬਾਅਦ ਚੋਂ ਫੋਨ ਕਰਕੇ ਪਰਸਨਲ ਕਹਿਣਾ ਵੀ ਸੈਣੀ ਬਾਈ ਜੀ ਸਤਿ ਸ੍ਰੀ ਅਕਾਲ, ਲਵ ਯੂ ਪਿਆਰੇ ਹੋ
1: ਜੀ।
3: ਇਹੀ ਤਾਂ ਫਿਰ ਉਹੀ ਗੱਲ ਐ ਨਾ, ਹੁਣ ਜਿੰਨੇ ਸਿਆਸਤਦਾਨ ਚਲਾਕ ਹੋਈ ਜਾਂਦੇ ਨੇ ਆਪਾਂ ਨੂੰ ਵੀ ਚਲਾਕ ਹੋਣਾ ਪਊਗਾ, ਨਹੀਂ ਜੇ ਰੋਲ ਦੇਣਗੇ ਆਪਣੇ ਦਾ ਤੱਪੜ ਸਾਰੇ ਗੱਲੇ।
1: ਬਿਲਕੁਲ
3: ਬਿਲਕੁਲ
2: ਬਿਲਕੁਲ,
3: ਸਵਾਲ ਨੀ ਮੇਰਾ, ਮੈਂ ਤਾਂ ਨਾ, ਹਾਂਜੀ ਸੈਣੀ ਬਾਈ ਜੀ ਕਰੋ ਗੱਲ ਤੁਸੀਂ।
2: ਨਹੀਂ ਨਹੀਂ ਤੁਸੀਂ ਕਰੋ ਗੱਲ। ਹਾਂਜੀ
3: ਹਾਂਜੀ ਹਾਂਜੀ, ਉਹ ਨਹੀਂ ਮੈਂ ਤਾਂ ਨਾ ਉਹ ਸਿਆਸਤ ਗੱਲ ਅਸਲ ਚ ਨਾ ਜਿਵੇਂ ਡਾਕਟਰ ਪੱਟੀ ਸਾਹਿਬ ਕਰਦੇ ਪਏ ਨੇ ਗੱਲ, ਉਹ ਗੱਲ ਅਸਲ ਚ ਹੈ ਸਿਆਸਤ ਇਹ ਨਾ, ਜਿਵੇਂ ਹੁਣ ਆਪਾਂ ਕਹਿ ਦਿੰਦੇ ਵੀ ਮੋਦੀ ਸਾਹਿਬ ਧਰਮ ਨੂੰ ਵਰਤਦੇ ਪਏ ਨੇ
1: ਜੀ,
3: ਉਵੇਂ ਇਹ ਆਪਣੇ ਵਾਲੇ ਨੇ, ਹੁਣ ਆਪਾਂ ਜੇ ਇਹਨਾਂ ਨੂੰ ਨਾ ਕਹੀਏ ਤੇ ਇਹ ਵੀ ਧਰਮ ਨੂੰ ਸ਼ੁਰੂ ਵਰਤਣਾ ਸ਼ੁਰੂ ਆਪਣੇ ਵਾਲਿਆਂ ਨੇ ਕੀਤਾ ਅਕਾਲੀ ਦਲ ਨੇ
1: ਜੀ,
3: ਪਰ ਇਹਨਾਂ ਨੂੰ ਇਹ ਨੀ ਸੀ ਪਤਾ ਵੀ ਇਹ ਧਰਮ ਦੀ ਜਿਹੜੀ ਸਵਾਰੀ ਹੁੰਦੀ ਹੈ ਨਾ ਬਾਈ ਜੀ, ਇਹ ਸ਼ੇਰ ਦੀ ਸਵਾਰੀ ਹੁੰਦੀ ਹੈ, ਜਿਹਦੇ ਉੱਤੇ ਬੈਠਾ ਜਾਂਦਾ ਬੰਦਾ ਫਿਰ ਤਾਂ ਪਰਵਾਹ ਨੀ ਹੈਗੀ, ਜਦੋਂ ਇਹਦੇ ਅਗਲੇ ਪਾਸੇ ਡਿੱਗ ਜਾਂਦਾ ਬੰਦਾ ਫਿਰ ਉਹ ਸ਼ੇਰ ਜਾਣਦਾ, ਧਰਮ ਵਾਲਾ ਸ਼ੇਰ ਜਿਹੜਾ ਨਾ, ਫਿਰ ਉਹ ਜਾਣਦਾ ਜਾਂ ਫਿਰ ਅਗਲੇ ਪਾਸੇ ਬੰਦਾ ਜਿਹੜਾ ਡਿੱਗਿਆ ਹੁੰਦਾ ਉਹ ਜਾਣਦਾ
1: ਜੀ।
3: ਹੁਣ ਇਸ ਟਾਈਮ ਸਾਡੀ ਖੇਤਰੀ ਪਾਰਟੀ ਦੇ ਹਾਲਾਤ ਉਹ ਨੇ, ਹੁਣ ਇਹ ਇਸ ਟਾਈਮ ਸ਼ੇਰ ਦੇ ਅਗਲੇ ਪਾਸੇ ਡਿੱਗੇ ਹੋਏ ਨੇ ਧਰਮ ਵਾਲੇ ਸ਼ੇਰ ਦੇ
1: ਜੀ,
3: ਵਰਤਣਾ ਇਹਨਾਂ ਨੇ ਸ਼ੁਰੂ ਕੀਤਾ। ਵੇਖੋ ਪਹਿਲਾਂ ਸਾਡੇ ਮੰਨ ਲਓ ਤਿੰਨ ਆਪਾਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਇੱਕ ਸ਼੍ਰੋਮਣੀ ਕਮੇਟੀ ਦਾ, ਇੱਕ ਜਥੇਦਾਰ, ਤਿੰਨ ਪਿੱਲਰ ਹੁੰਦੇ ਸੀ। ਇਹਨਾਂ ਨੇ ਸਾਰਿਆਂ ਨੂੰ ਰਲਾ ਕੇ ਉਹੀ ਗੱਲ ਇਕੱਠਿਆਂ ਕਰ ਲਿਆ ਵੀ ਉਹ ਸਾਰੇ, ਜਿਵੇਂ ਹੁਣ ਪੱਟੀ ਸਾਹਿਬ ਕਹਿੰਦੇ ਸੀ ਜੇ ਕਾਂਗਰਸ ਵਾਲਿਆਂ ਨੇ ਗੋਲੀ ਚਲਾਈ ਹੁੰਦੀ, ਹੁਣ ਕਾਂਗਰਸ ਵਾਲਿਆਂ ਨੇ ਗੋਲੀ ਚਲਾਈ ਅਕਾਲ ਤਖ਼ਤ ਤੇ ਮੰਨ ਲਓ ਜਾ ਕੇ, ਤੇ ਉਹ ਬਲਟੋਆ ਸਾਹਿਬ ਹਰੀ ਜਿਹੜੇ ਹੁਣ ਅਕਾਲੀ ਦਲ ਦੇ ਲੀਡਰ ਨੇ, ਉਹ ਕਹਿੰਦੇ ਵੀ ਅਸੀਂ ਤਾਂ ਜਿਹੜੇ ਕਾਂਗਰਸ ਨੂੰ ਵੋਟ ਪਾਉਂਦੇ ਨੇ ਉਹਨਾਂ ਨੂੰ ਅਸੀਂ ਸਿੱਖ ਹੀ ਨੀ ਮੰਨਦੇ, ਕਹਿੰਦੇ ਉਹ ਸਿੱਖ ਹੈ ਹੀ ਨੀ। ਹੈਂ, ਹੁਣ ਸਰਟੀਫਿਕੇਟ ਲੈ ਲਓ ਇਹਨਾਂ ਤੋਂ ਲੈ ਲਓ, ਹੋ ਸਕਦਾ ਮੈਂ ਪਾਈ ਹੋਵੇ ਜਾਂ ਤੁਸੀਂ ਪਾਈ ਹੋਵੇ ਜਾਂ ਸੈਣੀ ਬਾਈ ਜੀ ਨੇ ਪਾਈ ਹੋਵੇ, ਤੇ ਸਰਟੀਫਿਕੇਟ ਇਹ ਦੇਣਗੇ ਵੀ ਤੁਸੀਂ ਸਿੱਖ ਹੈ, ਜੇ ਤਾਂ ਸਾਨੂੰ ਵੋਟ ਪਾਉਂਦੇ ਹੋ ਫਿਰ ਤਾਂ ਤੁਸੀਂ ਸਿੱਖ ਹੋ। ਜਿਵੇਂ ਉਹੀ ਹੁਣ ਮੋਦੀ ਸਾਹਿਬ ਵੀ ਕਹਿੰਦੇ ਜੇ ਤਾਂ ਸਾਨੂੰ ਵੋਟ ਪਾਉਣ ਵਾਲੇ ਨੇ ਉਹ ਤਾਂ ਦੇਸ਼ ਭਗਤ ਨੇ ਜਾਂ ਰਾਮ ਭਗਤ ਨੇ, ਜਿਹੜੇ ਦੂਜੇ ਪਾਸੇ ਨੇ ਉਹ ਦੇਸ਼ ਧਰੋਹੀ ਨੇ, ਹੈ ਉਹ ਧਰਮ ਦੇ ਵਿਰੋਧੀ ਨੇ। ਉਵੇਂ ਹੁਣ ਜਿਵੇਂ ਆ ਡਾਕਟਰ ਪੱਟੀ ਸਾਹਿਬ ਨੇ ਜਥੇਦਾਰਾਂ ਦੀ ਗੱਲ ਕੀਤੀ, ਠੀਕ ਆ ਆਪਾਂ ਜਥੇਦਾਰਾਂ ਨੂੰ ਕਹਿੰਦੇ ਹੈਗੇ ਆ ਵੀ ਉਹ ਜਥੇਦਾਰ ਗਲਤ ਨੇ, ਜਿੱਦੇ ਦਾ ਇਹੀ ਗਿਆਨੀ ਹਰਪ੍ਰੀਤ ਸਿੰਘ ਜਿੱਦੇ ਆ ਵਡਾਲਾ ਸਾਹਿਬ ਵਾਲੀ 320 ਸੂਪਾਂ ਦਾ ਧਰਨਾ ਲਾਈ ਬੈਠੇ ਸੀ ਉੱਥੇ, ਤੇ ਇਹੀ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸੀ, ਕਹਿੰਦੇ ਅਕਾਲੀ ਉਹ ਡਾਂਗਾ ਚੱਕ ਲਓ, ਕਹਿੰਦੇ ਇਹਨਾਂ ਦੇ ਡਾਂਗਾ ਫੇਰੋ, ਕਹਿੰਦੇ ਹੈ ਉਦਣ ਤੇ ਸੀ ਉਹ ਕੌਮ ਦੇ ਜਥੇਦਾਰ, ਜਿੱਦਣ ਉਹ ਦੂਜੇ ਪਾਸੇ ਆ ਗਏ ਉਦਣ ਉਹ ਹੋ ਗਏ, ਜਾਂ ਤਾਂ ਉਹ ਬੀਜੇਪੀ ਵਾਲੇ ਲਾ ਲਓ ਜਾਂ ਉਹ ਜਿਵੇਂ ਹੁਣ, ਕਿਉਂਕਿ ਇਹ ਨਾ ਇਹ ਅੱਜ ਬੀਜੇਪੀ ਵਾਲਾ ਨੀ, ਜਦੋਂ ਮੰਨ ਲਓ ਕਾਂਗਰਸ ਦਾ ਤੇ ਅਕਾਲੀਆਂ ਦਾ ਕਨਫਲਿਕਟ ਚੱਲਦਾ ਸੀ
1: ਜੀ,
3: ਉਦੋਂ ਇਹ ਹੁੰਦਾ ਸੀ ਵੀ ਇਹ ਜਿਹੜਾ ਸਾਡੇ ਵਾਲ ਨੀ ਉਹ ਕਾਂਗਰਸੀ ਹੈ
1: ਜੀ,
3: ਹੈ ਜਿਹੜਾ ਸਾਡੇ ਵਾਲ ਹੈ ਉਹ ਪੰਥ ਵਾਲਾ ਜਾਂ ਅਕਾਲੀ ਹੈ। ਫਿਰ ਹੁਣ ਚੱਲ ਪਿਆ ਕੰਮ ਵੀ ਹੁਣ ਕਾਂਗਰਸ ਕਮਜ਼ੋਰ ਹੋ ਗਈ, ਹੁਣ ਇਹ ਚੱਲ ਪਿਆ ਵੀ ਜਿਹੜਾ ਸਾਡੇ ਵਾਲ ਦਾ ਨੀ ਉਹ ਬੀਜੇਪੀ ਵਾਲ ਦਾ ਜੀ,
1: ਹੈ
3: ਉਹ ਜਥੇਦਾਰ ਬੀਜੇਪੀ ਵੱਲ ਦਾ, ਜਿਹੜਾ ਸਾਡੀ ਗੱਲ ਕਰਦਾ ਉਹ ਹੁਣ ਆ ਗੜਗੱਜ ਹੈ। ਇਹੀ ਗੜਗੱਜ ਦੀਆਂ ਮੈਂ ਤੁਹਾਨੂੰ ਕਿੰਨੀ ਵਾਰੀ ਇਹ ਗੱਲ ਕਹੀ ਹੈ ਵੀ ਸਰਨਾ ਸਾਹਿਬ ਵੀ ਅਕਾਲੀ ਦਲ ਦੇ ਨਾਲ ਹੀ ਨੇ ਨਾ ਜੀ, ਮੈਂ ਭਾਰਜ ਭਾਈ ਜੀ ਅੱਜ ਤੁਹਾਨੂੰ ਮੰਨ ਲਓ ਤੁਹਾਨੂੰ ਗਾਲਾਂ ਕੱਢੀ ਜਾਵਾਂ, ਮਾੜਾ ਬੋਲੀ ਜਾਵਾਂ, ਭਾਰਜ ਭਾਈ ਆਹ ਹੈ ਫਲਾਣਾ ਢਮਕਾਣਾ
1: ਜੀ,
3: ਚਾਰ ਦਿਨਾਂ ਨੂੰ ਮੈਂ ਉੱਠ ਕੇ ਮੈਂ ਤੁਹਾਨੂੰ ਕਹਾਂ ਵੀ ਯਾਰ ਭਾਰਜ ਭਾਈ ਵਰਗਾ ਤਾਂ ਬੰਦਾ ਹੀ ਕੋਈ ਨੀ, ਉਹੀ ਗੱਲ ਵੀ ਇਹ ਤਾਂ ਬਸ ਸਾਰਾ ਕੁਛ ਹੀ ਬਸ ਭਾਰਜ ਭਾਈ ਹੋਈ ਹੈ, ਬਸ ਹੋਰ ਕੁਛ ਨੀ ਹੈਗਾ
1: ਜੀ।
3: ਇਹੀ ਸਰਨਾ ਸਾਹਿਬ ਇਹੀ ਗੜਗੱਜ ਸਾਹਿਬ ਦੀ ਵੀਡੀਓ ਤੁਹਾਨੂੰ ਭੇਜ ਦਿੰਦਾ ਵੀ ਸੁਖਬੀਰ ਬਾਦਲ ਨੇ ਸਾਰਾ ਜਿਹੜਾ ਇਹ ਬਾਦਲਾਂ ਨੇ ਪੱਟਿਆ ਸਾਰਾ ਪੰਜਾਬ, ਇਹਨਾਂ ਨੇ ਉਹੀ ਗੱਲ ਬੇੜਾ ਗਰਕ ਕੀਤਾ, ਤੇ ਅੱਜ ਸਰਨਾ ਸਾਹਿਬ ਨੂੰ ਪੁੱਛ ਲਓ ਇਹੀ ਗੜਗੱਜ ਸਾਹਿਬ ਦੀਆਂ ਕੱਢ ਦੋ, ਕਹਿੰਦੇ ਵੀ ਬਸ ਬਚਾਉਣਾ ਹੀ ਹੈ ਇਹਨਾਂ ਨੇ ਪੰਜਾਬ
1: ਜੀ।
3: ਫਿਰ ਹੁਣ ਜੇ ਸਾਨੂੰ ਨਾ ਸਮਝ ਆਵੇ ਭਾਰਜ ਬਾਈ ਜੀ, ਫਿਰ ਹੁਣ ਇਹ ਤਾਂ ਹੁਣ ਰੱਬ ਹੀ ਜਾਣਦਾ ਜਾਂ ਉਹੀ ਗੱਲ ਹੈ ਵੀ ਸਾਨੂੰ ਫਿਰ ਵੀ ਇਹ ਸਿਆਸਤ ਦੀ ਜੇ ਨਾ ਸਮਝ ਆਵੇ ਵੀ ਇਹ ਸਿਆਸਤ ਸਾਡੇ ਨਾਲ ਕਰਦੀ ਕੀ ਪਈ ਹੈ।
1: ਉਹ ਸਾਰੀਆਂ ਚਲੋ ਚੀਜ਼ਾਂ ਨਾਲ ਸਹਿਮਤ ਆ, ਪਰ ਜੇ ਜੋ ਕੁਝ ਵਾਪਰ ਰਿਹਾ ਮੈਂ ਇੱਕ ਉਹਦੇ ਵੱਖਰੇ ਪੱਖ ਤੋਂ ਵੀ ਜਾਣਨਾ ਚਾਹਾਂਗਾ ਸੈਣੀ ਸਾਹਿਬ ਨੂੰ ਤੋਂ ਵੀ ਕਿ ਸੈਣੀ ਸਾਹਿਬ ਚਲੋ ਆਪਾਂ ਵੋਟ ਦੀ ਗੱਲ ਤੋਂ ਸ਼ੁਰੂ ਕੀਤੀ ਸੀ, ਜੇ ਆਪਾਂ ਵੋਟ ਬਣਾਉਂਦੇ ਹਾਂ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਆਪਣੀ ਐਸ ਜੀ ਪੀ ਸੀ ਦੀ ਗੱਲ ਹੁੰਦੀ ਹੈ, ਸਿੱਖ ਧਰਮ ਦੀ ਗੱਲ ਹੁੰਦੀ ਹੈ, ਤਾਂ ਉਹਦੇ ਵਿੱਚ ਜੋ ਪ੍ਰੋਟੋਕੋਲ ਹੈ, ਚਾਹੇ ਆਪਣੇ ਵੋਟ ਬਣਾਉਣ ਦਾ ਪ੍ਰੋਟੋਕੋਲ ਹੈ, ਚਾਹੇ ਆਪਾਂ ਪਾਸਪੋਰਟ ਬਣਾਉਂਦੇ ਹਾਂ, ਉਹਦੇ ਵਿੱਚ ਵੀ ਪ੍ਰੋਟੋਕੋਲ ਹੈਗੇ ਨੇ, ਜਿਹੜੀਆਂ ਉਹਦੀਆਂ ਫਾਰਮੈਲਿਟੀਆਂ ਨੇ ਉਹ ਪੂਰੀਆਂ ਕਰਨੀਆਂ ਪੈਂਦੀਆਂ। ਇਸੇ ਤਰ੍ਹਾਂ ਮੁਸਲਿਮ ਧਰਮ ਦੇ ਵਿੱਚ, ਕ੍ਰਿਸਚਨ ਧਰਮ ਦੇ ਵਿੱਚ, ਹਰ ਧਰਮ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਫਾਰਮੈਲਿਟੀਆਂ ਨੇ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਤੇ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਜੇ ਅਸੀਂ ਵੋਟ ਪਾਉਣੀ ਚਾਹੁੰਦੇ ਹਾਂ ਮਤਲਬ ਕਿ ਐਸ ਜੀ ਪੀ ਸੀ ਦੇ ਵਿੱਚ ਵੀ ਜਾਂ ਕਿੱਦਾਂ, ਤਾਂ ਫਿਰ ਮੈਨੂੰ ਲੱਗਦਾ ਕਿ ਉਹ ਪ੍ਰੋਟੋਕੋਲ ਤਾਂ ਹਰ ਸੰਸਥਾ ਦੇ ਜਿਹੜੇ ਨੇ ਉਹ ਕਿੱਥੇ ਵੀ ਹੈ ਉਹ ਲਾਗੂ ਤਾਂ ਹੁੰਦੇ ਹੀ ਨੇ ਜੇ ਅਸੀਂ ਉਹਦੇ ਵਿੱਚ ਵੋਟ ਪਾਉਣੀ ਚਾਹੁੰਦੇ ਹਾਂ ਤਾਂ।
2: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਜਿੱਥੇ ਤੱਕ ਵੋਟ ਦਾ ਸਵਾਲ ਹੈਗਾ ਆ ਨਾ, ਵੋਟ ਦੇ ਸਵਾਲ ਦੇ ਉੱਤੇ ਜਿਹੜਾ ਆ ਸਰਨੇਮ ਦਾ ਕੋਈ ਜ਼ਰੂਰੀ ਥੋੜਾ ਹੈਗਾ ਆ। ਵੋਟ ਦੀ ਅਲੱਗ ਐਸ ਜੀ ਪੀ ਸੀ ਦੀ ਜਿਹੜੀ ਵੋਟ ਹੈਗੀ ਆ ਉਹ ਤਾਂ ਉਹਨਾਂ ਨੇ ਜਿਹੜਾ ਆ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਆ ਜੀ। ਹੁਣ ਜਿੱਦਾਂ ਮੇਰੇ ਸਾਰੇ ਖਾਨਦਾਨ ਦਾ ਨਾਂ, ਮੇਰੇ ਪਿਤਾ ਜੀ ਦਾ ਨਾਂ ਸਾਰਿਆਂ ਦੇ ਨਾਂ ਨਾਲ ਸਿੰਘ ਲੱਗਦਾ ਸੀ, ਤੇਰਾ ਖਰੇ ਜੰਮਦਿਆਂ ਨਾਲ ਹੀ ਦੀਵਾ ਦਿਖਾਲ ਲਿਆ ਸੀ ਵੀ ਬੱਚਾ ਪਾਗੀ ਤਬੀਅਤ ਦਾ ਹੋਣਾ ਆ ਤੇ ਮੇਰੇ ਨਾਂ ਨਾਲ ਸਿੰਘ ਨੀ ਲਾਇਆ
1: ਜੀ,
2: ਹਾਂਜੀ, ਇਸ ਕਰਕੇ ਮੈਨੂੰ ਐਸ ਜੀ ਪੀ ਸੀ ਵਾਲੇ ਵੰਡ ਦੇਣਗੇ। ਸੋ ਇਸ ਕਰਕੇ ਜਿਹੜਾ ਹੈਗਾ ਉਹ ਤਾਂ ਇਹਨਾਂ ਦਾ ਐਸ ਜੀ ਪੀ ਸੀ ਦੇ ਵੋਟ ਬਣਾਉਣ ਦਾ ਜਿਹੜਾ ਹੈਗਾ ਆ ਉਹ ਤਾਂ ਉਹਨਾਂ ਨੇ ਆਪਣਾ ਵੱਖਰਾ ਰੱਖਿਆ ਆ ਕਿ ਇੰਸਟੀਟਿਊਸ਼ਨ ਚਲਾਉਣ ਵਾਸਤੇ ਉਹਨਾਂ ਦਾ ਵੀ ਸਾਬਤ ਸੂਰਤ ਸਿੱਖ ਹੋਣਾ ਜ਼ਰੂਰੀ ਹੈਗਾ ਆ ਜੀ, ਤੇ ਉਹਦੀ ਵੋਟ ਜਿਹੜੀ ਆ ਉਹ ਬਣਾਈ ਜਾਏਗੀ ਤੇ ਉਹ ਕੋਈ ਵੋਟ ਕਾਸਟ ਹੋਏਗੀ ਜੀ।
1: ਬਿਲਕੁਲ ਹੈ ਜੀ, ਤੇ ਦੂਸਰਾ ਮੈਂ ਇਹਦੇ ਵਿੱਚ ਜ਼ਰੂਰ ਇੱਕ
2: ਜਿਹੜਾ ਹੈਗਾ ਆ,
1: ਹਾਂਜੀ, ਦੂਸਰਾ ਪੱਖ ਇਹਦੇ ਵਿੱਚ ਲੈਣਾ ਚਾਹਾਂਗਾ ਕਿ ਇਹ ਤਾਂ ਹੋ ਗਿਆ ਚਲੋ ਇਹ ਪੱਖ, ਪਰ ਦੂਸਰਾ ਕਿ ਜੋ ਕੁਝ ਕਹਿ ਲੋ ਕਿ ਜੋ ਧਰਮ ਦੇ ਆਧਾਰ ਦੇ ਉੱਤੇ ਜੋ ਕੁਝ ਵੀ ਹੋ ਰਿਹਾ ਉਹ ਚਾਹੇ ਕਾਨੂੰਨ ਬਣ ਰਹੇ ਨੇ ਚਾਹੇ ਉਹ ਬੇਅਦਬੀਆਂ ਹੋ ਰਹੀਆਂ ਨੇ ਚਾਹੇ ਕੁਝ ਵੀ ਹੈ ਚਲੋ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਕਿ ਜਥੇਦਾਰ ਸਾਹਿਬਾਨ ਦੇ ਉੱਤੇ ਜੋ ਉਹਨਾਂ ਦੀ ਛਵੀ ਜੋ ਪਹਿਲਾਂ ਹੁੰਦੀ ਸੀ ਉਹ ਉਸੇ ਤਰ੍ਹਾਂ ਬਰਕਰਾਰ ਨਹੀਂ ਰਹਿ ਸਕੀ ਜਾਂ ਰੱਖ ਨਹੀਂ ਸਕੇ ਪਰ ਮੇਰੇ ਵਰਗਾ ਕਿ ਮੈਂ ਵੀ ਉਹਨਾਂ ਨੂੰ ਉੱਠ ਕੇ ਸਵਾਲ ਕਰ ਦਿੰਦਾ ਜਾਂ ਸਾਰੀਆਂ ਚੀਜ਼ਾਂ ਨੇ ਚਲੋ ਉਹ ਹੱਕ ਵੀ ਬਣਦਾ ਤਕਰੀਬਨ ਸਵਾਲ ਜਵਾਬ ਦਾ ਚਲੋ ਹੈਗਾ ਪਰ ਜੋ ਹਾਲਤ ਬਣ ਗਈ ਹੈ ਕਿ ਜਥੇਦਾਰ ਸਾਹਿਬਾਨਾਂ ਦੀ ਜਾਂ ਪੋਲੀਟੀਕਲ ਸਿਸਟਮ ਨੇ ਬਣਾ ਦਿੱਤੀ ਹੈ ਜਾਂ ਜਿੱਦਾਂ ਮਰਜ਼ੀ ਦੇਖ ਲਓ ਕਿ ਇਹ ਸਹੀ ਹੋ ਰਿਹਾ ਸਾਰਾ ਕੁਝ ਕਿ ਇੱਕ ਜਿਹੜੀ ਰਿਸਪੈਕਟ ਆ ਕਿਸੇ ਵੀ ਸੰਸਥਾ ਦੀ ਜਾਂ ਕਿਸੇ ਵੀ ਸ਼ਖਸੀਅਤ ਦੀ ਤਾਂ ਉਹ ਘੱਟੋ ਘੱਟ ਉਹ ਤਾਂ ਬਰਕਰਾਰ ਰਹੇ ਜੇ ਉਹ ਉਹਦੇ ਵਿੱਚ ਜਥੇਦਾਰ ਸਾਹਿਬ ਆਪ ਮੁਹਾਦਰੇ ਜਾਂ ਜਿਹੜੀ ਸਿੱਖ ਸੰਸਥਾ ਹੈਗੀ ਆ ਉਹ ਜੇ ਫੈਸਲੇ ਕੁਝ ਲੈਂਦੀ ਹੈ ਤਾਂ ਮੇਰੇ ਵਰਗਾ ਉਹਦੇ ਉੱਤੇ ਸਵਾਲ ਖੜੇ ਕਰ ਦਿੰਦਾ ਹੈ ਤੇ ਜੇ ਉਹ ਨਹੀਂ ਕਰਦੇ ਹੈ ਤਾਂ ਵੀ ਉਹਦੇ ਵਿੱਚ ਵੀ ਇਹ ਕਰਦੇ ਕਿਉਂ ਨਹੀਂ ਗੇ ਜੇ ਇਹ ਸਾਡੀ ਸਿਰਮੋਰ ਸੰਸਥਾ ਤਾਂ ਇਹ ਸਵਾਲ ਮਤਲਬ ਕਿ ਇਹ ਜੇ ਐਕਸ਼ਨ ਕਿਉਂ ਨਹੀਂ ਲੈ ਰਹੀ ਫਿਰ ਉਹ ਵੀ ਸਵਾਲ ਖੜੇ ਹੋ ਜਾਂਦੇ ਆ ਉਹ ਜਾਣ ਤੇ ਕਿੱਧਰ ਨੂੰ ਜਾਣ ਮੇਰਾ ਇਹ ਪੁਆਇੰਟ ਜ਼ਰੂਰ ਦੱਸਿਓ ਜੀ ਇਹਦੇ ਬਾਰੇ ਕੀ ਸੋਚਦੇ
2: ਆਪਾਂ ਜੀ ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਜੀ ਇਹਦੇ ਵਿੱਚ ਨਾ ਇਹ ਤੁਹਾਡੇ ਸਵਾਲ ਦਾ ਜਵਾਬ ਅਤੀਤ ਵਿੱਚ ਛੁਪਿਆ ਆ ਜੀ
1: ਜੀ
2: ਜਦੋਂ ਮਤਲਬ ਬਾਦਲ ਸਾਹਿਬ ਨੇ ਕਮਾਨ ਸੰਭਾਲੀ ਆ ਦੇਖੋ ਅੱਜ ਤਾਂ ਪਹਿਲਾਂ ਅੱਜ ਨੂੰ ਐਡਰੈਸ ਕਰਕੇ ਦੇਖੀਏ ਡਾਕਟਰ ਪੱਟੀ ਸਾਹਿਬ ਵੀ ਬੜੇ ਸਿਆਲੇ ਸੂਝਵਾਨ ਹੈਗੇ ਆ ਉਹ ਆ ਕੇ ਕਹਿ ਗਏ ਕਿ ਜਿਹੜਾ ਇਹ ਫੋਟੋਆਂ ਵਾਲਾ ਹੈਗਾ ਆ ਵੀ ਕਿਸੇ ਬੰਦੇ ਦੀ ਡੈਡ ਬੰਦੇ ਦੀ ਵੀ ਮਤਲਬ ਜਿਹੜਾ ਹੈਗਾ ਆ ਵੀ ਨਹੀਂ ਏਦਾਂ ਵੀ ਇੱਜ਼ਤ ਹੋਣੀ ਚਾਹੀਦੀ ਬੇਇੱਜ਼ਤੀ ਹਾਂਜੀ ਵੀ ਹਾਂ ਠੀਕ ਹੈ ਜੀ ਉਹਨਾਂ ਦਾ ਉਹ ਫੋਟੋਆਂ ਤੇ ਜੋ ਕੀਤਾ ਉਹ ਉਹਨਾਂ ਨੂੰ ਕੰਡੈਮ ਕਰਕੇ ਗਏ ਆ ਤੇ ਉਹਨੂੰ ਗਲਤ ਠਹਿਰਾ ਕੇ ਗਏ ਆ ਹੁਣ ਗਲਤ ਠਹਿਰਾ ਕੇ ਗਏ ਹੈਗੇ ਆ ਤੇ ਜਥੇਦਾਰ ਸਾਹਿਬ ਨੇ ਆਪਣੀ ਸੋਝੀ ਮੁਤਾਬਕ ਜੋ ਉਹਨਾਂ ਨੇ ਫੈਸਲਾ ਲਿਆ ਉਹਨਾਂ ਨੇ ਓਕੇ ਬੈਲੈਂਸ ਗੁੱਡ ਹੁਣ ਸ਼ੰਕਾ ਕਦੋਂ ਜਾਗੀ ਸ਼ੰਕਾ ਉਦੋਂ ਜਾਗੀ ਜਦੋਂ ਆਪਾਂ ਅਤੀਤ ਵਿੱਚ ਝਾਤੀ ਮਾਰਦੇ ਹੈਗੇ ਆ ਜਦੋਂ ਬਾਦਲ ਸਾਹਿਬ ਨੇ ਕਮਾਨ ਸੰਭਾਲ ਲਈ ਉਹਨਾਂ ਨੇ ਇੰਸਟੀਟਿਊਸ਼ਨਾਂ ਨੂੰ ਜਿਹੜਾ ਆ ਉਹ ਇੱਕ ਪਰਸਨਲ ਪ੍ਰੋਪਰਟੀ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ
1: ਜੀ
2: ਉਹਨਾਂ ਨੇ ਧਰਮ ਨੂੰ ਜਿਹੜਾ ਹੈਗਾ ਆ ਸਿਆਸੀ ਐਂਗਲ ਦੇ ਨਾਲ ਤੁਸੀਂ ਦੇਖੋ ਨਾ ਜਦੋਂ ਉਹਨਾਂ ਨੇ ਦਿੱਲੀ ਜਾਣਾ ਹੁੰਦਾ ਸੀਗਾ ਤੇ ਇੱਕ ਅਕਾਲ ਤਖ਼ਤ ਦੇ ਜਥੇਦਾਰ ਤੋਂ ਜਾਂ SGPC ਦੇ ਪ੍ਰਧਾਨ ਤੋਂ ਜਿਹੜਾ ਆ ਕੋਈ ਨਾ ਕੋਈ ਸਟੇਟਮੈਂਟ ਜਿਹੜੀ ਆ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ਼ ਦਵਾ ਦੇਣੀ
1: ਜੀ
2: ਹਾਂਜੀ ਅਗਲੇ ਦਿਨ ਆਪ ਦਿੱਲੀ ਚਲ ਜਾਣਾ ਤੇ ਡਾਕਟਰ ਸਾਹਿਬ ਡਰ ਜਾਂਦੇ ਸੀ ਵੀ ਏਦਾਂ ਦਾ ਕੋਈ ਨਾ ਹੋ ਜਾਵੇ ਵੀ ਮੈਨੂੰ ਜਿਹੜਾ ਹੈਗਾ ਆ ਕੋਈ ਤਲਬ ਕਰ ਲੈਣ ਜਾਂ ਇਸ ਤਰੀਕੇ ਨਾਲ ਉਹਨਾਂ ਨੇ ਕਹਿਣਾ ਵੀ ਬਾਦਲ ਸਾਹਿਬ ਦੇਖ ਲਿਓ ਤੇ ਬਾਦਲ ਸਾਹਿਬ ਨੇ ਆਪਣੇ ਕੋਈ ਉਹ ਚੁੱਪ ਹਾਂਜੀ ਬਾਦਲ ਸਾਹਿਬ ਨੇ ਆਪਣੇ ਨਿੱਜੀ ਕੰਮ ਜਿਹੜਾ ਹੁੰਦਾ ਸੀ ਉਹ ਕਢਾ ਕੇ ਆ ਜਾਂਦੇ ਸੀ
1: ਜੀ
2: ਇੱਕ ਵਾਰੀ ਉਹਨਾਂ ਨੇ ਹੌਸਲਾ ਕਰਕੇ ਇਹ ਵੀ ਕਿਹਾ ਵੀ ਮੈਂ ਉਹਨਾਂ ਨੇ ਕਿਹਾ ਹਾਂ ਠੀਕ ਗੱਲ ਹੈਗੀ ਵੀ ਮੈਂ ਬਾਦਲ ਸਾਹਿਬ ਨੂੰ ਕਦੀ ਖਾਲੀ ਨਹੀਂ ਮੋੜਿਆ ਹੈਗਾ ਆ ਪਰ ਉਹਨਾਂ ਨੇ ਕਦੀ ਵੀ ਜਿਹੜਾ ਮੇਰੇ ਕੋਲ ਜਦੋਂ ਵੀ ਆਏ ਆ ਆਪਣੇ ਨਿੱਜੀ ਕੰਮ ਵਾਸਤੇ ਆਏ ਹੈਗੇ ਆ ਹਾਂਜੀ ਸਟੇਟ ਦਾ ਤਾਂ ਕੋਈ ਕੰਮ ਲੈ ਕੇ ਆਏ ਨੀ
1: ਜੀ
2: ਇਹ ਡਾਕਟਰ ਮਨਮੋਹਨ ਸਿੰਘ ਆਪਣੇ ਟਾਈਮ ਤੇ ਇੰਨੀ ਗੱਲ ਕਹਿ ਗਏ ਸੀ
1: ਜੀ ਬਿਲਕੁਲ
2: ਉਹ ਤੋਂ ਪਤਾ ਉਹ ਉਹ ਉਦੋਂ ਤੋਂ ਇੱਕ ਸਿੱਖ ਵੀ ਥੋੜੇ ਸਿਆਣੇ ਹੋ ਗਏ ਜੀ
1: ਜੀ
2: ਉਹਨਾਂ ਨੇ ਦੇਖਿਆ ਵੀ ਭਾਈ ਅਸੀਂ ਜਿਹੜਾ ਹੈਗਾ ਆ ਜਿੱਦਾਂ ਹੀ ਪੰਥ ਦੀ ਗੱਲ ਆਉਂਦੀ ਹੈਗੀ ਆ ਅਸੀਂ ਤਾਂ ਸੋਚਣਾ ਹੀ ਬੰਦ ਕਰ ਦਿੰਨੇ ਆ
1: ਜੀ
2: ਫੇਰ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚ ਸਿੱਖ ਸੀਗੇ ਉਹ ਪਹਿਲਾਂ ਤਾਂ ਆਪਣੇ ਆਪ ਨੂੰ ਇਨਫੀਰੀਅਰ ਕੁਆਲਿਟੀ ਸਮਝਣ ਲੱਗ ਪਏ ਸੀ
1: ਜੀ
2: ਫੇਰ ਉਹਨਾਂ ਨੇ ਸੋਚਿਆ ਕਿ ਭਾਈ ਇਹ ਏਦਾਂ ਕਰਕੇ ਧਰਮ ਨੂੰ ਯੂਜ਼ ਕਰਦੇ ਹੈਗੇ ਆ ਆਪਣੀ ਸਿਆਸਤ ਵਾਸਤੇ
1: ਜੀ
2: ਮੈਂ ਜਦੋਂ ਮਤਲਬ ਜਿਹੜਾ ਹੈਗਾ ਆ ਸੁਖਬੀਰ ਬਾਦਲ ਦੇ ਖਿਲਾਫ਼ ਐਪਲੀਕੇਸ਼ਨ ਗਈ ਸੀ ਤੇ ਮੈਂ ਉਦੋਂ ਲਿਖਿਆ ਸੀਗਾ ਇੱਕ ਜਿਹੜਾ ਸਪਾਈਡਰ ਹੁੰਦਾ ਉਹ ਵੈਬ ਬਣਾਉਂਦਾ ਜੀ
1: ਹਾਂਜੀ
2: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਵੀ ਇੱਕ ਧਰਮ ਦਾ ਵੈਬ ਬਣਾਇਆ ਆ ਸੀ ਵੱਡੇ ਬਾਦਲ ਸਾਹਿਬ ਨੇ ਜਿਹਦੇ ਵਿੱਚ ਉਹ ਕਦੀ ਆਪ ਨਹੀਂ ਸੀ ਫਸੇ ਉਹਨਾਂ ਨੇ ਜਿਹਨੂੰ ਕਿਤੇ ਕਰਨਾ ਹੁੰਦਾ ਸੀ ਉਹਨੂੰ ਉਸ ਚੱਕਰ ਚ ਫਸਾ ਦਿੰਦੇ ਸੀ
1: ਜੀ ਬਿਲਕੁਲ
2: ਹੁਣ ਹੋਇਆ ਕੀ ਜੀ ਕਿ ਸਮੇਂ ਦਾ ਦੇਖ ਲਓ ਤਗਾਜਾ ਕਿ ਹੁਣ ਉਹਨਾਂ ਦਾ ਬੇਟਾ ਜਿਹੜਾ ਆ ਉਹ ਆਪ ਖੁਦ ਉਸ ਵੈਬ ਦੇ ਵਿੱਚੋਂ ਉਲਝ ਕੇ ਬਾਹਰ ਨਹੀਂ ਨਿਕਲਦਾ ਫਸਿਆ ਉਹ ਇਸ ਤਰੀਕੇ ਨਾਲ ਕਈ ਵਾਰੀ ਹੁੰਦਾ ਆ ਉਸ ਤੋਂ ਟਾਈਮ ਤੋਂ ਬਾਅਦ ਹੀ ਇਹਨਾਂ ਇੰਸਟੀਟਿਊਸ਼ਨਾਂ ਦੇ ਉੱਤੇ ਜਿਹੜਾ ਹੈਗਾ ਕੁਐਸਚਨ ਹੋਣੇ ਸ਼ੁਰੂ ਹੋ ਗਏ ਸੀ ਫਿਰ ਇੱਥੇ ਜਿਹੜੇ ਬੰਦੇ ਬੈਠੇ ਜਿੱਦਾਂ ਮਾਫ਼ੀ ਉਹਨੂੰ ਦੇ ਦਿੱਤੀ ਜੀ ਸਰਸੇ ਵਾਲੇ ਨੂੰ ਫੇਰ ਮੁੜ ਕੇ ਲੋਕਾਂ ਨੇ ਜਿਹੜਾ ਹੈਗਾ ਪਹਿਲੀ ਵਾਰ ਏਦਾਂ ਦਾ ਰੋਹ ਦੇਖਿਆ ਵੀ ਜਥੇਦਾਰ ਨੂੰ ਜਿਹੜਾ ਆ ਵੀ ਤੋੜਨਾ ਪਿਆ ਹਾਂਜੀ ਕਿਸੇ ਜਥੇਦਾਰ ਦਾ ਇੰਨਾ ਸਤਿਕਾਰ ਹੁੰਦਾ ਸੀਗਾ ਜੀ ਫੇਰ ਉਹ ਹੁਕਮਨਾਮਾ ਲਿਖ ਕੇ ਮਾਫ਼ੀ ਵਾਪਸ ਲਈ ਜੀ। ਉਹ ਸਾਰੇ ਐਪੀਸੋਡ ਜਿਹੜੇ ਹੈਗੇ ਆ ਉਹ ਸਿੱਖਾਂ ਦੇ ਦਿਮਾਗ ਚੋਂ ਨਹੀਂ ਨਿਕਲਦੇ
1: ਜੀ,
2: ਕਿਆ ਕੇ ਵੀ ਨਹੀਂ ਨਿਕਲਦੇ। ਮੈਂ ਕਹਿੰਦਾ ਹੈਗਾ ਇਹ ਫੈਸਲਾ ਜਿਹੜਾ 100% ਇੰਪਾਰਸ਼ੀਅਲ ਹੋਵੇ ਭਾਵਾਂ
1: ਜੀ,
2: ਪਰ ਕਿਉਂਕਿ ਅਤੀਤ ਦੇ ਵਿੱਚ ਜਿਹੜੀ ਇਹਦੀ ਜੜ ਪਈ ਹੈਗੀ ਆ, ਅਤੀਤ ਦੇ ਵਿੱਚ ਜੋ ਕੁਛ ਹੋਇਆ ਆ ਉਹਦੀ ਵਜ੍ਹਾ ਕਰਕੇ ਜਿਹੜਾ ਹੈਗਾ ਆ ਸਿੱਖ ਹਰ ਇੱਕ ਚੀਜ਼ ਨੂੰ ਡਾਊਟ ਦੀ ਐਂਗਲ ਨਾਲ ਦੇਖਦੀ ਆ,
1: ਦੇਖਣ ਲੱਗ ਗਏ ਜੀ। ਬਿਲਕੁਲ ਜੀ।
2: ਦੂਜਾ ਇਹ ਆ ਕਿ ਇਹਨਾਂ ਦਾ ਪ੍ਰੋਬਲਮ ਐਡਰੈਸ ਕਰਨ ਦਾ ਤਰੀਕਾ ਵੀ ਸਹੀ ਨਹੀਂ ਹੁੰਦਾ ਜੀ। ਉਹ ਹਮੇਸ਼ਾ ਏਦਾਂ ਕਿਉਂ ਲੱਗਦਾ ਹੈਗਾ ਵੀ ਸਿਆਸਤ ਤੋਂ ਪ੍ਰੇਰਿਤ ਆ
1: ਜੀ,
2: ਧਰਮ ਦੇ ਮਾਮਲੇ ਨੂੰ ਜਿਹੜਾ ਸਿਆਸੀ ਮਾਮਲੇ ਹੈਗੇ ਉਹਨਾਂ ਨੂੰ ਸਿਆਸਤ ਨਾਲ ਕੱਟਣ ਦਿਓ, ਸਿਆਸੀ ਪਾਰਟੀਆਂ ਨੂੰ ਇੱਕ ਦੂਜੇ ਨਾਲ ਜੋ ਮਰਜ਼ੀ ਕਰਨ ਦਿਓ,
1: ਕਰਨ ਦਿਓ ਜੀ,
2: ਧਰਮ ਨੂੰ ਨਿਰੋਲ ਧਰਮ ਰਹਿਣ ਦਿਓ ਉਹਦੇ ਵਿੱਚ। ਦੇਖੋ ਧਰਮ ਦਾ ਕੋਈ ਹੁਣ ਭਾਰਤ ਸਾਹਿਬ ਏਦਾਂ ਕਰਕੇ ਹੋਇਆ ਤੇ ਹੁਣ ਜਿੱਦਾਂ ਜੇ ਮਤਲਬ ਕੋਈ ਲੋਕਟ ਪਾ ਕੇ ਨੀ ਜਾਇਆ ਕਰੂਗਾ, ਹੁਣ ਏਦਾਂ ਗੁਰਦੁਆਰਿਆਂ ਦੇ ਵਿੱਚ ਪਹਿਲਾਂ ਜਾਮਾ ਤਲਾਸ਼ੀ ਹੋਇਆ ਕਰੂਗੀ, ਸਾਡੀਆਂ ਸ਼ਰਟਾਂ ਲਾ ਕੇ ਦੇਖਿਆ ਕਰਨਗੀਆਂ ਹੈਂਜੀ, ਤੇ ਜੇ ਕਿਸੇ ਬੀਬੀ ਨੇ ਲੋਕਟ ਪਾਇਆ ਫਿਰ ਬੀਬੀਆਂ ਦੀ ਵੀ ਤਲਾਸ਼ੀ ਹੋਇਆ ਕਰੂਗੀ, ਉਹਦੇ ਵਾਸਤੇ ਅਲੱਗ ਸੇਵਾਦਾਰ ਬੀਬੀਆਂ ਲਾਈਆਂ ਜਾਣਗੀਆਂ ਜੀ। ਉਹਨਾਂ ਦਾ ਵੀ ਦੇਖਣਾ ਵੀ ਉਹਨਾਂ ਨੇ ਕੋਈ ਜਿਹੜਾ ਹੈਗਾ ਜਾਂ ਕੋਈ ਮੰਗਲ ਸੂਤਰ ਤਾਂ ਨੀ ਪਾਇਆ ਜਾਂ ਕਿਤੇ
1: ਜੀ।
2: ਉਹ ਭਾਈ ਇਹ ਰੱਬ ਦਾ ਘਰ ਸੀ, ਇੱਥੇ ਜਿਹੜਾ ਹੈਗਾ ਕੋਈ ਵੀ ਆ ਕੇ ਮੱਥਾ ਟੇਕ ਸਕਦਾ
1: ਜੀ।
2: ਜੇ ਤੁਸੀਂ ਆਪਣੇ ਧਰਮ ਨੂੰ ਇੰਨਾ ਸੰਕੀਰਣ ਬਣਾ ਦਿਓਗੇ ਹੈਂਜੀ, ਫਿਰ ਕੌਣ ਆਊਗਾ ਜੀ ਮੱਥਾ ਟੇਕਣ ਵਾਸਤੇ ਤੁਹਾਡੇ, ਜਿਹੜਾ ਤੁਸੀਂ ਸਿੱਖੀ ਦਾ ਪ੍ਰਚਾਰ ਇਸ ਤਰੀਕੇ ਦਾ ਕਰਦੇ ਪਏ ਆ।
1: ਬਿਲਕੁਲ ਜੀ ਮੁਕੱਦਰ ਬਾਈ ਜੀ, ਹਾਂਜੀ ਹਾਂਜੀ
3: ਬਾਈ ਜੀ, ਅਸਲ ਚ ਨਾ ਇਹ ਕਹਿੰਦੇ ਵੀ ਲੋਕਟ ਪਾ ਕੇ ਨੀ ਜਾਣਾ, ਉਹਨਾਂ ਨੇ ਜਿਹੜੇ ਵਿਰੋਧੀ ਧਿਰ ਵਾਲੇ ਨੇ ਨਾ ਉਹਨਾਂ ਨੇ ਉਹ ਬਾਦਲ ਸਾਹਿਬ ਦੀ ਉਹ ਫੋਟੋ ਵਾਇਰਲ ਕਰ ਦੇਣੀ ਹੈ ਜੀ, ਅੰਗੂਠੀਆਂ ਪਾਈਆਂ ਨੇ ਤੇ ਉਹ ਇੱਕ ਮਾਤਾ ਜੀ ਬੈਠੀ ਹੈ ਜਿਹੜੀ ਉਹਦੇ ਅੱਗੇ ਮੱਥਾ ਟੇਕਦੇ ਪਏ,
1: ਨੀਲਮ ਤੇ ਮੂੰਗ ਪਾਇਆ ਹੋਇਆ ਜੀ।
3: ਹਾਂ ਵੀ ਆਹ ਲਓ ਜੀ, ਆਹ ਲਓ ਚੱਕੋ, ਹੁਣ ਦੱਸੋ
1: ਚਿੱਟਾ ਮੋਤੀ ਠੰਡਾ ਰੱਖਣ ਦੇ ਲਈ ਜੀ, ਚਿੱਟਾ ਨਗ।
3: ਹਾਂ ਬਿਲਕੁਲ ਜੀ, ਜਿਹੜੀ ਮੈਂ ਗੱਲ ਕਹੀ ਸੀ ਨਾ ਬਾਈ ਜੀ, ਇਹ ਜਿਹੜਾ ਧਰਮ ਦਾ ਸ਼ੇਰ ਹੈ ਨਾ, ਇਹਦੇ ਜਦੋਂ ਉੱਤੇ ਸਵਾਰ ਹੁੰਦਾ ਬੰਦਾ,
1: ਜਿਵੇਂ
3: ਹੁਣ ਅੱਜ ਮੋਦੀ ਸਾਹਿਬ ਸਵਾਰ ਨੇ, ਜਿਵੇਂ ਅੱਜ ਤੋਂ ਕਈ ਸਾਲ ਪਹਿਲਾਂ ਬਾਦਲ ਸਾਹਿਬ ਦੀ ਸਵਾਰ ਸੀ
1: ਜੀ,
3: ਉਦੋਂ ਤੇ ਉਹ ਪ੍ਰਵਾਹ ਨੀ ਕਰਦੇ ਹੈਗੇ ਵੀ ਹੁਣ ਬਸ ਸਭ ਕੁਛ ਸਾਡੇ ਹੱਥ, ਜਦੋਂ ਨਾ ਇਹਦੇ ਅਗਲੇ ਪਾਸੇ ਡਿੱਗ ਜਾਂਦਾ ਬੰਦਾ ਮੂੰਹ ਦੇ ਅਗਲੇ ਪਾਸੇ
1: ਜੀ,
3: ਤੇ ਫਿਰ ਪਿੱਠ ਤੇ ਦੂਜਾ ਬੈਠਾ ਹੁੰਦਾ ਬੰਦਾ, ਫਿਰ ਉਦੋਂ ਪਤਾ ਲੱਗਦਾ ਵੀ ਧਰਮ ਦੀ ਸਵਾਰੀ ਸੌਖੀ ਕਿੱਡੀ ਕੋਈ ਤਾਂ ਔਖੀ ਕਿੱਡੀ।
1: ਬਿਲਕੁਲ ਹੈ ਜੀ,
2: ਬਿਲਕੁਲ ਠੀਕ ਕਹਿ ਰਹੇ ਹੋ ਮੁਕੱਦਰ ਵੀਰ ਜੀ, ਬਿਲਕੁਲ ਠੀਕ ਕਹਿ ਰਹੇ ਹੋ,
1: ਕੁਚਲ ਜਾਂਦਾ ਜੀ ਫਿਰ ਉਹ।
3: ਇਹਨਾਂ ਨੇ ਹਾਂ ਇਹਨਾਂ ਨੇ ਆਪ ਵਰਤਿਆ ਧਰਮ ਨੂੰ, ਜਦੋਂ ਕਿ ਸਰਕਾਰ ਦੇ ਮਸਲੇ ਚ ਧਰਮ ਦਾ ਕੋਈ ਮਤਲਬ ਹੀ ਨਹੀਂ ਹੈਗਾ, ਸਰਕਾਰ ਨੇ ਕੰਮ ਕਰਨਾ ਲੋਕਾਂ ਵਾਸਤੇ, ਲੋਕਾਂ ਦੀ ਅਸੀਂ ਟੈਕਸ ਭਰਦੇ ਹਾਂ, ਜਿਹੜੇ ਹੈਲੀਕਾਪਟਰਾਂ ਦੇ ਦੂਜੇ ਚੀਜ਼ਾਂ ਤੇ ਫਿਰਦੇ ਨੇ, ਇਹ ਵੋਟਾਂ ਲੈਂਦੇ ਨੇ ਸਾਨੂੰ, ਉਹੀ ਗੱਲ ਅਲਜਾ ਸਰਕਾਰ ਦਾ ਧਰਮ ਦਾ ਕੀ ਮਤਲਬ ਧਰਮ ਦਾ।
1: ਹੁਣ
3: ਸ਼੍ਰੋਮਣੀ ਕਮੇਟੀ ਹੈ ਠੀਕ ਹੈ, ਆਪਾਂ ਜੇ ਅਸੀਂ ਆਪਣੇ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਹਾਂ ਵੀ ਅਸੀਂ ਹੁਣ ਇਹਨਾਂ ਨੇ ਦੇਖੋ ਕਿੰਨੇ ਸਾਲਾਂ ਦੇ ਵਿੱਚ ਕਿੰਨੇ ਤਾਂ ਉਹ ਦੁਨੀਆਂ ਤੋਂ ਤੁਰ ਗਏ ਬੰਦੇ, ਕਿੰਨੇ ਲਾਲੋ ਬਾਕੀ ਉਹ ਕਈ ਸਾਲਾਂ ਤੋਂ ਬੈਠੇ ਨੇ। ਮੈਂ ਨਾ ਇਹਨਾਂ ਦਾ ਬੁਲਾਰਾ, ਬੜਾ ਬੜਾ ਪ੍ਰਮੁੱਖ ਬੁਲਾਰਾ ਹੈ ਸ਼੍ਰੋਮਣੀ ਕਮੇਟੀ ਦਾ, ਬੜਾ ਖੁੱਲ ਕੇ ਬੋਲਦਾ ਹੁੰਦਾ, ਮੈਂ ਉਹਦਾ ਨਾ ਪਿਛਲੇ ਦਿਨ ਬਿਆਨ ਸੁਣਦਾ ਪਿਆ ਸੀ, ਉਹਨਾਂ ਨੂੰ ਪੁੱਛ ਲਿਆ ਵੀ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਵੀ ਤੁਸੀਂ ਅਸਤੀਫੇ ਦਿਓ ਜੀ ਤੇ ਤੁਸੀਂ ਆਪਣਾ ਵੀ ਵੋਟਾਂ ਕਰਾਓ, ਕਹਿੰਦੇ ਸਾਨੂੰ ਕੀ ਲੋੜ ਹੈ, ਕਹਿੰਦੇ ਵੀ ਉਹੀ ਗੱਲ ਅਸਤੀਫੇ ਦੇਣ ਦੀ, ਅਸੀਂ ਤਾਂ ਬੈਠੇ ਆਰਾਮ ਨਾਲ। ਕਹਿੰਦੇ ਤੁਸੀਂ ਇੱਕ ਪਾਸੋਂ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ ਕਿ ਸਰਕਾਰਾਂ, ਜੇ ਤੁਸੀਂ ਵੀ ਉਸੇ ਸਿਸਟਮ ਦੇ ਆਧਾਰ ਤੇ ਬੈਠੇ ਹੋ, ਜੇ ਮੰਨ ਲਓ ਭਾਰਤ ਸਰਕਾਰ ਨਹੀਂ ਕਰਾਉਂਦੀ ਵੋਟਾਂ, ਤੁਸੀਂ ਅਸਤੀਫੇ ਦੇ ਦੋ,
1: ਬਿਲਕੁਲ
3: ਅਸੀਂ ਜੇ ਸਹੀ ਕੰਮ ਕੀਤਾ ਅਸੀਂ ਦੁਬਾਰਾ ਚੁਣ ਕੇ ਆ ਜਾਵਾਂਗੇ
1: ਜੀ।
3: ਤੁਸੀਂ ਇੰਨੇ ਸਾਲ ਹੋ ਗਏ ਤੁਸੀਂ ਉਸੇ ਅਹੁਦਿਆਂ ਦੇ ਉੱਤੇ ਬੈਠੇ ਹੋ, ਤੁਹਾਡੀ ਕੋਈ ਪੜਚੋਲ ਨੀ ਕਰ ਸਕਦਾ, ਕੋਈ ਵੋਟਾਂ ਦੇ ਆਧਾਰ ਤੇ ਨੀ ਗਾਇਕਾ ਕਰ ਸਕਦਾ, ਕੋਈ ਉਸ ਤਰ੍ਹਾਂ ਨੀ ਕਰ ਸਕਦਾ
1: ਜੀ,
3: ਇਹ ਕੋਈ ਇਹ ਫਿਰ ਤੁਸੀਂ ਕਿੰਨੇ ਕੁ ਤੁਸੀਂ ਡੈਮੋਕ੍ਰੇਸੀ ਦੇ ਹਿਸਾਬ ਨਾਲ ਸੋਚਦੇ ਹੋ
1: ਜੀ। ਬਿਲਕੁਲ,
3: ਜਿਹੜਾ ਅਦਾਰਾ ਤੁਹਾਡੇ ਕੋਲ ਹੈ ਘੰਟੋ ਦਾ ਤੁਸੀਂ ਉਹਦੇ ਚ ਐਗਜ਼ਾਮਪਲ ਪੇਸ਼ ਕਰੋ ਨਾ
1: ਜੀ,
3: ਤੁਸੀਂ ਸ਼੍ਰੋਮਣੀ ਕਮੇਟੀ ਦਾ ਸਾਰੇ ਅਸਤੀਫੇ ਦੇ ਦੋ ਵੀ ਆਹ ਦੱਸੋ ਜੀ ਆਹ ਸਾਡੇ ਅਸਤੀਫੇ ਪਏ ਨੇ, ਸਾਡੇ ਇਲੈਕਸ਼ਨ ਕਰਾਓ
1: ਜੀ।
3: ਇਹਦਾ ਮਤਲਬ ਇਹ ਥੋੜੀ ਫਿਰ ਤਾਂ ਅਸੀਂ ਡਿਕਟੇਟਰਸ਼ਿਪ ਅਸੀਂ ਕਹਿਣ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਡੈਮੋਕ੍ਰੇਸੀ ਵਾਲੇ, ਫਿਰ ਤਾਂ ਅਸੀਂ ਵੀ ਚਾਹੁੰਦੇ ਹਾਂ ਵੀ ਉਹ ਜਿਵੇਂ ਮੋਦੀ ਸਾਹਿਬ ਚਾਹੁੰਦੇ ਨੇ ਅਸੀਂ ਕਾਬਜ ਹੋ ਜਾਈਏ
1: ਜੀ, ਬਿਲਕੁਲ
3: ਉਵੇਂ ਇਹ ਚਾਹੁੰਦੇ ਨੇ ਵੀ ਅਸੀਂ ਪੱਕੇ ਕਾਬਜ ਰਹੀਏ,
1: ਬਿਲਕੁਲ
3: ਗੱਲ ਤਾਂ ਕਰਨ ਤਾਂ ਉਹੀ ਹੈ ਨਾ ਜੀ।
1: ਬਿਲਕੁਲ ਜੀ, ਥੈਂਕ ਯੂ
3: ਭਾਈ, ਉਵੇਂ ਕਹਿਣ ਨੂੰ ਜੀ ਨਹੀਂ ਕਰਦਾ ਹੈਗਾ ਬਾਈ ਜੀ, ਅਸਲ ਚ ਨਾ ਜਦੋਂ ਕੋਈ ਸਵਾਲ ਬਣਦਾ ਉੱਥੇ ਕਰਨਾ ਚਾਹੀਦਾ,
1: ਬਿਲਕੁਲ
3: ਬਿਲਕੁਲ, ਉਹਦਾ ਜੇ ਜਵਾਬ ਆਵੇ ਉਹਦਾ ਜਵਾਬ ਆਵੇ, ਆਪਾਂ ਜੇ ਆਪਾਂ ਨੂੰ ਲੱਗਦਾ ਵੀ ਨਹੀਂ ਆਪਾਂ ਗਲਤ ਆ, ਆਪਾਂ ਉੱਥੇ ਮੰਨ ਲਈਏ ਵੀ ਆਹ ਗੱਲ ਗਲਤ, ਕੋਈ ਗੱਲ ਨੀ ਹੈਗਾ
1: ਜੀ। ਦਰੁਸਤ ਹੈ ਜੀ, ਥੈਂਕ ਯੂ ਮੁਕੱਦਰ ਜੀ।
4: ਹਾਂਜੀ, ਸਿਸਟਮ ਜਿਹੜੇ ਪਾਸੇ ਨੂੰ ਤੁਰਿਆ ਹੋਇਆ ਇਹਦੇ ਚ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ, ਸਭ ਕੁਰਸੀ ਭਾਲ ਦੇਣ ਵੀ ਸਾਡੀ ਵਾਰੀ ਆ ਜੇ ਤੇ ਬਸ ਕੰਮ ਨਿਬੜੇ, ਬਸ ਕਹਾਣੀ ਇਹਦਾ ਕੋਈ ਨਹੀਂ, ਭਾਵੇਂ ਜਿੰਨੀਆਂ ਪਾਰਟੀਆਂ ਨੇ, ਕੋਈ ਮੈਂ ਇਹ ਨਹੀਂ ਕਹਿੰਦਾ ਬਾਦਲ ਸਾਹਿਬ ਨੇ ਜਾਂ ਕਾਂਗਰਸ ਨੇ ਝਾੜੂ ਵਾਲੇ,
1: ਬਿਲਕੁਲ ਹੈ ਜੀ,
4: ਸਭ ਕੁਰਸੀ ਦਾ ਕਿੱਸਾ,
1: ਬਿਲਕੁਲ ਹੈ,
4: ਠੀਕ ਹੈ ਭਾਜੀ,
1: ਥੈਂਕ ਯੂ ਜੀ, ਥੈਂਕ ਯੂ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ,
2: ਸਤਿ ਸ੍ਰੀ ਅਕਾਲ,
1: ਹਾਂਜੀ ਸੈਣੀ ਸਾਹਿਬ, ਜਾਂਦੇ ਜਾਂਦੇ ਮੁਬਾਰਕਬਾਦ ਜ਼ਰੂਰ ਜਾਂਦੇ ਜਾਂਦੇ ਅੰਕਲ ਜੀ ਨੂੰ ਦੇ ਲਈਏ, ਤੇ ਅੱਜ ਬਰਥਡੇ ਵੀ
2: ਹੈ, ਬਿਲਕੁਲ
1: ਹਾਂਜੀ
2: ਹਾਂਜੀ ਹਾਂਜੀ ਹਾਂਜੀ, ਬਲਰਾਜ ਸਿੰਘ ਸੰਧੂ ਅੰਕਲ ਹੋਣਾ ਦਾ ਬਰਥਡੇ ਆ ਜੀ, 77 ਦੇ ਹੋ ਗਏ ਜੀ, ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਉਹਨਾਂ ਦਾ ਆਸ਼ੀਰਵਾਦ ਸਾਨੂੰ ਮਿਲਦਾ ਰਹੇ,
1: ਬਿਲਕੁਲ,
2: ਤੇ ਰੱਬ ਉਹਨਾਂ ਦੀ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਜੀ,
1: ਬਖਸ਼ੇ ਜੀ,
2: ਸੋ ਇਸ ਕਰਕੇ ਜੀ
1: ਅਮਰੀਕਾ ਤੋਂ ਜੁੜ ਗਏ ਨੇ ਆਪਣੇ 5-7 ਮਿੰਟ ਤੁਹਾਡੇ ਹੋਰ ਲੈਣਾ ਮੈਂ ਜੀ, ਤੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ, ਜੀ ਹਾਨੂੰ ਜੀ,
5: ਕੋਈ ਨੀ, ਗਰਮੀ ਨੇ ਛੁੱਟੀਆਂ ਨੇ, ਗੌਰਮੈਂਟ ਕਿਹੜਾ ਲੈਟ ਛੱਡਦੀ ਹੈ ਵੀ ਨੀਂਦ ਆਉਣੀ ਹੈ
1: ਜੀ,
5: ਤੁਸੀਂ ਇਹ ਦੇਖੋ ਅੱਜ ਵੀਰ ਬਾਦਲ ਵੀ ਲਾਈਵ ਹੋਇਆ ਹੋਇਆ,
1: ਅੱਛਾ ਜੀ,
5: ਵੀ ਭਗਵੰਤ ਮਾਨ ਅਕਾਲ ਤਖ਼ਤ ਦੇ ਝੂਠ ਬੋਲ ਕੇ ਆਇਆ
1: ਜੀ, ਉਹ ਤਾਂ ਇਹਨਾਂ ਨੇ ਲਾਈਨਾਂ ਵੀ ਪਾ ਦਿੱਤੀਆਂ, ਆਈਟੀ ਸੈੱਲ ਬਹੁਤ ਐਕਟਿਵ ਹੋ ਗਿਆ ਜੀ,
5: ਉਹ ਚਲੋ ਕੀ ਹੈ ਕੀ ਨਹੀਂ ਮੈਂ ਉਸ ਵਿਸ਼ੇ ਤੇ ਨਹੀਂ ਜਾਂਦਾ, ਉਹ ਜਾਣਦੇ ਹੋਣਗੇ, ਤੇ ਜਦੋਂ ਅਕਾਲ ਤਖ਼ਤ ਤੋਂ ਸਜ਼ਾ ਸੁਣਾਈ ਸੀ ਬਾਦਲ ਸਾਹਿਬ ਨੂੰ
1: ਜੀ,
5: ਤੇ ਕਿੱਥੇ ਇਹਨੇ ਡਿੱਗ ਕੇ ਲੱਤ ਟੁੱਟੀ ਸੀ, ਤੇ ਹਫ਼ਤੇ 'ਚ ਕਿਹੜੀ ਲੱਤ ਜਿਹੜੀ ਜੁੜ ਗਈ ਸੀ ਫਿਰ
1: ਜੀ,
5: ਉਹ ਝੂਠ ਨੀ ਸੀ ਸ਼ਰਿਆਮ ਜੀ
1: ਜੀ,
5: ਬੰਨ ਕੇ ਲੱਤ ਬੈਠੇ ਸੀ ਕਿ ਨਹੀਂ ਉੱਥੇ
1: ਜੀ,
5: ਤੇ ਕਿੰਨੇ ਦਿਨਾਂ ਬਾਅਦ ਠੀਕ ਹੋ ਗਏ ਸੀ,
1: ਬਿਲਕੁਲ,
5: ਉਹ ਕੀ ਸੀਗਾ ਜੀ
1: ਜੀ,
5: ਤੇ ਕੱਲਾ ਸਾਰਾ ਇਹ ਜੇ ਇਹਨਾਂ ਦਾ ਝੂਠ ਆ ਅਕਾਲ ਤਖ਼ਤ ਤੇ ਇਹਨਾਂ ਦਾ ਸੱਚ ਆ ਜੀ, ਤੇ ਕੋਈ ਸੱਚ ਵੀ ਬੋਲੇ ਤਾਂ ਉਹਦਾ ਝੂਠ ਆ, ਮੈਂ ਨਹੀਂ ਕਹਿੰਦਾ, ਮੈਂ ਭਗਵੰਤ ਮਾਨ ਦੀ ਨੀ ਗੱਲ ਕਰਦਾ ਇਹਦੇ ਵਿੱਚ, ਮੈਂ ਕਹਿੰਦਾ ਚਾਹੇ ਮੈਂ ਹੋਵਾਂ
1: ਜੀ, ਬਿਲਕੁਲ,
5: ਜੋ ਮੈਂ ਇਹ ਕਹਿ ਕੇ ਹਟੇ ਨੇ ਰਾਜਨ ਜੀ ਪਹਿਲਾਂ
1: ਜੀ,
5: ਵੀ ਜੋ ਇਹ ਕਰਦੇ ਨੇ ਵਰਤਦੇ ਨੇ ਇਹਨਾਂ ਲਈ ਸਹੀ ਹੈ
1: ਜੀ,
5: ਹੁਣ ਸ਼ੇਰ ਧਰਮ ਵਾਲੇ ਸ਼ੇਰ ਤੋਂ ਬਹੁਤ ਵਧੀਆ, ਮੁਕਿੰਦਰ ਸਾਹਿਬ ਦੀ ਉਦਾਹਰਣ ਮੈਨੂੰ ਵਧੀਆ ਲੱਗੀ ਵੀ ਧਰਮ ਵਾਲੇ ਸ਼ੇਰ ਤੋਂ ਮੂਹਰੇ ਗਿਰ ਗਏ ਹੁਣ ਇਹ
1: ਜੀ,
5: ਝੋਕ ਹੁਣ ਪੰਥ ਨੂੰ ਰਹੇ ਨੇ ਵਿੱਚ, ਮਲਾਈਆਂ ਤੁਸੀਂ ਖਾਧੀਆਂ ਨੇ, ਚਲਾਈਆਂ ਤੁਸੀਂ, ਉਹਨੂੰ ਭੁਗਤੋ ਤੁਸੀਂ
1: ਜੀ,
5: ਇਹ ਗਲਤੀ ਤੇ ਗਲਤੀ ਕਰ ਰਹੇ ਨੇ, ਜੋ ਛਤਾੜਗੇ ਵਿੱਚ ਰਾਜਨ ਜੀ ਨੇ ਗੱਲ ਕਹਿ ਗਏ ਹੈ ਨਾ,
1: ਮੱਕੜੀ ਵਾਲੀ ਗੱਲ ਕੀਤੀ ਤੁਸੀਂ ਵੀ ਲਿਖਿਆ,
5: ਹਾਂ ਬਸ ਉਹਦੇ ਵਿੱਚ ਬੁਣਦੇ ਕਿਸੇ ਲਈ ਨੀ, ਫਸੀ ਆਪ ਜਾਂਦੇ ਨੇ
1: ਜੀ,
5: ਕਿਉਂਕਿ ਕੀਤੀਆਂ ਦੁੱਲੇ ਦੀਆਂ ਪੇਸ਼ ਲੱਦੀ ਤੇ ਆ ਰਹੀਆਂ ਕਿ ਨਹੀਂ ਹੁਣ,
1: ਬਿਲਕੁਲ ਹੈ ਜੀ,
5: ਉਹ ਬਾਪੂ ਏ ਸੀ,
2: ਬਿਲਕੁਲ,
5: ਕਿਉਂਕਿ ਬਾਪੂ ਦੇ ਨਾਲ ਜਥੇ ਜਰਾ ਵੀ ਡਿਡੇ ਵਾਲੀ ਸੀਗੇ ਵਿਚਾਰੇ, ਹੁਣ ਕੌਮ ਨੂੰ ਵੀ ਨਿੱਤ ਗੱਲ ਦਾ ਪਤਾ ਲਿਆ ਕੇ ਬੂਰੇ ਕੱਢ ਕੇ ਰੱਖ ਦਿੰਦੇ ਨੇ
1: ਜੀ,
5: ਕਿੰਨਾ ਕੁ ਚਿਰ ਤੁਸੀਂ ਇਸ ਚੀਜ਼ ਨੂੰ ਵਰਤੀ ਜਾਏਗੇ ਜੀ,
1: ਬਿਲਕੁਲ,
5: ਆ ਬਾਕੀ ਹੈ ਨਵਾਂ ਕੰਮ ਚਲਾਤਾ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਤੁਸੀਂ ਦੇਖਿਓ ਇਹਨਾਂ ਨੇ ਕਰਨਾ ਸਾਡੇ ਨਾਲ ਕੀ ਹੈ, ਇਹ ਦਾੜੀ ਕੱਟੀ ਨਾਲ ਸਮੁੰਦਰ ਤੋਂ ਮੱਥੇ ਟੇਕਣਾ ਬੰਦ ਕਰ ਦੇਣਗੇ ਆਉਣ ਵਾਲੇ ਸਮੇਂ 'ਚ
1: ਜੀ,
5: ਸਿੱਖ ਜੋ ਕਹਿ ਕੇ ਨੇ ਪੱਟੀ ਸਾਹਿਬ ਵੀ ਸਾਨੂੰ ਤਾਂ ਸਿੱਖੇ ਨੀ ਸਮਝਦੇ ਇਹ,
1: ਬਿਲਕੁਲ ਹੈ ਜੀ,
5: ਫਿਰ ਸਾਡੇ ਸਾਨੂੰ ਕਹਿੰਦਾ ਕਹਿੰਦੇ ਭਾਈ ਇੱਥੇ ਬਾਹਰੋਂ ਨਮਸਕਾਰ ਕਰ ਰਹੇ, ਮੱਥਾ ਵਾ ਟੇਕਿਆ ਕਰੋ, ਅਸੀਂ ਥੋੜਾ ਰੁਪਈਆ ਵੀ ਉਹ ਛੱਡਦੇ ਨੀ
1: ਜੀ,
5: ਸਾਨੂੰ ਉਲਝਾਈ ਜਾਂਦੇ ਆ, ਦੇਖੋ ਜਿਹੜੀ ਮੈਂ ਬਹੁਤ ਚਿਰ ਪਹਿਲਾਂ ਵੀ ਇਹ ਗੱਲ ਕਹੀ ਆਪਣੇ ਚੈਨਲ ਵੀ ਟਵਾਣਾ ਸਾਹਿਬ ਤੇ ਵੀ
1: ਜੀ,
5: ਉਦੋਂ ਕਹੀਆਂ ਜਿਹੜੀ ਮਾਨ ਮਰਿਆਦਾ ਜੋ ਸਾਡੇ ਦਿਲ ਚ ਅਕਾਲ ਤਖ਼ਤ ਦਾ ਸਤਿਕਾਰ ਸੀ, ਜਿਹੜੇ ਉੱਪਰ ਬੈਠੇ ਬੰਦੇ ਨੇ ਨਾ ਉਹ ਢਾਹ ਲਾ ਰਹੇ ਨੇ ਸਾਨੂੰ,
1: ਬਿਲਕੁਲ ਹੈ ਜੀ,
5: ਸਾਡੇ ਪੰਥ ਨੂੰ ਸਾਡੇ ਤਖ਼ਤ ਨੂੰ ਇਹ ਜਿਹਾ, ਮੈਂ ਤਾਂ ਇਹ ਵੀ ਨੀ ਕਹੂੰਗਾ ਜੂਠਾ ਹੀ ਨੇ, ਹੋਰ ਕੀ ਨੇ ਜੀ ਫਿਰ ਇਹ
1: ਜੀ,
5: ਸਾਨੂੰ 10 ਮਿੰਟ ਜਾ ਕੇ ਹਰਿਮੰਦਰ ਸਾਹਿਬ ਦੀ ਸ਼ਾਂਤੀ ਮਿਲਦੀ ਹੈ, ਸਾਰੀ ਜ਼ਿੰਦਗੀ ਕੱਢਦੀ, ਇਹਨਾਂ ਦਾ ਮਨ ਤਾਂ ਆਪਦਾ ਭਟਕਦਾ ਫਿਰਦਾ ਹੁਣ ਤੱਕ,
1: ਬਿਲਕੁਲ ਹੈ ਜੀ,
5: ਜਹਾਜ਼ ਦੀ ਸੀਟ ਪਾਟੀ ਹੋਈ ਹੈ ਜੀ, ਉਹਦੇ ਪਿੱਛੇ ਜਹਾਜ਼ ਚ ਉਤਰ ਜਾਂਦੇ ਨੇ, ਅਜੇ ਤੱਕ ਇੱਥੇ ਤਾਂ ਇੱਥੋਂ ਤਾਂ ਨਿਕਲੇ ਨੀ ਅਜੇ ਤੱਕ
1: ਜੀ,
5: ਤੇ ਸਾਨੂੰ ਸਮਝਾਉਂਦੇ ਨੇ ਵੀ ਮਤਲਬ ਭਾਈ ਆਹ ਕੰਮ ਕਰੋ ਤੁਸੀਂ,
1: ਬਿਲਕੁਲ ਹੈ ਜੀ,
5: ਸਾਰੀ ਜ਼ਿੰਦਗੀ ਹਰਿਮੰਦਰ ਸਾਹਿਬ ਚ ਕੱਢ ਕੇ ਇਹਨਾਂ ਦਾ ਮਨ ਨੀ ਸ਼ਾਂਤ ਹੋਇਆ
1: ਜੀ,
5: ਕੀ ਸੰਦੇਸ਼ਾ ਦੇਣਗੇ ਤੁਸੀਂ
1: ਜੀ,
2: ਮੈਂ ਤਾਂ ਕਹਿੰਦਾ ਜੀ ਹੁਕਮਨਾਮਾ ਇਹ ਲਾਉਣਾ ਚਾਹੀਦਾ ਹੈਗਾ ਆ, ਭਾਈ ਗਾਂਧੀ ਦਾ ਸਿਰ ਨੀ ਢੱਕਿਆ ਹੁੰਦਾ, ਇਸ ਕਰਕੇ ਜਿਹੜਾ ਹੈਗਾ ਆ ਇਹ ਸਵੀਕਾਰ ਨੀ ਹੋਣਾ, ਤੁਹਾਡੇ ਡਾਲਰ ਦਾ ਜਿਹੜਾ ਹੈਗਾ ਆ ਸਿਰ ਢੱਕਿਆ ਹੁੰਦਾ ਆ, ਉਹੀ ਚੜੂਗਾ ਇੱਥੇ,
5: ਉਹ ਤਾਂ ਚਾਹੇ ਜੀ ਸਿਰ ਕੀ ਚੱਲ ਗਾਂਧੀ ਹੋਰ ਫੋਟੋ ਪਾ ਦੇਣ, ਉਹ ਤਾਂ ਪ੍ਰਵਾਨਤਾ ਜੀ,
2: ਸੋ ਇਸ ਕਰਕੇ ਜਿਹੜਾ ਹੈਗਾ ਡਾਲਰ ਹੀ ਚੜ੍ਹਨੇ ਆ,
5: ਮੈਂ ਇੱਕ ਚੀਜ਼ ਦੇਖੋ ਰਾਜਨ ਜੀ ਆਪਾਂ ਆਫ ਵੀ ਕਈ ਵਾਰੀ ਗੱਲ ਕਰੀ ਹੈ, ਜਦੋਂ ਤੁਸੀਂ ਤਖ਼ਤ ਦੇ ਸਰਵਉੱਚ ਸਥਾਨ ਦੇ ਉੱਪਰ ਬੈਠੇ ਜੀ, ਤੁਸੀਂ ਜਿਹਦੀ ਮਰਜ਼ੀ ਬਾਂਹ ਮਰੋੜ ਸਕਦੇ ਸੀਗੇ
1: ਜੀ,
5: ਉੱਥੇ ਦਾ ਤੁਹਾਡੇ ਕੱਖ ਨਹੀਂ ਹੋਇਆ। ਹੁਣ ਤੁਸੀਂ ਸਿੱਟ ਮੂਹਰੇ ਵੇਸ ਹੋਈ ਜਾਂਦੇ ਹੋ
1: ਜੀ,
5: ਤੁਸੀਂ ਉਹ ਖੁਦ ਕਰ ਲੈਂਦੇ ਹੋ ਕੁਛ ਜਿਹੜਾ ਸਿੱਟ ਤੋਂ ਕਰਾਉਣ ਲੱਗੇ ਹੋ।
1: ਬਿਲਕੁਲ ਆ ਜੀ, ਸਿੱਟ ਬਣਾਉਣ ਦੀ ਜ਼ਰੂਰਤ ਕਾਥੋਂ ਪੈ ਗਈ
5: ਜਦੋਂ ਕੌਮ ਪੂਰੇ ਅੱਜਦੇ ਖੜੀ ਸੀ, ਪਤਾ ਨੀ ਉਸ ਵਕਤ ਕੀ ਹੋਣਾ ਏ, ਤੁਸੀਂ ਟਿਕਟ ਲੈ ਕੇ ਇੰਗਲੈਂਡ ਨੂੰ ਆ ਗਏ
1: ਜੀ।
5: ਤੁਸੀਂ ਆਪ ਤਾਂ ਛੋਟੇ ਛੋਟੇ ਲਾਲਚ ਤੱਕ ਨਿਕਲੇ ਨੀ, ਤੇ ਕੌਮ ਨੂੰ ਕਹਿ ਰਹੇ ਕੁਰਬਾਨੀ ਲਈ ਤਿਆਰ ਰਹੋ।
2: ਮੈਂ ਤਾਂ ਇੰਨਾ ਸੋਚੀ ਪੈ ਗਿਆ ਜੀ, ਵੀ ਜਿਹੜੇ ਬੰਦੇ ਉਦੋਂ ਟਾਈਮ ਜਿਹੜਾ ਨਿਤਨੇਮ ਕਰਦੇ ਗੁਰੂ ਘਰ ਚ ਰਹਿੰਦੇ ਹੈਗੇ, ਉਹਨਾਂ ਦਾ ਮਨ ਨੀ ਸ਼ਾਂਤ ਹੋਇਆ, ਤੇ ਅਸੀਂ ਮਤਲਬ ਜਿਹੜੇ ਹੈਗੇ ਜਿਹਨਾਂ ਨੂੰ ਨਸੀਹਤਾਂ ਦਿੰਦੇ ਇਹ ਜੀ ਪਾਠ ਕਰਿਆ ਕਰੋ ਜਾਂ ਇੱਦਾਂ ਕਰਕੇ, ਸਾਡਾ ਮਨ ਕਿੱਦਾਂ ਸ਼ਾਂਤ ਹੋਊਗਾ? ਕਿੱਥੇ ਕਮੀ ਪੇਸ਼ੀ ਆ ਬਈ ਤੁਹਾਡੇ ਸਮਝਾਉਣ ਚ ਜਾਂ ਸਾਡੇ ਸਮਝਣ ਚ?
5: ਮੈਂ ਤਾਂ ਕਹਿਣਾ, ਮੈਂ ਸ਼ਰਮ ਕਹਿਣਾ ਮੇਰਾ ਮਨ ਸ਼ਾਂਤ ਆ ਜੀ। ਮਨ ਸ਼ਾਂਤ ਕਿਤੇ ਅਸੀਂ ਪੜ੍ਹ ਸਕਦੇ ਹਾਂ, ਗ੍ਰੰਥ ਪੜ੍ਹ ਸਕਦੇ ਹਾਂ, ਹੋਰ ਜਿਹੜੀਆਂ ਵਧੀਆ ਬੁੱਕਸ ਨੇ ਉਹ ਪੜ੍ਹੋ
1: ਜੀ।
5: ਇਹਨਾਂ ਦੇ ਕਹੇ ਤੇ ਸਾਡਾ ਮਨ ਸ਼ਾਂਤ ਹੋਣਾ? ਸਾਨੂੰ ਪੜ੍ਹਨਾ ਨੀ ਆਉਂਦਾ, ਇਹ ਕੌਣ ਹੁੰਦੇ ਨੇ?
1: ਬਿਲਕੁਲ
2: ਬਿਲਕੁਲ,
5: ਮੈਂ ਤਾਂ ਕਿੰਨੀ ਗੇਰੀ ਕਿਹਾ ਕਿ ਉਦੋਂ ਲੋੜ ਸੀ ਸਾਡੇ ਬਜ਼ੁਰਗ ਅਨਪੜ੍ਹ ਸੀ, ਹੁਣ ਕਿਉਂ ਅਸੀਂ ਇਹਨਾਂ ਦੇ ਮਗਰ ਲੱਗਦੇ ਹਾਂ ਜੀ ਰਾਜਨ ਜੀ?
1: ਜੀ
5: ਇਹ ਤਾਂ ਆਪਦੇ ਕੁਣਬੇ ਪਾਲਦੇ ਨੇ।
2: ਬਿਲਕੁਲ ਜੀ ਬਿਲਕੁਲ, ਉਹ ਤੋਂ ਉੱਤੋਂ ਸਿੱਖੀ ਨੂੰ ਕਿੰਨਾ ਸੰਕੀਰਨ ਕਰ ਰਹੇ ਆ, ਉਹ ਗੁਰੂ ਘਰ ਆ, ਉੱਥੇ ਕੋਈ ਵੀ ਆਵੇ ਕੋਈ ਵੀ ਮੱਥਾ ਟੇਕ ਕੇ ਜਾਵੇ, ਕੀ ਪਤਾ ਕਿਸੇ ਦੀ ਸ਼ਰਧਾ ਤੁਸੀਂ ਕਿਹੜੇ ਢੰਗ ਨਾਲ ਮਈਅਰ ਕਰੋਗੇ? ਹੈਂਜੀ
5: ਬਿਲਕੁਲ ਜੀ,
2: ਕਿਸੇ ਨੇ ਲੋਕਟ ਪਾਇਆ ਜੀ ਤੇ ਉਹ ਜਿਹੜਾ ਹੈਗਾ ਨਹੀਂ
1: ਜੀ,
2: ਹੈਂਜੀ
5: ਕਿਹੜੇ ਬੰਦੇ ਦੇ ਕਿਹੜੇ ਬੰਦੇ ਨੇ ਕਦੋਂ ਕਿਸ ਕਿਸ ਸਥਾਨ ਤੇ ਜਾ ਕੇ ਕਿਵੇਂ ਤਬਦੀਲ ਹੋ ਜਾਣਾ, ਇੱਥੇ ਸੱਜਣ ਠਾਗਰ ਗਏ ਕਿੱਥੋਂ ਕਿੱਥੇ ਆ ਗਏ ਜੀ?
1: ਬਿਲਕੁਲ
5: ਹੈਂਜੀ,
2: ਪਹਿਲਾਂ ਤਾਂ ਤੁਸੀਂ ਡੇਰਿਆਂ ਦੇ ਵਿੱਚੋਂ ਗੁਰੂ ਸਾਹਿਬ ਦੇ ਫਿਰ ਪ੍ਰਕਾਸ਼ ਜਿਹੜੇ ਹੋਏ ਆ ਉਹ ਚੁਕਾਓ ਜੀ, ਉਹ ਨਿਰਮਲਿਆਂ ਨੇ ਜਿਹੜਾ ਹੈਗਾ ਯਾਦ ਖਾਕਲੇ ਦੇ ਵਿੱਚ ਛੋਟੀ ਜੀ ਸ੍ਰੀ ਸਾਹਿਬ ਪਾਈ ਹੈਗੀ ਆ, ਕਿੰਨੇ ਡੇਰੇ ਆ ਜੀ ਇੱਥੇ ਪੰਜਾਬ ਚ,
5: ਉਹਨਾਂ ਦੀ ਮਾਨਤਾ ਤੋਂ ਬਿਨਾਂ ਜਥੇ ਰਥ ਪੂਰ ਨੀ ਹੁੰਦਾ ਜੀ, ਆ ਦੇਖਿਆ ਜੀ ਪਿੱਛੇ।
2: ਹਾਂਜੀ,
5: ਤੇ ਡੇਰਿਆਂ ਦੇ ਜਾਣ ਤੋਂ ਸਾਨੂੰ ਰੋਕਦੇ ਨੇ ਇਹ, ਤੇ ਉਹਨਾਂ ਦੇ ਸਰੋਪਿਆਂ ਤੋਂ ਬਿਨਾਂ ਜਥੇਦਾਰ ਨੀ ਪ੍ਰਵਾਨ ਹੁੰਦਾ, ਆ ਹੋਇਆ ਨੀ ਪਿੱਛੇ।
1: ਬਿਲਕੁਲ,
5: ਜਿੰਨਾ ਚਿਰ ਆ ਕੇ ਉਹਨਾਂ ਨੇ ਗੱਲ ਚ ਪਾਏ ਨੀ ਪਟੇ, ਤੇ ਉਹਨਾਂ ਚਿਰ ਤਾਂ ਜਥੇਦਾਰ ਨੀ ਸੰਪੂਰਨ ਹੋਇਆ ਜੀ।
1: ਜੀ
5: ਪੱਟੀ ਸਾਹਿਬ ਉਦੋਂ ਵੀ ਬੋਲੇ ਸੀ, ਸ਼ਾਇਦ ਤੁਸੀਂ ਵੀ ਗੱਲ ਕਰੀ ਸੀ ਪੱਟੀ ਸਾਹਿਬ ਨੇ ਟਵਾਂਡਾ ਰੈਡੀ ਤੇ ਕਰੀ ਜਾਦਰ ਵਾਟੇ।
1: ਬਿਲਕੁਲ ਜੀ,
2: ਹਾਂਜੀ ਹਾਂਜੀ,
5: ਫਿਰ ਸਾਨੂੰ ਕਹਿੰਦੇ ਉੱਥੇ ਜਾਓ ਨਾ ਤੁਸੀਂ
1: ਜੀ,
5: ਤੁਸੀਂ ਦੇਖੋ ਤਾਂ ਸਹੀ ਕਰ ਕੀ ਰਹੇ ਨੇ ਸਾਡੇ ਨਾਲ ਇਹ।
1: ਬਿਲਕੁਲ ਹੈ ਜੀ, ਸਮਝਣ ਦੀ ਜ਼ਰੂਰਤ ਹੈ ਜੀ, ਉਹੀ ਹੈ ਔਜਲਾ ਸਾਹਿਬ। ਇੱਥੇ ਦੇਖੋ ਨਾ ਗੁਰੂ ਘਰ ਹੈ ਨਾ ਮੈਂ ਮੰਦਰ ਦੇਖਿਆ, ਮੈਨੂੰ 20-22 ਸਾਲ ਹੋ ਗਏ ਰਹਿੰਦੇ ਨੂੰ, ਤੇ ਇੱਥੇ ਸਾਰਾ ਕੁਝ ਚੱਲੀ ਜਾਂਦਾ ਜੀ। ਜੇ ਕਹਿੰਦੇ ਆ ਕਿ ਰੱਬ ਹਰ ਪਾਸੇ ਵਸਦਾ ਹੈ,
5: ਮੈਂ ਕਹਿਣਾ ਜੀ ਸੱਚੀ ਕਿਰਤਾ ਜਿਹੜੀ
1: ਓਹੀ ਹੈ ਜੀ, ਬਿਲਕੁਲ
5: ਸੱਚੀ ਤੁਹਾਡੀ ਕਿਰਤਾ, ਤੁਹਾਡਾ ਕਰਮ ਹੈ, ਤੁਹਾਡਾ ਧਰਮ ਹੈ ਜੀ,
1: ਧਰਮ ਹੈ ਜੀ, ਬਿਲਕੁਲ ਹੈ ਜੀ।
5: ਧਰਮ ਕੀ ਕਹਿੰਦਾ ਸਾਨੂੰ? ਧਰਮ ਵੀ ਇਹੀ ਕੋ ਕਹਿੰਦਾ ਜਿਹੜਾ ਅਸੀਂ ਕਰ ਰਹੇ ਨਾ,
1: ਕਰਮ ਕਰਨਾ, ਕੰਮ ਕਰਨਾ,
5: ਕੰਮ ਕਰਨਾ ਜੀ। ਕਿਰਤ ਨੂੰ ਸਾਰਿਆਂ ਨੂੰ ਪਹਿਲਾਂ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ, ਸਾਰਿਆਂ ਨੂੰ ਪਹਿਲਾਂ ਕਿਰਤ ਕਰੋ।
1: ਬਿਲਕੁਲ ਹੈ ਜੀ,
5: ਉਹਨੂੰ ਤਰਜੀਹ ਦਿੱਤੀ ਹੈ।
1: ਇਹ ਥੋੜੀ ਵਿਹਲੇ ਬਹਿ ਕੇ ਵਿਹਲੇ ਹੋ ਕੇ ਸਾਰਾ ਕੁਝ ਛੱਡ ਛੜਾ ਕੇ ਇਧਰ ਨਿਆਣੇ ਭੁੱਖੇ ਮਰਦੇ ਹੋਣ, ਪਰਿਵਾਰ ਕਰਲਾਉਂਦਾ ਹੋਵੇ ਤੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ, ਅਸੀਂ ਤਾਂ ਮੜ ਕੇ ਭਗਤੀ ਕਰਨ ਬੈਠੇ ਹੋਈਏ ਜੀ।
5: ਅੱਜ ਨਾ ਜੀ ਤੁਸੀਂ ਅੰਪਾਇਰ ਦੀ ਗੱਲ ਮਾਂਗੜ ਸਾਹਿਬ ਦੀ,
1: ਮਾਂਗੜ ਸਾਹਿਬ ਦੀ,
5: ਜਿਹੜੇ ਬੱਚਿਆਂ ਨੂੰ ਉਹਨਾਂ ਨੇ ਟ੍ਰੇਨ ਕੀਤਾ ਸੀ ਛੋਟਿਆਂ ਨੂੰ, ਉਹ ਵੀ ਕੱਲ ਯਾਦ ਕਰ ਰਹੇ ਸੀ ਉਹਨਾਂ ਨੂੰ।
1: ਵਾਹ ਜੀ ਵਾਹ ਜੀ,
5: ਜਿਹੜੇ ਧਰਮ ਸੀਗਾ ਨਾ
1: ਜੀ,
5: ਅਸੀਂ ਤਾਂ ਕਰਨਾ ਹੀ ਹੈ ਜੀ, ਹਰ ਬੰਦੇ ਨੇ ਯਾਦ ਕੀਤਾ ਉਹਨਾਂ ਨੂੰ। ਉੱਥੇ ਪੈਸਾ ਵਰਥ ਕਰਦਾ ਕਿਤੇ
1: ਨਹੀਂ ਜੀ,
5: ਉਹਨਾਂ ਕੋਲ ਕੀ ਸੀ, ਵੱਧ ਸੀ ਘੱਟ ਸੀ, ਹੂ ਕੇਅਰ,
1: ਉਹ ਜਿਹੜਾ ਗਿਆਨ ਦੇ ਗਏ ਜਿਹੜੇ ਉਹ ਆਪਣੇ ਟੋਟ ਕੇ ਦੇ ਗਏ ਉਹ ਚੀਜ਼ਾਂ ਦੇ ਵਿੱਚ ਉਹ ਅੱਗੇ ਬੱਚਿਆਂ ਦੇ ਕੰਮ ਆਉਣਗੇ ਜੀ, ਅੱਗੇ ਨੌਜਵਾਨਾਂ ਦੇ ਕੰਮ ਆਉਣਗੇ ਜੀ। ਉਹਨਾਂ ਨੇ ਕਹਿ ਦੱਸਣਗੇ ਵੀ ਆਹ ਗੁਣ ਸਾਨੂੰ ਕੋਈ ਦੇ ਕੇ ਗਿਆ ਸੀ, ਉਹਦਾ ਨਾਮ ਲੈਣਗੇ
5: ਧੱਕੇ ਨਾਲ, ਉਹਨਾਂ ਧੱਕੇ ਨਾਲ ਕੁਛ ਹਿਸਟਰੀ ਲਿਖ ਕੇ ਸਿੱਖੀ ਬਾਰੇ ਲਿਖ ਕੇ ਛੋਟੇ ਛੋਟੇ ਬੱਚਿਆਂ ਨੂੰ ਫੜਾਉਣੀ, ਥੱਲੇ ਸਟੂਲ ਰੱਖਣੇ ਵੀ ਮੈਂ ਪੌੜੀਆਂ ਤੇ ਨਹੀਂ ਪਹੁੰਚ ਸਕਦੀ, ਦੋ ਦੋ ਸਟੂਲ ਰੱਖ ਕੇ ਉਹਨੇ ਕਹਿਣਾ ਨਹੀਂ ਤੂੰ ਬੋਲ, ਤੂੰ ਬੋਲ ਪੁੱਤ।
1: ਕਿਆ ਬਾਤ ਹੈ ਜੀ,
5: ਫਿਰ ਉਹਨਾਂ ਨੂੰ ਛੋਟੀ ਛੋਟੀਆਂ ਪਲੈਕਸ ਬਣਾ ਕੇ ਦੇਣੀਆਂ ਉਹਨੂੰ, ਫਿਰ ਬੱਚੇ ਦੇ ਅੰਦਰ ਸ਼ੌਂਕ ਜਾਗਣਾ ਵੀ ਮੈਨੂੰ ਉੱਥੋਂ ਆਹ ਨਾਮ ਮਿਲਿਆ, ਮੈਂ ਬੋਲਿਆ ਸੀ, ਬੰਦੇ ਦੀ ਬੱਚੇ ਨੂੰ ਇਹ ਚੀਜ਼ਾਂ ਦੀ ਲੋੜ ਹੁੰਦੀ ਹੈ।
1: ਬਿਲਕੁਲ, ਕੋਨਫੀਡੈਂਸ ਭਰਦੇ ਸੀ ਨਾ। ਬਿਲਕੁਲ
5: ਬਿਲਕੁਲ
1: ਜੀ,
5: ਇਹ ਧਰਮ ਸੀ ਜੀ ਉਹਨਾਂ ਦਾ।
1: ਬਿਲਕੁਲ ਹੈ ਜੀ, ਉਤਸ਼ਾਹਿਤ ਕਰਨਾ।
5: ਅਸੀਂ ਤਾਂ ਮਤਲਬ ਪਹਿਰਾਵੇ ਦੇ ਧਰਮ ਨੂੰ ਧਰਮ ਕਹਿਣ ਲੱਗ ਗਏ ਜੀ ਬਸ
1: ਜੀ।
5: ਪਹਿਰਾਵਾ ਚਾਹੀਦਾ ਉਹ ਚ ਲੁੱਟ ਲੋ ਜਿੰਨਾ ਮਰਜ਼ੀ।
1: ਬਿਲਕੁਲ ਹੈ ਜੀ।
5: ਆ ਜਿਹੜੇ ਜਥੇਦਾਰ ਰਣਵੀਰ ਸਿੰਘ ਅੱਜ ਕਰਦੇ ਫਿਰਦੇ, ਜਾਂ ਤੂੰ ਬੈਠਾ ਸੀ ਉਦੋਂ ਕਰਨਾ ਚਾਹੀਦਾ ਕੁਛ ਤਾਂ, ਤੂੰ ਕੌਮ ਨੂੰ ਫਿਰ ਉਦੋਂ ਭੱਬਲ ਗੁੱਸੇ ਪਾਈ ਰੱਖਿਆ।
1: ਬਿਲਕੁਲ
5: ਬਸ ਲਾਈ ਜਾਂਦੇ ਆ ਵੋਟਾਂ, ਨਹੀਂ ਵੋਟਾਂ ਕੱਢਣੀਆਂ ਨੇ, ਧਰਮ ਕਿੱਥੇ ਜਾਂਦਾ, ਬੰਦਾ ਕਿੱਥੇ ਜਾਂਦਾ, ਕੋਈ ਕਿਸੇ ਨਾਲ ਮਤਲਬ ਨਹੀਂ ਹੈ
1: ਨਾ ਜੀ।
5: ਵਰਤਣਾ ਵਰਤ ਕੇ ਉਹ ਜਾਣਾ। ਪੰਜ ਸਾਲ ਪਹਿਲਾਂ ਆ ਜਿਹੜੀ ਅੱਜ ਸਰਕਾਰ ਚਲਾਉਣੀ, ਇਹਨਾਂ ਦੀਆਂ ਗੱਲਾਂ ਸੁਣ ਲਓ ਕੀ ਇਹਨਾਂ ਨੇ ਉਹ ਇੱਕੇ ਗੱਲ ਤੇ ਕਦੇ ਪੂਰੇ ਉਤਰਨੇ
1: ਜੀ?
5: ਫਲੈਕਸਾਂ ਲਾ ਕੇ ਤਾਂ ਨੀ ਕੰਮ ਹੁੰਦੇ ਹੁੰਦੇ,
1: ਹੁਣ ਤਾਂ ਨਵੀਆਂ ਚੀਜ਼ਾਂ ਕੱਢ ਦਿੱਤੀਆਂ। ਬਾਬਾ ਅੰਬੇਦਕਰ ਦੀ ਜਿਹੜੀ ਹੈ ਯਾਤਰਾ ਕਰਾਉਣ ਲੱਗ ਗਏ ਜੀ, ਉੱਥੇ ਬੰਬਈ ਨੂੰ ਭੇਜਣ ਲੱਗ ਗਏ, ਸਾਰਾ ਕੁਝ ਕਰਨ ਲੱਗ ਗਏ। ਹੁਣ ਤਾਂ ਇਹਦਾ ਦੇਖਿਓ ਕਰਦੇ ਕੀ ਹੈ ਜੀ, ਹਰ ਚੀਜ਼ ਬਰਾਬਰ ਖਿੱਚ ਕੇ ਲਿਆ ਦੇਣੀ ਇਹਨਾਂ ਨੇ
5: ਸਾਰਾ ਕੁਝ ਕਰੀਏ। ਯਾਤਰਾ ਨਾਲ ਕੀ ਹੋਜੂਗਾ ਜੀ, ਇੱਕ ਦਿਨ ਜਾਣ ਨਾਲ ਕੀ ਹੋਜੂਗਾ ਜੀ, ਤੇਰੇ ਅੰਦਰੋਂ ਮਿਲਣਾ ਗਈ
1: 75 ਸਾਲ ਦਾ ਸੰਵਿਧਾਨ ਲਾਗੂ ਕੀਤਾ, ਉਹਨੂੰ ਹੀ ਪੜ੍ਹ ਲਓ। ਆਪਣੇ ਹੱਕਾਂ ਬਾਰੇ ਜਾਗਰੂਕ ਹੋ ਜਾਓ, ਦਰਸ਼ਨ ਕਰਨ ਨਾਲ ਹੋ ਜਾਣਾ। ਘਰ ਘਰ
5: ਜਿਹੜੀ ਰੋਟੀ ਜੀ ਦਾਲ ਜਾ ਕੇ ਰੱਖਦੇ ਵਿਫਤਾ ਅਗਲੇ ਨੂੰ ਰੋਟੀ ਦੀ ਪਈ।
1: ਬਿਲਕੁਲ ਜੀ ਸੈਣੀ ਸਾਹਿਬ।
2: ਭਾਰੇ ਸਾਹਿਬ ਇਹ ਤੋਂ ਪਤਾ ਲੱਗਦਾ ਸਾਨੂੰ ਲੀਡਰ ਬਦਲਨੇ ਪੈਣਗੇ। ਇਹ ਲੀਡਰਾਂ ਦਾ ਕੈਲੀਵਰ ਇੰਨਾ ਹੀ ਆ ਵੀ ਲੋਕਾਂ ਨੂੰ ਤੀਰਥ ਤੇ ਲੈ ਜਾਓ ਤੇ ਲੋਕਾਂ ਨੂੰ ਆਹ ਕਰ ਲਓ ਜੀ, ਨਾ ਉਹਨਾਂ ਨੇ ਡਿਵੈਲਪਮੈਂਟ ਬਾਰੇ ਸੋਚਣਾ, ਨਾ ਲੋਕਾਂ ਨੂੰ ਐਜੂਕੇਸ਼ਨ ਬਾਰੇ ਦੱਸਣਾ। ਹਾਂਜੀ,
1: ਜਿਹੜੀਆਂ
2: ਪ੍ਰੋਬਲਮ ਇਹਨਾਂ ਤੋਂ ਐਡਰੈਸ ਨਹੀਂ ਹੋਣੀਆਂ
1: ਜੀ।
5: ਰਾਜਨ ਜੀ ਇਹ ਆਪ ਤਾਂ ਖੋਤਾ ਕਹਿੰਦੇ ਰਹੇ ਨੇ ਵੀ ਤੁਸੀਂ ਰੁਜ਼ਗਾਰ ਦੇ ਦਿਓ, ਫੋਨ ਆਪੇ ਲੈ ਲੈਣਗੇ
1: ਜੀ
5: ਕਹਿੰਦੇ ਸੀ ਨਾ ਇਹ।
2: ਹਾਂਜੀ,
1: ਅੱਜ ਇਹਨਾਂ ਦੇ ਸਤੌਜ ਪਿੰਡ ਦੇ ਵਿਚ ਬਾਹਰਲੇ ਪਾਸੇ ਕਿੰਨਾ ਸੰਘਰਸ਼ ਹੋਇਆ, ਉੱਥੇ ਨੌਜਵਾਨ ਬੈਠੇ ਉਹ ਕਹਿੰਦੇ ਸਾਨੂੰ ਪਿੰਡ ਦੇ ਵਿਚ
5: ਟੀਚਰ ਸੀ,
1: ਦੇਖੋ ਤਾਂ ਕੀ ਕੁਝ ਬਣਿਆ, ਇੰਟਰ ਨਹੀਂ ਹੋਣ ਦਿੱਤੇ।
5: ਬਿਲਕੁਲ
2: ਕੌਮ ਮੰਗਤੇ ਬਣਾ ਕੇ ਰੱਖਤੀ ਜੀ।
1: ਬਿਲਕੁਲ ਹੈ ਜੀ,
5: ਸਾਤੋਂ ਕਹਿੰਦੇ ਪਾਕਿਸਤਾਨ ਵਾਲੇ ਸਲਾਹ ਮੰਗਦੇ ਆ ਵੀ ਤੁਸੀਂ 300 ਯੂਨਿਟ ਕਿਵੇਂ ਫ੍ਰੀ ਦਿੰਦੇ ਹੋ। ਲਓ ਜੀ
1: ਉਹ ਵਿਚਾਰੇ ਜਿਹੜਾ ਰੋਟੀ ਪਾਣੀ ਖਾਂਦੇ ਉਹਨਾਂ ਦਾ ਖਾ ਲੈਂਦਾ ਉਹਨਾਂ ਨੂੰ।
2: ਬਿਲਕੁਲ ਜੀ, ਉਹ ਕਹਿੰਦੇ ਨੀ ਜੇ ਸੁਖ ਜੀਣਾ 4 ਦਿਨ ਤੇ ਕਰਜ਼ਾ ਲੈ ਕੇ ਖਾ
1: ਜੀ,
2: ਸੁਖੀ ਵਸੂਗੀ ਤੇਰੀ ਜ਼ਿੰਦਗੀ ਤੇ ਤਾਹਾਂ ਮਾਰਨਗੇ ਸ਼ਾਹ। ਹਾਂਜੀ ਚਲੋ,
5: ਅੱਗੇ ਸੁਖਵੀਰ ਕਹਿੰਦਾ
2: ਜਦ ਤੱਕ ਜੀਂਦਾ ਰਹੇਗਾ ਤਦ ਤੱਕ ਸੁਖੀ ਵਸੇਗਾ,
1: ਸੁਖੀ ਵਸੇਗਾ,
2: ਜੇ ਮਰ ਗਿਆ ਤੇ ਬਾਅਦ ਦੇ ਵਿਚ ਆਪ ਹੀ
1: ਸ਼ਾਹ ਹੋਣਗੇ। ਬਥੇਰੇ ਲੰਬੇ ਪੈਣੇ ਆ ਬਿਜੇ
2: ਤਾਂ ਆਪ ਹੀ ਕਹਿਣਾ ਪੈਸੇ ਮਰੇ ਉਹਨੇ ਰੋਣਾ ਤੋੜਾ ਨੇ।
1: ਬਿਲਕੁਲ
5: ਨਾ ਅੱਗੇ ਸੁਖਵੀਰ ਕਹਿੰਦੇ ਬਿਜਲੀ ਇੰਨੀ ਹੋਣੀ ਪਾਕਿਸਤਾਨ ਨੂੰ ਦੇਣੀ ਪੈਣੀ ਹੈ।
1: ਬਿਲਕੁਲ ਹੈ ਜੀ,
5: ਆਹ ਕੁਝ ਚਾਹੀਦਾ ਸਾਨੂੰ।
2: ਬਿਲਕੁਲ ਜੀ, ਬਿਲਕੁਲ ਬਿਲਕੁਲ,
1: ਅਮਰੀਕਾ ਵਾਲੇ ਨੂੰ ਚੱਕ ਲਿਜਾਣੀ ਉਹਨੇ ਸਾਰਾ ਕੁਝ,
5: ਭਾਂਤੇ ਨੇ ਗੱਲੀ ਮਾਤੀ ਮੀਠੀਆ ਠੋਕਦਾ, ਮੀਠੇ ਨੇ ਮੱਛ ਖੜੀ ਕਰਦੀ, ਭਾਂਤਾ ਠੋਕਦਾ, ਬਾਹਰ ਚਾਹੀਦਾ ਸਾਨੂੰ, ਮੁੱਦੇ ਇਹਦੇ ਵਿੱਚ ਨੇ ਸਾਰੇ ਲੱਭੀ ਚੱਲੋ
1: ਜੀ।
2: ਬਿਲਕੁਲ ਜੀ, ਬਿਲਕੁਲ ਬਿਲਕੁਲ,
5: 20 ਕਿਲੋ ਅੰਮ੍ਰਿਤਸਰ ਤੋਂ 20 ਕਿਲੋਮੀਟਰ ਤੱਕ ਤਾਂ ਮਜੀਠੀਆਂ ਹੀ ਲੱਭੋ ਇਹਨਾਂ ਨੂੰ, ਹੋਰ ਕੀ ਲੱਭ ਲੈਣਗੇ।
1: ਉਹ ਪੁਲ ਦੇ ਥੱਲੇ ਬੈਠਾ ਸੀ,
2: ਤੁਸੀਂ ਤਾਂ ਐਡਰੈਸ ਹੀ ਦੇਣ ਤੁਰ ਪਏ ਜੀ।
5: ਵਿਚਾਰ ਨੇ,
1: ਥੈਂਕ ਯੂ ਜੀ,
5: ਇਹ ਸੋਚਣਾ ਚਾਹੀਦਾ। ਉਹ ਗੱਲ ਤਾਂ ਫਿਰ ਉੱਥੇ ਹੀ ਆ ਗਈ, ਜਿਹੜੇ ਬੰਦੇ ਸੱਕਣੇ ਚਾਹੇ ਮੁਕੰਦਰ ਆ ਚਾਹੇ ਰਾਜਾ ਚਾਹੇ ਜੱਸੀ ਆ ਚਾਹੇ, ਇਹਨਾਂ ਦੀਆਂ ਵੋਟਾਂ ਕਰਨੀ ਝਾਕਦੇ ਹੀ ਨੀ ਉਹ।
1: ਬਿਲਕੁਲ ਹੈ ਜੀ, ਬਿਲਕੁਲ,
5: ਉਹ ਕਹਿੰਦੇ ਇਹਨਾਂ ਨੂੰ ਕੋਈ ਗੱਲ, ਇਹਨਾਂ ਨੂੰ ਕਰੀ ਜਾਣਾ ਵਧੀਆ ਕੰਮ ਕਰਦੇ ਆ,
1: ਜਾਨੀ ਤਾਂ ਪੌਣੀ ਨਹੀਂ ਆਪਾਂ
5: ਲੈ ਜਾਣੀਆਂ ਨੇ,
1: ਆਪਾਂ ਪੌਣੀ
2: ਪੌਣੀ ਨਹੀਂ ਜੀ, ਆਪਾਂ ਤਾਂ ਪਹਿਲਾਂ ਹੱਥ ਹੋੜ ਦਿੱਤੇ,
5: ਉਹ ਗਿਣਦੇ ਹੀ ਨਹੀਂ ਵੋਟਾਂ
2: ਦਾ ਕਿਦਾਂ ਨਹੀਂ ਉਹਨਾਂ ਨੂੰ ਤਾਂ ਨੀ ਪੈਂਦਾ, ਇੱਥੇ ਮੁਕੰਦਰ ਨੇ ਤਾਂ ਫੇਰ ਨੀ ਸੌਣਾ, ਮੈਂ ਤਾਂ ਉਹਨੂੰ ਸੌਣਦਾ ਪਿਆ ਆ, ਫੇਰ ਆਰਾਮ ਨਾਲ ਸੌ ਜਾਊਗਾ। ਉਹ ਜਿਹੜੇ ਮਾੜੇ ਮੋਟੇ ਜਿਨ੍ਹਾਂ ਨੇ ਕੁਛ ਕਰਨਾ ਸੀ ਜਾਂ ਸਾਡੇ ਵਰਗੇ ਇਹੋ ਜਿਹੇ ਹੋ ਜਾਂਦੇ ਜਾਂ ਕਰਨ ਵਾਲੇ ਸੀ, ਉਹ ਪਹਿਲਾਂ ਹੀ ਬਾਹਰ ਕੱਢਦੇ ਇਹਨਾਂ ਨੇ, ਚੱਲ ਮੇਰੇ ਭਾਈ ਵੀ ਇੱਥੇ ਬੈਠੇ ਭੌਂਕੀ ਜਾਓ ਜਾਂਦੇ ਹੋ। ਬਿਲਕੁਲ ਜੀ,
5: ਬਾਕੀ ਬਲਰਾਜ ਅੰਕਲ ਜੀ ਦਾ ਜਨਮ ਦਿਨ ਆ ਜੀ, ਇਹਨਾਂ ਨੂੰ ਮੁਬਾਰਕਾਂ ਬਹੁਤ ਬਹੁਤ।
1: ਬਿਲਕੁਲ
5: ਅੰਕਲ ਜੀ ਨੂੰ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਰੱਖੇ ਜੀ, ਸਾਡੇ ਬੜੇ ਸਤਿਕਾਰਯੋਗ ਥਾਂ ਰੱਖਦੇ ਨੇ ਜੀ।
1: ਔਜਲਾ ਸਾਹਿਬ ਆਪਣੇ ਮੈਂ ਜ਼ਿਕਰ ਕਰਕੇ ਹਟਿਆ, ਚਲੋ ਮੈਨੂੰ ਗੱਲ ਚੇਤੇ ਆ ਗਈ ਸੈਣੀ ਸਾਹਿਬ ਦੇ ਨਾਲ, ਆਪਣੇ ਸਰਵਨ ਸਿੰਘ ਹੁਣੀ ਪ੍ਰਿੰਸੀਪਲ ਸਰਵਨ ਸਿੰਘ ਹੋਣਾ ਨੇ ਕਦੇ ਵੀ ਨਹੀਂ ਇਹਨਾਂ ਦੇ ਬਾਰੇ, ਮਾਂਗੜ ਸਾਹਿਬ ਦੇ ਬਾਰੇ
5: ਇਹਨਾਂ ਨੇ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰੀ ਸੀਗੀ, ਜਾਣਦੇ ਸੀ ਉਹਨਾਂ ਨੂੰ ਇੱਥੇ ਆਉਂਦੇ ਦੀ ਪ੍ਰਿੰਸੀਪਲ
1: ਸਰਵਨ, ਹਾਂਜੀ ਹਾਂਜੀ
5: ਹਾਂਜੀ ਖੁੱਡਾ ਤੇ ਆਉਂਦੇ ਸੀ, ਪੁਰਾਣੀ ਗੱਲ ਆ, ਮੈਨੂੰ ਲੱਭੀ ਮੈਂ ਤੁਹਾਨੂੰ ਭੇਜ ਦੂੰਗਾ
1: ਜਰੂਰ, ਉਹਨਾਂ ਤੱਕ ਸੁਨੇਹਾ ਜਰੂਰ ਪਹੁੰਚਾਓ ਭਈ ਉਹਨਾਂ ਦੇ ਬਾਰੇ ਕੁਝ ਨਾ ਕੁਝ ਜਰੂਰ,
5: ਟਾਈਮਜ਼ ਅਖਬਾਰ ਸ਼ਬਦਾ ਮੈਂ ਉਹਨਾਂ ਨੂੰ ਕਾਲ ਕਰਦਾ ਉਹਨਾਂ ਨੂੰ,
1: ਹਾਂਜੀ ਉਹਨਾਂ ਦੇ ਬਾਰੇ ਲਿਖਣ ਜਰੂਰ ਜੀ ਕੁਝ ਨਾ ਕੁਝ,
5: ਅਜੋ ਕੱਲ ਫੋਨ ਆਇਆ ਸੀ ਉਹਨਾਂ ਦਾ, ਉਹ ਕਹਿੰਦੇ ਸੀ ਵੀ ਅਸੀਂ ਵੀ ਕੁਝ ਲਿਖਣਾ ਇਹਨਾਂ ਬਾਰੇ ਅਖਬਾਰ 'ਚ, ਅਖਬਾਰ ਨੂੰ ਵੀ ਭੇਜ ਦੇ ਪੁੱਛਦੇ ਰਹਿੰਦੇ ਖੇਡਾਂ ਖੁੱਡਾਂ ਬਾਰੇ,
1: ਹਾਂਜੀ
5: ਤੇ ਉਹ ਮੈਂ ਉਹਨਾਂ ਨੂੰ ਕੋਈ ਨੀ ਪੁੱਛ ਲੈਂਦਾ ਕਾਲ ਕਰਕੇ ਉਹਨਾਂ ਕੋਲ ਸ਼ਾਇਦ ਕੁਝ ਪਿਆ ਹੋਵੇ ਜਰੂਰ
1: ਜੀ, ਜਰੂਰ ਜੀ ਜਰੂਰ,
5: ਉਹ ਗੱਲਬਾਤ ਇਹਨਾਂ ਦੀ ਹੋਈ ਹੋਈ ਸੀ ਉਹਨਾਂ ਨਾਲ,
1: ਹਾਂਜੀ ਹਾਂਜੀ ਹਾਂਜੀ,
5: ਆ ਦੇਖੋ ਕੈਲੀਫੋਰਨੀਆ ਮੂਵ ਹੋਏ, ਰਾਜਪਾਲ ਸੰਧੂ ਨੂੰ ਮੈਂ ਕਾਲ ਕਰੀ, ਉਹ ਸ਼ਾਇਦ ਆ ਕੇ ਵੱਧ ਜਾਣਕਾਰੀ ਦੇਵੇ, ਇਹਨਾਂ ਨੇ ਗਰਾਊਂਡ ਬਣਾਉਣਾ ਸੀਗਾ ਹਾਕੀ ਦਾ ਉੱਥੇ ਕੈਲੀਫੋਰਨੀਆ, ਬੜਾ ਯੋਗਦਾਨ ਪਾਇਆ ਇਹਨਾਂ ਨੇ ਉਹਦੇ ਵਿੱਚ ਜਾ ਕੇ ਆਪ, ਮਤਲਬ ਕੱਲ ਵੀ ਰਾਜਪਾਲ ਦਾ ਦੋ ਵਾਰੀ ਮੈਨੂੰ ਫੋਨ ਆਇਆ ਸੀ, ਗੱਲਬਾਤ ਹੋਈ ਸੀ ਉੱਥੇ ਰਹਿੰਦੇ ਇਹਨਾਂ ਦੇ ਕੋਲੇ, ਮਤਲਬ ਇੰਨਾ ਜੇ ਰਾਜਪਾਲ ਦੱਸਦੇ ਕਹਿੰਦਾ ਵੀ ਇੰਨਾ ਮਾਨ ਸਾਹਿਬ ਨੂੰ ਐਂ ਹੋ ਗਿਆ ਵੀ ਮਤਲਬ ਤੁਸੀਂ ਕਹਿੰਦਾ ਪਾਸੇ ਹਟ ਜਾਓ, ਬਸ ਆਪਦਾ ਸਾਰੀ
1: ਇਕੱਲੇ ਚਾਹ ਚੜ ਜਾਂਦਾ ਨਾ ਬੰਦੇ ਨੂੰ, ਜੰਗ ਹੋ ਜਾਂਦਾ ਬੰਦਾ ਉਦੋਂ,
5: ਬਿਲਕੁਲ ਜੀ ਬਿਲਕੁਲ ਜੀ, ਚਲੋ ਜੇ ਚੰਗੇ ਕੰਮ ਕਰਕੇ ਗਏ ਤਾਂ ਗੱਲ ਹੁੰਦੀ
1: ਹੈ, ਚੇਤੇ ਕਰਦੇ ਆ ਜੀ, ਬਿਲਕੁਲ
5: ਨਹੀਂ ਇੱਥੇ ਕੌਣ ਯਾਦ ਕਰਦਾ ਖਾਨੀ, ਆਪਦੇ ਵੀ ਨਹੀਂ ਕਰਦੇ, ਮਤਲਬ ਉਹ ਕਹਿਣਾ ਹੁੰਦਾ ਵੀ ਉਹ ਬੰਦਾ ਕੁਛ ਨਾ ਕੁਛ ਜ਼ਿੰਦਗੀ ਚੋਂ ਖੱਟ ਕੇ ਜਾਂਦਾ ਜਿਹਨੂੰ ਅਸੀਂ ਜਾਣਦੇ ਵੀ ਹੈ ਨਹੀਂ, ਤੇ ਉਹਦੇ ਲਈ ਤੁਹਾਡੀ ਅੱਖ ਭਰਦੀ ਹੈ,
1: ਬਿਲਕੁਲ
5: ਬਸ ਉਹ ਇਹਦੀ ਕਿਰਤ ਸੀ ਬੰਦੇ, ਉਹ ਇਨਸਾਨ ਦਾ ਕਮਾਈ ਹੁੰਦੀ ਹੈ, ਜੇ ਅਸੀਂ ਕਮਾਈ ਉਹ ਹੈ ਇਨਸਾਨ ਦੀ,
1: ਬਿਲਕੁਲ
5: ਜਿਹਨੂੰ ਅਸੀਂ ਜਾਣਦੇ ਵੀ ਉਹਦੇ ਲਈ ਤੁਹਾਡੀ ਅੱਖ ਭਰਦੀ ਹੈ,
1: ਉਹਦੀ
5: ਕਮਾਈ ਸੀ ਭਾਈ,
1: ਬਿਲਕੁਲ
5: ਇਹ ਕਮਾਈ ਹੈ ਜੀ, ਅਸਲੀ
1: ਕਮਾਈ ਹੈ ਜੀ,
5: ਬਾਕੀ ਕਮਾਈਆਂ ਤਾਂ ਕੀ ਨੇ ਜੀ, ਉਹ ਦੂਜੀ ਪੀੜ੍ਹੀ ਭੁੱਲ ਜਾਂਦੀ ਹੈ,
1: ਬਿਲਕੁਲ ਆਪਣੇ ਨਹੀਂ ਯਾਦ ਰੱਖਦੇ,
5: ਸਮਰੱਥ ਬਿਲਕੁਲ ਹੈ ਜੀ, ਬਿਲਕੁਲ ਉਹਨਾਂ ਦੇ ਬੱਚੇ ਬੇਟੀਆਂ ਸੀ ਦੋ, ਉਹ ਬੜੀਆਂ ਵਧੀਆ ਸੋਹਣੀਆਂ ਜੋਬਾਂ ਤੇ ਉਹਨਾਂ ਨੂੰ ਉੱਥੇ ਸੈਨ ਫਰਾਂਸਿਸਕੋ ਜੋਬ ਮਿਲ ਗਈ ਸੀ, ਉਹ ਤਾਂ ਮੂਵ ਹੋ ਗਈਆਂ ਤੇ ਬੇਟਾ ਵਧੀਆ ਜੋਬ ਕਰਦਾ, ਉਹ ਸਮਰੱਥ ਨੇ ਜੀ
1: ਜੀ
5: ਆਪਦੇ ਚ, ਹਾਂ ਇਹ ਗੱਲ ਜ਼ਰੂਰ ਦੇਖੋ ਇਹਦੇ ਵਿੱਚੋਂ ਨਿਕਲੀ ਕਿ ਹੁਣ ਤੁਸੀਂ ਦੇਖੋ ਤੁਸੀਂ ਵੀ ਉਹ ਮੈਂ ਵੀ ਹਾਂ, ਮੈਂ 30 ਸਾਲਾਂ ਦਾ ਜਦੋਂ ਪਿੰਡ ਛੱਡਿਆ ਸੀਗਾ,
1: ਹਾਂਜੀ
5: ਤੇ ਮਤਲਬ ਜੰਮੇ ਪਲੇ ਖੇਡੇ, ਅੱਜ ਵੀ ਯਾਦਾਂ ਜਿਹਨ ਚ ਭੱਜਦੀਆਂ ਰਹਿੰਦੀਆਂ ਨੇ, ਪਰ ਉੱਥੇ ਜਾ ਕੇ ਉਨਾ ਦਿਲ ਨਹੀਂ ਲੱਗਦਾ,
1: ਨਹੀਂ ਲੱਗਦਾ
5: ਜਿੰਨਾ ਇੱਥੇ ਮਿਸ਼ੀਗਨ ਚ ਲੱਗਦਾ, ਕਈ ਗੱਲਾਂ ਇਸੇ ਕਾਰਨ ਕਰਕੇ ਉਹ ਮਤਲਬ ਡਾਊਨ ਹੋਏ, ਮਤਲਬ ਹਮੇਸ਼ਾ ਉਹਨਾਂ ਨੇ ਇੱਕ ਗੱਲ ਕਹਿਣੀ ਜਿਹਦੇ ਨਾਲ ਵੀ ਗੱਲ ਕਰਨੀ ਯਾਰ, ਦਿਲ ਨੀ ਲੱਗਦਾ,
1: ਦਿਲ ਨੀ ਲੱਗਦਾ,
5: ਉਹ ਸਰਕਲ ਨੀ ਬਣਦਾ ਤੁਹਾਡਾ,
1: ਬਿਲਕੁਲ
5: ਇੱਕ ਸਮਾਂ ਹੁੰਦਾ ਜਦੋਂ ਤੁਸੀਂ ਯਾਰ ਦੋਸਤ ਰਿਸ਼ਤੇਦਾਰ ਫੈਮਿਲੀ ਮੈਂਬਰ ਚ ਬਣਾ ਲੈਂਦੇ ਹੋ,
1: ਬਿਲਕੁਲ
5: ਇਹ ਉਹ ਵੀ ਇੱਕ ਸਮੇਂ ਦੀ ਉਹ ਹੁੰਦੀ ਹੈ, ਏਜ ਹੁੰਦੀ ਹੈ ਜੀ, ਹਨਾ ਉਮਰ ਲਾ ਲਓ ਜਦੋਂ ਤੁਸੀਂ ਬਣਾ ਸਕਦੇ ਹੋ,
1: ਬਿਲਕੁਲ
5: ਕਿਸੇ ਕੋਈ ਇਹੋ ਜਿਹਾ ਸਮਾਂ ਤਾਂ ਹੁੰਦਾ ਨੀ, ਹੁਣ 70 ਸਾਲ 65 ਸਾਲ ਤੁਸੀਂ ਕੋਈ ਫੈਮਿਲੀ ਲਿੰਕ ਬਣਾਓ ਤੇ ਉਹਦੇ ਘਰ ਤੱਕ ਵੜ ਜਾਓ ਤਾਂ ਤੁਹਾਡੇ ਘਰ ਤੱਕ, ਉਹ ਵੀ ਉਹਦੇ ਲਈ ਵੀ ਬਹੁਤ ਸਮਾਂ
1: ਔਖਾ ਹੋ ਜਾਂਦਾ
5: ਬਿਲਡ ਕਰਨਾ ਮੈਨੂੰ ਲੱਗਦਾ ਉਹ ਚੀਜ਼ ਨੂੰ ਵੀ ਤੁਹਾਨੂੰ,
1: ਬਿਲਕੁਲ ਹੈ ਜੀ,
5: ਸੋ ਇਹ ਵੀ ਹੁੰਦਾ ਵੀ ਜਿੱਥੇ ਬੰਦਾ ਰਹਿੰਦਾ ਹੁੰਦਾ ਉਹਦਾ ਆਲਾ ਦੁਆਲਾ ਜਿੱਦਾਂ ਵੀ, ਹੁਣ ਆਪਾਂ ਆਪਣੇ ਪਿੰਡ ਜਾ ਕੇ ਆਪਣਾ ਜੀ ਨਹੀਂ ਲੱਗਦਾ, ਕੀ ਕੀ ਲੱਗਦਾ
1: ਨਹੀਂ ਜੀ, ਉਪਰਾਪਨ ਲੱਗਦਾ ਕਿ ਆਲੇ ਦੁਆਲੇ ਪਹਿਲਾਂ ਉੱਠਣਾ ਸਾਡਾ
5: ਸਰਕਲ ਟੁੱਟ
1: ਗਿਆ, ਉਦਾਂ ਦੀਆਂ ਰਹੀਆਂ ਨੀ ਨਾਲ ਦੇ ਆੜੀ
5: ਗੱਲਾਂ ਦਾ ਸਰਕਲ ਟੁੱਟ ਗਿਆ
1: ਜੀ,
5: ਜਿਹਦੇ ਨਾਲ ਸਾਂਝ ਹੈ ਤੁਸੀਂ ਉਹਦੇ ਨਾਲ ਬਗੈਰ ਵਿਸ਼ੇ ਤੋਂ ਵੀ ਘੰਟਾ ਗੱਲ ਕਰ ਲੈਂਦੇ,
1: ਬਿਲਕੁਲ
5: ਜਿਹਦੇ ਨਾਲ ਚਾਹੇ ਪਿੰਡ ਦੇ ਵਿੱਚ ਕੋਈ ਚਾਹਿਆ ਚਾਚਾ ਵੀ 10 ਮਿੰਟ ਚ ਗੱਲ ਮੁੱਕ ਜਾਂਦੀ ਹੈ, ਜੇ ਕਿਸੇ ਦੀ ਗੱਲ ਕਰਦਾ ਤੁਹਾਡੇ ਨਾਲ ਤਾਂ ਤੁਸੀਂ ਉਹਦੇ ਬਾਰੇ ਜਾਣਦੇ ਨੀ ਉਹਨੇ ਕੀ ਕੀਤਾ ਜ਼ਿੰਦਗੀ ਚ, ਉਹ ਤੁਹਾਨੂੰ ਸੁਣਨ ਨੂੰ ਚੰਗੀ
1: ਉਹਦੇ ਹਾਣੀ ਨੀ ਨਾ ਉਹਦੇ ਖਿਆਲਾਂ ਦੇ ਹਾਣੀ ਦੀ,
5: ਬਿਲਕੁਲ
1: ਜੀ,
5: ਸੋ ਚਲੋ ਫੇਰ ਵੀ ਤੰਦਰੁਸਤੀ ਵਧੀਆ ਜ਼ਿੰਦਗੀ ਕੱਢ ਕੇ ਗਏ, ਵਾਈਫ ਦੇ ਕੋਲ ਬੈਠੇ ਚਾਹ ਪੀਂਦੇ ਸਵਾਦ ਛੱਡੇ, ਹੋਰ ਕੀ ਚਾਹੀਦਾ ਜੀ,
1: ਬਿਲਕੁਲ ਬਿਲਕੁਲ,
5: ਬਾਕੀ ਪਤਾ ਨੀ ਜਾਣਾ ਕਿਹਦਾ ਹੈ, ਜਾਣਾ ਚੰਗਾ ਹੋਵੇ ਸਭ ਦਾ,
1: ਬਿਲਕੁਲ ਹੈ ਜੀ,
5: ਠੀਕ ਹੈ ਜੀ,
1: ਥੈਂਕ ਯੂ ਅਜਲਾ ਸਾਹਿਬ,
2: ਸ਼ੁਕਰੀਆ
1: ਜੀ, ਜਾਂਦੇ ਦੋ ਬੋਲ
2: ਸ਼ੁਕਰੀਆ ਜੀ,
1: ਹਾਂਜੀ
2: ਬਸ ਵਧੀਆ ਭਾਰਤ ਸਾਹਿਬ,
1: ਥੈਂਕ ਯੂ,
2: ਜੋ ਵੀ ਹੈਗਾ
1: ਸਮਾਂ ਜ਼ਿਆਦਾ
2: ਗ੍ਰੇਟਫੁਲ ਸਰ, ਸ਼ੁਕਰੀਆ ਜੀ, ਕੋਈ ਨੀ ਜੀ ਕੋਈ ਨੀ, ਥੈਂਕ ਯੂ,
1: ਸਤਿ ਸ੍ਰੀ ਅਕਾਲ ਜੀ, ਜੀ ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਜੀ, ਉਹਨਾਂ ਦਾ ਵੀ ਸਵਾਗਤ ਕਰਦੇ ਆ, ਤੇ ਜਾਂਦੇ ਜਾਂਦੇ ਤੁਹਾਨੂੰ ਗੱਲ ਸੁਣਾਵਾਂਗੇ, ਆਓ ਜਿਉਣਾ ਸਿੱਖੀਏ, ਤੇ ਉਸ ਤੋਂ ਪਹਿਲਾਂ ਗੱਲ ਕਰਦੇ ਆ ਤੁਹਾਡੇ ਨਾਲ ਵਿਦੇਸ਼ੀ ਜਾਂ ਦੇਸ਼ੀ ਖਬਰਾਂ ਦੀ, ਮਹਿੰਗਾਈ ਦੀ ਗੱਲ ਕਰ ਰਹੀ ਹੈ, ਫਿਰ ਉਸ ਤੋਂ ਬਾਅਦ ਆਪਾਂ ਇੱਕ ਆਰਟੀਕਲ ਸਾਂਝਾ ਕਰਾਂਗੇ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਦੀ ਜਿਹੜੀ ਹੈ ਵੱਲ ਨੂੰ ਵਧਾਂਗੇ, ਤੇ ਨਾਲ ਕੁਝ ਸੁਨੇਹੇ ਜਿਹੜੇ ਨੇ ਦੋਸਤਾਂ ਦੇ ਆ ਰਹੇ ਨੇ, ਉਹਨਾਂ ਦਾ ਸ਼ੁਕਰੀਆ ਧੰਨਵਾਦ ਕਰਦੇ ਆ, ਤੇ ਸਾਰੇ ਹੀ ਦੋਸਤ ਜੁੜੇ ਹੋਏ ਨੇ, ਮਾਲ ਸੁਰਿੰਦਰ ਜੀ, ਰਾਜਨ ਸੈਣੀ ਜੀ, ਆਪਣੇ ਪਰਮਿੰਦਰ ਜੀ ਫਗਵਾੜੇ ਤੋਂ, ਦਵਿੰਦਰ ਭਾਰਤ ਜੀ, ਆਪਣੇ ਜਗਤਾਰ ਸਿੰਘ ਜੀ, ਦੁਆਬਾ ਰੇਡੀਓ ਦੀ ਟੀਮ, ਰਾਜਨ ਸੈਣੀ ਸਾਹਿਬ, ਸੁਰਜੀਤ ਭਾਰਤ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਆਪਣੇ ਡਾਕਟਰ ਮਲਕੀਤ ਸਿੰਘ ਪੱਟੀ ਜੀ, ਸਤਿ ਸ੍ਰੀ ਅਕਾਲ ਭੇਜਦੇ ਸਭ ਦੋਸਤਾਂ ਨੂੰ, ਭੱਟੀ ਸਾਹਿਬ ਨੇ ਲਿਖਿਆ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਔਜਲਾ ਸਾਹਿਬ ਨੇ ਲਿਖਿਆ, ਡਾਕਟਰ ਭੱਟੀ ਜੀ ਲਿਖਦੇ ਕਿ ਭਗਵੰਤ ਮਾਨ ਨੇ ਜੋ ਕੀਤਾ ਗਲਤ ਹੈ, ਨਿੰਦਣਯੋਗ ਹੈ ਜੀ, ਤੇ ਜਥੇਦਾਰ ਨੇ ਵੀ ਸਿਆਸਤ ਕੀਤੀ ਹੈ, ਵੋਟਾਂ ਨਜ਼ਦੀਕ ਨੇ, ਲੜਾਈ ਪੰਥ ਦੀ ਨਹੀਂ ਭਗਵੰਤ ਤੇ ਸੁਖਬੀਰ ਦੀ ਕਹਿੰਦੇ ਹੈ। ਇਸੇ ਤਰ੍ਹਾਂ ਅੱਗੇ ਲਿਖਦੇ ਨੇ ਪੱਟੀ ਸਾਹਿਬ ਲਿਖਦੇ ਨੇ ਕਿ ਜੋ ਜੀ ਔਜਲਾ ਸਾਹਿਬ ਜੀ ਸ਼ੁਕਰੀਆ ਕਹਿੰਦੇ ਐਪਰੀਸ਼ੀਏਟ ਕਰਨ ਲਈ। ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਔਜਲਾ ਸਾਹਿਬ ਕਹਿੰਦੇ ਪੱਟੀ ਸਾਹਿਬ ਗ੍ਰੇਟ ਜੀ, ਸਤਿ ਸ੍ਰੀ ਅਕਾਲ, ਤੇ ਮੁਕੱਦਰ ਜੀ ਕਹਿੰਦੇ ਨੇ ਕਿ ਪੰਥ ਦੋਖੀ ਦਾ ਸਰਟੀਫਿਕੇਟ ਕਿੱਥੋਂ ਮਿਲਦਾ ਸੈਣੀ ਬਾਈ ਜੀ, ਸਾਨੂੰ ਵੀ ਦੱਸ ਦਿਓ, ਜਾਇਓ ਲਿਆਓ ਤੁਸੀਂ ਵੀ ਦੱਸੋ ਹੈ ਮੁਕੱਦਰ ਬਾਈ ਜੀ। ਤੇ ਕਹਿੰਦੇ ਜਥੇਦਾਰ ਕੌਣ ਹੈ ਜੀ, ਕੌਣ ਨਹੀਂ, ਇਹ ਵੀ ਕਹਿੰਦੇ ਸਰਟੀਫਿਕੇਟ ਉੱਥੇ ਹੀ ਮਿਲਦਾ। ਤੇ ਮਨਦੀਪ ਜੀ ਕਹਿੰਦੇ ਕਿਆ ਬਾਤ ਆ ਜਨਾਬ ਰਾਜਨ ਜੀ, ਬੜਾ ਵਿਸ਼ਾਲ ਕਹਿੰਦੇ ਵਿਸ਼ਲੇਸ਼ਣ ਜੀ, ਉਸਤਾਦ ਲੋਕ ਕਿਆ ਬਾਤਾਂ। ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਇਹ ਕਿਵੇਂ ਪਤਾ ਲੱਗੂ ਮੈਂ ਪੰਥ ਦੋਖੀ ਆ ਜੀ, ਜਾਂ ਕੀ ਤੁਸੀਂ ਹੋ ਜਾਂ ਕੋਈ ਹੋਰ ਸੱਜਣ ਹੈ, ਕੁਐਸਚਨ ਮਾਰਕ ਕੀਤਾ। ਆਪਣੇ ਪੱਟੀ ਸਾਹਿਬ ਲਿਖਦੇ ਨੇ ਕਿ ਸੈਣੀ ਸਾਹਿਬ ਜੀ ਭਗਵੰਤ ਮਾਨ ਨੂੰ ਪੱਕੇ ਹੱਥੀ ਲੈਣਾ ਚਾਹੀਦੇ ਹਨ ਜੀ, ਵਕੀਲ ਸਾਹਿਬ ਜੀ ਬਿਲਕੁਲ ਦਰੁਸਤ ਕਿਹਾ। ਮੁਕੱਦਰ ਸਿਆਂ ਜੀ ਆਪਣੇ ਮਨਦੀਪ ਜੱਸੀ ਬਾਈ ਜੀ ਲਿਖਦੇ ਆ ਮੁਕੱਦਰ ਸਿਆਂ ਜੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਇਤਿਹਾਸਕ ਫੈਸਲੇ ਹੁੰਦੇ ਨੇ ਜੀ। ਤੇ ਮੁਕੱਦਰ ਜੀ ਕਹਿੰਦੇ ਆ ਜੱਸੀ ਬਾਈ ਸਿਆਂ ਇਤਿਹਾਸਕ ਫੈਸਲੇ ਬਣਾਉਣ ਸੋਰੀ ਸੁਣਾਉਣ ਵਾਲੇ ਜਥੇਦਾਰ ਨੂੰ ਹੀ ਕਹਿ ਦਿੰਦੇ ਇਹ ਫਲਾਣੇ ਦੀ ਕਟਪੁਤਲੀ ਹੈ ਕਿਉਂਕਿ ਉਹ ਸਾਡੇ ਹੱਕ ਦੇ ਵਿਚ ਨਹੀਂ ਭੁਗਤਿਆ। ਜੱਸੀ ਜੀ ਲਿਖਦੇ ਆ ਮੁਕੱਦਰ ਜੀ ਸਤਿ ਸ੍ਰੀ ਅਕਾਲ, ਤੇ ਜੱਸੀ ਬਾਈ ਸਿਆਂ ਸਤਿ ਸ੍ਰੀ ਅਕਾਲ ਮੁਕੱਦਰ ਜੀ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਵਿਚਾਰ ਪੱਟੀ ਸਾਹਿਬ ਜੀ ਦੇ, ਤੇ ਧੰਨਵਾਦ ਵੀ ਕੀਤਾ ਔਜਲਾ ਸਾਹਿਬ ਦਾ ਆਪਣੇ ਡਾਕਟਰ ਪੱਟੀ ਸਾਹਿਬ ਨੇ। ਤੇ ਮੁਕੱਦਰ ਜੀ ਕਹਿੰਦੇ ਆ ਆਪਣੇ ਸੋਰੀ ਮਨਦੀਪ ਜੱਸੀ ਲਿਖਦੇ ਆ ਕੁਰਸੀ ਓਹੀਓ ਨਾਮ ਬਦਲਦੇ ਜਾਂ ਪੱਗਾਂ ਦੇ ਰੰਗ ਬਦਲਦੇ ਵਿਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਖਾਸ ਨਹੀਂ ਹੁੰਦਾ। ਤਵਾਰੀਖ ਵੀ ਜ਼ਿਕਰ ਹੈ ਕਰਦੀ, ਬਸ ਰਾਜੇ ਮਹਾਰਾਜਿਆਂ ਦਾ ਹੀ, ਦੇਬੀ ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਹੀ ਨਹੀਂ ਹੁੰਦਾ। ਮਨਦੀਪ ਜੱਸੀ ਲਿਖਦੇ ਸੋਹਣੇ ਵਿਚਾਰ ਰਾਜਨ ਸਰ ਜੀ, ਭਾਰਤ ਸਾਹਿਬ ਜੀ ਤੇ ਸਾਰੇ ਵੀਰਾਂ ਜੀ ਦੇ ਜੀ ਤੇ ਕਹਿੰਦੇ ਗੁੱਡ ਨਾਈਟ ਜੀ ਜਨਾਬ ਜੀ। ਉਹ ਜੀਰਾ ਸਾਹਿਬ ਜੁੜੇ ਹੋਏ ਨੇ ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਜੀਰਾ ਜੀ ਸਵਾਗਤ ਹੈ। ਮਨਦੀਪ ਜੱਸੀ ਜੀ ਜੀ ਰਾਜਨ ਜੀ ਭਾਣ ਜੀ ਤਿਆਰ ਕਰ ਰਹੀ ਹੈ ਜੀ, ਤਿਆਰੀ ਕਰ ਰਹੀ ਹੈ ਜੀ, ਨਾਨਕੇ ਆਈ ਵੀ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਨੀ ਜੀ, ਬਸ 18 ਘੰਟੇ ਸਮਾਧੀ ਹੈ ਜੀ, ਤੇ ਉੱਥੇ ਗਿਆ ਨੂੰ ਵੀ ਕਹਿੰਦੇ ਬਸ ਨਮਸਤੇ ਸਤਿ ਸ੍ਰੀ ਅਕਾਲ ਬੁਲਾ ਕੇ ਆਪਦੇ ਕੰਮ ਦੇ ਉੱਤੇ ਹੁੰਦੀ ਹੈ ਬੇਟੀ ਜੀ, ਤੇ ਸਾਧਨਾ ਹੈ ਜੀ ਇਹਦੀ ਬਿਲਕੁਲ ਹੈ ਜੀ। ਆਪਣੀ ਗੱਲਬਾਤ ਹੋਈ ਸੀ ਨਾ ਇਗਜ਼ਾਮ ਦੀ, ਉਹਦੀ ਬਾਰੇ ਗੱਲਬਾਤ ਕਰ ਰਹੇ ਨੇ ਜੱਸੀ ਬਾਈ ਜੀ, ਬਿਲਕੁਲ ਜੀ, ਬਹੁਤ ਟਫ ਹੈ ਜਿਹੜੇ ਪੜ੍ਹਦੇ ਨੇ ਬੱਚੇ। ਤੇ ਮਨਦੀਪ ਜੀ ਕਹਿੰਦੇ ਆ ਕਿ ਹੁਣ ਰੱਬ ਹੀ ਜਾਣਦਾ ਕਿਆ ਭਾ ਪੈਣੀ ਜਾਰੀ। ਮੁਕੱਦਰ ਸਿਆਂ ਜੀ ਹੁਣ ਰੱਬ ਹੀ ਜਾਣਦਾ ਕਿਸ ਭਾ ਪੈਂਦੀ ਜਾਰੀ, ਬੜਾ ਪਿਆਰਾ ਗੀਤ ਹੈ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਰੱਬ ਕਿਆ ਜਾਣੇ। ਤੇ ਰਜਿੰਦਰ ਜੀਰਾ ਸਾਹਿਬ ਜੀ ਨਮਸਕਾਰ ਜੀ ਕਹਿੰਦੇ ਆਪਣੇ ਮਨਦੀਪ ਜੀ, ਮੁਕੱਦਰ ਜੀ ਔਜਲਾ ਬਾਈ ਜੀ ਰੱਬ ਕਿਉਂ ਜਾਣੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਕਹਿੰਦੇ ਜੀ। ਮੁਕੱਦਰ ਸਿਆਂ ਕਿਹਦਾ ਕਹਿੰਦਾ ਏ ਕਿ ਕਹਿੰਦਾ ਜੀ ਔਜਲਾ ਸਾਹਿਬ, ਅੱਛਾ ਜੀ ਗੱਲਾਂ ਬਾਤਾਂ ਆਪਸ ਚ ਕਰ ਰਹੇ ਨੇ। ਔਜਲਾ ਸਾਹਿਬ ਕਹਿੰਦੇ ਜਦੋਂ ਮਾਲੀਆ ਖਾਧੇ ਸੀ ਰੱਬ ਨੂੰ ਹਿੱਸਾ ਦਿੱਤਾ ਸੀ, ਮਲਾਈਆਂ ਖਾਧੀਆਂ ਸੀ ਉਦੋਂ ਰੱਬ ਨੂੰ ਹਿੱਸਾ ਦਿੱਤਾ ਸੀ। ਤੇ ਰਾਮ ਜਾਣੇ ਕਹਿੰਦੇ ਜੀ ਮਨਦੀਪ ਜੀ, ਮੱਕੜੀ ਜਾਲ ਬੁਣਿਆ ਕਿਸੇ ਹੋਰ ਦੇ ਲਈ ਫਸੀ ਆਪ ਜਾਂਦੇ ਨੇ। ਔਜਲਾ ਸਾਹਿਬ ਨੇ ਲਿਖਿਆ ਜਿਹਨੂੰ ਮਰਜ਼ੀ ਕਹਿ ਲਵੋ ਮੈਂ ਨਹੀਂ ਮੰਨਦਾ ਜੱਸੀ ਵੀਰੇ। ਮਨਦੀਪ ਜੀ ਕਹਿੰਦੇ ਆ ਅੱਲਾ ਭਾਵੇਂ ਰਾਮ ਜਾਣੇ ਰੱਬ ਭੁਗਤੇ ਦਿਓ ਜਵਾਬ ਹੁਣ ਔਜਲਾ ਸਾਹਿਬ ਮੁਕੱਦਰ ਸਿਆਂ ਜੀ। ਔਜਲਾ ਸਾਹਿਬ ਕਹਿੰਦੇ ਡਰਾਵੇ ਧਰਮ ਦੇ, ਸਾਨੂੰ ਤਾਂ ਸਾਡੇ ਨਹੀਂ ਮੰਨਦੇ ਸਿੱਖ, ਤੇ ਸਹੀ ਐਂਗਲ ਤੋਂ ਗੱਲ ਕਰ ਰਹੇ ਆ ਰਾਜਨ ਜੀ ਤੁਸੀਂ ਕਹਿੰਦੇ ਜੀ। ਔਜਲਾ ਸਾਹਿਬ ਨੇ ਲਿਖਿਆ ਕਿ ਮਨਦੀਪ ਜੱਸੀ ਜੀ ਲਿਖਦੇ ਆ ਰਾਜਨ ਜੀ ਨੇ ਜਵਾਬ ਦੇ ਦਿੱਤਾ ਜੀ ਔਜਲਾ ਸਾਹਿਬ ਸਾਧ ਨੇ ਆਪਣਾ ਨਾਮ ਗੁਰਮੀਤ ਰਾਮ ਰਹੀਮ ਰੱਖਿਆ ਜੀ। ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਅੱਗੇ ਹੋਰ ਵੀ, ਤੇ ਇਸੇ ਤਰ੍ਹਾਂ ਰਾਜੀਵ ਕੁਮਾਰ ਬਾਈ ਜੀ ਜੁੜਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਵੀਡੀਓ ਤਾਂ ਕਹਿੰਦੇ ਅਸਲੀ ਆ, ਲੋਕੇਸ਼ਨ ਵੀ ਕਹਿੰਦੇ ਸਮਰੇ ਨੇ ਪਹਿਲਾਂ ਹੀ ਦੱਸੀ ਦਿੱਤੀ ਸੀਗੀ। ਤੇ ਭਗਵੰਤ ਲਓ ਦੱਸੋ ਜੀ ਕਮੈਂਟ ਉੱਪਰ ਥੱਲੇ ਹੋ ਗਿਆ ਜੀ, ਤੇ ਮਰੀ ਤਾਂ ਮੈਂ ਉੱਥੇ ਤੱਕ ਉਪੜਿਆ ਸੀ ਅਪੜਿਆ ਸੀ। ਹਾਂਜੀ ਕਹਿੰਦੇ ਕਿ ਆਪਣੇ ਕਿੱਥੇ ਗਿਆ ਜੀ, ਕਮੈਂਟ ਹੀ ਰਹਿ ਗਿਆ ਵਿੱਚ। ਚਲੋ ਨਹੀਂ ਤਾਂ ਬਾਅਦ ਦੇ ਵਿੱਚ ਪੜ੍ਹਦੇ ਹਾਂ। ਆਪਣਾ ਇੱਥੇ ਕੱਸੀਗਾ ਜੀ। ਹਾਂਜੀ, ਕਈ ਵਾਰੀ ਸ਼ਮੂਰੀਆਂ ਚੱਲਣ ਲੱਗ ਜਾਂਦੀਆਂ ਜੀ ਵਿੱਚ ਸਾਡੇ ਵੀ ਇੱਥੇ, ਅਤੇ ਕੰਮ ਉਲਟਾ ਪੁਲਟਾ ਕਰ ਜਾਂਦੀਆਂ ਨੇ ਸਾਰਾ ਕੁਝ। ਲਓ ਜੀ ਪਹੁੰਚ ਗਏ ਜੀ, ਪਹੁੰਚ ਗਏ। ਹਾਂਜੀ, ਆਪਣੇ ਰਾਜੀਵ ਕੁਮਾਰ ਜੀ ਬਾਈ ਜੀ ਲਿਖਦੇ ਹੈ, ਵੀਡੀਓ ਤਾਂ ਕਹਿੰਦੇ ਅਸਲੀ ਹੈਗੀਆਂ ਨੇ, ਲੋਕੇਸ਼ਨ ਵੀ ਸਮਰੇ ਨੇ ਪਹਿਲਾਂ ਹੀ ਦੱਸ ਦਿੱਤੀ ਸੀ। ਭਗਵੰਤ ਉਦੋਂ ਕਹਿੰਦੇ ਹੁੰਦਾ ਵੀ ਇੱਦਾਂ ਦਾ ਹੀ ਸੀ। ਮੈਨੂੰ ਉਸ ਟਾਈਮ ਕਈ ਵਾਰ ਮਿਲਿਆ, ਸੱਤ ਫੇਸ ਦੇ ਨਾਲ ਜਗਤਾਰ ਜੱਗੀ ਹੁੰਦਾ ਸੀ। ਮਨਦੀਪ ਜੱਸੀ ਜੀ ਦੇ ਸੁਨੇਹੇ ਨੇ 94

ਰੋਜ਼ਾਨਾ ਦੀਆਂ ਲੋੜੀਂਦੀਆਂ ਵਸਤਾਂ ਤੇ ਬਾਲਣ ਫਿਊਲ ਦੀਆਂ ਜਿਹੜੀਆਂ ਕੀਮਤਾਂ ਦੇ ਵਿਚ ਹੋਇਆ ਭਾਰੀ ਵਾਧਾ ਦਸਿਆ। ਇਸ ਤੋਂ ਇਲਾਵਾ ਅਨਾਜ ਅਤੇ ਖਾਣ ਵਾਲੇ ਤੇਲ ਵੀ ਮਹਿੰਗੇ ਹੋਏ ਨੇ ਤੇ ਦਰਅਸਲ ਅਮਰੀਕਾ ਤੇ ਈਰਾਨ ਵਿਚਾਲੇ ਪਿਛਲੇ 3.5 ਮਹੀਨਿਆਂ ਤੋਂ ਚੱਲ ਰਹੇ ਖੇਤਰੀ ਤਣਾਅ ਦਾ ਅਸਰ ਸਪਲਾਈ ਚੇਨ ਦੇ ਉੱਤੇ ਕਹਿੰਦੇ ਪਿਆ। ਜੇਕਰ ਆਉਣ ਵਾਲੇ ਦਿਨਾਂ ਦੇ ਵਿਚ ਸਥਿਤੀ ਆਮ ਵਾਂਗ ਨਾ ਹੋਈ ਤੇ ਮਹਿੰਗਾਈ ਦਾ ਇਹ ਗ੍ਰਾਫ ਜਿਹੜਾ ਹੋਰ ਵੀ ਉਪਰ ਜਾ ਸਕਦੈ। ਦੂਸਰੇ ਪਾਸੇ ਯੂ ਐਸ ਇਰਾਨ ਜਿਹੜਾ ਸੀਜ਼ ਫਾਇਰ ਅਮਰੀਕਾ ਈਰਾਨ ਵਿਚਾਲੇ ਜੰਗ ਖਤਮ ਦੇ ਉਤੇ ਬਣੀ ਹੈ ਸਹਿਮਤੀ ਬਣੀ ਹੈ ਪਰ ਦੂਸਰੇ ਪਾਸੇ ਅੜਿੱਕੇ ਵੀ ਨਜ਼ਰ ਆ ਰਹੇ ਹੈ। 19 ਜੂਨ ਨੂੰ ਜਨੇਵਾ ਦੇ ਵਿਚ ਦਸਖਤ ਹੋਣਗੇ। ਹੁਣ ਸ਼ਾਂਤੀ ਸਮਝੌਤੇ ਦੇ ਤਹਿਤ ਈਰਾਨ ਨੂੰ ਅਮਰੀਕਾ ਦੇਵੇਗਾ $12 ਬਿਲੀਅਨ, ਈਰਾਨ ਨੂੰ $300 ਅਰਬ ਦੇਵੇਗਾ ਅਮਰੀਕਾ। ਟਰੰਪ ਨੂੰ ਕੀ ਮਿਲੇਗਾ ਇਹਦੇ ਵਿਚ ਦੇਖਦੇ ਹਾਂ। ਯੂ ਐਸ ਈਰਾਨ ਦਾ ਜਿਹੜਾ 14 ਸੂਤਰੀ ਸ਼ਾਂਤੀ ਸਮਝੌਤਾ ਇਹਦੇ ਵਿਚ ਹੋਏਗਾ। ਇਸ ਸਮਝੌਤੇ ਦੇ ਉਤੇ ਦਸਖਤ ਹੋਣ ਤੋਂ ਪਹਿਲਾਂ ਈਰਾਨ ਦੀ ਅਰਧ ਸਰਕਾਰੀ ਨਿਊਜ਼ ਏਜੰਸੀ ਜਿਹੜੀ ਹੈ ਮੇਹਰ ਨੇ ਅਮਰੀਕਾ ਈਰਾਨ ਵਿਚਾਲੇ 14 ਸੂਤਰੀ ਸਹਿਮਤੀ ਪੱਤਰ ਦਾ ਖਰੜਾ ਪ੍ਰਕਾਸ਼ਿਤ ਕੀਤਾ ਹੈ। ਸਮਝੌਤਾ ਪੱਤਰ ਦੇ ਖਰੜੇ ਦੇ ਵਿਚ ਕਈ ਮੋਰਚਿਆਂ ਦੇ ਉਤੇ ਫੌਜੀ ਕਾਰਵਾਈਆਂ ਨੂੰ ਤੁਰੰਤ ਰੋਕਣ, ਈਰਾਨੀ ਤੇਲ ਬਰਾਮਦ ਦੇ ਉਤੇ ਲੱਗੀਆਂ ਪਾਬੰਦੀਆਂ ਹਟਾਉਣ, ਹੌਰਮੁਜ਼ ਸਟਰੇਟ ਨੂੰ ਦੁਬਾਰਾ ਖੋਲਣ ਤੇ ਈਰਾਨ ਦੇ ਲਈ ਘੱਟੋ ਘੱਟ $300 ਅਰਬ ਦੇ ਮੁੜ ਨਿਰਮਾਣ ਪੈਕੇਜ ਦੀ ਵਿਵਸਥਾ ਸ਼ਾਮਲ ਦੱਸੀ ਹੈ। ਵਿਸ਼ਵ ਭਰ ਨੂੰ ਵੱਡੀ ਰਾਹਤ ਦਿੰਦਿਆਂ ਅਮਰੀਕਾ ਤੇ ਈਰਾਨ ਐਤਵਾਰ ਨੂੰ ਜੰਗ ਖਤਮ ਕਰਨ ਤੇ ਸ਼ਾਂਤੀ ਸਮਝੌਤੇ ਦੇ ਉਤੇ ਸਹਿਮਤ ਹੋ ਗਏ ਨੇ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਇਸ ਇਤਿਹਾਸਕ ਪ੍ਰਾਪਤੀ ਦਾ ਐਲਾਨ ਕਰਦਿਆਂ ਲਿਖਿਆ ਕਿ ਈਰਾਨ ਦੇ ਨਾਲ ਸਮਝੌਤਾ ਹੁਣ ਮੁਕੰਮਲ ਹੋ ਚੁੱਕਿਆ ਤੇ ਦੂਜੇ ਪਾਸੇ ਈਰਾਨ ਨੇ ਵੀ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੇ ਨਾਲ ਮਹੀਨਿਆਂਬੱਧੀ ਚੱਲੀ ਲੰਮੀ ਤੇ ਗੁੰਝਲਦਾਰ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇਕ ਸਹਿਮਤੀ ਪੱਤਰ MOU ਨੂੰ ਅੰਤਮ ਰੂਪ ਦੇ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਇਸ ਸਮਝੌਤੇ ਦੇ ਤਹਿਤ ਰਣਨੀਤਿਕ ਤੌਰ ਦੇ ਉਤੇ ਅਹਿਮ ਹੌਰਮੁਜ਼ ਜਲਮਰੂ ਨੂੰ ਮੁੜ ਖੋਲਿਆ ਜਾ ਰਿਹਾ ਤੇ ਉਨ੍ਹਾਂ ਨੇ ਈਰਾਨੀ ਬੰਦਰਗਾਹਾਂ ਦੇ ਉਤੇ ਲਾਈ ਅਮਰੀਕੀ ਜਲ ਸੈਨਾ ਦੀ ਘੇਰਾਬੰਦੀ ਨੂੰ ਤੁਰੰਤ ਹਟਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਆਪਰੇਸ਼ਨ ਇਹਦੇ ਨਾਲ ਹੀ ਆਪਣੇ ਖਾਸ ਅੰਦਾਜ਼ ਦੇ ਵਿਚ ਟਵੀਟ ਕਰਦਿਆਂ ਟਰੰਪ ਨੇ ਲਿਖਿਆ ਕਿ ਦੁਨੀਆਂ ਭਰ ਦੇ ਸਮੁੰਦਰੀ ਜਹਾਜ਼ੋ ਆਪਣੇ ਇੰਜਨ ਚਾਲੂ ਕਰ ਲਵੋ ਤੇ ਤੇਲ ਨੂੰ ਖੁੱਲ੍ਹ ਕੇ ਵਹਿਣ ਦਿਓ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਦੋਵੇਂ ਮੁਲਕ 19 ਜੂਨ ਨੂੰ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਦੇ ਵਿਚ ਇਸ ਇਤਿਹਾਸਕ ਅਮਨ ਸਮਝੌਤੇ ਦੇ ਉਤੇ ਰਸਮੀ ਦਸਖਤ ਕਰਨਗੇ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਹ ਪਿਛਲੇ 47 ਸਾਲਾਂ ਦੇ ਵਿਚ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਸਭ ਤੋਂ ਉੱਚ ਪੱਧਰੀ ਸਿੱਧੀ ਜਿਹੜੀ ਹੈ ਮੁਲਾਕਾਤ ਹੋਏਗੀ ਜਿਸ ਦੇ ਉਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਈਰਾਨ ਦੀਆਂ 3 ਮੁੱਖ ਸ਼ਰਤਾਂ ਨੇ। ਹਾਲਾਂਕਿ ਇਸ ਸਮਝੌਤੇ ਦੇ ਸਾਰੇ ਦਸਤਾਵੇਜ਼ ਅਜੇ ਜਨਤਕ ਨਹੀਂ ਕੀਤੇ ਗਏ ਹੈ ਪਰ ਈਰਾਨੀ ਮੀਡੀਆ ਮੁਤਾਬਕ MOU ਦੇ ਵਿਚ ਜੰਗ ਰੋਕਣ, ਬੰਦਰਗਾਹਾਂ ਤੋਂ ਨਾਕਾਬੰਦੀ ਹਟਾਉਣ, ਈਰਾਨ ਦੇ ਫਰੀਜ਼ ਕੀਤੇ ਫੰਡਾਂ ਨੂੰ ਬਹਾਲ ਕਰਨ ਵਰਗੀਆਂ ਸ਼ਰਤਾਂ ਸ਼ਾਮਲ ਨੇ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਬਾਦੀ ਨੇ ਸਪਸ਼ਟ ਕੀਤਾ ਕਿ ਅਗਲੇ 60 ਦਿਨਾਂ ਦੀ ਗੱਲਬਾਤ ਤਾਂ ਹੀ ਅੱਗੇ ਵਧੇਗੀ ਜੇਕਰ ਅਮਰੀਕਾ ਪਹਿਲਾਂ ਆਪਣੀਆਂ 3 ਸ਼ਰਤਾਂ ਨਾਕਾਬੰਦੀ ਖਤਮ ਕਰਨਾ, ਫੌਜੀ ਕਾਰਵਾਈ ਰੋਕਣਾ ਤੇ ਫਰੀਜ਼ ਫੰਡ ਜਾਰੀ ਕਰਨਾ ਪੂਰੀਆਂ ਕਰੇਗਾ। ਦੂਸਰੇ ਪਾਸੇ ਅਮਰੀਕਾ ਈਰਾਨ ਸਮਝੌਤੇ ਦੇ ਉਲਟ ਇਜ਼ਰਾਈਲ ਨੇ ਕਰਤਾ ਹੈ ਵੱਡਾ ਐਲਾਨ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਸੋਮਵਾਰ ਨੂੰ ਕਿਹਾ ਅੱਜ ਕਿ ਇਜ਼ਰਾਈਲੀ ਫੌਜਾਂ ਉਦੋਂ ਤੱਕ ਲਿਬਨਾਨ ਦੇ ਵਿਚ ਕਬਜ਼ੇ ਵਾਲੀ ਜ਼ਮੀਨ ਤੋਂ ਪਿੱਛੇ ਨਹੀਂ ਹਟਣਗੀਆਂ ਜਦੋਂ ਤੱਕ ਈਰਾਨ ਤੇ ਅਮਰੀਕਾ ਵਿਚਕਾਰ ਇਕ ਅੰਤਰਮ ਸਮਝੌਤਾ ਲੰਬਿਤ ਨਹੀਂ ਹੋ ਜਾਂਦਾ। ਅੰਤਰਮ ਸਮਝੌਤੇ ਦੀ ਘੋਸ਼ਣਾ ਤੋਂ ਬਾਅਦ ਇਜ਼ਰਾਈਲ ਦੀ ਪਹਿਲੀ ਅਧਿਕਾਰਤ ਟਿੱਪਣੀ ਆਈ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਦੋਵੇਂ ਧਿਰਾਂ ਸ਼ੁੱਕਰਵਾਰ 19 ਜੂਨ ਨੂੰ ਜਨੇਵਾ ਦੇ ਵਿਚ ਸਮਝੌਤੇ ਦੇ ਉਤੇ ਦਸਖਤ ਕਰਨ ਦੇ ਲਈ ਮਿਲਣਗੀਆਂ। ਕਾਟਸ ਨੇ ਕਿਹਾ ਕਿ ਇਜ਼ਰਾਈਲ ਲਿਬਨਾਨ ਦੇ ਨਾਲ ਨਾਲ ਸੀਰੀਆ ਤੇ ਗਾਜ਼ਾ ਪੱਟੀ ਦੇ ਵਿਚ ਕਬਜ਼ੇ ਵਾਲੀ ਜ਼ਮੀਨ ਦੇ ਉਤੇ ਅਣਮਿੱਥੇ ਸਮੇਂ ਲਈ ਰਹਿਣ ਦੀ ਯੋਜਨਾ ਬਣਾ ਰਿਹਾ ਹੈ। ਈਰਾਨ ਇਸ ਅੰਤਰਮ ਸਮਝੌਤੇ ਨੂੰ ਲਿਬਨਾਨ ਦੇ ਵਿਚ ਹਿਜਬੁੱਲਾ ਤੇ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਦੇ ਨਾਲ ਵੀ ਜਿਹੜਾ ਜੋੜ ਰਿਹਾ ਤੇ ਕਾਟਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਲਿਬਨਾਨ ਦੇ ਵਿਚ ਇਜ਼ਰਾਈਲੀ ਹਮਲਿਆਂ ਦੇ ਜਵਾਬ ਦੇ ਵਿਚ ਈਰਾਨ ਉਸ ਦੇ ਉਤੇ ਹਮਲਾ ਕਰਦਾ ਹੈ ਤਾਂ ਇਜ਼ਰਾਈਲੀ ਫੌਜ ਪੂਰੀ ਤਾਕਤ ਦੇ ਨਾਲ ਜਵਾਬੀ ਕਾਰਵਾਈ ਕਰੇਗੀ। ਪਿਛਲੇ 2.5 ਸਾਲਾਂ ਦੇ ਵਿਚ ਇਜ਼ਰਾਈਲ ਨੇ ਗਾਜ਼ਾ, ਲਿਬਨਾਨ ਅਤੇ ਸੀਰੀਆ ਦੇ ਖੇਤਰਾਂ ਦੇ ਵਿਚ ਨਿਯੰਤਰਣ ਸਥਾਪਤ ਕੀਤਾ ਹੈ ਤੇ ਇਹ ਖੇਤਰ ਲਗਭਗ 1,000 ਵਰਗ ਕਿਲੋਮੀਟਰ ਦੇ ਕੁੱਲ ਖੇਤਰ ਨੇ ਜੋ ਕਿ ਨਿਊਜ਼ਾਰਕ ਤੋਂ ਜਿਹੜਾ ਥੋੜਾ ਛੋਟਾ ਦੱਸਿਆ ਜਾਂਦਾ ਹੈ। ਦੂਸਰੇ ਪਾਸੇ ਚਾਈਨਾ ਮਿਲਟਰੀ ਪਾਵਰ ਵੱਧ ਰਹੀ ਹੈ। ਚੀਨ ਦੀ ਵੱਧਦੀ ਫੌਜੀ ਤਾਕਤ ਤੋਂ ਆਸਟ੍ਰੇਲੀਆ ਚਿੰਤਤ ਹੋਇਆ ਹੈ। ਸੁਰੱਖਿਆ ਰਿਪੋਰਟ ਨੇ ਜਿਹੜੀ ਹੈ ਚਰਚਾ ਨਵੀਂ ਛੇੜ ਦਿੱਤੀ ਹੈ। ਚੀਨ ਦੇ ਨਾਲ $300 ਅਰਬ ਦਾ ਕਾਰੋਬਾਰ ਹੋਵੇਗਾ।
ਆਸਟ੍ਰੇਲੀਆ ਦੀ ਰੱਖਿਆ ਜਿਹੜੀ ਹੈ ਸੁਰੱਖਿਆ ਦੇ ਬਾਰੇ ਆਈ ਇੱਕ ਨਵੀਂ ਰਿਪੋਰਟ ਦੇ ਰਿਪੋਰਟ ਨੇ ਚਰਚਾ ਛੇੜੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਦੀ ਫੌਜੀ ਤਾਕਤ ਇੰਨੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਕਿ ਆਉਣ ਵਾਲੇ ਸਾਲਾਂ ਦੇ ਵਿਚ ਉਹ ਆਸਟ੍ਰੇਲੀਆ ਦੇ ਮਹੱਤਵਪੂਰਨ ਫੌਜੀ ਅਤੇ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਹਾਸਲ ਕਰ ਸਕਦੈ।

ਚੀਨ ਦੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ, ਜੰਗੀ ਜਹਾਜ਼ਾਂ ਤੇ ਸਮੁੰਦਰੀ ਬੇੜੇ ਦੇ ਤੇਜ਼ੀ ਦੇ ਨਾਲ ਹੋ ਰਹੇ ਵਿਸਤਾਰ ਦਾ ਜ਼ਿਕਰ ਕੀਤਾ ਗਿਆ। ਦਿਲਚਸਪ ਗੱਲ ਇਹ ਵੀ ਹੈ ਕਿ ਸੁਰੱਖਿਆ ਚਿੰਤਾਵਾਂ ਦੇ ਬਾਵਜੂਦ ਚੀਨ ਅੱਜ ਵੀ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਦੋਵਾਂ ਦੇਸ਼ਾਂ ਦੇ ਵਿਚਕਾਰ ਸਾਲਾਨਾ ਵਪਾਰ 300 ਅਰਬ ਆਸਟ੍ਰੇਲੀਆ ਡਾਲਰ ਤੋਂ ਵੱਧ ਹੈ ਤੇ ਆਸਟ੍ਰੇਲੀਆ ਚੀਨ ਨੂੰ ਵੱਡੀ ਜੜੀ ਮਾਤਰਾ ਦੇ ਵਿਚ ਲੋਹੇ ਦਾ ਆਈਸਕ, ਜਿਹੜਾ ਆਇਰਨ ਔਰੇ, ਗੈਸ, ਕੋਲਾ ਅਤੇ ਖੇਤੀਬਾੜੀ ਉਤਪਾਦ ਵੇਚਦਾ ਹੈ, ਜਦੋਂ ਕਿ ਚੀਨ ਆਸਟ੍ਰੇਲੀਆ ਦੇ ਲਈ ਇਕ ਵੱਡਾ ਬਾਜ਼ਾਰ ਬਣਿਆ ਹੋਇਆ। ਅਲਬਨੀਜ਼ੀ ਜਿਹੜੀ ਸਰਕਾਰ ਦਾ ਕਹਿਣਾ ਹੈ ਕਿ ਉਹ ਖੇਤਰ ਦੇ ਵਿਚ ਸ਼ਾਂਤੀ ਤੇ ਸਥਿਰਤਾ ਚਾਹੁੰਦੀ ਹੈ, ਪਰ ਨਾਲ ਹੀ ਦੇਸ਼ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ। ਇਸ ਦੇ ਲਈ ਸਰਕਾਰ ਰੱਖਿਆ ਖਰਚ ਵਧਾ ਰਹੀ ਹੈ ਤੇ ਉੱਤਰੀ ਆਸਟ੍ਰੇਲੀਆ ਦੇ ਵਿਚ ਫੌਜੀ ਢਾਂਚੇ ਮਜ਼ਬੂਤ ਕਰ ਰਹੀ ਹੈ। ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ, ਯੂਕੇ ਨੇ ਜਿਹੜਾ ਅੱਜ ਵੈਸੇ ਇਕ ਜਹਾਜ਼ ਵੀ ਫੜਿਆ ਯੂਕੇ ਨੇ, ਬ੍ਰਿਟੇਨ ਨੇ ਆਪਣਾ ਰਸ਼ੀਆ ਦਾ ਤੇਲ ਟੈਂਕਰ, ਜਿਸਦੀ ਸੂਚਨਾ ਆਪਣੇ ਯੂਕਰੇਨ ਨੇ ਦਿੱਤੀ ਸੀ, ਉਹਦਾ ਸ਼ੁਕਰੀਆ ਵੀ ਅਦਾ ਕੀਤਾ। ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਇਕ ਤਿਕੋਣੀ ਸੁਰੱਖਿਆ ਭਾਈਵਾਲੀ ਦੇ ਸਮਝੌਤੇ ਜਿਹੜੇ ਨੇ ਔਕੁਸ, ਜਾਣੀ ਕਿ ਤਹਿਤ ਪਰਮਾਣੂ ਸ਼ਕਤੀ ਵਾਲੀਆਂ ਪਣਡੁੱਬੀਆਂ ਹਾਸਲ ਕਰਨ ਦੀ ਯੋਜਨਾ ਦੇ ਉੱਤੇ ਕੰਮ ਕਰ ਰਿਹਾ। ਉਧਰ ਚੀਨ ਦਾ ਕਹਿਣਾ ਕਿ ਉਸਦਾ ਫੌਜੀ ਵਿਕਾਸ ਸਿਰਫ ਰੱਖਿਆ ਦੇ ਲਈ ਹੈ ਤੇ ਉਹ ਕਿਸੇ ਦੇਸ਼ ਦੇ ਲਈ ਖਤਰਾ ਨਹੀਂ ਹੈ। ਇਸ ਤਰ੍ਹਾਂ ਆਸਟ੍ਰੇਲੀਆ ਵਿਚ ਇਕ ਜਿਹੜਾ ਮੁਸ਼ਕਲ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਕ ਪਾਸੇ ਚੀਨ ਦੇ ਨਾਲ ਅਰਬਾਂ ਡਾਲਰ ਦਾ ਵਪਾਰ, ਦੂਜੇ ਪਾਸੇ ਉਸੇ ਚੀਨ ਦੀ ਵਧਦੀ ਫੌਜੀ ਤਾਕਤ ਨੂੰ ਲੈ ਕੇ ਚਿੰਤਤ ਹੈ। ਇਹੀ ਕਾਰਨ ਹੈ ਕਿ ਇਹ ਮੁੱਦਾ ਆਸਟ੍ਰੇਲੀਆ ਦੀ ਰਾਜਨੀਤੀ ਤੇ ਸੁਰੱਖਿਆ ਚਰਚਾ ਦਾ ਕੇਂਦਰ ਬਣੀ ਹੋਈ ਹੈ। ਦੂਸਰੇ ਪਾਸੇ ਸਵਿਟਜ਼ਰਲੈਂਡ ਪਾਪੂਲੇਸ਼ਨ ਵੋਟ, ਸਵਿਟਜ਼ਰਲੈਂਡ ਆਬਾਦੀ ਕਰੋੜ ਤੱਕ ਜਿਹੜਾ ਸੀਮਤ ਕਰਨ ਦੀ ਤਜਵੀਜ਼ ਦਾ ਵਿਰੋਧ ਹੋ ਰਿਹਾ। ਸਵਿਟਜ਼ਰਲੈਂਡ ਦੇ ਵਿਚ ਆਬਾਦੀ ਸਾਲ 2050 ਤੱਕ 1 ਕਰੋੜ ਤੱਕ ਸੀਮਤ ਕਰਨ ਦੀ ਤਜਵੀਜ਼ ਦੇ ਉੱਤੇ ਅੱਜ ਵੋਟਿੰਗ ਹੋਈ ਹੈ। ਸ਼ੁਰੂਆਤੀ ਨਤੀਜਿਆਂ ਦੇ ਵਿਚ ਕਰੀਬ 53% ਵੋਟਰਾਂ ਨੇ ਸੱਜੇ ਪੱਖੀ ਸਵਿਸ ਪੀਪਲਜ਼ ਪਾਰਟੀ ਦੇ ਪ੍ਰਸਤਾਵ ਨੂੰ ਨਕਾਰ ਦਿੱਤਾ। ਸੰਸਦ ਦੇ ਵਿਚ ਸਭ ਤੋਂ ਸੀਟਾਂ ਵਾਲੀ ਜਿਹੜੀ ਸਵਿਸ ਪੀਪਲਜ਼ ਪਾਰਟੀ ਦਾ ਕਹਿਣਾ ਕਿ ਵੱਧਦੀ ਆਬਾਦੀ ਦੇ ਕਾਰਨ ਦੇਸ਼ ਦੇ ਬੁਨਿਆਦੀ ਢਾਂਚੇ ਤੇ ਕੁਦਰਤੀ ਸਰੋਤਾਂ ਦੇ ਉੱਤੇ ਬੋਝ ਪੈ ਰਿਹਾ ਹੈ ਤੇ ਭਾਈ ਕਹਿੰਦੇ ਕਾਬੂ ਕਰੋ, ਭਾਈ ਸਾਡੇ ਉੱਤੇ ਕੁੱਤੇ ਨਹੀਂ ਕਾਬੂ ਕੀਤੇ ਜਾਂ ਤੁਸੀਂ ਬੰਦੇ ਕਾਬੂ ਕਰਨ ਤੇ ਲੱਗੇ ਹੋਏ ਹੋ। ਪਾਰਟੀ ਪ੍ਰਵਾਸੀਆਂ ਦੀ, ਖਾਸ ਕਰਕੇ ਯੂਰਪੀਅਨ ਯੂਨੀਅਨ ਦੇ ਵਰਕਰਾਂ ਦੀ ਆਮਦ ਦਾ ਵਿਰੋਧ ਕਰ ਰਹੀ ਹੈ। ਜੇ ਆਬਾਦੀ 95 ਲੱਖ ਤੱਕ ਪਹੁੰਚਦੀ ਹੈ ਤਾਂ ਸਰਕਾਰ ਨੂੰ ਸ਼ਰਨਾਰਥੀਆਂ ਤੇ ਵੀਜ਼ਾ ਨਿਯਮਾਂ ਦੇ ਵਿਚ ਸਖ਼ਤੀ ਕਰਨੀ ਪਏਗੀ, ਜਿਸ ਦੇ ਨਾਲ ਯੂਰਪੀ ਯੂਨੀਅਨ ਦੇ ਨਾਲ ਮੁਫ਼ਤ ਜਿਹੜਾ ਆਵਾਜਾਈ ਦਾ ਸਮਝੌਤਾ ਖਤਰੇ ਦੇ ਵਿਚ ਪੈ ਸਕਦਾ ਹੈ, ਜਿਵੇਂ ਕਿ ਬ੍ਰਿਟੇਨ ਵਾਪਸ ਬਾਹਰ ਹੋ ਗਿਆ। ਇਸੇ ਤਰ੍ਹਾਂ ਹੁਣ ਇਹ ਵੀ ਹੋਣਾ ਚਾਹੁੰਦੇ ਹੋਣਗੇ, ਭਾਈ ਰਾਜ ਕਰਦੇ ਆ ਮੁਲਕਾਂ ਦੇ, ਇਹਨਾਂ ਕਿਹੜਾ ਪੈਣੀ ਦੇਣੀ ਹੈ ਕਿਸੇ ਦੀ, ਲੋਕਾਂ ਤੋਂ ਪੈਸੇ ਲੈਣੇ ਜਾਂ ਦੇਣੇ ਨਹੀਂ ਗੇ। ਇਹ ਇਕ ਦੋ ਮੁਲਕ ਨੇ ਜਿਨ੍ਹਾਂ ਨੇ ਰਾਜ ਕਰਦੇ ਆ ਦੁਨੀਆਂ ਤੇ। ਦੂਜੇ ਪਾਸੇ ਵਿਰੋਧੀਆਂ ਤੇ ਸਰਕਾਰ ਦਾ ਕਹਿਣਾ ਸੀ ਕਿ ਇਸ ਫੈਸਲੇ ਦੇ ਨਾਲ ਸਿਹਤ ਅਤੇ ਤਕਨਾਲੋਜੀ ਵਰਗੇ ਖੇਤਰਾਂ ਦੇ ਵਿਚ ਵਿਦੇਸ਼ੀ ਸਰਕਾਰਾਂ ਦੀ ਜਾਂ ਵਿਦੇਸ਼ੀ ਵਰਕਰਾਂ ਦੀ ਕਮੀ ਹੋ ਜਾਵੇਗੀ ਤੇ ਆਰਥਿਕਤਾ ਨੂੰ ਨੁਕਸਾਨ ਜਿਹੜਾ ਪਹੁੰਚੇਗਾ। ਦੂਜੇ ਪਾਸੇ ਇੰਡੀਆ ਫਰਾਂਸ ਰਿਲੇਸ਼ਨਸ਼ਿਪ, ਭਾਰਤ ਹੁਣ ਆਲਮੀ ਹੱਲ ਦੇਣ ਵਾਲਾ ਜਿਹੜਾ ਮੁਲਕ ਬਣਿਆ, ਮੋਦੀ ਸਾਹਿਬ ਕਹਿੰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਹੁਣ ਆਲਮੀ ਮਸਲਿਆਂ ਦੇ ਉੱਤੇ ਹੱਲ ਦੇ ਵਿਚ ਵੱਡਾ ਯੋਗਦਾਨ ਪਾਉਣ ਵਾਲਾ ਮੁਲਕ ਬਣ ਗਿਆ। ਉਨ੍ਹਾਂ ਤਕਨਾਲੋਜੀ ਤੇ ਨਵੀਨਤਾ, ਇਨੋਵੇਸ਼ਨ ਰਾਹੀਂ ਟਿਕਾਊ ਭਵਿੱਖ ਦੇ ਲਈ ਭਾਰਤ ਦੇ ਨਜ਼ਰੀਏ ਨੂੰ ਦੁਨੀਆਂ ਸਾਹਮਣੇ ਰੱਖਿਆ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਫਰਾਂਸ ਦੇ ਸ਼ਹਿਰ ਨਾਈਸ ਦੇ ਵਿਚ ਜਿਹੜਾ ਭਾਰਤ ਇਨੋਵੇਟਸ ਪ੍ਰੋਗਰਾਮ ਦਾ ਉਦਘਾਟਨ ਕੀਤਾ ਤੇ ਇੱਥੇ ਭਾਰਤ, ਫਰਾਂਸ ਅਤੇ ਕੁਝ ਹੋਰ ਮੁਲਕਾਂ ਦੇ ਨਵੀਨ ਸਟਾਰਟਅਪਸ ਜਿਹੜੇ ਉਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਫਰਾਂਸੀਸੀ ਰਾਸ਼ਟਰਪਤੀ ਐਮੈਨੁਅਲ ਮੈਕਰੋ ਦੀ ਹਾਜ਼ਰੀ ਦੇ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਇਕ ਦਹਾਕਾ ਪਹਿਲਾਂ ਦੁਨੀਆਂ ਭਾਰਤ ਨੂੰ ਸਿਰਫ਼ ਤੇ ਸਿਰਫ਼ ਤਕਨਾਲੋਜੀ ਅਪਣਾਉਣ ਵਾਲੇ ਮੁਲਕ ਵਜੋਂ ਦੇਖਦੀ ਸੀ, ਪਰ ਅੱਜ ਭਾਰਤ ਤਕਨੀਕ ਦੇਣ ਵਜੋਂ ਜਿਹੜਾ ਉਭਰਿਆ। ਆਪਣੀ ਸਰਕਾਰ ਦੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨ ਅਜਿਹੇ ਹੱਲ ਲੱਭ ਰਹੇ ਨੇ ਜੋ ਪੂਰੀ ਮਨੁੱਖਤਾ ਨੂੰ ਲਾਭ ਪਹੁੰਚਾ ਸਕਦੇ ਐ। ਉੱਚ ਤਕਨਾਲੋਜੀ ਅਤੇ ਰੱਖਿਆ ਖੇਤਰ ਦੇ ਵਿਚ ਭਾਰਤ ਦੀ ਸੁਧਾਰ ਐਕਸਪ੍ਰੈਸ ਹੁਣ ਰੁਕਣ ਵਾਲੀ ਕਹਿੰਦੇ ਨਹੀਂ ਐ। ਮੋਦੀ ਨੇ ਭਾਰਤ ਅਤੇ ਫਰਾਂਸ ਦੇ ਸਬੰਧਾਂ ਨੂੰ ਸਾਂਝੇ ਨਜ਼ਰੀਏ ਤੇ ਪ੍ਰੇਰਣਾ ਵਾਲੀ ਵਿਸ਼ੇਸ਼ ਭਾਈਵਾਲੀ ਦਸਿਆ। ਦੂਜੇ ਪਾਸੇ ਰਾਸ਼ਟਰਪਤੀ ਮੈਕਰੋ ਨੇ ਭਾਰਤ ਦੇ ਮੇਕ ਇਨ ਇੰਡੀਆ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ, ਫਰਾਂਸ ਮਨਸੂਈ ਬੌਧਿਕਤਾ ਅਤੇ ਜਲਵਾਯੂ ਤਬਦੀਲੀ ਵਰਗੇ ਨਾਜ਼ੁਕ ਖੇਤਰਾਂ ਦੇ ਵਿਚ ਭਾਰਤ ਦਾ ਅਹਿਮ ਭਾਈਵਾਲ ਹੈ ਤੇ ਉਨ੍ਹਾਂ ਨੇ ਛੋਟੇ ਮਾਡਿਊਲ ਰਿਐਕਟਰਾਂ ਸਮੇਤ ਪਰਮਾਣੂ ਊਰਜਾ ਖੇਤਰ ਦੇ ਵਿਚ ਸਹਿਯੋਗ ਵਧਾਉਣ ਦੀ ਇੱਛਾ ਵੀ ਜਤਾਈ ਹੈ, ਜਾਣੀ ਕਿ ਵਪਾਰ ਕਰਨਗੇ ਨਿਊਕਲੀਅਰ ਐਨਰਜੀ ਦਾ।
ਯੂਐਸ ਇਰਾਨ ਕੌਨਫਲਿਕਟ ਜਿਹੜਾ ਚੱਲ ਰਿਹਾ 107 ਦਿਨਾਂ ਦੇ ਵਿੱਚ 13 ਭਾਰਤੀਆਂ ਦੀ ਮੌਤ ਹੋਈ ਹੈ ਪਰ ਸਾਡੇ ਵਾਲੇ ਕੁਸਕ ਨਹੀਂ ਰਹੇ। ਅਮਰੀਕਾ ਤੇ ਇਰਾਨ ਵਿਚਕਾਰ ਵਧਦਾ ਫੌਜੀ ਤਣਾਅ ਹੁਣ ਭਾਰਤੀ ਨਾਗਰਿਕਾਂ ਨੂੰ ਵੀ ਪ੍ਰਭਾਵਿਤ ਕਰ ਰਿਹੈ। ਪਿਛਲੇ 107 ਦਿਨਾਂ ਦੇ ਵਿੱਚ ਮੱਧ ਪੂਰਬ ਦੇ ਵਿੱਚ ਹਮਲਿਆਂ ਦੇ ਉੱਤੇ ਫੌਜੀ ਕਾਰਵਾਈਆਂ ਦੇ ਵਿੱਚ ਘੱਟੋ ਘੱਟ 13 ਭਾਰਤੀਆਂ ਨੇ ਜਿਹੜਾ ਆਪਣੀਆਂ ਜਾਨਾਂ ਗਵਾ ਦਿੱਤੀਆਂ ਨੇ। ਇਨ੍ਹਾਂ ਦੇ ਵਿੱਚ ਸਮੁੰਦਰੀ ਹਮਲੇ, ਡਰੋਨ ਹਮਲੇ, ਮਿਜ਼ਾਈਲ ਹਮਲੇ ਤੇ ਤੇਲ ਟੈਂਕਰਾਂ ਦੇ ਵਿਰੁੱਧ ਫੌਜੀ ਕਾਰਵਾਈਆਂ ਸ਼ਾਮਲ ਨੇ। ਤਾਜ਼ਾ ਹਮਲਿਆਂ ਦੇ ਸੰਬੰਧ ਦੇ ਵਿੱਚ ਅਮਰੀਕਾ ਨੇ ਸਿਰਫ 4 ਦਿਨਾਂ ਦੇ ਅੰਦਰ ਹੌਰਮੁਜ਼ ਸਟਰੇਟ ਤੇ ਆਲੇ ਦੁਆਲੇ ਦੇ ਪਾਣੀਆਂ ਦੇ ਵਿੱਚ 3 ਵੱਡੇ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ। ਸਭ ਤੋਂ ਚਿੰਤਾਜਨਕ ਗੱਲ ਇਹ ਵੀ ਹੈ ਕਿ ਤਿੰਨੋ ਜਹਾਜ਼ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਸਨ। ਭਾਰਤ ਸਰਕਾਰ ਨੇ ਵੀ ਇਸ ਗੰਭੀਰ ਮੁੱਦੇ ਦੇ ਉੱਤੇ ਸਖ਼ਤ ਰੁੱਖ ਅਪਣਾਇਆ। ਬਸ ਇੰਨਾ ਹੀ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਅਮਰੀਕੀ ਹਮਲਿਆਂ ਦੇ ਵਿੱਚ ਭਾਰਤੀ ਨਾਗਰਿਕਾਂ ਦੀ ਮੌਤ ਦੇ ਉੱਤੇ ਆਪਣਾ ਡੂੰਘਾ ਵਿਰੋਧ ਪ੍ਰਗਟ ਕੀਤਾ। ਦਿੱਲੀ ਦੇ ਵਿੱਚ ਜਿਹੜਾ ਅਮਰੀਕੀ ਦੂਤਾਵਾਸ ਦੇ ਚੋਟੀ ਦੇ ਡਿਪਲੋਮੈਟ ਨੂੰ ਤਲਬ ਕੀਤਾ ਤੇ ਆਪਣਾ ਸਖ਼ਤ ਇਤਰਾਜ਼ ਜਿਹੜਾ ਦਰਜ ਕਰਵਾ ਦਿੱਤਾ। ਦੂਸਰੇ ਪਾਸੇ G7 ਸੁਮਿਤ ਜਿਹੜਾ ਪ੍ਰੋਟੈਸਟ G7 ਸੰਮੇਲਨ ਦੇ ਵਿਰੋਧ ਲਈ ਜਨੇਵਾ ਦੇ ਵਿੱਚ ਹਜ਼ਾਰਾਂ ਲੋਕ ਇਕੱਤਰ ਹੈ। ਜਨੇਵਾ ਦੇ ਵਿੱਚ ਸੋਮਵਾਰ ਅੱਜ ਤੋਂ ਸ਼ੁਰੂ ਹੋ ਰਹੇ G7 ਸਿਖਰ ਸੰਮੇਲਨ ਦੇ ਖਿਲਾਫ਼ ਰੋਸ ਜਤਾਉਣ ਦੇ ਲਈ ਹਜ਼ਾਰਾਂ ਲੋਕ ਜਿਹੜੇ ਨੇ ਇਕੱਤਰ ਹੋਏ ਹੈ। ਪ੍ਰਦਰਸ਼ਨਕਾਰੀਆਂ ਦੇ ਵਿੱਚ ਵਾਤਾਵਰਣ ਕਾਰਕੁਨ, ਨਾਰੀਵਾਦੀ, ਪੂੰਜੀਵਾਦੀ ਦੇ ਪੂੰਜੀਵਾਦ ਦੇ ਵਿਰੋਧੀ, ਫਲਸਤੀਨੀ ਹੱਕਾਂ ਦੇ ਹਮਾਇਤੀ ਤੇ ਹੋਰ ਕਾਰਕੁਨ ਸਮੂਹ ਸ਼ਾਮਲ ਸਨ। ਅੱਜ ਜਿਹੜਾ ਸ਼ੁਰੂ ਹੋ ਰਹੇ G7 ਸਿਖਰ ਸੰਮੇਲਨ ਤੋਂ ਪਹਿਲਾਂ ਹੋਣ ਵਾਲੇ ਪ੍ਰਦਰਸ਼ਨਾਂ ਦੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਡਾਊਨਟਾਊਨ ਵਿਚਲੇ ਦੁਕਾਨਦਾਰਾਂ ਦੇ ਉੱਤੇ ਕਾਰੋਬਾਰੀਆਂ ਨੇ ਆਪੋ ਆਪਣੀਆਂ ਦੁਕਾਨਾਂ ਅੱਗ ਲੱਕੜ ਦੁਕਾਨਾਂ ਅੱਗੇ ਲੱਕੜ ਦੇ ਪੈਨਲ ਲਗਾਏ ਹਨ। ਕਾਰੋਬਾਰੀ ਤੇ ਸਥਾਨਕ ਆਗੂ ਜਿਹੜੇ 2003 ਦੇ ਵਿੱਚ G8 ਸੰਮੇਲਨ ਮੌਕੇ ਸਟੋਰਾਂ ਦੀ ਭੰਨ ਤੋੜ ਵਾਲੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਦੁਹਰਾਓ ਤੋਂ ਫਿਕਰਮੰਦ ਨੇ। ਉਦੋਂ ਰੂਸ ਵੀ G8 ਦਾ ਜਿਹੜਾ ਹਿੱਸਾ ਸੀ। ਸੰਮੇਲਨ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਹੋਰਨਾਂ ਆਗੂਆਂ ਦੀ ਮੌਜੂਦਗੀ ਦੇ ਮੱਦੇਨਜ਼ਰ ਫਰੈਂਚ ਤੇ ਸਵਿਸ ਅਥਾਰਟੀਜ਼ ਨੇ ਸੁਰੱਖਿਆ ਦੇ ਪੁਖਤਾ ਉਪਰਾਲੇ ਕੀਤੇ ਨੇ। 15 ਜੂਨ ਨੂੰ ਜਾਣੀ ਕਿ ਅੱਜ ਸ਼ੁਰੂ ਹੋਣ ਵਾਲੀ ਵਾਰਤਾ ਐਤਕੀ ਜਨੇਵਾ ਝੀਲ ਕੰਢੇ ਵਸੇ ਜਿਹੜਾ ਫਰਾਂਸ ਦੇ ਐਵੀਅਨ ਲੇਸ ਬੈਸ ਸ਼ਹਿਰ ਦੇ ਵਿਚ ਹੋ ਰਹੀ ਹੈ। ਸੰਮੇਲਨ ਦੇ ਦੌਰਾਨ ਮੱਧ ਪੂਰਬ, ਯੁਕਰੇਨ ਤੇ ਆਲਮੀ ਆਰਥਿਕ ਸੰਤੁਲਿਤ ਉੱਚੇ ਜਿਹੜਾ ਉੱਤੇ ਚਰਚਾ ਵੀ ਹੋਵੇਗੀ। ਸ਼ਨਿਚਰਵਾਰ ਨੂੰ ਐਵੀਅਨ ਦੇ ਤੱਟ ਤੋਂ ਦੂਰ ਜਨੇਵਾ ਝੀਲ ਦੇ ਉੱਤੇ ਕਰੀਬ 20 ਕਿਸ਼ਤੀਆਂ ਦਾ ਬੇੜਾ ਦਿਖਾਈ ਦਿੱਤਾ ਜਿਸ ਦੇ ਵਿਚ G7 ਵਿਰੋਧੀ ਤੇ ਫਲਸਤੀਨ ਪੱਖੀ ਬੈਨਰ ਸਨ। ਸਵਿਸ ਮੀਡੀਆ ਰਿਪੋਰਟਾਂ ਦੇ ਅਨੁਸਾਰ ਸ਼ੁੱਕਰਵਾਰ ਸ਼ਾਮੀ ਕਰੀਬ 20 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿਚ ਵੀ ਲਿਆ ਗਿਆ। ਇਸ ਤੋਂ ਪਹਿਲਾਂ ਸਰਕਾਰੀ ਬਰਾਡਕਾਸਟਰ RTS ਦੀ ਰਿਪੋਰਟ ਅਨੁਸਾਰ 100 ਤੋਂ 150 ਦੇ ਵਿਚਕਾਰ ਲੋਕਾਂ ਨੇ ਜਨੇਵਾ ਦੇ ਵਿਚ ਸਾਈਕਲ ਮਾਰਚ ਦੇ ਰਾਹੀਂ ਰੋਸ ਜਤਾਇਆ। ਉਨ੍ਹਾਂ G7 ਵਿਰੋਧੀ ਅਤੇ ਫਲਸਤੀਨ ਪੱਖੀ ਨਾਅਰੇ ਵੀ ਲਗਾਏ ਨੇ। ਉਧਰ ਸਵਿਸ ਸਰਕਾਰ ਨੇ ਕਿਹਾ ਕਿ ਉਹ ਸਿਖਰ ਸੰਮੇਲਨ ਦੇ ਦੌਰਾਨ ਪੁਲਿਸ ਦੀ ਮਦਦ ਲਈ 4,000 ਜਵਾਨਾਂ ਦਾ ਅਮਲਾ ਤੈਨਾਤ ਕਰੇਗੀ ਤੇ ਅਹਤਿਆਤ ਦੇ ਵਜੋਂ ਜਨੇਵਾ ਝੀਲ ਦੇ ਉਤੇ ਗਸ਼ਤ ਵਧਾ ਦਿੱਤੀ ਗਈ ਹੈ। ਜਦੋਂ ਕਿ ਹਵਾਈ ਖੇਤਰ ਦੇ ਉਤੇ ਸੜਕੀ ਰੂਟ ਦੇ ਉਤੇ ਪਾਬੰਦੀਆਂ ਆਏ ਰਹਿਣਗੀਆਂ। ਫਰਾਂਸ ਨੇ ਸੰਮੇਲਨ ਵਾਲੇ ਖੇਤਰ ਦੇ ਵਿਚ ਸੁਰੱਖਿਆ ਦੇ ਲਈ 13,000 ਤੋਂ ਵੱਧ ਪੁਲਿਸ ਮੁਲਾਜ਼ਮ ਤੇ ਹੋਰ ਅਮਲਾ ਜਿਹੜਾ ਤੈਨਾਤ ਕੀਤਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਤੇ ਓਨਟਾਰੀਓ ਜਿਹੜਾ ਵਿਚ ਜਿਹੜਾ ਮੰਦਭਾਗਾ ਇਕ ਹਾਦਸਾ ਵਾਪਰਿਆ ਹੈ। ਸੜਕ ਹਾਦਸੇ ਦੇ ਵਿਚ 5 ਬੱਚਿਆਂ ਦੀ ਮੌਤ ਹੋਈ ਹੈ। ਓਨਟਾਰੀਓ ਦੇ ਕਿਚਨਰ ਸ਼ਹਿਰ ਦੇ ਨਾਲ ਲਗਦੇ ਕਸਬੇ ਮੈਪਲਟਨ ਦੇ ਵਿਚ ਵੈਨ ਤੇ SUV ਦੀ ਆਹਮੋ ਸਾਹਮਣੀ ਟੱਕਰ ਦੇ ਵਿਚ ਪਰਿਵਾਰ ਦੇ 5 ਬੱਚਿਆਂ, 4 ਭੈਣਾਂ ਤੇ 1 ਭਰਾ ਦੀ ਜਿਹੜੀ ਮੌਤ ਹੋ ਗਈ ਤੇ 1 ਬੱਚੇ ਸਣੇ 5 ਹੋਰ ਜ਼ਖਮੀ ਹੋਏ ਨੇ। ਜ਼ਖਮੀਆਂ ਦੇ ਵਿਚ ਬੱਚਿਆਂ ਦੇ ਮਾਤਾ ਪਿਤਾ ਦੇ ਤੇ ਦਾਦਾ ਦਾਦੀ ਵੀ ਸ਼ਾਮਲ ਨੇ। ਇਨ੍ਹਾਂ ਦੇ ਵਿਚੋਂ 3 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਏਅਰ ਐਂਬੂਲੈਂਸ ਦੇ ਰਾਹੀਂ ਵੱਡੇ ਹਸਪਤਾਲ ਤਬਦੀਲ ਕੀਤਾ ਗਿਆ। ਓਨਟਾਰੀਓ ਪੁਲਿਸ ਦੇ ਕਮਾਂਡਰ ਡਵਾਈਟ ਮਾਫੀ ਚਾਹੁੰਦਾ ਜੀ ਆਪਣੇ ਡਵਾਈਟ ਥਿਬ ਨੇ ਜਿਹੜਾ ਦੱਸਿਆ ਕਿ ਵੈਨ ਦੇ ਵਿਚ ਮਾਰੇ ਗਏ 5 ਬੱਚੇ 4 ਤੋਂ 12 ਸਾਲ ਦੀ ਉਮਰ ਦੇ ਸਨ। ਹਾਦਸੇ ਦੇ ਵਿਚ SUV ਸਵਾਰ ਜਿਹੜੇ ਨੇ SUV ਸਵਾਰ ਵੀ ਜ਼ਖਮੀ ਹੋ ਗਿਆ ਤੇ ਓਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਉਨ੍ਹਾਂ ਨੇ ਹਾਦਸੇ ਦੇ ਉੱਤੇ ਦੁੱਖ ਜਤਾਉਂਦਿਆਂ ਜ਼ਖਮੀਆਂ ਦੇ ਜਲਦੀ ਸਿਹਤ ਜਬ ਹੋਣ ਦੀ ਅਰਦਾਸ ਵੀ ਕੀਤੀ ਹੈ ਤੇ ਉਨ੍ਹਾਂ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਜਿਹੜਾ ਦਵਾਇਆ ਹੈ। ਇਟਲੀ ਦੇ ਵਿਚ ਪ੍ਰਵਾਸੀਆਂ ਦੇ ਖਿਲਾਫ਼ ਸੜਕਾਂ ਦੇ ਉੱਤੇ
ਸੜਕਾਂ ਦੇ ਉੱਤੇ ਉਤਰੇ ਨੇ ਲੋਕ, ਗੋ ਬੈਕ ਹੋਮ ਦੇ ਨਾਰੇ ਲੱਗੇ ਆ। ਇਟਲੀ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਨੂੰ ਲੈ ਕੇ ਸਥਾਨਕ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ। ਇਸੇ ਤਹਿਤ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਸਥਾਨਕ ਨਾਗਰਿਕਾਂ ਦੇ ਵੱਲੋਂ ਵਿਸ਼ਾਲ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ। ਮੁਜ਼ਾਹਰਾਕਾਰੀਆਂ ਦਾ ਕਹਿਣਾ ਕਿ ਬੇਕਾਬੂ ਹੋਈ ਇਮੀਗ੍ਰੇਸ਼ਨ ਦੇ ਕਾਰਨ ਦੇਸ਼ ਦੇ ਸਰੋਤਾਂ, ਰੋਜ਼ਗਾਰ ਅਤੇ ਸੁਰੱਖਿਆ ਵਿਵਸਥਾ ਦੇ ਉੱਤੇ ਭਾਰੀ ਦਬਾਅ ਪੈ ਰਿਹਾ। ਰੋਸ ਪ੍ਰਦਰਸ਼ਨ ਦੇ ਦੌਰਾਨ ਲੋਕਾਂ ਨੇ ਹੱਥਾਂ ਦੇ ਵਿੱਚ ਤਖ਼ਤੀਆਂ ਅਤੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ਦੇ ਉੱਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤ ਕਰਨ ਦੇ ਨਾਅਰੇ ਲਿਖੇ ਹੋਏ ਸੀ। ਸਥਾਨਕ ਲੋਕਾਂ ਦੀ ਮੰਗ ਹੈ ਕਿ ਸਮੁੰਦਰੀ ਅਤੇ ਜ਼ਮੀਨੀ ਰਸਤਿਆਂ ਰਾਹੀਂ ਹੋਣ ਵਾਲੀ ਗੈਰ ਕਾਨੂੰਨੀ ਘੁਸਪੈਠ ਨੂੰ ਤੁਰੰਤ ਰੋਕਿਆ ਜਾਵੇ। ਨੌਕਰੀਆਂ ਅਤੇ ਸਮਾਜਿਕ ਸੁਰੱਖਿਆ ਦੇ ਮਾਮਲੇ ਦੇ ਵਿੱਚ ਸਥਾਨਕ ਨਾਗਰਿਕਾਂ ਨੂੰ ਪਹਿਲ ਦਿੱਤੀ ਜਾਵੇ। ਰੋਮ ਦੀਆਂ ਸੜਕਾਂ ਦੇ ਉੱਤੇ ਵਿਸ਼ਾਲ ਪ੍ਰਦਰਸ਼ਨ ਦੇ ਦੌਰਾਨ ਸਥਾਨਕ ਨਾਗਰਿਕਾਂ ਨੂੰ ਪਹਿਲ ਦਿੱਤੀ ਜਾਵੇ ਤੇ ਰੋਮ ਦੀਆਂ ਸੜਕਾਂ ਦੇ ਉੱਤੇ ਹੋਏ ਵਿਸ਼ਾਲ ਪ੍ਰਦਰਸ਼ਨ ਦੇ ਦੌਰਾਨ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਦੂਜੇ ਪਾਸੇ ਸਰਕਾਰੀ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਰਕਾਰ ਸਥਾਨਕ ਲੋਕਾਂ ਦੀਆਂ ਚਿੰਤਾਵਾਂ ਤੋਂ ਜਾਣੂ ਹੈ ਤੇ ਯੂਰਪੀਅਨ ਯੂਨੀਅਨ ਦੇ ਨਾਲ ਮਿਲ ਕੇ ਇਮੀਗ੍ਰੇਸ਼ਨ ਸੰਕਟ ਦਾ ਜਿਹੜਾ ਇੱਕ ਸਥਾਈ ਅਤੇ ਸੰਤੁਲਿਤ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਇਸ ਵਿਸ਼ਾਲ ਰੋਸ ਮੁਜ਼ਾਹਰੇ ਨੇ ਇਟਲੀ ਦੀ ਰਾਜਧਾਨੀ ਦੇ ਵਿੱਚ ਇੱਕ ਵਾਰ ਫਿਰ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਚਰਚਾ ਦੇ ਵਿੱਚ ਲਿਆਂਦਾ ਤੇ ਸਰਕਾਰ ਤੇ ਜਲਦ ਤੋਂ ਜਲਦ ਸਖ਼ਤ ਕਦਮ ਚੁੱਕਣ ਦਾ ਦਬਾਅ ਜਿਹੜਾ ਬਣਾ ਦਿੱਤਾ। ਆਖਰੀ ਖ਼ਬਰ ਹੈ, ਟਰੰਪ ਨੇ ਆਪਣੇ ਬਰਥਡੇ ਦੇ ਉੱਤੇ ਖਰਚਤਾ 567 ਕਰੋੜ ਰੁਪਿਆ UFC ਦਾ ਆਯੋਜਨ ਕਰ ਦਿੱਤਾ। ਟਰੰਪ ਨੇ ਈਰਾਨ ਦੇ ਨਾਲ ਜੰਗ ਖਤਮ ਕਰਨ ਵਾਲੇ ਇੱਕ ਇਤਿਹਾਸਕ ਸਮਝੌਤੇ ਦਾ ਐਲਾਨ ਕੀਤਾ ਤੇ ਇਸ ਤੇ ਵੱਡੇ ਈਰਾਨ ਸੌਦੇ ਦਾ ਐਲਾਨ ਕਰਨ ਦੇ ਨਾਲ ਨਾਲ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਆਪਣਾ 80ਵਾਂ ਜਨਮ ਦਿਨ ਮਨਾਇਆ। ਇਸ ਵਾਰ ਰਾਸ਼ਟਰਪਤੀ ਟਰੰਪ ਦਾ ਜਨਮ ਦਿਨ ਇਸ ਲਈ ਵੀ ਖਾਸ ਰਿਹਾ ਕਿਉਂਕਿ ਇਸੇ ਸਾਲ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰੇਗੰਢ ਮਨਾ ਰਿਹਾ। ਇਸ ਦੌਰੇ ਤੇ ਇਤਿਹਾਸਕ ਮੌਕੇ ਨੂੰ ਯਾਦਗਾਰ ਬਣਾਉਣ ਦੇ ਲਈ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇੱਕ ਸ਼ਾਨਦਾਰ ਆਯੋਜਨ ਕੀਤਾ ਗਿਆ। ਮੈਦਾਨ ਦੇ ਵਿੱਚ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ UFC ਕੇਜ ਫਾਈਟ ਦਾ ਆਯੋਜਨ ਕੀਤਾ, ਜਿਹਦਾ ਟਰੰਪ ਨੇ ਪਰਿਵਾਰ ਸਮੇਤ ਆਨੰਦ ਮਾਣਿਆ। ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਵਾਈਟ ਹਾਊਸ ਦੇ ਮੈਦਾਨ ਦੇ ਵਿੱਚ ਇੱਕ UFC ਵਾਈਟ ਨਾਈਟ ਦਾ ਜਿਹੜਾ ਆਯੋਜਨ ਕੀਤਾ ਸੀ। ਉਨ੍ਹਾਂ ਨੇ ਪ੍ਰਸ਼ਾਸਨ ਦੇ ਮੁੱਖ ਨੇਤਾ ਤੇ ਟਰੰਪ ਸਮਰਥਕ ਦੇ ਵਿੱਚ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਹੈ, ਨਾਲ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਮੌਜੂਦ ਸੀ। CNN ਨੇ ਰਿਪੋਰਟ ਦਿੱਤੀ ਕਿ ਇਸ ਫਾਈਟ ਨਾਈਟ ਨੇ ਟਰੰਪ ਸਮਰਥਕਾਂ ਦੇ ਵਿੱਚ ਉਤਸ਼ਾਹ ਪੈਦਾ ਕੀਤਾ ਤੇ ਫਾਈਟ ਦੇ ਦੌਰਾਨ ਫਸਟ ਲੇਡੀ ਮੈਲਾਨੀਆ ਟਰੰਪ ਰਾਸ਼ਟਰਪਤੀ ਦੇ ਕੋਲ ਬੈਠੀ ਸੀ ਤੇ ਬੈਰਨ ਟਰੰਪ ਉਨ੍ਹਾਂ ਦੋਵਾਂ ਦੇ ਪਿੱਛੇ ਬੈਠੇ ਸਨ। ਲੋ ਜੀ, ਨਜ਼ਾਰੇ ਲਿਆ ਦਿੱਤੇ ਅਗਲੇ ਨੇ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪੂਰਾ ਪ੍ਰੋਗਰਾਮ, ਤੇ ਅੱਜ ਇੱਥੇ ਹੀ ਲੈਣੇ ਆ ਗਿਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਕਿਸੇ ਦਿਨ ਜ਼ਰੂਰ ਆਪਾਂ ਗੱਲਬਾਤ ਤੁਹਾਡੇ ਨਾਲ ਸੁਣਾਵਾਂਗੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ। ਆਓ ਜਿਉਣਾ ਸਿੱਖੀਏ, ਵੈਸੇ ਬਣਦੀ ਤਾਂ ਅਜੇ ਸੀ ਕਰਨ ਦੀ ਗੱਲ, ਪਰ ਕੋਈ ਨਹੀਂ, ਚਲੋ ਕੱਲ ਦੇ ਲਈ ਰੱਖ ਲੈਂਦੇ ਹਾਂ। ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਜ਼ਰੂਰ ਧਿਆਨ ਮਾਰ ਲੈਣਾ, ਜਿਹੜੇ ਰਹਿ ਗਏ ਸੀ ਸੁਨੇਹੇ ਉਹ ਪੂਰੇ ਕਰ ਲਈਏ। ਅਗਲਾ ਸੁਨੇਹਾ ਸੀ ਮਨਦੀਪ ਜੱਸੀ ਬਾਈ ਜੀ ਦਾ, ਕਹਿੰਦੇ ਸੁਖਬੀਰ ਤਾਂ ਫਿਰ ਵੀ ਵਿਦੇਸ਼ ਜਾ ਕੇ ਮੁੜ ਆਇਆ ਸੀ ਜਨਾਬ, ਇਨ੍ਹਾਂ 94 ਦੇ ਵਿੱਚੋਂ ਜਿਸਦਾ ਲੋਟ ਲੱਗਿਆ ਏ ਉਸਨੇ ਕਦੇ ਵਾਪਸ ਨਹੀਂ ਆਉਣਾ ਜੀ। ਬਾਕੀ ਰਾਜਨੀਤੀ ਦੇ ਵਿੱਚ ਹੁਣ ਆਲਾ ਤਾਂ 117 ਚੋਂ ਸ਼ਾਇਦ 5 ਕੁ ਸਹੀ ਨਿਬੜਨ ਜੀ, ਤੇ ਬਾਕੀ ਸਭ ਠੁੱਲੂ ਨੇ। ਮਨਦੀਪ ਜੀ ਅੱਗੇ ਲਿਖਦੇ ਆ ਕਿ 6500 ਰੁਪਏ ਦੀ ਤਾਂ ਬੱਸ ਦੀ ਇੱਕ ਸੀਟ ਪੈਂਦੀ ਹੈ ਜੀ, ਬਾਕੀ ਹੋਟਲਾਂ ਦੇ ਵਿੱਚ ਰੱਖਣਾ, ਲੱਖਾਂ ਰੁਪਏ ਦੇ ਵਿੱਚ ਇੱਕ ਬੱਸ ਦਾ ਆਉਣਾ ਜਾਣਾ ਕਰੋੜ ਦੇਵਲ ਨੇੜੇ ਪੈਂਦਾ ਜੀ। ਤੇ ਰਜਿੰਦਰ ਜੀਰਾ ਜੀ ਲਿਖਦੇ ਆ, ਸੈਣੀ ਸਾਹਿਬ ਇਹਨਾਂ ਨੂੰ ਸਰਕਾਰ ਨੂੰ ਕਰਜ਼ਾ ਦਿੰਦੀ ਕਿਹੜੀ ਸੰਸਥਾ, ਜਿਹੜਾ ਵੀ ਕਰਜ਼ਾ ਸਰਕਾਰ ਆਪਣੇ ਟਾਈਮ ਦੇ ਉੱਤੇ ਲੈਂਦੀ ਹੈ, ਸਰਕਾਰ ਦੇ ਟਾਈਮ ਖਤਮ ਹੋਣ ਤੋਂ ਪਹਿਲਾਂ ਕਹਿੰਦੇ ਕਲੀਅਰ ਹੋਣਾ ਚਾਹੀਦਾ। ਬਿਲਕੁਲ ਦਰੁਸਤ ਫਰਮਾਇਆ ਜੀ, ਆਪੇ ਲੈਣ ਤੇ ਆਪੇ ਦੇਣ, ਨਾਲੇ ਇਹਨਾਂ ਨੂੰ ਬਹਾਨਾ ਨਾ ਮਿਲੂਗਾ ਕਿ ਉਹ ਪਿਛਲੇ ਛੱਡ ਗਏ ਨੇ। ਮਨਦੀਪ ਜੱਸੀ ਬਾਈ ਜੀ ਕਹਿੰਦੇ, ਸਤਿ ਸ੍ਰੀ ਅਕਾਲ ਜੀ, ਗੁੱਡ ਨਾਈਟ ਜੀ ਸਾਹਿਬ ਜੀ। ਤੇ ਮਨਦੀਪ ਜੱਸੀ ਕਹਿੰਦੇ, ਰਾਮ ਨਾਲ ਸੌਂ ਜਾ ਨੀ ਚਾਦਰ ਦਾ ਪੱਲਾ ਮੋੜ ਕੇ।
ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਕਿਹਾ ਉਹਨਾਂ ਨੇ ਲਿਖਿਆ ਮੁਕੱਦਰ ਬਾਈ ਜੀ ਔਜਲਾ ਬਾਈ ਜੀ ਭਗਵੰਤ ਮਾਨ ਤਾਂ ਕਹਿੰਦਾ ਸੀ ਤੁਹਾਡਾ ਟਰੰਪ ਸਾਡੇ ਤੋਂ ਮੁਹੱਲਾ ਕਲੀਨਿਕ ਦਾ ਮਾਡਲ ਮੰਗਦਾ ਦਈ ਦਈ ਕੇ ਨਾ ਕਹਿੰਦੇ ਸੀ ਤੇ ਮੁਕੱਦਰ ਜੀ ਕਹਿੰਦੇ ਸਾਡੇ ਕਾਲੇ ਕੋਟ ਵਾਲਿਆਂ ਨੂੰ ਨੀਂਦ ਆ ਗਈ ਸੌਣ ਦਿਓ ਔਜਲਾ ਬਾਈ ਜੀ ਮੁਕੱਦਰ ਜੀ ਕਹਿੰਦੇ ਕਿ ਬਿਲਕੁਲ ਔਜਲਾ ਬਾਈ ਜੀ ਕਮਾਈ ਅਸਲ ਇਹੀ ਹੈ ਪਰਿਵਾਰ ਵਾਸਤੇ ਤਾਂ ਸਾਰੀ ਦੁਨੀਆਂ ਹੀ ਕਮਾਉਂਦੀ ਹੈ ਇਸੇ ਤਰ੍ਹਾਂ ਪੁਰੇਵਾਲ ਸਾਹਿਬ ਫਰਾਂਸ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਤੇ ਜੀਆ ਨੂੰ ਜੀ ਸਵਾਗਤ ਹੈ ਜੀ ਤੇ ਮੋਦੀ ਸਾਹਿਬ ਮਿਲ ਰਹੇ ਨੇ ਇਨ੍ਹਾਂ ਦੇ ਪ੍ਰਧਾਨ ਮੰਤਰੀ ਨੂੰ ਪੀਐਮ ਨੂੰ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ ਰਾਜਧਾਨੀ ਤੋਂ ਭੁਪਿੰਦਰ ਸਿੰਘ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਖਰੀ ਸੁਨੇਹਾ ਲਿਖਦੇ ਆ ਤੇ ਲੋ ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਮੈਂ ਮਾਫ਼ੀ ਚਾਹਾਂਗਾ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਕੱਲ ਨੂੰ ਜ਼ਰੂਰ ਤੁਹਾਨੂੰ ਗੱਲ ਸੁਣਾਵਾਂਗਾ ਆਓ ਜਿਉਣਾ ਸਿੱਖੀਏ ਤੇ ਕੱਲ ਨੂੰ ਫਿਰ ਆਪਾਂ ਜਿਉਂਦੇ ਹਾਂ ਜੀ ਜ਼ਿੰਦਗੀ ਜ਼ਿੰਦਾਬਾਦ ਮੁਹੱਬਤ ਜ਼ਿੰਦਾਬਾਦ ਤੇ ਸਾਮਰਾਜਵਾਦ ਮੁਰਦਾਬਾਦ ਜੀ ਤੇ ਲੋ ਆਪਾਂ ਕੱਲ ਨੂੰ ਮਿਲਦੇ ਹਾਂ 9:30 ਭਾਰਤੀ ਸਮੇਂ ਅਨੁਸਾਰ ਵੱਧ ਘੱਟ ਭੁੱਲ ਗਏ ਗੁਸਤਾਖੀ ਮਾਫ਼ ਪੜ੍ਹਨ ਲਿਖਣ ਦੇ ਵਿੱਚ ਕੋਈ ਉੱਚਾ ਨੀਵਾਂ ਹੋਇਆ ਹੋਵੇ ਤੇ ਮਾਫ਼ੀ ਚਾਹਾਂਗਾ ਤੇ ਕੱਲ ਨੂੰ ਮਿਲਦੇ ਹਾਂ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਨਿੱਘੀ ਸਤਿ ਸ੍ਰੀ ਅਕਾਲ ਤੇ ਮੈਨੂੰ ਦਿਓ ਆਗਿਆ ਜੀ ਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਤੇ ਨਾਲ ਦੀ ਨਾਲ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਦੇ ਉੱਤੇ ਜਿੱਥੋਂ ਵੀ ਚਾਹੋ ਸੁਣ ਸਕਦੇ ਹੋ ਦੇਖ ਸਕਦੇ ਹੋ ਪ੍ਰੋਗਰਾਮ ਨੂੰ ਨਾਲ ਨਾਲ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਆਪਣੇ ਤੇ ਸੁਰਿੰਦਰ ਕੌਰ ਮਾਲ ਜੀ ਭਾਨ ਸਿੰਘ ਗਰੇਵਾਲ ਜੀ ਬਲਵੀਰ ਸਿੰਘ ਸੈਣੀ ਜੀ ਮਾਨ ਸਿੰਘ ਸੈਣੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੇਕਰ ਤੁਸੀਂ ਵੀ ਇਸਦਾ ਹਿੱਸਾ ਬਣਨਾ ਚਾਹੁੰਦੇ ਹੋ ਦੁਆਬਾ ਰੇਡੀਓ .com ਵੈਬਸਾਈਟ ਦੇ ਉੱਤੇ ਜਾ ਕੇ ਸਬਸਕ੍ਰਿਪਸ਼ਨ ਲੈ ਸਕਦੇ ਹੋ ਜਾਂ ਫਿਰ ਯੂਟਿਊਬ ਦੇ ਉੱਤੇ ਸਿਲਵਰ ਗੋਲਡਨ ਤੇ ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਹੈਗੀ ਹੈ ਉਹ ਤੁਸੀਂ ਲੈ ਸਕਦੇ ਹੋ ਤੇ ਉਹਦੇ ਵਿੱਚ ਆਪਣਾ ਹਿੱਸਾ ਯੋਗਦਾਨ ਪਾ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਦੋਸਤੋ ਕੋਈ ਸੁਨੇਹਾ ਹੋਵੇ ਕੋਈ ਕਮੈਂਟ ਕਰਨਾ ਹੋਵੇ ਤਾਂ ਰਹਿ ਗਿਆ ਹੋਵੇ ਕੋਈ ਮੇਰੇ ਤੱਕ ਤਾਂ +358 44 976 1979 ਬਾਅਦ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਤੁਸੀਂ ਆਪਣਾ ਸੁਨੇਹਾ ਛੱਡ ਸਕਦੇ ਹੋ ਕੱਲ੍ਹ ਤੱਕ ਮੈਂ ਜ਼ਰੂਰ ਉਸਨੂੰ ਪੜ੍ਹ ਵੀ ਲਵਾਂਗਾ ਤੇ ਸਾਂਝਾ ਵੀ ਕਰਦਾਂਗਾ ਤੇ ਮੈਨੂੰ ਦਿਓ ਆਗਿਆ ਹੈਵ ਏ ਨਾਈਸ ਈਵਨਿੰਗ ਤੇ ਡੇ ਤੇ ਦੁਪਹਿਰ ਜਿੱਥੇ ਕਿਤੇ ਵੀ ਹੈ ਕਿਤੇ ਦਿਨ ਚੜ੍ਹ ਰਿਹਾ ਤੇ ਕਿਤੇ ਰਾਤ ਹੋ ਰਹੀ ਹੈ ਤੇ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ ਦੋਸਤੋ

0: ద్వాపర్ రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ, ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਕਿਤਾਬ ਪੰਜਾਬ, ਜਿਸ ਦੇ ਵਿਚ ਆਪਾਂ ਗੱਲਬਾਤ ਕਰਾਂਗੇ। ਪਿਛਲੇ ਦਿਨਾਂ ਦੇ ਵਿਚ ਵੀ ਉਸ ਦੇ ਵਿਚੋਂ ਬਾਤਚੀਤ ਕਰ ਰਹੇ ਹਾਂ ਤੇ ਉਸਦੀ ਸ਼ੁਰੂਆਤ ਕੀਤੀ ਹੋਈ ਹੈ। ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਜਿਹੜਾ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਤੇ ਲੜੀਵਾਰ ਭਾਗ 6ਵਾਂ ਅੱਜ ਤੁਹਾਡੇ ਨਾਲ ਉਹਦੀ ਸਾਂਝ ਪਾਵਾਂਗੇ ਤੇ ਉਹਦੇ ਵਿਚੋਂ ਗੱਲ ਕੋਈ ਨਵੀਂ ਵੀ ਸੁਣਾਵਾਂਗੇ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੁਹਾਡੇ ਲਈ, ਜਿਹੜਾ ਨੰਬਰ ਵੀ ਨਾਲ ਦੀ ਨਾਲ ਲਿਖ ਦਿੱਤਾ ਜਾਂਦਾ ਹੈ, ਨਾਲ ਫਲੈਸ਼ ਵੀ ਕਰਦਾ ਰਹਿੰਦਾ ਉਪਰਲੇ ਪਾਸੇ ਤੇ ਉਹਦੇ ਉੱਤੇ ਡਾਇਲ ਕਰਕੇ +358 44 976 19 ਸਟੂਡੀਓ ਦੇ ਉੱਤੇ ਲਾਈਨ ਦੇ ਉੱਤੇ ਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ, ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ, ਇਸ ਵਕਤ ਸ਼ਾਮ ਦੇ ਐਗਜੈਕਟਲੀ 7:05 ਦਾ ਸਮਾਂ ਹੈ। ਮੀਂਹ ਘੜੀ ਜਿਹੜਾ ਬਾਹਰ ਮਾਹੌਲ ਜਿਹੜਾ ਬਣਿਆ ਹੋਇਆ, ਵਿੱਚ ਵਿੱਚ ਮੀਂਹ ਘੜੀ ਜਿਹੜੀ ਹੈ ਪੈ ਜਾਂਦੀ ਹੈ ਤੇ ਇੱਥੇ ਕਿਉਂਕਿ ਸਰਕਾਰਾਂ ਦੇ ਲੋ ਤੇ ਨਾਲ ਮੀਂਹ ਦਾ ਕੁਝ ਪਤਾ ਨਹੀਂ ਲੱਗਦਾ ਕਿ ਕਦੋਂ ਇਹ ਬਰਨ ਲੱਗ ਜਾਂਦੇ ਨੇ। ਇਸ ਦੇ ਨਾਲ ਹੀ ਦੋਸਤੋ, ਭਾਰਤ ਦੇ ਵਿਚ ਸਮਾਂ ਤੇ ਸਥਿਤੀ ਜਿਹੜਾ 9:35 ਨੇ ਘੜੀਆਂ ਦੇ ਉਤੇ, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉਤੇ ਦੁਪਹਿਰ ਦਾ ਸਮਾਂ ਹੈ 12:05 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:05 ਨੇ। ਯੂਕੇ ਦੇ ਵਿਚ ਸ਼ਾਮ ਦੇ 5:05 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:00 ਦੇ ਉਤੇ 5 ਦੀ ਹੈ। ਲੋ ਫਿਰ ਕਰਦੇ ਆ ਗਾ ਸਭ ਤੋਂ ਪਹਿਲਾਂ ਜਿਹੜਾ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਚਲਾਵਾਂਗੇ। ਅੱਜ ਦੇ ਦਿਹਾੜੇ ਨੂੰ ਵੀ ਯਾਦ ਕਰਾਂਗੇ, ਖਾਸ ਦਿਹਾੜਾ ਵੀ ਅੱਜ ਜਿਹੜਾ ਬਾਲ ਮਜ਼ਦੂਰੀ ਦਿਵਸ ਮਨਾਇਆ ਜਾਂਦਾ ਹੈ ਤੇ ਉਹਦਾ ਵੀ ਜ਼ਿਕਰ ਕਰਦੇ ਹਾਂ ਅੱਗੇ ਜਾ ਕੇ। ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 12 June 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ, ਇਸ ਹਫ਼ਤੇ ਦਾ ਆਖਰੀ ਦਿਨ ਜਾਣੀ ਕਿ ਪ੍ਰੋਗਰਾਮ ਦੇ ਦੌਰਾਨ ਤੇ ਕੱਲ੍ਹ ਤੋਂ ਸਮਰਜੀਤ ਸਿੰਘ ਸ਼ਮੀ ਜੀ ਸੈਟਰਡੇ ਸੰਡੇ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਹਾਜ਼ਰ ਹੋਣਗੇ ਤੇ ਨਾਲ ਮਾਲ ਸੁਰਿੰਦਰ ਜੀ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਭੇਜ ਰਹੇ ਨੇ ਜੀ ਤੇ ਪਰਿਵਾਰ ਨੂੰ। ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ। ਤੇ ਅੱਜ ਦੇ ਵਿਚਾਰ ਦੇ ਵਿਚ ਗੱਲ ਆਉਂਦੀ ਹੈ ਕਿ ਕਾਨੂੰਨ ਬਣਾਉਣ ਦਾ ਜਿਹੜਾ ਕੀ ਫਾਇਦਾ ਹੈ ਜੇ ਸਹੀ ਅਰਥਾਂ ਦੇ ਵਿਚ ਲਾਗੂ ਹੀ ਨਹੀਂ ਹੋਣਾ ਜਾਂ ਲਾਗੂ ਹੀ ਨਹੀਂ ਕਰਨੇ। ਬਾਲ ਮਜ਼ਦੂਰੀ ਦੇ ਲਈ ਗਰੀਬੀ ਬਹੁਤ ਵੱਡਾ ਜਿਹੜਾ ਇੱਕ ਫੈਕਟਰ ਬਣਿਆ ਹੋਇਆ ਹੈ। ਪਿਛਲੇ ਦਿਨਾਂ ਦੇ ਵਿਚ ਟਰੰਪ ਸਾਹਿਬ ਨੇ ਵੀ ਕਿਹਾ ਸੀ ਕਿ ਭਾਈ ਮੈਂ ਸਮਾਨ ਨਹੀਂ ਲੈਣਾ ਜਾਂ ਟੈਰਿਫ ਤੁਹਾਡੇ ਉੱਤੇ ਹੋਰ ਲਾਵਾਂਗਾ ਕਿਉਂਕਿ ਤੁਸੀਂ ਬਾਲ ਮਜ਼ਦੂਰੀ ਕਰਾ ਕੇ ਤੇ ਆਪਣਾ ਪ੍ਰੋਡਕਟ ਵੇਚਦੇ ਹੋ, ਇਨ੍ਹਾਂ ਚੀਜ਼ਾਂ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਪਰ ਉਹਦੇ ਤੋਂ ਪੁੱਛੇ ਭਾਈ ਚਾਈਨਾ ਦੇ ਵਿੱਚੋਂ ਵੀ $5-5 ਦਾ ਜਿਹੜਾ ਆਈਫੋਨ ਬਣਦਾ ਤੇ ਇੱਥੇ ਆ ਕੇ ਤੁਸੀਂ $500 ਦਾ ਵੇਚਦੇ ਹੋ ਤੇ ਉੱਥੇ ਵੀ ਸਾਰਾ ਕੁਝ ਇਹੋ ਚੱਲਦਾ। ਦੂਸਰੇ ਪਾਸੇ ਚਲੋ ਇਹ ਚੀਜ਼ਾਂ ਘੱਟ ਹੋਣੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਆਉਣਾ ਚਾਹੀਦਾ, ਨਾ ਕਿ ਉਹਨਾਂ ਦੀਆਂ ਮਜਬੂਰੀਆਂ ਜਾਂ ਪਰਿਵਾਰ ਨੂੰ ਪਾਲਣ ਦੀ ਜਿਹੜੀ ਹੈ ਜ਼ਿੰਮੇਵਾਰੀ ਬਚਪਨ ਤੋਂ ਪਹਿਲਾਂ ਹੀ ਉਹਦੇ ਉੱਤੇ ਜਿਹੜੀ ਹੈ ਥੋਪ ਦਿੱਤੀ ਜਾਂਦੀ ਹੈ ਤੇ ਉਹਦਾ ਬਚਪਨ ਤੇ ਉਹਦੀ ਜਵਾਨੀ ਇਸੇ ਹੀ ਲੇਖੇ ਲੱਗ ਜਾਂਦੀ ਹੈ। ਅੱਜ ਦੀ ਗੱਲ ਕਰੀਏ ਤੇ 12 June 1812 ਦੇ ਵਿੱਚ ਤੁਹਾਨੂੰ ਲੈ ਚਲਦੇ ਹਾਂ, ਜਦੋਂ ਫਰਾਂਸ ਦੇ ਬਾਦਸ਼ਾਹ ਨੈਪੋਲੀਅਨ ਬੋਨਾਪਾਰਟ ਦੀ ਰੂਸ ਦੇ ਵਿਰੁੱਧ ਜਿਹੜੀ ਜੰਗ ਹੋਈ ਸੀ ਤੇ 1915 ਦੇ ਵਿੱਚ ਗਦਰੀਆਂ ਦੇ ਵੱਲੋਂ ਹਥਿਆਰ ਖੋਹਣ ਦਾ ਵੱਲੇ ਪੁੱਲ ਅੰਮ੍ਰਿਤਸਰ ਦਾ ਜਿਹੜਾ ਸਾਕਾ ਹੈ ਉਹਦਾ ਵੀ ਸੰਖੇਪ ਦੇ ਵਿੱਚ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ, ਅੱਜ ਦੇ ਦਿਹਾੜੇ ਦੇ ਉੱਤੇ ਵਾਪਰਿਆ ਸੀ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ਹੋਣਾ ਨੂੰ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਜਿਹੜੀ ਅੱਜ ਸੁਣਾਈ ਗਈ ਸੀ। 1964 ਦੇ ਵਿੱਚ ਅਫਰੀਕਨ ਨੈਸ਼ਨਲ ਕਾਂਗਰਸ ਦੇ ਮੁਖੀ ਨੈਲਸਨ ਮੰਡੇਲਾ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜੋ 27 to 28 ਦੇ ਕਰੀਬ ਜੇਲ੍ਹ ਦੇ ਵਿੱਚ ਰਹੇ ਨੇ। 1996 ਦੇ ਵਿੱਚ ਪ੍ਰਧਾਨ ਮੰਤਰੀ HD ਦੇਵੇਗੌੜਾ ਹੁਣਾਂ ਨੇ ਲੋਕ ਸਭਾ ਦੇ ਵਿੱਚ ਭਰੋਸੇ ਦਾ ਵੋਟ ਹਾਸਲ ਕੀਤਾ ਸੀ ਤੇ 2015 ਦੇ ਵਿੱਚ ਰੌਕ ਗਾਰਡਨ ਚੰਡੀਗੜ੍ਹ ਦੇ ਨਿਰਮਾਤਾ ਨੇਕ ਚੰਦ ਉਹਨਾਂ ਦਾ ਦੇਹਾਂਤ ਹੋਇਆ ਉਹਨਾਂ ਦਾ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ। ਨੇਕ ਚੰਦ ਰੌਕ ਗਾਰਡਨ ਚੰਡੀਗੜ੍ਹ ਭਾਰਤ ਦੇ ਵਿੱਚ 18 ਏਕੜ ਦੇ ਵਿੱਚ ਵਿਸ਼ਵ ਪ੍ਰਸਿੱਧ ਮੂਰਤੀਆਨ ਦਾ ਜਿਹੜਾ ਬਾਗ ਹੈ ਜਿਸ ਨੂੰ ਇਸ ਦੇ ਬਾਨੀ ਦੇ ਨਾਮ ਦੇ ਨਾਂ ਦੇ ਉੱਤੇ ਜਿਹੜਾ ਨੇਕ ਚੰਦ ਦਾ ਜਿਹੜਾ ਰੌਕ ਗਾਰਡਨ ਵੀ ਕਿਹਾ ਜਾਂਦਾ ਹੈ। ਉਹ ਇੱਕ ਸਰਕਾਰੀ ਅਧਿਕਾਰੀ ਸਨ ਜਿਨ੍ਹਾਂ ਨੇ ਸ਼ੁਗਲ ਦੇ ਵਿੱਚ ਹੀ 1957 ਦੇ ਵਿੱਚ ਗੁਪਤ ਤੌਰ ਦੇ ਉੱਤੇ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਇਹ 40 ਏਕੜ ਤੋਂ ਵੱਧ ਦੇ ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਪੂਰਨ ਤੌਰ ਦੇ ਉੱਤੇ ਉਦਯੋਗਿਕ ਤੇ ਘਰੇਲੂ ਰਹਿੰਦ ਖੂੰਹਦ ਦੀਆਂ ਜਿਹੜੀਆਂ ਆਈਟਮਾਂ ਜਿਵੇਂ ਕਿ ਪੱਥਰ, ਵੰਗਾਂ, ਕੱਚ, ਪਲੇਟਾਂ, ਸਿੰਕ, ਟੋਇਲਟ ਅਤੇ ਪੋਟ ਆਦਿ ਦੀਆਂ ਵਰਤੋਂ ਦੇ ਨਾਲ ਬਣਾਇਆ ਗਿਆ। ਰਸਮੀ ਤੌਰ ਦੇ ਉੱਤੇ ਰੌਕ ਗਾਰਡਨ ਦਾ ਨਿਰਮਾਣ 24 ਫਰਵਰੀ 1973 ਨੂੰ ਸ਼ੁਰੂ ਹੋਇਆ ਸੀ। ਪਹਿਲਾਂ ਇਸ ਦੀ ਉਸਾਰੀ ਕੇਵਲ 12 ਏਕੜ ਦੇ ਵਿੱਚ ਹੋਈ। ਬਾਗ ਰੀਸਾਈਕਲ ਸੀਰੋਮਿਕ ਦੀਆਂ ਮੂਰਤੀਆਂ ਦੇ ਲਈ ਸਭ ਤੋਂ ਵਧੇਰੇ ਜਿਹੜਾ ਮਸ਼ਹੂਰ ਹੈ। ਇਹ ਜਿਹੜਾ ਸੀ ਸੁਖਨਾ ਝੀਲ ਦੇ ਨੇੜੇ ਜਿਹੜਾ ਨਾਲ ਹੀ ਹੈ, ਉੱਥੇ ਅੱਜ ਵੀ ਉਹ ਸਥਿਤ ਹੈ। ਇਸ ਦੇ ਵਿੱਚ ਮਨੁੱਖ ਦੇ ਦੁਆਰਾ ਬਣਾਏ ਗਏ ਝਰਨੇ ਅਤੇ ਹੋਰ ਕਈ ਮੂਰਤੀਆਂ ਨੇ ਜੋ ਫਾਲਤੂ ਪੱਥਰ, ਵੰਗਾਂ, ਕੱਚ ਆਦਿ ਦੇ ਨਾਲ ਬਣਾਈਆਂ ਗਈਆਂ। ਖਾਲੀ ਸਮੇਂ ਦੇ ਵਿੱਚ ਨੇਕ ਚੰਦ ਹੁਣੀ ਉਹਨਾਂ ਨੇ ਸ਼ਹਿਰ ਦੇ ਆਲੇ ਦੁਆਲੇ ਜਿਹੜਾ ਢਾਉਣ ਵਾਲੀਆਂ ਥਾਵਾਂ ਤੋਂ ਜੋ ਕਹਿ ਲਓ ਕਿ ਬਿਲਡਿੰਗਾਂ ਜਾਂ ਕੁਝ ਐਸੇ ਘਰ ਜਾਂ ਕੁਝ ਚੀਜ਼ਾਂ ਢਾ ਦਿੱਤੀਆਂ ਜਾਂਦੀਆਂ ਸੀ ਤਾਂ ਉਹਨਾਂ ਥਾਵਾਂ ਦੇ ਉੱਤੇ ਉਹ ਜਾਂਦੇ ਤੇ ਸਮੱਗਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਉੱਥੋਂ ਸੁਖਨਾ ਝੀਲ ਦੇ ਨੇੜੇ ਇੱਕ ਜੰਗਲ ਦੀ ਇੱਕ ਖਾਈ ਨੁਮਾ ਜ਼ਮੀਨ ਦੀ ਚੋਣ ਕੀਤੀ ਤੇ ਖਾਈ ਨੁਮਾ ਜ਼ਮੀਨ ਜੰਗਲਾਤ ਜ਼ਮੀਨ ਅਧੀਨ ਹੁੰਦੀ ਸੀ ਜਿਸ ਦੇ ਉੱਤੇ ਕੁਝ ਵੀ ਨਹੀਂ ਸੀ ਬਣਾਇਆ ਜਾ ਸਕਦਾ। ਉਸਦਾ ਕੰਮ ਗੈਰ ਕਾਨੂੰਨੀ ਸੀ ਪਰ ਉਹ 1975 ਦੇ ਵਿੱਚ ਅਧਿਕਾਰੀਆਂ ਦੇ ਦੁਆਰਾ ਖੋਜੇ ਜਾਣ ਤੋਂ 18 ਸਾਲ ਪਹਿਲਾਂ ਇਸ ਨੂੰ ਛੁਪਾਉਣ ਦੇ ਵਿੱਚ ਕਾਮਯਾਬ ਰਿਹਾ। ਇਹ 12 ਏਕੜ ਦੇ ਅੰਦਰੂਨੀ ਖੇਤਰ ਦੇ ਰੂਪ ਦੇ ਵਿੱਚ ਵਧੀਆ ਸੀ। ਹਰ ਇੱਕ ਜਗ੍ਹਾ ਮਿੱਟੀ ਦੇ ਭਾਂਡੇ ਦੇ ਨਾਲ ਭਰਿਆ ਹੋਇਆ ਸੀ ਜਿਸ ਦੇ ਵਿੱਚ ਡਾਂਸਰ, ਸੰਗੀਤਕਾਰ ਤੇ ਜਾਨਵਰ ਵੀ ਨਾਲ ਰਹਿੰਦੇ। ਇਨ੍ਹਾਂ ਦਾ 12 ਜੂਨ 2015 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ ਦੇਹਾਂਤ ਹੋਇਆ ਸੀ ਤੇ ਅੱਜ ਉਹ ਇੱਕ ਕਮਾਈ ਦਾ ਸਾਧਨ ਜਿਹੜਾ ਸਿਟੀ ਲਈ ਬਣਿਆ ਹੋਇਆ ਤੇ ਲੋਕ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਉਹਨੂੰ ਦੇਖਣ ਆਉਂਦੇ ਆ ਤੇ ਉਹਦੀ ਝਲਕ ਨੂੰ ਮਹਿਸੂਸ ਕਰਦੇ ਆ। ਨੇਕ ਚੰਦ ਹੁਣਾਂ ਦੀ ਨੇਕ ਕਮਾਈ ਦਾ ਸਾਧਨ ਬਣ ਗਿਆ ਚੰਡੀਗੜ੍ਹ ਦਾ ਜਿਹੜਾ ਮਿਊਂਸੀਪਲ ਕਮੇਟੀ ਦਾ ਜਿਹੜਾ ਰੋਜ਼ਗਾਰ ਬਣ ਗਿਆ। ਦੂਸਰੇ ਪਾਸੇ ਗੱਲ ਕਰਦੇ ਆ ਬਾਲ ਮਜ਼ਦੂਰੀ ਦਿਵਸ ਦੀ। ਸਰਕਾਰ ਨੇ ਬਾਲ ਮਜ਼ਦੂਰ ਖਿਲਾਫ਼ ਬਣੇ ਕਾਨੂੰਨ ਦੇ ਵਿੱਚ ਸੋਧ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਦੇ ਉੱਤੇ ਲਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ। ਬੱਚਿਆਂ ਨੂੰ ਸਿਰਫ਼ ਸੁਰੱਖਿਅਤ ਪਰਿਵਾਰਕ ਕਾਰੋਬਾਰ, ਟੀਵੀ ਸੀਰੀਅਲ, ਫਿਲਮਾਂ, ਇਸ਼ਤਿਹਾਰਾਂ ਤੇ ਖੇਡਾਂ ਦੀਆਂ ਕਾਰਗੁਜ਼ਾਰੀਆਂ ਦੇ ਉੱਤੇ ਲਾਇਆ ਜਾ ਸਕਦਾ ਹੈ ਪਰ ਇਹ ਸ਼ਰਤ ਹੋਵੇਗੀ ਕਿ ਇਹ ਕੰਮ ਸਕੂਲ ਸਮੇਂ ਤੋਂ ਬਾਅਦ ਕਰਨ। ਬਾਲ ਕਿਰਤ ਕਾਨੂੰਨ ਦੇ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਉੱਤੇ ਸਿਰਫ 18 ਖਤਰਨਾਕ ਉਦਯੋਗਾਂ ਦੇ ਵਿੱਚ ਰੋਜ਼ਗਾਰ ਰੱਖਣ ਤੇ ਪਾਬੰਦੀ ਹੈ। ਕਾਨੂੰਨ ਦੀ ਉਲੰਘਣਾ ਕਰਨ ਦੇ ਉੱਤੇ 3 ਸਾਲ ਦੀ ਸਜ਼ਾ ਹੋਵੇਗੀ ਤੇ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਮਾਲਕਾਂ ਨੂੰ 50,000 ਰੁਪਏ ਜੁਰਮਾਨਾ ਹੋਵੇਗਾ। ਕਿਹੜਾ ਬੰਦਾ ਜਿਹਨੇ ਨਹੀਂ ਰੱਖਿਆ, ਅੱਜ ਵੀ ਜਾ ਕੇ ਦੇਖ ਲਓ। ਮੈਂ ਕਹਿੰਦਾ ਮਾਲਾਮਾਲ ਲੋਕਾਂ ਦਾ, ਸਰਕਾਰ ਦਾ ਜਾਂ ਪੰਜਾਬ ਦਾ ਕਰਜ਼ਾ ਲਿੱਥ ਸਕਦਾ ਹੈ ਜੇ ਕੋਈ ਇਸ ਗੱਲ ਦੇ ਉੱਤੇ ਜ਼ੋਰ ਦੇ ਦਿੱਤਾ ਜਾਵੇ। ਪਤਾ ਨਹੀਂ ਕਿੰਨੇ ਕੁ ਕਾਮੇ ਹੋਣਗੇ ਬੱਚੇ ਜਿਹੜੇ ਰੋਜ਼ਗਾਰ ਦੇ ਲਈ ਜਾਂ ਆਪਣੇ ਟੱਬਰਾਂ ਨੂੰ ਪਾਲਣ ਦੇ ਲਈ ਕੰਮ ਕਾਰ ਕਰਦੇ ਹੈ। ਸੰਸਾਰ ਦੇ ਵਿੱਚ 21 ਤੋਂ 50 ਜਿਹੜੇ ਨੇ ਵੱਧ ਕਰੋੜ ਤੇ ਭਾਰਤ ਦੇ ਵਿੱਚ 6 ਕਰੋੜ ਵੱਧ ਬੱਚੇ ਬਾਲ ਮਜ਼ਦੂਰੀ ਕਰ ਰਹੇ ਨੇ ਕਿ ਇਹਨਾਂ ਦੇ ਉੱਪਰ ਕਾਨੂੰਨ ਲਾਗੂ ਨਹੀਂ ਹੁੰਦਾ। ਢਾਬਿਆਂ, ਦੁਕਾਨਾਂ ਤੇ ਜੂਠੇ ਭਾਂਡੇ ਮਾਂਜਦੇ ਰੂੜੀ ਕੁੱਟਦੇ ਹੋਏ, ਸਾਈਕਲ ਸਕੂਟਰਾਂ ਨੂੰ ਪੇਂਚਰ ਲਾਉਂਦੇ ਹੋਏ ਵੇਖੇ ਜਾ ਸਕਦੇ ਐ। ਭੱਠਿਆਂ ਦੇ ਉੱਤੇ, ਕਾਰਖਾਨਿਆਂ ਦੇ ਵਿੱਚ 16-16 ਘੰਟੇ ਕੰਮ ਲਿਆ ਜਾਂਦਾ ਹੈ। ਇੱਥੋਂ ਤੱਕ ਕਿ ਕਾਨੂੰਨ ਨੂੰ ਲਾਗੂ ਕਰਵਾਉਣ ਵਾਲੇ ਅਫਸਰਾਂ ਦੇ ਘਰ ਵੀ ਬਾਲ ਮਜ਼ਦੂਰ ਕੰਮ ਕਰਦੇ ਵੇਖੇ ਜਾ ਸਕਦੇ ਐ। ਇਹ ਹਾਲਾਤ ਨੇ ਜੀ ਸਾਡੇ ਦੇਸ਼ ਦੇ। ਗਦਰੀ ਬਾਬਿਆਂ ਦਾ ਜ਼ਿਕਰ ਕੀਤਾ ਸੀ ਸੰਖੇਪ ਦੇ ਵਿੱਚ ਗੱਲ ਕਰਦਿਆਂ, ਵੱਲੇ ਪੁਲ ਦਾ ਸਾਕਾ। ਫਰਵਰੀ 1915 ਦੀ ਬਗਾਵਤ ਫੇਲ ਹੋਣ ਦੇ ਉੱਤੇ ਗਦਰੀਆਂ ਨੇ ਗਦਾਰ ਕਿਰਪਾਲ ਵਰਗੇ ਮੁਖਬਰਾਂ ਦੇ ਉੱਤੇ ਗਦਾਰਾਂ ਨੂੰ ਸੋਧਣ, ਗਦਰੀਆਂ ਨੂੰ ਜੇਲਾਂ ਤੋੜ ਕੇ ਬਾਹਰ ਕੱਢਣ ਦਾ ਫੈਸਲਾ ਕੀਤਾ। ਮੁਖਬਰ ਨੰਗਲ ਕਲਾਂ ਦੇ ਚੰਦਾ ਸਿੰਘ ਟਾਊਟ ਨੂੰ ਸੋਧਿਆ ਤੇ ਗਦਰੀ ਬਾਬਿਆਂ ਨੂੰ ਪੰਥ ਦੇ ਵਿੱਚੋਂ ਛੇਕਣ ਦਾ ਫੈਸਲਾ ਦੇਣ ਵਾਲੇ ਸਰਦਾਰ ਬਹਾਦਰ ਅਰੂੜ ਸਿੰਘ ਇੱਕ ਹਮਲੇ ਦੇ ਵਿੱਚੋਂ ਬਚ ਗਿਆ ਪਰ ਉਸਦਾ ਖਾਸ ਯਾਰ ਜਿਹੜਾ ਸੀ ਅੱਛਰ ਸਿੰਘ, ਉਹਨੂੰ ਗਦਰੀਆਂ ਨੇ ਖੂਹ ਦੇ ਉੱਤੇ ਨਹਾਉਂਦੇ ਨੂੰ ਸੋਧਾ ਲਾ ਦਿੱਤਾ ਸੋਧ ਦਿੱਤਾ। ਗਦਰੀ ਆਤਮਾ ਸਿੰਘ ਠੱਠੀਖਾਰਾ 11 ਨਵੰਬਰ ਰਸਾਲੇ ਦੇ ਵਿੱਚ ਭਰਤੀ ਹੋਇਆ ਤੇ ਫੌਜ ਦੇ ਵਿੱਚ, ਤੇ ਫਿਰ ਉਹ ਨੌਕਰੀ ਛੱਡ ਕੇ ਚੀਨ ਚਲਿਆ ਗਿਆ। ਉਥੋਂ ਕਾਮਾਗਾਟਾ ਮਾਰੂ ਜਹਾਜ਼ ਉੱਤੇ ਵਾਪਸ ਆ ਗਿਆ ਤੇ ਗਦਰ ਪਾਰਟੀ ਦੇ ਮੈਂਬਰ ਹੋਣ ਦੇ ਕਰਕੇ ਪਿੰਡ ਜਿਹੜਾ ਸੀ ਪਹੁੰਚਦੇ ਹੀ ਸਰਕਾਰ ਨੇ ਪਿੰਡ ਜੂ ਬੰਦ ਕਰ ਦਿੱਤੀ ਸੀ, ਪਰ ਆਪ ਉਥੋਂ ਜਿਹੜਾ ਖਿਸਕ ਗਏ ਤੇ ਗਦਰੀਆਂ ਦਾ ਜੱਥਾ ਬਣਾਇਆ ਗਿਆ। ਇਸੇ ਪਿੰਡ ਦੇ ਹਰਨਾਮ ਸਿੰਘ 25 ਨਵੰਬਰ ਰਸਾਲੇ ਦੇ ਵਿੱਚ ਸਨ, ਮੌਜੂਦ ਸਨ ਤੇ ਉਹ ਵੀ ਚੀਨ ਜਾ ਕੇ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਵਾਪਸ ਆ ਗਏ ਸਨ। ਭਾਈ ਪ੍ਰੇਮ ਸਿੰਘ ਦੀ ਸਲਾਹ ਦੇ ਉੱਤੇ ਇਨ੍ਹਾਂ ਰਲ ਕੇ ਫਿਰ ਵੱਲੇ ਪਿੰਡ ਵਾਲੇ ਜਿਹੜਾ ਲਾਗੇ ਰੇਲ ਦੇ ਪੁਲ ਦੇ ਉੱਤੇ ਤਾਇਨਾਤ ਫੌਜੀਆਂ ਤੋਂ 5 ਤਰੀਕ ਤੇ ਜੂਨ ਦਾ ਮਹੀਨਾ 1915 ਨੂੰ ਮੀਟਿੰਗ ਕਰਕੇ ਹਥਿਆਰ ਖੋਹਣ ਦੀ ਯੋਜਨਾ ਬਣਾਈ ਸੀ ਤੇ ਉਸ ਤੋਂ ਬਾਅਦ ਦੋਰਾਹੇ ਪੁਲ ਦੇ ਉੱਤੇ ਤੈਨਾਤ ਗਾਰਦ ਤੋਂ ਹਥਿਆਰ ਲੁੱਟਣ ਦੇ ਵਿੱਚ ਸਫਲ ਰਹਿਣ ਦੇ ਉੱਤੇ 11 ਤੇ 12 ਜੂਨ ਅੱਜ ਦੇ ਦਿਹਾੜੇ ਤੇ ਕੱਲ ਦੇ ਬੀਤੇ ਚ ਦੀ ਰਾਤ ਨੂੰ ਵੱਲੇ ਪੁਲ ਦੇ ਉੱਤੇ ਸਥਿਤ ਚੌਂਕੀ ਦੇ ਉੱਤੇ ਕੀਤੇ ਹਮਲੇ ਚ 2 ਫੌਜੀ ਮਾਰੇ ਗਏ ਤੇ ਹਥਿਆਰ ਲੁੱਟ ਲਏ ਗਏ। ਗੋਇੰਦਵਾਲ ਨੇੜੇ ਬੇੜੀ ਦੇ ਵਿੱਚ ਚੜਨ ਸਮੇਂ ਮਗਰ ਲੱਗੀ ਪੁਲਿਸ ਦੇ ਨਾਲ 36 ਘੰਟੇ ਚੱਲੇ ਮੁਕਾਬਲੇ ਚ ਬੇੜੀ ਦਾ ਮਲਾਹ ਮਾਰਿਆ ਗਿਆ। ਹਥਿਆਰ ਮੰਡ ਦੇ ਵਿੱਚ ਦੱਬ ਦਿੱਤੇ ਗਏ ਤੇ ਅਗਲੇ ਦਿਨ ਸ਼ਾਮ ਨੂੰ ਗਦਰੀ ਕਪੂਰਥਲਾ ਪਹੁੰਚ ਜਾਂਦੇ ਹੈ। ਪੁਲਿਸ ਪੈੜ ਨੱਪਦੀ ਹੋਈ ਨੇ ਇੱਕ ਪਿੰਡ ਦੇ ਗੁਰਦੁਆਰੇ ਦੇ ਵਿੱਚੋਂ ਗਦਰੀ ਕਾਲਾ ਸਿੰਘ ਜਗਤਪੁਰ, ਚੰਨਣ ਸਿੰਘ ਬੂੜਚੰਦ, ਹਰਨਾਮ ਸਿੰਘ ਤੇ ਆਤਮਾ ਸਿੰਘ ਠੱਠੀਖਾਰਾ ਨੂੰ ਇੱਕ ਪਿੰਡ ਦੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਉਸਦੇ ਬਾਅਦ ਭਾਈ ਬੰਤਾ ਸਿੰਘ 25 ਜੂਨ ਨੂੰ ਹੁਸ਼ਿਆਰਪੁਰ ਦੇ ਪਿੰਡ ਜੋੜਾ ਤੋਂ ਫੜ ਲਏ ਗਏ ਤੇ ਉਪਰੋਕਤ ਪੰਜਾਂ ਨੂੰ ਹੀ ਲਾਹੌਰ ਦੇ ਟ੍ਰਿਬਿਊਨਲ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਤੇ 4 ਯੋਧਿਆਂ ਨੂੰ 9 ਤਰੀਕ ਤੇ ਅਗਸਤ ਦਾ ਮਹੀਨਾ 1915 ਨੂੰ ਤੇ ਬੰਤਾ ਸਿੰਘ ਸੰਘਵਾਲ ਨੂੰ 12 ਤਰੀਕ ਅਗਸਤ ਦਾ ਮਹੀਨਾ 1915 ਨੂੰ ਫਾਂਸੀ ਦੇ ਉੱਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਭਾਈ ਜਵੰਦ ਸਿੰਘ ਹੋਣਾ ਨੂੰ 10 ਤਰੀਕ ਜੂਨ ਦਾ ਮਹੀਨਾ 1917 ਨੂੰ ਫਾਂਸੀ ਦਿੱਤੀ ਗਈ ਸੀ। ਲੋ ਦੋਸਤੋ, ਇਹ ਸੀ ਜੀ ਗਦਰੀਆਂ ਦੀ ਗੱਲਬਾਤ ਤੇ ਅੱਗੇ ਚੱਲਦੇ ਹੁਣ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਕੀ ਕਹਿੰਦੀਆਂ ਨੇ ਉਨ੍ਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 4497 1919 ਬਟ ਸਟੂਡੀਓ ਦਾ ਨੰਬਰ ਹੈ ਤੇ ਬਾਅਦ ਦੇ ਵਿੱਚ ਫਿਰ ਆਪਾਂ ਖ਼ਬਰਾਂ ਤੋਂ ਬਾਅਦ ਚੱਲਾਂਗੇ ਜੀ ਅੱਜ ਦੀਆਂ ਜਿਹੜੀਆਂ ਨੇ ਆਪਣੇ ਕਿਤਾਬ ਦੀ ਗੱਲ ਕਰਦੇ ਹਾਂ, ਕਿਤਾਬਾਂ ਦੇ ਅੰਕ ਸੰਗ ਦੇ ਵਿੱਚ ਜਿਹੜੀ ਝਾਤ ਮਾਰਾਂਗੇ ਤੇ ਨਾਵਲ ਕਿਤਾਬ ਪੰਜਾਬ ਦੀ ਬਾਤ ਪਾਵਾਂਗੇ। ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਜਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੇ ਨਾਲ ਸ਼ੁਰੂਆਤ ਕਰਦੇ ਹਾਂ ਕਿ ਕੁਝ ਜਿਹੜਾ ਵਾਪਰ ਰਿਹਾ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਐਪ ਦੇ ਉੱਤੇ ਦੋਸਤ ਸੁਣ ਰਹੇ ਨੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਜੇਕਰ ਤੁਸੀਂ ਸ਼ਮੂਲੀਅਤ ਵੀ ਕਰਨਾ ਚਾਹੁੰਦੇ ਹੋ ਤੇ +358 4497 1919 ਬਾਅਦ ਸਟੂਡੀਓ ਦੀਆਂ ਲਾਈਨਾਂ ਖੁੱਲੀਆਂ ਰਹਿਣਗੀਆਂ ਤੇ ਪਹਿਲੇ ਸਮੇਂ ਦੇ ਵਿੱਚ ਵਾਰਤਾਲਾਪ ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ। ਕੀ ਕਹਿੰਦੀਆਂ ਅੱਜ ਦੀਆਂ ਖ਼ਬਰਾਂ? ਅੱਜ ਦੋਸਤੋ 12 ਜੂਨ 2026 ਦਾ ਦਿਹਾੜਾ ਤੇ ਗੱਲਬਾਤ ਕਰਦੇ ਹਾਂ ਸ਼ੁਰੂ ਫੀਫਾ ਵਰਲਡ ਕੱਪ 2026 ਦੇ ਜਿਹੜੇ ਨੇ ਰੰਗਾ ਰੰਗ ਆਗਾਜ਼ ਤੋਂ ਲੈ ਕੇ ਪੰਜਾਬ ਬੀਜੇਪੀ ਦੀ ਹੰਗਾਮੀ ਬੈਠਕ ਤੱਕ ਦਾ ਮੁੱਦਾ ਚੱਲ ਰਿਹਾ। ਹਰ ਮੁੱਦੇ ਦਾ ਵਿਸਤਾਰ ਦੇ ਨਾਲ ਉਹਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਖ਼ਬਰਾਂ ਵੀ ਸਾਂਝੀਆਂ ਕਰਦੇ ਹਾਂ। ਬਹਿਬਲ ਕਲਾਂ ਮਾਮਲੇ ਦੇ ਵਿੱਚ ਗਿਆਨੀ ਰਘਬੀਰ ਸਿੰਘ ਦੇ ਬਿਆਨਾਂ ਨਾਲ ਜਿਹੜਾ ਉੱਠੇ ਨਵੇਂ ਸਵਾਲ ਨੇ। ਸੁਖਬੀਰ ਬਾਦਲ ਤੇ ਬਲਤੇਜ ਪੰਨੂ ਵਿਚਾਲੇ ਸਿਆਸੀ ਟਕਰਾਅ ਚੱਲ ਰਿਹਾ। ਟੋਰਾਂਟੋ ਤੱਕ ਪਹੁੰਚੀ ਹੈ ਪੰਜਾਬ ਦੀ ਸਿਆਸਤ ਤੇ ਰਿਸ਼ਵਤ ਕਾਂਡ ਦੇ ਉੱਤੇ ਤਾਜ਼ਾ ਖੁਲਾਸਿਆਂ ਦੇ ਜਿਹੜੇ ਖੁਲਾਸੇ ਹੋਏ ਹੈ, ਜੋ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੋ ਕੁਝ ਚੱਲ ਰਿਹਾ। ਇਸ ਤੋਂ ਇਲਾਵਾ ਨੀਤੀ ਆਯੋਗ ਦੇ ਵਿੱਚ ਪੰਜਾਬ ਦੇ ਲਈ ਵਿਸ਼ੇਸ਼ ਦਰਜੇ ਦੀ ਮੰਗ ਰੱਖੀ ਹੈ ਮਾਨ ਸਾਹਿਬ ਨੇ ਤੇ ਗੌਰਕ AI ਦੇ ਨਾਲ ਜੁੜੇ ਨਿੱਜਤਾ ਦੇ ਸਬੰਧੀ ਵਿਵਾਦ ਉੱਠੇ ਨੇ। ਬਹੁਤ ਸਾਰੇ ਲੋਕ ਜਾਂ ਬਹੁਤ ਸਾਰੇ ਦੇਸ਼ ਇਸ ਦੇ ਖਿਲਾਫ਼ ਜਿਹੜੀ ਆਵਾਜ਼ ਚੱਕਣ ਲੱਗੇ ਹੈ। ਇਰਾਨ ਤੇ ਅਮਰੀਕਾ ਦਾ ਤਣਾਅ ਹੈ ਜਿਸ ਦੇ ਵਿੱਚ ਜਿਹੜੇ ਨੇ ਆਪਣੇ ਇਰਾਨੀ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਜਿਹੜਾ ਬਿਲਕੁਲ ਝੂਠ ਬੋਲ ਰਿਹਾ ਤੇ ਉਹਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਤੇ ਦੂਸਰੇ ਪਾਸੇ ਜੋ ਸੰਧੀ ਦੀ ਗੱਲ ਕਰ ਰਹੇ ਨੇ ਕਿ ਜਲਦ ਹੀ ਸੰਧੀ ਹੋਣ ਵਾਲੀ ਹੈ ਤੇ ਉਨ੍ਹਾਂ ਨੇ ਇਸ ਚੀਜ਼ ਤੋਂ ਨਕਾਰ ਦਿੱਤਾ ਹੈ ਕਿ ਇਹ ਸਭ ਉਹਦੇ ਆਪਣੇ ਹੀ ਦਾਅਵੇ ਨੇ, ਸਾਡੇ ਵੱਲੋਂ ਕੋਈ ਵੀ ਇਸ ਦੀ ਗੱਲਬਾਤ ਨਹੀਂ ਕੀਤੀ ਜਾ ਰਹੀ। ਕੈਨੇਡਾ, ਯੂਕੇ ਤੇ ਆਸਟ੍ਰੇਲੀਆ ਦੇ ਜਿਹੜੇ ਜਿਹੜਾ ਇੰਟਰਨੈਸ਼ਨਲ ਪੀਸ ਫਾਊਂਡ ਜਿਹੜਾ ਫੰਡ ਹੈ ਉਹਦੇ ਬਾਰੇ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਹੈ ਤੇ ਹੋਰ ਸਾਰੇ ਗੱਲਾਂ ਬਾਤਾਂ ਕਰਦੇ ਹਾਂ। ਤੇ ਇਸ ਦੇ ਨਾਲ ਹੀ ਤੁਹਾਡੇ ਸੁਨੇਹੇ ਵੀ ਆ ਰਹੇ ਨੇ। ਹਾਂਜੀ, ਮਾਲ ਜੀ ਕਹਿੰਦੇ ਨੇ ਕਿ ਭੁਪਿੰਦਰ ਜੀ ਅੱਜ ਕੱਲ੍ਹ ਭੈਣਾਂ ਦਿਸਦੀਆਂ ਹੀ ਨਹੀਂ ਜੀ, ਪੁਰਾਣੇ ਬੰਦੇ ਪਤਾ ਨਹੀਂ ਕਿੱਧਰ ਗਏ ਨੇ ਜੀ। ਹਾਂਜੀ, ਆਪਣੇ ਜੋਲ ਭੈਣ ਜੀ ਇੰਡੀਆ ਗਏ ਹੋਏ ਨੇ ਜੀ ਭੈਣ ਜੀ, ਤੇ ਮੇਰੇ ਖਿਆਲ ਨਾਲ ਜਲਦ ਵਾਪਸੀ ਹੋਵੇਗੀ ਉਹਨਾਂ ਦੀ। ਤੇ ਬਾਕੀ ਹੱਲੇ ਚੁੱਪ ਚਪੀਤੇ ਨੇ ਜੀ, ਸੁਣਦੇ ਨੇ ਪ੍ਰੋਗਰਾਮ ਪਰ ਕਾਲ ਘੱਟ ਕਰਦੇ ਨੇ। ਤੇ ਲੋ ਫਿਰ ਗੱਲ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ ਦੋਸਤੋ। ਫੀਫਾ ਵਰਲਡ ਕੱਪ 2026 ਫੀਫਾ ਆਲਮੀ ਕੱਪ ਦਾ ਰੰਗਾ ਰੰਗ ਜਿਹੜਾ ਆਗਾਜ਼ ਸ਼ੁਰੂ ਹੋ ਗਿਆ। ਮੇਜ਼ਬਾਨ ਮੈਕਸੀਕੋ ਤੇ ਦੱਖਣੀ ਅਫਰੀਕਾ ਦੇ ਦਰਮਿਆਨ ਫੁੱਟਬਾਲ ਮੁਕਾਬਲੇ ਨਾਲ ਫੀਫਾ ਆਲਮੀ ਕੱਪ 2026 ਦਾ ਦੇਰ ਰਾਤ ਰਸਮੀ ਰੰਗਾ ਰੰਗ ਆਗਾਜ਼ ਜਿਹੜਾ ਕਰ ਦਿੱਤਾ ਗਿਆ। ਉਦਘਾਟਨੀ ਮੁਕਾਬਲਾ ਮੈਕਸੀਕੋ ਸਿਟੀ ਦੇ ਅਸਟੇਡੀਓ ਐਜ਼ਟੀਕਾ ਸਟੇਡੀਅਮ ਦੇ ਵਿਚ ਖੇਡਿਆ ਗਿਆ ਤੇ ਫੀਫਾ ਆਲਮੀ ਕੱਪ ਦੇ ਇਤਿਹਾਸ ਦੇ ਵਿਚ ਪਹਿਲੀ ਵਾਰ ਹੈ ਜਦੋਂ ਤਿੰਨ ਮੁਲਕ ਅਮਰੀਕਾ, ਕੈਨੇਡਾ ਤੇ ਮੈਕਸੀਕੋ ਫੁੱਟਬਾਲ ਦੇ ਇਸ ਮਹਾਕੁੰਭ ਦੀ 16 ਵੱਖ ਵੱਖ ਸ਼ਹਿਰਾਂ ਦੇ ਵਿਚ ਮੇਜ਼ਬਾਨੀ ਕਰ ਰਹੇ ਨੇ। ਪਹਿਲੀ ਵਾਰ ਆਲਮੀ ਕੱਪ ਦੇ ਵਿਚ 48 ਟੀਮਾਂ ਹਿੱਸਾ ਲੈ ਰਹੀਆਂ ਨੇ। ਐਤਕੀ ਜਾਰਡਨ, ਉਜ਼ਬੇਕਿਸਤਾਨ, ਕੁਰਾਸਾਓ ਤੇ ਕੇਪ ਵਰਡੀ ਦੀਆਂ ਟੀਮਾਂ ਪਹਿਲੀ ਵਾਰ ਆਲਮੀ ਕੱਪ ਦੇ ਵਿਚ ਖੇਡਦੀਆਂ ਨਜ਼ਰ ਆਉਣਗੀਆਂ। ਚਾਰ ਵਾਰ ਜਿਹੜਾ ਇਹਦੀ ਚੈਂਪੀਅਨ ਇਟਲੀ ਦੀ ਟੀਮ ਕੁਆਲੀਫਾਈ ਹੀ ਨਹੀਂ ਕਰ ਸਕੀ ਹੈ। ਇਨ੍ਹਾਂ 48 ਟੀਮਾਂ ਨੂੰ 12 ਗਰੁੱਪਾਂ ਦੇ ਵਿਚ ਵੰਡਿਆ ਜਾ ਚੁੱਕਿਆ ਤੇ ਹਰੇਕ ਗਰੁੱਪ ਦੇ ਵਿਚ 4 ਟੀਮਾਂ ਜਿਹੜੀਆਂ ਨੇ ਸ਼ਾਮਲ ਨੇ। ਉਦਘਾਟਨੀ ਸਮਾਗਮ ਦੇ ਵਿਚ ਸ਼ਕੀਰਾ ਤੇ ਭਾਰਤ ਦੀ ਨੋਰਾ ਫਤੇਹੀ ਨੇ ਜਿਹੜਾ ਨੇ ਪੇਸ਼ਕਾਰੀ ਕੀਤੀ ਹੈ। ਮੈਕਸੀਕੋ ਇਤਿਹਾਸ ਦੇ ਵਿਚ ਤੀਜੀ ਵਾਰ ਫੀਫਾ ਵਿਸ਼ਵ ਵਰਲਡ ਕੱਪ ਜਿਹੜਾ ਮੇਜ਼ਬਾਨੀ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ, ਜਿਸ ਨੇ ਪਹਿਲਾਂ 1970 ਤੇ 1986 ਦੇ ਵਿਚ ਇਹ ਟੂਰਨਾਮੈਂਟ ਕਰਵਾਇਆ ਸੀ। ਫੀਫਾ ਆਲਮੀ ਕੱਪ ਦੇ ਮੈਚ ਦੇ ਭਾਰਤ ਦੇ ਵਿਚ G5 ਤੇ ਐਪ ਦੇ ਉਤੇ, ਵੈਬਸਾਈਟ ਦੇ ਉਤੇ, ਯੂਨਾਈਟ 8 ਸਪੋਰਟਸ ਨੈਟਵਰਕ ਦੇ ਉਤੇ ਦੇਖੇ ਜਾ ਸਕਦੇ ਨੇ। DD ਸਪੋਰਟਸ ਵੀ ਜਿਹੜਾ ਕੁਝ ਚੋਣਵੇ ਮੈਚ ਜਿਹੜਾ ਪ੍ਰਸਾਰਿਤ ਕਰੇਗਾ ਭਾਰਤ ਦੇ ਵਿਚ ਵੀ। ਗਰੁੱਪ ਗੇਟ ਦੇ ਮੈਚ ਜਿਹੜੇ ਨੇ 12 ਤੋਂ 28 ਜੂਨ ਦਰਮਿਆਨ ਖੇਡੇ ਜਾਣਗੇ। ਰਾਊਂਡ 32 ਦੇ ਮੁਕਾਬਲੇ ਜਿਹੜੀਆਂ ਨੇ 29 ਜੂਨ ਤੋਂ 4 ਜੁਲਾਈ ਤੱਕ ਹੋਣਗੇ। ਕੁਆਟਰ ਫਾਈਨਲ ਗੇਟ ਜਿਹੜਾ ਉਹਦੇ ਵਿਚ 10 ਤੋਂ 12 ਜੁਲਾਈ ਤੱਕ ਚੱਲੇਗਾ ਤੇ ਸੈਮੀ ਫਾਈਨਲ 15 ਤੇ 16 ਜੁਲਾਈ ਨੂੰ ਤੇ ਤੀਜੀ ਥਾਂ ਜਿਹੜਾ ਲਈ ਮੈਚ ਦੇ ਲਈ 19 ਜੁਲਾਈ ਨੂੰ ਜਿਹੜਾ ਖੇਡਿਆ ਜਾਵੇਗਾ। ਖਿਤਾਬੀ ਮੁਕਾਬਲਾ 20 ਜੁਲਾਈ ਨੂੰ ਫਾਈਨਲ ਹੋਣਗੇ ਤੇ ਖੇਡਿਆ ਜਾਣਗੇ ਤੇ ਆਲਮੀ ਕੱਪ ਦੇ ਦੌਰਾਨ ਮੌਜੂਦਾ ਚੈਂਪੀਅਨ ਅਰਜਨਟਾਈਨਾ, ਫਰਾਂਸ, ਇੰਗਲੈਂਡ, ਬ੍ਰਾਜ਼ੀਲ, ਸਪੇਨ, ਪੁਰਤਗਾਲ ਸਣੇ ਹੋਰ ਕਈ ਟੀਮਾਂ ਤੇ ਨਜ਼ਰ ਜਿਹੜੀ ਹੈ ਰਹੇਗੀ ਕਿ ਇਸ ਵਾਰ ਮੱਲ ਕੌਣ ਮਾਰਦਾ ਹੈ। ਇਹ ਹੈ ਜੀ ਫੀਫਾ ਵਰਲਡ ਕੱਪ 2026 ਜਿਹੜਾ ਕੱਲ ਉਹਦਾ ਰਾਤ ਨੂੰ ਆਗਾਜ਼ ਕਰ ਦਿੱਤਾ ਗਿਆ। ਵੈਸੇ ਭਾਰਤ ਨੇ ਵੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਜਿਹੜਾ ਵਰਲਡ ਵਾਰ 1-2 ਦਾ ਜਿਹੜਾ ਸਿਲਸਿਲਾ ਸੀ ਤੇ ਕੁਝ ਟੀਮਾਂ ਜਿਹੜੀਆਂ ਪਿੱਛੇ ਹਟ ਗਈਆਂ ਤੇ ਭਾਰਤ ਨੂੰ ਉਸ ਸਮੇਂ ਮੌਕਾ ਮਿਲਿਆ ਸੀ ਪਰ ਉਹ ਜਿਹੜਾ ਸੀ ਵਰਲਡ ਕੱਪ ਹੋ ਹੀ ਨਹੀਂ ਸਕਿਆ ਉਹਨਾਂ ਸਮਿਆਂ ਦੇ ਵਿਚ ਤੇ ਭਾਰਤ ਦੀ ਟੀਮ ਫਿਰ ਉਹਦੇ ਵਿਚ ਹਿੱਸਾ ਨਹੀਂ ਲੈ ਸਕੀ। ਪਰ ਬਹੁਤ ਸਾਰੀਆਂ ਦੇਖੋ ਇਹ ਵੀ ਮਾਲਪੁਰ ਬੰਗਾ ਹੋ ਗਿਆ ਜਾਂ ਕਿੰਨੇ ਜਿਹੜੇ ਨੇ ਪੂਰਾ ਦੁਆਬਾ ਕਹਿ ਲਓ ਇਸ ਚੀਜ਼ ਦੇ ਵਿਚ ਮੁਹਾਰਤ ਹਾਸਲ ਕਰਦਾ ਹੈ ਪਰ ਉਹਨਾਂ ਦੇ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ। ਖਿਡਾਰੀ ਇੱਕ ਤੋਂ ਇੱਕ ਵੱਧ ਕੇ ਹੈ ਸਾਰੀਆਂ ਚੀਜ਼ਾਂ ਨੇ ਪਰ ਕ੍ਰਿਕਟ ਹੋ ਗਈ ਜਾਂ ਹੋਰ ਸਾਰੀਆਂ ਜਿਹੜੀਆਂ ਗੇਮਾਂ ਨੇ ਉਹਨਾਂ ਦੇ ਬਲ ਨੂੰ ਜਿਸ ਦੇ ਵਿਚ ਪੈਸਾ ਵੱਡੇ ਪੱਧਰ ਦੇ ਉੱਤੇ ਬੋਲਬਾਲਾ ਸੱਟਾ ਲੱਗਦਾ ਉਹੀ ਜਿਹੜੇ ਨੇ ਉਤਸ਼ਾਹਿਤ ਕੀਤੇ ਜਾਂਦੇ ਆ ਪਰ ਫੁੱਟਬਾਲ ਦੀ ਟੀਮਾਂ ਆਪਣੀ ਫਗਵਾੜਾ ਕਹਿ ਲਓ ਕਿ ਕੱਪੜਾ ਮਿੱਲ, ਰੇਲ ਕੋਚ ਫੈਕਟਰੀ ਕਪੂਰਥਲਾ ਦੀ ਹੋ ਗਈ, ਜਲੰਧਰ PAP ਹੋ ਗਈ ਜਾਂ ਮਾਲਪੁਰ ਬੰਗਾ ਦੀਆਂ ਕਾਲਜਾਂ ਦੀਆਂ ਟੀਮਾਂ ਹੋ ਗਈਆਂ, ਖਾਲਸਾ ਕਾਲਜ ਟੀਮਾਂ ਹੋ ਗਈਆਂ, DAV ਕਾਲਜ ਦੀਆਂ ਟੀਮਾਂ ਹੋ ਗਈਆਂ, ਉਹਦੇ ਵਿਚ ਬੋਲਬਾਲਾ ਵੱਡੇ ਪੱਧਰ ਤੇ ਉੱਤੇ ਸੀ ਤੇ ਪਰ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਅੱਜ ਵੀ ਸਾਡੇ ਆਦਮਪੁਰ ਦੇ ਵਿਚੋਂ ਕੁਝ ਜਿਹੜੇ ਨੇ ਨੈਸ਼ਨਲ ਟੀਮਾਂ ਦੇ ਵਿਚ ਮੁੰਡੇ ਖੇਡ ਰਹੇ ਨੇ, ਵਧੀਆ ਉਹਨਾਂ ਨੂੰ ਚਲੋ ਕਮਾਈ ਦਾ ਸਾਧਨ ਵੀ ਹੈ। ਪੰਜਾਬ ਪੁਲਿਸ ਦੇ ਵਿਚ ਬਹੁਤ ਸਾਰੇ ਲੋਕ ਜਿਹੜੇ ਨੇ ਸਾਡੇ ਤੋਂ ਸੀਨੀਅਰ ਖਿਡਾਰੀ ਨੇ ਉਹਨਾਂ ਨੇ ਉਹਦੇ ਵਿਚ ਹਿੱਸਾ ਪਾ ਰਹੇ ਨੇ, ਅੱਜ DSP ਦੇ ਅਹੁਦੇ ਤੱਕ ਜਿਹੜਾ ਪਹੁੰਚੇ ਹੋਏ ਨੇ। ਪਰ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਹ ਚੀਜ਼ਾਂ ਉਤਸ਼ਾਹਿਤ ਕਰਨੀਆਂ ਚਾਹੀਦੀਆਂ ਨੇ ਤੇ ਕਦੇ ਜਿੰਦੇ ਜਾਗਦੇ ਦੇਖਣਾ ਚਾਹਾਂਗੇ ਕਿ ਫੀਫਾ ਵਰਲਡ ਕੱਪ ਦੇ ਵਿੱਚ ਕਿਤੇ ਭਾਰਤ ਦੀ ਟੀਮ ਦਾ ਵੀ ਨਾਂ ਕਿਧਰੇ ਆ ਜਾਵੇ। ਦੂਸਰੇ ਪਾਸੇ ਭਾਜਪਾ ਦੀ ਜਿਹੜੀ ਹੈ ਗੱਲ ਕਰੀਏ, ਲੀਡਰਸ਼ਿਪ ਮੀਟਿੰਗ ਹੋਈ ਹੈ। ਭਾਜਪਾ ਹਾਈ ਕਮਾਂਡ ਵੱਲੋਂ ਪੰਜਾਬ ਲੀਡਰਸ਼ਿਪ ਦਿੱਲੀ ਤਲਬ ਕੀਤੀ ਗਈ ਸੀ ਤੇ ਅੱਜ ਸ਼ਾਮ ਦੀ ਜਿਹੜੀ ਹੈ ਉਨ੍ਹਾਂ ਨੇ ਬੈਠਕ ਕੀਤੀ ਹੈ। ਭਾਰਤੀ ਜਨਤਾ ਪਾਰਟੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸ਼ੁੱਕਰਵਾਰ ਸ਼ਾਮ ਇਕ ਹੰਗਾਮੀ ਬੈਠਕ ਦੇ ਲਈ ਤੁਰੰਤ ਨਵੀਂ ਦਿੱਲੀ ਤਲਬ ਕੀਤਾ ਗਿਆ। ਪਾਰਟੀ ਦੇ ਕੌਮੀ ਸੰਗਠਨ ਮਹਾਂ ਮੰਤਰੀ ਬੀ ਐਲ ਸੰਤੋਸ਼ ਅੱਜ ਸ਼ਾਮ ਕਰੀਬ 6 ਵਜੇ ਨਵੀਂ ਦਿੱਲੀ ਵਿਖੇ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਤੇ ਹੋਰ ਵੀ ਆਗੂ ਇਸ ਮੀਟਿੰਗ ਦੇ ਵਿਚ ਸ਼ਾਮਲ ਹੋਏ ਹੈ ਤੇ ਦੇਖਦਿਆਂ ਸਵੇਰ ਤੱਕ ਕੀ ਇਹਦੇ ਬਾਰੇ ਅਪਡੇਟ ਆ ਰਹੀ ਹੈ। 2027 ਦੀਆਂ ਚੋਣਾਂ ਦੇ ਨਾਲ ਜਿਹੜਾ ਸੰਬੰਧਤ ਇਹ ਜਿਹੜੀਆਂ ਮੀਟਿੰਗਾਂ ਭਵਿੱਖ ਦੀਆਂ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ। ਦੂਸਰੇ ਪਾਸੇ ਕਾਂਗਰਸ ਜਨਤਾ ਪਾਰਟੀ ਦੀ ਪੰਜਾਬ ਦੇ ਵਿਚ ਐਂਟਰੀ, ਕੱਲ ਜਿਹੜਾ 13 ਜੂਨ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਵਿਚ ਜਿਹੜਾ ਪ੍ਰਦਰਸ਼ਨ ਦਾ ਐਲਾਨ ਕੀਤਾ। ਦਿੱਲੀ ਦੇ ਜੰਤਰ ਮੰਤਰ ਤੇ ਪੁਣੇ ਸਮੇਤ ਕਈ ਹੋਰ ਸ਼ਹਿਰਾਂ ਦੇ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਦੇਸ਼ ਭਰ ਦੇ ਵਿਚ ਚਰਚਾ ਦਾ ਵਿਸ਼ਾ ਬਣੀ ਕਾਂਗਰਸ ਜਨਤਾ ਪਾਰਟੀ CJP ਹੁਣ ਪੰਜਾਬ ਦੇ ਵਿਚ ਦਸਤਕ ਦੇਣੀ ਜਾ ਰਹੀ ਹੈ ਕਿਉਂਕਿ ਪੈਸਾ ਧੇਲਾ ਤਾਂ ਇਧਰੋਂ ਹੀ ਮਿਲਣਾ ਜੇ ਮਿਲਣਾ, ਚਾਰ ਹਮਾਇਤ ਮਿਲਣੀ ਆ, ਨਹੀਂ ਤਾਂ ਹੋਰ ਕੌਣ ਪੁੱਛਦਾ ਇਨ੍ਹਾਂ ਨੂੰ ਕਿਸੇ ਨੂੰ ਵੀ। ਪਾਰਟੀ ਦੇ ਸੰਸਥਾਪਕ ਤੇ ਨੌਜਵਾਨ ਕਾਰਕੁਨ ਅਭਿਜੀਤ ਦਿਪਕੇ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਅਗਲਾ ਵੱਡਾ ਵਿਰੋਧ ਪ੍ਰਦਰਸ਼ਨ 13 ਜੂਨ ਨੂੰ ਅੰਮ੍ਰਿਤਸਰ ਵਿਖੇ ਕੀਤਾ ਜਾਏਗਾ। ਪਹਿਲਾਂ ਦੇਖੋ ਜਿੱਦਾਂ ਕਹਿੰਦੇ ਸੀ ਕਿ ਏਅਰਪੋਰਟ ਦੇ ਉੱਤੇ ਸ਼ਾਇਦ ਅਰੈਸਟ ਹੋ ਸਕਦੀ ਹੈ ਜਾਂ ਪਰਮਿਸ਼ਨਾਂ ਲਈਆਂ, ਸਾਰਾ ਕੁਝ ਕੀਤਾ, ਕਿਵੇਂ ਉਹਨੂੰ ਚੁੱਪ ਚਪੀਤੇ ਬਾਹਰ ਨਿਕਲਣ ਦਿੱਤਾ ਤੇ ਦੂਸਰੇ ਪਾਸੇ ਅਖਬਾਰਾਂ ਚ ਸੁਰਖੀਆਂ ਸੀ ਕਿ ਇਹ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਐ, ਹੋਰ ਸਾਰੀਆਂ ਚੀਜ਼ਾਂ। ਜਦੋਂ ਅਮਰੀਕਾ ਬੈਠਾ ਸੀ ਤੇ ਦਿੱਲੀ ਆਉਂਦੇ ਦਾ ਸਵਾਗਤ ਕਿੱਡੇ ਵੱਡੇ ਪੱਧਰ ਦੇ ਉੱਤੇ ਹੋਇਆ, ਜਿਸ ਤੁਹਾਡੇ ਮੇਰੇ ਵਰਗਾ ਕੋਈ ਹੁੰਦਾ ਤੇ ਚੱਕ ਕੇ ਉਂਦਰੀ ਠੋਕਿਆ ਹੋਣਾ ਸੀ, ਦਿੱਲੀਓਂ ਬਾਹਰ ਹੀ ਨਹੀਂ ਨਿਕਲਣ ਦੇਣਾ ਸੀ। ਦੇਸ਼ ਦੇ ਨੌਜਵਾਨਾਂ ਖਾਸ ਕਰਕੇ ਜਨਰੇਸ਼ਨ ਜੈਡ ਜਿਹੜੀ ਹੈ ਉਹਦੀ ਜਿਹੜੀ ਹੈ ਅਗਵਾਈ ਵਾਲੀ ਇਹ ਮੁਹਿੰਮ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਨੌਜਵਾਨਾਂ ਦਾ ਇਹ ਗੁੱਸਾ ਨੀਟ ਪ੍ਰੀਖਿਆ ਦੇ ਪੇਪਰ ਲੀਕ ਹੋਣ ਅਤੇ CBSE ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਵਿਚ ਹੋਇਆ ਕਥਿਤ ਜਿਹੜੀਆਂ ਗੜਬੜੀਆਂ ਦੇ ਖਿਲਾਫ਼ ਭੜਕਿਆ। ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਐਕਸ ਦੇ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਅਭਿਜੀਤ ਦਿਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਦੱਸਿਆ ਕਿ ਕਾਂਗਰਸ ਜਨਤਾ ਪਾਰਟੀ ਵੱਲੋਂ 13 ਜੂਨ ਨੂੰ ਸ਼ਾਮ 4 ਵਜੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਉਲੀਕਿਆ ਗਿਆ। ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਭਵਿੱਖ ਦੀ ਰੱਖਿਆ ਤੇ ਸਿੱਖਿਆ ਪ੍ਰਣਾਲੀ ਦੇ ਵਿਚ ਜਵਾਬਦੇਹੀ ਤੈਅ ਕਰਨ ਲਈ ਵੱਡੀ ਗਿਣਤੀ ਦੇ ਵਿਚ ਇਸ ਪ੍ਰਦਰਸ਼ਨ ਦਾ ਹਿੱਸਾ ਜਿਹੜਾ ਬਣਨ। ਦੇਖਦੇ ਹਾਂ ਕੱਲ ਨੂੰ ਕਿਸ ਤਰ੍ਹਾਂ ਦੀ ਹਮਾਇਤ ਮਿਲਦੀ ਹੈ ਪੰਜਾਬ ਦੇ ਵਿਚੋਂ। ਦੂਸਰੇ ਪਾਸੇ ਪੰਜਾਬ ਦੀ ਸਿਆਸੀ ਲੜਾਈ ਜਿਹੜੀ ਹੈ ਟੋਰਾਂਟੋ ਪਹੁੰਚ ਗਈ ਹੈ। ਅਕਾਲੀ ਆਗੂ ਵਾਪਸ ਮੁੜੇ ਨੇ ਤੇ ਬੰਟੀ ਰੋਮਾਣਾ ਦੇ ਵਿਰੁੱਧ ਸ਼ਿਕਾਇਤਾਂ ਇਮੀਗ੍ਰੇਸ਼ਨ ਤੱਕ ਪਹੁੰਚੀਆਂ ਤੇ ਪਹੁੰਚਾਈਆਂ ਗਈਆਂ। ਇਹਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਪਰਮ ਬੰਸ ਸਿੰਘ ਰੋਮਾਣਾ ਦੇ ਵਕੀਲ ਜਿਹੜੇ ਨੇ ਉਨ੍ਹਾਂ ਨੇ ਸ਼ਿਵ ਕਰਤਾਰ ਸਿੰਘ ਸੇਖੋ ਉਨ੍ਹਾਂ ਨੇ ਕੈਨੇਡਾ ਏਅਰਪੋਰਟ ਦੇ ਉੱਤੇ ਹੋਈ ਸਾਰੀ ਗੱਲਬਾਤ ਦੇ ਬਾਰੇ ਜਾਣਕਾਰੀ ਵੀ ਦਿੱਤੀ ਹੈ, ਉਹ ਤੁਹਾਡੇ ਨਾਲ ਸਾਂਝੀ ਵੀ ਕਰਦੇ ਹਾਂ। ਤੇ ਉਹਦੇ ਵਿਚ ਝੂਠੀਆਂ ਦੇ ਜਿਹੜਾ ਮੀਡੀਆ ਅਦਾਰਿਆਂ ਵੱਲੋਂ ਝੂਠੀਆਂ ਤੇ ਮਨਘੜਤ ਜਿਹੜੀਆਂ ਖ਼ਬਰਾਂ ਫੈਲਾਉਣ ਦੇ ਉੱਤੇ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ। ਪੰਜਾਬ ਦੀ ਸਿਆਸੀ ਲੜਾਈ ਇੱਥੋਂ ਤੱਕ ਪਹੁੰਚ ਗਈ ਕਿ ਹੁਣ ਵਿਰੋਧੀਆਂ ਦੀ ਵਿਦੇਸ਼ਾਂ ਦੇ ਤੱਕ ਪਹੁੰਚ ਸੀਮਤ ਕਰਨ ਦੇ ਲਈ ਉਨ੍ਹਾਂ ਦੇ ਖੰਭ ਕੁਤਰੇ ਜਾ ਰਹੇ ਨੇ। ਇਸ ਦੀ ਮਿਸਾਲ ਉਸ ਸਮੇਂ ਵੇਲੇ ਜਿਹੜਾ ਸਾਹਮਣੇ ਆਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਪਰਮ ਬੰਸ ਸਿੰਘ ਉਰਫ ਬੰਟੀ ਰੋਮਾਣਾ ਨੂੰ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਬੜੀ ਨਿਮੋਸ਼ੀ ਜਨਤਕ ਹਾਲਤ ਦੇ ਵਿਚ ਟੋਰਾਂਟੋ ਹਵਾਈ ਅੱਡੇ ਤੋਂ ਵਾਪਸ ਮੁੜਨਾ ਪਿਆ। ਜਾਣਕਾਰੀ ਦੇ ਅਨੁਸਾਰ ਰੋਮਾਣਾ ਟੋਰਾਂਟੋ ਹਵਾਈ ਅੱਡੇ ਦੇ ਉੱਤੇ ਲੈਂਡ ਹੋਈ ਉਡਾਨ ਦੇ ਵਿਚ ਕੈਨੇਡਾ ਪਹੁੰਚੇ ਸਨ। ਜਿਵੇਂ ਹੀ ਉਹ ਇਮੀਗ੍ਰੇਸ਼ਨ ਖਿੜਕੀ ਤੱਕ ਪਹੁੰਚੇ ਤਾਂ ਉਨ੍ਹਾਂ ਨੂੰ ਵਧੇਰੇ ਜਾਂਚ ਦੇ ਲਈ ਪਾਸੇ ਕਰ ਲਿਆ ਗਿਆ ਤੇ ਉਸ ਤੋਂ ਕਈ ਤਰ੍ਹਾਂ ਦੇ ਜਿਹੜੇ ਸਵਾਲ ਪੁੱਛ ਕੀਤੀ ਗਈ ਹੈ। ਉਨ੍ਹਾਂ ਨੂੰ ਜਿਹੜਾ ਜਾਣਕਾਰੀਆਂ ਉਨ੍ਹਾਂ ਤੋਂ ਮੰਗੀਆਂ ਗਈਆਂ ਜਿਨ੍ਹਾਂ ਦੇ ਵਿਚੋਂ ਬਹੁਤੀਆਂ ਦੇ ਉਹ ਤਸੱਲੀ ਬਖਸ਼ ਕਹਿੰਦੇ ਜਵਾਬ ਨਾ ਦੇ ਸਕੇ ਤੇ ਪੁਲਿਸ ਕਲੀਅਰੈਂਸ ਦੇ ਲਈ ਸਵਾਲਾਂ ਨੂੰ ਲੈ ਕੇ ਉਹ ਜਾਂਚ ਅਧਿਕਾਰੀਆਂ ਦੇ ਕੋਲ ਘਿਰ ਗਏ ਤਾਂ ਉਸ ਨੂੰ ਦੋ ਵਿਕਲਪ ਦਿੱਤੇ ਗਏ ਸੀ ਕਿ ਪਹਿਲਾਂ ਤਾਂ ਇਹ ਕਿ ਉਸ ਨੂੰ ਘੰਟਿਆਂਬੱਧੀ ਜਿਹੜਾ ਲੰਮੀ ਜਾਂਚ ਦੇ ਵਿਚੋਂ ਵਿਚਰਨਾ ਪਵੇਗਾ, ਲੰਘਣਾ ਪਵੇਗਾ, ਤੇ ਦੂਜਾ ਵਿਕਲਪ ਸੀ ਉਨ੍ਹਾਂ ਕੋਲ ਕਿ ਉਹ ਉਥੋਂ ਹੀ ਭਾਰਤ ਜਿਹੜਾ ਏਅਰਪੋਰਟ ਤੋਂ ਹੀ ਵਾਪਸ ਜਿਹੜਾ ਭਾਰਤ ਨੂੰ ਮੁੜ ਜਾਏ। ਜਾਣਕਾਰੀ ਅਨੁਸਾਰ ਰੋਮਾਣਾ ਨੇ ਵਾਪਸ ਜਾਣ ਦਾ ਵਿਕਲਪ ਜਿਹੜਾ ਚੁਣਿਆ, ਜਿਸ ਦੀ ਆਗਿਆ ਉਸ ਨੂੰ ਦੇ ਦਿੱਤੀ ਗਈ ਤੇ ਕਿਸੇ ਹੋਰ ਉਡਾਨ ਦੇ ਰਾਹੀਂ ਜਿਹੜਾ ਟੋਰਾਂਟੋ ਪਹੁੰਚੇ। ਚਸ਼ਮਦੀਦ ਨੇ ਦੱਸਿਆ ਕਿ ਸਵਾਲਾਂ ਮੌਕੇ ਰੋਮਾਣਾ ਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਜਾਣਕਾਰੀ ਲੁਕੋ ਰਹੇ ਹੋਣਗੇ ਹੋਵੇਗਾ। ਉਹ ਭਾਈ ਜਿਹੜਾ ਇਨਕੁਆਇਰੀ ਹੁੰਦੀ ਆ ਉਹ ਕਿਹੜਾ ਇੱਕ ਕਮਰੇ ਚ ਲੈ ਕੇ ਜਾਂਦੇ ਆ, ਉੱਥੇ ਜਿਹੜੇ ਹੋਰ ਫਲਾਈਟਾਂ ਵਾਲੇ ਥੋੜੀ ਦੇਖ ਸਕਦੇ ਆ। ਜਿਸ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਸ਼ੱਕ ਕਹਿੰਦੇ ਪੱਕਾ ਕੀਤਾ, ਚਲੋ ਥੋੜੀ ਖ਼ਬਰ ਨੂੰ ਮਸਾਲਾ ਲਾਉਣਾ ਹੁੰਦਾ ਲਾ ਦਿੱਤਾ ਜਾਂਦਾ। ਉਸਦਾ ਕਹਿਣਾ ਸੀ ਕਿ ਅਧਿਕਾਰੀ ਸਵਾਲਾਂ ਮੌਕੇ ਆਪਣੇ ਕੰਪਿਊਟਰ ਦੀ ਸਕਰੀਨ ਤੋਂ ਕੁਝ ਵਾਰ ਵਾਰ ਪੜ੍ਹਦੇ ਸਨ, ਜਿਸ ਤੋਂ ਲੱਗਦਾ ਕਿ ਰੋਮਾਣਾ ਵਿਰੁੱਧ ਕੋਈ ਗੰਭੀਰ ਸ਼ਿਕਾਇਤਾਂ ਉਨ੍ਹਾਂ ਦੇ ਕੋਲ ਸਨ। ਇਸ ਤੋਂ ਇਲਾਵਾ ਫਿਲੀਪੀਨਜ਼ ਦੇ ਸ਼ਹਿਰ ਮਨੀਲਾ ਰਹਿੰਦੇ ਕਿਸੇ ਵਿਅਕਤੀ ਦੇ ਵੱਲੋਂ ਰੋਮਾਣਾ ਵਿਰੁੱਧ ਸ਼ਿਕਾਇਤਾਂ ਸਨ ਕਿ ਉਸਨੇ ਵਿਦੇਸ਼ ਯਾਤਰਾ ਲਈ ਪੁਲਿਸ ਦੀ ਜਿਹੜੀ ਹੈ ਕਲੀਅਰੈਂਸ ਹਾਸਲ ਨਹੀਂ ਕੀਤੀ ਹੋਈ ਹੈ। ਤੇ ਭਾਈ ਜੇ ਸਿਆਸਤ ਕਰਨੀ ਸਿੱਧੀ ਕਰੋ ਤੇ ਤੁਸੀਂ ਉਥੋਂ ਪੰਜਾਬ ਦੇ ਵਿੱਚੋਂ ਸ਼ਿਕਾਇਤ ਕਰੋ ਕਿ ਬੰਦਾ ਨਹੀਂ ਇਜਾਜ਼ਤ ਲੈ ਕੇ ਗਿਆ ਤੇ ਥਰਡ ਪਾਰਟੀ ਨੂੰ ਵਿੱਚ ਇਨਵੋਲਵ ਕਰਕੇ ਕਰਾਇਆ ਜਾਂਦਾ, ਸਿਆਸਤ ਹੈ ਜੀ। ਇਹ ਵੀ ਦੱਸਿਆ ਗਿਆ ਕਿ ਉਹ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਚੁੱਕਿਆ ਤੇ ਰੋਮਾਣਾ ਵੱਲੋਂ ਆਪਣੀ ਕੈਨੇਡਾ ਰਹਿੰਦੀ ਧੀ ਨੂੰ ਮਿਲਣ ਦੀ ਗੱਲ ਅਧਿਕਾਰੀਆਂ ਦੀ ਤਸੱਲੀ ਨਾ ਕਰਵਾ ਸਕੀ। ਸ਼ਿਕਾਇਤਕਰਤਾ ਨੇ ਰੋਮਾਣਾ ਦੇ ਵਿਰੁੱਧ ਸੱਚੀਆਂ ਝੂਠੀਆਂ ਸ਼ਿਕਾਇਤਾਂ ਦਾ ਜਿਹੜਾ ਥੱਬਾ ਭੇਜਿਆ ਹੋਇਆ ਸੀ ਕਹਿੰਦੇ ਕਾਗਜ਼ਾਂ ਦਾ, ਤੇ ਰੋਮਾਣਾ ਦੇ ਸਵਾਗਤ ਦੇ ਲਈ ਪਹੁੰਚੇ ਉਸਦੇ ਦੋਸਤ ਦੇ ਜਾਣਕਾਰ ਨੇ ਦੱਸਿਆ ਕਿ ਰੋਮਾਣਾ ਪੰਜਾਬ ਦੀ ਸਿਆਸੀ ਲੜਾਈ ਦਾ ਸ਼ਿਕਾਰ ਹੋਣ ਕਰਕੇ ਕੈਨੇਡਾ ਤੋਂ ਵਾਪਸ ਮੁੜਿਆ। ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗੂਆਂ ਦੀਆਂ ਵਿਦੇਸ਼ ਡਿਊਟੀਆਂ ਵਾਲੇ ਆਗੂ ਰੋਮਾਣਾ ਦੇ ਹਸ਼ਰ ਤੋਂ ਬਾਅਦ ਜਾਣ ਜਾਂ ਟਾਲ ਦੇਣ ਦੀਆਂ ਜੱਕੋ ਤੱਕੀ ਦੇ ਵਿਚ ਜਿਹੜੇ ਪੈ ਗਏ ਨੇ। ਅੱਗੇ ਦੇਖਦੇ ਆ ਕੀ ਬਣਦਾ, ਪਰ 10 ਬੰਦੇ ਤਾਂ ਪਹੁੰਚੀ ਆ, 11 ਦੀ ਟੀਮ ਭੇਜੀ ਸੀ। ਤੇ ਉਹਨਾਂ ਨੇ ਵਕੀਲ ਦੇ ਕੀ ਕਿਹਾ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ। ਕੀ ਕਹਿੰਦੀ ਆ ਉਹ ਗੱਲਬਾਤ?
0: ਮੈਂ ਬੰਟੀ ਰੋਮਾਣਾ ਨੂੰ ਇੱਥੇ ਮਾਨਯੋਗ ਅਦਾਲਤ ਫਰੀਦਕੋਟ ਵਿੱਚ ਰਿਪ੍ਰੈਜ਼ੈਂਟ ਕਰਦਾ। ਮਸਲਾ ਇਹ ਹੈ, ਕੁਝ ਮੀਡੀਆ ਰਿਪੋਰਟਸ ਇਹ ਚਲਾ ਰਹੀਆਂ, ਸਵੇਰ ਦਾ ਮੈਨੂੰ ਬਹੁਤ ਮੀਡੀਆ ਸੱਜਣਾਂ ਦੇ ਫੋਨ ਆਏ ਹੈ ਔਰ ਉਹਨਾਂ ਨੇ ਮੇਰੇ ਤੋਂ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਬੰਟੀ ਰੋਮਾਣਾ ਜੋ ਕੈਨੇਡਾ ਗਏ ਹੈ ਉਹਨਾਂ ਕੋਲੇ ਕੋਈ ਮਾਨਯੋਗ ਅਦਾਲਤ ਵੱਲੋਂ ਪਰਮਿਸ਼ਨ ਦਾ ਸੀਗੀ ਕਿ ਨਹੀਂ ਸੀਗੀ। ਸੋ ਮੈਂ ਸਾਰਿਆਂ ਨੂੰ ਇਹ ਵਾਰ ਵਾਰ ਦੱਸਦਾ, ਹੁਣ ਇੰਨੀਆਂ ਜ਼ਿਆਦਾ ਕਾਲਸ ਆ ਰਹੀਆਂ ਸੀਗੀਆਂ, ਸੋ ਮੈਂ ਇਹ ਤੁਹਾਨੂੰ ਇਹਦੇ ਬਾਰੇ ਕਲੀਅਰ ਕਰ ਦਿਆਂ ਕਿ ਬੰਟੀ ਰੋਮਾਣਾ ਉੱਪਰ ਮਿਊਂਸੀਪਲ ਕਮੇਟੀ ਦੀਆਂ ਇਲੈਕਸ਼ਨਾਂ ਵੇਲੇ ਇੱਕ ਸਰਕਾਰ ਨੇ 243 ਨੰਬਰ ਮੁਕੱਦਮਾ ਥਾਣਾ ਸਿਟੀ ਫਰੀਦਕੋਟ ਵਿੱਚ ਦਰਜ ਕੀਤਾ ਸੀ, ਜਿਸ ਵਿੱਚ ਬੰਟੀ ਰੋਮਾਣਾ ਨੂੰ ਪਹਿਲਾਂ ਨੋਟਿਸ ਤੇ ਪੇਸ਼ ਹੋਏ, ਫਿਰ ਉਸ ਤੋਂ ਬਾਅਦ ਐਂਟੀਸਪੇਟਰੀ ਬੇਲ ਉਹਨਾਂ ਨੂੰ ਇੰਟੈਰਿਮ ਗ੍ਰਾਂਟ ਹੋਈ, ਉਹ ਇਨਵੈਸਟੀਗੇਸ਼ਨ ਜੁਆਇਨ ਕੀਤੇ, ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਬੇਲ ਜਿਹੜੀ ਹੈਗੀ ਐਂਟੀਸਪੇਟਰੀ ਉਹ ਕਨਫਰਮ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਜਾਣਾ ਸੀਗਾ, ਅਸੀਂ ਪਰਮਿਸ਼ਨ ਅਪਲਾਈ ਕੀਤੀ, ਮਾਨਯੋਗ ਅਦਾਲਤ ਨੇ ਸਾਨੂੰ ਉਹਦੀ ਪਰਮਿਸ਼ਨ ਗ੍ਰਾਂਟ ਕੀਤੀ ਤੇ ਜਿਹਦੇ ਕਰਕੇ ਪਰਮਬੰਸ ਸਿੰਘ ਬੰਟੀ ਰੋਮਾਣਾ ਉਹ ਬਾਹਰ ਗਏ। ਸਾਰੇ ਕਾਨੂੰਨੀ ਜਿਹੜੇ ਸੀਗੇ ਉਹਨਾਂ ਦਾ ਪਾਲਣਾ ਕੀਤੀ ਗਈ ਹੈ, ਇਹਦੇ ਚ ਕੋਈ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ, ਪਰਮਿਸ਼ਨ ਲੈ ਕੇ ਬਾਹਰ ਗਏ। ਇਸ ਤੋਂ ਇਲਾਵਾ ਮੈਨੂੰ ਇੱਕ ਹੋਰ ਜਿਹੜੀ ਹੈਗੀ ਹੈ, ਮੇਰੇ ਮੀਡੀਆ ਤੇ ਮੈਂ ਦੇਖਿਆ ਕਿ ਕੁਛ ਮੀਡੀਆ ਹਾਊਸ ਇੱਕ ਖਬਰ ਚਲਾ ਰਹੇ ਹੈ ਕਿ ਬੰਟੀ ਰੋਮਾਣਾ ਨੂੰ ਇਸ ਕਰਕੇ ਰੋਕਿਆ ਗਿਆ ਹੈ ਕਿ ਕੈਨੇਡਾ ਰੋਕਿਆ ਗਿਆ ਕਿਉਂਕਿ ਇਹਨਾਂ ਨੂੰ ਉੱਥੇ ਸ਼ਰਾਬੀ ਹਾਲਤ ਵਿੱਚ ਦੇਖਿਆ ਗਿਆ। ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸ ਦੇਵਾਂ ਜੀ, ਪਰਮਬੰਸ ਸਿੰਘ ਬੰਟੀ ਰੋਮਾਣਾ ਸਵੇਰੇ ਸ਼ਾਮ ਪਾਠ ਕਰਨ ਵਾਲਾ ਬੰਦਾ, ਉਸ ਬੰਦੇ ਨੇ ਅੱਜ ਤੱਕ ਦਾਰੂ ਨੂੰ ਹੱਥ ਨਹੀਂ ਲਾਇਆ। ਸੋ ਇਹ ਜਿਸ ਕਿਸੇ ਨੇ ਵੀ ਇਹ ਖਬਰ ਮੀਡੀਆ ਹਾਊਸਿਸ ਨੂੰ ਦਿੱਤੀ ਹੈ ਉਹ ਸਿਰਫ ਇੱਕ ਮੰਤਵ ਨਾਲ ਦਿੱਤੀ ਹੈ ਕਿ ਉਹਦਾ ਜਿਹੜਾ ਪੋਲੀਟੀਕਲ ਅਕਸ ਹੈ ਉਹਨੂੰ ਢਾਹ ਲਾਈ ਜਾ ਸਕੇ। ਮੈਂ ਇੱਕ ਵਾਰੀ ਫੇਰ ਕਹਿ ਦਿਆਂ, ਇਸ ਖਬਰ ਨੂੰ ਅਸੀਂ ਨਿਖੇਧੀ ਕਰਦੇ ਹਾਂ, ਇਹ ਬਿਲਕੁਲ ਗਲਤ ਹੈ ਔਰ ਇਹਨੂੰ ਕਿਸੇ ਨਿੱਜੀ ਮੰਤਵ ਨਾਲ ਕਿਸੇ ਬੰਦੇ ਨੇ ਸਿਆਸੀ ਰੰਜਿਸ਼ ਕਰਕੇ ਇਹ ਪਲਾਂਟ ਕੀਤੀ ਖਬਰ ਹੈ। ਸੋ ਮੇਰੀ ਮੀਡੀਆ ਹਾਊਸਿਸ ਨੂੰ ਬੇਨਤੀ ਹੈ ਕਿ ਪਲੀਜ਼ ਇਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰ ਲਓ, ਪਲੀਜ਼ ਇਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰੇ ਤੋਂ ਬਿਨਾਂ ਨਾ ਚਲਾਇਓ। ਜੇ ਕੋਈ ਇਸ ਇਨਫੋਰਮੇਸ਼ਨ ਨੂੰ ਮਿਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰੇ ਤੋਂ ਬਿਨਾਂ ਚਲਾਊਗਾ ਤਾਂ ਸਾਡੇ ਕੋਲ ਕਾਨੂੰਨੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਰਹਿ ਜਾਣਾ, ਜੋ ਅਸੀਂ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ
1: ਜੀ। ਜੀ ਦੋਸਤੋ, ਇਹ ਸੀ ਜੀ ਬੰਟੀ ਰੋਮਾਣਾ ਉਹਨਾਂ ਦੇ ਵਕੀਲ ਸਾਹਿਬ ਦਾ ਜਿਹੜਾ ਸਪਸ਼ਟੀਕਰਨ ਉਹਨਾਂ ਦੇ ਵੱਲੋਂ ਤੇ ਅੱਗੇ ਵੱਧਦੇ ਹਾਂ ਅੱਜ ਦੀਆਂ ਹੋਰ ਜਿਹੜੀਆਂ ਖਬਰਾਂ ਨੇ। ਰਿਸ਼ਵਤ ਕਾਂਡ ਤਿੱਕੜੀ ਨੇ ਉਧੇੜੇ ਨੇ ਅੰਦਰਲੇ ਭੇਤ। ਤਿੰਨੋਂ ਮੁਲਜ਼ਮ ਜਿਹੜੇ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜੇ ਗਏ ਹੈ। CBI ਦੀ ਜਿਹੜੀ ਹੈ ਆਮੋ ਸਾਹਮਣੇ ਪੁੱਛਗਿੱਛ ਦੇ ਵਿੱਚ ਹੱਥ ਲੱਗੇ ਕਈ ਅਹਿਮ ਜਿਹੜੇ ਸੁਰਾਗ ਦੱਸੇ ਗਏ ਹੈ ਤੇ ਵਿਜੀਲੈਂਸ ਬਿਊਰੋ ਦੇ ਕਈ ਉੱਚ ਅਫਸਰਾਂ ਦੇ ਸਾਹ ਜਿਹੜੇ ਸੂਤੇ ਗਏ ਹੈ। ਵਧੀਕ ਸੈਸ਼ਨ ਜੱਜ ਡਿਊਟੀ ਚੰਡੀਗੜ੍ਹ ਨੇ ਅੱਜ 13 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿੱਚ ਪੁਲਿਸ ਰਿਮਾਂਡ ਦੇ ਉੱਤੇ ਚੱਲ ਰਹੀ ਮੁਲਜ਼ਮਾਂ ਦੀ ਤਿੱਕੜੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। CBI ਨੇ ਜਿਹੜਾ ਰਿਸ਼ਵਤ ਕੇਸ ਦੇ ਵਿੱਚ ਫੜੇ ਮੁਲਜ਼ਮ ਰਾਘਵ ਗੋਇਲ, ਅੰਕਿਤ ਵਧਵਾ ਤੇ ਵਿਜੀਲੈਂਸ ਮੁਖੀ ਦੇ ਰੀਡਰ OP ਰਾਣਾ ਨੂੰ ਅੱਜ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ ਦੇ ਵਿੱਚ ਪੇਸ਼ ਕੀਤਾ। CBI ਨੇ 2 ਅਰਜ਼ੀਆਂ ਦਾਇਰ ਕਰਕੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਣ ਦੀ ਮੰਗ ਕੀਤੀ ਸੀ। ਆਮੋ ਸਾਹਮਣੇ ਬਿਠਾ ਕੇ ਉਧੇੜੇ ਨੇ ਕਹਿੰਦੇ ਭੇਤ ਹੈ ਇਹਦੇ ਵਿੱਚ। ਅਦਾਲਤ ਨੇ ਇਹ ਮੰਗ ਸਵੀਕਾਰ ਕਰਦਿਆਂ ਅਗਲੀ ਪੇਸ਼ੀ 26 ਜੂਨ ਪਾ ਦਿੱਤੀ ਹੈ ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ। CBI ਨੇ 8 ਜੂਨ ਨੂੰ ਨਿਆਇਕ ਹਿਰਾਸਤ ਦੇ ਵਿੱਚੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਰਾਘਵ ਗੋਇਲ, ਅੰਕਿਤ ਵਧਵਾ ਨੂੰ ਲਿਆਂਦਾ ਸੀ ਤਾਂ ਜੋ ਵਿਜੀਲੈਂਸ ਮੁਖੀ ਦੇ ਰੀਡਰ ਰਾਣਾ ਦੇ ਨਾਲ ਆਮੋ ਸਾਹਮਣੇ ਬਿਠਾ ਕੇ ਉਹਨੂੰ ਪੁੱਛਗਿੱਛ ਹੋ ਸਕੇ। ਜਿਹੜਾ ਸੂਤਰਾਂ ਨੇ ਅੱਗੇ ਦੱਸਿਆ ਕਿ ਤਿੱਕੜੀ ਤੋਂ ਆਮੋ ਸਾਹਮਣੇ ਪੁੱਛਗਿੱਛ ਦੇ ਵਿੱਚ CBI ਦੇ ਹੱਥ ਅੰਦਰਲੇ ਭੇਦ ਲੱਗੇ ਨੇ ਜਿਹੜੇ ਕਿ ਵਿਜੀਲੈਂਸ ਦੇ ਵੱਲ ਕਦਮ ਵਧਾਏ ਜਾਣ ਦੇ ਲਈ ਕਾਫ਼ੀ ਕਹਿੰਦੇ ਦੱਸੇ ਜਾ ਰਹੇ ਨੇ। ਦੂਸਰੇ ਪਾਸੇ ਨੀਤੀ ਉਦਯੋਗ ਮੀਟਿੰਗ, ਇੱਕ ਪਾਸੇ ਕਹਿੰਦੇ ਸਾਡੇ ਕੋਲ ਸਾਰਾ ਕੁਝ ਹੀ ਹੈ, ਸਾਰਾ ਕੁਝ ਬਦਲ ਦਿੱਤਾ ਸੀ, ਪੂਰਾ ਪੰਜਾਬ ਦਾ ਨਕਸ਼ਾ ਹੀ ਬਦਲ ਦਿੱਤਾ ਤੇ ਤਰੱਕੀਆਂ ਕਰ ਦਿੱਤੀਆਂ, ਪਰ ਦੂਜੇ ਪਾਸੇ ਪੈਸਿਆਂ ਦੀ ਮੰਗ ਕਰ ਰਹੇ ਨੇ। ਨੀਤੀ ਆਯੋਗ ਮੀਟਿੰਗ ਦੇ ਵਿੱਚ ਪਹਾੜੀ ਰਾਜਾਂ ਦੀ ਤਰਜ਼ ਦੇ ਉੱਤੇ ਪੰਜਾਬ ਨੂੰ ਵਿਸ਼ੇਸ਼ ਦਰਜਾ ਕਹਿੰਦਾ ਮਿਲੇ। ਇਹ CM ਮਾਨ ਸਾਹਿਬ ਕਹਿੰਦੇ ਆ ਨੀਤੀ ਆਯੋਗ ਦੀ ਜਿਹੜੀ ਹੈ ਮੀਟਿੰਗ ਦੇ ਵਿੱਚ ਪੱਖ ਰੱਖਿਆ। ਮੁੱਖ ਮੰਤਰੀ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਲੁੱਟੇ ਗਏ, ਪੱਟੇ ਗਏ ਤੇ ਪੀਪੇ ਖਾਲੀ ਨੇ, ਤੇ ਦੂਸਰੇ ਪਾਸੇ ਪੈਸਾ ਮੰਗ ਕੇ ਵੀ ਰਾਜੀ ਨਹੀਂ ਗਏ ਤੇ ਜੇ ਮੰਗਦੇ ਨੇ ਤੇ ਤਰੱਕੀਆਂ ਆਪਣੀਆਂ ਗਵਾਉਣ ਲੱਗ ਜਾਂਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੇ ਵਿੱਚ ਅੱਜ ਪਹਾੜੀ ਸੂਬਿਆਂ ਦੀ ਤਰਜ਼ ਦੇ ਉੱਤੇ ਪੰਜਾਬ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਦੇਣ ਦੀ ਜਿਹੜੀ ਮੰਗ ਰੱਖੀ ਹੈ। ਸਰਹੱਦੀ ਖੇਤਰਾਂ ਦੇ ਲਈ ਵਿਸ਼ੇਸ਼ ਪੈਕੇਜ ਵੀ ਜਿਹੜਾ ਮੰਗਿਆ। ਕੇਂਦਰੀ ਸਕੀਮਾਂ ਦੇ ਵਿੱਚ ਫੰਡਿੰਗ ਦੇ ਲਈ ਕੇਂਦਰ ਦੇ ਉੱਤੇ ਸੂਬਿਆਂ ਦਾ ਅਨੁਪਾਤ 90-10 ਦਾ ਜਿਹੜਾ ਰੱਖਣ ਦੇ ਲਈ, ਯਾਨੀ 90% ਖਰਚਾ ਕਹਿੰਦੇ ਉਹ ਕਰਨ ਤੇ 10% ਅਸੀਂ ਕਰੀਏ ਲਈ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਮੁੱਖ ਮੰਤਰੀ ਮਾਨ ਨੇ ਪੰਜਾਬ ਦਾ ਕੇਸ ਜ਼ੋਰਦਾਰ ਤਰੀਕੇ ਦੇ ਨਾਲ ਰੱਖਿਆ ਤੇ ਮੁੱਖ ਮੰਤਰੀ ਨੇ ਕਰੀਬ 7 ਮਿੰਟਾਂ ਦੇ ਭਾਸ਼ਣ ਦੇ ਵਿੱਚ ਸਮੁੱਚੇ ਪੰਜਾਬ ਦੇ ਮਸਲਿਆਂ ਤੇ ਮੰਗਾਂ ਦਾ ਸੰਖੇਪ ਜਿਹੜਾ ਕਹਿੰਦੇ ਪੇਸ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਕੌਮਾਂਤਰੀ ਸਰਹੱਦ ਪਾਰੋਂ ਅੱਤਵਾਦ, ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਵਰਗੀਆਂ ਚੁਣੌਤੀਆਂ ਝੱਲ ਰਿਹਾ। ਖਾਸ ਕਰਕੇ ਸਰਹੱਦੀ ਕਿਸਾਨਾਂ ਨੂੰ ਪੈਦਾਵਾਰ ਦੇ ਲਈ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਰਹੱਦੀ ਪਿੰਡਾਂ ਨੂੰ ਵਿਕਾਸ ਪੱਖੋਂ ਵੀ ਮਾਰ ਪੈਂਦੀ ਹੈ। ਸਰਹੱਦੀ ਖੇਤਰ ਦੇ ਵਿੱਚ ਨਿਵੇਸ਼ ਦੀ ਪ੍ਰਭਾਵਿਤ ਹੁੰਦਾ ਹੈ ਤੇ ਉਨ੍ਹਾਂ ਗਿਲਾ ਵੀ ਕੀਤਾ ਕਿ ਪੰਜਾਬ ਨੂੰ ਅਨਗੋਲਾ ਕੀਤਾ ਜਾ ਰਿਹਾ। ਉਨ੍ਹਾਂ ਇਸ ਦੇ ਦੌਰਾਨ ਭਰੋਸਾ ਦਿੱਤਾ ਕਿ ਵਿਕਸਿਤ ਭਾਰਤ 2047 ਦੇ ਲਈ ਪੰਜਾਬ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗਾ। ਮੁੱਖ ਮੰਤਰੀ ਨੇ ਇਸ ਮੌਕੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਜਿਹੜਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਜ਼ਰੀਏ ਪੰਜਾਬ ਦਾ ਹਰ ਪਰਿਵਾਰ 2356 ਮੈਡੀਕਲ ਅਤੇ ਸਰਜੀਕਲ ਪ੍ਰਕਿਰਿਆਵਾਂ ਦੀ ਵਿਆਪਕ ਸ਼੍ਰੇਣੀ ਦੇ ਲਈ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦੇ ਕੈਸ਼ਲੈਸ ਇਲਾਜ ਦਾ ਹੱਕਦਾਰ ਹੈ। ਉਨ੍ਹਾਂ ਦਾ ਜਿਹੜਾ ਉਨ੍ਹਾਂ ਆਮ ਆਦਮੀ ਕਲੀਨਿਕਾਂ ਦੇ ਨਤੀਜਿਆਂ ਦੇ ਉੱਤੇ ਵੀ ਚਾਨਣਾ ਪਾਇਆ। ਮੁੱਖ ਮੰਤਰੀ ਨੇ ਪੰਜਾਬ ਨੂੰ ਹੜਾਂ ਦੇ ਲਈ ਦਿੱਤੇ ਵਿਸ਼ੇਸ਼ ਪੈਕੇਜ ਨੂੰ ਸਕੀਮਾਂ ਦਾ ਹਿੱਸਾ ਬਣਾਏ ਜਾਣ ਦੇ ਉੱਤੇ ਰੋਸ ਜ਼ਾਹਰ ਕੀਤਾ। ਮੁੱਖ ਮੰਤਰੀ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਭਰ ਦੇ ਵਿੱਚ ਚੱਲ ਰਹੇ 547 ਓਟ ਕਲੀਨਿਕ, 183 ਨਸ਼ਾ ਛਡਾਊ ਕੇਂਦਰ ਤੇ 90 ਮੁੜ ਵਸੇਵਾਂ ਕੇਂਦਰਾਂ ਦੀ ਗੱਲ ਵੀ ਕੀਤੀ। ਉਨ੍ਹਾਂ ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਦੇ ਹਵਾਲੇ ਦੇ ਨਾਲ ਕਿਹਾ ਕਿ ਪੰਜਾਬ ਭਾਰਤ ਦੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਸਕੂਲੀ ਸਿੱਖਿਆ ਪ੍ਰਣਾਲੀ ਵਜੋਂ ਉਭਰਿਆ। ਮੁੱਖ ਮੰਤਰੀ ਨੇ ਉਚੇਚੇ ਤੌਰ ਦੇ ਉੱਤੇ ਸੜਕ ਸੁਰੱਖਿਆ ਫੋਰਸ ਦਾ ਜ਼ਿਕਰ ਕੀਤਾ ਤੇ ਮੁੱਖ ਮੰਤਰੀ ਨੇ ਅੱਜ ਮੀਟਿੰਗ ਮਗਰੋਂ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਿਜੇ ਨੂੰ ਵੀ ਵਧਾਈ ਦੇ ਦਿੱਤੀ। ਦੂਸਰੇ ਪਾਸੇ ਗਰਮ ਜਿਹੜਾ ਮਾਹੌਲ ਹੋ ਰਿਹਾ ਹੈ ਸਿੱਖ ਸਿਆਸਤ ਦੇ ਵਿੱਚ ਤੇ ਸੂਬੇ ਦੀ ਜਿਹੜੀ ਹੈ ਆਪਣੀ ਪਾਰਟੀ। ਗਿਆਨੀ ਰਘਬੀਰ ਸਿੰਘ ਨੇ ਸਿੱਟ ਦੇ ਕੋਲ ਬਾਦਲ ਖਿਲਾਫ ਬਿਆਨ ਦਰਜ ਕਰਵਾਏ ਤੇ ਬਾਈਬਲ ਕਲਾ ਮਾਮਲੇ ਦੇ ਵਿੱਚ ਸੁਖਬੀਰ ਵੱਲੋਂ ਸਵੀਕਾਰੀ ਜ਼ਿੰਮੇਵਾਰੀ ਦੇ ਸਬੂਤ ਹੋਣ ਦਾ ਦਾਅਵਾ ਕਰ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਬਹਿਬਲ ਕਲਾਂ ਕੱਲ੍ਹ ਬੀਤੇ ਚ ਵੈਸੇ ਕਾਰਜ ਕੀਤਾ ਹੈ। ਮਾਮਲੇ ਸਬੰਧੀ ਪੁਲਿਸ ਦੀ ਵਿਸ਼ੇਸ਼ ਟੀਮ ਜਾਂਚ ਜਿਹੜੀ ਹੈ ਸਿੱਟ ਦੇ ਕੋਲ ਬਿਆਨ ਦਰਜ ਕਰਵਾਏ। ਦਸੰਬਰ 2025 ਨੂੰ ਜਦੋਂ ਅਕਾਲ ਤਖ਼ਤ ਸਾਹਿਬ ਦੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਤਲਬ ਕੀਤਾ ਗਿਆ ਸੀ, ਉਨ੍ਹਾਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਸਬੰਧੀ ਜਿੰਮੇਵਾਰੀ ਨੂੰ ਸਵੀਕਾਰ ਕੀਤਾ ਸੀ। ਇਸ ਸਬੰਧ ਦੇ ਵਿਚ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਸੰਪਰਕ ਕਰਨ ਦਾ ਯਤਨ ਵੀ ਕੀਤਾ ਪਰ ਕਹਿੰਦੇ ਉਨ੍ਹਾਂ ਦੇ ਨਾਲ ਸੰਪਰਕ ਨਹੀਂ ਹੋਇਆ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜਿਹੜੇ ਨੇ ਪਰਮਜੀਤ ਸਿੰਘ ਸਰਨਾ, ਉਨ੍ਹਾਂ ਨੇ ਵੀ ਇਸ ਮਾਮਲੇ ਦੇ ਵਿਚ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਤੇ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਗਿਆਨੀ ਰਘਬੀਰ ਸਿੰਘ ਦੀ ਇਸ ਕਾਰਵਾਈ ਨੂੰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਕਰਾਰ ਦਿੱਤਾ ਹੈ। ਦੂਸਰੇ ਪਾਸੇ ਸਰਕਾਰ ਧਰਮ ਨੂੰ ਸਿਆਸੀ ਜਾਂ ਸਿਆਸਤ ਦੇ ਲਈ ਵਰਤਣਾ ਬੰਦ ਕਰੇ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਕੱਲ੍ਹ ਬਿਆਨ ਦਿੱਤਾ ਸੀ, ਪਰ ਅੱਜ ਬਲਤੇਜ ਪੰਨੂ ਹੁਣਾਂ ਨੇ ਇਸ ਦੇ ਉੱਤੇ ਜਿਹੜੀ ਹੈ ਗੱਲਬਾਤ ਕੀਤੀ ਹੈ। ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਘੇਰਿਆ, ਕਹਿੰਦੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਹੁਣਾਂ ਨੇ ਸਿੱਟ ਮੋਹਰੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਬਹਿਬਲ ਕਲਾ ਗੋਲੀਕਾਂਡ ਦੀ ਜਿੰਮੇਵਾਰੀ ਕਬੂਲ ਕਰਨ ਦੇ ਉੱਤੇ ਮਾਫ਼ੀ ਮੰਗਣ ਦੀ ਟਿੱਪਣੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਘੇਰਾਬੰਦੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਬੇਅਦਬੀ ਦੇ ਮਾਮਲੇ ਅਤੇ ਤਤਕਾਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਭੁੱਲਿਆ ਨਹੀਂ ਹੈ। ਗੋਲੀਕਾਂਡ ਦਾ ਵੀ ਆ ਗਿਆ ਜੀ, ਉੱਥੇ ਡੀਸੀ ਨੇ ਜਿਹੜੇ ਸੀ ਉਹਦੇ ਦਿੱਤੇ ਸੀਗੇ ਕੋਟਕਪੂਰਾ ਦੇ ਗੋਲੀ ਦੇ, ਤੇ ਉਹ ਵੀ ਸਪਸ਼ਟ ਹੋ ਗਿਆ ਮੀਡੀਆ ਦੇ ਵਿਚ ਅੱਜ ਸ਼ਾਮ ਤੋਂ ਜਿਹੜੀ ਹੈ ਇਕ ਮੀਡੀਆ ਗਰੁੱਪ ਨੇ ਜਿਹੜੀ ਹੈ ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪਹਿਲਾਂ ਇਹ ਸਾਰਾ ਕੁਝ ਰਾਜ ਬਣਿਆ ਹੋਇਆ ਸੀ ਤੇ ਉਹਦੇ ਵਿਚ ਤਿੰਨ ਵਾਰਨਿੰਗਾਂ ਦਿੱਤੀਆਂ ਪਹਿਲਾਂ ਕਿ ਇਹਨਾਂ ਨੂੰ ਥੋੜਾ ਬਹੁਤਾ ਉਰੇ ਪਰੇ ਕਰੋ, ਤੇ ਦੂਸਰਾ ਸੀਗਾ ਕਿ ਉਹਨਾਂ ਨੂੰ ਥੋੜਾ ਬਹੁਤਾ ਲਾਈਟ ਜਿਹੜਾ ਲਾਠੀਚਾਰਜ ਕਰਕੇ ਜੇ ਨਹੀਂ ਕਾਬੂ ਹੁੰਦਾ ਕੰਮ ਤੇ ਉਹ ਕਾਬੂ ਤੋਂ ਬਾਹਰ ਹੋਇਆ ਸਾਰਾ ਕੁਝ, ਤੇ ਉਸ ਤੋਂ ਬਾਅਦ ਉਹਨਾਂ ਨੇ ਗੋਲੀ ਦਾ ਆਦੇਸ਼ ਦਿੱਤਾ ਸੀ ਕਿ ਭਾਈ ਡੀਸੀ ਨੇ ਦਿੱਤਾ ਸੀ ਉਹ ਵੀ ਕਿ ਉਹਨੇ ਇਹ ਵੀ ਕਿਹਾ ਸੀ ਕਿ ਮਤਲਬ ਕਿ ਜਿੱਧਰ ਲੋਕ ਖੜੇ ਨੇ ਉਧਰ ਨਹੀਂ ਗੋਲੀ ਚਲਾਉਣੀ, ਦੂਸਰੇ ਪਾਸੇ ਨੂੰ ਗੋਲੀ ਚਲਾਉਣੀ ਆ ਜਾਂ ਉੱਪਰ ਨੂੰ ਫਾਇਰ ਕਰਕੇ ਤੁਸੀਂ ਉਹਨਾਂ ਨੂੰ ਡਰਾ ਸਕਦੇ ਹੋ, ਤੇ ਸਿੱਧੀਆਂ ਗੋਲੀਆਂ ਚਲਾਉਣ ਦਾ ਜ਼ਿਕਰ ਨਹੀਂ ਕੀਤਾ ਸੀ, ਜੋ ਕਿ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਰਿਪੋਰਟ ਦੇ ਵਿਚ ਸਾਰਾ ਕੁਝ ਉਹਨਾਂ ਨੇ ਆਪਣੇ ਹੱਥੀਂ ਲਿਖਿਆ ਹੈ। ਸਿੱਖਾਂ ਦੀ ਸਰਵਉੱਚ ਅਦਾਲਤ ਅੱਗੇ ਗੁਨਾਹ ਕਬੂਲ ਕਰਨਾ ਅਤੇ ਫਿਰ ਜਨਤਕ ਤੌਰ ਦੇ ਉੱਤੇ ਮੁਨਕਰ ਹੋਣਾ ਸੰਸਥਾ ਦੀ ਮਰਿਆਦਾ ਦੀ ਤੋਹੀਨ ਹੈ। ਜੇ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜ਼ਿੰਮੇਵਾਰੀ ਕਬੂਲ ਕੀਤੀ ਸੀ ਤਾਂ ਉਹ ਹੁਣ ਪੰਜਾਬ ਦੇ ਲੋਕਾਂ ਸਾਹਮਣੇ ਇਸ ਤੋਂ ਇਨਕਾਰ ਕਿਵੇਂ ਕਰ ਸਕਦੇ ਹੈ? ਜੇ ਉਹ ਸੱਚਮੁੱਚ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦੇ ਨੇ ਤਾਂ ਉਹ ਆਪਣੇ ਹੀ ਕਹਿੰਦਾ ਇਕਬਾਲੀਆ ਬਿਆਨ ਦੇ ਉਲਟ ਕਿਉਂ ਜਾ ਰਹੇ ਨੇ? ਤੇ ਭਾਈ ਉਹ ਅਕਾਲ ਤਖ਼ਤ ਸਾਹਿਬ ਦੀ ਦੇ ਵਿਚ ਜਿਹੜਾ ਕੋਈ ਵੀ ਨਹੀਂ ਕਰਦਾ, ਤੁਹਾਡੇ ਮਾਨ ਸਾਹਿਬ ਵੀ ਜਾ ਕੇ ਉੱਥੇ ਨਤਮਸਤਕ ਹੁੰਦੇ ਹੈ, ਸਾਰਾ ਕੁਝ ਹੈ, ਪਰ ਉਹ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਅਲੱਗ ਤੌਰ ਦੇ ਉੱਤੇ ਦੇਖੀ ਜਾ ਸਕਦੀ ਹੈ। ਪਰ ਤੁਹਾਡੇ ਕੋਲ 4 ਸਾਲ ਸੀਗੇ, ਤੁਸੀਂ ਕਾਨੂੰਨੀ ਕਾਰਵਾਈ ਕੀਤੀ ਕਿਹੜੀ ਹੈ? ਚਾਰਜਸ਼ੀਟ ਤੱਕ ਨਹੀਂ ਤੁਸੀਂ ਪੇਸ਼ ਕਰ ਸਕੇ 4 ਸਾਲਾਂ ਦੇ ਵਿਚ, ਨਾ ਹੀ ਤੁਸੀਂ ਆਪਣੇ ਹਰਿਆਣੇ ਵਾਲੇ ਬਾਬੇ ਦੇ, ਨਾ ਉਹਦੀ ਜਿਹੜੀ ਸੀ ਕੁੜੀ ਬਣੀ ਹੈ ਜਿਹੜੀ ਹਨੀਪ੍ਰੀਤ, ਉਹਦੇ ਬਿਆਨ ਜਾਂ ਉਹਨਾਂ ਨੂੰ ਕਦੇ ਲਿਆਂਦਾ ਪੰਜਾਬ ਦੇ ਵਿਚ ਇਹਦੇ ਬਾਰੇ ਬਿਆਨ ਦਵਾਉਣ ਦੇ ਲਈ ਜਾਂ ਦਰਜ ਕਰਨ ਦੇ ਲਈ? ਪੰਜਾਬ ਦੇ ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਸੰਬੰਧਿਤ ਘਟਨਾਵਾਂ ਵਾਪਰੀਆਂ ਤੇ ਉਦੋਂ ਅਕਾਲੀ ਭਾਜਪਾ ਸਰਕਾਰਾਂ ਕਹਿੰਦੇ ਸੱਤਾ ਦੇ ਵਿਚ ਸੀ। ਦੂਸਰੇ ਪਾਸੇ ਇਕ ਆਖਰੀ ਖ਼ਬਰ ਲੈ ਕੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਇਹਨਾਂ ਮੁੱਦਿਆਂ ਦੇ ਉੱਤੇ। ਸ਼ੌਕਿੰਗ ਕਹਿ ਲਓ ਜਾਂ ਇਕ ਮੰਦਭਾਗੀ ਖ਼ਬਰ ਹੈ, ਬੜੇ ਹੀ ਹੋਣਹਾਰ ਵਿਅਕਤੀ ਜਸਪਾਲ ਰਾਣਾ ਜਿਹੜੇ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ। ਆਪਣੇ ਅਸੂਲਾਂ ਦੇ ਲਈ ਜਾਣੇ ਜਾਂਦੇ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ 49 ਸਾਲ ਦੀ ਉਮਰ ਦੇ ਵਿਚ ਦੇਹਾਂਤ ਹੋ ਗਿਆ। ਭਾਰਤੀ ਪਿਸਟਲ ਸ਼ੂਟਿੰਗ ਟੀਮ ਦੀਆਂ ਜਿਹੜੀਆਂ ਇਤਿਹਾਸਕ ਸਫਲਤਾਵਾਂ ਹਾਸਲ ਕਰਨ ਵਾਲੇ ਮਸ਼ਹੂਰ ਨਿਸ਼ਾਨੇਬਾਜ਼ ਅਤੇ ਕੋਚ ਰਹੇ ਜਸਪਾਲ ਰਾਣਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਨੇ। ਆਪਣੀ ਜਿੱਦ ਅਤੇ ਉਸੂਲਾਂ ਦੇ ਲਈ ਜਾਣੇ ਜਾਂਦੇ 49 ਸਾਲਾਂ ਰਾਣਾ ਦਾ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਦੇ ਵਿਚ ਜਿਹੜਾ ਦੇਹਾਂਤ ਹੋਇਆ। ਦਿਲ ਦੇ ਵਿਚ ਬਲਾਕੇਜ ਹੋਣ ਦੇ ਕਾਰਨ ਹਸਪਤਾਲ ਦੇ ਵਿਚ ਉਨ੍ਹਾਂ ਦਾ ਸਟੰਟ ਪਾਉਣ ਦਾ ਜਿਹੜਾ ਆਪਰੇਸ਼ਨ ਪ੍ਰੋਸੀਜਰ ਜਿਹੜਾ ਹੋਇਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਜਲਦੀ ਹੀ ਦੂਜਾ ਪ੍ਰੋਸੀਜਰ ਤੈਅ ਕੀਤਾ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਕੁਝ ਹੋਰ ਹੁੰਦਾ ਤੇ ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਪੂਰੇ ਖੇਡ ਜਗਤ ਅਤੇ ਸ਼ੂਟਿੰਗ ਭਾਈਚਾਰੇ ਨੂੰ ਡੂੰਘਾ ਜਿਹੜਾ ਸਦਮਾ ਦਿੱਤਾ ਹੈ। ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿਚ ਜਿੱਤਿਆ ਸੀ ਉਨ੍ਹਾਂ ਨੇ ਸੋਨ ਤਗਮਾ ਵੀ। ਜਸਪਾਲ ਰਾਣਾ ਦਾ ਜੀਵਨ ਬਿਲਕੁਲ ਉਨ੍ਹਾਂ ਦੇ ਖੇਡ ਕੈਰੀਅਰ ਦੀ ਤਰ੍ਹਾਂ ਹੀ ਜਿਹੜਾ ਉਤਰਾਅ ਚੜਾਅ ਦੇ ਵਿਚ ਰਿਹਾ। ਇਕ ਨੌਜਵਾਨ ਸਿਤਾਰੇ ਦੇ ਵਜੋਂ ਰਾਣਾ ਨੇ 1994 ਦੇ ਵਿਚ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿਚ ਸੋਨ ਤਗਮਾ ਜਿਹੜਾ ਜਿੱਤ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਏਸ਼ੀਆਈ ਖੇਡਾਂ ਦੇ ਵਿਚ ਸੈਂਟਰ ਫਾਇਰ ਪਿਸਟਲ ਇਵੈਂਟ ਦੇ ਵਿਚ ਸੋਨ ਤਗਮਾ ਜਿੱਤਿਆ। ਉਨ੍ਹਾਂ ਦੇ ਕੈਰੀਅਰ ਦਾ ਸੁਨਹਿਰੀ ਦੌਰ 2006 ਦੀਆਂ ਦੋਹਾ ਏਸ਼ੀਆਈ ਖੇਡਾਂ ਦੇ ਦੌਰਾਨ ਦੇਖਣ ਨੂੰ ਮਿਲਿਆ, ਜਿੱਥੇ ਉਨ੍ਹਾਂ ਨੇ 3 ਸੋਨ ਤਗਮੇ ਆਪਣੇ ਨਾਮ ਦਰਜ ਕੀਤੇ ਸੀ। ਹਾਲਾਂਕਿ ਉਹ ਖੁਦ ਜਾਣਦੇ ਸਨ ਕਿ ਉਹ ਓਲੰਪਿਕ ਸਮੇਤ ਦੇਸ਼ ਦੇ ਲਈ ਕਈ ਹੋਰ ਤਗਮੇ ਜਿੱਤ ਸਕਦੇ ਸਨ। ਇਹ ਵੀ ਇਕ ਹੈਰਾਨੀਜਨਕ ਤੱਥ ਹੈ ਕਿ ਰਾਣਾ ਨੇ ਆਪਣੇ ਜੀਵਨ ਦੇ ਵਿਚ ਸਿਰਫ ਇਕ ਵਾਰ 1996 ਦੀਆਂ ਅਟਲਾਂਟਾ ਅਮਰੀਕਾ ਓਲੰਪਿਕ ਖੇਡਾਂ ਦੇ ਵਿਚ ਹਿੱਸਾ ਲਿਆ ਹੈ। ਲਓ ਦੋਸਤੋ, ਅੱਗੇ ਜਿਹੜਾ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵਧਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ

0: ਰਾਜਨ ਸੈਣੀ ਜੀ ਦੇ ਨਾਲ ਕਰਦੇ ਹਾਂ ਤੇ ਤੁਹਾਡਾ ਵੀ ਸਵਾਗਤ ਰਹੇਗਾ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘੇ ਆਓ ਜੀ।
1: ਹਾਲ ਚਾਲ ਠੀਕ ਹੈ ਜੀ।
0: ਜੀ
1: ਪਹਿਲਾਂ ਤਾਂ ਖਬਰ ਜਿਹੜੀ ਹੈਗੀ ਆ ਨੀਤੀ ਆਯੋਗ ਦੀ ਜਿਹੜੀ ਆ ਉਹਦੇ ਤੇ ਮੈਂ ਆਪਣਾ ਜਿਹੜਾ ਹੈਗਾ ਵਿਊਜ਼ ਦਊਂਗਾ ਜੀ।
0: ਜਰੂਰ ਜੀ।
1: ਉੱਥੇ ਭਾਰਤ ਸਾਹਿਬ ਹੈਗਾ ਆ, ਪਹਿਲਾਂ ਤਾਂ ਸਮਝਣ ਦੀ ਲੋੜ ਹੁੰਦੀ ਆ ਕਿ ਆਪਾਂ ਜਿੱਥੇ ਜਾ ਰਹੇ ਹੈਗੇ ਆ ਉੱਥੇ ਦਾ ਸੈਟਅਪ ਕੀ ਆ।
0: ਬਿਲਕੁਲ ਹੈ ਜੀ।
1: ਮਾਨ ਸਾਹਿਬ ਦੀਆਂ ਗੱਲਾਂ ਦੀ ਤਾਰੀਫ ਬੜੀ ਹੁੰਦੀ ਆ ਪਰ ਹੋਣੀ ਵੀ ਚਾਹੀਦੀ ਹੈਗੀ, ਚਲੋ ਜਿਹੜੇ ਉਹਨਾਂ ਨੇ ਮੁੱਦੇ ਉੱਥੇ ਚੱਕੇ ਆ
0: ਜੀ।
1: ਪਰ ਸਵਾਲ ਤਾਂ ਇਹ ਹੈਗਾ ਆ ਜੀ, ਆਪਾਂ ਨਾਨਕੇ ਜਾਂਦੇ ਆ, ਜਾ ਕੇ ਉਹਨਾਂ ਨਾਲ ਜਿਹੜਾ ਹੈਗਾ ਆ ਪਹਿਲਾਂ ਨਾਨਕੀ ਛੱਕ ਦੀ ਗੱਲ ਕਰੀਦੀ ਆ ਵੀ ਤੁਸੀਂ ਨਾਨਕੀ ਛੱਕ ਚ ਕੀ ਦੇਣਾ,
0: ਕੀ ਪਾਓਗੇ ਭਾਈ?
1: ਹਾਂਜੀ ਹਾਂ ਬਿਲਕੁਲ, ਭਾਈ ਮੇਰੇ ਗਵਾ ਮੇਰੇ ਚਾਚੇ ਦੇ ਮੁੰਡੇ ਦੇ ਨਾਨਕੀ ਛੱਕ ਏਦਾਂ ਆਇਆ ਹੈਗਾ, ਇੱਧਰ ਆ ਆਇਆ ਹੈਗਾ, ਉਹ ਤੋਂ ਬਾਅਦ ਉਹਨਾਂ ਨਾਲ ਕਰੀਦੀ ਗੱਲ ਵੀ ਸ਼ਰੀਕਾਂ ਦੀ ਇੱਕ ਪੈਲੀ ਵੇਖਦੀ ਹੈਗੀ ਆ।
0: ਹਾਂਜੀ
1: ਉਹ ਗੱਲਾਂ ਹੁੰਦੀਆਂ ਬਾਅਦ ਚ। ਹੁਣ ਜਿਹੜੇ ਹੈੱਡ ਥੱਲੇ ਪੈਸੇ ਮਿਲਣੇ ਆ ਵੀ ਹਾਂ ਐਜੂਕੇਸ਼ਨ ਚ ਹੈਲਥ ਸੈਕਟਰ ਚ, ਉੱਥੇ ਤਾਂ ਉਹਨਾਂ ਚੀਜ਼ਾਂ ਤੇ ਤਾਂ ਮਾਨ ਸਾਹਿਬ ਕਹੇ ਵੀ ਜੀ ਬਹੁਤ ਵਧੀਆ ਆ ਸਾਡੇ।
0: ਹੁਣੀ ਤਾਂ ਸੈਣੀ ਸਾਹਿਬ ਰਿਪੋਰਟਾਂ ਆਈਆਂ ਨੇ ਜੀ, 9% ਕਿ 6% ਤਾਂ ਬੱਚੇ ਘੱਟ ਗਏ ਨੇ, 60% ਸਾਡੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈ ਨੇ ਗਏ ਨੇ ਜੀ, ਤੇ ਉਹ ਤਾਂ ਰੋਣਾ ਰੋਣਾ ਚਾਹੀਦਾ ਉੱਥੇ ਕਿ ਅਸੀਂ ਤਨਖਾਹਾਂ ਕਿੱਥਾਂ ਦੇਈਏ ਵੀ ਜੇ ਬੰਦੇ ਤਾਂ ਭਰਤੀ ਕਰ ਦੇਈਏ।
1: ਉਹ ਬਿਲਕੁਲ ਜੀ, ਉੱਥੇ ਤਾਂ ਇਹ ਕਹਿਣਾ ਚਾਹੀਦਾ ਸੀ ਕਿ ਸਾਡਾ ਸਾਰਾ ਸੈਟਅਪ ਵਿਗੜਿਆ ਹੈਗਾ ਆ, ਅਫਸੋਸ ਅਸੀਂ ਬਹੁਤ ਯਤਨ ਕਰ ਰਹੇ ਆ, ਸਟੇਟ ਆਪਣੇ ਰਿਸੋਰਸਿਸ ਨਾਲ ਕਿੰਨਾ ਕੁ ਕਰ ਸਕਦੀ ਆ, ਅਸੀਂ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਟੋਇਲਟ ਬਣਾ ਰਹੇ ਆ, ਸਭ ਕੁਛ ਕਰ ਰਹੇ, ਸਾਡੇ ਕੋਲ ਫੰਡ ਹੀ ਹੈ ਨੀ, ਅਸੀਂ ਕਰੀਏ ਕੀ? ਅਸੀਂ ਚਾਹ ਕੇ ਵੀ ਕੰਮ ਨੀ ਕਰ ਸਕਦੇ,
0: ਬਿਲਕੁਲ
1: ਆਹ ਚੀਜ਼ ਰੱਖਣੀ ਚਾਹੀਦੀ ਸੀਗੀ
0: ਜੀ।
1: ਹਾਂਜੀ ਅਸੀਂ ਚਾਹ ਕੇ ਵੀ ਕੰਮ ਨੀ ਕਰ ਸਕਦੇ ਤੇ ਸਾਡਾ ਐਜੂਕੇਸ਼ਨ ਦਾ ਵੀ ਜਿਹੜਾ ਪੱਠਾ ਬੈਠਾ ਹੈਗਾ ਜਾਂ 60% ਪ੍ਰਿੰਸੀਪਲ ਹੈ ਨੀ, ਜੇ ਪ੍ਰਿੰਸੀਪਲ ਰੱਖ ਵੀ ਲੈਣੇ ਆ ਸਰਕਾਰ ਦੀ ਵਿਲਿੰਗਨੈਸ ਹੈਗੀ ਆ ਜੀ ਇਹਨੂੰ ਠੀਕ ਕਰਨ ਦੀ, ਸਾਡੇ ਕੋਲ ਤਨਖਾਹ ਦੇਣ ਲਈ ਪੈਸੇ ਹੈ ਨੀ, ਸਾਡੇ ਕੋਲ ਫੰਡ ਹੀ ਹੈ ਨੀ ਕਿ ਅਸੀਂ ਕਰੀਏ, ਇਹ ਸਾਰੇ ਮੁੱਦੇ ਗਿਣਾ ਕੇ ਬਾਅਦ ਦੇ ਵਿੱਚ ਜਾਣਾ ਚਾਹੀਦਾ ਸੀ ਇਸ ਚੀਜ਼ ਦੇ ਉੱਤੇ ਵੀ ਬਾਰਡਰ ਸਟੇਟ ਆ ਸਾਡੀ, ਤੁਸੀਂ ਜਿਹੜੇ ਸਾਡੇ ਨਾਲ ਦੇ ਰਾਜ ਹੈਗੇ ਆ ਉਹਨਾਂ ਨੂੰ ਪਹਾੜੀ ਰਾਜਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਉਹਦੇ ਕਰਕੇ ਸਾਡੀ ਸਾਰੀ ਜਿਹੜੀ ਹੈਗੀ ਆ ਉਹ ਹਿਜਰਤ ਕਰ ਗਈ ਇੰਡਸਟਰੀ, ਸਾਨੂੰ ਉੱਥੋਂ ਲਾਭ ਕੋਈ ਨੀ ਹੋ ਰਿਹਾ ਹੈਗਾ, ਬਾਰਡਰ ਸਟੇਟ ਕਰਕੇ ਸਾਡੀਆਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਉਹ ਵੱਖਰੀਆਂ ਆ, ਸਾਨੂੰ ਬਾਰਡਰ ਦੇ ਉੱਤੇ ਕੰਸਨਟ੍ਰੇਟ, ਉੱਥੇ ਜਿਹੜਾ ਆ ਡਿਵੈਲਪਮੈਂਟ ਕੋਈ ਨੀ ਹੋ ਰਹੀ, ਬਾਰਡਰ ਕਰਕੇ ਇੰਡਸਟਰੀ ਨੀ ਉੱਥੇ ਆਉਣੀ ਉਸ ਰੇਂਜ ਦੇ ਵਿੱਚ,
0: ਉੱਥੇ
1: ਹਾਂਜੀ
0: ਉਹ ਇਸੇ ਕਰਕੇ
1: ਬਹੁਤਾ ਜਿਹੜਾ ਹੈਗਾ ਪੈਸਾ ਜਿਹੜਾ ਇਹਨਾਂ ਚੀਜ਼ਾਂ ਤੇ ਖਰਚ ਹੁੰਦਾ ਕਿ ਅਸੀਂ ਬਾਰਡਰ ਤੋਂ ਜਿਹੜੀਆਂ ਪ੍ਰੋਬਲਮ ਕ੍ਰੀਏਟ ਹੁੰਦੀਆਂ ਹੈਗੀਆਂ ਉਹਦੇ ਨਾਲ ਅਸੀਂ ਜੂਝਦੇ ਆ,
0: ਹਾਂਜੀ
1: ਉਹ ਉਧਰ ਨੂੰ ਬਾਅਦ ਦੇ ਵਿੱਚ ਲੈਕਚਰ ਦਿੰਦੇ ਜੀ, ਪਹਿਲਾਂ ਤਾਂ ਨੀਤੀ ਆਯੋਗ ਦੇ ਵਿੱਚ ਜਿਹੜੇ ਜਿਹੜੇ ਹੈੱਡ ਥੱਲੇ ਪੈਸੇ ਆਉਂਦੇ ਸੀਗੇ ਉੱਥੇ ਜਿਹੜਾ ਹੈਗਾ ਆ ਉੱਥੋਂ ਖਿੱਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜੀ।
0: ਅਸਲ ਚ ਤਾਂ ਸੈਣੀ ਸਾਹਿਬ ਇਹਨਾਂ ਨੂੰ ਇਹ ਨੀ ਪਤਾ ਲੱਗਦਾ ਕਿ ਅਸੀਂ ਇੱਥੇ ਆਪਣੀਆਂ ਤਰੱਕੀ ਗਣਾਉਣੀ ਆ ਕਿ ਇੱਥੇ ਆਪਣੇ ਨੁਕਸਾਨ ਕਵਰ ਕਰਨ ਦੇ ਲਈ ਇੱਥੇ ਅਸੀਂ ਰੋਣਾ ਪਿੱਟਣਾ ਭਾਈ ਸਾਨੂੰ ਦਿਓ ਸਾਡੇ ਪੱਲੇ ਕੱਖ ਨਹੀਂ ਗਾ, ਤੇ ਇੱਥੇ ਵੀ ਮਸ਼ਹੂਰੀ ਕਰਨ ਲੱਗੇ ਆਪਣੀ, ਦੱਸੋ ਹੈ
1: ਉਹੀ ਚੱਕਰ ਆ ਨਾ ਜੀ। ਨੋ ਡਾਊਟ ਕੇ ਬਿਨਾਂ ਦੇਖੇ ਹੀ ਜਿਹੜਾ ਹੈਗਾ ਆ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਜੀ, ਫੇਰ ਬਹੁਤ ਵਧੀਆ ਬੋਲੇ ਜੀ ਉੱਥੇ, ਉਹ ਬੋਲਣਾ ਥੋੜਾ ਉੱਥੇ ਕੋਈ ਜਿਹੜਾ ਹੈਗਾ ਆ ਇਲੈਕਸ਼ਨ ਦਾ ਥੋੜਾ ਹੈਗਾ ਆ ਜੀ, ਉੱਥੇ ਤਾਂ ਇਹ ਸੀਗਾ ਵੀ ਉੱਥੇ ਜੇ ਆਪਣਾ ਜਿਹੜਾ ਆ ਵੀ ਭਾਈ ਜਿਹੜਾ ਕੀ ਕਹਿੰਦੇ ਪੰਜਾਬੀ ਦੇ ਵਿੱਚ ਜਿਹਨੂੰ ਕਹਿੰਦੇ ਵੀ ਚੰਗਾ ਚੱਕ ਕੇ ਦਿਖਾਉਣਾ ਚਾਹੀਦਾ, ਭਾਈ ਸਾਡੇ ਕੋਲ ਹੈ ਨੀ, ਅਸੀਂ ਤੰਗ ਹੋ ਚੁੱਕੇ ਆ ਹੈਂਜੀ, ਅਸੀਂ ਮੁਲਾਜ਼ਮਾਂ ਦਾ ਡੀਏ ਨੀ ਦੇ ਸਕਦੇ ਪਏ, ਤੇ ਅਸੀਂ ਹਾਈ ਕੋਰਟ ਦੇ ਵਿੱਚ ਐਫੀਡੈਵਿਟ ਫਾਈਲ ਕੀਤਾ ਆ ਕਿ ਅਸੀਂ ਜਿਹੜਾ ਹੈਗਾ ਆ ਡੈਟ ਕ੍ਰਾਈਸਿਸ ਦੇ ਵਿੱਚੋਂ ਨਿਕਲ ਰਹੇ ਹੈਗੇ ਆ ਜੀ, ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਤਾਂ ਹੀ ਉਹਨਾਂ ਹੈੱਡ ਥੱਲੇ ਪੈਸੇ ਵੱਧ ਆਣੇ ਸੀ,
0: ਬਿਲਕੁਲ ਹੈ ਜੀ,
1: ਉਹ ਜਿਹੜੇ ਹੈੱਡ ਥੱਲੇ ਪੈਸੇ ਮਿਲਣੇ ਸੀ ਉੱਥੇ ਤਾਂ ਤੁਸੀਂ ਆਪਣੀਆਂ ਡਿੱਗਾਂ ਪਾ ਰਹੇ, ਤੁਸੀਂ ਕਹੇ ਵੀ ਬਿਲਕੁਲ ਅਸੀਂ ਜਿਹੜਾ ਹੈਗਾ ਐਜੂਕੇਸ਼ਨ ਚ ਬਹੁਤ ਵਧੀਆ ਕਰ ਦਿੱਤਾ, ਹੈਲਥ ਚ ਬਹੁਤ ਵਧੀਆ ਕਰ ਦਿੱਤਾ ਹੈ ਜੀ, ਅਗਲੇ ਕਹਿੰਦੇ ਠੀਕ ਆ ਫਿਰ ਇਹਨਾਂ ਨੂੰ ਲੋੜ ਜਿਹੜੇ ਵਿਚਾਰੇ ਗਰੀਬ ਸਟੇਟਾਂ ਹੈਗੀਆਂ ਉਹਨਾਂ ਨੂੰ ਦੇ ਦਿੰਦੇ ਆ,
0: ਜਿਹੜੇ ਤੁਹਾਡੇ ਤੋਂ ਥੱਲੇ ਪਾਈ ਉਹਨਾਂ ਦਾ ਹੱਕ ਬਣਦਾ ਅਗਲੇ ਕਹਿਣਗੇ ਫਿਰ, ਬਿਲਕੁਲ ਨਾਲੇ ਪੰਜਾਬੀ ਜੀ ਸਰਬੱਤ ਦਾ ਭਲਾ ਕਰਨ ਵਾਲੇ ਨੇ ਉਹ, ਇਹ ਤਾਂ ਇੰਨਾ ਕੁ ਤਾਂ ਬਣਦਾ ਹੀ ਹੈ ਇਹਨਾਂ ਦਾ,
1: ਠੀਕ ਹੈ ਤੁਸੀਂ ਸਮੱਸਿਆਵਾਂ ਆਪਣੀਆਂ ਉਹਨਾਂ ਨੂੰ ਦੱਸੀਆਂ ਹੈਗੀਆਂ, ਉਹ ਸਮੱਸਿਆਵਾਂ ਦਾ ਜਿਹੜਾ ਹੈਗਾ ਵੀ ਹਾਂ ਜੀ ਸਪੈਸ਼ਲ ਸਟੇਟਸ ਉਹ ਤਾਂ ਇੱਕ ਸਪੈਸ਼ਲ ਮਿਲੂਗਾ ਜੋ ਅੱਜ ਮਿਲਣਾ ਸੀਗਾ ਜਿਹਦੇ ਵਿੱਚ ਮਿਲਣਾ ਚਾਹੀਦਾ ਹੈਗਾ ਸੀ, ਜਿਹੜੇ ਹੱਡ ਤੇ ਉੱਥੇ ਤੁਸੀਂ ਜਿਹੜਾ ਹੈਗਾ ਯਾ ਸ਼ਟ ਡਾਊਨ ਕਰਕੇ ਆ ਗਏ ਦਰਵਾਜ਼ਾ
0: ਜੀ,
1: ਸੋ ਇਸ ਕਰਕੇ ਜਿਹੜਾ ਯਾ ਨਾ ਸਮਝੀ ਜਿਹੜੀ ਹੈ ਨਾ ਸਰ ਉਹ ਪਤਾ ਨੀ ਕੀ ਚੱਕਰ ਹੈਗਾ ਆ ਜੀ, ਜਾਂ ਤਾਂ ਤੁਸੀਂ ਜਿਹੜਾ ਹੈਗਾ ਕੋਈ ਸਲਾਹਕਾਰ ਜਿਹੜੇ ਹੈਗੇ ਆ ਕੋਈ ਐਕਸਪੀਰੀਅੰਸ ਜਿਹੜੇ ਹੈਗੇ ਆ ਉਹਨਾਂ ਦਾ ਰਾਇ ਲੈ ਲਿਆ ਕਰੋ ਜੀ,
2: ਜੇ ਤੁਸੀਂ ਇਹੋ ਜਿਹੀ ਮੀਟਿੰਗ ਤੇ ਜਾਣਾ ਆ ਵੀ ਜਿੱਥੋਂ ਤੁਸੀਂ ਹਾਲਾਂਕਿ ਮੈਨੂੰ ਨੀ ਪਤਾ ਵੀ ਬਿਊਰੋਕਰੇਸੀ ਵੀ ਇਹਨਾਂ ਨੂੰ ਸਹੀ ਗਾਈਡ ਕਰਦੀ ਕਿ ਨਹੀਂ ਕਰਦੀ
0: ਜੀ ਬਿਲਕੁਲ ਹੈ ਜੀ
2: ਕਿਉਂਕਿ ਉਹਨਾਂ ਨੂੰ ਪਤਾ ਹੀ ਹੈਗਾ ਨਾ ਵੀ ਹਾਂ ਜੀ ਉੱਥੇ ਜਿਹੜਾ ਆ ਵੀ ਇੱਕ ਨਿਯਮ ਬਣ ਗਿਆ ਆ ਵੀ ਜਿਹੜੀਆਂ ਸਟੇਟਾਂ ਦੇ ਉੱਤੇ ਜਿਹੜਾ ਹੈਗਾ ਆ ਵੀ ਕੰਮ ਹੋਣ ਵਾਲਾ ਆ ਉੱਥੇ ਪੈਸੇ ਜ਼ਿਆਦਾ ਦਿੱਤੇ ਜਾਣ ਜਿਹੜੀਆਂ ਸਟੇਟਾਂ ਜਿਹੜੀਆਂ ਆ ਉਹ ਪ੍ਰੋਗਰੈਸ ਕਰ ਗਈਆਂ ਆ ਉੱਥੇ ਜਿਹੜਾ ਆ ਪੈਸੇ ਘਟਾ ਤੇ ਜਾਣ ਜੀ
0: ਜੀ
2: ਸੋ ਇਹਨਾਂ ਨੂੰ ਮਤਲਬ ਉਸ ਚੀਜ਼ ਦਾ ਪਤਾ ਹੀ ਨੀ ਇਲਮ ਹੀ ਹੈ ਨੀ ਜੀ ਇਸ ਚੀਜ਼ ਦਾ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਹਾਂ ਜੀ ਸਪੈਸ਼ਲ ਸਟੇਟਸ ਦਾ ਜਿਹੜਾ ਹੈਗਾ ਆ ਉਹ ਅੱਗੇ ਪਿੱਛੇ ਵੀ ਮੰਗ ਰੱਖੀ ਜਾ ਸਕਦੀ ਹੈ ਨੀਤੀ ਆਯੋਗ ਦੇ ਵਿੱਚ ਤਾਂ ਜਿਹੜਾ ਹੈਗਾ
0: ਸਪੈਸ਼ਲ ਸਟੇਟਸ ਨੂੰ ਆ ਕੇ ਕੀ ਉਹਨੇ ਕਿਹੜਾ ਦੁੱਧ ਦੇਣਾ ਕੀ ਕਰਾ ਲੈਣਗੇ ਉਹਦੇ
2: ਜਿਹੜੀ ਜ਼ਰੂਰਤ ਦੀ ਮਿਲਣੇ ਹੁੰਦੇ ਆ
0: ਹਾਂ ਜੀ
2: ਫੰਡ ਮਿਲਣੇ ਹੁੰਦੇ ਆ ਫੰਡ ਤੋਂ ਸਪੈਸ਼ਲ ਫੰਡ ਜਿਹੜੀ ਆ ਉਹ ਤਾਂ ਅੱਗੇ ਵੀ ਜਾ
0: ਜੀ
2: ਗੱਲ ਮੈਂ ਪੋਜੀਸ਼ਨ ਚੇਂਜ ਕਰਕੇ ਦੇਖਾਂ
0: ਹਾਂਜੀ ਥੋੜੀ ਜਿਹੀ ਕਰ ਲੋ ਹਾਂਜੀ
2: ਹਾਂਜੀ
0: ਜੀ
2: ਰੁਕਦਾ ਤੇ ਮੈਂ ਠੀਕ ਹੈ ਸਰ
0: ਹੁਣ ਠੀਕ ਹੈ ਜੀ ਹਾਂਜੀ ਕੰਟੀਨਿਊ
2: ਮੈਂ ਵਾਈਫਾਈ ਦੇ ਕੋਲ ਚਲ ਜਾਂਦਾ ਥੋੜਾ
0: ਠੀਕ ਹੈ ਜੀ
2: ਹਾਂਜੀ ਠੀਕ ਹੈ ਜੀ ਹਾਂਜੀ ਭਾਰਤ ਸਾਹਿਬ
0: ਹਾਂਜੀ ਕੰਟੀਨਿਊ ਪਲੀਜ਼ ਸਰ
2: ਅਗਲੀ ਖਬਰ ਹਾਂਜੀ ਅਗਲੀ ਖਬਰ ਤੇ ਆਈਏ ਜੀ ਸਿੱਖ ਸਿਆਸਤ ਦੀ ਸਿੱਖ ਸਿਆਸਤ ਦੀ ਤਾਂ ਇਹ ਹੈਗੀ ਆ ਜੀ ਅੱਜ ਤੱਕ ਦਾ ਤਾਂ ਇਹ ਅਸੂਲ ਰਿਹਾ ਹੈਗਾ ਆ ਜੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਆ ਉਹ ਕਿਸੇ ਕੋਰਟ ਦੇ ਵਿੱਚ ਅਪੀਅਰ ਨਹੀਂ ਹੋਣਗੇ
0: ਜੀ
2: ਹਾਂਜੀ ਚਾਹੇ ਉਹ ਸਾਬਕਾ ਵੀ ਹੋ ਜਾਂਦੇ ਸੀ ਉਹ ਆਪਣੀ ਐਗਜ਼ੰਪਸ਼ਨ ਇਸ ਚੀਜ਼ ਦੇ ਉੱਤੇ ਕਰਾਉਂਦੇ ਹੁੰਦੇ ਸੀ ਜੀ ਵੀ ਭਾਈ ਨਾ ਆਪਾਂ ਪੇਸ਼ ਹੋਣਾ ਕਿਤੇ ਨਾ ਇਹ ਤਾਂ ਜਿੱਦਣ ਇਹਨਾਂ ਨੇ ਪਹਿਲਾਂ ਜਿਹੜਾ ਹੈਗਾ ਵਿਜ਼ਟਰ ਗੈਲਰੀ ਦੇ ਵਿੱਚ ਜਾ ਕੇ ਬੈਠੇ ਸੀ ਨਾ ਜੀ ਜਿੱਦਣ ਉਹਨਾਂ ਨੇ ਕਾਨੂੰਨ ਪਾਸ ਕੀਤਾ ਹੈਗਾ ਬੇਅਦਬੀ ਵਾਲਾ ਉਦਣ ਇਹ ਵਿਜ਼ਟਰ ਗੈਲਰੀ ਦੇ ਵਿੱਚ ਬੈਠੇ ਸੀ ਉਦਣ ਵੀ ਜਿਹੜਾ ਆ ਕਿੰਤੂ ਹੋਇਆ ਸੀਗਾ ਉਦਣ ਇਹਨਾਂ ਦੇ ਮੀਡੀਏ ਨੇ ਬਹੁਤਾ ਨਹੀਂ ਸੀਰੀਅਸਲੀ ਲਿਆ
0: ਜੀ
2: ਉਹ ਵੀ ਇਹਨਾਂ ਦਾ ਜਾਣਾ ਉੱਥੇ ਉਚਿਤ ਨਹੀਂ ਸੀ
0: ਜੀ
2: ਹੁਣ ਜਿਹੜਾ ਹੈਗਾ ਆ ਕਿ ਇੱਕ ਦੇਖੋ ਮੈਨੂੰ ਨੀ ਉਮੀਦ ਪਈ ਇਹ ਜਿਹੜਾ ਆ ਸਿਰਫ 161 ਦੇ ਬਿਆਨ ਇਹਨਾਂ ਨੇ ਦੇ ਦਿੱਤੇ ਆ ਜੀ
0: ਜੀ
2: ਮੈਨੂੰ ਨੀ ਲੱਗਦਾ ਕਿ ਇਹ ਇਹਨਾਂ ਦੀ ਗਵਾਹੀ ਜਿਹੜੀ ਆ ਕੋਰਟ ਦੇ ਵਿੱਚ ਕਰਵਾਈ ਜਾਊਗੀ
0: ਜੀ
2: ਕਿਉਂਕਿ ਜੇ ਇਹ ਗਵਾਹੀ ਵਾਸਤੇ ਆਪਣੇ ਆਪ ਨੂੰ ਪੇਸ਼ ਕਰਾਉਣਗੇ ਤੇ ਫਿਰ ਨਾਲ ਇਹਨਾਂ ਦਾ ਫਿਰ ਕ੍ਰੋਸ ਐਗਜ਼ਾਮੀਨੇਸ਼ਨ ਵੀ ਹੋਣਾ
0: ਜੀ
2: ਭਾਰੇ ਸਾਹਿਬ ਇਹ ਕਨਫੈਸ਼ਨ ਕਦੀ ਵੀ ਕਨਫੈਸ਼ਨ ਨਹੀਂ ਮੰਨਿਆ ਜਾਂਦਾ ਹੁੰਦਾ ਜਿਹੜਾ ਬਾਹਰ ਇਸ ਤਰੀਕੇ ਦੇ ਨਾਲ ਜਿਹੜਾ ਆ ਕਿਸੇ ਕੋਲ ਬੰਨਿਆ ਹੁੰਦਾ ਇਹ ਉਸ ਵੇਲੇ ਕਿਸ ਹਸਤੀ ਦੇ ਵਿੱਚ ਸੀਗੇ ਜਦੋਂ ਸੁਖਬੀਰ ਬਾਦਲ ਹੁੜੀ ਇਹਨਾਂ ਕੋਲ ਪੇਸ਼ ਹੋਏ ਆ
0: ਜੀ
2: ਜਿਹੜਾ ਲੀਗਲ ਕਨਫੈਸ਼ਨ ਵੀ ਹੁੰਦਾ ਨਾ ਜੀ ਕੋਰਟ ਦੇ ਵਿੱਚ ਵੀ ਕਨਫੈਸ਼ਨ ਹੁੰਦਾ ਆ ਨਾ ਜੀ ਉਹ ਵੀ ਵੇਗ ਕਨਫੈਸ਼ਨ ਨਹੀਂ ਹੁੰਦਾ ਜਿੱਦਾਂ ਇੱਦਾਂ ਕਰਾਇਆ ਹੈਗਾ ਜੀ ਵੀ ਮੈਂ ਸਾਰੀਆਂ ਗਲਤੀਆਂ ਆਪਣੀ ਝੋਲੀ ਪਾਉਣਾ ਆ ਜੋ ਵੀ ਤੋਹਮਤਾਂ ਲੱਗਦੀਆਂ ਆਪਣੀ ਝੋਲੀ ਪਾਉਣਾ ਹੈਗਾ ਜੀ
0: ਨਾਲੇ ਸੈਣੀ ਸਾਹਿਬ ਇੱਕ ਚਲੋ ਤੁਹਾਡੀ ਗੱਲ ਚ ਥੋੜਾ ਵਾਧਾ ਕਰਦਾ ਤੁਸੀਂ ਚਲੋ ਗੱਲ ਕੀਤੀ ਵੀ ਸੀ ਸਵੇਰੇ ਕਿ ਚਾਹੇ ਉਹ ਚਰਚ ਹੈ ਤੇ ਚਾਹੇ ਆਪਣੇ ਮਸਜਿਦ ਦੇਖ ਲੋ ਤੇ ਚਾਹੇ ਕੋਈ ਵੀ ਧਰਮ ਆ ਉਹ ਸੀਕਰੇਟ ਤੇ ਆਪਣੇ ਤਾਂ ਚਲੋ ਪਬਲਿਕ ਤੌਰ ਦੇ ਉੱਤੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ੀ ਹੁੰਦੀ ਹੈ ਉਹ ਤਾਂ ਇੱਕ ਪਬਲਿਕ ਤੌਰ ਦੇ ਉੱਤੇ ਸਾਰਾ ਕੁਝ ਹੋ ਜਾਂਦਾ ਜੀ ਪਰ ਚਰਚ ਦੇ ਵਿੱਚ ਸਿਰਫ ਤੇ ਸਿਰਫ ਉੱਥੇ ਦਾ ਜਿਹੜਾ ਪੋਪ ਹੈ ਤੇ ਜਿਹੜਾ ਵਿਅਕਤੀ ਨੇ ਜੇ ਕੋਈ ਉਹਨੇ ਉਹਦੇ ਤੋਂ ਗਲਤੀ ਹੋ ਗਈ ਹੈ ਜਾਂ ਇੱਥੇ ਵੀ ਸਾਡੇ ਫਿਨਲੈਂਡ ਦੀ ਵੀ ਗੱਲ ਕਰਾਂ ਤੇ ਇਸ ਤਰ੍ਹਾਂ ਦੇ ਕੁਝ ਧਰਮਾਂ ਦੇ ਵਿੱਚ ਮੰਨਣ ਵਾਲੇ ਲੋਕ ਹੈਗੇ ਨੇ ਜਿਹੜੇ ਮਤਲਬ ਕਿ ਉਹ ਕਹਿੰਦੇ ਆ ਕਿ ਸੌਰੀ ਮੰਗ ਲਓ ਨਾਲ ਦੀ ਨਾਲ ਕਿੱਡੀ ਵੀ ਵੱਡੀ ਤੋਂ ਵੱਡੀ ਗਲਤੀ ਨਾ ਕਿਉਂ ਨਾ ਹੋਈ ਹੋਵੇ ਤੁਹਾਡੇ ਤੋਂ ਤੇ ਉਹ ਗਲਤੀ ਮੰਨ ਲੈਂਦੇ ਨੇ ਤੇ ਉਹ ਗੱਲ ਉੱਥੇ ਹੀ ਖਤਮ ਹੋ ਜਾਂਦੀ ਹੈ ਜੀ ਪਰ ਆਹ ਸਿਸਟਮ ਜਿਹੜਾ ਇਹ ਹੁਣ ਜੇ ਦੇਖਿਆ ਜਾਵੇ ਤਾਂ ਸਿੱਖ ਧਰਮ ਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਹੀ ਸਿਸਟਮ ਹੈਗਾ ਆ ਕਿ ਗਲਤੀ ਕਬੂਲ ਕਰ ਲਓ ਆਪਣੇ ਰੱਬ ਦੇ ਮੂਹਰੇ ਆ ਕੇ ਹਨਾ ਠੀਕ ਆ ਗੱਲ ਉੱਥੇ ਸਮਾਪਤ ਹੋ ਜਾਂਦੀ ਹੈ ਪਰ ਇਹ ਐਡਾ ਵੱਡਾ ਵਿਵਾਦ ਇੰਨਾ ਕੁਝ ਹੋਣ ਤੋਂ ਬਾਅਦ ਵੀ ਕਿਉਂ ਖਿੱਚੋ ਤਾਣ ਕੀਤੀ ਜਾ ਰਹੀ ਹੈ ਕਿ ਹੋਰ ਕੋਈ ਪੰਜਾਬ ਦੇ ਵਿੱਚ ਮੁੱਦਾ ਨਹੀਂ ਗਾ ਕੱਲ ਮੈਂ ਇੱਕ ਖਬਰ ਕੀਤੀ ਸੀ ਕਿਸਾਨਾਂ ਦੇ ਮਤਲਬ ਕਿ 34,000 ਕੇ 36,000 ਆਪਣੇ ਰੂਪਨਗਰ ਦੀ ਗੱਲ ਸੀਗੀ ਤੇ ਉਹਦੇ ਵਿੱਚ ਸਿਰਫ 9,500 ਜਿਹੜੇ ਨੇ ਕਿਸਾਨੀ ਕਾਰਡ ਜਿਹੜੇ ਬਣੇ ਨੇ ਜੇ ਉਹ ਨਹੀਂ ਬਣਨਗੇ ਤੇ ਤੁਹਾਨੂੰ ਖਾਦ ਨਹੀਂ ਮਿਲਣੀ ਤੇ ਖਾਦ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗੀ ਤੇ ਮਤਲਬ ਕਿ ਵੱਧ ਪਾ ਰਹੇ ਹੋ ਖਾਦਾਂ ਇਸ ਕਰਕੇ ਉਹ ਤੁਹਾਡੀ ਜਿਹੜੀ ਆ ਫਰਦ ਲੱਗੇਗੀ ਖੇਤਾਂ ਦੀ ਨਾਲ ਜ਼ਮੀਨ ਦੀ ਭੀ ਕਿੰਨਾ ਰਕਬਾ ਆ ਉਸ ਹਿਸਾਬ ਦੇ ਨਾਲ ਖਾਦ ਜਿਹੜੀ ਦਿੱਤੀ ਜਾਏਗੀ ਕਿ ਇੰਨੀ ਹੀ ਬਹੁਤ ਹੈ ਤੇ ਉਹ ਸਾਰੀਆਂ ਚੀਜ਼ਾਂ ਕਿ ਉਹ ਪੰਜਾਬ ਦੇ ਮੁੱਦੇ ਨਹੀਂ ਹੋਣੇ ਚਾਹੀਦੇ
2: ਪਰ ਸਾਹਿਬ ਉਤੇ ਵੀ ਮੈਂ ਆਉਣਾ ਹੈਗਾ ਆ ਜੀ। ਜਿਹੜੀ ਚੀਜ਼ ਚਾਹੀਦੀ ਹੈਗੀ ਆ ਨਾ ਜੀ, ਉਹ ਮੈਂ ਦੱਸਿਆ ਸੀਗਾ ਕਿ ਇਹ ਜਿਹੜੀਆਂ ਸਟੇਟਮੈਂਟ ਹੁੰਦੀਆਂ ਨਾ ਜੀ, ਮੈਂ ਤਾਂ ਕੋਰਟ ਦੀ ਗੱਲ ਕਹੀ ਆ ਵੀ ਕੋਰਟ ਦੇ ਵਿੱਚ ਜਿਹੜਾ ਆ ਉਨਾ ਚਿਰ ਤੱਕ ਕਨਫੈਸ਼ਨ ਜਿਹੜਾ ਆ ਉਹ ਮੰਨਿਆ ਨਹੀਂ ਜਾਂਦਾ ਜਦ ਤੱਕ ਉਹ ਸਪੈਸੀਫਿਕ ਪੁੱਟ ਆ ਉਹਨੂੰ ਕੁਸ਼ਚਨ ਪੁੱਟ ਕੀਤਾ ਜਾਂਦਾ ਕਿੰਨੀ ਤਰੀਕ ਦੀ ਗੱਲ ਆ ਜੀ, ਇੰਨੀ ਤਰੀਕ ਦੀ ਗੱਲ ਆ, ਇੰਨੇ ਵਜੇ ਮੈਂ ਆਹ ਆਰਡਰ ਦੇ ਕੇ ਆਹ ਬੰਦੇ ਜਿਹੜੇ ਹੈਗੇ ਆ ਉਹ ਪੋਲੀ ਜਿਹੜੀ ਚਲਵਾਉਣ ਦਾ ਹੁਕਮ ਦਿੱਤਾ ਸੀ, ਉਸ ਪੋਲੀ ਦੇ ਵਿੱਚ ਆਹ ਬੰਦੇ ਹੋਏ ਸੀ, ਮੈਂ ਉਹ ਜਿਹੜਾ ਹੈਗਾ ਗਿਲਟੀ ਫੀਲ ਕਰਦਾ ਹੈਗਾ ਆ, ਉਹ ਮੇਰੇ ਦੁਆਰਾ ਕੀਤਾ ਗਿਆ ਕੰਮ। ਮਤਲਬ ਏਦਾਂ ਵੇਗ ਨੀ ਹੁੰਦਾ ਜੀ ਵੀ ਮੈਂ ਜਿਹੜੇ ਹੈਗਾ ਆ ਸਾਡੇ ਕਾਰਜਕਾਲ ਦੇ ਵਿੱਚ ਜਿਹੜੀਆਂ ਹੋਈਆਂ ਕਤਾਈਆਂ ਉਹਨਾਂ ਦੀ, ਉਹ ਬੰਦਾ ਪੇਸ਼ ਕਿੱਥੇ ਹੋਇਆ ਆ ਤੁਸੀਂ ਦੇਖੋ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ। ਹਾਂਜੀ, ਇਹ ਸਟੇਟਮੈਂਟ ਪ੍ਰਿਵਿਲੇਜਡ ਸਟੇਟਮੈਂਟ ਹੁੰਦੀਆਂ ਸਰ, ਸਾਡੇ ਕੋਲ ਆ ਕੇ ਮੁਲਜ਼ਮ ਜਿਹੜਾ ਆ ਆ ਕੇ ਐਡਮਿਟ ਕਰ ਜਾਂਦਾ ਹੈਗਾ ਆ ਕਿ ਮੈਂ ਭਾਈ ਏਡਾ ਕਰਕੇ ਕਤਲ ਕੀਤਾ ਆ ਜੀ, ਮੈਂ ਉਸ ਕੇਸ ਦੇ ਵਿੱਚ ਬਤੌਰ ਵਕੀਲ ਮੈਂ ਗਵਾਹ ਨਹੀਂ ਹੋ ਸਕਦਾ ਜੀ, ਕਿਉਂਕਿ ਇਹ ਵਾਈਫ ਨੂੰ ਬੰਦਾ ਆ ਕੇ ਜਿਹੜਾ ਹੈਗਾ ਆ ਦੱਸ ਦਿੰਦਾ ਹੈਗਾ ਆ ਕਿ ਮੈਂ ਉੱਥੇ ਫਲਾਨੇ ਬੰਦੇ ਦਾ ਮਰਡਰ ਕਰਿਆ ਹੈਗਾ ਆ ਜੀ, ਉਹ ਵਾਈਫ ਜਿਹੜੀ ਹੈਗੀ ਆ ਉਹ ਗਵਾਹ ਨੀ ਬਣ ਸਕਦੀ, ਕਿਉਂਕਿ ਕੁਛ ਇੱਕ ਰਿਸ਼ਤਿਆਂ ਨੂੰ ਪ੍ਰਿਵਿਲੇਜਡ ਜਿਹੜੀ ਕਮਿਊਨੀਕੇਸ਼ਨ ਆ ਉਹਦੇ ਵਿੱਚ ਰੱਖਿਆ ਗਿਆ,
0: ਅਸੈਪਟ ਨਹੀਂ ਕੀਤਾ ਜਾਂਦਾ ਜੀ, ਖਾਸ ਕਰਕੇ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਆ, ਤੁਸੀਂ ਉਹਦੀ ਗਰੰਟੀ ਨਹੀਂ ਪਵਾ ਸਕਦੇ ਇਦਾਂ ਕਿਸੇ ਦੀ ਵੀ ਪਰਿਵਾਰਕ ਮੈਂਬਰ ਦੀ ਜੀ,
2: ਉਹ ਇਸੇ ਤਰੀਕੇ ਪ੍ਰਿਵਿਲੇਜਡ ਜਿਹੜੀ ਹੈਗੀ ਆ ਸਟੇਟਮੈਂਟ ਆ ਵੀ ਹਾਂ ਜੀ ਵੀ ਕੁਛ ਇੱਕ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਜਿੱਥੇ ਜਾ ਕੇ ਬੰਦਾ ਵਿਦਆਊਟ ਐਨੀ ਹੈਜੀਟੇਸ਼ਨ ਆਪਣੀ ਜਿਹੜੀ ਮਾਇੰਡ ਦੀ ਸਿਚੁਏਸ਼ਨ ਆ ਉਹਨੂੰ ਸਾਰਾ ਦੱਸ ਸਕਦਾ ਜੀ। ਇਹ ਚੀਜ਼ ਮੈਂ ਸਵੇਰੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਹੀ ਦੱਸੀ ਸੀ ਵੀ ਭਾਈ ਦੇਖੋ ਹੁਣ ਤੁਹਾਡੇ ਚਰਚ ਦੇ ਵਿੱਚ ਆ, ਚਰਚ ਦੇ ਵਿੱਚ ਜਿਹੜਾ ਆ ਕਨਫੈਸ਼ਨ ਕਰਦਾ ਆ ਕੇ ਬੰਦਾ ਜਿਹੜਾ ਆ ਪਾਦਰੀ ਉਹਦੀ ਸ਼ਕਲ ਨੀ ਦੇਖਦਾ ਤਦੀ ਉਹ ਪੜਦਾ ਕਰ ਲੈਂਦਾ ਆ ਵੀ ਕੌਣ ਬੰਦਾ ਆ ਰਿਹਾ ਕੌਣ ਨਹੀਂ ਆ ਰਿਹਾ। ਹਾਂਜੀ, ਉਹ ਆ ਕੇ ਸਪਸ਼ਟ ਦੱਸ ਦਿੰਦਾ ਜੀ ਮੇਰੇ ਕੋਲੋਂ ਆਹ ਗੁਨਾਹ ਹੋਇਆ ਹੈਗਾ ਆ, ਪਾਦਰੀ ਉਹਨੂੰ ਗਾਈਡ ਕਰਦਾ ਬੇਟਾ ਵੀ ਤੂੰ ਅੱਗੇ ਵਾਸਤੇ ਜਿਹੜਾ ਹੈਗਾ ਆ ਇਸ ਦੌੜਨ ਲਈ ਮੈਂ ਤੇਰੇ ਕੋਲ ਪ੍ਰੇਅਰ ਕਰੂੰਗਾ ਅੱਗੇ ਵਾਸਤੇ ਇਹੋ ਜਿਹਾ ਗੁਨਾਹ ਨਾ ਕਰੀ ਬਸ, ਉਹ ਦੈਟਸ ਆਲ। ਉਹਦਾ ਉਹ ਮਤਲਬ ਨੀ ਕਿ ਉਸ ਕਨਫੈਸ਼ਨ ਨੂੰ ਪਾਦਰੀ ਜਿਹੜਾ ਜਾ ਕੇ ਤੇ ਉੱਥੇ ਸਟੇਟਮੈਂਟ ਦਊਗਾ ਜੀ ਕਿਤੇ ਪਰਚਾ ਦਰਜ ਹੋਇਆ ਜੀ ਜਿੱਦਾਂ ਮਰਜ਼ੀ ਵੀ ਹਾਂ ਜੀ ਮੇਰੇ ਕੋਲ ਬੰਨਿਆ ਸੀ ਜੀ, ਉਹ ਇਨਐਡਮਿਸੀਬਲ ਇਨ ਐਵੀਡੈਂਸ ਆ ਸਰ
0: ਜੀ।
2: ਜੇ ਇਹਨਾਂ ਨੂੰ ਜਥੇਦਾਰ ਸਾਹਿਬ ਨੂੰ ਕ੍ਰੋਸ ਐਗਜ਼ਾਮੀਨੇਸ਼ਨ ਕਰਨਾ ਹੋਵੇ ਤੇ ਭਾਈ ਪਹਿਲੀ ਗੱਲ ਕਿ ਉਹ ਜਿਹੜੇ ਹੈਗੇ ਆ ਤੂੰ ਜਿਹੜਾ ਆ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਜਿਹੜਾ ਆ ਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਵੀ ਮੈਨੂੰ ਐਪਰੀਹੈਂਸ਼ਨ ਆ ਜੀ, ਲੇਟਰ ਆਨ ਤੂੰ ਵਿਦਡਰਾ ਕਰ ਲਈਏ। ਦੂਜੀ ਚੀਜ਼ ਵੀ ਕਿਹੜੀ ਫਿਰ ਤੇਰੇ ਕੋਲ ਕਿਹੜੀ ਅਥਾਰਟੀ ਹੈਗੀ ਸੀ, ਲੀਗਲ ਅਥਾਰਟੀ ਸੀ ਜਿਹਦੇ ਨਾਲ ਤੇਰੇ ਕੋਲ ਆ ਕੇ ਕਨਫੈਸ਼ਨ ਜਿਹੜਾ ਕਰਨਾ ਆ ਉਹ ਬਾਇੰਡਿੰਗ ਹੈਗਾ ਆ ਜੀ। ਹੈਜੀ, ਇਹ ਤਾਂ ਸਾਰੀਆਂ ਇੱਕ ਧਾਰਮਿਕ ਮਾਨਤਾਵਾਂ ਆ, ਧਾਰਮਿਕ ਮਰਿਆਦਾ ਆ
0: ਜੀ।
2: ਹੈਜੀ, ਤੇਰੇ ਕੋਲ ਕੀ ਕਿਹੜੀ ਅਥਾਰਟੀ ਤੂੰ ਕਿਹੜੇ ਮਤਲਬ ਪੀਸੀਐਸ ਕੀਤੀ ਸੀ ਜਿਹੜਾ ਤੂੰ ਸਜ਼ਾ ਜਿਹੜੀ ਆ ਦੇ ਸਕਦਾ ਸੀ, ਤੂੰ ਕਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਸੀ
0: ਜੀ,
2: ਆਇਆ ਤੈਨੂੰ ਜਿਸ ਐਕਟ ਨੇ ਜਾਂ ਜਿਸ ਮਤਲਬ ਮਾਨਤਾਵਾਂ ਨੇ ਜਿਹੜੀ ਆ ਇੰਪਾਵਰ ਕੀਤਾ ਸੀ ਸਜ਼ਾ ਲਾਉਣ ਦੀ, ਉਸ ਬੰਦੇ ਨੂੰ ਜਿਹੜੇ ਉਹਨੇ ਸਜ਼ਾ ਜਿਹੜੀ ਆ ਭੁਗਤੀ ਕਿ ਨਹੀਂ ਭੁਗਤੀ, ਪਰ ਸਰਟੀਫਿਕੇਟ ਤਾਂ ਤੂੰ ਜਾਰੀ ਕੀਤਾ ਆ ਭਾਈ
0: ਜੀ,
2: ਸਰਟੀਫਿਕੇਟ ਇਹਨਾਂ ਦੇ ਹੱਥੋਂ ਜਾਰੀ ਹੋਇਆ ਆ ਵੀ ਹਾਂ ਜੀ ਸੁਖਵੀਰ ਬਾਦਲ ਆਪਣੀ ਸਜ਼ਾ ਭੁਗਤ ਚੁੱਕੇ ਆ,
0: ਭੁਗਤ ਚੁੱਕੇ ਆ, ਹਾਂਜੀ ਅਰਦਾਸ ਹੋਈ ਆ ਬਾਅਦ ਦੇ ਵਿੱਚ,
2: ਫੇਰ ਜੇ ਅਰਦਾਸ ਹੋਈ ਆ ਸਾਰਾ ਕੁਛ ਹੋਇਆ, ਤੁਸੀਂ ਨਾਲ ਰਹਿ ਕੇ ਕਰਾਉਂਦੇ ਰਹੇ ਹੈਗੇ, ਤੁਸੀਂ ਆਪਣਾ ਧਰਮ ਜਿਹੜਾ ਹੈਗਾ ਆ ਉਹਨੂੰ ਲੋਕਾਂ ਦੇ ਵਿੱਚ ਇੱਕ ਮੌਕਰੀ ਬਣਾ ਦਿੱਤਾ।
0: ਬਿਲਕੁਲ ਆ ਜੀ, ਵਿਸ਼ਵਾਸਘਾਤ ਹੋ ਗਿਆ ਜੀ, ਵਿਸ਼ਵਾਸ ਹੀ ਚੱਕ ਹੋ ਜਾਣਾ ਲੋਕਾਂ ਦਾ, ਕੌਣ ਮੰਨੇਗਾ ਉੱਥੇ ਜਾ ਕੇ,
2: ਸਰ ਹਾਸੋਹੀਣੀ ਹੋ ਗਈ ਸਾਰੀ ਪ੍ਰੋਸੈਸ, ਹਾਸੋਹੀਣੀ ਹੋ ਗਈ ਜੀ, ਇਹਦਾ ਲੋਕਾਂ ਨੂੰ ਪਤਾ ਹੀ ਨਹੀਂ ਵੀ ਭਾਈ ਅਸੀਂ ਜਿਹੜਾ ਹੈਗਾ ਆ ਵੀ ਆਪਣੇ ਧਰਮ ਨੂੰ ਢਾਹ ਲਾ ਰਹੇ ਆ, ਤੇਰੀ ਗਵਾਹੀ ਨਾਲ ਕੀ ਹੋ ਜਾਊਗਾ, ਕੀ ਉਹ ਫਾਹੇ ਲੱਗ ਜੂਗਾ ਜੀ,
0: ਉਹ ਸੋਚਦੇ ਆ ਮੇਰਾ ਸੁਨਹਿਰੀ ਅੱਖਰਾਂ ਦੇ ਵਿੱਚ ਨਾਂ ਲਿਖ ਹੋ ਜਾਊਗਾ ਜੀ ਇਤਿਹਾਸ ਦੇ,
2: ਨਾਂ ਨੀ ਲਿਖ ਹੋ ਜਾਊਗਾ ਧਰਮ ਦੇ ਮਾਮਲੇ ਦੇ ਵਿੱਚ, ਇਹਦਾ ਲੌਂਗ ਰਨ ਇਹਦਾ ਹਿਸਟਰੀ ਆਫ ਸਿੱਖਿਜ਼ਮ ਜਿਹੜਾ ਹੈਗਾ ਆ ਇਹਨਾਂ ਦਾ ਇਹ ਵੱਡਾ ਵੱਡਾ ਗੁਨਾਹ ਗਿਣਿਆ ਜਾਣਾ ਜੀ।
0: ਬਿਲਕੁਲ ਹੈ ਜੀ,
2: ਤੁਸੀਂ ਕਿਹੜੇ ਦੋਸ਼ੀਆਂ ਨੂੰ ਸਜ਼ਾ ਦਵਾਉਣੀ ਹੈਗੀ ਜੀ, ਜਿਹੜਾ ਐਕਟ ਉਹਨਾਂ ਨੇ ਅੱਜ ਪਾਸ ਕੀਤਾ ਹੈਗਾ ਆ ਇਹ ਰੈਟਰੋਸਪੈਕਟਿਵ ਤਾਂ ਲੱਗਣਾ ਨੀ ਹੈਗਾ ਜੀ, ਉਹਨਾਂ ਨੇ ਤਾਂ ਉਸੇ ਜਿਹੜਾ ਪੁਰਾਣੇ ਐਕਟ ਦੇ ਮੁਤਾਬਕ ਹੀ ਟਰਾਈ ਹੋਣਾ ਜੀ, ਉਹ ਤਾਂ ਬਰੀ ਹੋ ਗਏ ਜੀ, ਤੁਸੀਂ ਆਪ ਜਿਹੜਾ ਹੈਗਾ ਜੀ ਵਿਧਾਨ ਸਭਾ ਚ ਕਿਹਾ ਵੀ ਇਸ ਤਰੀਕ ਤੋਂ ਹੀ ਲਾਗੂ ਹੋਊਗਾ, ਇਹ ਤੋਂ ਅੱਗੇ ਜਿਹੜੀਆਂ ਬੇਅਦਬੀਆਂ ਹੋਣਗੀਆਂ ਉਹਨਾਂ ਦੇ ਵਿੱਚ ਜਿਹੜਾ ਆ
0: ਲਿਆਂਦਾ
2: ਜੀ, ਤਾਂ ਬੇਅਦਬੀਆਂ ਹੁਣ ਹਟ ਗਈਆਂ ਜੀ, ਬੇਅਦਬੀ ਤਾਂ ਅੱਜ ਵੀ ਹੋ ਗਈ,
0: ਅੱਜ ਵੀ ਹੋਈ ਬਿਲਕੁਲ ਹੈ ਜੀ,
2: ਉਹਦੇ ਵਿੱਚ ਵੀ ਉਹ ਬੰਦਾ ਕਹਿੰਦਾ ਹੈਗਾ ਆ ਵੀ ਮੈਂ ਉਹਨੇ ਜਿਹੜਾ ਆ ਕੀ ਕੀਤਾ ਹੈਗਾ ਵੀ ਮੱਥਾ ਟੇਕਣ ਲੱਗੇ ਨੇ ਸ਼ਸਤਰਾਂ ਨੂੰ ਛੇੜਿਆ ਜੀ,
0: ਜੀ
2: ਸ਼ਸਤਰਾਂ ਨੂੰ ਹੱਥ ਲਾਇਆ, ਉਹ ਪਤਾ ਨੀ ਹੈਗਾ ਆ ਜੀ ਵੀ ਉਹ ਬੰਦਾ ਕਿੱਦਾਂ ਹੈਗਾ ਕੀ ਆ, ਵੀ ਕਈ ਵਾਰੀ ਨਹੀਂ ਪਤਾ ਹੁੰਦਾ ਜਾ ਕੇ ਪਤਾ ਜਿਹੜਾ ਹੈਗਾ
0: ਬਿਲਕੁਲ,
2: ਹਾਂਜੀ ਨਹੀਂ ਪਰ ਜੀ ਹਾਂ ਵੀ ਚੱਕ ਲੈਂਦਾ ਹੈਗਾ
0: ਜੀ,
2: ਹਾਂਜੀ ਤੇ ਉਹਨੇ ਇਸੇ ਚੀਜ਼ ਨੂੰ ਜਿਹੜਾ ਹੈਗਾ ਜਾ ਚਲੋ ਠੀਕ ਹੈ ਜੀ, ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਅਸੀਂ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੰਦੇ ਨਾ ਹੀ ਅਸੀਂ ਕਿਸੇ ਨੂੰ ਦੋਸ਼ੀ ਕਹਿੰਦੇ ਆ
0: ਜੀ,
2: ਪਰ ਹਾਂਜੀ ਉਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਆ, ਪਰ ਇਹ ਆ ਵੀ ਬੇਅਦਬੀਆਂ ਰੁਕੀਆਂ ਤਾਂ ਨੀ ਤੁਹਾਡੇ ਉਸ ਕਾਨੂੰਨ ਬਣਾਉਣ ਨਾਲ ਵੀ।
0: ਨਾਲੇ ਸੈਣੀ ਸਾਹਿਬ ਓਹਦੇ ਵਿਚ ਇਹ ਵੀ ਆ ਨਾ ਕਿ ਬੇਅਦਬੀ ਦੀ ਇੱਕ ਐਗਜ਼ਾਮਪਲ ਵੀ ਜਾਂ ਮਤਲਬ ਕਿ ਓਹਦੇ ਵਿਚ ਕਿਹੜੀ ਚੀਜ਼ ਦੀ ਬੇਅਦਬੀ ਆ ਉਹ ਵੀ ਤਾਂ ਹੋਣਾ ਚਾਹੀਦਾ ਨਾ, ਹਰ ਚੀਜ਼ ਨੂੰ ਬੇਅਦਬੀ ਦੇ ਨਾਲ ਹੀ ਜੋੜ ਕੇ ਲੱਗਣ ਲੱਗ ਪਏ ਜੀ, ਕਰਨ ਲੱਗ ਗਏ।
2: ਬਿਲਕੁਲ ਜੀ, ਮੰਨ ਲਓ ਓਹਨੇ ਅਜੇ ਜਿਹੜਾ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਤਾਂ ਪਹੁੰਚ ਹੀ ਨੀ ਕੀਤੀ ਜੀ ਉਸ ਬੰਦੇ
0: ਜੀ,
2: ਹਾਂਜੀ ਓਹਨੇ ਜਿਹੜਾ ਸ਼ਸਤਰਾਂ ਨੂੰ ਹੱਥ ਲਾਇਆ ਜਾਂ ਸ਼ਸਤਰ ਚੱਕ ਲਿਆ ਜਾਂ ਏਦਾਂ ਕਰਕੇ ਹੈਗਾ ਆ, ਉਹ ਜਿਹੜਾ ਆ ਉੱਥੇ ਤੁਸੀਂ ਰੋਕ ਕੇ ਦਬਕਾ ਮਾਰ ਕੇ ਉਹਨੂੰ ਪਿੱਛੇ ਹਟਾ ਵੀ ਹੱਥ ਨਹੀਂ ਲਾਉਣਾ ਵੀ ਚੱਲ ਪਿੱਛੇ ਹਟ ਗਿਆ। ਜੇ ਉਹ ਕੁਛ ਕੋਈ ਉਹ ਤੋਂ ਅਵਰਟ ਐਕਟ ਜਿਹੜਾ ਉਹ ਤੋਂ ਕਰਦਾ ਹੈਗਾ ਆ ਤਾਂ ਉਹਨੂੰ ਪਿੱਛੇ ਕੀਤਾ ਜਾ ਸਕਦਾ ਹੈਗਾ।
0: ਬਿਲਕੁਲ,
2: ਇਹ ਛੋਟੀਆਂ ਛੋਟੀਆਂ ਜਿਹੜੀਆਂ ਹੈਗੀਆਂ ਜਦੋਂ ਪਹਿਰੇਦਾਰੀ ਉੱਥੇ ਹੈਗੀ ਆ ਤੇ ਉਹ ਉਹਨੇ ਨਾਲ ਜਿਹੜੇ ਹੈਗੇ ਕੰਟਰੋਲ ਕੀਤਾ ਜਾ ਸਕਦਾ ਇਹਨਾਂ ਚੀਜ਼ਾਂ ਨੂੰ।
0: ਮੈਂ ਇੰਨਾ ਖਰਚਾ ਦੇਖਦੇ ਆ ਆਪਾਂ ਹੁੰਦਾ ਆ ਹਰ ਚੀਜ਼ ਦੇ ਉੱਤੇ, ਅੱਜ ਕੱਲ ਜਿਹੜਾ ਐਮੀਨੇਸ਼ਨ ਆ ਗਈਆਂ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਘੱਟੋ ਘੱਟ ਇੰਨੇ ਕਰਿੰਦੇ ਨੇ ਐਸ ਜੀ ਪੀ ਸੀ ਦੇ ਜਾਂ ਦਰਬਾਰ ਸਾਹਿਬ ਦੀ ਗੱਲ ਹੈ ਕਿ ਇੱਕ ਅਸੀਂ ਉੱਥੇ ਜੋ ਰੋਜ਼ ਰੁਟੀਨ ਦੇ ਵਿੱਚ ਹੁੰਦਾ ਹੈ ਉਹਦੀ 2-4 ਮਿੰਟ ਦੀ ਜਿਹੜੀ ਹੈ ਵੀਡੀਓਗ੍ਰਾਫੀ ਕਰਕੇ ਐਡੀਆਂ ਵੱਡੀਆਂ ਵੱਡੀਆਂ ਬਾਹਰ ਸਕਰੀਨਾਂ ਲੱਗੀਆਂ ਹੋਈਆਂ ਨੇ ਕਿ ਇੱਕ ਸਕਰੀਨ ਦੇ ਉੱਤੇ ਜਿੱਥੇ ਮੇਨ ਐਂਟਰੀਜ਼ ਹੈਗੀਆਂ ਨੇ ਉਹਦੇ ਉੱਤੇ ਪੂਰੀ ਜਿਹੜੀ ਹੈ ਉਹਦੇ ਉੱਤੇ ਇੱਕ ਚਲਾਈ ਨਹੀਂ ਜਾ ਸਕਦੀ, ਜਿਹੜਾ ਬਾਹਰੋਂ ਜਾਂ ਕੋਈ ਬੋਲੀ ਨਹੀਂ ਸਮਝਦਾ ਜਾਂ ਕੋਈ ਹੋਰ ਧਰਮ ਦਾ ਵਿਅਕਤੀ ਉੱਥੇ ਵਿਜ਼ਿਟ ਕਰਨ ਆਉਂਦਾ ਹੈ ਜਾਂ ਬਾਹਰੋਂ ਗੋਰੇ ਆਉਂਦੇ ਨੇ, ਕਿੱਦਾਂ ਮਤਲਬ ਕਿ ਆਪਾਂ ਪ੍ਰਵੇਸ਼ ਕਰਨਾ ਹੈ, ਕੀ ਸਾਡੀਆਂ ਉਹਦੇ ਉੱਤੇ ਚਾਹੇ ਰੁਮਾਲ ਲੈਣਾ ਹੈ ਚਾਹੇ ਚੁੰਨੀ ਲੈਣੀ ਹੈ, ਹਰ ਤਰ੍ਹਾਂ ਹਰ ਧਰਮ ਦੇ ਲਈ ਮਤਲਬ ਕਿ ਉਹਦਾ ਸਾਰਾ ਕੁਝ ਹੀ ਪ੍ਰੋਸੀਜਰ ਨਹੀਂ ਇੱਕ ਵੀਡੀਓ ਦੇ ਰਾਹੀਂ 2-4 ਮਿੰਟ ਦੀ ਕੀ ਕਰ ਨਹੀਂ ਸਕਦੇ ਜੀ, ਕਿਉਂ ਨਹੀਂ ਕੀਤਾ ਜਾਂਦਾ ਹੈ?
2: ਪਰ ਹੁਣ ਤਾਂ ਟੈਕਨੋਲੋਜੀ ਬਹੁਤ ਹੋ ਗਈ ਹੈਗੀ ਆ, ਹੁਣ ਤਾਂ ਇਹ ਕੀਤਾ ਜਾ ਸਕਦਾ ਹੈਗਾ। ਜਿਹੜੇ ਸੁਝਾਅ ਤਾਂ ਏਦਾਂ ਦੇ ਆਉਣੇ ਚਾਹੀਦੇ ਹੈਗੇ ਕਿ ਭਾਈ ਆਹ ਜਿਹੜੀ ਆ ਕੌਂਸਲਿੰਗ ਪਹਿਲਾਂ ਬਹੁਤ ਜ਼ਰੂਰੀ ਹੈਗੀ ਆ, ਜੇ ਤੁਸੀਂ ਉੱਥੇ ਲਿਜਾ ਰਹੇ ਕਿਸੇ ਨੂੰ ਜਿੱਦਾਂ ਮਰਜ਼ੀ ਆ।
0: ਬਿਲਕੁਲ
2: ਹਾਂਜੀ, ਅਦਰਵਾਈਜ਼ ਵੀ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਸਮਝਾਉਣ ਵਾਲੀਆਂ ਆ ਉਹ ਸਾਰਿਆਂ ਨੂੰ ਸਪਰੈਡ ਇਹ ਇਹਦਾ ਮਤਲਬ ਜਿਹੜਾ ਹੈਗਾ ਆ ਵੀ ਵੱਡੇ ਪੱਧਰ ਤੇ ਹੋਣੀਆਂ ਚਾਹੀਦੀਆਂ ਜੀ ਇਹ ਚੀਜ਼ਾਂ,
0: ਜਾਂ ਉੱਥੇ ਇੱਕ ਤਰ੍ਹਾਂ ਦਾ ਕਹਿ ਲੋ ਕਿ ਇੱਕ ਪ੍ਰਮਾਣਿਤ ਐਸ ਜੀ ਪੀ ਸੀ ਦੇ ਵੱਲੋਂ ਹੀ ਗਾਈਡ ਹੋਣੇ ਚਾਹੀਦੇ ਨੇ ਜੀ ਉੱਥੇ, ਜਿਹੜੇ ਬਾਹਰੋਂ ਕੋਈ ਗਰੁੱਪ ਆਉਂਦੇ ਆ ਜਾਂ ਕੁਝ ਬੰਦੇ ਇੱਕ ਦੋ ਵੀ ਹੈ ਉਹਨਾਂ ਨੂੰ ਮਤਲਬ ਕਿ ਫ੍ਰੀ ਸੇਵਾ ਦੇ ਤੌਰ ਦੇ ਉੱਤੇ ਉਹਨਾਂ ਨੂੰ ਨਾਲ ਘੁਮਾਉਣ ਦੇ ਲਈ ਵੀ ਤੁਹਾਨੂੰ ਚਲੋ ਤੁਹਾਨੂੰ ਇੱਥੇ ਪਤਾ ਨਹੀਂ ਜਾਂ ਬੋਲੀ ਨਹੀਂ ਆਉਂਦੀ ਜਾਂ ਕਿੱਦਾਂ ਇੱਥੋਂ ਕਿੱਥੇ ਐਂਟਰ ਕਰਨਾ ਹੈ ਉਹ ਨਾਲ ਲਿਜਾਏ ਜਾ ਸਕਦੇ ਆ, ਜਿੱਦਾਂ ਮਤਲਬ ਕਿ ਘੱਟੋ ਘੱਟ 10-15 ਜਾਣਿਆਂ ਦਾ ਗਰੁੱਪ ਬਣਾ ਲਿਆ ਜਾਵੇ ਚਾਹੇ ਉਹ ਵੱਖਰੇ ਵੱਖਰੇ ਕਿਤੇ ਉਹ ਵੀ ਖਿੱਤੇ ਤੋਂ ਆਏ ਹੈ ਤੇ 10-15 ਜਾਣੇ ਇਕੱਠੇ ਕਰਕੇ ਇੱਕ ਗਾਈਡ ਨਾ ਦਿੱਤਾ ਜਾਵੇ ਉੱਥੇ, ਕਿਉਂ ਨਹੀਂ ਕੀਤਾ ਜਾਂਦਾ? ਏਦਾਂ ਦੇ ਉਪਰਾਲੇ ਕੀਤੇ ਜਾ ਸਕਦੇ ਆ।
2: ਪਰ ਸਭ ਉੱਥੇ ਰਸ਼ ਬਹੁਤ ਹੁੰਦਾ ਆ, ਹਰ ਇੱਕ ਇੰਡੀਵਿਜੁਅਲ ਦੇ ਉੱਤੇ ਤਾਂ ਨਹੀਂ ਇਹੋ ਜਿਹੀ ਗੱਲ ਹੋ ਸਕਦੀ, ਪਰ ਚਲੋ ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ ਆ ਕਿ ਹਾਂਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਇਨੀਸ਼ੀਏਟਿਵ ਤਾਂ ਲੈਣੇ ਚਾਹੀਦੇ ਆ
0: ਜੀ,
2: ਜਿਹਨੂੰ ਨਹੀਂ ਭਾਈ ਜੇ ਤੁਹਾਨੂੰ ਨਹੀਂ ਪਤਾ ਹੈਗਾ ਆ ਮਰਿਆਦਾ ਦਾ ਤੇ ਪਹਿਲਾਂ ਮਰਿਆਦਾ ਦਾ ਪਤਾ ਕਰਕੇ ਫਿਰ ਅੰਦਰ ਜਾਓ
0: ਜੀ।
2: ਬਾਕੀ ਗੁਰੂ ਘਰਾਂ ਦਾ ਵੀ ਆ ਏਦਾਂ ਹੀ ਆ ਨਾ ਜੀ, ਬਾਕੀ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਹੈਗਾ ਆ ਵੀ ਤੁਸੀਂ ਉਸ ਚੀਜ਼ ਤੱਕ ਜਿਹੜਾ ਹੈਗਾ ਤੁਸੀਂ ਉਹਨੂੰ ਕਿੱਥੇ ਤੱਕ ਜਿਹੜਾ ਆ ਉਹਨੂੰ ਲੈ ਕੇ ਜਾਓਗੇ, ਬੇਅਦਬੀ ਨੂੰ ਤੁਸੀਂ ਕਿੱਥੇ ਤੱਕ ਐਕਸਪੈਂਡ ਕਰੋਗੇ ਜੀ?
0: ਬਿਲਕੁਲ ਹੈ ਜੀ,
2: ਇਹ ਤਾਂ ਉਲਟਾ ਜਿਹੜੇ ਹੈਗੇ ਆ ਸਿੱਖਿਜ਼ਮ ਦੇ ਜਿਹੜੇ ਫੋਲੋਅਰ ਹੈਗੇ ਆ ਉਹਨਾਂ ਦੇ ਮਨ ਦੇ ਵਿੱਚ ਦਹਿਸ਼ਤ ਪਾਈ ਆ ਤੁਸੀਂ।
0: ਬਿਲਕੁਲ, ਲੋਕ ਦੂਰ ਹੋ ਰਹੇ ਨੇ ਜੀ ਚੀਜ਼ਾਂ ਤੋਂ। ਬਿਲਕੁਲ
2: ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਬਾਕੀ ਉਹ ਤਾਂ ਦੇਖਣ ਵਾਲੀ ਗੱਲ ਹੈਗੀ ਆ, ਪਾਰਟ ਆਫ ਇਨਵੈਸਟੀਗੇਸ਼ਨ ਆ ਕਿਸ ਤਰੀਕੇ ਨਾਲ ਹੋਊਗਾ ਜੀ।
0: ਜੀ, ਪਰ ਸੈਣੀ ਸਾਹਿਬ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਜਾਂ ਪੰਨੂ ਸਾਹਿਬ ਦਾ ਰਵੱਈਆ ਜੋ ਦੇਖਣ ਨੂੰ ਮਿਲ ਰਿਹਾ, ਚਲੋ ਆਪ ਪੱਤਰਕਾਰੀ ਦੇ ਵਿਚ ਰਹੇ ਨੇ ਹਰ ਚੀਜ਼ ਤੋਂ ਪਹਿਲੂ ਤੋਂ ਜਾਣੂ ਨੇ, ਜੋ ਬਿਆਨਬਾਜ਼ੀ ਹੋ ਰਹੀ ਆ ਸਾਰਾ ਕੁਝ ਹੋ ਰਿਹਾ ਸਿਆਸੀ ਪੱਧਰ ਦੇ ਉੱਤੇ ਦੇਖਿਆ ਜਾ ਸਕਦਾ, ਪਿਛਲੇ 4 ਸਾਲਾਂ ਦੀ ਸਰਕਾਰ ਬਣੀ ਹੋਈ ਹੈ ਕਦੋਂ ਦੀ ਬੇਅਦਬੀ ਜਾਂ ਹੋਰ ਸਾਰੇ ਮਾਮਲੇ ਹੋਏ ਨੇ ਉਹਦੇ ਵਿਚ ਕੀ ਕੁਝ ਵਾਪਰਿਆ, ਉਹਦੇ ਵਿਚ ਪੁਲਿਸ ਜਾਂ ਲੋਕਲ ਜਿਹੜੇ ਲੋਕ ਸਨ ਜਾਂ ਵੱਖਰੇ ਵੱਖਰੇ ਲੋਕਾਂ ਨੇ ਆ ਕੇ ਧਰਨੇ ਲਾਏ ਸਾਰਾ ਕੁਝ ਕੀਤਾ, ਕਿ ਉਹਨਾਂ ਦਾ ਪੱਖ ਆਪਾਂ ਛੱਡ ਦੇਵਾਂਗੇ ਕਿ ਉੱਥੇ ਕੀ ਸ਼ਾਂਤਮਈ ਬੈਠਿਆਂ ਦੇ ਉੱਤੇ ਹੀ ਸਾਰਾ ਕੁਝ ਹੋ ਗਿਆ, ਉਹ ਬਹੁਤ ਵੱਡੇ ਸਵਾਲ ਨੇ।
2: ਪਰ ਜਿਹੜਾ ਇਹ ਗੱਲਾਂ ਜਿਹੜੀਆਂ ਹੈਗੀਆਂ ਅੱਜ ਕਰਦੇ ਪਏ ਹੈਗੇ ਆ, ਨੋ ਡਾਊਟ ਕਿ ਜਿਹੜੀ ਕੁੰਵਰ ਵਿਜੇ ਪ੍ਰਤਾਪ ਤਾਂ ਇਹਨਾਂ ਦਾ ਆਪਣਾ ਸੀ ਨਾ
0: ਜੀ,
2: ਉਹਦੀ ਰਿਪੋਰਟ ਦੇ ਵਿਚ ਵੀ ਇਹ ਆਇਆ ਕਿ ਪਹਿਲਾਂ ਜਿਹੜਾ ਆ ਉੱਥੇ ਉਹ ਜਦੋਂ ਮਤਲਬ ਲਾਠੀ ਚਾਰਜ ਹੋਣ ਲੱਗਾ ਹੈਗਾ ਆ ਉਧਰੋਂ ਵੀ ਜਿਹੜਾ ਆ ਥੋੜੀ ਰਜਿਸਟੈਂਸ ਹੋਈ ਆ, ਥੋੜੀ ਫੋਰਸ ਯੂਜ਼ ਕੀਤੀ ਗਈ ਆ, ਜਿਹੜੇ ਬੰਦੇ ਜਿਹੜੇ ਪ੍ਰਦਰਸ਼ਨ ਕਰਨ ਵਾਲੇ ਸੀ ਉਹਨਾਂ ਨੇ ਵੀ, ਜਿਹਦੇ ਵਿਚ 1-2 ਪੁਲਿਸ ਵਾਲੇ ਵੀ ਇੰਜਰਡ ਹੋਏ ਸੀ,
0: ਘੇਰ ਲਏ ਸੀਗੇ ਜੀ ਉਹ ਗਰੁੱਪਾਂ ਦੇ ਵਿਚ।
2: ਹਾਂਜੀ, ਉਹ ਇਸ ਕਰਕੇ ਜਿਹੜਾ ਹੈਗਾ ਪੁਲਿਸ ਕੋਲ ਵੀ ਹੋਰ ਕੋਈ ਜਿਹੜਾ ਜਰੀਆ ਨਹੀਂ ਸੀ, ਤਦੇ DM ਨੇ ਜਿਹੜਾ ਆ ਡਿਸਟ੍ਰਿਕਟ ਮੈਜਿਸਟ੍ਰੇਟ DC ਕੋਲ ਹੀ ਪਾਵਰ ਹੁੰਦੀ ਹੈਗੀ ਆ, ਸਿਰਫ ਗੋਲੀ ਚਲਵਾ ਕੇ ਦੀ ਤਾਂ ਜਿਹੜੇ ਹੈਗੇ ਆ ਅੱਗੇ ਦੀ ਅੱਗੇ ਉਹ ਪਾਵਰ ਡੈਡੀਕੇਟ ਕਰ ਸਕਦਾ ਐਗਜ਼ੈਕਟਿਵ ਮੈਜਿਸਟ੍ਰੇਟ ਦੇ ਉੱਤੇ, ਜਿਹੜਾ ਆ ਮੌਕੇ ਦੇ ਉੱਤੇ ਤਹਿਸੀਲਦਾਰ ਵੀ ਗੋਲੀ ਦਾ ਹੁਕਮ ਦੇ ਸਕਦਾ।
0: ਬਿਲਕੁਲ ਹੈ ਜੀ,
2: ਕੋਈ ਰਾਜਸੀ ਨੇਤਾ ਜਿਹੜਾ ਆ ਉਹ ਗੋਲੀ ਦਾ ਹੁਕਮ ਨਹੀਂ ਦਿੰਦਾ ਹੁੰਦਾ, ਉਹ ਡਿਸਟ੍ਰਿਕਟ ਮੈਜਿਸਟਰ ਕੋਲ ਪਾਵਰ ਹੁੰਦੀ ਹੈ।
0: ਕੋਟਕਪੂਰਾ ਦੀ ਤਾਂ ਆਈ ਗਈ ਹੈ ਜੀ, ਅੱਜ ਮੀਡੀਆ ਨੇ ਦੋ ਚਾਰ ਘੰਟੇ ਪਹਿਲਾਂ ਦੀ ਗੱਲ ਆ, ਉਹਨਾਂ ਨੇ ਕੀਤੀ ਆ, ਨਸ਼ਰ ਕੀਤੀ ਆ, ਜੋ ਕਹਿੰਦੇ ਸੀਕਰੇਟ ਬਣਿਆ ਹੋਇਆ ਸੀਗਾ।
2: ਪਰ ਸਵਾਲ ਤਾਂ ਇਹ ਹੈਗਾ ਨਾ ਭਾਰੇ ਸਾਹਿਬ, ਵੀ ਇੱਥੇ ਪੜ੍ਹੇ ਲਿਖੇ ਲੋਕ ਵੀ ਅਨਪੜ੍ਹ ਆ, ਇਹੋ ਜਿਹੀਆਂ ਗੱਲਾਂ ਕਰਦੇ ਆ ਜਿਹੜੀਆਂ ਮਤਲਬ ਉਹ ਇਸੇ ਚੀਜ਼ ਨੂੰ ਵੀ ਹਾਂ ਜੀ ਉੱਥੇ ਸੁਖਬੀਰ ਬਾਦਲ ਮੰਨਿਆ ਸੀਗਾ ਤੇ ਹੁਣ ਕੋਰਟ ਦੇ ਵਿੱਚ ਕਿੱਦਾਂ ਮੁੱਕਰ ਜਾਊਗਾ, ਜਿੱਦਾਂ ਦੀ ਇਹ ਗੱਲ ਕਰਦੇ ਹੈਗੇ ਆ ਜਿੱਦਾਂ ਟਰੈਪ ਚ ਲੈਂਦੇ ਆ ਜੀ, ਓਦਾਂ ਹੀ ਉਹ ਲੋਕੀ ਜਿਹੜੇ ਆ ਟਰੈਪ ਚ ਆਉਂਦੇ ਹੈਗੇ ਆ ਜੀ, ਲੋਕੀ ਸਮਝਦੇ ਨੀ ਇਸ ਗੱਲ
0: ਨੂੰ,
2: ਸਾਡਾ ਜਿਹੜਾ ਇਹ ਧਾਰਮਿਕ ਖੇਤਰ ਆ।
0: ਮੋਦੀ ਦੀਆਂ ਪਾਵਰਾਂ ਦਾ ਨੀ ਪਤਾ ਕਿ ਇੱਕ MP ਜਿਹੜਾ PM ਆ ਉਹਦੀ ਪਾਵਰ ਤੇ ਚਾਰ ਫੌਜਾਂ ਨੂੰ ਕੰਟਰੋਲ ਕਰਨ ਦੀ ਹੁੰਦੀ ਹੈ, ਅਸੀਂ ਹਰ ਚੀਜ਼ ਉਹ ਮੋਦੀ ਦੇ ਉੱਤੇ ਠੋਕੀ ਜਾਂਦੇ ਹਾਂ ਜੀ।
2: ਗੱਲ ਠੀਕ ਹੈਗੀ ਆ ਤੁਹਾਡੀ, ਪਰ ਸਵਾਲ ਇਹ ਹੈਗਾ ਨਾ ਵੀ ਦੱਸੂਗਾ ਕੌਣ, ਨਾ ਤਾਂ ਕੋਈ ਪੜ੍ਹਦਾ ਆ ਤੇ ਨਾ ਕੋਈ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਜਾਣਾ ਚਾਹੁੰਦਾ ਆ, ਜੋ ਕੋਈ ਲੀਡਰ ਦੱਸ ਜਾਂਦਾ ਆ ਉਹ ਉਹਦੀ ਗੱਲ ਪੱਲੇ ਬੰਨ ਲੈਂਦੀ ਆ
0: ਜੀ,
2: ਦੱਸ ਕੇ ਕੌਣ ਜਾਂਦਾ ਹੈ, ਜਿਹਨੂੰ ਅਸੀਂ ਫੋਲੋ ਕਰਦੇ ਆ ਜਾਂ ਜਿਹਨੂੰ ਪਸੰਦ ਕਰਦੇ ਓਹਨੂੰ ਹੀ ਸੁਣਦੇ ਆ,
0: ਬਿਲਕੁਲ
2: ਦੂਜੇ ਦੀ ਤਾਂ ਗੱਲ ਹੀ ਨੀ ਸੁਣਦੇ ਆਪਾਂ
0: ਜੀ।
2: ਮੈਂ ਇਸੇ ਕਰਕੇ ਕਹਿੰਦਾ ਸੀ ਨਾ ਵੀ ਹਮੇਸ਼ਾ ਜਿਹੜਾ ਹੈਗਾ ਆ ਵੀ ਸਾਰਾ ਵਿਊ ਪੁਆਇੰਟ ਸੁਣੋ, ਸਾਰਿਆਂ ਦਾ ਵਿਊ ਪੁਆਇੰਟ ਸੁਣੋਗੇ ਤੇ ਤਾਂ ਤੁਹਾਡੀ ਸੋਚ ਜਿਹੜੀ ਹੈਗੀ ਆ ਉਹ, ਜਾਂ ਤਾਂ ਤੁਸੀਂ ਜਿਹੜਾ ਹੈਗਾ ਖੁਦ ਸਟੱਡੀ ਕਰੋ ਜਾਂ ਇਸ ਇੰਨੇ ਕੈਪੇਬਲ ਹੋਵੋ ਕਿ ਤੁਸੀਂ ਖੁਦ ਜਿਹੜਾ ਆ ਉਹਤੇ ਅਨਾਲਿਸਿਸ ਕਰ ਸਕੋ, ਜਾਂ ਜਿਹੜਾ ਹੈਗਾ ਆ ਕਿ ਤੁਸੀਂ ਸਾਰੇ ਪੱਖ ਸੁਣ ਕੇ ਤੇ ਫੇਰ ਆਪਣੀ ਬੁੱਧੀ ਨੂੰ ਜਿਹੜਾ ਆ ਉਹ ਉਸ ਤਰੀਕੇ ਦੇ ਨਾਲ ਬਣਾਓ ਵੀ ਭਾਈ ਮੈਂ ਰੈਸ਼ਨਲ ਵਿਊ ਕਿੱਦਾਂ ਬਣ ਸਕਦਾ ਮੇਰਾ। ਤੋ ਇਸ ਕਰਕੇ ਜਿਹੜਾ ਹੈਗਾ ਰਘਵੀਰ ਸਿੰਘ ਨੇ ਜੋ ਕੀਤਾ ਗਲਤ ਕੀਤਾ ਜੀ,
0: ਕਾਰਨ ਇਹੀ ਲੱਗਦੇ ਨੇ ਕਿ ਇੱਕ ਆਪਸ ਦੇ ਵਿੱਚ ਜਿਹੜੀ ਖੁੰਦਕਬਾਜ਼ੀ ਆ ਨਾ ਭਾਈ ਉਹ ਸਲਾਖਾਂ ਦੇ ਪਿੱਛੇ ਹੋਵੇ ਫੇਰ ਹੀ ਸਾਨੂੰ ਚੈਨ ਆਏਗਾ, ਜਾਂ ਲੋਕਾਂ ਦੀ ਮਾਨਸਿਕਤਾ ਵੀ ਇਹ ਬਣ ਗਈ ਕਿ ਜਿੰਨਾ ਚਿਰ ਸੁਖਬੀਰ ਬਾਦਲ ਜਾਂ ਭਗਵੰਤ ਮਾਨ ਜਾਂ ਆਪਣੇ ਬਿਕਰਮ ਮਜੀਠੀਆ ਜਾਂ ਹੋਰ ਜਿੰਨੇ ਵੱਡੇ ਨੇਤਾ ਨੇ ਜਿੰਨਾ ਚਿਰ ਉਹ ਡੱਕੇ ਨੀ ਜਾਣਗੇ ਅੰਦਰ ਓਨਾ ਚਿਰ ਮਤਲਬ ਕਿ ਕੁਛ ਵੀ ਸੰਭਵ ਨਹੀਂਗਾ ਜੀ। ਇੱਕ ਬਦਲਾ ਲਾਊ ਜਿਹੜੀ ਸੀ ਨਾ ਉਹ ਚੀਜ਼ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਜੀ, ਬਸ ਇਹਦੇ ਚ ਕੋਈ ਲੈਣਾ ਦੇਣਾ ਨਹੀਂ ਕਿ ਮੁੱਦਾ ਕੀ ਹੈ, ਗੱਲ ਕੀ ਹੋਈ ਹੈ, ਕਿਹਦੇ ਨਾਲ ਕੀ ਲੈਣ ਦੇਣ ਹੈ, ਰਿਪੋਰਟਾਂ ਕੀ ਕਹਿੰਦੀਆਂ ਨੇ, ਸਿੱਟ ਕੀ ਕਹਿੰਦੀ ਹੈ, ਬਸ ਆਪਣਾ ਹੀ ਸਾਰਾ ਕੁਝ ਚੱਲ ਰਿਹਾ ਜੀ।
2: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ, ਮੈਂ ਤੁਹਾਡੇ ਨਾਲ 100% ਸਹਿਮਤ ਆ, ਪਰ ਸਵਾਲ ਤਾਂ ਇਹ ਆ ਕਿ ਪੋਲੀਟੀਕਲ ਲੀਡਰ ਦਾ ਇਲੈਕਸ਼ਨ ਨਾ ਜਿੱਤਣਾ ਹੀ ਉਹਦਾ ਮਰਨ ਹੁੰਦਾ?
0: ਬਿਲਕੁਲ ਹੈ ਜੀ,
2: ਇਹ ਸਭ ਤੋਂ ਵੱਡੀ ਮੌਤ ਹੁੰਦੀ ਆ ਉਹਦੀ, ਜਦੋਂ ਪੋਲੀਟੀਕਲ ਲੀਡਰ ਜਿਹੜਾ ਆ ਇਲੈਕਸ਼ਨ ਲੜਦਾ ਆ ਤੇ ਉਹ ਨਹੀਂ ਜਿੱਤਦਾ ਨਾ ਜੀ, ਉਹਦੇ ਨਾਲ ਤੇ ਉਹ ਤੋਂ ਵੱਡੀ ਸੱਟ ਨੀ ਉਹਨੂੰ ਹੋ ਸਕਦੀ ਹੈ।
0: ਬਿਲਕੁਲ ਆ ਜੀ,
2: ਹਾਂਜੀ, ਤੇ ਬਾਕੀ ਜਿਹੜਾ ਹੈਗਾ ਅੰਦਰ ਭੇਜ ਦੇਣਾ ਜਾਂ ਬਾਹਰ ਭੇਜ ਦੇਣਾ ਹੈਗਾ ਆ ਉਹ ਤਾਂ ਕਾਨੂੰਨੀ ਪ੍ਰੋਸੈਸ ਨਾਲ ਜਾਣਾ ਹੈਗਾ, ਤੇ ਕਾਨੂੰਨ ਜੋ ਹੈਗਾ ਆ ਤੇ ਕਾਨੂੰਨ ਦੀ ਪ੍ਰੋਸੈਸ ਦੇ ਵਿੱਚ ਜੇ ਉਹ ਗਿਲਟੀ ਹੋਊਗਾ ਤੇ ਫੇਰ ਹੋ ਸਕਦਾ ਆ,
0: ਅਦਰਵਾਈਜ਼ ਨਹੀਂ। ਬਿਲਕੁਲ ਆ ਜੀ, ਜੀ
2: ਜੀ ਸਰ, ਹੋਰ ਕਿਹੜੀ ਖਬਰ ਸੀ ਸਰ ਮੇਰੇ?
0: ਹਾਂਜੀ, ਆਪਣੇ ਇੱਕ ਮਿੰਟ ਜੀ, ਮੈਂ ਔਜਲਾ ਸਾਹਿਬ ਦਾ ਸੁਨੇਹਾ ਇੱਕ ਆਇਆ, ਉਹ ਪੜ੍ਹ ਲਵਾਂ। ਕਹਿੰਦੇ ਮਜੀਠੀਆ ਨੇ ਮਾਰੀ ਬੜਕ, ਮਾਨ ਨੇ ਠੋਕੇ, ਬਸ ਆਹ ਸੁਣਨੇ ਨੂੰ ਚਾਹੀਦਾ, ਲੋਕਾਂ ਨੂੰ ਮੁੱਦੇ ਨਹੀਂ ਚਾਹੀਦੇ ਜੀ। ਕਹਿੰਦੇ
2: ਬਿਲਕੁਲ ਜੀ, ਬਿਲਕੁਲ ਬਿਲਕੁਲ, ਲੋਕੀ ਇੱਥੇ ਅਗਰੈਸ਼ਨ ਜਿਹੜਾ ਹੈਗਾ ਨਾ ਉਹਨੂੰ ਬੜਾ ਪਸੰਦ ਕਰਦੇ ਹੈਗੇ ਆ ਜੀ, ਅਕਲ ਵਾਲੀ ਗੱਲ ਕਰੋ ਤਾਂ ਕੋਈ ਮੁੱਲ ਨੀ ਪੈਂਦਾ ਜੀ,
0: ਨਹੀਂ ਜੀ,
2: ਫਲਾਣੇ ਨੇ ਫਲਾਣੇ ਨੂੰ ਮਾਰਤੀ ਬੜਕ ਜੀ, ਬਸ ਉਹਦੇ ਵਿੱਚ ਹੀ ਜਿਹੜਾ ਹੈਗਾ ਆ
0: ਜੀ।
2: ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਮੈਂ ਨੀ ਠੀਕ ਸਮਝਦਾ ਜੀ, ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਇੱਕ ਰੈਸ਼ਨਲ ਸਟੱਡੀ ਕਰੋ ਉਹਦੇ ਤੇ ਜਿਹੜਾ ਆਪਣਾ ਵਿਊ ਪੁਆਇੰਟ ਬਣਾਓ ਜੀ।
0: ਬਿਲਕੁਲ ਹੈ ਜੀ,
2: ਬਾਕੀ ਮਜੀਠਾ ਸਾਹਿਬ ਦੀ ਔਜਲਾ ਸਾਹਿਬ ਨੇ ਗੱਲ ਕੀਤੀ ਹੈਗੀ ਆ, 15 ਤਰੀਕ ਉਹਨਾਂ ਦੇ ਕੇਸ ਦੇ ਵਿੱਚ ਪਈ ਆ ਜੀ, ਮੈਨੂੰ ਲੱਗਦਾ ਆ ਕਿ 15 ਤਰੀਕ ਨੂੰ ਜਮਾਨਤ ਮਿਲ ਜਾਊਗੀ
0: ਜੀ। ਬਿਲਕੁਲ ਹੈ ਜੀ,
2: ਜੇ ਉਹ ਤੋਂ ਪਹਿਲਾਂ ਸਰਕਾਰ ਨੂੰ ਫੜ ਨੀ ਲੈਂਦੀ ਤੇ
0: ਜੀ। ਤੇ ਸੈਣੀ ਸਾਹਿਬ, ਬੰਟੀ ਰਮਾਣਾ ਹੁਣਾਂ ਦਾ ਮਾਮਲਾ ਅੱਜ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ, ਤੇ ਬਾਕੀ ਚਲੋ ਹਰ ਜਿਹੜਾ ਪਾਰਟੀ ਆ ਜਿਹੜੀ ਫੰਡਿੰਗ ਦੇ ਲਈ ਭੇਜਦੀ ਆ ਸਾਰਾ ਕੁਝ ਹੁੰਦਾ ਹੈ, ਵੈਸੇ ਤਾਂ ਇੰਡੀਆ ਦੇ ਵਿੱਚ ਵੀ ਆ ਕੇ ਜੇ NRI ਹੈਗੇ ਆ ਜਾਂ ਕਿੱਦਾਂ ਆ ਉਹ ਅਸੀਂ ਮੇਰੇ ਵਰਗੇ ਜਿੱਦਾਂ ਕਿ ਪਬਲਿਕ ਦੇ ਵਿੱਚ ਜਾਂ ਕੋਈ ਵੀ ਸਿਆਸੀ ਕਾਨਫਰੰਸ ਜਾਂ ਕੁਝ ਇੱਦਾਂ ਦਾ ਨਹੀਂ ਕਰ ਸਕਦੇ, ਬਕਾਇਦਾ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ, ਪਰ ਇਹ ਗੱਲ ਕੀ ਬਣੀ ਆ ਜੇ ਰਮਾਣਾ ਸਾਹਿਬ ਦੀ ਜਿਹੜੀ ਉੱਥੇ?
2: ਦਰਅਸਲ ਗੱਲ ਏਦਾਂ ਸੀਗਾ ਜੀ, ਬਾਕੀ ਦਾ ਖਬਰ ਤੁਸੀਂ ਡਿਟੇਲ ਚ ਕਰ ਦਿੱਤੀ, ਬੰਟੀ ਰਮਾਣਾ ਹੁਣਾਂ ਦੀ ਬੇਟੀ ਉੱਥੇ ਰਹਿੰਦੀ ਹੈ ਜੀ, ਕਹਿੰਦੇ
0: ਜੀ
2: ਉਹ ਇੱਕ ਦਿਨ ਪਹਿਲਾਂ ਚਲੇ ਗਏ ਸੀਗੇ ਬਾਕੀ ਜਸੇ ਨਾਲੋਂ, ਬਾਕੀ ਗਰੁੱਪ ਨਾਲੋਂ। ਇਹਨਾਂ ਨੇ ਪਹਿਲਾਂ ਹੀ ਜਿਹੜਾ ਆ ਦੇਖਿਆ, ਉਹਨਾਂ ਨੂੰ ਵੀ ਪਤਾ ਸੀਗਾ ਕਿ ਜੇ ਅਸੀਂ ਪੁਲਿਸ ਕਲੀਅਰੈਂਸ ਲੈਣ ਗਏ ਤੇ ਸਾਨੂੰ ਪੁਲਿਸ ਕਲੀਅਰੈਂਸ ਇਹਨਾਂ ਨੇ ਦੇਣੀ ਹੀ ਨਹੀਂ, ਰੈਦਰ ਉਹਨਾਂ ਨੇ ਕੀਤਾ ਉਸ ਕੇਸ ਦੇ ਬਿਨਾਹ ਤੇ ਵੀ ਆ ਮੈਂ ਜੀ ਵਿਦੇਸ਼ ਜਾਣਾ ਚਾਹੁੰਦਾ ਹੈਗਾ ਆ ਤੇ ਮੈਨੂੰ ਵਿਦੇਸ਼ ਜਾਣ ਦੀ ਪਰਮਿਸ਼ਨ ਦੇ ਦਿੱਤੀ ਜਾਏ, ਤੇ ਕੋਰਟ ਨੇ ਪਰਮਿਸ਼ਨ ਦੇ ਦਿੱਤੀ, ਗ੍ਰਾਂਟ ਕਰ ਦਿੱਤੀ ਜੀ। ਹੁਣ ਉਹ ਆਪਣੇ ਕੋਰਟ ਵਾਲੀ ਪਰਮਿਸ਼ਨ ਨਾਲ ਲੈ ਕੇ ਚੱਲ ਗਏ। ਇਹਨਾਂ ਨੇ ਮਨੀਲਾ ਤੋਂ ਕਿਸੇ ਬੰਦੇ ਨੂੰ ਜਿਹੜਾ ਹੈਗਾ ਆ ਕਹਿ ਕੇ ਤੇ ਸ਼ਿਕਾਇਤ ਕਰਵਾਤੀ ਜੀ।
0: ਜੀ
2: ਸ਼ਿਕਾਇਤ ਕੀ ਕਰਾਈ ਕਿ ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਵੀ ਜੇ ਪੁਲਿਸ ਕਲੀਅਰੈਂਸ ਲਈ ਨੀ ਇਸ ਬੰਦੇ ਨੇ ਤੇ ਉਹ ਜਦੋਂ ਕੋਰਟ ਦੀ ਕਲੀਅਰੈਂਸ ਜਿਹੜੀ ਹੈਗੀ ਸੀ ਉਹਦੇ ਤੇ ਉਹਨਾਂ ਨੇ ਕਿਹਾ ਉਹ ਕਹਿੰਦੇ ਜੀ ਪੁਲਿਸ ਕਲੀਅਰੈਂਸ ਤੁਸੀਂ ਲਈ ਨੀ, ਉਹ ਕਹਿੰਦੇ ਮੈਂ ਕੋਰਟ ਦੀ ਕਲੀਅਰੈਂਸ ਲੈ ਕੇ ਆਇਆ ਹੈਗਾ ਜੀ। ਉਹਨਾਂ ਨੇ ਇਸ ਚੀਜ਼ ਦੇ ਉੱਤੇ ਤਾਂ ਹੀ ਉਹਨਾਂ ਨੂੰ ਬਿਠਾਈ ਰੱਖਿਆ ਜੀ ਕਾਫੀ ਚਿਰ ਵੀ ਜਦ ਕੋਰਟ ਦੀ ਕਲੀਅਰੈਂਸ ਹੈਗੀ ਆ। ਉਹ ਕਹਿੰਦੇ ਜੀ ਅੱਛਾ ਫਿਰ ਉਹਨਾਂ ਨੇ ਜਦੋਂ ਰਿਵਰਸ ਕਾਲ ਕੀਤੀ ਹੋਣੀ ਆ ਪਤਾ ਕੀਤਾ ਜੀ ਫਿਰ ਕੋਰਟ ਦੀ ਕਲੀਅਰੈਂਸ ਆ ਉਹਨਾਂ ਕੋਲ ਤਾਂ। ਅਗਲੇ ਕਹਿੰਦੇ ਕੋਰਟ ਦੀ ਕਲੀਅਰੈਂਸ ਦਾ ਇੱਕ ਪਾਰਟੀਕੁਲਰ ਕੇਸ ਵਾਸਤੇ ਆ ਜਿਸ ਕੇਸ ਦੇ ਵਿੱਚ ਉਹ ਤੇ ਹੈ ਇੱਥੇ ਕੀ ਪਤਾ ਉਹਦੇ ਚ ਕਿੰਨੇ ਕੇਸ ਹੈਗੇ ਆ। ਪੁਲਿਸ ਕਲੀਅਰੈਂਸ ਦੇ ਵਿੱਚ ਤਾਂ ਆਉਣਾ ਆ ਵੀ ਉਹਦੇ ਤੇ ਖਿਲਾਫ਼ ਕੋਈ ਕੇਸ ਪੈਂਡਿੰਗ ਨੀਗਾ, ਸਾਨੂੰ ਕੋਈ ਇਤਰਾਜ਼ ਨੀਗਾ ਜੀ। ਉਹਨਾਂ ਨੇ ਫਿਰ ਜਿਹੜਾ ਹੈਗਾ ਆ ਕਿਹਾ ਨਹੀਂ ਜੀ ਵੀ ਪੁਲਿਸ ਕਲੀਅਰੈਂਸ ਵੀ ਨਸੈਸਿਟੀ ਸੀ ਤੇ ਜਿਹੜੀ ਤੁਸੀਂ ਨਹੀਂ ਲੈ ਕੇ ਆਏ ਇਸ ਕਰਕੇ ਉਹਨਾਂ ਨੇ ਕਿਹਾ। ਉਹ ਕਨਫਿਊਜ਼ ਰਹੇ ਜੀ ਕਾਫੀ ਦੇਰ ਬਿਠਾਈ ਰੱਖਿਆ ਉਹਨਾਂ ਨੇ, ਫਿਰ ਉਹਨਾਂ ਨੇ ਬਾਅਦ ਚ ਆਪ ਹੀ ਆਪਸ਼ਨ ਦਿੱਤੀ ਵੀ ਭਾਈ ਜੇ ਤੁਸੀਂ ਮੈਨੂੰ ਨਹੀਂ ਜਾਣ ਦੇ ਸਕਦੇ ਤੇ ਮੈਨੂੰ ਵਾਪਸ ਭੇਜ ਦਿਓ। ਉਹ ਕਹਿੰਦੇ ਜੀ ਠੀਕ ਆ ਤੁਸੀਂ ਵਾਪਸ ਚੱਲ ਜਾਓ ਜੀ।
0: ਬਿਲਕੁਲ
2: ਸੋ ਇਸ ਕਰਕੇ ਹੈਗਾ ਆ, ਹੋ ਸਕਦਾ ਹੈਗਾ ਆ ਉਹ ਮਤਲਬ ਜਿਹੜਾ ਆਫਲਾਈਨ ਜਿਹੜਾ ਮੇਰੀ ਔਜਲਾ ਸਾਹਿਬ ਨਾਲ ਗੱਲ ਹੁੰਦੀ ਪਈ ਸੀ ਉਹ ਕਹਿੰਦੇ ਵੀ ਜਾਊ ਜ਼ਰੂਰ ਵਾਪਸ ਪੁਲਿਸ ਕਲੀਅਰੈਂਸ ਲੈ ਕੇ। ਮੈਂ ਕਿਹਾ ਵੀਰ ਜੀ ਇਹਨਾਂ ਦੇ ਸਟੇਟ ਨੇ ਪੁਲਿਸ ਨੇ ਛੇਤੀ ਕਿਤੇ ਪੁਲਿਸ ਕਲੀਅਰੈਂਸ ਨੀ ਦੇਣੀ। ਹਾਂ ਇਹ ਹੋ ਸਕਦਾ ਹੈ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਵੀ ਮੈਨੂੰ ਪੁਲਿਸ ਕਲੀਅਰੈਂਸ ਜਾਰੀ ਕੀਤੀ ਜਾਵੇ ਤੇ ਲੈ ਕੇ ਤੇ ਫਿਰ ਮੁੜ ਕੇ ਜਾਣ।
0: ਬਿਲਕੁਲ ਜੀ। ਤੇ ਸੈਣੀ ਸਾਹਿਬ ਕੱਲ ਨੂੰ ਪੰਜਾਬ ਦੇ ਵਿੱਚ ਅੰਮ੍ਰਿਤਸਰ ਵਿਖੇ ਗੋਲਡਨ ਗੇਟ ਦੇ ਉੱਤੇ 13 ਜੂਨ ਨੂੰ ਕੋਕਰਚ ਜਨਤਾ ਪਾਰਟੀ ਪਹੁੰਚ ਰਹੀ ਹੈ ਜੀ, ਕਿੱਦਾਂ ਦਾ ਹੰਗਾਰਾ ਚਾਹੁੰਦੇ ਨੇ, ਕਿ ਪੈਸੇ ਵਾਲਾ ਚਾਹੁੰਦੇ ਨੇ ਜਾਂ ਇਹ ਸਪੋਰਟ ਚਾਹੁੰਦੇ ਨੇ ਜਾਂ ਬਾਹਰਲੇ ਮੁਲਕਾਂ ਦੇ ਵਿੱਚੋਂ ਜਹਾਜ਼ ਭਰ ਭਰ ਕੇ ਹੁਣ ਇਹ ਚਾਹੁੰਦੇ ਨੇ।
2: ਸਰ ਇਹ ਦੇਖਦੇ ਪਏ ਆ ਕਿ ਕਿੱਥੇ ਯੂਥ ਜਿਹੜਾ ਆ ਫਟਾਫਟ ਮਗਰ ਲਾਇਆ ਜਾ ਸਕਦਾ
0: ਜੀ।
2: ਉਹ ਸਾਡਾ ਸੌਫਟ ਟਾਰਗੇਟ ਜਿਹੜਾ ਲੱਭਿਆ ਉਹ ਪੰਜਾਬ ਲੱਭਿਆ
0: ਜੀ,
2: ਕਿਉਂਕਿ ਪੰਜਾਬ ਦਾ ਯੂਥ ਜਿਹੜਾ ਹੈਗਾ ਇਹਨੂੰ ਚਾਹੇ ਵਹੀਦ ਮਗਰ ਲਾ ਲਓ ਚਾਹੇ ਕਿੱਥੇ ਮਰਜ਼ੀ ਮਗਰ ਲਾ ਲਓ ਪੰਜਾਬ ਦਾ ਯੂਥ ਜਿਹੜਾ ਹੈਗਾ ਤਿਆਰ ਹੀ ਰਹਿੰਦਾ ਹੈ
0: ਜੀ।
2: ਸੋ ਇਸ ਕਰਕੇ ਉਹਨਾਂ ਨੇ ਪੰਜਾਬ ਵੱਲ ਨੂੰ ਰੁਖ ਕੀਤਾ ਹੈਗਾ ਜੀ। ਤੇ ਜਦੋਂ ਦਿੱਲੀ ਦੇ ਵਿੱਚ ਵੀ ਜੰਤਰ ਮੰਤਰ ਤੇ ਇਕੱਠੇ ਹੋਏ ਸੀਗੇ ਤੇ ਉੱਥੇ ਜਿਹੜੇ ਆ ਮੀਡੀਏ ਨੇ ਨਾ ਜੀ ਜਿਹੜੇ ਬੰਦੇ ਉੱਥੇ ਆਏ ਸੀ ਉਹਨਾਂ ਨੂੰ ਸਵਾਲ ਕੀਤਾ
0: ਜੀ
2: ਕਿ ਭਾਈ ਤੁਸੀਂ ਕਿਹੜਾ ਪੇਪਰ ਐਗਜ਼ਾਮ ਦਿੱਤਾ ਸੀ, ਤੁਸੀਂ ਨੀਟ ਦਾ ਐਗਜ਼ਾਮ ਦਿੱਤਾ ਸੀ ਜਾਂ ਜਿਹੜੀਆਂ ਗੱਲਾਂ ਤੇ ਆਏ ਹੈਗੇ ਆ। ਹੁਣ ਕੱਲ ਨੂੰ ਜੇ ਪੰਜਾਬ ਦੇ ਵਿੱਚ ਵੀ ਉੱਥੇ ਗਏ ਹੋਣਗੇ ਜਿਹੜੇ ਗਏ ਹੋਣਗੇ ਉਹਨਾਂ ਨੂੰ ਪੁੱਛ ਲਿਓ ਕਿਸੇ ਨੇ ਨੀਟ ਦਾ ਪੇਪਰ ਦਿੱਤਾ ਆ
0: ਜੀ
2: ਜਾਂ ਕਿਸੇ ਨੇ ਕਿਹੜਾ ਪੇਪਰ ਦਿੱਤਾ ਸੀ ਜਿਹੜਾ ਲੀਕ ਹੋ ਗਿਆ ਤੇ ਜਿਹਦੇ ਮਤਲਬ ਆਊਟ ਆਫ ਗਰਜ ਜਿਹੜਾ ਆ ਵੀ ਉੱਥੇ ਇਕੱਠੇ ਹੋਏ ਆ ਜੀ।
0: ਜੀ
2: ਇਹ ਸਾਰਾ ਕੁਛ ਜਿਹੜਾ ਹੈਗਾ ਆ ਸਰ ਪੋਲੀਟੀਕਲੀ ਮੋਟੀਵੇਟਡ ਹੈਗਾ ਆ ਜੀ।
0: ਬਿਲਕੁਲ
2: ਕਿ ਯੂ ਹੈਵ ਟੂ ਚੂਜ਼ ਵੈਦਰ ਯੂ ਆਰ ਰੈਡੀ ਟੂ ਐਕਸਪੀਰੀਅੰਸ ਇਹ ਨਿਊ ਗੌਰਮੈਂਟ ਜੀ।
0: ਪੂਰਾ ਸਵਾਗਤ ਕੀਤਾ ਅਗਲਿਆਂ ਨੇ, ਐਨ ਪੂਰਾ ਜਾਣ ਦਿੱਤਾ ਜੀ, ਕੋਈ ਪੁੱਛ ਗਿੱਛ ਨੀ, ਕੋਈ ਲੈਣਾ ਦੇਣਾ ਨੀ।
2: ਸਰ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਪਹਿਲਾਂ ਦਿਮਾਗ ਲਾਇਆ ਸੀਗਾ ਵੀ ਇਹ ਸਾਡੇ ਅਗੇਂਸਟ ਜਾਊਗੀ ਗੱਲ
0: ਜੀ,
2: ਫੇਰ ਉਹਨਾਂ ਨੇ ਕਿਹਾ ਜੇ ਸਾਡੇ ਅਗੇਂਸਟ ਜਾਊਗੀ ਤੇ ਇਹ ਤਾਂ ਹੋਰ ਵੀ ਵਧੀਆ ਆ, ਸਾਡੇ ਅਗੇਂਸਟ ਜਾਊਗੀ ਤੇ ਜਿਹੜੀ ਸਾਡੇ ਅਗੇਂਸਟ ਵੋਟ ਪੈਣੀ ਹੈਗੀ ਆ ਉਹ ਹੋਰ ਡਿਵਾਈਡ ਹੋ ਜਾਊਗੀ, ਹੋਰ ਹਿੱਸਿਆਂ ਚ ਵੰਡ ਹੋ ਜਾਊਗੀ ਜੀ। ਇਸ ਕਰਕੇ ਸਰਕਾਰ ਨੇ ਵੀ ਕਿਹਾ ਤਾਂ ਵੈਲਕਮ ਕਰਤਾ ਵੀ ਆਓ ਜੀ ਕਰੋ ਜੀ, ਉਹਨਾਂ ਨੂੰ ਪਤਾ ਵੀ ਹਾਂ ਜੀ ਮੰਨ ਲਓ ਜਿਹੜਾ ਹੈਗਾ ਇਹ ਵੀ ਮਾਰਕੀਟ ਚ ਆ ਜਾਂਦੇ ਹੈਗੇ ਆ ਤੇ ਉਹਦੇ ਨਾਲ ਜਿਹੜੀ ਆ ਵੀ ਉਹ ਵੋਟ ਜਿਹੜੀ ਐਂਟੀ ਇਨਕੰਬੈਂਸੀ ਵੋਟ ਪੈਂਦੀ ਹੁੰਦੀ ਹੈਗੀ ਆ ਉਹ ਹੋਰ ਡਿਵਾਈਡ ਹੋਊਗੀ ਜੀ।
0: ਜੀ
2: ਇਸ ਕਰਕੇ ਕੋਈ ਵੀ ਸੱਤਾ ਰੂਟ ਪਾਰਟੀ ਜਿਹੜੀ ਹੈਗੀ ਆ ਉਹਨੂੰ ਡਿਨਾਈ ਨਹੀਂ ਕਰੂਗੀ, ਉਹਨਾਂ ਦੀ ਜਿਹੜੀ ਆ ਵੀ ਵਿਰੋਧੀ ਵੋਟ ਹੈਗੀ ਆ ਉਹੀ ਡਿਵਾਈਡ ਹੋਣੀ ਆ ਨਾ ਬਹੁਤੇ ਹਿੱਸਿਆਂ ਚ।
0: ਬਿਲਕੁਲ,
2: ਸੋ ਇਸ ਕਰਕੇ ਉਹਨਾਂ ਦੀ ਆਪਣੀ ਵੋਟ ਤਾਂ ਪੱਕੀ ਦੀ ਪੱਕੀ ਇੰਟੈਕਟ ਰਹਿਣੀ ਆ ਜੀ।
0: ਜੀ
2: ਸੋ ਇਸ ਕਰਕੇ ਪੋਲੀਟੀਕਲੀ ਮੋਟੀਵੇਟਡ ਆ, ਹੋਰ ਕੁਛ ਨੀ ਹੈਗਾ ਜੀ। ਤੇ ਬਾਕੀ ਪੰਜਾਬ ਦੇ ਦੇਖਦੇ ਆ ਜੀ ਕੱਲ ਨੂੰ ਕਿਹੜੇ ਬੰਦੇ ਜਿਹੜੇ ਹੈਗੇ ਜਿਹਨਾਂ ਨੇ ਨੀਟ ਦੀ ਪ੍ਰੀਖਿਆ ਦਿੱਤੀ ਹੋਊਗੀ ਤੇ ਉਹ ਉੱਥੇ ਇਕੱਠੇ ਹੁੰਦੇ ਆ ਤੇ ਪਤਾ ਲੱਗੂਗਾ ਜੀ।
0: ਬਿਲਕੁਲ,
2: ਸਾਰੇ ਜਿਹੜੇ ਨਾਰੇ ਲਾਉਣ ਵਾਲੇ ਆ ਜੀ।
0: ਜੀ ਤੇ ਸੈਣੀ ਸਾਹਿਬ ਇੱਕ ਔਜਲਾ ਸਾਹਿਬ ਦਾ ਸਵਾਲ ਆਇਆ, ਕਹਿੰਦੇ ਮਜੀਠੀਆਂ ਨੂੰ ਲੱਭ ਨਹੀਂ ਰਹੇ ਜਾਂ ਫਿਰ ਲੱਭ ਨਹੀਂ ਰਿਹਾ?
2: ਨਹੀਂ ਲੱਭ ਰਹੇ ਆ, ਇਦਾਂ ਦੀ ਗੱਲ ਨੀ ਹੋ ਸਕਦੀ ਉਹ ਲੱਭਦੇ ਨੀ ਹੋਣਗੇ
0: ਜੀ,
2: ਉਹ ਲੱਭ ਨਹੀਂ ਰਿਹਾ ਇਹ ਜਰੂਰ ਹੈਗਾ ਆ ਜੀ।
0: ਜੀ
2: ਉਹਦਾ ਕਾਰਨ ਹੈਗਾ ਆ ਕਿ ਇਹਨਾਂ ਨੂੰ ਵੀ ਪਤਾ ਆ ਵੀ ਹੋ ਸਕਦਾ ਉਹਨੂੰ ਹਾਈ ਕੋਰਟ ਦੇ ਵਿੱਚੋਂ ਰਿਲੀਫ ਮਿਲ ਜਾਏ ਤੇ ਇਸ ਕਰਕੇ ਉਹ ਤੋਂ ਪਹਿਲਾਂ ਜੇ ਹੋ ਜਾਏ ਤੇ ਉਹ ਆਪਾਂ ਹਾਈ ਕੋਰਟ ਚ ਜਾ ਕੇ ਕਹਿ ਦਿੰਦੇ ਹੈਗੇ ਆ ਜੀ ਵੀ ਉਹਨੂੰ ਕਿਉਂਕਿ ਹਾਈ ਕੋਰਟ ਨੇ ਵੀ ਨਾਲ ਹੀ ਉਹ ਪਟੀਸ਼ਨ ਜਿਹੜੀ ਹੈ ਜਿਹਤੇ ਡਿਟੇਲ ਚ ਸੁਣਵਾਈ ਕਰਨੀ ਉਹ ਉਹਨਾਂ ਨੂੰ ਬਹਾਨਾ ਚਾਹੀਦਾ ਹੁੰਦਾ ਉਹਨਾਂ ਨੂੰ ਵੀ ਉਹਨਾਂ ਨੇ ਵੀ ਡਿਸਮਿਸ ਕਰ ਦੇਣੀ ਐਜ਼ ਬਿਕਮ ਇਨਫ੍ਰਕਚੁਅਸ ਤੇ ਮਜੀਠੀਆ ਰੈਗੂਲਰ ਬੇਲ ਅਪਲਾਈ ਕਰ ਲਏ। ਰੈਗੂਲਰ ਇਹ ਹੈਗਾ ਆ ਲੋਅਰ ਕੋਰਟ ਜਿਹੜੀ ਹੈਗੀ ਆ ਪਹਿਲਾਂ 10 ਦਿਨ ਉਹ ਲਾ ਦਿੰਦੀ ਆ ਜੀ, ਫਿਰ ਜਿਹੜਾ ਆਪੇ ਸੈਸ਼ਨ ਕੋਰਟ ਚੱਲ ਜਾਓ ਉਹ 10 ਦਿਨ ਲਾ ਦਿੰਦੇ ਆ ਜੀ। ਹਾਂਜੀ ਸੈਕਸ਼ਨ ਜ਼ਰੂਰ ਇਹਨਾਂ ਨੇ ਇੱਦਾਂ ਦੇ ਲਾਏ ਹੈਗੇ ਆ ਕਿ ਉਹਦੀ ਜਮਾਨਤ ਜਿਹੜੀ ਆ ਸਿੱਧੀ ਸੈਸ਼ਨ ਕੋਰਟ ਲੱਗਣੀ ਆ ਤੇ ਸੈਸ਼ਨ ਕੋਰਟ ਤੋਂ ਬਾਅਦ ਜਿਹੜੀ ਆ ਹਾਈ ਕੋਰਟ ਲੱਗਣੀ ਹੈਗੀ ਆ ਜੀ, ਉਹਦੇ ਵਿੱਚ 1-2 ਮਹੀਨੇ ਗਰਮੀਆਂ ਦੇ ਉਹਨਾਂ ਨੂੰ ਕੱਟਣੇ ਪੈ ਸਕਦੇ ਹੈਗੇ ਜੀ।
0: ਜੀ ਬਿਲਕੁਲ
2: ਤੇ ਇਸ ਕਰਕੇ ਜਿਹੜਾ ਆ ਜਦੋਂ ਹੁਣ ਜਿਸ ਬੰਦੇ ਨੂੰ ਲੈ ਕੇ ਛੁਡਾਉਣ ਗਏ ਸੀਗੇ ਉਹਦੀ ਜਿਹੜੀ ਆ ਅਰੈਸਟ ਇਲੀਗਲ ਡਿਕਲੇਅਰ ਕਰ ਦਿੱਤੀ ਆ, ਮੈਨੂੰ ਮੋਸਟ ਪ੍ਰੋਬੇਬਲੀ ਉਮੀਦ ਆ ਵੀ ਹਾਂ ਜੀ 15 ਤਰੀਕ ਨੂੰ ਹਾਈ ਕੋਰਟ ਰਿਲੀਫ ਦੇ ਦੇਗੀ ਪ੍ਰੋਵਾਈਡਿਡ ਮਜੀਠਾ ਸਾਹਿਬ ਉਦੋਂ ਤੱਕ ਜਿਹੜਾ ਆ ਵੀ ਅਰੈਸਟ ਨਾ ਹੋਵੇ।
0: ਬਿਲਕੁਲ ਹੈ ਜੀ ਜੀ
2: ਹਾਂਜੀ, ਕਿਉਂਕਿ ਫਿਰ ਐਂਟੀਸਪੇਟਰੀ ਜ਼ਮਾਨਤ ਜਿਹੜੀ ਅਰਜੀ ਹੁੰਦੀ ਨਾ ਜੀ ਉਹ ਤਾਂ ਖਤਮ ਹੀ ਹੋ ਜਾਂਦੀ ਹੈ।
0: ਹਾਂਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ। ਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ ਸੈਣੀ ਸਾਹਿਬ ਲੈਣ ਤੋਂ ਅੱਗੇ ਪਹਿਲਾਂ ਤੇ ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ
3: ਨੂੰ ਸਾਰੇ ਸੋਤਿਆਂ ਨੂੰ। ਸਾਡੀ ਜੀ ਮੇਰਾ ਸਵਾਲ ਅੱਗੇ ਹੈ ਇਸ ਤੋਂ ਜਿਹੜਾ ਉਹਦਾ ਮੇਰਾ ਜਵਾਬ ਦਿੱਤਾ ਕਿ ਇੱਕ ਸਰਕਾਰ ਕੋ ਇੰਨਾ ਜੰਤਰ ਤੰਤਰ ਮੰਤਰ ਸ਼ੰਤਰ ਹੁੰਦਾ ਹੈ ਕਿ ਇੱਕ ਬੰਦਾ ਨਹੀਂ ਲੱਭ ਸਕੇ ਜੀ। ਉਹ
0: ਵੈਸੇ ਤਾਂ ਦੇਖਿਆ ਜਾਵੇ ਔਜਲਾ ਸਾਹਿਬ ਮਜੀਠੀਆ ਜੀ ਤਾਂ ਤੰਤਰ ਸ਼ਾਂਤਰ ਜ਼ਿਆਦਾ ਕੰਮ ਕਰਦਾ ਸਰਕਾਰ ਦੇ ਨਾਲ।
3: ਬਾਦਲ ਸਾਹਿਬ ਕਹਿੰਦੇ ਨਹੀਂ ਨਹੀਂ ਨਹੀਂ ਉਹ ਤਾਂ ਠੀਕ ਹੈ, ਮੈਂ ਦੇਖੋ ਸਵਾਲ ਹੈ ਮੇਰਾ ਸੀਰੀਅਸ ਲਿਓ। ਬਾਦਲ ਸਾਹਿਬ ਕਹਿੰਦੇ ਮੇਰੀ ਤਾਂ ਕੀੜੀ ਫਿਰਦੀ ਦੀ ਨਹੀਂ ਹੈ ਤੇ ਮਜੀਠੀਆ ਸਾਹਿਬ ਤਾਂ 6 ਫੁੱਟ ਤੋਂ ਉੱਚੇ ਨਹੀਂ।
0: ਬਿਲਕੁਲ ਹੈ
3: ਸਵਾਲ ਹੈ ਇਹ ਇੱਕ
0: ਜੀ।
2: ਗੱਲ ਇਹ ਤਾਂ ਹੈਗੀ ਆ ਕਿ ਜੋ ਜੋ ਸੁਣਨ ਨੂੰ ਆਉਂਦੀਆਂ ਹੈਗੀਆਂ ਜੀ ਗੱਲਾਂ ਉਹਦੇ ਮੁਤਾਬਕ ਉਹ ਜਿੱਥੇ ਵੀ ਬੈਠੇ ਹੈਗੇ ਉਹ ਕਿਸੇ ਸੇਫ ਜ਼ੋਨ ਚ ਹੀ ਬੈਠੇ ਆ ਜੀ, ਉੱਥੇ ਤੱਕ ਜਿਹੜਾ ਹੈਗਾ ਸਰਕਾਰਾਂ ਦੀ ਪਹੁੰਚ ਹੈ ਨਹੀਂ। ਕੋਈ ਵੀ ਆ ਜਿੱਦਾਂ ਮਰਜ਼ੀ ਆ ਜਿੱਦਾਂ ਮਰਜ਼ੀ ਹੈਗਾ ਜੀ, ਫੇਰ ਇਸ ਕਰਕੇ ਜਿਹੜਾ ਹੈਗਾ ਹੋਰ ਇੰਨੇ ਦਿਨ ਨਹੀਂ ਲਾਉਂਦੀਆਂ ਹੁੰਦੀਆਂ ਨਾਲੇ ਜਿਹੜਾ ਆ ਵੀ ਆਮ ਆਦਮੀ ਪਾਰਟੀ ਦੇ ਕਿਹੜੇ ਵਲੰਟੀਅਰ ਨੇ ਲੱਭਣਾ ਉਹਨਾਂ ਨੂੰ, ਪੁਲਿਸ ਨੇ ਲੱਭਣਾ ਹੈਗਾ ਆ, ਪੁਲਿਸ ਦੇ ਵਿੱਚ ਉਹਨਾਂ ਦੇ ਕਿਹੜਾ ਬੰਦੇ ਹੈ ਨੀ
0: ਜੀ,
2: ਤੇ ਉਹਨਾਂ ਨੂੰ ਭਜਾਇਆ ਗਿਆ ਆ ਤੇ ਉਹ ਵੀ ਪੁਲਿਸ ਨੇ ਭਜਾਇਆ ਹੋਣਾ। ਨਿਕਲ ਜਾਓ ਜੀ।
3: ਇਸ ਕਰਕੇ ਜਿੱਥੇ ਬੈਠੇ ਇੰਨਾ ਚਿਰ ਹੋ ਗਿਆ ਰਾਜਨ ਜੀ ਕਾਰਨ, ਹੁਣ ਤਾਂ ਚਲੋ ਚਾਹੇ ਦਿੱਲੀ ਚਲੇ ਗਏ ਹੁਣ ਇਹ ਵੀ ਕੋਈ ਪਤਾ,
0: ਪਰ ਉਹਦੇ ਵਿੱਚ ਔਜਲਾ ਸਾਹਿਬ ਤੇ ਸੈਣੀ ਸਾਹਿਬ ਮੈਨੂੰ ਲੱਗਦਾ ਕਿ ਜੇ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਉਹਨਾਂ ਨੂੰ ਜ਼ਿਆਦਾ ਕੈਸ ਕਰ ਸਕਦੇ ਨੇ ਆਮ ਆਦਮੀ ਪਾਰਟੀ ਵਾਲੇ, ਜੇ ਗ੍ਰਿਫਤਾਰ ਹੋ ਜਾਂਦੀ ਹੈ ਮਸਲਾ ਤਾਂ ਠੰਡਾ ਪੈ ਜੂ।
3: ਨਹੀਂ ਫਿਰ ਜੇ ਗ੍ਰਿਫਤਾਰ ਕਰਦੇ ਆ ਫਿਰ ਧਾਰਾ ਤਾਂ ਉਹੀ ਲਾਈਆਂ ਜਿਹੜੀਆਂ ਅੰਮ੍ਰਿਤਪਾਲ ਤੇ ਲਾਈਆਂ ਨੇ ਨਾ
0: ਜੀ,
2: ਚੜਾ ਸਕਦੇ ਆ।
3: ਹਾਂ ਦੇਖੋ ਜ਼ਿਆਦਾ ਚੜਾਉਣਾ ਪਊਗਾ
0: ਜੀ,
3: ਉੱਥੇ ਸਰਕਾਰ ਵੀ ਫਸੂਗੀ ਨਾ।
0: ਫਸੂਗੀ ਹਾਂ ਬਿਲਕੁਲ ਹੈ ਜੀ,
3: ਮੈਨੂੰ ਲੱਗਦਾ ਸਰਕਾਰ ਬੇਲ ਬੂਲ ਲੈ ਲਵੇ ਨਿਬੜੇ ਕੰਮ
0: ਜੀ,
3: ਪੰਗਾ
2: ਹੋ ਸਕਦਾ ਜੀ, ਬਿਲਕੁਲ ਹੋ ਸਕਦਾ ਆ, ਹੋ
3: ਸਕਦਾ ਜੀ, ਤੁਹਾਡੇ ਤੇ ਉਹ ਕਾਰਵਾਈ ਹੋਵੇ ਮੇਰੇ ਤੇ ਹੋਵੇ ਨਾ ਜੀ,
0: ਬਿਲਕੁਲ ਹੈ ਜੀ। ਫਿਰ ਉਹਨਾਂ ਦਾ ਅੰਮ੍ਰਿਤਪਾਲ
3: ਅੰਮ੍ਰਿਤਪਾਲ ਨਾਲੋਂ ਅੰਮ੍ਰਿਤਪਾਲ ਵੱਡਾ ਦੁਸ਼ਮਣ ਤਾਂ ਨੀ ਮਜੀਠੀਆ ਨਾਲੋਂ,
0: ਬਿਲਕੁਲ ਹੈ ਬਿਲਕੁਲ
2: ਬਿਲਕੁਲ ਜੀ ਬਿਲਕੁਲ,
3: ਕਿੱਥੇ ਮਾਰਿਆ
0: ਜੀ।
2: ਦੇਖੋ ਇਹ ਤਾਂ ਸਰਕਾਰਾਂ ਦੀ ਜਿਹੜੀ ਹੈਗੀ ਆ ਸਾਜਿਸ਼ ਹੁੰਦੀ ਹੈਗੀ ਆ, ਸਰਕਾਰਾਂ ਸਾਜਿਸ਼ ਕਰਦੀਆਂ ਜੀ, ਤੇ ਇਸ ਕਰਕੇ ਮੈਨੂੰ ਲੱਗਦਾ ਆ ਇੰਨੇ ਦਿਨ ਜਿਹੜੇ ਗਏ ਹੈਗੇ ਆ ਤੇ ਇਹਦਾ ਮਤਲਬ ਇਹ ਆ ਵੀ ਜਾਂ ਤਾਂ ਸਰਕਾਰ ਦਾ ਪੰਛਾ ਹੈ ਨਹੀਂ ਜੀ।
3: ਹੁਣ ਮੇਰੇ ਦਿਮਾਗ ਚ ਆ ਗਿਆ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
2: ਹਾਂਜੀ,
3: ਮੈਨੂੰ ਐ ਲੱਗਿਆ ਵੀ ਏਡੀ ਵੀ ਗੱਲ ਨੀ ਜੇ ਫੜਨ ਤੇ ਆਵੇ
0: ਜੀ।
3: ਉਹਦਾ ਕਿਸੇ ਨੇ ਸਕੈਮ ਕਰਿਆ, ਕੇਰਲਾ ਤੋਂ 24 ਘੰਟੇ ਚੱਕ ਲਿਆਉਂਦੇ ਨੇ, ਬੰਗਾਲ ਤੋਂ ਚੱਕ ਲਿਆਉਂਦੇ ਨੇ ਜੀ, ਇਹਨੇ ਪੈਸਿਆਂ ਦਾ ਕਿਸੇ ਲੀਡਰ ਦੀ ਘਾਟ ਨਾਲ ਘਪਲਾ ਕਰਿਆ ਹੋਵੇ, ਚੱਕ ਲਿਆਉਂਦੇ ਕਿ ਨਹੀਂ ਨਾਲੇ ਬੰਦਾ ਨਾਲੇ ਪੈਸੇ।
2: ਬਿਲਕੁਲ ਜੀ, ਕਿਤੇ ਧਾਰਮਿਕ ਸਥਾਨ ਤੇ ਭਗਤੀ ਵੀ ਕਰਦੇ ਹੋ ਸਕਦੇ ਆ, ਜਿੱਥੇ ਜਿੱਥੇ ਸਰਕਾਰਾਂ ਦੀ ਪਹੁੰਚ ਨਾ ਹੋਵੇ, ਜੇ ਸਰਕਾਰ ਜਾਂਦੀ ਹੋਵੇ ਤੇ ਸਰਕਾਰ ਹੀ ਟੁੱਟਦੀ ਹੋਵੇ ਦਿਸਦੀ ਹੋਵੇ ਭਾਈ ਇਹਨੂੰ
3: ਹੱਥ ਪਾਇਆ ਵੀ ਸਿਆਸਤ ਕਿਹੋ ਜਿਹੀ ਕੁੱਤੀ ਚੀਜ਼ ਹੈ, ਤੁਸੀਂ ਦੇਖੋ ਬੰਦਾ ਮਿਨਿਸਟਰ ਚੀਫ ਮਿਨਿਸਟਰ ਕਿਵੇਂ ਬਣਿਆ
0: ਜੀ।
3: ਹਾਂਜੀ
2: ਬਿਲਕੁਲ ਜੀ ਬਿਲਕੁਲ ਬਿਲਕੁਲ,
3: ਤੇ ਨਾਲੇ ਹੱਥੋਂ ਵੀ ਗਿਰੇ ਅਗਲੇ ਦੇ ਜਾ ਕੇ ਭੋਗਦੇ ਵੀ ਜਾ ਕੇ ਆਇਆ।
2: ਬਿਲਕੁਲ ਜੀ ਇਹੀ ਕੰਮ ਹੈ ਸਿਆਸਤ ਦਾ, ਇਹੀ ਕੰਮ
3: ਸਿਆਸਤ ਉਹ ਕਹਿੰਦੇ ਨਾ ਵੀ ਸਿਆਸਤ ਉਹ ਚੀਜ਼ ਹੈ ਜਿਹੜੇ ਡੰਡੇ ਤੇ ਪੈਰ ਧਰਦੇ ਉਹ ਪਹਿਲਾਂ ਡੰਡਾ ਤੋੜਦੇ ਆ ਜੀ
0: ਧਰਦੇ ਬਿਲਕੁਲ ਹੈ
2: ਬਿਲਕੁਲ ਜੀ ਨਹੀਂ ਤਾਂ ਪਿੱਛੇ ਹੋਰ ਕੋਈ ਚੜਿਆ ਹੁੰਦਾ ਉਸੇ ਡੰਡੇ ਤੇ
3: ਬਿਲਕੁਲ ਜਿਹੜੇ ਡੰਡੇ ਨੇ ਪੈਰ ਹੱਥ ਦਿੱਤੇ ਹੋਣ ਉਹਦਾ ਤੋੜਨਾ ਚ ਪੱਕਾ ਹੁੰਦਾ ਵੀ ਇਹ ਫਸਟ ਸਟੈਪ ਆ ਮੇਰਾ
0: ਬਿਲਕੁਲ
2: ਬਿਲਕੁਲ ਜੀ ਬਿਲਕੁਲ ਬਿਲਕੁਲ
3: ਪੰਜਾਬ ਦੀ ਸਿਆਸਤ ਜੀ ਦੇਖੋ ਕੋਈ ਸਾਡੇ ਕਿਸੇ ਦੀ ਸੁਣ ਲੋ ਕੋਈ ਮੁੱਦੇ ਤੇ ਗੱਲ ਨੀ ਹੁੰਦੀ ਹਰ ਰੋਜ਼ ਬਿਆਨਬਾਜ਼ੀ ਹੋ ਰਹੀ ਹੈ
0: ਬਿਲਕੁਲ
3: ਤੇ ਮੁੱਖ ਮੰਤਰੀ ਸਾਹਿਬ ਹਰ ਪਿੰਡ ਮਿਲਣੀ ਕਰ ਰਹੇ ਨੇ ਪੰਜਾਬ ਦੇ ਹਾਲਾਤ ਕੀ ਨੇ ਉੱਤੇ ਕੋਈ ਵਰਕ ਨੀ ਕਰ ਰਿਹਾ ਵੀ ਇਹ ਬਸ ਇੱਕ ਚੁਣ ਕੇ ਮੈਨੂੰ ਤਾਂ ਐਂ ਲੱਗਦੀ ਹੈ ਇੱਕ ਦੂਜੇ ਨੂੰ ਆਹ ਗੱਲਾਂ ਕਰਨ ਨੂੰ ਤੇ ਆਪਦੀ ਐਸ਼ਪਰਾਸੀ ਕਰਨ ਨੂੰ ਬਣਦੇ ਨੇ ਤੇ ਲੋਕ ਤਾਂ ਐਜੇ ਉਹ ਚੱਲੀ ਜਾਂਦਾ ਜਿਵੇਂ ਇੱਕ ਵਾਰੀ ਮਤਲਬ ਕਿਸੇ ਚੀਜ਼ ਨੂੰ ਤੁਸੀਂ ਪੈਡਲ ਦੇ ਦੋ ਇੱਕ ਸਾਈਕਲ ਨੂੰ ਪੈਡਲ ਮਾਰ ਦੋ 24 ਘੰਟੇ ਆਪੇ ਚੱਲੀ ਜਾਂਦਾ ਮੁੜ ਕੇ
0: ਜੀ
3: ਹੈ ਲੱਗੇ ਪੰਜਾਬ ਦੇ ਹਾਲਾਤ ਤਾਂ ਰਾਜਨ ਜੀ ਇੱਕ ਨੇ
0: ਬਿਲਕੁਲ
3: ਕੋਈ ਕੰਮ ਵਾਲਾ ਕੰਮ ਹੋ ਰਿਹਾ
0: ਨਾ ਜੀ
2: ਨਾ ਜੀ ਨਾ ਨਾ ਬਿਲਕੁਲ ਨੀ ਬਿਲਕੁਲ ਨੀ ਨਾ ਕੋਈ
3: ਡਿਵੈਲਪਮੈਂਟ ਸਰਕਾਰ ਚਲਾਓ ਜਿਵੇਂ ਸਰਕਾਰ ਚੱਲਦੀ ਹੈ ਪਿੰਡਾਂ ਤੇ ਬਹਿ ਕੇ ਉਹ ਸਰਕਾਰ ਚੱਲਦਾ ਭਾਸ਼ਣ ਦੇ ਕੇ ਮੁੜੇ ਆਉਂਦੇ ਨੀ ਬਸ
0: ਨਾਲੇ ਜਿੱਤੀ ਹੋਈ ਸਰਕਾਰ ਆ ਜੀ ਜਾਂ ਤਾਂ ਉੱਥੇ ਇਲੈਕਸ਼ਨ ਹੋਵੇ ਮੂਹਰੇ ਹਨਾ ਅਜੇ ਪਈ 6 ਮਹੀਨੇ ਪਏ
3: ਨਾਲੇ ਮੰਤਰੀਆਂ ਦਾ ਖਰਚਾ ਘਟੇ ਆਰਾਮ ਨਾਲ ਘਰੇ ਬੈਠੋ ਮੁੱਖ ਮੰਤਰੀ ਹੋਵੇ ਭਾਈ ਆਪਦੇ ਦਫ਼ਤਰ ਚ ਬਹਿ ਕੇ ਕੰਮ ਕਰੋ
0: ਜੀ
3: ਆਦੀ ਰਿਪੋਰਟ ਲਓ ਕੰਮ ਦੀ ਕਿੰਨਾ ਖਰਚਾ ਘਟਦਾ ਜੀ ਜਿਹੜਾ ਰੋਜ਼ ਹਲ ਹਲ ਹਲ ਹਲ ਹੋਈ ਜਾਂਦੀ ਹੈ
0: ਬਿਲਕੁਲ ਕਰੋੜਾਂ ਰੁਪਈਆ ਦਾ ਤਾਂ ਤੇਲ ਜਿਹੜਾ ਮੰਤਰੀਆਂ ਸੰਤਰੀਆਂ ਦਾ ਰੋਜ਼ ਦਾ ਹੋਣਾ ਜੀ ਕਿਤੇ ਨਾ ਕਿਤੇ ਰੈਲੀ ਹੋ ਗਈ ਕਿਤੇ ਤੁਰ ਪਏ ਕਿਤੇ ਤੁਰ
3: ਪਏ ਆਪਣੇ ਅਮਰਗੜ੍ਹ ਤੋਂ MLA ਗੱਜਣਾ ਉਹਨੇ ਪਾਇਆ ਹੈ ਵੀ ਆਹ ਕੁਛ ਕਰਤਾ 1000 ਰੁਪਈਆ ਦੇਤਾ ਅਸੀਂ ਸਕੂਲ ਅਸੀਂ ਬਣਾਤੇ ਮੈਡੀਕਲ 63,000 ਅਸੀਂ ਨੌਕਰੀਆਂ ਦੇ ਦਿੱਤੀਆਂ ਮਾਨ ਸਾਹਿਬ ਨੇ ਉਹ ਕਰਤਾ ਮਾਂ ਉਹ ਉਹਦੇ ਥੱਲੇ ਜਿਹੜੀ ਉਹਦੀ ਮਾਂ ਭੈਣ ਕਿਹਾ ਮੈਂ ਕਿਹਾ ਪੜੂਗਾ ਜ਼ਰੂਰ ਉਹਦੇ ਆਪਦੇ ਪੇਜ ਤੋਂ ਪਾਇਆ ਹੋਇਆ
0: ਜੀ
3: ਵੀ ਇਕੱਲਾ ਮਤਲਬ ਲਿਪ ਕੇ ਸਿੱਖਿਆ ਕ੍ਰਾਂਤੀ ਆਉਂਦੀ ਹੁੰਦੀ ਹੈ ਜੀ
0: ਬਿਲਕੁਲ
3: ਸਕੂਲਾਂ ਚ ਤਾਂ ਮਾਸਟਰ ਹੈ ਨੀ
0: ਜੀ
2: ਓਜਲਾ ਸਾਹਿਬ ਸਾਡੇ ਨਾ ਇਲਾਕੇ ਦੇ ਵਿਚ ਇੱਕ ਸ਼ਾਹ ਜੀ ਸੀਗੇ ਮੈਂ ਤੁਹਾਨੂੰ ਕਹਾਣੀ ਇੱਕ ਦੱਸਦਾ ਤੁਹਾਡੀ
0: ਜਰੂਰ ਜੀ
2: ਉਹਨਾਂ ਦਾ ਭੱਠਾ ਹੈਗਾ ਸੀਗਾ ਤੇ ਨਾਲ ਜਮੀਨ ਜਾਇਦਾਦ ਵੀ ਚੰਗੀ ਸੀ ਬੱਚੇ ਪੜ੍ਹਦੇ ਸੀ ਬੱਚੇ ਸਿਆਣੇ ਹੋ ਗਏ ਸੀ ਹਾਂਜੀ
0: ਜੀ
2: ਤੇ ਪੰਜ ਉਹਨਾਂ ਦੇ ਲੜਕੇ ਹੈਗੇ ਸੀਗੇ ਪੰਜੇ ਜਿਹੜੇ ਹੈਗੇ ਪੜ੍ਹਦੇ ਪਏ ਸੀ ਅਜੇ
0: ਜੀ
2: ਤੇ ਹੋਇਆ ਕੀ ਕਿ ਉਹ ਬਾਰਿਸ਼ਾਂ ਬੁਰਸ਼ਾਂ ਕਰਕੇ ਜਿੱਦਾਂ ਭੱਠਾ ਪੈ ਜਾਂਦਾ ਕਹਿੰਦੇ ਵੀ ਇੱਦਾਂ ਕਰਕੇ ਭੱਠਾ ਪੈ ਗਿਆ ਘਾਟਾ ਪੈ ਗਿਆ ਕਾਫੀ ਤੇ ਜਿਹਨਾਂ ਸੇ ਘਾਟਾ ਪੈ ਗਿਆ ਤੇ ਉਹ ਜ਼ਮੀਨ ਜਾਇਦਾਦ ਜਿਹੜੀਆਂ ਭਾਈਵਾਲੀ ਚ ਲਈਆਂ ਸੀ ਉਹ ਭਾਈਵਾਲਾਂ ਨੇ ਦੱਬ ਲਈਆਂ ਜੀ
0: ਜੀ
2: ਉਹਨਾਂ ਨੇ ਘਰ ਬੈਠੇ ਰਹਿਣਾ ਤੇ ਮੁੜ ਕੇ ਜਿਹੜਾ ਆ ਉਹਨਾਂ ਨੇ ਆਪਣੇ ਜਿਹੜੀ ਆ ਘਰ ਵਾਲੀ ਨੂੰ ਕਹਿ ਇੱਕ ਗੱਲ ਕਹੀ ਕਹਿੰਦੇ ਵੀ ਜਦੋਂ ਉਹਨੇ ਘਰ ਵਾਲੀ ਨੇ ਕਹਿਣਾ ਵੀ ਤੁਸੀਂ ਕਿਤੇ ਜਾਓਗੇ ਤਾਂ ਹੀ ਏਦਾਂ ਕਰਕੇ ਕੋਈ ਬੰਦਾ ਮਦਦ ਕਰੂਗਾ ਜਾਂ ਕੇਸਾਂ ਕੂਸਾਂ ਦਾ ਉਹ ਕਹਿੰਦੇ ਕੇਸਾਂ ਦਾ ਕੋਈ ਨੀ ਕੇਸਾਂ ਤੋਂ ਮੈਂ ਜਾਣਾ ਹੀ ਨੀ ਗਾ ਕਹਿੰਦੇ ਕੇਸਾਂ ਦੇ ਮਗਰ ਹਾਂਜੀ ਉਹ ਕਹਿੰਦੇ ਅੱਜ ਸਮਾਂ ਸਹੀ ਨੀ ਜੇ ਮੈਂ ਕੇਸਾਂ ਵਾਲੇ ਪਾਸੇ ਉਲਝਿਆ ਜੋ ਕੁਛ ਮੇਰੇ ਕੋਲ ਹੈਗਾ ਆ ਉਹ ਵੀ ਵਿਕ ਜਾਣਾ ਸਾਰਾ ਕੁਛ
0: ਜੀ
2: ਭਾਈ ਜੇ ਮੇਰੇ ਮੁੰਡੇ ਪੜ ਗਏ ਤੇ ਮੁੰਡਿਆਂ ਦੇ ਵਿਚ ਦਮ ਹੋਇਆ ਤੇ ਉਹ ਆਪੇ ਖਿੱਚ ਲਿਆਉਣਗੇ ਸਾਰਾ ਕੁਛ
0: ਜੀ
2: ਉਹੋ ਹੀ ਗੱਲ ਹੋਈ ਜੀ ਉਹਨਾਂ ਦੇ ਮੁੰਡੇ ਪੜ ਗਏ ਉਹਨਾਂ ਨੇ ਨਾ ਉਨਾ ਕੁ ਸਰਮਾਇਆ ਜਿੰਨਾ ਕੁ ਹੈਗਾ ਉਹ ਮੁੰਡਿਆਂ ਤੇ ਲਾ ਕੇ ਤੇ ਮੁੰਡੇ ਲੈ ਪੜਾ ਅੱਜ ਉਹਨਾਂ ਮੁੰਡਿਆਂ ਨੇ ਉਹਨਾਂ ਦੀਆਂ ਭਾਈਵਾਲਾਂ ਦੀਆਂ ਵੀ ਖੋਲੀਆਂ ਜੀ ਉਹਨਾਂ ਦੇ ਵੀ ਏਦਾਂ ਦੇ ਹਾਲਾਤ ਬਣਾ ਤੇ ਉਹ ਵੀ ਜਿਹੜਾ ਹੈਗਾ ਆ ਸਾਰਾ ਕੁਛ A to Z ਇੱਕ ਪ੍ਰੋਪਰਟੀ ਉਹਨਾਂ ਨੇ ਖਰੀਦੀ ਉਹ 10 ਗੁਣਾ ਕੀਮਤ ਦੇ ਕੇ ਖਰੀਦ ਲਏ
0: ਜੀ
2: ਇਹ ਸਾਡੇ ਦਾਦੇ ਦੀ ਹੈਗੀ ਸੀ ਕਿਸੇ ਟਾਈਮ ਤੇ ਸਾਡਾ ਦਾਦਾ ਇੱਥੇ ਬਹਿੰਦਾ ਹੁੰਦਾ ਸੀਗਾ ਉਹਨਾਂ ਦੇ ਪੋਤਿਆਂ ਨੇ ਤਾਂ ਖਰੀਦ ਲਈਆਂ
0: ਜੀ
2: ਮਤਲਬ ਅੱਜ ਉਹਨਾਂ ਬੱਚਿਆਂ ਦੇ ਜਿਹੜੇ ਹੈਗੇ ਅੱਗੇ ਬੱਚੇ ਹੋਏ ਹੈਗੇ ਆ ਉਹਨਾਂ ਨੇ ਵੀ ਮਤਲਬ ਜਿਹੜੇ ਆ ਆਪਣੇ ਦਾਦੇ ਤੋਂ 10 ਗੁਣਾ ਜਿਹੜੀ ਹੈਗੀ ਆ ਜ਼ਮੀਨ ਵੀ ਬਣਾ ਲਈ ਤੇ ਸਾਰਾ ਕੁਛ ਜਿਹੜਾ ਆ ਉਹ ਪੱਠੇ ਵਾਲੀ ਜਗ੍ਹਾ ਵੀ ਦੁਬਾਰਾ ਹਾਸਲ ਕਰ ਲਈ ਉਹ ਵੀ ਡਿੱਗ ਪਏ ਗਈ ਸੀ
0: ਕੀ ਬਾਤ ਹੈ ਜੀ
3: ਇਹ ਪੜ੍ਹਾਈ
2: ਕਰਕੇ ਜਿਹੜਾ ਹੈਗਾ ਵੀ ਜਦੋਂ ਸਮਾਂ ਸਹੀ ਨਾ ਹੋਵੇ
3: ਰਾਜਨ ਉਧਰ ਨੂੰ ਅਸੀਂ ਚੱਲੇ ਹੀ ਨੀ ਅਸੀਂ ਜਿਹੜੀ ਚੀਜ਼ ਸਿੱਖਿਆ ਬੱਚੇ ਨੂੰ ਵਧੀਆ ਮੈਂ ਤਾਂ ਸਾਡੇ ਪਿੰਡ ਆ ਤੁਹਾਡੇ ਵਾਲੀ ਗੱਲ 2014 ਚ ਜਿਹੜੇ ਵਧੀਆ ਅੱਜ ਵੀ ਆਪਣੇ ਮਿੱਤਰ ਨੇ ਉਹ ਭਰਾ ਨੇ ਆਪਣੇ ਛੋਟੇ ਮੈਂ ਉਹਨਾਂ ਨੂੰ ਆ ਗੱਲ ਸੁਣਾਈ ਇੱਕ ਨੇ 28 ਕਿੱਲੇ ਵੇਚਤੇ ਜੀ ਇੱਕ ਨੇ 22 ਵੇਚਤੇ
0: ਜੀ
3: ਉਹ ਮੈਂ ਕਿਹਾ ਜੇ ਤੁਹਾਨੂੰ ਉਦੋਂ ਵੀ 4-4 ਕਿੱਲੇ ਵੇਚ ਕੇ ਬੋਰਡਿੰਗ ਚ ਲਾਇਆ ਹੁੰਦਾ ਹੁਣ ਤੁਸੀਂ 28 ਦਾ ਜਿਹੜੇ ਵੇਚੇ ਹੁਣ 56 ਹੋਣੇ ਜੀ ਤੁਹਾਡੇ ਕੋਲ
0: ਜੀ
3: ਹਾਂਜੀ
2: ਬਿਲਕੁਲ ਜੀ
3: ਵੀ ਜਿਹੜੇ 28 ਹੁਣ ਵੇਚੇ ਆ ਬੱਚਿਆਂ ਨੂੰ ਅਸੀਂ ਪੜ੍ਹਾਇਆ ਨੀ 45-45 ਲੱਖ ਲਾ ਕੇ ਮਸ਼ੀਕੋ ਰਾਹੀਂ ਤੇ ਇੱਧਰ ਆਏ ਨੇ
0: ਜੀ
3: ਤੇ ਉਹਨਾਂ ਨੂੰ ਪੜ੍ਹਾਈ ਤੇ ਨੀ ਪੈਸੇ ਲਾਏ ਹੈਗੇ ਵੀ ਉਹੀ 45 ਦੇ ਵਿੱਚ ਉਹ ਕਦੇ ਬੋਰਡਿੰਗ ਸਕੂਲ ਵਧੀਆ ਚ ਪੜ੍ਹੇ ਹੁੰਦੇ ਸਾਰਾ ਕੁਛ ਬਦਲ ਜਾਂਦਾ ਜੀ
0: ਬਿਲਕੁਲ
3: ਜਿਨ੍ਹਾਂ ਦੇ ਬੱਚੇ ਕਦੇ ਚੰਡੀਗੜ੍ਹੇ ਪੜ੍ਹੇ ਨੇ ਨਾ ਆਖਰੀ 2 ਸਾਲ ਚਾਹੇ ਘਰੋਂ ਕੁਛ ਨੀ ਸੀ ਉਹ ਬੰਦੇ ਵੀ ਮੈਂ ਦੇਖੇ ਨੇ ਕਿ ਉਹਨਾਂ ਨੇ ਵੀ ਗੇਮਾਂ ਘੁਮਾਤੀਆਂ ਉਹਨਾਂ ਦੇ ਲਿੰਕ ਬਣ ਜਾਂਦੇ ਨੇ
0: ਜੀ
3: ਹੁਣ ਅਗਲਾਹੇ ਸਕੂਲ ਚ ਪੜ ਕੇ ਤਾਂ ਅਗਲਾਹੇ ਵਾਲੇ ਲਿੰਕ ਬਣ ਗਏ, ਅਗਲਾਹੇ ਵਾਲਿਆਂ ਨੂੰ ਪਤਾ ਹੀ ਹੈ ਵੀ ਇਹ ਕਿਹਦਾ।
0: ਬਿਲਕੁਲ
2: ਮੇਰਾ ਦੱਸਣ ਦਾ ਮਕਸਦ ਜਿਹੜਾ ਆ ਗੱਲ, ਉਹ ਚਾਹੇ ਕੋਈ ਵੈਰੀਫਾਈ ਕਰ ਲਏ, ਇੱਥੇ ਲਾਲਾ ਵਲੈਤੀ ਰਾਮ ਚੱਡਾ ਹੈਗੇ ਸੀਗੇ ਜਿਹਨਾਂ ਦੀ ਇਹ ਮੈਂ ਗੱਲ ਦੱਸ ਰਿਹਾ ਆ, ਉਹਨਾਂ ਨੇ ਮਤਲਬ ਇਹ ਚੀਜ਼ ਵੀ ਜਦੋਂ ਸਮਾਂ ਸਹੀ ਨਾ ਹੋਵੇ ਉਦੋਂ ਜਿਹੜਾ ਆ ਘੁੰਮਣਾ ਫਿਰਨਾ ਬੰਦ ਕਰਕੇ ਤੇ ਘਰ ਬਹਿ ਜਾਣਾ ਚਾਹੀਦਾ। ਸੋ ਇਸ ਕਰਕੇ ਇਹਨਾਂ ਨੂੰ ਪਤਾ ਸੀ ਪੰਜਾਬ ਇੰਨੇ ਕਰਜ਼ੇ ਥੱਲੇ ਹੈਗਾ ਆ, ਇਹਨਾਂ ਨੂੰ ਸਰਕਾਰੀ ਖਰਚ ਘਟਾ ਕੇ ਤੇ ਫੋਕਸ ਜਿਹੜਾ ਆ ਉਸੇ ਚੀਜ਼ ਤੇ ਰਹਿਣਾ ਚਾਹੀਦਾ ਸੀ ਵੀ ਆਪਾਂ ਜਿਹੜਾ ਆ ਵੀ ਸਟੇਟ ਦਾ ਜਿਹੜਾ ਕਰਜ਼ਾ ਕਿੱਦਾਂ ਲਾਉਣਾ ਹੈਗਾ, ਕਿੱਦਾਂ ਆਪਾਂ ਜਿਹੜਾ ਆ ਵੀ ਸੋਰਸ ਆਫ ਇਨਕਮ ਪੈਦਾ ਕਰਨੇ ਹੈਗੇ ਜੀ, ਇਹ ਤਾਂ ਆਪਣੀਆਂ ਐਸ਼ ਪ੍ਰਸਤੀਆਂ ਦੇ ਵਿੱਚ ਪੈ ਗਏ ਜੀ।
0: ਬਿਲਕੁਲ ਦਰੁਸਤ ਹੈ ਜੀ,
2: ਸਰਕਾਰ ਦਾ ਖਰਚਾ ਪਹਿਲਾਂ ਆਉਂਦਿਆਂ ਨਾਲ ਹੀ ਸਰਕਾਰ ਨਵੀਆਂ ਗੱਡੀਆਂ ਨਵੇਂ ਸਾਰਾ ਕੁਛ ਜਿਹੜਾ ਹੈਗਾ ਆ ਜੀ, ਐਮ ਐਲ ਏ ਦੇ ਅੱਗੇ ਜਿਹੜਾ ਹੈਗਾ ਇੱਕ ਗੱਡੀ ਪਾਇਲਟ ਗੱਡੀ ਵੀ ਲੱਗੂਗੀ ਜੀ, ਇੱਕ ਥਾਰ ਵੀ ਚਾਹੀਦੀ ਆ ਜੀ, ਉਹ ਥਾਰ ਵੀ ਲੈ ਆਉਂਦੀਆਂ ਜੀ, ਹਾਂਜੀ ਜਿੱਦਾਂ ਜਿੱਦਾਂ ਦੀ ਗੱਡੀ ਚਾਹੀਦੀ ਓਦਾਂ ਓਦਾਂ ਦੀ ਐਮ ਐਲ ਏ ਨੂੰ ਪ੍ਰੋਵਾਈਡ ਕਰੋ ਜੀ।
3: ਇਸ ਕਰਕੇ ਜਿਹੜਾ ਆ ਜੀ ਉਹ ਕਹਿੰਦੇ ਵੀ ਪਹਿਲਾਂ ਜਿਹੜੀ ਪੈਨਸ਼ਨ ਨੀਤੀ ਸੀ ਇਹਨਾਂ ਦੀ ਕੀ ਕਹਿੰਦੇ ਆ ਇਹਨਾਂ ਨੇ ਬੋਰਡ ਲਾ ਤੇ ਇੱਕ ਐਮ ਐਲ ਏ ਨੂੰ ਇੱਕ ਪੈਨਸ਼ਨ ਸਿੱਧੀ ਉਹ 60,000 ਪੱਕੀ ਉਹ ਕਰਤੀ, ਕਹਿੰਦਾ ਅੱਗੇ ਇੱਕ ਐਮ ਐਲ ਏ ਨੂੰ 60,000 ਨੀ ਸੀ ਮਿਲਦੀ ਹੁੰਦੀ ਪਹਿਲਾਂ।
0: ਅੱਛਾ ਜੀ,
3: ਪਹਿਲਾਂ 60,000
2: ਨੀ ਮਿਲਦੀ, ਥੋੜੀ ਮਿਲਦੀ ਸੀ,
3: ਪਹਿਲਾਂ 5,000 ਤੋਂ ਸ਼ੁਰੂ ਸੀ ਵੀ ਜੇ 5,000 ਇੱਕ ਵਾਰ ਪਹਿਲਾਂ ਬਣਿਆ ਨੂੰ 5,000, ਜੇ ਦੂਜੀ ਗੇਰੀ ਬਣਿਆ ਤਾਂ ਉਹਨੂੰ 10,000, ਜਿਵੇਂ ਬਾਦ ਸਾਹਿਬ ਬਣੇ ਸੀ 11 ਗੇਰੀ 55 ਮਿਲਦੀ
0: ਸੀ,
3: ਤੇ ਇਹਨਾਂ ਨੇ ਕਰਤਾ ਇੱਕ ਪੈਨਸ਼ਨ ਉਹ ਚੱਕ ਕੇ 60,000 ਤੇ ਮਾਰਤੀ।
0: ਕਿਆ ਬਾਤ ਹੈ,
3: ਉਹ ਕਹਿੰਦਾ ਆਰਟੀਆਈ ਕੱਢ ਕੇ ਦੇਖ ਲਓ ਇਹਨਾਂ ਨੇ ਕੀ ਕੰਮ ਕਰਿਆ
0: ਜੀ,
2: ਵੀ
3: ਅਸੀਂ ਇਹ ਪੰਜਾਬ ਲੁੱਟਣੋਂ ਬਚਾ ਲਿਆ
0: ਜੀ,
2: ਹਾਂਜੀ
3: ਹਿਸਾਬ ਲਾ ਲਓ ਤੁਸੀਂ
2: ਜਿਹੜਾ ਕੰਮ ਇਹਨਾਂ ਨੂੰ ਵੀ ਪਤਾ ਸੀ ਵੀ ਜਿਹੜਾ ਇੱਕ ਵਾਰੀ ਵੀ ਬਣਿਆ ਆ ਉਹ 10 ਵਾਲੀ ਪੈਨਸ਼ਨ ਲੈ ਜਾਵੇ ਸਾਡਾ ਬੰਦਾ,
0: ਹਾਂਜੀ
2: ਸਾਰੇ ਜਿਹੜੇ ਹੈਗੇ ਟਿਕਟ ਮਿਲੇ ਨਾ ਮਿਲੇ ਬਿਲਕੁਲ
0: ਜੀ,
2: ਬਿਲਕੁਲ ਜੀ
0: ਧੰਨਵਾਦ,
2: ਚੱਲ ਵੀ ਜਾਣਗੇ ਬਿਲਕੁਲ ਜੀ, ਸ਼ੁਕਰੀਆ ਜੀ,
0: ਸ਼ੁਕਰੀਆ,
2: ਚੱਲ ਵੀ ਜਾਣਗੇ ਤਾਂ ਵੀ ਪੈਨਸ਼ਨਾਂ ਦਾ ਬੋਝ ਪਿਆ ਰਹਿਣਾ ਜੀ ਪੈਨਸ਼ਨਾਂ ਦਾ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਹਾਂਜੀ ਬਾਰਿਸ਼ ਸਾਹਿਬ
0: ਥੈਂਕ ਯੂ,
2: ਸ਼ੁਕਰੀਆ
0: ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਜੀ ਤੇ ਨਾਲ ਦੀ ਨਾਲ ਆਪਣੇ ਨਾਲ ਜੁੜੇ ਸੀ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ, ਤੇ ਲਾਈਨ ਹੁਣ ਖਾਲੀ ਹੈ ਜੀ, ਆਪਣੇ ਨਾਲ ਲਾਈਨ ਦੇ ਉੱਤੇ ਨੇ ਮੁਕੱਦਰ ਜੀ, ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਕੀ ਹਾਲ ਚਾਲ ਜਨਾਬ, ਲੰਘੇ ਆਓ,
4: ਬਹੁਤ ਵਧੀਆ,
0: ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ, ਆਵਾਜ਼ ਠੀਕ ਹੈ ਜੀ, ਹਾਂਜੀ ਕੰਟੀਨਿਊ ਪਲੀਜ਼,
4: ਮੈਂ ਕਿਹਾ ਹੁਣ ਆਪਾਂ ਵੋਟਾਂ ਹੁਣ ਅਗਾਂਹ ਨੇੜੇ ਆ ਗਈਆਂ
0: ਜੀ,
4: ਹੁਣ ਸਮੁੰਦਰ ਮੰਥਨ ਚ ਕੁਛ ਕੱਲੀਏ ਵੀ ਰਿੜਕੀ ਜਾਣਾ ਸਮੁੰਦਰ ਨੂੰ, ਹੁਣ
0: ਨਹੀਂ ਸਮੁੰਦਰ ਚ ਹੁਣ ਕੁੰਡੀ ਕਾਡੀ ਪਾਵਾਂਗੇ ਤਾਂ ਤਾਈ ਮੱਛੀ ਫਸੂਗੀ, ਜੇ ਕੁੰਡੀ ਪਾਈ ਨਾ ਤਾਂ ਫਿਰ ਮੱਛੀ ਕਿੱਥੋਂ ਫਸੂਗੀ,
4: ਪੁਰਾਣੇ ਆਲੇ ਨੇ ਜੋ ਕੁਛ ਓਹਨਾ ਦੀਆਂ ਕਰਤੂਤਾਂ ਸੀ ਓਹਨਾ ਕਰਕੇ ਇਹ ਆਏ
0: ਜੀ,
4: ਵਾਰ ਵਾਰ ਰੈਪੂਟੇਸ਼ਨ ਹੁੰਦੀ ਆ ਕਹਿੰਦਾ ਚੰਗਾ ਨੀ ਲੱਗਦਾ, ਉਹੀ ਗੱਲ ਉਹ ਸਾਨੂੰ ਕਹੀ ਜਾਂਦੇ ਨੇ ਵੀ ਤੁਸੀਂ ਵੋਟਰਾਂ ਨੇ ਗਲਤੀ ਕੀਤੀ, ਕਹਿੰਦੇ ਇਹਨਾਂ ਨੂੰ ਚੁਣ ਕੇ ਹੈ
0: ਜੀ,
4: ਤੁਸੀਂ ਚੁਣਿਆ ਕਹਿੰਦੇ ਇਹਨਾਂ ਨੂੰ
0: ਜੀ,
4: ਅਸੀਂ ਠੀਕ ਸੀ ਕਹਿੰਦੇ, ਹੁਣ ਗਲਤੀ ਪਤਾ ਨੀ ਸਮਝ ਨੀ ਆਉਂਦੀ ਵੀ ਗਲਤੀ ਇਹਨਾਂ ਦੀ ਹੈ ਇਹਨਾਂ ਲੀਡਰਾਂ ਦੀ ਹੈ ਕਿ ਜਾਂ ਸਾਡੀ ਹੈ, ਉਹੀ ਗੱਲ ਵੋਟਰਾਂ ਦੀ ਚੁਣਨ ਵਾਲਿਆਂ ਦੀ
0: ਜੀ,
4: ਇਹ ਹੁਣ ਇਹ ਸਮਝ ਤੋਂ ਬਾਹਰ ਹੈ ਕਹਾਣੀ
0: ਜੀ,
4: ਤੇ ਉਹ ਮੈਂ ਤਾਂ ਨਾ ਵੇਖੋ ਮੈਂ ਇਸੇ ਕਰਕੇ ਕਹਿੰਦਾ ਹੁਣ ਭਾਰਜ ਬਾਈ ਜੀ, ਮੈਂ ਤਾਂ ਨਾ ਹੁਣ ਅਸਲ ਚ ਇਸੇ ਇਹ ਗੱਲ ਬਾਰੇ ਕਈ ਵਾਰੀ ਚਲੋ ਸੋਚ ਲਈ ਦਾ ਵੀ ਆ ਤੁਸੀਂ ਦੇਖ ਲੋ ਕੱਲ ਪਰਸੋਂ ਜਿਹੜੇ ਉੱਥੇ ਕੁੱਟੇ ਨਾ ਇਹਨਾਂ ਨੇ ਪਟਿਆਲੇ ਜਿਹੜੇ ਕੁੱਟੇ ਸੀ ਹਾਂ ਤੇ ਆਪਣਾ ਰਾਜਾ ਵੜਿੰਗ ਸਾਹਿਬ ਅੱਜ ਤੋਂ ਟਾਵਰ ਤੇ ਚੜੇ ਹੋਏ ਸੀ ਉਹਨਾਂ ਚੋਂ
0: ਹਾਂਜੀ
4: ਕੁਛ ਕੋਈ ਥੱਲੇ ਬੈਠੇ ਸੀ ਕੁਛ ਟਾਵਰ ਤੇ ਚੜੇ ਨੇ ਇੱਕ ਦੋ ਜਾਣੇ ਮੁੰਡੇ ਮੈਨੂੰ ਲੱਗਦਾ ਉਹਨਾਂ ਚੋਂ
0: ਜੀ
4: ਤੇ ਰਾਜਾ ਵੜਿੰਗ ਸਾਹਿਬ ਰਾਤ ਨੂੰ ਅੱਪੜੇ ਉੱਥੇ
0: ਜੀ
4: ਕਹਿੰਦੇ ਵੈਸੇ ਤਾਂ ਮੈਂ ਸਵੇਰੇ ਵੀ ਆ ਸਕਦਾ ਸੀ ਪਰ ਮੈਂ ਰਾਤ ਨੂੰ ਕਹਿੰਦੇ ਵੀ ਆਇਆ ਮੈਂ ਇਸ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਵੀ ਤੁਸੀਂ ਇਹਨਾਂ ਨਾਲ ਕੀ ਕਰਦੇ ਹੋ
0: ਜੀ
4: ਤੇ ਉਦੋਂ ਗੋਲਡੀ ਜਿਹੜਾ ਉਹ ਧੂਰੀ ਵਾਲਾ ਉਹ ਵੀ ਕਹਿੰਦਾ ਮੈਂ ਰਾਹ ਚ ਜਾਣ ਲਿਆ ਸੀ ਕਹਿੰਦਾ ਮੈਂ ਰਾਹ ਚੋਂ ਮੁੜ ਕੇ ਆਇਆ ਮੈਂ ਕਹਿੰਦਾ
0: ਜੀ
4: ਹੈ ਤੁਸੀਂ ਦੇਖ ਲੋ ਵੀ ਹੁਣ ਇਸ ਟਾਈਮ ਇਹ ਇਹ ਹੈਗੇ ਨੇ ਵਿਰੋਧੀ ਧਿਰ ਚ
0: ਜੀ
4: ਤੇ ਤੁਸੀਂ ਇਹਨੂੰ ਰੀਲ ਨੂੰ ਬੈਕ ਕਰਕੇ ਚਲਾ ਲੋ ਇਹੀ ਜਿਹੜੀਆਂ ਪਿਛਲੀਆਂ ਚੋਣਾਂ ਗਈਆਂ ਨੇ ਉਦੋਂ ਪਹਿਲਾਂ ਸੇਮ ਸੇਮ ਸਿਚੁਏਸ਼ਨ ਚ ਮਾਨ ਸਾਹਿਬ ਸੀ
0: ਜੀ
4: ਉਹ ਵੀ ਬੜੇ ਫਿਕਰਮੰਦ ਸੀ
0: ਜੀ
4: ਉਹ ਵੀ ਉਹ ਟੈਂਕੀ ਤੋਂ ਆਪਣੀ ਭੈਣ ਬਣਾ ਕੇ ਲਾਉਂਦੇ ਪਏ ਸੀ ਉਹਨੂੰ ਵੀ ਇਹ ਸਾਡੀ ਭੈਣ ਆਉਂਦਿਆਂ ਸਵਾਰ ਅਸੀਂ ਨੌਕਰੀ ਲਿਆਉਂਦੇ ਜੀ ਹੈ
0: ਜੀ
4: ਹੁਣ ਹੁਣ ਜਦੋਂ ਚਲੋ ਭਰਾ ਨੇ ਆਉਣਾ ਹੁੰਦਾ ਆਪਣੇ ਦਿੱਲੀ ਵਾਲਿਆਂ ਨੇ ਉਹਨੂੰ ਪਹਿਲਾਂ ਦੱਸ ਲੈਂਦੇ ਨੇ ਅੰਦਰ ਵੀ ਤੈਨੂੰ ਬਾਹਰ ਭਰਾ ਨੂੰ ਮਿਲ ਨੀ ਲੈਣਾ ਤੈਨੂੰ ਇਹ ਗੱਲ ਹੈ ਤੂੰ ਫੇਰ ਆਖੇਂਗੇ ਰਸਲੀ ਬੰਨ ਕੇ ਜਾ ਹੈ
0: ਜੀ
4: ਬਾਈ ਜੀ ਮੈਂ ਜਿਹੜੀ ਗੱਲ ਮੈਂ ਕਹਿੰਦਾ ਵਾ ਫਿਰ ਮੈਨੂੰ ਮੈਨੂੰ ਜਵਾਬ ਕੋਈ ਨੀ ਮਿਲਦਾ ਹੈਗਾ ਅਸਲ ਚ ਵੀ ਹੁਣ ਇਹ ਬੰਦਾ ਜਾਵੇ ਤੇ ਜਾਵੇ ਕਿੱਧਰ ਬਾਈ ਜੀ ਹੁਣ ਤੁਸੀਂ ਦੇਖੋ ਵੀ ਹੁਣ ਅੱਜ ਰਾਜਾ ਵੜਿੰਗ ਉਹ ਥੱਲੇ ਉਤਰਾ ਹੋਏ ਪੱਟੀ ਟੁੱਟ ਗਈ ਤੁਸੀਂ ਮਾਂ ਪਿਓ ਦੇ ਇਕੱਲੇ ਇਕੱਲੇ ਜਵਾਕ ਹੋਏ ਤੁਹਾਡੀ ਮਾਂ ਉਹ ਰੁੱਲ ਜੂਗੀ ਉਹ ਤੁਸੀਂ ਐ ਉਹ ਹੋ ਜੂ ਹੈ ਕਿੱਡਾ ਕਿੱਡਾ ਏਡਾ ਤਾਂ ਸਕੇ ਪਿਓ ਨੂੰ ਫਿਕਰ ਨੀ ਹੁੰਦਾ ਜਿੱਡਾ ਇਹਨਾਂ ਨੂੰ ਫਿਕਰ ਲੱਗਿਆ ਹੋਇਆ ਵੀ ਕਿਉਂਕਿ ਮੋਟਾ ਹੁੰਦੀਆਂ ਭੈਣਾਂ ਨੇੜੇ ਪੱਬੀ
0: ਜੀ
4: ਹੁਣ ਇਸ ਟਾਈਮ ਇਹ ਪੂਰੇ ਫਿਕਰਮੰਦ ਨੇ ਜੀ ਤੁਸੀਂ ਦੇਖੋ
0: ਚਲੋ ਜੇ ਸੁਣਨ ਲੱਗੇ ਤਾਂ ਚੰਗੀ ਗੱਲ ਹੈ ਕੋਈ ਤਾਂ ਸੁਣੇ
4: ਸੁਣਨਗੇ ਉਹ ਮਾਂ ਉਹ ਉਹ ਭਾਰਜ ਬਾਈ ਜੀ ਉਹ ਸੁਣਨਗੇ ਉਸੇ ਹਿਸਾਬ ਨਾਲ ਤੁਸੀਂ ਵੀ ਸਮਝ ਦਿਓ ਕਿਹੜੇ ਹਿਸਾਬ ਨਾਲ ਸੁਣਦੇ ਨੇ ਕਿਉਂਕਿ ਹੁਣ ਵੋਟਾਂ ਨੇੜੇ ਆ ਗਈਆਂ ਇਸੇ ਹਿਸਾਬ ਨਾਲ ਤਾਂ ਮਾਨ ਸਾਹਿਬ ਨੇ ਸੁਣਿਆ ਸੀ ਨਾ ਉਹਨਾਂ ਨੇ ਟੈਂਕੀ ਤੋਂ ਲਾਈ ਆਪਣੀ ਭੈਣ ਬਣਾ ਕੇ ਹੋਰ ਕਿੰਨੇ ਧਰਨੇ ਖਤਮ ਕਰਾਏ ਸਾਨੂੰ ਇੱਕ ਵਾਰੀ ਆਉਣ ਦਿਓ ਬਸ ਉਸ ਤੋਂ ਬਾਅਦ ਨਾ
0: ਧਰਨਾ ਰੋ
4: ਬੰਦਿਆਂ ਨੂੰ ਜਿਹੜੇ ਵਾਰ ਵਾਰ ਕੇ ਉਹ ਮੈਂ ਨਾ ਟੋੜਾ ਸਾਹਿਬ ਦੀ ਇੱਕ ਸੇਇੰਗ ਸੀ ਉਹ ਕੱਲ ਪ੍ਰੋਫੈਸਰ ਆਪਣਾ ਜਗਰੂਪ ਸਿੰਘ ਸੇਖੋਂ ਨੇ ਵੀ ਕਹੀ ਤੇ ਉਹ ਪਹਿਲਾਂ ਵੀ ਮੈਂ ਚਲੋ ਸੁਣੀ ਹੋਈ ਹੈ
0: ਜੀ
4: ਉਹ ਕਹਿੰਦੇ ਵੀ ਉਹ ਕਹਿੰਦੇ ਵੀ ਸਰਕਾਰ ਬਦਲ ਰਹੀ ਹੈ ਕਹਿੰਦੇ ਜਦੋਂ ਬਾਦਲ ਸਾਹਿਬ ਉਹਨਾਂ ਨੇ ਜਾਣਾ ਸੀ ਉਹ ਟੋੜਾ ਸਾਹਿਬ ਵੱਖ ਹੋਏ
0: ਜੀ
4: ਉਹ ਕਹਿੰਦੇ ਵੀ ਇੱਕ ਲੁੱਟ ਕੇ ਜਾ ਰਿਹਾ ਤੇ ਇੱਕ ਲੁੱਟਣ ਆ ਰਿਹਾ ਕਹਿੰਦੇ ਫਰਕ ਬਸ ਇੰਨਾ ਹੀ ਹੈਗਾ
0: ਜੀ
4: ਇੱਕ ਧਿਰ ਲੁੱਟ ਕੇ ਜਾ ਰਹੀ ਹੈ ਤੇ ਇੱਕ ਨਵੀਂ ਲੁੱਟਣ ਆ ਰਹੀ ਹੈ ਤੁਸੀਂ ਦੇਖੋ ਵੀ ਹੁਣ ਤੱਕ ਇਹੀ ਕੁਛ ਚੱਲੀ ਗਿਆ ਨਾ ਹੁਣ ਤੱਕ ਕੋਈ ਫਰਕ ਹੈਗਾ
0: ਜੀ
4: ਕਦੇ ਕੋਈ ਆ ਗਿਆ ਇਹਨਾਂ ਚੋਂ ਇਹਨਾਂ ਦੇ ਇਹੀ ਕੈਪਟਨ ਸਾਹਿਬ ਵਾਰੀ ਹੁੰਦੇ ਸੀ ਇਹਨਾਂ ਦੇ ਮਹਿਲਾਂ ਦੇ ਰੰਗ ਨੀ ਸੀ ਦਿੰਦੇ
0: ਜੀ
4: ਜਦੋਂ ਇਹਨਾਂ ਦੀ 2003-04 ਚ ਸਰਕਾਰ ਬਣ ਗਈ ਤੇ ਸਿਸਮਾ ਨਾਲ ਸਿਸਮਾ ਬਣ ਗਿਆ ਸੀ ਗੱਲ
0: ਜਿੱਥੇ
4: ਉਹ ਆਪਣੀਆਂ ਉਹਨਾਂ ਦੇ ਆਪਣੇ ਮਹਿਲਾਂ ਦੇ ਰੰਗ ਹੋਣ ਤੋਂ ਰੱਖੀਆਂ ਪਈਆਂ
0: ਜੀ
4: ਫਿਰ ਬਾਈ ਜੀ ਹੁਣ ਕੀ ਕਿੱਥੇ ਜਾਵੇ ਬੰਦਾ ਮੈਂ ਤਾਂ ਇੱਕ ਸੀਰੀਅਸ ਹੋ ਕੇ ਮੈਂ ਕੱਲਾ ਮਜ਼ਾਕ ਚ ਨੀ ਹਰ ਵਾਰੀ ਕਹਿੰਦਾ ਹੈਗਾ
0: ਜੀ
4: ਵੀ ਇੱਕ ਸੀਰੀਅਸ ਹੋ ਕੇ ਥੋੜਾ ਜਿਹਾ ਵੀ ਇਹ ਪਤਾ ਲੱਗੇ ਵੀ ਆਪਾਂ ਯਾਰ ਜਾਈਏ ਕਿੱਧਰ ਨੂੰ ਤੇ ਕਿਹਨੂੰ ਉਹੀ ਗੱਲ ਵੀ ਆਪਾਂ ਨੂੰ ਕੋਈ ਹੈਗੀ ਜਿਹੜੀ ਹੁਣ ਤੇ ਰਾਣੇ ਜਿੰਨੀਆਂ ਵੀ ਇਹੀ ਆ ਹੁਣ ਆ ਬਾਦਲ ਸਾਹਿਬ ਵਾਰੀ ਨੇ ਹੈ ਅੱਜ ਹੁਣ ਜਥੇਦਾਰ ਸਾਹਿਬ ਸਰਵੋੱਚ ਪਦਵੀ ਜਿਹੜੀ ਸਿੱਖ ਕੌਮ ਦੀ ਹੈਗੀ ਆ ਉਹਦੇ ਤੇ ਬੈਠਾ ਹੋਇਆ ਬੰਦਾ ਪਹਿਲਾਂ ਤਾਂ ਆਪਣੀ ਤਨਖਾਹ ਕਰਕੇ ਅਦਾਲਤ ਚ ਤੁਰ ਗਿਆ
0: ਹੈ
4: ਫਿਰ ਉੱਥੋਂ ਚਾਰ ਝਿੜਕਾਂ ਵਜੀਆਂ ਉੱਥੋਂ ਆ ਗਿਆ ਉਹੀ ਗੱਲ ਆ ਵੀ ਦੂਜੇ ਹੁਣ ਵੇਖ ਲਓ ਤੁਸੀਂ ਹੁਣ ਫਿਰ ਸਰਕਾਰ ਬਿਆਨ ਦੇਣ ਲੱਗ ਗਿਆ ਵੀ ਸੁਖਬੀਰ ਬਾਦਲ ਨਾਲ ਅਸੀਂ ਸਹਿਮਤ ਨੀ ਹੈਗੇ ਉਹ ਲੱਖ ਗਲਤ ਹੈ ਪਰ ਤੁਸੀਂ ਕੀ ਕਰਦੇ ਗੱਲ ਉਹੀ ਹੈ ਵੀ ਇਹਨਾਂ ਨੂੰ ਜਿਹੜੇ ਚੁਣਨ ਵਾਲੇ ਨੇ ਬਾਈ ਜੀ ਭਾਰਜ ਬਾਈ ਜੀ ਜਦੋਂ ਇਹਨਾਂ ਨੂੰ ਜਿਹੜੇ ਚੁਣਨ ਵਾਲੇ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਅੱਜ ਲੱਖ ਮੁਕਰੀ ਜਾਣ ਇਹ ਬਾਦਲ ਸਾਹਿਬ ਜੀ ਸਾਰੇ ਮੁਕਰ ਜਾਣਗੇ
0: ਵੀ
4: ਅਸੀਂ ਤਾਂ ਨਹੀਂ ਸੀ ਸੱਦਿਆ ਜੀ ਅਸੀਂ ਚੰਡੀਗੜ੍ਹ ਕੋਠੀ ਚ ਨਹੀਂ ਸੀ ਸੱਦਿਆ ਆਪਣਾ ਉਹ ਜਿਹੜੇ ਗੁਰਭਜਨ ਸਿੰਘ ਸੀ ਜਥੇਦਾਰ
0: ਜੀ
4: ਕਿਸੇ ਜਥੇਦਾਰ ਦਾ ਦਿਮਾਗ ਖਰਾਬ ਹੋਇਆ ਬਿਨਾਂ ਮਤਲਬ ਤੋਂ ਉਹ ਜਾ ਕੇ ਬਿਨਾਂ ਸਿਆਸੀ ਕਾਰਨ ਤੋਂ ਉਹ ਜਾ ਕੇ ਰਾਮ ਰਹੀਮ ਨੂੰ ਮਾਫ਼ੀ ਕਿਵੇਂ ਦੇ ਦੂਗਾ ਜੀ ਜਦੋਂ ਏਡਾ ਏਡਾ ਵਿਵਾਦ ਵਧਿਆ ਹੋਇਆ ਕਿਉਂਕਿ ਕਾਰਨ ਉੱਥੇ ਵੋਟਾਂ ਦਾ ਕਾਰਨ ਇਹ ਬਾਦਲ ਸਾਹਿਬ ਉਹਨਾਂ ਦਾ ਇਹ ਸੀ ਵੀ ਅਸੀਂ ਸੱਤੇ ਵਾਲੀਆਂ ਉਹਨੇ ਪਰਸੈਪਸ਼ਨ ਹੀ ਐਸੀ ਬਣਾਈ ਸੀ ਪਤਾ ਨੀ ਉਹਦੇ ਨਾਲ ਕਿੰਨੀਆਂ ਵੋਟਾਂ ਹੈਗੀਆਂ ਨੇ ਕਿੰਨੀਆਂ ਨੇ ਪਰ ਇਹਨਾਂ ਨੂੰ ਐਂ ਲੱਗਣ ਲੱਗ ਗਿਆ ਜੇ ਇਹਦੀਆਂ ਵੋਟਾਂ ਪੈ ਗਈਆਂ ਸਾਡੀ ਸਰਕਾਰ ਬਣ ਗਈ, ਇਹ ਉਹਦੀਆਂ ਲੈਂਦੀਆਂ ਲੈਂਦੇ ਆਪਣੀਆਂ ਵੀ ਤੋੜ ਦਿੱਤੀਆਂ
0: ਜੀ।
4: ਹੁਣ ਜਿਹੜੀ ਇੱਕ ਸੰਸਥਾ ਜਿਹੜੀ ਇੰਨੇ ਸਾਲਾਂ ਤੋਂ ਜਿਹੜੀ ਬਣੀ ਹੋਈ ਹੈ, ਉਹ ਜਦੋਂ ਅਸੀਂ ਉਹਦੇ ਹੀ ਘਾਣ ਕਰਨ ਤੇ ਆ ਗਏ, ਉਹਨਾਂ ਜਥੇਦਾਰਾਂ ਨੂੰ ਅਸੀਂ ਸੱਦ ਕੇ ਕੋਠੀਆਂ ਚ ਅਸੀਂ ਮਾਫੀਆਂ ਮੰਗਾਉਣ ਤੇ ਆ ਗਏ, ਤੇ ਫਿਰ ਅੱਜ ਵੀ ਕਹਿਣ ਦੇ ਸੀ ਸੁਖਬੀਰ ਬਾਦਲ ਸਾਹਿਬ, ਅੱਜ ਦਾ ਹੀ ਬਿਆਨ ਸੀ ਇਹਨਾਂ ਦਾ, ਤੁਸੀਂ ਧਰਮ ਦੀ ਵਰਤੋਂ ਨਾ ਕਰੋ ਜੀ। ਤੇ ਧਰਮ ਦੀ ਵਰਤੋਂ ਕੀਤੀ ਕਹਿੰਦੀ ਆ, ਸਭ ਤੋਂ ਪਹਿਲਾਂ ਤੁਸੀਂ ਹੀ ਕੀਤੀ ਹੈ ਨਾ
0: ਜੀ,
4: ਤੇ ਫਿਰ ਭੁਗਤਣਾ ਵੀ ਤੁਹਾਨੂੰ ਪਊਗਾ ਨਾ। ਇਹ ਥੋੜੀ ਹੈ ਵੀ ਧਰਮ ਕੱਲਾ ਵੀ ਤੁਸੀਂ ਹੀ ਵਰਤ ਸਕਦੇ ਹੋ, ਵਰਤਣ ਵਾਲੇ ਤਾਂ ਫਿਰ ਦੂਜੇ ਵੀ ਵਰਤਣਗੇ।
0: ਬਿਲਕੁਲ ਹੈ ਜੀ,
4: ਫਿਰ ਪਲਪੀ ਜਾਓ ਉਹੀ ਗੱਲ ਕਰੀ ਜਾਓ, ਜਿਹੜੀਆਂ ਏਡੀਆਂ ਦੀਆਂ ਸੰਸਥਾਵਾਂ ਨੇ ਉਹਨਾਂ ਦਾ ਤੁਸੀਂ ਘਾਣ ਕਰਕੇ, ਤੇ ਅੱਜ ਹੁਣ ਉਹੀ ਗੱਲ ਫਿਰਦੇ ਨਾ ਗੇੜੇ ਜਾਂਦੇ, ਕਿੱਥੇ ਏਡੀ ਮੰਨ ਲਓ ਸ਼੍ਰੋਮਣੀ ਕਮੇਟੀ ਇਹਨਾਂ ਕੋਲ ਸੀ, ਮੰਨ ਲਓ ਸਰਕਾਰ ਇਹਨਾਂ ਕੋਲ ਸੀ, ਸਾਰਾ ਸਿਸਟਮ ਇਹਨਾਂ ਦੇ ਕੋਲ
0: ਜੀ।
4: ਪਰ ਗੱਲ ਉਹ ਬਾਈ ਜੀ, ਜਦੋਂ ਪਾਵਰ ਪਾਵਰ ਹੁੰਦੀ ਹੈ ਨਾ, ਉਦੋਂ ਬੰਦੇ ਨੂੰ ਐਂ ਹੁੰਦਾ ਵੀ ਜਿਵੇਂ ਹੁਣ ਅੱਜ ਮੋਦੀ ਸਾਹਿਬ ਨੇ, ਐਂ ਚੱਲੂਗਾ ਸਾਰਾ ਸਿਸਟਮ, ਇਹਨਾਂ ਨੂੰ ਐਂ ਹੁੰਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦੋਵੇਂ ਪੱਖ ਨੇ। ਬਿਲਕੁਲ
4: ਭਾਰਤ ਬਾਈ ਜੀ,
0: ਥੈਂਕ ਯੂ ਜੀ। ਹਾਂਜੀ,
4: ਘੱਟ ਨੀ ਹੈਗਾ ਬਾਈ ਜੀ, ਇਸ ਕਰਕੇ ਮੈਂ ਤਾਂ ਵਾਰ ਵਾਰ ਇੱਕ ਗੱਲ ਕਹਿਣਾ ਵੀ ਜੇ ਘੱਟੋ ਘੱਟ ਵੀ ਚਲੋ ਇੱਕ ਇੱਕ ਆਪਸ਼ਨ ਜ਼ਰੂਰ ਆਪਾਂ ਵੀ ਭਾਵੇਂ ਚਲੋ ਸਾਡੇ ਵਕੀਲ ਸਾਹਿਬ ਨੇ ਉਹੀ ਗੱਲ ਬਹੁਤ ਵੀ ਇੱਕ ਆਪਸ਼ਨ ਜ਼ਰੂਰ ਦੇ ਤੇ ਜਾਇਆ ਕਰੋ ਵੀ ਆਪਾਂ
0: ਪਿਛਲੇ ਦਿਨਾਂ ਚ ਵੀ ਡਿਸਾਈਡ ਕੀਤੀ ਸੀ, ਓਪੋਜੀਸ਼ਨ ਓਪੋਜੀਸ਼ਨ ਲੱਭੋ।
4: ਨਹੀਂ ਨਹੀਂ ਨਹੀਂ, ਮੈਂ ਇੱਕ ਗੱਲ ਹੋਰ ਕਹਿਣਾ
0: ਜੀ,
4: ਸਾਡੇ ਪਿਆਰੇ ਸੱਜਣ ਨੇ ਸਾਡੀ ਹੁਣ ਅਸੀਂ ਲੱਖ ਵਾਰੀ ਗੱਲਬਾਤ ਕਰਦੇ ਹਾਂ, ਪਰ ਜਦੋਂ ਇਹ ਸਿਆਸੀ ਮਾਮਲਿਆਂ ਤੇ ਗੱਲ ਕਰਨਗੇ ਨਾ, ਉਦੋਂ ਅਸੀਂ 10 ਵਾਰੀ ਹੋਰ ਸੋਚਾਂਗੇ ਵੀ ਅਸੀਂ ਵਕੀਲ ਸਾਹਿਬ ਦੀ ਮੰਨੀਏ ਕਿ ਨਾ ਮੰਨੀਏ।
0: ਨਹੀਂ ਨਹੀਂ, ਮੈਂ ਉਹਨਾਂ ਦੀ ਤਾਂ ਗੱਲ, ਮੈਂ ਤਾਂ ਆਪਣੀ ਗੱਲ ਕਰਦਾ, ਮੈਂ ਤਾਂ ਕਹਿੰਦਾ ਕਿ ਬਰਾਬਰ ਦੀਆਂ ਦੋ ਧਿਰਾਂ ਬਣਾਵੋ, ਓਪੋਜੀਸ਼ਨ ਲੱਭੋ,
4: ਬਣਾਵੋ ਕਿਨੂੰ ਹੁਣ ਇੱਕ ਰਾਜੇ ਵਾਂਗੂ ਬਣਾ ਲਈਏ,
0: ਜਿਹਨੂੰ ਮਰਜ਼ੀ ਬਣਾ ਲਓ, ਪਰ ਬਰਾਬਰ ਦੀ ਤਾਂ ਬਣਾਓ ਨਾ, ਕੋਈ ਨਾ ਕੋਈ ਇੱਕ ਇੱਕ ਪਾਸੇ ਨੂੰ ਨਾ ਜ਼ਿਆਦਾ ਝੁਕਾ ਪਾਓ। ਕੋਈ ਨਾ ਕੋਈ ਸਰਕਾਰ ਪੂਰੀ ਬਹੁਮਤ ਦੇ ਵਿਚ ਫਿਰ ਕੋਈ ਨਾ ਕੋਈ ਤਾਂ ਆਏਗੀ, ਫਿਰ
4: ਹੋ ਸਕਦਾ ਅਸੀਂ ਵੀ ਕਈ ਵਾਰੀ ਇਹ ਹੁੰਦਾ ਵੀ ਨੈਗੇਟਿਵ ਬੰਦਾ ਜਿਆਦਾ ਹੋ ਜਾਂਦਾ, ਹੋ ਸਕਦਾ ਸਾਡੇ ਚ ਵੀ ਉਹੀ ਗੱਲ ਹੈ ਵੀ ਸਾਨੂੰ ਜਿਆਦਾ ਨਿਰਾਸ਼ਾ ਹੋਵੇ
0: ਜੀ,
4: ਪਰ ਜਾਂ ਫਿਰ ਉਹੀ ਹੈ ਵੀ ਅਸੀਂ ਤਾਂ ਚਾਹੁੰਦੇ ਨਹੀਂ ਹੈਗੇ ਸਾਡੇ ਦੇਸ਼ ਚ ਇਹੋ ਜਿਹੀ ਦਿੱਕਤ ਆਵੇ, ਜਿਵੇਂ ਆਲੇ ਦੁਆਲੇ ਦੇ ਜਦੋਂ ਕੋਈ ਆਪਸ਼ਨ ਨਹੀਂ ਲੱਭਦੀ
0: ਜੀ,
4: ਫਿਰ ਉਹ ਅਰਾਜਕਤਾ ਵਾਲੇ ਪਾਸੇ ਤੋਂ ਪੈਂਦਾ ਨਾ ਬੰਦਾ, ਜਦੋਂ ਕੋਈ ਚੀਜ਼ ਨਹੀਂ ਲੱਭਦੀ।
0: ਬਿਲਕੁਲ,
4: ਆਪਾਂ ਤਾਂ ਉਹ ਚਾਹੁੰਦੇ ਨਹੀਂ ਹੈਗੇ, ਤੁਸੀਂ ਦੇਖ ਲਓ ਇਹੀ ਭਾਵੇਂ ਚਲੋ ਸ਼ਕਤੀ ਕਿਸੇ ਕੋਲ ਘੱਟ ਹੈ ਵੱਧ ਹੈ, ਨੇਪਾਲ ਦਾ ਪ੍ਰਧਾਨ ਮੰਤਰੀ ਸੀ ਜਿਹੜਾ ਉਹ ਕਿਵੇਂ ਕੱਢਿਆ ਉੱਤੋਂ ਦੀ,
0: ਬਿਲਕੁਲ
4: ਘਰ ਦੇ ਵਿੱਚੋਂ, ਆਪਾਂ ਤਾਂ ਇਹ ਚਾਹੁੰਦੇ ਨੀ ਹੈਗੇ, ਜਿਹੜੇ ਪਾਸੇ ਨੂੰ ਕੰਮ ਤੁਰਿਆ ਹੋਇਆ ਹੈ ਬਾਈ ਜੀ, ਆਪਸ਼ਨ ਹੀ ਕੋਈ ਨੀ ਹੈਗਾ, ਬੰਦਾ ਜਾਵੇ ਤੇ ਜਾਵੇ ਕਿੱਧਰ।
0: ਬਿਲਕੁਲ,
4: ਇੱਕ ਉੱਤਰਦਾ ਇੱਕ ਚੜ੍ਹਨ ਹੈ
0: ਜੀ,
4: ਹੁਣ ਮੇਰੀ ਵਾਰੀ ਜਦੋਂ ਵਿਰੋਧੀ ਧਿਰ ਚ ਨੇ ਉਦੋਂ ਸਭ ਤੋਂ ਵੱਧ ਖੱਤੇ ਇਹ ਲੋਕਾਂ।
0: ਬਿਲਕੁਲ ਜੀ,
4: ਇਸ ਕਰਕੇ ਸਾਡਾ ਲੱਖ ਪਿਆਰ ਹੈ, ਪਰ ਜਦੋਂ ਇਹ ਆਪਸ਼ਨ ਦੇ ਦੇਣਾ ਉਹਦੇ ਤੇ ਅਸੀਂ ਭਾਵੇਂ ਸਾਡਾ ਲੱਖ ਪਿਆਰ ਹੋਵੇ 10 ਵਾਰੀ ਸੋਚਾਂ ਅਸੀਂ ਸੈਣੀ ਬਾਈ।
0: ਨਹੀਂ, ਉਹ ਤਾਂ ਤੁਹਾਡਾ ਹਰ ਕਿਸੇ ਦਾ ਆਪਣਾ ਅਧਿਕਾਰ ਆ ਉਸ ਚੀਜ਼ ਦੇ ਉੱਤੇ ਜਿੱਥੇ ਵੀ ਯੂਜ਼ ਕਰਨਾ ਕਰੋ ਜੀ। ਬਿਲਕੁਲ ਹੈ ਜੀ, ਜੀ
4: ਬਿਲਕੁਲ,
0: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਹਨ ਜੀ ਮੁਕੱਦਰ ਜੀ ਜੁੜੇ ਸਨ ਤੇ ਗੱਲਬਾਤ ਕਰ ਗਏ, ਸ਼ੈਲੀ ਜੀ ਦੇ ਬਹੁਤ ਸਾਰੇ ਸੁਨੇਹੇ ਆਏ ਨੇ ਤੇ ਅੱਜ ਨਾਵਲ ਦੀ ਵੀ ਕਿਤਾਬ ਦੀ ਵੀ ਗੱਲ ਕਰਨੀ ਹੈ ਥੋੜੀ ਜਿਹੀ, ਮੈਂ ਕੋਸ਼ਿਸ਼ ਕਰਾਂਗਾ। ਤੇ ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਕਹਿੰਦੇ ਸੁਣਦੇ ਰਹਿੰਦੇ ਆ ਜੀ, ਅੰਗਰੇਜ਼ੀ ਤੋਂ ਪੰਜਾਬੀ ਕਰਨੀ ਨਹੀਂ ਭੁੱਲਦੇ, ਤੁਸੀਂ ਗ੍ਰੇਟ ਹੋ। ਤੇ ਔਜਲਾ ਸਾਹਿਬ ਜੀ ਤੁਸੀਂ ਭੁੱਲੇ ਨਹੀਂ, ਕਹਿੰਦੇ ਭਾਰਤ ਸਾਹਿਬ ਵੀ 20 ਸਾਲ ਫੁੱਟਬਾਲ ਖੇਡੇ ਨੇ ਜੀ, ਤੇ ਨਾਲ ਦੀ ਨਾਲ ਅੱਗੇ ਬਹੁਤ ਸਾਰੇ ਸੁਨੇਹੇ ਹੋਰ ਵੀ ਨੇ ਦੋਸਤਾਂ ਦੇ। ਤੇ ਸੈਣੀ ਸਾਹਿਬ ਜੀ ਮਾਨ ਸਾਹਿਬ ਇਹ ਕਹਿੰਦੇ ਕਿ ਸਾਡੇ ਦਰਾਂ ਅੱਗੇ ਹਰ ਰੋਜ਼ ਧਰਨਾ ਤੇ ਧਰਨਾ, ਕਦੇ ਅਧਿਆਪਕ ਕਦੇ ਮੁਲਾਜ਼ਮ ਤੇ ਕਦੇ ਬੇਰੋਜ਼ਗਾਰ, ਕਦੇ ਕਿਸਾਨ ਤੇ ਕਦੇ ਫਰਦ ਕੇਂਦਰ ਵਾਲੇ ਤੇ ਕਦੇ ਡਰਾਈਵਰ ਵਗੈਰਾ ਵਗੈਰਾ ਜਿਹੜੇ ਲਾਉਂਦੇ ਨੇ ਜੀ। ਤੇ ਲੋ ਦੋਸਤੋ ਅੱਗੇ ਵੱਧਦੇ ਆ ਫਿਰ ਆਪਾਂ ਖਬਰਾਂ ਨੂੰ ਕੰਪਲੀਟ ਕਰਕੇ, ਤੇ ਫਿਰ ਆਪਾਂ ਨਾਲ ਦੀ ਨਾਲ ਕਿਤਾਬ ਦਾ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਕਿਤਾਬ ਵੱਲ ਨੂੰ ਚੱਲਦੇ ਆ। ਵੈਸੇ ਕੋਸ਼ਿਸ਼ ਹੁੰਦੀ ਹੈ ਫਰਾਈਡੇ ਵਾਲੇ ਦਿਨ ਨੂੰ ਖਬਰਾਂ ਜਾਂ ਸਿਆਸਤ ਦੇ ਉੱਤੇ ਥੋੜਾ ਜਿਹਾ ਸੰਖੇਪ ਕਰਕੇ ਤਾਂ ਆਪਾਂ ਕਿਤਾਬ ਦੀ ਗੱਲ ਕਰ ਲਿਆ ਕਰੀਏ। ਜਸਪਾਲ ਰਾਣਾ ਹੁਣਾਂ ਦੀ ਗੱਲ ਕੀਤੀ ਹੈ ਤੇ ਉਸ ਤੋਂ ਅਗਲੀ ਗੱਲ ਕਰਦੇ ਆ ਇਰਾਨ ਤੇ ਆਪਣੇ ਯੂ ਐਸ ਦੀ। ਇਰਾਨ ਆਗੂ ਮੋਹਸਿਨ ਰਜ਼ਾਈ ਨੇ ਜਿਹੜਾ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਨੇ ਟਰੰਪ ਦਾਅਵਾ ਕਰ ਰਹੇ ਹੈ ਕਿ ਅਮਰੀਕਾ ਤੇ ਇਰਾਨ ਵਿਚਕਾਰ ਇੱਕ ਵੱਡਾ ਸੌਦਾ ਲਗਭਗ ਤਿਆਰ ਹੈ ਤੇ ਜਲਦੀ ਹੀ ਇਸ ਦੇ ਉੱਤੇ ਦਸਤਖਤ ਕੀਤੇ ਜਾ ਸਕਦੇ ਹੈ ਤੇ ਯੂਰਪ ਦੀ ਗੱਲ ਵੀ ਕੀਤੀ ਹੈ ਕਿ ਯੂਰਪ ਦੇ ਵਿੱਚ ਹੋ ਸਕਦੇ ਹੈ।

ਸੀ ਝਟਕਾ ਮੰਨਿਆ ਤੇ ਜਾ ਰਿਹਾ ਤੇ ਉਨ੍ਹਾਂ ਨੇ ਚੱਲ ਰਹੀ ਗੱਲਬਾਤਾਂ ਦੇ ਦੀਆਂ ਕੋਸ਼ਿਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਮਰੀਕੀ ਫੌਜਾਂ ਦੀ ਪੂਰਨ ਜਿਹੜੀ ਵਾਪਸੀ ਇਰਾਨ ਦੀਆਂ ਮੁੱਢਲੀ ਸ਼ਰਤਾਂ ਦੇ ਵਿੱਚੋਂ ਇੱਕ ਨੇ ਕਿਉਂਕਿ ਪ੍ਰੋਪਾਗੰਡਾ ਜਿਹੜਾ ਕੀਤਾ ਜਾ ਰਿਹਾ ਹੋਰ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਉਨ੍ਹਾਂ ਨੇ ਸਖ਼ਤ ਲਹਿਜੇ ਦੇ ਵਿੱਚ ਚੇਤਾਵਨੀ ਦਿੱਤੀ ਕਿ ਇਰਾਨ ਦੀਆਂ ਬੁਨਿਆਦੀ ਸ਼ਰਤਾਂ ਦੇ ਵਿੱਚੋਂ ਇੱਕ ਅਮਰੀਕਾ ਤੇ ਅਮਰੀਕੀ ਅੱਡਿਆਂ ਦੀ ਖਾੜੀ ਤੇ ਖੇਤਰ ਦੇ ਵਿੱਚੋਂ ਮੁਕੰਮਲ ਵਾਪਸੀ ਹੈ, ਨਹੀਂ ਤਾਂ ਇਸ ਦੇ ਸਮਝੌਤਿਆਂ ਨੂੰ ਨਰਕ ਦੇ ਵਿੱਚ ਜਾਣ ਦਿਓ। ਫਿਰ ਰੈਜ਼ਾਈ ਨੇ ਜਿਹੜਾ ਇਸ ਰੁੱਖ ਨੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਸੰਭਾਵੀ ਸਮਝੌਤੇ ਤੇ ਗੱਲਬਾਤ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਤੇ ਮਾਹਰਾਂ ਦਾ ਮੰਨਣਾ ਹੈ ਕਿ ਇਰਾਨ ਦੇ ਇਸ ਅੜੀਅਲ ਵਤੀਰੇ ਨੇ ਪੱਛਮੀ ਏਸ਼ੀਆ ਦੇ ਵਿੱਚ ਅਮਰੀਕੀ ਦਬਦਬੇ ਨੂੰ ਸਿੱਧੀ ਚੁਣੌਤੀ ਦਿੱਤੀ ਹੈ, ਜਿਸਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਖੇਤਰ ਦੇ ਵਿੱਚ ਤਣਾਅ ਹੋਰ ਵੀ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਪਰ ਹੱਕ ਕਹਿੰਦੇ ਦੇ ਦਿੱਤਾ ਇਨ੍ਹਾਂ ਨੂੰ ਪਾਈ, ਉਥੇ ਜਾ ਕੇ ਉਨ੍ਹਾਂ ਦਾ ਸਮਾਨ ਲੁੱਟੋ, ਤੇਲ ਲੁੱਟੋ ਜਾਂ ਕਰੋ ਧੱਕਾ ਕਰੋ। ਦੂਸਰੇ ਪਾਸੇ ਮਸਕ ਤੇ ਗਰੋਕ AI ਟੂਲ ਔਰਤਾਂ ਤੇ ਬੱਚਿਆਂ ਦੀ ਨਿੱਜਤਾ ਦੇ ਲਈ ਖਤਰਾ ਦੱਸਿਆ। ਕੈਨੇਡਾ ਸਣੇ ਕਈ ਦੇਸ਼ਾਂ ਦੇ ਵਿੱਚ ਜਾਂਚ ਸ਼ੁਰੂ ਹੋ ਗਈ ਹੈ। ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਫਲਿਪ ਡੂਫਰੇਨ ਨੇ ਇਕ ਜਿਹੜਾ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਮਸ਼ਹੂਰ ਉਦਯੋਗਪਤੀ ਐਲਨ ਮਸਕ ਦੀ AI ਕੰਪਨੀ ਜਿਹੜੀ ਹੈ ਉਹਦੇ ਚੈਟਬੋਟ ਗਰੋਕ ਰਾਹੀਂ ਤਿਆਰ ਕੀਤੇ ਗਏ ਜਿਨਸੀ ਸੁਭਾਅ ਵਾਲੇ ਡੀਪ ਫੇਕ ਚਿੱਤਰਾਂ ਨੇ ਦੇਸ਼ ਦੇ ਸੰਘੀ ਗੁਪਤ ਨਿੱਜਤਾ ਨੂੰ ਕਾਨੂੰਨਾਂ ਦੀ ਸਿੱਧੀ ਉਲੰਘਣਾ ਕੀਤਾ ਹੈ। ਜਾਂਚ ਦੇ ਦੌਰਾਨ ਜਿਹੜਾ ਇਹ ਬੇਹੱਦ ਚਿੰਤਾਜਨਕ ਤੱਥ ਸਾਹਮਣੇ ਆਇਆ ਕਿ ਇਕ ਸਮੇਂ ਇਹ ਚੈਟਬੋਟ ਹਰ ਘੰਟੇ 6,000 ਤੋਂ ਵੱਧ ਅਜਿਹੇ ਜਿਨਸੀ ਡੀਪ ਫੇਕ ਚਿੱਤਰ ਤਿਆਰ ਕਰ ਰਿਹਾ ਸੀ। ਕਮਿਸ਼ਨਰ ਡੂਫਰੇਨ ਨੇ ਵੱਲੋਂ ਜਾਰੀ ਜਾਂਚ ਰਿਪੋਰਟ ਦੇ ਅਨੁਸਾਰ AI ਅਤੇ ਐਕਸ ਕਾਰਪੋਰੇਸ਼ਨ ਜਿਹੜੀ ਹੈ ਉਹਨੇ ਗਰੋਕ ਦੇ ਇਸ ਚਿੱਤਰਨ ਨਿਰਮਾਣ ਟੂਲ ਨੂੰ ਬਾਜ਼ਾਰ ਦੇ ਵਿਚ ਉਤਾਰਨ ਤੋਂ ਪਹਿਲਾਂ ਜ਼ਰੂਰੀ ਸੁਰੱਖਿਆ ਪ੍ਰਬੰਧ ਲਾਗੂ ਨਹੀਂ ਕੀਤੇ ਸਨ। ਇਸ ਲਾਪਰਵਾਹੀ ਦੇ ਕਾਰਨ ਵਰਤੋਂਕਾਰਾਂ ਦੇ ਲਈ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਜਿਨਸੀ ਡੀਪ ਫੇਕ ਚਿੱਤਰ ਬਣਾਉਣਾ ਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਪਹਿਲਾਂ ਜੋ ਟਵਿੱਟਰ ਦੇ ਉੱਤੇ ਫੈਲਾਉਣਾ ਬਹੁਤ ਆਸਾਨ ਹੋ ਗਿਆ ਤੇ ਖੋਜਕਰਤਾਵਾਂ ਦੇ ਮੁਤਾਬਕ ਇਸ ਟੈਕਨਾਲੋਜੀ ਦੀ ਦੁਰਵਰਤੋਂ ਕਰਕੇ ਲੱਖਾਂ ਚਿੱਤਰ ਬਣਾਏ ਗਏ ਤੇ ਜਿਨ੍ਹਾਂ ਦਾ ਸ਼ਿਕਾਰ ਮੁੱਖ ਤੌਰ ਦੇ ਉੱਤੇ ਔਰਤਾਂ ਤੇ ਬੱਚੇ ਬਣੇ ਨੇ। ਇਸ ਗੰਭੀਰ ਮਾਮਲੇ ਦੀ ਜਾਂਚ ਇਸੇ ਸਾਲ ਜਨਵਰੀ ਦੇ ਵਿਚ ਸ਼ੁਰੂ ਕੀਤੀ ਗਈ ਸੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਪ੍ਰਕਿਰਿਆ ਦੇ ਵਿਚ ਕੈਨੇਡਾ ਦੇ ਗੁਪਤ ਨਿੱਜਤਾ ਜਿਹੜੀ ਹੈ ਕਾਨੂੰਨ ਦੀ ਪਾਲਣਾ ਹੋਈ ਹੈ ਜਾਂ ਨਹੀਂ ਹੋਈ ਹੈ। ਜਾਂਚ ਤੋਂ ਬਾਅਦ ਕੰਪਨੀਆਂ ਵੱਲੋਂ ਸੁਧਾਰ ਤੇ ਕਾਨੂੰਨੀ ਸਖ਼ਤੀ ਅਤੇ ਮੰਗ ਪ੍ਰਾਈਵੇਸੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਡੀਪ ਫੇਕ ਤਕਨਾਲੋਜੀ ਦੇ ਪੀੜਤਾਂ ਨੂੰ ਬਹੁਤ ਗੰਭੀਰ ਤੇ ਲੰਬੇ ਸਮੇਂ ਤੱਕ ਮਾਨਸਿਕ ਤੇ ਸਮਾਜਿਕ ਨਤੀਜੇ ਭੁਗਤਣੇ ਪੈਂਦੇ ਨੇ ਤੇ ਇਹਦੇ ਬਾਰੇ ਜਿਹੜੀ ਜਾਂਚ ਹੋ ਰਹੀ ਹੈ। ਯੂਰਪੀਅਨ ਮੁਲਕਾਂ ਨੇ ਵੀ ਬ੍ਰਿਟੇਨ, ਯੂਰਪੀ ਸੰਘ ਤੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿਚ ਵੀ ਗਰੋਕ ਦੇ ਖਿਲਾਫ਼ ਅਜਿਹੀਆਂ ਜਾਂਚਾਂ ਜਿਹੜੀਆਂ ਨੇ ਚੱਲ ਰਹੀਆਂ ਨੇ। ਕੈਨੇਡਾ, UK ਤੇ ਆਸਟ੍ਰੇਲੀਆ ਵੱਲੋਂ ਇੰਟਰਨੈਸ਼ਨਲ ਪੀਸ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ। ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਨੇ ਇਜ਼ਰਾਈਲ ਫਲਸਤੀਨ ਸੰਘਰਸ਼ ਚ ਲੰਮੇ ਸਮੇਂ ਦੀ ਸ਼ਾਂਤੀ ਦੀ ਸੰਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਇਕ ਨਵੀਂ ਬਹੁਦਾਤਾ ਅੰਤਰਰਾਸ਼ਟਰੀ ਪਹਿਲ ਇੰਟਰਨੈਸ਼ਨਲ ਪੀਸ ਫੰਡ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਤਿੰਨੋਂ ਦੇਸ਼ ਅਗਲੇ 3 ਸਾਲਾਂ ਦੇ ਵਿਚ ਹਰੇਕ ਨੂੰ 10,00,000 ਪੌਂਡ $1.3 ਮਿਲੀਅਨ ਦੇਣਗੇ ਤੇ ਇਸ ਉਮੀਦ ਨਾਲ ਕਿ ਹੋਰ ਦੇਸ਼ ਯੋਗਦਾਨ ਪਾਉਣਗੇ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਯੇਵਿਟ ਕੂਪਰ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਅਤੇ ਕੈਨੇਡੀਅਨ ਹਮਰੁਤਬਾ ਪੈਨੀ ਵੋਗ ਅਤੇ ਅਨੀਤਾ ਆਨੰਦ ਦੇ ਸਾਂਝੇ ਬਿਆਨ ਦੇ ਮੁਤਾਬਕ ਇਜ਼ਰਾਈਲ ਅਤੇ ਫਲਸਤੀਨ ਸਿਵਲ ਸੁਸਾਇਟੀ ਸੰਗਠਨ ਇਸ ਦੇ ਯੋਗ ਹੋਣਗੇ ਤੇ ਜਾਰੀ ਸਾਂਝੇ ਬਿਆਨ ਦੇ ਵਿਚ ਕਿਹਾ ਕਿ ਇਸ ਫੰਡ ਦਾ ਜਿਹੜਾ ਉਦੇਸ਼ ਦੋਹਾਂ ਪੱਖਾਂ ਦੇ ਵਿਚਕਾਰ ਭਰੋਸਾ, ਸੰਵਾਦ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਇਕ ਟਿਕਾਊ ਅਤੇ ਸਥਿਰ ਸ਼ਾਂਤੀ ਪ੍ਰਕਿਰਿਆ ਲਈ ਮਾਹੌਲ ਤਿਆਰ ਕੀਤਾ ਜਾ ਸਕੇ। ਤੇ ਇਸ ਦੇ ਨਾਲ ਹੀ ਦੋਸਤੋ ਅੱਗੇ ਖਬਰਾਂ ਇੱਥੇ ਸਮਾਪਤ ਕਰਦੇ ਹਾਂ ਤੇ ਥੋੜੀ ਜਿਹੀ ਗੱਲਬਾਤ ਹੁਣ ਅੱਧਾ ਕੁ ਘੰਟਾ ਆਪਾਂ ਕਿਤਾਬ ਦੀ ਕਰਦੇ ਹਾਂ। ਇਹ ਸਨ ਦੋਸਤੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਖੁੱਲੀਆਂ ਰਹੇ। ਜੇਕਰ ਇੱਕ ਦੋ ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 9 19 ਸਟੂਡੀਓ ਦਾ ਨੰਬਰ ਹੈ ਤੇ ਇਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਕਾਫੀ ਇੰਟਰਸਟਿੰਗ ਨਾਵਲ ਹੈ, ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਚੱਲਦਾ ਹੈ ਜਿੱਥੇ ਆਪਾਂ ਪਿਛਲੇ ਦਿਨਾਂ ਦੇ ਵਿਚ ਇਸ ਦੀ ਸਮਾਪਤੀ ਕੀਤੀ ਸੀ। ਸਮਾਂ ਸੀ 1716 ਦਾ, ਉਹਦੇ ਵਿਚ ਜਦੋਂ ਚੱਜ ਦੁਆਬ ਗੁਜਰਾਤ ਦੇ ਇਲਾਕੇ ਦੇ ਵਿਚ ਇਕ ਜ਼ਿਮੀਦਾਰ ਨੇ ਬਗਾਵਤ ਕਰ ਦਿੱਤੀ ਜਿਸਦਾ ਨਾਮ ਕਤੀਲ ਸੀ। ਉਸਨੇ ਸਰਕਾਰ ਨੂੰ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਲਾ ਬਣਾ ਲਿਆ, ਫੌਜ ਰੱਖ ਲਈ। ਪੱਛਮ ਦੇ ਵੱਲ ਸਿੰਧ ਸਾਗਰ ਦੁਆਬ ਦੇ ਅਵਾਨ ਜ਼ਿਮੀਦਾਰਾਂ ਨੇ ਮਾਮਲਾ ਦੇਣਾ ਬੰਦ ਕਰ ਦਿੱਤਾ।

0: ਇਹ ਜਿਹੜਾ ਇਹੀ ਕੁਝ ਦੁਆਬ ਦੇ ਸਿਆਲਕੋਟ ਪਰਗਣੇ ਦੇ ਵਿੱਚ ਵੀ ਹੋਇਆ ਸੀ ਤੇ ਬਾਰੀ ਦੁਆਬ ਦੇ ਜ਼ਿਮੀਦਾਰਾਂ ਨੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਲਾਹੌਰ ਤੋਂ ਮੁਲਤਾਨ ਜਾਂਦਾ ਰਾਹ ਜਿਹੜਾ ਸੀ ਸ਼ਿਕਾਰਗਾਹ ਬਣ ਚੁੱਕਿਆ ਸੀ। ਉਸ ਤੋਂ ਬਾਅਦ ਦਿੱਲੀ ਦਰਬਾਰ ਜਿਹੜਾ ਸੀ ਉਹਦੀ ਸ਼ਰੀਕੇਬਾਜ਼ੀ ਦੇ ਵਿੱਚ ਅਬਦੂਸ ਸਮਦ ਖਾਂ ਜਿਹੜਾ ਸੀ ਉਹਦੇ ਤਕੜੇ ਰਸੂਖ ਵਾਲੇ ਰਿਸ਼ਤੇਦਾਰ ਸਨ ਜਿਹੜੇ ਪੰਜਾਬ ਦੀ ਤਾਣੀ ਸੁਲਝਣ ਦੇ ਜਾਂ ਸੁਲਝਾਉਣ ਦੇ ਹੱਕ ਦੇ ਵਿੱਚ ਨਹੀਂ ਸਨ ਜਿਵੇਂ ਕਿ ਹੁਣ ਵੀ ਹੈਗੇ ਨੇ। ਉਹੀ ਸਿਲਸਿਲਾ ਚੱਲ ਰਿਹਾ। ਉਸਦੇ ਸਾਰੇ ਦੁਸ਼ਮਣ ਜਿਹੜੇ ਸਨ ਸੂਬੇਦਾਰ ਨੂੰ ਕਮਜ਼ੋਰ ਕਰ ਰਹੇ ਸੀ ਤੇ ਲਾਹੌਰ 35 ਮੀਲ ਦੱਖਣ ਦੇ ਵਿੱਚ ਕਸੂਰ ਦੇ ਪਖਤੂਨ ਖਵਾ ਜਿਹਨੂੰ ਹੁਣ ਕਹਿ ਦਿੱਤਾ ਜਾਂਦਾ ਪਖਤੂਨਾਂ ਨੇ ਹੁਸੈਨ ਖਾਨ ਖੇਸ਼ਗੀ ਦੀ ਅਗਵਾਈ ਦੇ ਵਿੱਚ ਬਗਾਵਤ ਕਰ ਦਿੱਤੀ ਸੀ ਤੇ ਦੂਜੀ ਬਗਾਵਤ ਜਲੰਧਰ ਦੁਆਬ ਦੇ ਜ਼ਿਮੀਦਾਰ ਖਾਨ ਮੁੱਜ ਨੇ ਕੀਤੀ ਉਸ ਸਮੇਂ ਤੇ ਦੋਵਾਂ ਬਗਾਵਤਾਂ ਦੀ ਜੜ ਜਿਹੜੀ ਸੀ ਦੇਸੀ ਤੇ ਪਰਦੇਸੀ ਅਹਿਸਾਸ ਜਿਹੜਾ ਸੀ ਉਹਦੇ ਵਿੱਚ ਸੀ। ਇੱਥੇ ਆਪਾਂ ਸਮਾਪਤੀ ਕੀਤੀ ਸੀ ਤੇ ਅਗਲਾ ਇਹਦਾ ਲੜੀਵਾਰ ਚੈਪਟਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਅੱਧੇ ਕੁ ਮਿੰਟ ਦਾ ਬ੍ਰੇਕ ਲਾਉਣੀ ਹੈ ਉਸ ਤੋਂ ਵੱਧ ਨਹੀਂ ਤੇ ਫਿਰ ਆਪਾਂ ਦੇ ਗੱਲਬਾਤ ਕਰਦੇ ਹਾਂ ਕਿਤਾਬ ਪੰਜਾਬ ਦੀ।
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com
0: ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰਿਉੜਤਾ ਮੰਚ ਤੇ ਲਓ ਫਿਰ ਆਖਰੀ ਪੜਾਅ ਵੱਲ ਨੂੰ ਆਪਾਂ ਵੱਧ ਰਹੇ ਹਾਂ। ਹਰ ਫਰਾਈਡੇ ਵਾਲੇ ਦਿਨ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਦੋਸਤੋ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 6 ਅੱਜ ਕੀ ਕਹਿੰਦਾ ਹੈ ਉਹਦੇ ਵੱਲ ਨੂੰ ਚੱਲਦੇ ਹਾਂ।

لطیف انصار، لطیف انصار 1720 دی کھیشگی بغاوت دلی وسے سید بھراواں دے اشارے دے اتے ہوئی سی۔ عبداللہ خان سید تے حسین علی سید بہادر شاہ ویلے بہت اثر رسوخ والے سی۔ گنگا جمنا دواب دے صوبے دار دے بیٹے خود بھی بہار اتے الہ آباد دے وائس رائے رہے سن۔ انہاں بادشاہاں دے واسطے حمایت دتی پچھوں فروکسیئر دی تاج پوشی ویلے انہاں نے اہم بھومکا نبھائی۔ انہاں دی سفلتا دا راج انہاں ولوں اپنا قومی جا ہندوستانی پتا کھیڈنا سی۔ کہا کردے ہے دیسی بندیاں نوں مل کے رہنا چاہیدا ہے۔ ترانیاں ایرانیاں جن کی ترکش تے جڑے نے پرشین، ترانیاں ایرانیاں نوں پرے تکو، انہاں نوں دیسی باغی زمیندار مدد دیندے تے لیندے سن۔ اے پختوناں نوں وی کہا کردے تسی دیسی ہو، دیسیاں دے نال رہو۔ جدو سید بھرا اپنی شطرنج کھیڈ رہے سن تے ادو ترانی ایرانیاں ورد سنی شیعہ ورد لڑ رہے سی۔ ترک آخدے سن ساڈے ورگا لڑاکو کوئی نہیں، ایرانی آخدے سی کہ ساڈے ورگی حکومت کسے نوں نہیں کرنی آؤندی۔ افغان اپنے آپ نوں ہن ہندوستانی کہندے سن، تاں وی دیسیاں دے لئی او بیگانے سن۔ دیسی حاکماں نے دبدبا بنا لیا تے بے شک بہادر شاہ نے شاہو جی نوں مراٹھا حاکم من لیا سی، تاں وی مراٹھے ڈکیتیاں مار رہے سن۔ اصل مراٹھا طاقت برہمن بالا جی وشو ناتھ دے ہاتھ سی۔ 1713 دے وچ بالا جی نوں پیشوا تھاپیا گیا تے جانی کی پردھان منتری اس سمے دا۔ سید بھرا من گئے کہ شاہو جی مراٹھا ہوم لینڈ دا خود مختار حاکم ہوئے گا، شیوا جی مراٹھا اس تو بعد سارا کچھ چلدا۔ یہی نہیں، جتھے جتھے ہور تھاں مراٹھے وسے ہوئے ہن وہ مالیے دے وچوں حصہ لین گے۔ سید بھراواں نے یہ سمجھوتا بھی کروا دتا۔ فروکسیئر نے یہ بھی سندھی رد کر دیتی۔ سال 1718 تے 19 دے وچ ہزاراں دی گنتی مراٹھا فوجاں دلی پہنچ گئیاں۔ سید بھراواں نے فروکسیئر نوں گدیوں لا کے گرفتار کیتا، اکھاں کٹ دتیاں، پھر سر کٹ دتا تے فروکسیئر دے قتل تو سال دے عرصے دے اندر اندر تین بادشاہ بدلے گئے۔ سارے بہادر شاہ دے پوتے سارے ہی سید بھراواں نے گدی بٹھائے تے اتارے۔ مراٹھیاں دے نال کیتی سندھی شاہی فرمان دے وجوں لاگو کیتی گئی۔ سید بھراواں دا بلند ستارہ آخر ڈب گیا۔ 18 سال دا محمد شاہ گدی دے اتے بیٹھا، جس نے 30 سال راج کیتا۔ حسین علی 1720 دے وچ ماریا گیا۔ عبداللہ سید 1723 دے وچ جیل دے اندر ماریا گیا۔ دلی وچلی رج دی اس کھچڑی دا پنجاب دے وچ سکھاں نے پورا لاہا لیا۔ دلی سرکار دے وچ جدوں 1717 تے 1719 دا سماں، اس دے وچ کار بغاوتاں اٹھ رہیاں سن۔ لاہور دا صوبے دار قصور دے باغیاں عیسیٰ خان تے حسین خان دیاں بغاوتاں دبا رہیا سی۔ سکھاں نوں لٹ مار کرن دا ودھیا موقع ہاتھ لگیا سی۔ پشو پالن دا دھندا کردا مسلمان راجپوت عیسیٰ خان منج جڑا سی وڈا زمیندار ہو نبڑیا۔ جلندر دواب دے رستیاں دے اوپر اس دا قبضہ ہو گیا تا اس نے رائیاں دی لٹ مار دا دھندا جڑا فڑ لیا۔ لاہور دا گورنر بھی پوری احتیاط ورتن بغیر ہی دلی نہیں جا سکدا سی۔ طاقت پچھاندیاں ہویا بہادر خان نے اس نوں جڑا سی منصب دار تھاپ دیتا۔ عیسیٰ خان نے جہاندار شاہ تو لکھی جنگل دی فوجداری بھی کھو لئی، پر باری دواب قصور دے نواب حسین خان کھیشگی نے سمد خان دے لئی مصیبت کھڑی کر دیتی۔ کھیشگی دا جڑا سی پشوکڑ پختون سی، جو ہن پاکستان دے والے پاسے ہے گا، پختون خوا کہہ دیتا جاندا ہے۔ 1720 دے وچ اس دی سمد خان دے نال قصور تو 20 میل دور لچونیاں قصبے دے باہر خونی سینک ٹکر ہوئی سی۔ نواب حسین ماریا تا گیا،
ਪਰ ਇਹ ਯੁੱਧ ਮਹਾਂਕਾਵਿ ਦਾ ਰੂਪ ਧਾਰ ਕੇ ਪੰਜਾਬੀ ਲੋਕਧਾਰਾ ਦਾ ਰੂਪ ਬਣ ਗਿਆ। ਹਿੰਦੂ ਬਿਰਤਾਂਤ ਲਾਹੌਰ ਅਤੇ ਕਸੂਰ ਨੂੰ ਸ਼ਰੀਕ ਮੰਨਦਾ ਹੈ ਕਿਉਂਕਿ ਲਵ ਨੇ ਲਾਹੌਰ ਵਸਾਇਆ ਸੀ ਤੇ ਕੁਛ ਨੇ ਕਸੂਰ। ਅਸੀਂ ਦੇਖਿਆ ਕਿ ਕਸੂਰ ਵਾਸੀਆਂ ਨੇ ਬੰਦਾ ਸਿੰਘ ਦੇ ਖਿਲਾਫ਼ ਸਮਦ ਖਾਂ ਦੀ ਮਦਦ ਕੀਤੀ ਸੀ ਤੇ ਹੁਣ 1720 ਤੱਕ ਕਸੂਰ ਵਾਸੀਆਂ ਨੂੰ ਸਮਦ ਖਾਂ ਡਿੱਗ ਰਹੀ ਹਕੂਮਤ ਦਾ ਜ਼ਾਲਮ ਜਿਹੜਾ ਸੀ ਸੂਬੇਦਾਰ ਲੱਗਣ ਲੱਗ ਪਿਆ। ਉਸ ਦੇ ਵਿਰੁੱਧ ਲਾਮਬੰਦ ਹੋਣ ਲੱਗ ਗਏ। ਬੰਦਾ ਸਿੰਘ ਦੀ ਸ਼ਹਾਦਤ ਤੇ ਸਿੱਖਾਂ ਦੇ ਖਿਲਾਫ਼ ਫਰਮਾਨ ਜਾਰੀ ਹੋਇਆ। ਅਜੇ 4 ਸਾਲ ਹੋਏ ਸਨ। ਪੰਜਾਬ ਦੇ ਮੁਸਲਮਾਨਾਂ ਤੇ ਸਿੱਖਾਂ ਨੂੰ ਲੱਗਿਆ ਕਿ ਡਿੱਗ ਰਹੀ ਸਰਕਾਰ ਦਾ ਨੁਮਾਇੰਦਾ ਸਮਦ ਖਾਂ ਸਖਤੀ ਜਿਹੜਾ ਕਰ ਰਿਹਾ। ਖੇਸ਼ਗੀ ਦੀ ਬਗਾਵਤ ਮੁਗਲਾਂ ਦੇ ਵਿਰੁੱਧ ਪੰਜਾਬੀ ਬਗਾਵਤ ਸੀ, ਪਰ ਪੰਜਾਬੀ ਕਿਸਾਨ ਦੁਖੀ ਸੀ। ਉਸ ਨੂੰ ਦੋਹਾਂ ਤਾਕਤਾਂ ਦੀਆਂ ਫੌਜਾਂ ਵਾਸਤੇ ਮਾਮਲਾ ਦੇਣਾ ਪੈ ਗਿਆ। ਸਿੱਖਾਂ ਦੇ ਹਮਲੇ ਵੱਧ ਗਏ, ਸਰਕਾਰੀ ਖਜ਼ਾਨਾ ਲੁੱਟਿਆ ਜਾਂਦਾ ਤਾਂ ਕਿਸਾਨਾਂ ਤੋਂ ਖੋਹ ਕੇ ਭਰਿਆ ਜਾਂਦਾ। ਕਿਸਾਨ ਵੀ ਡਕੈਤੀਆਂ ਦੇ ਸ਼ਿਕਾਰ ਹੁੰਦੇ, ਪਰ ਡਾਕੂਆਂ ਨੂੰ ਫੜਨ ਦਾ ਖਰਚਾ ਵੀ ਭਰਦੇ। ਕੁਝ ਸਿੱਖ ਬੰਦਾ ਸਿੰਘ ਨੂੰ ਦੀ ਨੀਤੀ ਛੱਡ ਗਏ। ਬੰਦਾ ਸਿੰਘ ਦੇ ਧੜੇ ਨੇ ਦਰਬਾਰ ਸਾਹਿਬ ਤੇ ਕਬਜ਼ਾ ਕਰਨਾ ਚਾਹਿਆ ਤਾਂ ਦੂਜੇ ਸਿੱਖਾਂ ਨੇ ਰੋਕ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਭਾਈ ਮਨੀ ਸਿੰਘ ਦਰਬਾਰ ਸਾਹਿਬ ਦਾ ਪ੍ਰਬੰਧਕ ਲਾ ਦਿੱਤਾ ਗਿਆ, ਤਾਂ ਵੀ ਇਕ ਹਿੱਸਾ ਬਗਾਵਤ ਦੇ ਰੋਹ ਦੇ ਵਿਚ ਸੀ। ਆਮ ਸਿੱਖ ਹੁਣ ਅਮਨ ਅਮਾਨ ਦੇ ਨਾਲ ਰਹਿਣ ਲੱਗ ਪਏ, ਪਰ ਤਤ ਖਾਲਸਾ ਦੇ ਬਾਗੀ ਸਰਕਾਰੀ ਅਫਸਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਲੁੱਟ ਤੇ ਮਾਰ ਰਹੇ ਸਨ। ਪੰਜਾਬ ਦੀਆਂ ਸੜਕਾਂ ਉਪਰ ਡਕੈਤੀਆਂ ਵੱਧ ਗਈਆਂ ਤੇ ਆਵਾਜਾਈ ਲਗਭਗ ਠੱਪ ਹੋ ਗਈ। 1726 ਦੇ ਵਿਚ ਬਾਦਸ਼ਾਹ ਮੁਹੰਮਦ ਸ਼ਾਹ ਨੇ ਬੁੱਢੇ ਸੂਬੇਦਾਰ ਸਮਦ ਖਾਨ ਨੂੰ ਬਦਲ ਕੇ ਮੁਲਤਾਨ ਭੇਜ ਦਿੱਤਾ ਤੇ ਉਸਦੇ ਬੇਟੇ ਜ਼ਕਰੀਆ ਖਾਨ ਨੂੰ ਪੰਜਾਬ ਦਾ ਸੂਬੇਦਾਰ ਥਾਪ ਦਿੱਤਾ। ਦਿੱਲੀ ਦੇ ਪ੍ਰਧਾਨ ਮੰਤਰੀ ਕਮਰੂਦੀਨ ਖਾਨ ਦੀ ਭੈਣ ਜ਼ਕਰੀਆ ਖਾਨ ਨੂੰ ਵਿਆਹੀ ਹੋਈ ਸੀ। ਇਹ ਨਿਯੁਕਤੀ ਉਸਨੇ ਜਿਹੜੀ ਸੀ ਕਰਵਾਈ। ਜਵਾਨ ਜ਼ਕਰੀਆ ਖਾਨ ਦੇ ਬੰਦੂਕਧਾਰੀਆਂ ਨੇ ਇਕ ਵਾਰ ਸਿੱਖਾਂ ਨੂੰ ਖਦੇੜ ਕੇ ਫਿਰ ਜੰਗਲਾਂ ਪਹਾੜਾਂ ਦੇ ਵੱਲ ਧੱਕ ਦਿੱਤਾ ਤੇ ਲੱਗਿਆ ਕਿ ਸ਼ਾਂਤੀ ਪਰਤ ਆਈ। ਪਰ 2 ਸਾਲ ਦੇ ਬਾਅਦ ਹੀ ਸਿੱਖਾਂ ਨੇ ਪਿੰਡਾਂ ਦੇ ਰਸਤਿਆਂ ਦੇ ਉੱਪਰ ਫਿਰ ਡਕੈਤੀਆਂ ਸ਼ੁਰੂ ਕਰ ਦਿੱਤੀਆਂ। ਜ਼ਕਰੀਆ ਖਾਨ ਨੇ ਦੂਜਾ ਸਿਆਣਾ ਰਸਤਾ ਵੀ ਲੱਭਿਆ। ਜਦੋਂ ਦੇਖ ਲਿਆ ਕਿ ਬਗਾਵਤ ਦਬਦੀ ਨਹੀਂ, ਉਸਨੇ ਸਿੱਖਾਂ ਦੇ ਨਾਲ ਰਾਜੀਨਾਮਾ ਕਰ ਲਿਆ। ਅੰਮ੍ਰਿਤਸਰ ਦੇ ਆਲੇ ਦੁਆਲੇ 1,00,000 ਸਾਲਾਨਾ ਜਗੀਰ ਦੇ ਦਿੱਤੀ ਤੇ ਉਨ੍ਹਾਂ ਦੇ ਜਥੇਦਾਰ ਨੂੰ ਨਵਾਬ ਦਾ ਖਿਤਾਬ ਦੇ ਦਿੱਤਾ। ਸਿੱਖਾਂ ਨੂੰ ਵੀ ਆਰਾਮ ਦੀ ਜਿਹੜੀ ਸੀ ਜ਼ਰੂਰਤ ਸੀ, ਇੰਨੀ ਭੱਜ ਨੱਠ ਕੀਤੀ। ਮੁੜ ਜਥੇਬੰਦ ਹੋਣ ਦੇ ਲਈ ਉਹ ਅੰਮ੍ਰਿਤਸਰ ਵੱਸ ਗਏ। 1734 ਤੋਂ ਨਵਾਬ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਦੀ ਨਿਗਰਾਨੀ ਦੇ ਵਿਚ ਵਸਣਾ ਤੇ ਸੰਗਠਿਤ ਹੋਣਾ ਸ਼ੁਰੂ ਕਰਤਾ। ਜਿਨ੍ਹਾਂ ਸਿੱਖਾਂ ਨੂੰ ਇਹ ਸ਼ਾਂਤੀ ਪ੍ਰਬੰਧ ਚੰਗਾ ਨਾ ਲੱਗਿਆ, ਉਹ ਆਪੋ ਆਪਣੇ ਘਰਾਂ ਨੂੰ ਪਰਤ ਗਏ। ਕੁਝ ਮਾਲਵੇ ਦੇ ਜੰਗਲਾਂ ਦੇ ਵੱਲ ਚਲੇ ਗਏ। ਜ਼ਕਰੀਆ ਖਾਨ ਨੇ ਵੱਡੀ ਭੁੱਲ ਕੀਤੀ। ਉਹਨੇ ਸੋਚਿਆ ਕਿ ਅੰਮ੍ਰਿਤਸਰ ਵਿਚੋਂ ਵਧੇਰੀ ਸਿੱਖ ਵਸੋਂ ਚਲੀ ਗਈ ਹੈ। ਜਗੀਰ ਬੰਦ ਕਰ ਦਿੱਤੀ ਤੇ ਉਸਨੇ ਸਿੱਖਾਂ ਨੂੰ ਕਿਹਾ ਕਿ ਗੁਜ਼ਾਰੇ ਦੇ ਲਈ ਜਾਂ ਤਾਂ ਮੇਰੀ ਫੌਜ ਦੇ ਵਿਚ ਭਰਤੀ ਹੋ ਜਾਓ ਜਾਂ ਫਿਰ ਖੇਤੀ ਕਰੋ। ਸਿੱਖਾਂ ਨੂੰ ਉਸਦਾ ਸੁਝਾਅ ਜਚਿਆ ਨਾ। ਫਿਰ ਡਕੈਤੀਆਂ ਸ਼ੁਰੂ ਹੋ ਗਈਆਂ। ਸੂਬੇਦਾਰ ਨੇ ਇਸ ਵਾਸਤੇ ਭਾਈ ਮਨੀ ਸਿੰਘ ਨੂੰ ਦੋਸ਼ੀ ਠਹਿਰਾਇਆ ਤੇ 1737 ਦੇ ਵਿਚ ਅੰਮ੍ਰਿਤਸਰ ਦੀਵਾਲੀ ਮੇਲੇ ਦੀ ਮਿੱਥੀ ਗਈ ਰਕਮ ਭਾਈ ਮਨੀ ਸਿੰਘ ਨੇ ਨਾ ਭਰੀ ਤਾਂ ਉਨ੍ਹਾਂ ਨੂੰ ਵਹਿਸ਼ੀਆਨਾ ਤਸੀਹੇ ਦੇ ਕੇ ਲਾਹੌਰ ਸ਼ਹੀਦ ਕਰ ਦਿੱਤਾ ਗਿਆ। ਇਸਦਾ ਨਤੀਜਾ ਸਿੱਖਾਂ ਦੇ ਵਿਚ ਵਿਆਪਕ ਗੁੱਸੇ ਵਾਲਾ ਨਿਕਲਿਆ। ਫੈਸਲਾ ਹੋਇਆ ਕਿ ਜ਼ਕਰੀਆ ਖਾਨ ਦੀ ਸਰਕਾਰ ਸੁਣ ਕਰ ਦਿਓ, ਚੱਜ ਰਚਨਾ ਤੇ ਬਾਰੀ ਦਬਾਬ ਦੇ। ਮੁਸਲਮਾਨਾਂ ਜ਼ਿਮੀਦਾਰਾਂ ਨੇ ਵੀ ਬਗਾਵਤ ਕਰ ਦਿੱਤੀ। ਇਨ੍ਹਾਂ ਦੇ ਵਿਚ ਭੱਟੀ ਰਾਜਪੂਤ ਲੀਡਰ ਪੰਨਾ, ਮੀਆਂ ਖਾਨ, ਮੀਰ ਆਦਿਕ ਸਨ ਜਿਨ੍ਹਾਂ ਨੇ ਸਤਲੁਜ ਤੋਂ ਲੈ ਕੇ ਲਾਹੌਰ ਤੱਕ ਖੂਬ ਮਾਰ ਧਾੜ ਮਚਾਈ ਸੀ। ਪੂਰੇ ਭਾਰਤ ਦੀ ਹਕੂਮਤ ਪਤਨ ਦੇ ਵੱਲ ਜਿਹੜਾ ਵੱਧ ਰਹੀ ਸੀ। ਬਾਗੀਆਂ ਨੂੰ ਛਾਂਤ ਕਰਨ ਦੇ ਲਈ ਹੋਰ ਜਗੀਰਾਂ ਤੇ ਰੁਤਬੇ ਵੰਡੇ ਜਾਂਦੇ ਜਿਸ ਦੇ ਨਾਲ ਸਰਕਾਰ ਦੀ ਆਮਦਨ ਘਟਦੀ। ਬਾਦਸ਼ਾਹ ਮੁਹੰਮਦ ਸ਼ਾਹ ਬਹੁਤ ਸੁਨੱਖਾ, ਸਿਆਣਾ ਤੇ ਦੂਰ ਅਦੇਸ਼ੀ ਸੀ, ਪਰ ਉਹ ਗਲਤ ਜਜ਼ਬਾਤੀ ਫੈਸਲੇ ਲੈ ਲੈਂਦਾ। ਇੱਕ ਫਕੀਰ ਦੀ ਧੀ ਕੋਕੀ ਉੱਤੇ ਉਸਦਾ ਦਿਲ ਆ ਜਾਂਦਾ। ਸਰਕਾਰੀ ਫੈਸਲਿਆਂ ਤੇ ਕੋਕੀ ਦੇ ਦਸਖਤਕ ਜਿਹੜਾ ਹੋਣ ਲੱਗ ਪਏ ਤੇ ਉਹ ਆਪੇ ਫੁਰਮਾਨ ਜਾਰੀ ਕਰ ਦਿੰਦੀ ਤੇ ਉਧਮ ਬਾਈ ਨਾਂ ਦੀ ਜਿਹੜੀ ਇੱਕ ਨਰਤਕੀ ਸੀ
ਉਹਦਾ ਮਹਿਲ ਦੇ ਵਿੱਚ ਇੰਨਾ ਦਬਦਬਾ ਵੱਧ ਗਿਆ ਕਿ ਉਸਨੂੰ ਮਹਾਰਾਣੀ ਦਾ ਰੁਤਬਾ ਮਿਲ ਗਿਆ। ਬਾਦਸ਼ਾਹ ਚੁਣੌਤੀਆਂ ਕਬੂਲ ਕਰਨ ਦੇ ਲਈ ਤਿਆਰ ਨਹੀਂ ਸੀ। ਸਮਕਾਲੀ ਇਤਿਹਾਸਕਾਰ ਦੇ ਮੁਤਾਬਕ ਲਿਖਦਾ ਹੈ, ਦੱਖਣ ਗੁਜਰਾਤ ਜਾਂ ਮਾਲਵੇ ਦੀਆਂ ਬਗਾਵਤਾਂ ਦੇ ਬਾਰੇ ਮਹਾਰਾਜੇ ਨੂੰ ਕੋਈ ਆ ਕੇ ਖਬਰ ਦਿੰਦਾ ਤਾਂ ਦਿਲ ਨੂੰ ਧਰਵਾਸ ਦੇਣ ਦੇ ਲਈ ਬਾਗ ਦੇ ਵਿੱਚ ਟਹਿਲਣ ਲੱਗ ਜਾਂਦਾ ਜਾਂ ਸ਼ਿਕਾਰ ਖੇਡਣ ਦੇ ਲਈ ਚਲਿਆ ਜਾਂਦਾ। ਉਦਾਸ ਖਬਰ ਸੁਣ ਕੇ ਪ੍ਰਧਾਨ ਮੰਤਰੀ ਕਮਰੂਦੀਨ ਪੋਸਟ ਦੇ ਫੁੱਲ ਜਾਣੀ ਕਿ ਨਿਹਾਰਦਾ ਰਹਿੰਦਾ ਸੀ ਜਾਂ ਦਰਿਆ ਕਿਨਾਰੇ ਮੱਛੀਆਂ ਫੜਨ ਦੇ ਲਈ ਕੁੰਡੀ ਲਾ ਕੇ ਬੈਠ ਜਾਂਦਾ ਸੀ। ਬਾਦਸ਼ਾਹ ਤੇ ਵਜ਼ੀਰ ਜ਼ਿੰਮੇਵਾਰੀ ਤੋਂ ਮੂੰਹ ਫੇਰ ਰਹੇ ਸਨ। ਇਰਾਨੀ ਤੇ ਤੁਰਾਨੀ ਜਾਣੀ ਕਿ ਪਰਸ਼ੀਅਨ ਇਰਾਨ ਵਾਲੇ ਤੇ ਤੁਰਕਿਸ਼ ਤੁਰਾਨੀ ਇੱਕ ਦੂਜੇ ਦੀਆਂ ਜੜਾਂ ਵੱਢਣ ਲੱਗ ਪਏ ਹੋਏ ਸਨ। ਫਲਸਰੂਪ ਇਲਾਕੇ ਖੁਸ ਰਹੇ ਸੀ, ਤਾਕਤ ਖੁਸ ਰਹੀ ਸੀ। 1735 ਤੱਕ ਮਰਾਠੇ ਗੁਜਰਾਤ ਤੇ ਕੇਂਦਰੀ ਭਾਰਤ ਦੇ ਉੱਤੇ ਕਬਜ਼ਾ ਕਰ ਚੁੱਕੇ ਸੀ ਤੇ ਦਿੱਲੀ ਨੇੜੇ ਤੱਕ ਲੁੱਟਮਾਰ ਵੱਧ ਚੁੱਕੀ ਸੀ। ਮਰਾਠਾ ਲੀਡਰ ਬਾਜੀਰਾਓ 1737 ਦੇ ਵਿੱਚ ਦਿੱਲੀ ਦਰਵਾਜ਼ੇ ਤੱਕ ਅੱਪੜ ਗਿਆ ਪਰ ਉਹ ਸ਼ਹਿਰ ਅੰਦਰ ਨਹੀਂ ਵੜਿਆ ਸੀ। ਦੱਖਣ ਦੇ ਵਿੱਚ ਹੈਦਰਾਬਾਦ ਦੇ ਵਿੱਚ ਆਸਫ ਜਹਾਂ ਨੇ ਬਗਾਵਤ ਕਰ ਦਿੱਤੀ ਤੇ ਨਿਜ਼ਾਮ ਪਦਵੀ ਤਹਿਤ ਸੁੰਨੀ ਹਕੂਮਤ ਕਾਇਮ ਕਰ ਲਿੱਤੀ। ਪੂਰਬ ਦੇ ਵਿੱਚ ਸ਼ੀਆ ਲੀਡਰ ਸਾਦਤ ਖਾਨ ਨੇ ਬਗਾਵਤ ਕਰਕੇ ਅਵਧ ਰਿਆਸਤ ਕਾਇਮ ਕੀਤੀ। ਦਿੱਲੀ ਦੇ ਦੱਖਣ ਦੇ ਵੱਲ ਸੂਰਜਮੱਲ ਨੇ ਜਾਟਾਂ ਦੀ ਫੌਜ ਖੜੀ ਕਰ ਲਈ ਤੇ 1730 ਦੇ ਵਿੱਚ ਭਾਰਤਪੁਰ ਆਜ਼ਾਦ ਹੋ ਗਿਆ। ਦਿੱਲੀ ਦੇ ਪੂਰਬ ਦੇ ਅਵਧ ਦੇ ਪੱਛਮ ਦੇ ਵੱਲ ਪਖਤੂਨ ਰੋਹੇਲਿਆ ਨੇ ਆਜ਼ਾਦੀ ਦਾ ਬਿਗਲ ਵਜਾ ਦਿੱਤਾ। ਇਸ ਇਲਾਕੇ ਨੂੰ ਬਾਅਦ ਦੇ ਵਿੱਚ ਰੋਹੇਲ ਖੰਡ ਕਿਹਾ ਗਿਆ। ਬਸ ਮਾੜੇ ਮੋਟੇ ਧੱਕੇ ਦੇ ਨਾਲ ਹਕੂਮਤ ਡਿੱਗੀ ਕੀ ਡਿੱਗੀ। ਹੁਣ ਪਹਿਲਾਂ ਪੰਜਾਬ ਨੂੰ ਨਿਚੋੜਨ ਦੀ ਵਾਰੀ ਸੀ। ਨਾਦਰ ਸ਼ਾਹ ਦੇ ਹਮਲੇ ਤੋਂ 2 ਸਾਲ ਪਹਿਲਾਂ ਅਬਦੂ ਸਮਦ ਦੀ ਮੌਤ ਹੋਣ ਕਾਰਨ ਮੁਲਤਾਨ ਵੀ ਉਸਦੇ ਬੇਟੇ ਜ਼ਕਰੀਆ ਖਾਨ ਨੂੰ ਦੇ ਦਿੱਤਾ ਗਿਆ। ਪੂਰਾ ਪੰਜਾਬ ਉਸਦੇ ਅਧੀਨ ਹੋ ਗਿਆ। ਆਪਣੇ ਵਾਸਤੇ ਸ਼ਾਨਦਾਰ ਮਹਿਲ ਤੇ ਲਾਹੌਰ ਨੇੜੇ ਬੇਗਮਪੁਰਾ ਮਸਜਿਦ ਬਣਵਾਈ। ਲਖਪਤ ਰਾਏ ਖੱਤਰੀ ਉਸਦਾ ਮੁੱਖ ਮੰਤਰੀ ਸੀ ਜੋ ਪਹਿਲੋਂ ਜ਼ਕਰੀਆ ਦੇ ਪਿਤਾ ਦੇ ਨਾਲ ਕੰਮ ਕਰ ਚੁੱਕਿਆ ਸੀ। ਉਸਦਾ ਭਰਾ ਜਸਪਤ ਰਾਏ ਮੁਨਸ਼ੀ ਅਤੇ ਸਲਾਹਕਾਰ ਸੀ। ਖੇਤੀ ਵਾਸਤੇ ਕਿਸਾਨਾਂ ਨੂੰ ਸਰਕਾਰ ਤੋਂ ਕਰਜ਼ਾ ਮਿਲਣ ਲੱਗ ਪਿਆ। ਵਪਾਰੀ ਖੁਸ਼ ਹੋ ਗਏ ਕਿਉਂਕਿ ਜ਼ਕਰੀਆ ਨੇ ਸਖਤੀ ਵਰਤ ਕੇ ਰਾਹਾਂ ਦੇ ਵਿੱਚ ਡਕੈਤੀਆਂ ਬੰਦ ਕਰਵਾ ਦਿੱਤੀਆਂ ਤੇ ਉਜੜੇ ਪਿੰਡ ਮੁੜ ਵਸ ਗਏ। ਪਰ ਸਿੱਖਾਂ ਦੇ ਉੱਪਰ ਸਖਤੀ ਦੇ ਵਿੱਚ ਫਰਕ ਨਹੀਂ ਆਇਆ। ਡਾਕਾ ਮਾਰਦੇ ਸਿੱਖ ਫੜੇ ਜਾਂਦੇ ਤਾਂ ਜੰਜੀਰਾਂ ਵਿੱਚ ਨੂੜ ਕੇ ਲਾਹੌਰ ਲਿਆ ਕੇ ਸ਼ਰੇਆਮ ਗੋਲੀਆਂ ਦੇ ਵਿੱਚ ਕਤਲ ਕਰ ਦਿੱਤੇ ਜਾਂਦੇ, ਗਲੀਆਂ ਦੇ ਵਿੱਚ ਮਾਰ ਦਿੱਤੇ ਜਾਂਦੇ। ਫੜਨ ਵਾਲਿਆਂ ਨੂੰ ਇਨਾਮ ਮਿਲਦੇ ਪਰ ਜ਼ਕਰੀਆ ਖਾਨ ਦੇ ਸਿਪਾਹੀ ਹਰ ਥਾਂ ਹਾਜ਼ਰ ਨਹੀਂ ਹੋ ਸਕਦੇ ਸਨ, ਸੋ ਕਦੀ ਕਿੱਧਰ ਕਦੇ ਇੱਧਰ ਤੇ ਕਦੇ ਉਧਰ ਲੁੱਟ ਜਾਰੀ ਰਹੀ। ਨਾਦਰ ਸ਼ਾਹ 1688 ਦੇ ਵਿੱਚ ਤੁਰਕ ਗਰੀਬ ਪਰਿਵਾਰ ਦੇ ਵਿੱਚ ਖੁਰਾਸਾਨ ਵਿਖੇ ਜੰਮਿਆ। ਇਸ ਥਾਂ ਇਰਾਨੀ ਜਰਨੈਲ ਤੇ ਅਫਗਾਨ ਹਾਕਮ ਆਪੋ ਦੇ ਵਿੱਚ ਲੜਦੇ ਰਹਿੰਦੇ ਸਨ। ਲੰਮਾ ਕੱਦ, ਮਜ਼ਬੂਤ ਸਰੀਰ, ਕਾਲੀ ਦਾੜੀ, ਭੂਰਾ ਰੰਗ ਇਰਾਨੀ ਨਾਇਕ ਬਣ ਗਿਆ। ਜਦੋਂ ਜੰਗਾਂ ਦੇ ਵਿੱਚ ਫੁਰਤੀ ਬਹਾਦਰੀ ਦਿਖਾਉਂਦਿਆਂ ਉਹ ਸਿਪਾਹੀ ਤੋਂ ਜਰਨੈਲ ਹੋ ਨਿਬੜਿਆ ਤੇ ਅਫਗਾਨਾਂ ਨੂੰ ਹਰਾ ਦਿੱਤਾ। ਬੇਸ਼ੱਕ ਸੁੰਨੀ ਸੀ ਤੇ ਇਰਾਨ ਸ਼ੀਆ ਪਰ ਉਹ ਇਰਾਨ ਦਾ ਬਾਦਸ਼ਾਹ ਹੋ ਗਿਆ। ਨਾਦਰ ਸ਼ਾਹ ਦੇ ਦਿਲ ਦੇ ਵਿੱਚ ਹਿੰਦੁਸਤਾਨ ਦੇ ਪ੍ਰਤੀ ਘਿਰਣਾ ਅਤੇ ਮਾਲ ਧਨ ਲੁੱਟ ਲੈਣ ਦਾ ਲਾਲਚ ਦੋਵੇਂ ਸਨ। ਮੁਗਲਾਂ ਨੇ ਉਸਦੇ ਰਾਜ ਤਿਲਕ ਨੂੰ ਮਾਨਤਾ ਨਹੀਂ ਸੀ ਦਿੱਤੀ ਤੇ ਉਸਦੇ ਦੁਸ਼ਮਣਾਂ ਨੂੰ ਪਨਾਹ ਦਿੱਤੀ ਹੋਈ ਸੀ। 1738 ਦੇ ਵਿੱਚ ਤੁਰਕ ਇਰਾਨੀ ਤੇ ਪਖਤੂਨ ਸੈਨਿਕ ਲੈ ਕੇ ਉਹਨੇ ਪਹਿਲਾਂ ਗਜ਼ਨੀ ਫਿਰ ਕਾਬਲ ਤੇ ਹੱਲਾ ਕੀਤਾ ਤੇ ਉਹ ਖਜ਼ਾਨੇ ਲੁੱਟ ਲਏ ਜਿਹੜੇ ਸ਼ਾਹਜਹਾਨ ਨੇ 100 ਸਾਲ ਪਹਿਲਾਂ ਇਕੱਠੇ ਕੀਤੇ ਸਨ। ਕਾਬਲ ਦਾ ਸੂਬੇਦਾਰ ਨਸੀਰ ਖਾਨ ਜਿਹੜਾ ਸੀ ਪੇਸ਼ਾਵਰ 20,000 ਸੈਨਾ ਦੇ ਨਾਲ ਖੈਬਰ ਦਰੇ ਤੇ ਮੁਕਾਬਲੇ ਦੇ ਲਈ ਤਿਆਰ ਸੀ ਪਰ ਨਾਦਰ ਸ਼ਾਹ ਦੀ 1.25 ਲੱਖ ਫੌਜ ਤੇ ਤੋਪਖਾਨੇ ਅੱਗੇ ਟਿਕ ਨਾ ਸਕਿਆ, ਗੋਡੇ ਟੇਕ ਦਿੱਤੇ। ਜਿਹੜੇ ਸਿਪਾਹੀ ਭੱਜ ਗਏ ਸੋ ਬਚ ਗਏ, ਬਾਕੀ ਦੇ ਮਾਰ ਦਿੱਤੇ ਗਏ ਤੇ ਨਵੰਬਰ 1738 ਨੂੰ ਜਿਹੜਾ ਸੀ ਪੇਸ਼ਾਵਰ ਸ਼ਹਿਰ ਦੇ ਵਿੱਚ ਦਾਖਲ ਹੋਇਆ ਤੇ ਜਿੱਥੋਂ ਦਿੱਲੀ ਮੁਹੰਮਦ ਸ਼ਾਹ ਨੂੰ ਉਸਨੇ ਖੱਤ ਲਿਖਿਆ ਕਿ ਉਸਦਾ ਹਿੰਦੁਸਤਾਨੀ ਦੌਰਾ ਸਿਰਫ ਇਨਸਾਨ ਦੇ ਭਲੇ ਵਾਸਤੇ ਤੇ ਤੁਹਾਡੇ ਨਾਲ ਮਿੱਤਰਤਾ ਵਾਸਤੇ ਹੈ।
ਅਸੀਂ ਦੱਖਣ ਦੇ ਕਾਫਰਾਂ ਨੂੰ ਵੀ ਸਬਕ ਸਿਖਾਉਣਾ ਹੈ ਜਿਹੜੇ ਮਾਮਲੇ ਦੇ ਵਿੱਚੋਂ ਹਿੱਸਾ ਵੰਡ ਰਹੇ ਨੇ। ਪਰ ਸਿੰਧ ਪਾਰ ਕਰਦਿਆਂ ਹੀ ਉਸਨੇ ਆਪਣੀ ਸੈਨਾ ਨੂੰ ਕਿਹਾ, ਅੱਗ ਅਤੇ ਤਲਵਾਰ ਦੇ ਨਾਲ ਉਹ ਤਬਾਹੀ ਮਚਾ ਦਿਓ ਕਿ ਸਦੀਆਂ ਤੱਕ ਯਾਦ ਰਹੇ, ਉਸਦੀਆਂ ਜਿੱਤਾਂ ਤੇ ਜ਼ੁਲਮਾਂ ਦਾ ਥਾਂ ਥਾਂ ਚਰਚਾ ਹੋਣ ਲੱਗ ਪਵੇ ਤੇ ਲੱਗ ਪਿਆ ਹੁਣ। ਫਿਰ ਜ਼ਹਿਲਮ ਪਾਰ ਕੀਤਾ ਤੇ ਉਪਰੰਤ ਝਣਾ ਲਾਹੌਰ ਦੇ ਵੱਲ ਵਧਣ ਲੱਗਿਆ। ਰਸਤੇ ਦੇ ਵਿੱਚ ਆਉਂਦੇ ਸਾਰੇ ਪਿੰਡਾਂ ਦੇ ਵਿੱਚ ਆਬਾਦੀ ਦੀ ਜਿਹੜੀ ਸਫਾਇਆ ਕਰ ਦਿੱਤਾ ਗਿਆ, ਕੋਹਰਾਮ ਮਚਾ ਦਿੱਤਾ, ਕੋਹਰਾਮ ਮਚ ਗਿਆ। ਲਾਹੌਰ ਤੋਂ 20 ਮੀਲ ਬਾਹਰ ਜ਼ਕਰੀਆ ਖਾਨ ਮੁਕਾਬਲੇ ਦੇ ਲਈ ਆ ਗਿਆ, ਪਰ ਫਿਰ ਪਿੱਛੇ ਹੁਣ ਕੇ ਜਿਹੜਾ ਹਟ ਕੇ ਇਹ ਲਾਹੌਰ ਦੇ ਪੂਰਬੀ ਦਰਵਾਜ਼ੇ ਤੇ ਆ ਗਿਆ। ਰਾਵੀ ਦੇ ਕਿਨਾਰੇ ਹੋਏ ਯੁੱਧ ਦੇ ਵਿੱਚ ਉਸਦੇ ਬੇਅੰਤ ਸਿਪਾਹੀ ਮਾਰੇ ਗਏ ਤਾਂ ਉਸਨੇ ਹਥਿਆਰ ਨੂੰ ਸੁੱਟ ਦਿੱਤੇ ਹਥਿਆਰ ਸੁੱਟੇ ਤੇ ਅਰਜ਼ ਕੀਤੀ ਕਿ ਸ਼ਹਿਰ ਦੇ ਵਿੱਚ ਤਬਾਹੀ ਨਾ ਮਚਾਈ ਜਾਵੇ। ਜੁਰਮਾਨੇ ਦੇ ਵਜੋਂ ਉਸ ਤੋਂ ਬਹੁਤ ਸਾਰੇ ਹਾਥੀ ਤੇ 20 ਲੱਖ ਰੁਪਇਆ ਵਸੂਲਿਆ ਗਿਆ। ਹਿੰਦੂਆਂ ਸਮੇਤ ਧਣੀ ਲਾਹੌਰੀਆਂ ਨੇ ਪੈਸਾ ਇਕੱਠਾ ਕਰਕੇ ਦਿੱਤਾ ਤੇ ਉਸਨੇ ਸ਼ਾਲੀਮਾਰ ਬਾਗ ਦੇ ਵਿੱਚ ਉਤਾਰਾ ਕੀਤਾ ਜੋ ਸ਼ਾਹਜਹਾਨ ਨੇ ਲਗਵਾਇਆ ਸੀ। ਇੱਥੋਂ ਉਸਨੇ ਨਾਦਰ ਸੁਲਤਾਨ ਦਾ ਸਿੱਕਾ ਜਾਰੀ ਕੀਤਾ। ਉਹਨੇ ਐਲਾਨ ਕਰਤਾ ਕਿ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਰਹੇਗਾ। ਜ਼ਕਰੀਆ ਖਾਨ ਤੇ ਲਖਪਤ ਰਾਏ ਦੇ ਬੰਦਿਆਂ ਨੂੰ ਬੰਦੀ ਬਣਾ ਕੇ ਨਾਲ ਲੈ ਗਿਆ ਤੇ ਦਿੱਲੀ ਵੱਲ ਕੂਚ ਕੀਤਾ। ਬਿਆਸ ਦਰਿਆ ਦੇ ਉੱਤੇ ਪੁੱਜਿਆ। ਪੁੱਜ ਕੇ ਉਸਨੇ ਹੁਕਮ ਦਿੱਤਾ ਕਿ ਜਿਹੜੇ 1007 ਜੰਗੀ ਕੈਦੀ ਫੜੇ ਹੋਏ ਨੇ ਕਤਲ ਕਰ ਦਿੱਤੇ ਜਾਣ। ਹੁਕਮ ਦੀ ਪੂਰਤੀ ਹੋ ਗਈ। 5 ਫਰਵਰੀ 1739 ਨੂੰ ਸਤਲੁਜ ਪਾਰ ਕਰਕੇ ਸਰਹਿੰਦ ਪੁੱਜਿਆ ਤੇ ਰਾਜਪੁਰੇ 6 ਨੂੰ ਤੇ 7 ਤਰੀਕ ਨੂੰ ਅੰਬਾਲੇ ਪੁੱਜ ਗਿਆ। ਮੁਹੰਮਦ ਸ਼ਾਹ ਆਪਣੀ ਸੈਨਾ ਲੈ ਕੇ ਪਾਣੀਪਤ ਦੇ ਮੈਦਾਨਾਂ ਦੇ ਵਿੱਚ ਆ ਗਿਆ ਜਿੱਥੇ ਕਦੀ ਬਾਬਰ ਦੇ ਨਾਲ ਲੋਧੀਆਂ ਦਾ ਯੁੱਧ ਹੋਇਆ ਸੀ। ਬੇਸ਼ੱਕ ਮੁਗਲ ਸੈਨਾ ਗਿਣਤੀ ਦੇ ਵਿੱਚ ਵੱਧ ਸੀਗੀ, ਪਰ ਨਾਦਰ ਦੀ ਸੈਨਾ ਅੱਗੇ ਉਖੜ ਗਈ। 30,000 ਸੈਨਿਕ ਕਤਲ ਹੋਏ ਤੇ ਜਿਨ੍ਹਾਂ ਦੇ ਵਿੱਚ ਜਰਨੈਲ ਅਤੇ ਸ਼ਹਿਜ਼ਾਦੇ ਵੀ ਸਨ। ਮੁਹੰਮਦ ਸ਼ਾਹ ਨੇ ਆਪਣਾ ਤਾਜ ਉਤਾਰ ਕੇ ਨਾਦਰ ਸ਼ਾਹ ਨੂੰ ਦੇਣਾ ਚਾਹਿਆ, ਪਰ ਨਾਦਰ ਸ਼ਾਹ ਨੇ ਕਿਹਾ, ਕੇਵਲ ਤਾਜ ਨਹੀਂ, ਦੌਲਤ, ਸੋਨਾ, ਹੀਰੇ, ਚਾਂਦੀ, ਘੋੜੇ, ਹਾਥੀ, ਊਂਠ, ਗੁਲਾਮ ਤੇ ਕਾਰੀਗਰ ਲਵਾਂਗਾ ਨਾਲ। ਜੁਰਮਾਨਾ ਲੱਕ ਤੋੜਨ ਵਾਲਾ ਵੀ ਸੀ, ਪਰ ਜਾਨ ਅਤੇ ਤਖ਼ਤ ਬਚ ਗਏ। ਰਾਜਧਾਨੀ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਬਾਦਸ਼ਾਹ ਦਾ ਸਵਾਗਤ ਹੋਇਆ। ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਅਜੇ ਮੁਸੀਬਤ ਖਲੋਤੀ ਸੀ। ਅਫਵਾਹ ਫੈਲ ਗਈ ਕਿ ਨਾਦਰ ਸ਼ਾਹ ਮਰ ਗਿਆ। ਜੋਸ਼ ਦੇ ਵਿੱਚ ਆ ਕੇ ਦਿੱਲੀ ਵਾਸੀਆਂ ਨੇ ਇਰਾਨੀ ਫੌਜ ਦੇ ਕੁਝ ਸਿਪਾਹੀ ਮਾਰ ਸੁੱਟੇ ਤੇ ਬਦਲੇ ਦੇ ਵਜੋਂ ਨਾਦਰ ਨੇ ਜ਼ਬਰਦਸਤ ਕਤਲੇਆਮ ਦਾ ਹੁਕਮ ਸੁਣਾ ਦਿੱਤਾ ਤੇ 9 ਘੰਟਿਆਂ ਦੇ ਵਿੱਚ 20,000 ਲੋਕ ਕਤਲ ਕਰ ਦਿੱਤੇ। ਘਰ ਦੁਕਾਨਾਂ ਲੁੱਟ ਲਈਆਂ। ਮੁਹੰਮਦ ਸ਼ਾਹ ਤੇ ਉਸਦੇ ਦਰਬਾਰੀਆਂ ਨੇ ਰਹਿਮ ਦੀ ਦਰਖਾਸਤ ਵੀ ਕੀਤੀ। ਆਪਣੀ ਕਿਰਪਾਨ ਮਿਆਨ ਦੇ ਵਿੱਚ ਪਾਉਂਦਿਆਂ ਉਸਨੇ ਵਡਾਂਗਾ ਰੋਕਣ ਦਾ ਐਲਾਨ ਕਰ ਦਿੱਤਾ, ਪਰ ਦਰਬਾਰ ਬੁਲਾ ਕੇ ਸਭ ਦੇ ਸਾਹਮਣੇ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਦੇ ਸਿਰ ਦੇ ਉੱਤੇ ਤਾਜ ਰੱਖ ਦਿੱਤਾ। ਪਰ ਫਿਰੋਤੀ ਵੱਧਦੀ ਗਈ। ਸਿੰਧ ਦਾ ਪੱਛਮੀ ਤੇ ਪੂਰਬੀ ਹਿੱਸਾ ਨਾਦਰ ਸ਼ਾਹ ਦਾ ਹੋਵੇਗਾ। ਇਸ ਦੇ ਵਿੱਚ ਲਾਹੌਰ, ਸਿਆਲਕੋਟ ਤੇ ਗੁਜਰਾਤ ਹੋਣਗੇ। ਮੁਗਲਾਂ ਦੀ ਬੁਜ਼ਦਿਲੀ ਉੱਪਰ ਪੰਜਾਬੀ ਕਵੀ ਅਲੀ ਹੈਦਰ 1690 ਤੇ 1758 ਦੇ ਵਿਚਕਾਰ ਲਿਖਦਾ ਹੈ, ਨੂੰ ਗੁੱਸਾ ਆਉਂਦਾ ਹੈ ਤੇ ਉਸ ਲਿਖਿਆ ਕਿ ਇਨ੍ਹਾਂ ਬੇਸ਼ਰਮ ਹਿੰਦੁਸਤਾਨੀਆਂ ਨੂੰ ਜ਼ਹਿਰ ਖਾ ਕੇ ਮਰ ਜਾਣਾ ਚਾਹੀਦਾ। ਨਾਦਰ ਸ਼ਾਹ ਸਾਰਾ ਮੁਗਲ ਧਨ ਲੈ ਗਿਆ। ਉਸਦਾ ਕਾਰਵਾ ਬਹੁਤ ਲੰਬਾ ਸੀ, ਜਿਸਦੇ ਵਿੱਚ ਹਾਥੀ, ਘੋੜੇ, ਊਂਠ, ਗੁਲਾਮ ਸਨ। ਸ਼ਾਹਜਹਾਨ ਦਾ ਤਖ਼ਤ ਤਖ਼ਤਿਓ ਤਾਊਸ ਅਤੇ ਕੋਹੇਨੂਰ ਹੀਰਾ ਲੈ ਗਿਆ। ਆਪਣੇ ਪੁੱਤਰਾਂ ਦੇ ਵਿੱਚੋਂ ਇੱਕ ਦੇ ਲਈ ਸ਼ਹਿਜ਼ਾਦੀ ਲੈ ਗਿਆ। ਇਸ ਵਾਰ ਵਾਪਸੀ ਉਸਨੇ ਉੱਤਰ ਵੱਲੋਂ ਸਿਆਲਕੋਟ ਦੇ ਵਿੱਚ ਦੀ ਕੀਤੀ। ਜੋ ਵੀ ਰਸਤੇ ਦੇ ਵਿੱਚ ਆਇਆ ਲੁੱਟਦਾ ਗਿਆ। ਜਦੋਂ ਮੌਕਾ ਲੱਗਦਾ ਉਸਦੇ ਕਾਰਵਾ ਦੇ ਪਿਛਲੇ ਪਾਸੇ ਸਿੱਖ ਹਮਲਾ ਕਰਦੇ। ਜ਼ਕਰੀਆ ਖਾਨ ਨੇ ਲਾਹੌਰੀਆਂ ਤੋਂ ਹੋਰ ਦੌਲਤ ਇਕੱਠੀ ਕੀਤੀ ਹੋਈ ਸੀ ਤੇ ਉਹ ਜਿਹੜਾ ਸੀ ਭੇਂਟ ਕੀਤੀ ਤੇ ਰਾਵੀ ਪਾਰ ਕਰਵਾਉਣ ਦੇ ਵਿੱਚ ਮਦਦ ਕੀਤੀ। ਨਾਦਰ ਨੇ ਜ਼ਕਰੀਆ ਖਾਨ ਨੂੰ ਸਿੱਖਾਂ ਦੇ ਬਾਰੇ ਪੁੱਛਿਆ, ਇਹ ਕੌਣ ਨੇ? ਦੱਸਿਆ ਕਿ ਇਹ ਫਕੀਰ ਸਾਲ ਵਿੱਚ 2 ਵਾਰ ਦਰਬਾਰ ਸਾਹਿਬ ਇਸ਼ਨਾਨ ਕਰਨ ਆਉਂਦੇ ਨੇ। ਨਾਦਰ ਨੇ ਪੁੱਛਿਆ, ਰਹਿੰਦੇ ਕਿੱਥੇ ਨੇ? ਜ਼ਕਰੀਆ ਖਾਨ ਨੇ ਕਿਹਾ, ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿੰਦੇ ਆ। ਸੁਣ ਕੇ ਕਿਹਾ,
ਤੇ ਵਕਤ ਆਏਗਾ ਜਦੋਂ ਕਾਠੀਆਂ ਦੇ ਉੱਤੇ ਬੈਠੇ ਬੈਠੇ ਉਹ ਇੱਕ ਤੋਂ ਬਾਅਦ ਦੂਜਾ ਥਾਂ ਜਿੱਤ ਲੈਣਗੇ। ਕੂਚ ਕਰਨ ਵੇਲੇ ਉਸਨੇ ਕਿਹਾ ਕਿ ਪੰਜਾਬ ਮੇਰਾ ਹੈ, ਤੂੰ ਮੇਰਾ ਸੂਬੇਦਾਰ ਹੈ, ਹਰ ਸਾਲ 20 ਲੱਖ ਦਾ ਮਾਮਲਾ ਭੇਜਦਾ ਰਹੀ ਤੂੰ। ਜ਼ਕਰੀਆ ਖਾਨ ਜਿਹੜਾ 1740 ਦੇ ਵਿੱਚ ਤਾਕਤਵਰ ਸੂਬੇਦਾਰ ਸੀ, ਕੌਣ ਜਾਣਦਾ ਸੀ ਉਸਨੂੰ ਇੱਕ ਸਧਾਰਨ ਬੰਦਾ ਅਦੀਨਾ ਬੇਗ ਮਾਤ ਦੇ ਸਕੇਗਾ। 21ਵੀਂ ਸਦੀ ਦੇ ਵਿੱਚ ਵੀ ਪੰਜਾਬ ਸਭ ਤੋਂ ਵਧੀਕ ਬੁੱਲੇ ਸ਼ਾਹ ਨੂੰ ਯਾਦ ਕਰਦਿਆਂ ਉਸਦੇ ਹਵਾਲੇ ਦਿੰਦਾ ਹੈ। 1680 ਮੁਲਤਾਨ ਦੇ ਪਿੰਡ ਉੱਚ ਗਿਲਾਨੀਆਂ ਜਾਂ ਕਸੂਰ ਦੇ ਨੇੜੇ ਦੇ ਪਿੰਡ ਪਾਂਡੋਕੇ ਵਿੱਚ ਜੰਮਿਆ। ਉਸਦੇ ਪਿੰਡ ਦੇ ਬਾਰੇ ਪੱਕਾ ਪਤਾ ਇਸ ਕਰਕੇ ਨਹੀਂ ਕਿਉਂਕਿ ਆਮ ਜਿਹੇ ਘਰ ਦੇ ਵਿੱਚ ਜਨਮ ਲਿਆ। ਮਾਪਿਆਂ ਨੇ ਨਾਮ ਅਬਦੁੱਲਾ ਸ਼ਾਹ ਰੱਖਿਆ ਜੋ ਛੋਟਾ ਹੋ ਕੇ ਬੁੱਲਾ ਜਾਂ ਬੁੱਲੇ ਸ਼ਾਹ ਬਣ ਗਿਆ। ਉਸਦੇ ਵਡੇਰੇ ਬੁਖਾਰੇ ਦੇ ਸੈਯਦ ਸਨ ਜੋ ਮੁਲਤਾਨ ਆ ਵਸੇ। 13ਵੀਂ ਸਦੀ ਸੂਫੀ ਫਕੀਰ ਬਹਾਉਦੀਨ ਜ਼ਕਰੀਆ ਦੇ ਮੁਰੀਦ ਸਨ। ਬਹਾਉਦੀਨ ਮੁਲਤਾਨ ਦੇ ਵਿੱਚ ਦਫ਼ਨ ਹੋਏ ਸਨ। ਬੁੱਲੇ ਦਾ ਪਿਤਾ ਸ਼ਾਹ ਮੁਹੰਮਦ ਲਾਹੌਰ ਨੇੜੇ ਕਸੂਰ ਦੇ ਵਿੱਚ ਆ ਗਿਆ। ਕਸੂਰ ਤੋਂ 50 ਮੀਲ ਦੂਰ ਪਾਂਡੋਕੇ ਪਿੰਡ ਦੀ ਮਸਜਿਦ ਦਾ ਮੌਲਵੀ ਲੱਗ ਗਿਆ। ਉਹ ਅਰਬੀ, ਫਾਰਸੀ ਤੇ ਕੁਰਾਨ ਦਾ ਜਿਹੜਾ ਵਿਦਵਾਨ ਸੀ। ਬੁੱਲਾ ਪੜ੍ਹਾਈ ਦੇ ਵਿੱਚ ਹੁਸ਼ਿਆਰ ਤੇ ਮਿਹਨਤੀ ਨਿਕਲਿਆ। ਪਿਤਾ ਤੋਂ ਵਿਦਿਆ ਪ੍ਰਾਪਤ ਕਰਕੇ ਉਹ ਵੱਡੇ ਰਹੱਸਾਂ ਨੂੰ ਸਮਝਣਾ ਚਾਹੁੰਦਾ ਸੀ। ਉਹਨੇ ਫੈਸਲਾ ਕੀਤਾ ਕਿ ਵਿਆਹ ਨਹੀਂ ਕਰਾਵੇਗਾ, ਸ਼ੇਖ ਇਨਾਇਤ ਕਾਦਰੀ ਨੂੰ ਮੁਰਸ਼ਦ ਧਾਰਨ ਕਰ ਲਿਆ। ਅਨਾਇਤ ਜਾਤ ਦਾ ਰਾਈ ਮੀਆਂ ਮੀਰ ਦੇ ਸਿਲਸਿਲੇ ਦਾ ਫਕੀਰ ਸੀ ਤੇ ਉਹ ਲਾਹੌਰ ਇਸ ਸਿਲਸਿਲੇ ਦਾ ਜਿਹੜਾ ਸੀ ਗੱਦੀ ਨਸ਼ੀਨ ਹੋਇਆ। ਸੰਬੰਧੀਆਂ ਨੇ ਵਿਅੰਗ ਕੀਤੇ ਕਿ ਸੈਯਦ ਹੋ ਕੇ ਰਾਈ ਦਾ ਮੁਰੀਦ ਹੋ ਗਿਆ। ਤਾਂ ਬੁੱਲੇ ਨੇ ਕਿਹਾ, ਜਿਹੜਾ ਮੈਨੂੰ ਸੈਯਦ ਕਹੇਗਾ ਦੋਜ਼ਖ ਦੇ ਵਿੱਚ ਜਾਏਗਾ, ਜੋ ਰਾਈ ਕਹੇਗਾ ਤਾਂ ਧਰ ਜਾਏਗਾ। ਦੇਰ ਤੱਕ ਇਨਾਇਤ ਸ਼ਾਹ ਨੇ ਉਸਨੂੰ ਜਿਹੜਾ ਸੀ ਆਪਣੇ ਸਿਲਸਿਲੇ ਦੇ ਵਿੱਚ ਸ਼ਾਮਲ ਨਾ ਕੀਤਾ। ਤਾਂ ਬਿਰਹਾ ਦੀਆਂ ਸਭ ਤੋਂ ਸੋਹਣੀਆਂ ਕਾਫੀਆਂ ਰਚੀਆਂ, ਜਿਨ੍ਹਾਂ ਦੇ ਵਿੱਚ ਮਹਿਬੂਬ, ਮੁਰਸ਼ਦ ਅਤੇ ਰੱਬ ਦਾ ਵਿਯੋਗ ਹੈ ਤੇ ਮਿਲਣ ਦੀ ਤਿੱਬਰ ਇੱਛਾ ਹੈ, ਆਵਾਜ਼ ਸੁਣ ਕੇ ਦੇਖ ਕੇ ਨਹੀਂ, ਇਨਾਇਤ ਸ਼ਾਹ ਨੇ ਪੁੱਛਿਆ, ਇਹ ਬੁੱਲਾ ਹੈ? ਬੁੱਲੇ ਨੇ ਜਵਾਬ ਦਿੱਤਾ, ਨਹੀਂ ਜੀ, ਭੁੱਲਾ ਹੈ। ਮੁਰਸ਼ਦ ਪ੍ਰਸੰਨ ਹੋ ਗਿਆ ਤੇ ਸਿਲਸਿਲੇ ਦੇ ਵਿੱਚ ਸ਼ਾਮਲ ਕਰ ਲਿਆ, ਮਤਲਬ ਕਿ ਆਪਣੇ ਨਾਲ ਜੋੜ ਲਿਆ। ਸ਼ਰਾਂ ਦੇ ਖਿਲਾਫ ਉਸਦੇ ਕਲਾਮ ਨੇ ਕਸੂਰ ਦੇ ਮੌਲਵੀ ਨਾਰਾਜ਼ ਕਰ ਦਿੱਤੇ। ਇਸ ਕਰਕੇ ਮੌਤ ਉਹਦੀ 1758 ਦੇ ਉਪਰੰਤ ਉਸਨੂੰ ਕਬਰਿਸਤਾਨ ਦੇ ਵਿੱਚ ਦਫ਼ਨ ਨਹੀਂ ਹੋਣ ਦਿੱਤਾ ਗਿਆ। ਤੌਫੀਕ ਰਫਤ ਨੇ ਉਸਦਾ ਕਲਾਮ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਦਿਆਂ 1982 ਦੇ ਵਿੱਚ ਲਿਖਿਆ, ਕਹਿੰਦਾ ਕਿ ਜਿਸ ਕਬਰਿਸਤਾਨ ਦੇ ਵਿੱਚ ਬੁੱਲੇ ਸ਼ਾਹ ਨੂੰ ਦਫ਼ਨਾਉਣ ਨਹੀਂ ਦਿੱਤਾ, ਅੱਜ ਉਸਦੀ ਦੁਰਦਸ਼ਾ ਹੈ। ਟੁੱਟੀਆਂ ਭੱਜੀਆਂ ਕਬਰਾਂ ਦੇ ਉੱਤੇ ਲੋਕ ਜਿਹੜਾ ਬਾਥਰੂਮ ਟੱਟੀ ਪਿਸ਼ਾਬ ਕਰਦੇ ਨੇ। ਜਿੱਥੇ ਬੁੱਲੇ ਦਾ ਮਕਬਰਾ ਹੈ ਉਹ ਸਾਫ਼ ਸੁਥਰਾ ਥਾਂ ਹੈ ਤੇ ਲੋਕਾਂ ਦੀ ਇੱਛਾ ਹੈ ਕਿ ਉਨ੍ਹਾਂ ਨੂੰ ਇਸ ਫਕੀਰ ਦੇ ਮਕਬਰੇ ਨੇੜੇ ਦਫ਼ਨ ਕੀਤਾ ਜਾਵੇ। ਬੁੱਲੇ ਦੀ ਪੰਜਾਬੀ ਦਾ ਮੁਹਾਵਰਾ ਕੇਂਦਰੀ ਦੁਬਾਇਆ ਰਚਨਾ ਬਾਰੀ ਦੁਆਬੀਆ, ਜਾਣੀ ਕਿ ਦੁਆਬੀਏ ਦੇ ਹਿਸਾਬ ਦੇ ਨਾਲ ਮੁਹਾਵਰਾ ਕੇਂਦਰੀ ਦੁਆਬੀਆ ਰਚਨਾ ਬਾਰੀ ਤੇ ਬਿਸਤ, ਜਾਣੀ ਕਿ ਗੁਜਰਾਤ, ਸਿਆਲਕੋਟ, ਲਾਹੌਰ, ਕਸੂਰ, ਅੰਮ੍ਰਿਤਸਰ ਤੇ ਜਲੰਧਰ ਦਾ ਹੈ, ਉਹਦਾ ਲਿਖਣ ਦਾ ਜਾਂ ਬੋਲਣ ਦਾ ਜਿਹੜਾ ਸਟਾਈਲ ਜਿਹੜਾ ਹੈ। ਇਸ ਦੇ ਵਿੱਚ ਬੇਅੰਤ ਸਾਦਗੀ ਹੈ, ਉਸਦੀ ਸ਼ਹਿਰੀ ਗੱਲਾਂ ਕਰਦੀ ਹੈ, ਅੱਜ ਵੀ ਉਵੇਂ ਹੀ ਨਵੀਂ ਨਕੋਰ ਹੈ ਜਿਵੇਂ ਉਸ ਵੇਲੇ ਸੀ। ਬੁੱਲੇ ਸ਼ਾਹ ਕੁਰਾਨ ਤੇ ਰੂਮੀ ਦਾ ਰਹੱਸ ਪ੍ਰਗਟ ਕਰਦਾ ਹੈ, ਹਿੰਦੂ ਸਿੱਖ ਰਵਾਇਤਾਂ ਦਾ ਜ਼ਿਕਰ ਕਰਦਾ ਹੈ। ਉਸਨੂੰ ਮਕਾਰੀ ਪਸੰਦ ਨਹੀਂ। ਉਸਦੀ ਪੰਕਤੀ ਹੈ ਇੱਕ, ਲਿਖਦਾ ਹੈ ਕਿ ਵਿੱਚ ਮਸੀਤ ਕੁਸੱਤੀ ਰਹਿੰਦੇ ਠਾਕਰ ਦੁਆਰੇ ਠੱਗ, ਧਰਮ ਸਾਲ ਤੜਵਾਈ ਰਹਿੰਦੇ ਆਸ਼ਕ ਰਹਿਣ ਅਲੱਗ। ਉਸਦੀ ਸ਼ਾਇਰੀ ਦੇ ਵਿੱਚ ਸੂਤ ਕੱਤਣ, ਚਰਖੇ, ਝਾੜੂ, ਪੰਜਾਬੀ ਪੰਛੀ ਤੇ ਫਸਲਾਂ ਦਾ ਜ਼ਿਕਰ ਹੈ। ਮੈਂ ਮੁਕਾ ਕੇ ਉਹ ਤੂੰ ਦੇ ਵਿੱਚ ਲੀਨ ਹੋਣ ਦਾ ਇੱਛੁਕ ਹੈ, ਭਈ ਤੂੰ ਹੀ ਤੂੰ ਹੈ। ਪੇਸ਼ ਹੈ ਇੱਕ ਉਹਦੀ ਕਾਫੀ, ਕਹਿੰਦਾ ਹੈ, ਜਿਨ੍ਹਾਂ ਵੱਡੀਆਂ ਘਟਨਾਵਾਂ ਦਾ ਜ਼ਿਕਰ ਆਇਆ ਉਹਦੇ ਵਿੱਚ, ਬੁੱਲਾ ਉਨ੍ਹਾਂ ਤੋਂ ਵਾਕਫ ਵੀ ਹੈ ਤੇ ਆਪਣੀ ਟਿੱਪਣੀ ਵੀ ਦਿੰਦਾ ਹੈ ਤੇ ਉਹ ਬੰਦਾ ਸਿੰਘ ਦੇ ਹਮਲੇ ਦੇਖ ਰਿਹਾ, ਸੁੰਨੀ ਸ਼ੀਆ ਝਗੜੇ ਦੇਖ ਰਿਹਾ। ਹੁਸੈਨ ਖਾਨ ਖੇਸ਼ਗੀ ਦੀ ਇਨਾਇਤ ਸ਼ਾਹ ਦੇ ਨਾਲ ਬਣਦੀ ਨਹੀਂ ਸੀ, ਇਸ ਕਰਕੇ ਕਸੂਰ ਦੀ ਬਗਾਵਤ ਵਕਤ ਉਹ ਚੁੱਪ ਹੈ, ਨਿਰਪੱਖ ਹੈ। ਉਸਦਾ ਵਡੇਰਾ ਮੀਆਂ ਮੀਰ ਗੁਰੂ ਅਰਜਨ ਦੇਵ ਜੀ ਦਾ ਦੋਸਤ ਸੀ,
ਇਸ ਕਰਕੇ ਸਿੱਖਾਂ ਪ੍ਰਤੀ ਹਮਦਰਦ ਲੱਗਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਗਾਜ਼ੀ ਆਖਦਾ ਹੈ, ਉਹ ਹਾਕਮਾਂ ਦੇ ਕਿਰਦਾਰ ਨੂੰ ਨਿੰਦਦਾ ਹੈ। ਬੇਸ਼ੱਕ ਸਿਆਸੀ ਘਟਨਾਵਾਂ ਦਾ ਥੋੜਾ ਜ਼ਿਕਰ ਹੈ ਪਰ ਜਿੰਦਾ ਹੈ, ਸਪਸ਼ਟ ਹੈ, ਬੇਬਾਕ ਹੈ। ਉਸਨੂੰ ਬਾਬਾ ਫਰੀਦ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਲੀ ਸਾਂਝ ਦਾ ਜਿਹੜਾ ਪਤਾ ਹੈ। ਉਸਨੂੰ ਬੰਦਾ ਸਿੰਘ ਦੇ ਰੇਡ ਅੱਛੇ ਨਹੀਂ ਲੱਗਦੇ। ਉਹ ਲਿਖਦਾ ਹੈ ਕਿ ਮੁਗਲਾਂ ਜ਼ਹਿਰ ਪਿਆਲੇ ਪੀਤੇ ਭੋਰਿਆਂ ਵਾਲੇ ਰਾਜੇ ਕੀਤੇ। ਦਰ ਖੁੱਲਾ ਹਸ਼ਰ ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ। ਭੋਰਿਆਂ ਵਾਲੇ ਜਾਣੀ ਕਿ ਮੋਟਾ ਠੁੱਲਾ ਕੱਪੜਾ ਪਹਿਨਣ ਵਾਲੇ ਉਹ ਸਿੱਖਾਂ ਨੂੰ ਆਖਦਾ ਹੈ। ਬੁੱਲੇ ਸ਼ਾਹ ਮੁਸਲਮਾਨਾਂ ਦੇ ਵਿੱਚ ਜਿੰਨਾ ਪਿਆਰ ਹੈ ਉਨਾ ਹੀ ਹਿੰਦੂ ਸਿੱਖ ਦੇ ਵਿੱਚ ਵੀ ਹੈ। ਦੂਜਾ ਰਾਈ ਅਦੀਨਾ ਬੇਗ ਸੀ, ਜਿਹੜਾ ਮਾਮੂਲੀ ਘਰ ਦੇ ਵਿੱਚ ਪੈਦਾ ਹੋ ਕੇ ਪੰਜਾਬੀ ਦੀ ਸੂਬੇਦਾਰੀ ਤੱਕ ਕੱਪੜਿਆ। ਪਿਤਾ ਚੁੰਨੂ ਦੇ ਘਰ ਲਾਹੌਰ ਤੋਂ 18 ਮੀਲ ਦੂਰ ਸ਼ਰਕਪੁਰ ਪਿੰਡ 1710 ਦੇ ਵਿੱਚ ਜਨਮਿਆ। ਗਰੀਬ ਹੋਣ ਕਰਕੇ ਜਲੰਧਰ ਦੁਆਬ ਦੇ ਅਫਸਰਾਂ ਦੀਆਂ ਹਵੇਲੀਆਂ ਦੇ ਵਿੱਚ ਅਨਪੜ੍ਹ ਅਦੀਨਾ ਮਾਲੀ ਦੀ ਡਿਊਟੀ ਕਰਦਾ। ਅਫਸਰਾਂ ਦਾ ਮਿੰਨਤ ਤਰਲਾ ਕਰਕੇ ਸਿਪਾਹੀ ਭਰਤੀ ਹੋ ਗਿਆ ਤੇ ਫੌਜ ਦੇ ਵਿੱਚ ਕੁਸ਼ਲਤਾ ਦਿਖਾਈ। ਕਿਸਾਨ ਭਲੇ ਮਾਨਸੀ ਦੇ ਨਾਲ ਮਾਮਲਾ ਥੋੜਾ ਤਾਰਦੇ ਸਨ। ਫੌਜੀ ਟੁਕੜੀ ਲਿਜਾਣੀ ਪੈਂਦੀ। ਸੁਲਤਾਨਪੁਰ ਦੇ ਨੇੜੇ ਇੱਕ ਪਿੰਡ ਕੰਗ ਹੈ, ਬੜਾ ਮਸ਼ਹੂਰ ਪਿੰਡ ਹੈ ਕੰਗ, ਆਪਣਾ ਸੁਲਤਾਨਪੁਰ ਲੋਧੀ ਨਕੋਦਰ ਦਾ ਏਰੀਆ। ਕੰਗ ਪਿੰਡ ਬਹੁਤ ਮਸ਼ਹੂਰ ਹੈ, ਗੋਤ ਵੀ ਹੈ ਕਈ ਉੱਥੇ ਕੰਗ। ਸੁਲਤਾਨਪੁਰ ਨੇੜੇ ਇੱਕ ਪਿੰਡ ਕੰਗ ਦੇ ਵਿੱਚ ਉਸਨੂੰ ਟੈਕਸ ਜਿਹੜਾ ਸੀ ਕੁਲੈਕਟਰ ਲਾ ਦਿੱਤਾ। ਇਹ ਬੜਾ ਉਪਜਾਊ ਇਲਾਕਾ ਸੀ ਜਿਸਦਾ ਜ਼ਿਕਰ ਹਿਊਨ ਸਾਂਗ ਨੇ ਵੀ ਕੀਤਾ। ਸੁਲਤਾਨਪੁਰ ਦੇ ਸੇਠ ਲਾਲਾ ਸਿਰੀ ਨਿਵਾਸ ਨੇ ਉਸਦੀ ਯੋਗਤਾ ਦੇਖ ਕੇ 6 ਹੋਰ ਪਿੰਡਾਂ ਦੇ ਵਿੱਚੋਂ ਟੈਕਸ ਉਗਰਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ। ਇਸ ਤੋਂ ਅਗਲੇ ਸਾਲ ਉਸਨੂੰ ਪੂਰਾ ਇੱਕ ਪਰਗਣਾ ਦੇ ਦਿੱਤਾ। ਸੁਲਤਾਨਪੁਰ ਦਾ ਫੌਜਦਾਰ ਉਸਦੀ ਇਮਾਨਦਾਰੀ ਤੋਂ ਬਹੁਤ ਖੁਸ਼ ਹੋਇਆ। ਸੁਲਤਾਨਪੁਰ ਦਾ ਮਾਮਲਾ ਲਾਹੌਰ ਜਮ੍ਹਾਂ ਕਰਵਾਉਣ ਦੀ ਜ਼ਿੰਮੇਵਾਰੀ ਅਦੀਨੇ ਨੂੰ ਦੇ ਦਿੱਤੀ ਗਈ। ਅਦੀਨੇ ਦੀ ਵਾਕਫੀ ਸੂਬੇ ਦੇ ਖਜ਼ਾਨਾ ਅਫਸਰ ਦੇ ਨਾਲ ਹੋ ਗਈ। 1730 ਦੇ ਵਿੱਚ ਸੁਲਤਾਨਪੁਰ ਦੇ ਫੌਜਦਾਰ ਦੀ ਮੌਤ ਹੋ ਗਈ ਤੇ ਅਦੀਨਾ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ। ਆਪਣੀ ਕਾਬਲੀਅਤ ਦੱਸ ਕੇ ਅਰਜ ਕੀਤੀ ਕਿ ਖਾਲੀ ਥਾਂ ਦੇ ਉੱਤੇ ਉਸਨੂੰ ਤੈਨਾਤ ਕੀਤਾ ਜਾਵੇ ਤੇ ਜ਼ਕਰੀਆ ਖਾਨ ਨੇ ਕਿਹਾ ਕੋਈ ਜ਼ਾਮਨ ਦੇ ਲਾਲਾ ਸਿਰੀ ਨਿਵਾਸ ਨੇ ਜ਼ਮੀਨੀ ਦੇ ਦਿੱਤੀ। ਫੌਜਦਾਰ ਦੇ ਵਜੋਂ ਨਿਯੁਕਤ ਹੋ ਕੇ ਉਹ ਦੀਨਾ ਬੇਗ ਖਾਨ ਹੋ ਗਿਆ। ਸਿਰੀ ਨਿਵਾਸ ਨੂੰ ਉਸਨੇ ਆਪਣਾ ਸਹਾਇਕ ਰੱਖ ਲਿਆ ਤੇ ਉਸਦੇ ਫਾਰਸੀ ਜਾਣ ਦੇ ਭਰਾ ਭਾਵਨੀ ਭਵਾਨੀ ਦਾਸ ਨੂੰ ਆਪਣਾ ਦਫ਼ਤਰ ਮੁੰਸ਼ੀ ਲਾ ਲਿਆ ਤੇ ਅਦੀਨੇ ਦੇ ਕੰਮ ਦੇ ਵਿੱਚ ਉਦੋਂ ਵਿਘਣ ਪਿਆ ਜਦੋਂ ਨਾਦਰ ਸ਼ਾਹ ਦੇ ਹੱਲੇ ਪਿੱਛੋਂ ਪਲੇਗ ਪੈ ਗਈ। ਨਾਦਰ ਦੇ ਹਮਲੇ ਤੋਂ ਪਹਿਲਾਂ ਤੇ ਪਿੱਛੋਂ ਉਸਨੇ ਆਪਣੀ ਯੋਗਤਾ ਸਾਬਤ ਕੀਤੀ। ਲੁੱਟੇ ਪੁੱਟੇ ਲੋਕਾਂ ਨੂੰ ਵਸਾਇਆ, ਕੁਝ ਜੰਗੀ ਕੈਦੀ ਪੈਸੇ ਦੇ ਕੇ ਛੁਡਵਾਏ। ਸਿੱਖਾਂ ਦੀ ਚੜ੍ਹਤ ਦਾ ਖਤਰਾ ਭਾਂਫਦਿਆਂ ਜ਼ਕਰੀਆ ਨੇ ਅਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਹਾਕਮ ਥਾਪ ਦਿੱਤਾ ਤੇ ਕਿਹਾ ਕਿ ਸਿੱਖਾਂ ਦੇ ਨਾਲ ਸਿੰਝ ਤੂੰ। ਜਲਦੀ ਅਦੀਨਾ ਬੇਗ ਸਮਝ ਗਿਆ ਕਿ ਸਦੀ ਦੇ ਚੌਥੇ ਦਹਾਕੇ ਦੇ ਵਿੱਚ ਸਿੱਖਾਂ ਨੂੰ ਦਬਾਉਣਾ ਆਸਾਨ ਕੰਮ ਨਹੀਂ ਰਿਹਾ, ਕਿਉਂਕਿ ਦਿੱਲੀ ਹਕੂਮਤ ਕਮਜ਼ੋਰ ਪੈ ਗਈ ਹੈ। ਹਕੂਮਤ ਦਾ ਖਾਤਮਾ ਯਕੀਨੀ ਸੀ, ਸੋ ਭਵਿੱਖ ਰੋਸ਼ਨ ਹੈ। ਨਾਦਰ ਨੇ ਤੋੜ ਕੇ ਰੱਖ ਦਿੱਤਾ ਸੀ ਪੰਜਾਬ ਤੇ ਹਿੰਦੁਸਤਾਨ। ਦੂਜੀ ਵਾਰ ਪਤਾ ਨਹੀਂ ਫਿਰ ਕਦੋਂ ਹੱਲਾ ਹੋ ਜਾਵੇ। ਦਿਨੋ ਦਿਨ ਮਰਾਠੇ ਤਕੜੇ ਹੋ ਰਹੇ ਨੇ। ਸਿੱਖ ਕੇਵਲ ਬਹਾਦਰ ਨਹੀਂ, ਉਹ ਮੁਗਲਾਂ ਵਾਂਗ ਬੇਗਾਨੇ ਵੀ ਨਹੀਂ, ਇਸੇ ਧਰਤੀ ਦੇ ਜਾਏ ਨੇ। ਉਨ੍ਹਾਂ ਨੂੰ ਭੂਗੋਲਿਕ ਜਾਣਕਾਰੀ ਪੂਰੀ ਹੈ, ਫਿਰ ਉਨ੍ਹਾਂ ਨੇ ਗੁਰੂਆਂ ਤੇ ਸਾਹਿਬਜ਼ਾਦਿਆਂ ਦਾ ਹਿਸਾਬ ਵੀ ਤਾਂ ਪੂਰਾ ਕਰਨਾ ਹੈ। ਉਹ ਸਮਝ ਗਿਆ ਕਿ ਵਫ਼ਾਦਾਰੀ ਮੁਗਲਾਂ ਦੀ ਕਰੇਗਾ ਪਰ ਸਿੱਖਾਂ ਦੇ ਨਾਲ ਸਮਤੁਲ ਬਣਾਉਣਾ ਪਵੇਗਾ। ਉਸਨੇ ਦੇਖ ਲਿਆ ਸੀ ਕਿ ਜਲੰਧਰ ਦੁਆਬ ਦੇ ਸਿੱਖ ਤਕੜੇ ਨੇ, ਸੰਗਠਿਤ ਨੇ। ਜ਼ਕਰੀਆ ਖਾਨ ਨੇ ਦੇਖਿਆ ਕਿ ਅਦੀਨਾ ਨਿਕੰਮਾ ਬੈਠਾ ਹੈ, ਜਿਸ ਕੰਮ ਭੇਜਿਆ ਸੀ ਉਹ ਤਾਂ ਕਰ ਨਹੀਂ ਰਿਹਾ। ਸਖ਼ਤ ਹੁਕਮ ਭੇਜਿਆ ਕਿ ਸਿੱਖਾਂ ਦੇ ਵਿਰੁੱਧ ਐਕਸ਼ਨ ਲੈ। ਉਸਨੇ ਬਾਗੀਆਂ ਨੂੰ ਸੁਨੇਹਾ ਭੇਜਿਆ ਕਿ ਦੁਆਬਾ ਛੱਡ ਦੇਣ ਉਥੋਂ। ਸਿੱਖਾਂ ਨੇ ਉਸਦੇ ਕੋਲ ਗੱਲਬਾਤ ਕਰਨ ਦੇ ਲਈ ਆਪਣਾ ਵਕੀਲ ਜੱਸਾ ਸਿੰਘ ਰਾਮਗੜੀਆ ਭੇਜ ਦਿੱਤਾ ਤਾਂ ਕਿ ਕੋਈ ਸਮਝੌਤਾ ਹੋ ਸਕੇ। ਅਦੀਨਾ ਜਿਹੜਾ ਸੀ ਤੇਜ ਤਰਾਰ ਆਦਮੀ ਸੀ, ਉਹਨੇ ਲਾਲਚ ਦੇ ਕੇ ਜੱਸਾ ਸਿੰਘ ਨੂੰ ਆਪਣੇ ਨਾਲ ਰਲਾ ਲਿਆ ਤੇ ਸਿੱਖ ਦੁਆਬੇ ਤੋਂ ਸਰਹਿੰਦ ਵੱਲ ਕੂਚ ਕਰ ਗਏ।
ਤੇ ਉੱਥੇ ਸਟੇਟ ਦੇ ਲਈ ਮੁਸ਼ਕਲਾਂ ਖੜੀਆਂ ਕਰਨ ਲੱਗ ਪਏ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 6। ਰਾਜਮੋਹਨ ਗਾਂਧੀ ਜੀ ਦੀ ਕਲਮ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿਚ ਅਨੁਵਾਦ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਲੜੀਵਾਰ ਭਾਗ 6 ਜੀ। ਤੇ ਇਸ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ, ਅਗਲੀ ਲੜੀ ਇੱਥੋਂ ਹੀ ਸ਼ੁਰੂ ਕਰਾਂਗੇ ਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ। ਤੇ ਚੰਗਾ ਲੱਗਿਆ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਅੱਗੇ ਸਾਂਝਾ ਕਰੋ, ਪਹਿਲੇ ਅੱਖਰ ਤੋਂ ਲੈ ਕੇ ਆਖਰੀ ਅੱਖਰ ਤੱਕ ਇਸ ਨੂੰ ਆਪਾਂ ਸਾਂਝਾ ਕਰਾਂਗੇ ਰਲ ਮਿਲ ਕੇ। ਤੇ ਵੱਖਰੇ ਇਹਦੇ ਐਪੀਸੋਡ ਬਣਾ ਕੇ ਵੀ ਤੁਹਾਡੇ ਲਈ ਪਾਏ ਜਾ ਰਹੇ ਨੇ, ਯੂਟਿਊਬ ਦੁਆਬਾ ਰੇਡੀਓ ਦੇ ਉੱਤੇ ਜਾ ਕੇ, ਟੈਲੀਗ੍ਰਾਮ ਦੇ ਵਿੱਚ ਜਾ ਕੇ ਦੁਆਬਾ ਰੇਡੀਓ ਦੇ, ਤੇ ਫੇਸਬੁੱਕ ਪੇਜ ਦੇ ਉੱਤੇ ਵੀ ਇਹ ਅਵੇਲੇਬਲ ਰਹੇ ਜੀ, ਤੇ ਉਹਨਾਂ ਦੇ ਉੱਤੇ ਜਾ ਕੇ ਇਹਦਾ ਆਨੰਦ ਮਾਣ ਸਕਦੇ ਹੋ ਤੇ ਦੋਸਤਾਂ ਮਿੱਤਰਾਂ ਤੱਕ ਵੀ ਸਾਂਝਾ ਕਰ ਸਕਦੇ ਹੋ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਕਿਤਾਬ ਦੀ ਸਮਾਪਤੀ ਕਰਦੇ ਹਾਂ ਜੀ ਇੱਥੇ, ਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਤੋਂ ਇੱਥੋਂ ਹੀ ਸ਼ੁਰੂ ਕਰਾਂਗੇ ਅਗਲਾ ਲੜੀਵਾਰ ਭਾਗ 7। ਤੇ ਜਾਂਦੇ ਜਾਂਦੇ ਦੋਸਤੋ, ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਖਬਰ ਲੈ ਕੇ ਤੇ ਫਿਰ ਆਪਾਂ ਅੱਗੇ ਵਧਦੇ ਹਾਂ ਸਮਾਪਤੀ ਵੱਲ ਨੂੰ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ, ਕੋਈ ਗੱਲ ਮਨ ਦੇ ਵਿੱਚ ਆਉਂਦੀ ਹੈ ਤਾਂ ਸਾਂਝ ਪਾ ਸਕਦੇ ਹੋ। ਸੁਨੇਹਾਂ ਦੇ ਵਿੱਚ ਤੁਹਾਡੇ ਜ਼ਿਕਰ ਕਰੀਏ ਤੇ ਸਭ ਤੋਂ ਪਹਿਲਾਂ ਸੁਨੇਹਾ ਆਪਾਂ ਨੂੰ ਮਿਲਿਆ ਸੀ ਮਾਲ ਸੁਰਿੰਦਰ ਜੀ ਦਾ। ਜੀਆਂ ਨੂੰ ਜੀ ਸਤਿ ਸ੍ਰੀ ਅਕਾਲ ਹੈ ਜੀ, ਤੇ ਸਾਰੇ ਦੋਸਤ ਭੇਜ ਰਹੇ ਨੇ, ਤੇ ਸੁਰਿੰਦਰ ਕੌਰ ਮਾਲ ਜੀ ਨੇ ਦੁਆਬਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਮਾਨ ਸਿੰਘ ਸੈਣੀ ਸਾਹਿਬ ਹੈਲ ਸਿੰਘੀ ਤੋਂ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਸਭ ਨੂੰ ਕਹਿੰਦੇ ਆ। ਤੇ ਮਾਲ ਜੀ ਕਹਿੰਦੇ, ਭੁਪਿੰਦਰ ਜੀ ਅੱਜ ਕੱਲ ਭੈਣਾਂ ਦਿਸਦੀਆਂ ਹੀ ਨਹੀਂ ਜੀ, ਪੁਰਾਣੇ ਬੰਦੇ ਪਤਾ ਨਹੀਂ ਕਿੱਧਰ ਗਏ ਨੇ ਜੀ, ਹਾਂਜੀ ਛੁੱਟੀ ਤੇ ਗਏ ਹੋਏ ਨੇ ਜੀ, ਇੰਡੀਆ ਨੂੰ ਘੁੰਮਣ ਗਏ ਹੋਏ ਨੇ ਜੀ। ਤੇ ਸ਼ੈਲੀ ਜੀ ਕਹਿੰਦੇ, ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ। ਤੇ ਰਾਜਨ ਜੀ ਕਹਿੰਦੇ ਨੇ ਕਿ ਲਾਈਕ ਨੰਬਰ 3 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਸਾਰੇ ਪਿਆਰਿਆਂ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਕਿ ਭੈਣ ਜੀ ਸੁਣਦੇ ਹਾਂ ਜੀ, ਲਾਈਕ ਅਤੇ ਸ਼ੇਅਰ ਨੰਬਰ ਪਹਿਲਾਂ ਹੁੰਦਾ ਹੈ ਜੀ, ਸੁਨੇਹਾ ਲਿਖਣਾ ਵਿੱਚੋਂ ਜਿਹੜਾ ਥੋੜੀ ਜਿਹੀ ਘੋਲ ਹੋ ਜਾਂਦੀ ਹੈ, ਪਰ ਸੁਣਦੇ ਜ਼ਰੂਰ ਆ ਜੀ। ਤੇ ਇਸੇ ਤਰ੍ਹਾਂ ਹੀ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ, ਕੁਝ ਬੰਦੇ ਗਰੁੱਪ ਦੇ ਵਿੱਚ ਇਸ ਸਮੇਂ ਕਾਲ ਤੇ ਖਿਲਾਰ ਰਹੇ ਹੁੰਦੇ ਹਨ। ਤੇ ਮਾਲ ਭੈਣ ਜੀ ਤੇ ਔਜਲਾ ਸਾਹਿਬ ਕਹਿੰਦੇ ਨੇ, ਤੁਸੀਂ ਵੀ ਜ਼ਿੰਦਗੀ ਦੇ 20 ਸਾਲ ਫੁੱਟਬਾਲ ਨੂੰ ਦਿੱਤੇ ਨੇ। ਅਸੀਂ ਫੀਫੇ ਦੀ ਗੱਲ ਕਰਦੇ ਸੀ ਤੇ ਔਜਲਾ ਸਾਹਿਬ ਥੋੜੀ ਜਿਹੀ ਹਾਸੇ ਮਖੌਲ ਦੀ ਗੱਲ ਕਰਦੇ ਨੇ। ਤੇ ਮੈਂ ਪਿਛਲੇ ਦਿਨਾਂ ਚ ਕਹਿ ਦਿੱਤਾ ਸੀ ਕਿ 20 ਸਾਲ ਤੇ 20-22 ਸਾਲ ਮੈਨੂੰ ਇੱਥੇ ਹੋਏ ਨੂੰ ਆਏ ਹੋਏ ਸੀ। ਵੈਸੇ ਮੈਂ 6ਵੀਂ 7ਵੀਂ ਦੇ ਵਿੱਚ ਸੀਗਾ ਜਦੋਂ ਮੈਂ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਨੈਸ਼ਨਲ ਤੱਕ ਖੇਡੇ ਹਾਂ, ਉੱਥੇ ਇੰਟਰ ਕਾਲਜ ਖੇਡੇ ਹਾਂ, ਪਿੰਡ ਦੇ ਲਈ ਖੇਡੇ ਹਾਂ, ਸ਼ਹਿਰ ਦੇ ਲਈ ਖੇਡੇ ਹਾਂ, ਕਾਲਜ ਦੇ ਲਈ ਖੇਡਦੇ ਰਹੇ ਹਾਂ। ਤੇ ਤਕਰੀਬਨ ਹੈਗਾ 15-18 ਸਾਲ ਦਾ ਸਫ਼ਰ ਜੀ। ਤੇ ਅੱਗੇ ਪਰਮਿੰਦਰ ਜੀ ਲਿਖਦੇ ਨੇ ਫਗਵਾੜੇ ਤੋਂ, ਤੇ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾ ਨੂੰ, ਜੀ ਜੀ ਪਰਮਿੰਦਰ ਜੀ। ਤੇ ਲਾਈਕ ਨੰਬਰ 5 ਕਹਿੰਦੇ ਨੇ, ਤੇ ਭਾਰਤ ਸਾਹਿਬ ਦਸਤਾਰ ਸੋਹਣੀ ਸਜਾਈ ਹੈ ਜੀ ਕਹਿੰਦੇ, ਸ਼ੁਕਰੀਆ ਜੀ, ਐਪਰੀਸ਼ੀਏਟ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਅੱਜ ਮੈਂ ਕਿਹਾ ਚਲੋ ਪੁਲਿਸ ਵਾਲਿਆਂ ਵਾਲਾ ਰੰਗ ਹੀ ਧਾਰ ਲਈਏ ਥੋੜਾ ਜਿਹਾ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨੇ, ਭਾਰਤ ਕਦੇ ਵੀ ਫੀਫਾ ਕੱਪ ਜਿਹੜਾ ਕਦੇ ਵੀ ਨਹੀਂ ਖੇਡੇਗਾ ਜੀ। ਬਿਲਕੁਲ ਜੀ, ਉਹ ਤਾਂ ਲੱਗ ਹੀ ਰਿਹਾ ਜੀ ਪਿਛਲੇ 75-80 ਸਾਲਾਂ ਤੋਂ ਜੋ ਹਾਲਾਤ ਨੇ। ਰਾਜਨ ਸੈਣੀ ਸਾਹਿਬ ਕਹਿੰਦੇ, ਭਾਰਤ ਕਿਵੇਂ ਖੇਡ ਸਕਦਾ ਜੀ, ਸਾਡੇ ਤਾਂ ਖਿਡਾਰੀ ਹੀ ਫਿਨਲੈਂਡ ਨੇ ਵੱਟ ਲਏ ਜੀ ਵੀਰ ਜੀ, ਤੇ ਆਦਮਪੁਰ ਕੱਪ ਦੇ ਵਿਜੇਤਾ ਜੀ। ਤੇ ਪਰਮਿੰਦਰ ਜੀ ਕਹਿੰਦੇ, ਔਜਲਾ ਸਾਹਿਬ ਤੇ ਸੈਣੀ ਸਾਹਿਬ, ਜੇਕਰ ਠੱਗੀ ਠੋਰੀ ਝੂਠ ਬੋਲਣ ਦਾ ਕੋਈ ਟੂਰਨਾਮੈਂਟ ਹੋਵੇ ਤਾਂ ਸਾਡੇ ਲੀਡਰਾਂ ਤੇ ਕੁਝ ਲੋਕਾਂ ਨੂੰ ਸੰਸਾਰ ਦੇ ਵਿ਱ਚ ਕੋਈ ਨਹੀਂ ਕਹਿੰਦੇ ਹਰਾ ਸਕਦਾ। ਬਿਲਕੁਲ ਹੈ ਜੀ, ਰਾਜਨ ਜੀ ਕਹਿੰਦੇ ਆ ਬਿਲਕੁਲ ਠੀਕ ਪਰਮਿੰਦਰ ਵੀਰ ਜੀ ਫਰਮਾਇਆ ਤੁਸੀਂ ਜੀ, ਤੇ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ, ਬਿਲਕੁਲ ਸਹੀ, ਮੋਦੀ ਪਹਿਲੇ ਤੇ ਮਾਨ ਦੂਜੇ ਨੰਬਰ ਦੇ ਉੱਤੇ ਪੱਕਾ ਜੀ ਪਰਮਿੰਦਰ ਜੀ। ਤੇ ਛੈਲੀ ਬਾਈ ਜੀ ਕਹਿੰਦੇ ਆ, ਔਜਲਾ ਸਾਹਿਬ ਜੀ ਤੁਸੀਂ ਭੁੱਲੇ ਨੇ ਕਿ ਭਾਰਤ ਸਾਹਿਬ ਵੀ 20 ਸਾਲ ਫੁੱਟਬਾਲ ਖੇਡੇ ਨੇ ਕਹਿੰਦੇ ਜੀ। ਤੇ ਛੈਲੀ ਜੀ ਕਹਿੰਦੇ, ਸੈਣੀ ਸਾਹਿਬ ਜੀ ਸੁਣਦੇ ਰਹਿੰਦੇ ਆ ਜੀ, ਅੰਗਰੇਜ਼ੀ ਤੋਂ ਪੰਜਾਬੀ ਕਰਨੀ ਨਹੀਂ ਭੁੱਲਦੇ। ਬਿਲਕੁਲ ਜੀ, ਗ੍ਰੇਟ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਛੈਲੀ ਜੀ ਕਹਿੰਦੇ, ਸੈਣੀ ਸਾਹਿਬ ਜੀ ਮਾਨ ਸਾਹਿਬ ਜਿਹੜਾ ਇਹ ਪਹਿਲਾਂ ਵੀ ਸੁਨੇਹਾ ਪੜ੍ਹ ਦਿੱਤਾ ਸੀ, ਵੈਸੇ ਤਾਂ ਕਹਿੰਦੇ ਕਿ
ਸੈਣੀ ਸਾਹਿਬ ਜੀ ਮਾਨ ਸਾਹਿਬ ਇਹ ਕਹਿੰਦੇ ਕਿ ਸਾਡੇ ਦਰਾਂ ਦੇ ਉੱਤੇ ਯਾਨੀ ਕਿ ਦਰਵਾਜ਼ਿਆਂ ਦੇ ਉੱਤੇ ਹਰ ਰੋਜ਼ ਧਰਨਾ ਤੇ ਧਰਨੇ, ਕਦੇ ਅਧਿਆਪਕ ਕਦੇ ਮੁਲਾਜ਼ਮ ਕਦੇ ਮੁਲਾਜ਼ਮ ਤੇ ਕਦੇ ਬੇਰੁਜ਼ਗਾਰ, ਕਦੇ ਕਿਸਾਨ ਕਦੇ ਫਰਦ ਕੇਂਦਰ ਵਾਲੇ ਤੇ ਕਦੇ ਡਰਾਈਵਰ ਵਗੈਰਾ ਵਗੈਰਾ ਜਿਹੜੇ ਨੇ ਲਾਉਂਦੇ ਨੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਭਾਰਤ ਵੀਰ ਜਦੋਂ ਪੰਜਾਬ ਸੀ ਤੇ 22 ਸਾਲ ਛੋਟਾ ਬਾਹਰ ਆ ਗਿਆ ਸੀ, ਨਾ ਭੁੱਲਣ ਯੋਗ ਬਾਤ ਹੈ ਸ਼ੈਲੀ ਵੀਰੇ। ਵੈਸੇ 21 ਸਾਲਾਂ ਦਾ ਆ ਗਿਆ ਸੀ ਜੀ ਮੈਂ। ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਮਜੀਠੀਆ ਨੇ ਮਾਰੀ ਬੜਕ ਮਾਨ ਨੇ ਠੋਕੇ, ਬਸ ਆ ਸੁਣਨ ਨੂੰ ਕਹਿੰਦੇ ਚਾਹੀਦਾ ਲੋਕਾਂ ਨੂੰ, ਮੁੱਦੇ ਨਹੀਂ ਜੀ। ਤੇ ਔਜਲਾ ਸਾਹਿਬ ਕਹਿੰਦੇ ਮਜੀਠੀਆ ਨੂੰ ਲੱਭ ਨਹੀਂ ਰਹੇ ਜਾਂ ਲੱਭ ਨਹੀਂ ਰਿਹਾ, ਮੇਰਾ ਸਵਾਲ ਪੁੱਛਿਓ ਜੀ। ਹਾਂਜੀ ਪੁੱਛਿਆ ਜੀ ਸੈਣੀ ਸਾਹਿਬ ਨੂੰ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਐਡਵੋਕੇਟ ਸਾਹਿਬ ਵੋਟ ਕਿਸ ਨੂੰ ਪਾਈਏ, ਹਾ ਹਾ ਹਾ ਮੁਕੱਦਰ ਵੀਰ ਜੀ। ਸ਼ੈਲੀ ਜੀ ਕਹਿੰਦੇ ਮੁਕੱਦਰ ਸਾਹਿਬ ਜੀ ਬਿਸਕਿਟ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਲਵ ਜੂ ਪਿਆਰਿਓ। ਤੇ ਮੁਕੱਦਰ ਜੀ ਕਹਿੰਦੇ ਸ਼ੈਲੀ ਵੀਰੇ ਇਹ ਵਿਸ਼ ਕਿੱਟ ਹੀ ਹੈ ਜੀ, ਬਿਸਕਿਟ ਨਹੀਂ ਵਿਸ਼ਕਿੱਟ ਹੈ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਲੋ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਵਾਂਗਾ। ਕੱਲ ਨੂੰ ਨਹੀਂ ਮਿਲਣਾ ਆਪਾਂ ਤਾਂ, ਨਾ ਪਰਸੋਂ ਨੂੰ ਮਿਲਣਾ, ਸੋਮਵਾਰ ਨੂੰ ਫਿਰ ਤੋਂ ਮਿਲਾਂਗੇ ਤੇ ਰਾਬਤਾ ਬਣਾਵਾਂਗੇ ਤੇ ਗੱਲਾਂ ਬਾਤਾਂ ਸੁਣਾਂਗੇ ਤੇ ਸੁਣਾਵਾਂਗੇ। ਪਰ ਦੋ ਦਿਨ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਭਾਰਤੀ ਸਮਾਂ ਕੱਲ ਨੂੰ 8 ਵਜੇ ਸ਼ਾਮ ਨੂੰ, ਤੇ ਸੈਟਰਡੇ ਤੇ ਸੰਡੇ ਉਹਨਾਂ ਦੀ ਵਾਰੀ ਹੁੰਦੀ ਹੈ ਤੇ ਮਹਿਫਲ ਲਾਉਂਦੇ ਨੇ, ਹਾਸਿਆਂ ਦੀ ਪਟਾਰੀ ਖੋਲਦੇ ਆ ਤੇ ਉਹਦੇ ਵਿਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। +358 449 976 19 ਬਾਰ ਸਟੂਡੀਓ ਦਾ ਨੰਬਰ ਹੈ। ਕੋਈ ਗੱਲਬਾਤ ਰਹਿ ਗਈ ਹੋਵੇ ਮਨ ਚ ਹੋਵੇ, ਲਿਖਤੀ ਸੁਨੇਹਾ ਜਾਂ ਆਡੀਓ ਮੈਸੇਜ ਵੀ ਭੇਜ ਸਕਦੇ ਹੋ ਇਸ ਨੰਬਰ ਦੇ ਉੱਤੇ, ਤੇ ਨਾਲ ਸ਼ਾਮਲ ਵੀ ਹੋ ਸਕਦੇ ਹੋ। ਜੇ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਲਾਈਕ ਜਾਂ ਫਾਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ, ਇਸੇ ਤਰ੍ਹਾਂ ਫੇਸਬੁੱਕ ਨੂੰ ਵੀ। ਤੇ ਜੇ ਵਟਸਐਪ ਗਰੁੱਪ ਦੇ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ ਦੁਆਬਾ ਰੇਡੀਓ ਦੇ, ਤਾਂ +358 449 976 19 ਵਾਰਡ ਦੇ ਉੱਤੇ ਸੁਨੇਹਾ ਭੇਜ ਸਕਦੇ ਹੋ ਤੇ ਉਹਦੇ ਵਿਚ ਸ਼ਾਮਲ ਹੋ ਸਕਦੇ ਹੋ। ਕੋਈ ਵਾਧੂ ਦਾ ਸੁਨੇਹਾ ਨਹੀਂ, ਸਿਰਫ਼ ਤੇ ਸਿਰਫ਼ ਪ੍ਰੋਗਰਾਮਾਂ ਦਾ ਲਿੰਕ ਭੇਜਿਆ ਜਾਂਦਾ ਹੈ। ਤੇ ਨਾਲ ਦੀ ਨਾਲ ਦੋਸਤੋ ਜੇ ਪ੍ਰੋਗਰਾਮਾਂ ਨੂੰ ਜਿਨ੍ਹਾਂ ਨੇ ਸਪੋਰਟ ਕੀਤਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦਿਲੋਂ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੋਲ ਭੈਣ ਜੀ, ਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ, ਬਲਬੀਰ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸਾਰੇ ਦੋਸਤਾਂ ਦਾ। ਤੁਸੀਂ ਵੀ ਸਬਸਕ੍ਰਿਪਸ਼ਨ ਲੈ ਸਕਦੇ ਹੋ ਜੇਕਰ ਲੈਣਾ ਚਾਹੁੰਦੇ ਹੋ ਦੁਆਬਾ ਰੇਡੀਓ ਦੇ ਉੱਤੇ ਜਾ ਕੇ ਯੂਟਿਊਬ ਤੇ ਸਿਲਵਰ, ਗੋਲਡਨ ਤੇ ਆਪਣੇ ਡਾਇਮੰਡ ਦੇ ਰੂਪ ਦੇ ਵਿੱਚ, ਉਹਦੇ ਵਿੱਚ ਤਿੰਨੇ ਆਪਸ਼ਨ ਅਵੇਲੇਬਲ ਹੈ। ਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਸਬਸਕ੍ਰਾਈਬ ਜਿਹੜਾ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਦੋਸਤੋ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਹੈਵ ਏ ਨਾਈਸ ਵੀਕਐਂਡ ਜੀ।

0: ద్వాప రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਕੱਲ ਦੇ ਲਈ ਦੋਸਤੋ ਮਾਫ਼ੀ ਚਾਹਵਾਂਗੇ। ਕੁਝ ਕੰਮਾਂ ਕਾਰਾਂ ਦੇ ਵਿਚ ਰੋਜ਼ਾਨ ਬਿਜ਼ੀ ਹੋਣ ਦੇ ਕਾਰਨ ਕੱਲ ਦਾ ਪ੍ਰੋਗਰਾਮ ਜਿਹੜਾ ਲਾਈਵ ਨਹੀਂ ਕਰ ਸਕੇ ਤੇ ਅੱਜ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਦੇ ਵਿਸ਼ੇ ਦੇ ਵਿੱਚ ਗੱਲਬਾਤ ਕਰਾਂਗੇ ਸਵੈ ਪੜਚੋਲ ਦੀ। ਸਮਰਜੀਤ ਸਿੰਘ ਸ਼ਮੀ ਜੀ ਸਾਡੇ ਨਾਲ ਜੁੜਨਗੇ ਤੇ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੇ ਨਾਲ। 11 ਜੂਨ 2026 ਦਾ ਦਿਹਾੜਾ ਤੇ ਸੈਲਫ ਜਿਹੜਾ ਆਪਣੀ ਪੜਚੋਲ ਦੀ ਕੋਸ਼ਿਸ਼ ਰਹੇਗੀ ਕਰਨ ਦੀ ਤੇ ਪ੍ਰੋਗਰਾਮ ਦਾ ਨੰਬਰ ਤੁਹਾਡੇ ਲਈ ਜਿਹੜਾ ਉਪਰ ਨਾਲ ਦੀ ਨਾਲ ਚੱਲਦਾ ਰਹਿੰਦਾ ਹੈ ਤੇ ਲਾਈਵ ਕੰਟੈਕਟ ਜਿਹੜਾ ਕਰ ਸਕਦੇ ਹੋ +358 44 976 1919 ਬਾਰ ਸਟੂਡੀਓ ਦਾ ਨੰਬਰ ਹੈ। ਇਸੇ ਤਰ੍ਹਾਂ ਹੀ ਯੂਟਿਊਬ, ਫੇਸਬੁੱਕ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਜਿੱਥੇ ਕਿਤੋਂ ਵੀ ਤੁਸੀਂ ਜੁੜੇ ਹੋ ਪ੍ਰੋਗਰਾਮ ਦੇ ਵਿੱਚ ਨਾਲ ਜੁੜੇ ਹੋਏ ਹੋ, ਸਭ ਦੋਸਤਾਂ ਦਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਦੋਸਤੋ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੋ ਗਿਆ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ। ਦੁਪਹਿਰ ਦੇ 12:08 ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਇਸ ਵਕਤ 9:08 ਨੇ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਬਾਕੀ ਕੰਟਰੀਆਂ ਦਾ ਜਿਹੜਾ ਮੇਲਜੋਲ ਹੈ ਉਹਦੇ ਵਿੱਚ ਸਮਾਂ ਤੇ ਸਥਿਤੀ ਸ਼ਾਮ ਦੇ 6:08 ਨੇ ਤੇ ਭਾਰਤ ਦੇ ਵਿੱਚ ਰਾਤ ਦੇ 9:39 ਦਾ ਸਮਾਂ ਹੋ ਚੁੱਕਿਆ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਨਵਦੀਪ ਸਿੰਘ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਦਿੱਲੀ ਤੋਂ ਤੇ ਇਸੇ ਤਰ੍ਹਾਂ ਲੋ ਫਿਰ ਬਾਤ ਪਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ ਤੇ ਬਾਕੀ ਗੱਲਾਂ ਬਾਤਾਂ ਫਿਰ ਅੱਗੇ ਤੋਰਦੇ ਹਾਂ। ਅੱਜ ਦੇ ਜਿਹੜਾ ਸਵੈ ਪੜਚੋਲ ਦੀ ਗੱਲ ਕਰਾਂਗੇ। 11 ਜੂਨ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਕਹਿੰਦੇ ਨੇ ਕਿ ਆਉਣ ਸਮੇਂ ਤੁਹਾਡੇ ਕੱਪੜੇ ਭੀੜ ਦਾ ਧਿਆਨ ਖਿੱਚਣਗੇ, ਪਰ ਜਾਣ ਦੇ ਸਮੇਂ ਜਦੋਂ ਦੁਨੀਆਂ ਤੋਂ ਇੱਥੋਂ ਜਾਵਾਂਗੇ ਤਾਂ ਤੁਹਾਡੀ ਅਕਲ ਛਾਪ ਛੱਡ ਜਾਵੇਗੀ। 11 ਜੂਨ 1643 ਨੂੰ ਜਦੋਂ ਯਾਦ ਕਰਦੇ ਹਾਂ ਹਵਾ ਦੇ ਦਬਾਅ ਨੂੰ ਮਾਪਣ ਵਾਲੇ ਯੰਤਰ ਬੈਰੋਮੀਟਰ ਦੀ ਖੋਜ ਇਟਲੀ ਦੇ ਵਿਗਿਆਨੀ ਜਿਹੜੇ ਸਨ ਟੋਰੀ ਸੈਲੀ, ਉਹਨਾਂ ਨੇ ਕੀਤੀ ਸੀ। 1897 ਦੇ ਵਿੱਚ ਕੋਕਰੀ ਕਾਂਡ ਦੇ ਨਾਲ ਸੰਬੰਧਿਤ ਦੇਸ਼ ਭਗਤ ਰਾਮ ਪ੍ਰਸ਼ਾਦ ਬਿਸਮਲ ਹੁਣਾਂ ਦਾ ਜਨਮ ਹੁੰਦਾ ਹੈ ਤੇ 1935 ਦੇ ਵਿੱਚ ਅਮਰੀਕਾ ਦੇ ਐਡਵਿਨ ਆਰਮ ਸਟਰਾਂਗ ਨੇ ਜਿਹੜਾ ਸੀ ਪਹਿਲੀ ਵਾਰ FM ਚੈਨਲ ਦਾ ਜਿਹੜਾ ਪ੍ਰਸਾਰਣ ਕੀਤਾ ਸੀ। 1987 ਦੇ ਵਿੱਚ ਪੰਜਾਬ ਦੇ ਵਿੱਚ ਗਵਰਨਰੀ ਰਾਜ ਜਿਹੜਾ ਲਾਗੂ ਕਰ ਦਿੱਤਾ ਗਿਆ। ਦੋਸਤੋ, ਦਸਤਾਰ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਅੱਜ। ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਦਸਤਾਰ ਨੂੰ ਪੱਗ, ਉਹ ਤਾਂ ਸਭ ਜਾਣਦੇ ਹੀ ਹੈ, ਕਿਹਾ ਜਾਂਦਾ ਹੈ, ਜੋ ਸੂਝ ਬੂਝ ਤੇ ਸਿਆਣਪ ਦੀ ਪ੍ਰਤੀਕ ਮੰਨੀ ਜਾਂਦੀ ਹੈ। ਵੱਖ ਵੱਖ ਦੇਸ਼ਾਂ ਤੇ ਰਾਜਾਂ ਦੇ ਵਿੱਚ ਆਪੋ ਆਪਣੇ ਸਭਿਆਚਾਰ ਅਨੁਸਾਰ ਜਿਹੜਾ ਤੁਰਲੇ ਵਾਲੀ, ਪਿਸ਼ਾਵਰੀ, ਅਫਗਾਨੀ, ਪਟਿਆਲਾ ਸ਼ਾਹੀ, ਅੰਮ੍ਰਿਤਸਰੀ, ਨਿਹੰਗ ਸਿੰਘਾਂ ਦੀ ਦਸਤਾਰ, ਪ੍ਰੈਜ਼ੀਡੈਂਟ ਗਾਰਡ ਦੀ ਜਿਹੜੀ ਹੈ ਆਦਿ ਬੰਨੇ ਜਾਂਦੇ ਜਿਹੜੇ ਨੇ ਦਸਤਾਰਾਂ ਦੀ ਗੱਲ ਹੁੰਦੀ ਹੈ। ਬੰਨੀ ਦਸਤਾਰ ਦਾ ਵਿਅਕਤੀ ਦੀ ਮਨੋਵਿਰਤੀ ਨਾਲ ਡੂੰਘਾ ਸੰਬੰਧ ਹੁੰਦਾ ਹੈ। ਬੇਤਰਤੀਬੀ, ਖਿਲਰੀ ਤੇ ਉੱਖੜ ਦੁੱਗੜ ਪਗੜੀ ਅਸ਼ਾਂਤ ਮਨ ਦਾ ਪ੍ਰਗਟਾਵਾ ਹੁੰਦੀ ਹੈ। ਵਧੀਆ ਢੰਗ ਦੇ ਨਾਲ ਪੱਗ ਬੰਨਣ ਦੇ ਕਈ ਜਥੇਬੰਦੀਆਂ ਵੱਲੋਂ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਤੇ ਜੇਤੂਆਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ। 184 ਈਸਾ ਪੂ ਨੂੰ ਜਦੋਂ ਯਾਦ ਕਰਦੇ ਹਾਂ, 184 ਹਜੇ ਸਾਲ ਹੀ ਹੋਏ ਸੀ ਦੁਨੀਆਂ ਬੜੀ ਨੂੰ, ਉਸ ਸਮੇਂ ਚੀਨ ਦੇ ਵਿਚ ਹੋਏ ਜਨਤਕ ਵਿਦਰੋਹ ਦੇ ਸਮੇਂ ਪੀਲੀਆਂ ਪੱਗਾਂ ਬੰਨ ਕੇ ਚੀਨੀਆਂ ਨੇ ਸਰਕਾਰ ਦੇ ਖਿਲਾਫ਼ ਇਤਿਹਾਸਕ ਰੋਸ ਪ੍ਰਗਟ ਕੀਤਾ ਸੀ। ਦਸਤਾਰ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਹੱਥਾਂ ਦੇ ਨਾਲ ਜਿਹੜਾ ਬਣਾ ਸਵਾਰ ਕੇ ਬੰਨਿਆ ਬਸਤਰ। ਇਸ ਨੂੰ ਪੱਗ, ਟਰਬਨ, ਸ਼ੇਲਾ, ਸਾਫਾ, ਪਰਨਾ, ਸ਼ਮਲਾ, ਸ਼ੇਲਾ, ਸਕਾਰਫ ਆਦਿ ਵੀ ਕਹਿ ਦਿੱਤਾ ਜਾਂਦਾ ਹੈ। ਜ਼ਿਆਦਾਤਰ ਸਾਰੇ ਧਾਰਮਿਕ ਤੇ ਸਮਾਜਿਕ ਕਾਰਜ ਸਿਰਫ ਢੰਗ ਕੇ ਸਿਰ ਨੂੰ ਜਿਹੜਾ ਢੱਕ ਕੇ ਹੀ ਕੀਤੇ ਜਾਂਦੇ ਨੇ। ਪੰਜਾਬੀ ਸਭਿਆਚਾਰ ਦੇ ਵਿੱਚ ਦਸਤਾਰ ਜਾਂ ਪੱਗ ਇੱਜ਼ਤ, ਆਬਰੂ ਤੇ ਅਣਖ ਦਾ ਜਿਹੜਾ ਪ੍ਰਤੀਕ ਮੰਨੀ ਗਈ। ਪੱਗ ਗਰਮੀ ਤੇ ਸਰਦੀ ਤੋਂ ਹੀ ਨਹੀਂ ਸਗੋਂ ਸੱਟ ਫੇਟ ਤੋਂ ਵੀ ਬਚਾਉਂਦੀ ਹੈ। ਪੱਗ ਦੇ ਨਾਲ ਜੁੜੇ ਮੁਹਾਵਰੇ ਜਾਣੀ ਕਿ ਪੱਗ ਨੂੰ ਹੱਥ ਪਾਉਣਾ, ਪੱਗ ਨੀਵੀਂ ਕਰਨੀ, ਪੱਗ ਨੂੰ ਦਾਗ ਲਾਉਣਾ, ਪੱਗ ਪੈਰਾਂ ਦੇ ਵਿੱਚ ਰੋਲਣਾ, ਪੱਗ ਵਟਾਉਣਾ, ਪੱਗ ਪੈਰਾਂ ਦੇ ਵਿੱਚ ਰੱਖਣੀ, ਇਹ ਜਿਹੜੇ ਨੇ ਵਰਤਾਰੇ ਆਪਾਂ ਆਮ ਸੁਣਦੇ ਹਾਂ। ਗੁਰੂ ਸੰਤ ਵੀ ਆਪਣੇ ਪ੍ਰਚਾਰਕਾਂ, ਚੇਲਿਆਂ ਜਾਂ ਵਾਰਸਾਂ ਨੂੰ ਦਸਤਾਰ ਬਖਸ਼ਦੇ ਰਹੇ ਨੇ। ਮਹਾਰਾਜਾ ਰਣਜੀਤ ਸਿੰਘ ਤੇ ਉਸਦੇ ਸਾਰੇ ਮੁੱਖ ਜਰਨੈਲ ਨੇ ਜਿਹੜੇ ਸਨ ਤੇ ਵਜ਼ੀਰ, ਫਕੀਰ, ਅਜੀਜ਼ੂਦੀਨ ਵਰਗੇ ਦਸਤਾਰਾਂ ਸਜਾਉਂਦੇ ਰਹੇ। 22 ਮਾਰਚ 1907 ਨੂੰ ਪ੍ਰਸਿੱਧ ਸਰਕਾਰ ਦੇ ਖਿਲਾਫ਼ ਹੋਏ ਕਿਸਾਨਾਂ ਦੇ ਮੁਜ਼ਾਹਰੇ ਦੇ ਵਿੱਚ ਇਨਕਲਾਬੀ ਸ਼ਾਇਰ ਬਾਂਕੇ ਦਿਆਲ ਹੁਣਾਂ ਨੇ ਪੱਗ ਨਜ਼ਮ ਪੜ੍ਹੀ ਜੋ ਬਹੁਤ ਮਕਬੂਲ ਹੋਈ ਸੀ। ਉਹ ਨਜ਼ਮ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਫਸਲਾਂ ਨੂੰ ਖਾ ਗਏ ਕੀੜੇ, ਤਨ ਤੇ ਨਹੀਂ ਲੀੜੇ, ਭੁੱਖਾਂ ਨੇ ਲਹੂ ਨਿਚੋੜੇ, ਰੋਂਦੇ ਨੇ ਬਾਲ ਹੋਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। 1921 ਦੇ ਵਿੱਚ ਨਨਕਾਣਾ ਸਾਕੇ ਦੇ ਖਿਲਾਫ਼ ਕਾਲੀਆਂ ਪੱਗਾਂ ਬੰਨਣ ਦੇ ਸੱਦੇ ਦੇ ਉੱਤੇ ਇੱਕ ਦਿਨ ਦੇ ਵਿੱਚ 1,05,000 ਗਜ਼ ਸਿਲਕ ਵਿਕ ਗਿਆ ਸੀ। ਕਈ ਸਿੱਖ ਆਗੂ ਕਾਲੀ ਪੱਗ ਹੀ ਬੰਨਦੇ ਰਹੇ ਤੇ ਇਹ ਰੰਗ ਵਿਰੋਧ ਜਿਹੜਾ ਸੀ ਜਾਂ ਅਫਸੋਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਾਂਗਰਸੀ ਜਾਂ ਵੱਡੀ ਉਮਰ ਦੇ ਜਿਹੜੇ ਲੋਕ ਚਿੱਟਾ ਰੰਗ, ਅਕਾਲੀ ਨੀਲਾ, ਕਾਮਰੇਡ ਲਾਲ, ਖਾਲਿਸਤਾਨੀ ਕੇਸਰੀ, ਪੁਲਿਸ ਵਾਲੇ ਖਾਖੀ ਤੇ ਪੱਗ ਜਿਹੜੀ ਬੰਨਣ ਤੋਂ ਪਛਾਣੇ ਜਾਂਦੇ ਨੇ। ਸ਼ਗਨ ਵਿਆਹ ਦੇ ਸਮੇਂ ਗੁਲਾਬੀ ਰੰਗ ਨੂੰ ਪਹਿਲ ਦਿੱਤੀ ਜਾਂਦੀ ਹੈ। ਪੱਗ ਵਾਲਾ ਕਿਸੇ ਖੇਤਰ ਦੇ ਵਿੱਚ ਸਾਹਮਣੇ ਆਉਂਦਾ ਹੈ ਤੇ ਜਿਵੇਂ ਮਹਾਰਾਣੀ ਦੇ ਜਨਮ ਦਿਨ ਦੇ ਉੱਤੇ ਚਰਨਪ੍ਰੀਤ ਸਿੰਘ ਪਰੇਡ ਦੇ ਵਿੱਚ ਸ਼ਾਮਲ ਹੋਇਆ, ਉਹ ਸੋਸ਼ਲ ਮੀਡੀਆ ਦੇ ਵਿੱਚ ਛਾ ਗਿਆ ਸੀ। ਦੇਸ਼ ਤੋਂ ਬਾਹਰ ਵੀ ਇੰਗਲੈਂਡ, ਫਰਾਂਸ ਆਦਿ ਦੇਸ਼ਾਂ ਦੇ ਵਿੱਚ ਦਸਤਾਰਾਂ ਦੀ ਬਹਾਲੀ ਲਈ ਇੱਧਰ ਦੇ ਸਿੱਖ ਆਗੂ ਉੱਥੋਂ ਦੀਆਂ ਸਰਕਾਰਾਂ ਦੇ ਖਿਲਾਫ਼ ਸੰਘਰਸ਼ ਕਰਦੇ ਰਹੇ ਤੇ ਆਵਾਜ਼ ਉਠਾਉਂਦੇ ਰਹਿੰਦੇ ਨੇ। ਅਫਸੋਸ, ਇੱਧਰ ਇਨ੍ਹਾਂ ਦੇ ਚਿਹਰੇ ਬਦਲ ਜਾਂਦੇ ਹੈ, ਆਪਸ ਦੇ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ ਰਹਿੰਦੇ ਨੇ ਤੇ ਪੱਗਾਂ ਸਿਰ ਦੇ ਉੱਤੇ ਹੀ ਸ਼ੋਭਦੀਆਂ ਨੇ, ਇੱਕ ਦੂਜੇ ਦੇ ਹੱਥਾਂ ਦੇ ਵਿੱਚ ਨਹੀਂ। ਆਮ ਤੌਰ ਦੇ ਉੱਤੇ ਆਪਣੀਆਂ ਹਕੀਕੀ ਮੰਗਾਂ ਨੂੰ ਮਨਾਉਣ ਦੇ ਲਈ ਨੌਜਵਾਨ ਲੜਕੇ, ਲੜਕੀਆਂ, ਕਿਸਾਨ, ਮਜ਼ਦੂਰ, ਮੁਲਾਜ਼ਮ, ਪੈਨਸ਼ਨਰ ਜਦ ਸੰਘਰਸ਼ ਦੇ ਰਾਹ ਪੈਂਦੇ ਨੇ ਤਾਂ ਉਸ ਸਮੇਂ ਇਨ੍ਹਾਂ ਨੌਜਵਾਨ ਜਿਹੜੇ ਨੇ ਬਜ਼ੁਰਗਾਂ ਦੀਆਂ ਪੱਗਾਂ ਪੈਰਾਂ ਦੇ ਵਿੱਚ ਰੋਲੀਆਂ ਜਾਂਦੀਆਂ ਨੇ। ਪੱਗਾਂ ਦੇ ਨਾਲ ਬਾਹਾਂ ਨੂੰ ਬੰਨ ਕੇ ਕੁੱਟਿਆ ਜਾਂਦਾ ਹੈ। ਇਸ ਮੌਕੇ ਦੇ ਉੱਤੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਦੇ ਗੀਤ ਦੀਆਂ ਸਤਰਾਂ ਨੇ ਉਹ ਚੇਤੇ ਕਰਦੇ ਆ। ਕਹਿੰਦੇ ਨੇ ਕਿ ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦੇਵੀ ਉਹ ਗੁੱਟਵੇ, ਉੱਠ ਕੀਰਤੀਆ ਵੇ ਉੱਠਵੇ, ਉੱਠਣ ਦਾ ਵੇਲਾ, ਜੜ ਬੈਰੀ ਦੀ ਪੁੱਟਵੇ, ਪੁੱਟਣ ਦਾ ਵੇਲਾ। ਤੇ ਦੋਸਤੋ, ਸਰਤਾਜ ਦਾ ਵੀ ਇੱਕ ਬੜਾ ਪਿਆਰਾ ਗੀਤ ਹੈ, ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਈ ਦੀ, ਬੜਾ ਪਿਆਰਾ ਗੀਤ ਹੈ ਉਹ। ਇਸੇ ਤਰ੍ਹਾਂ ਕ੍ਰਾਂਤੀਕਾਰੀ ਕਵੀ, ਸਾਹਿਤਕਾਰ ਤੇ ਅਨੁਵਾਦਕ ਰਾਮ ਪ੍ਰਸ਼ਾਦ ਬਿਸਮਲ ਹੁਣਾਂ ਦਾ ਜ਼ਿਕਰ ਕਰਦੇ ਹਾਂ ਤੇ ਫਿਰ ਆਪਣੇ ਵਿਸ਼ੇ ਵੱਲ ਨੂੰ ਚੱਲਦੇ ਹਾਂ। ਜਿਨ੍ਹਾਂ ਦਾ ਜਨਮ 11 ਜੂਨ 1897 ਨੂੰ ਮਾਤਾ ਮੁਲਮਤੀ ਦੇ ਪਿਤਾ ਮੁਰਲੀਧਰ ਉਨ੍ਹਾਂ ਦੇ ਘਰ ਸ਼ਾਹਜਹਾਂਪੁਰ ਦੇ ਵਿੱਚ ਹੁੰਦਾ ਹੈ। ਉਨ੍ਹਾਂ ਪਿਤਾ ਦੇ ਕੋਲੋਂ ਹਿੰਦੀ, ਮੌਲਵੀ ਪਾਸੋਂ ਉਰਦੂ ਸਿੱਖਿਆ ਤੇ ਬਚਪਨ ਤੋਂ ਹੀ ਉਹ ਕਿਤਾਬਾਂ, ਖਾਸ ਕਰਕੇ ਨਾਵਲ ਤੇ ਗਜ਼ਲਾਂ ਪੜ੍ਹਨ ਦਾ ਸ਼ੌਕ ਰੱਖਦੇ ਸੀ। 1918 ਦੇ ਵਿੱਚ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਏ ਤੇ ਉਹ ਪੰਡਿਤ ਅਗਿਆਤ ਰਾਮ ਆਪਣੇ ਤੇ ਬਿਸਮੱਲਾ ਦੇ ਨਾਂ ਦੇ ਹੇਠ ਜਿਹੜਾ ਕੰਮ ਕਰਦੇ ਰਹੇ। ਰਿਪਬਲਿਕਨ ਐਸੋਸੀਏਸ਼ਨ ਦੇ ਮੁੱਢਲੇ ਮੈਂਬਰਾਂ ਦੇ ਵਿੱਚੋਂ ਇੱਕ ਸਨ। 26 ਅਗਸਤ 1925 ਨੂੰ 40 ਗ੍ਰਿਫ਼ਤਾਰੀਆਂ ਹੋਈਆਂ, ਜਿਨ੍ਹਾਂ ਦੇ ਵਿੱਚ ਇਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਬ੍ਰਿਟਿਸ਼ ਸਾਮਰਾਜ ਦੇ ਖਿਲਾਫ਼ ਸਾਜਿਸ਼ ਦੇ ਵਿੱਚ ਸ਼ਾਮਲ ਹੋਣ ਤੇ 22 ਅਪ੍ਰੈਲ ਨੂੰ ਕੋਕਰੀ ਕਾਂਡ ਦੇ ਸੰਬੰਧ ਚ ਕ੍ਰਾਂਤੀਕਾਰੀ ਅਸ਼ਫਾਕ ਉੱਲਾ ਖਾਂ ਤੇ ਰੋਸ਼ਨ ਠਾਕਰ ਸਿੰਘ ਦੇ ਨਾਲ ਫਾਂਸੀ ਦੀ ਸਜ਼ਾ ਜਿਹੜੀ ਸੁਣਾਈ ਗਈ। 19 ਦਸੰਬਰ 1927 ਨੂੰ ਗੋਰਖਪੁਰ ਦੇ ਵਿੱਚ ਫਾਂਸੀ ਦੇ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਅੱਜ ਉਨ੍ਹਾਂ ਦਾ ਜਨਮ ਦਿਨ ਸੀ 11 ਜੂਨ 1897 ਦਾ।

0: ਹਾਲਤ ਲਈ ਮਦਦਗਾਰ ਸਾਬਤ ਹੁੰਦਾ ਹੈ। ਸਵੈ ਪੜਚੋਲ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ, ਬਿਹਤਰ ਪੜਚੋਲ ਕਰਨ, ਬਿਹਤਰ ਫੈਸਲੇ ਲੈਣ, ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਤੇ ਅਤੀਤ ਦੀਆਂ ਗਲਤੀਆਂ ਤੋਂ ਸਿੱਖਣ ਦਾ ਮੌਕਾ ਦਿੰਦੀ ਹੈ ਸਵੈ ਪੜਚੋਲ ਜਦੋਂ ਕਰਦੇ ਹਾਂ। ਤੇ ਜੇ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਪੋਜ਼ਿਟਿਵ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਮਾਨਸਿਕ ਤੌਰ ਦੇ ਉੱਤੇ ਹੋਰ ਮਜ਼ਬੂਤ ਬਣਨਾ ਚਾਹੁੰਦੇ ਹੋ ਤਾਂ ਇਹ ਚਰਚਾ ਦਾ ਜਿਹੜਾ ਹਿੱਸਾ ਜ਼ਰੂਰ ਬਣੋ ਤੇ ਆਪਣੇ ਜਿਹੜੇ ਨੇ ਜ਼ਿੰਦਗੀ ਦੇ ਤਜ਼ਰਬੇ ਉਹ ਸਾਡੇ ਨਾਲ ਵੀ ਸਾਂਝੇ ਜ਼ਰੂਰ ਕਰੋ। ਲਓ ਜੀ ਦੋਸਤੋ, ਤੇ ਗੱਲਾਂ ਬਾਤਾਂ ਕਰਦੇ ਹਾਂ। ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜ ਚੁੱਕੇ ਆ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਸ਼ਮੀ ਜੀ ਕੀ ਹਾਲ ਚਾਲ ਨੇ ਜੀ?
1: ਹਾਂਜੀ, ਬਹੁਤ ਵਧੀਆ ਜੀ। ਇਸ ਵੇਲੇ ਇਧਰ ਮੌਸਮ ਕਾਫੀ ਜਿਹੜਾ ਖੁਸ਼ਗਵਾਰ ਕਹਿ ਸਕਦੇ ਆ ਹੋ ਗਿਆ ਹੈ
0: ਜੀ।
1: ਤਪਦੀਆਂ ਜਿਹੜੀਆਂ ਤਪਦੀ ਰੁੱਤ ਦੇ ਵਿਚ ਠੰਡੀ ਹਵਾ ਦਾ ਬੁੱਲਾ ਜਦੋਂ ਆਉਂਦਾ
0: ਜੀ
1: ਤਾਂ ਆਪਣੇ ਨਾਲ ਬਹੁਤ ਹੀ ਕਹਿ ਲੋ ਵੀ ਸਕੂਨ ਵੀ ਲੈ ਕੇ ਆ ਰਿਹਾ ਹੈ। ਇਸ ਵੇਲੇ ਵੀ ਕਾਫੀ ਜਿਹੜਾ ਬਾਰਿਸ਼ ਹੋ ਰਹੀ ਹੈ ਔਰ ਠੰਡੀ ਹਵਾ ਚੱਲ ਰਹੀ ਹੈ
0: ਜੀ।
1: ਜਦ ਕਿ ਸਵੇਰੇ ਜਾਂ ਕੱਲ ਤੱਕ ਜਿਹੜਾ 43 ਤੱਕ ਜਿਹੜਾ ਟੈਂਪਰੇਚਰ ਚਲਾ ਗਿਆ ਸੀ।
0: ਬਿਲਕੁਲ, ਖਬਰਾਂ ਸ਼ਮੀ ਜੀ ਇਹ ਨੇ ਕਿ ਪੌਂਗ ਡੈਮ ਤੋਂ ਪਾਣੀ ਦੇ ਜਿਹੜੇ ਨੇ ਫਾਟਕ ਚੁੱਕ ਦਿੱਤੇ ਆ ਥੋੜੇ।
1: ਨਹੀਂ, ਉਹ ਉਹਨਾਂ ਦੀ ਜਿਹੜੀ ਨਾ ਰੁਟੀਨ ਦੇ ਵਿੱਚ ਇੱਕ ਐਕਸਰਸਾਈਜ਼ ਚੱਲਦੀ ਰਹਿੰਦੀ ਆ।
0: ਓਕੇ ਜੀ, ਓਕੇ।
1: ਹਾਂਜੀ, ਉਹ ਉਹਨਾਂ ਨੂੰ ਚੈੱਕ ਕਰਦੇ ਰਹਿੰਦੇ ਕਿ ਭਾਈ ਇਹ ਨਾ ਹੋਏ ਕਿ ਮੁੜ ਕੇ ਉਹ ਫਾਟਕੀ ਨਾਲ ਚੱਕੇ ਜਾਣ
0: ਜੀ, ਬਿਲਕੁਲ
1: ਪੱਟੇ ਚੱਕ ਹੋ ਜਾਣ
0: ਜੀ।
1: ਉਹਦੀ ਰੁਟੀਨ ਦੇ ਵਿੱਚ ਜਿਹੜੀ ਐਕਸਰਸਾਈਜ਼ ਉਹਨਾਂ ਦੀ ਚੱਲਦੀ ਹੈ ਜੀ। ਲਗਭਗ ਸਾਰੇ ਜਿੰਨੇ ਜਿੱਥੇ ਵੀ ਡੈਮ ਨੇ ਉਹਨਾਂ ਦਾ ਇੱਕ ਕਹਿ ਲੋ ਵੀ ਨਿਤਨੇਮ ਹੀ ਕਹਿ ਲੋ ਹੈਗਾ
0: ਜੀ।
1: ਤੋ ਇੱਕ ਜਿਹੜੀ ਉਹ ਵਿਸ਼ੇ ਨਾਲ ਜੁੜਦੀ ਜਿਹੜੀ ਗੱਲਬਾਤ, ਉਹ ਵੀ ਮੈਨੂੰ ਲੱਗਦਾ ਉਹਦਾ ਵੀ ਹਿੱਸਾ ਆਪਾਂ ਮੰਨ ਸਕਦੇ ਹਾਂ ਕਿ ਉਹ ਵੀ ਐਨਾਲਿਸਿਸ ਕਰਦੇ ਆ
0: ਜੀ
1: ਕਿ ਭਾਈ ਪੜਚੋਲ ਕਰਕੇ ਦੇਖ ਲਈਏ ਕਿ ਸਾਰਾ ਕੁਝ ਠੀਕ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਬਹੁਤ ਹੀ ਖੂਬਸੂਰਤ, ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ
0: ਜੀ।
1: ਇਹਦੇ ਉੱਤੇ ਆਮ ਤੌਰ ਤੇ ਅਸੀਂ ਇਹਨੂੰ ਇਗਨੋਰ ਕਰਦੇ ਹਾਂ ਤੇ ਇਗਨੋਰ ਕਰਨ ਦੇ ਲਈ ਵੀ ਸਾਡੇ ਕੋਲ ਬੜੇ ਕਾਰਨ ਹੁੰਦੇ ਆ ਕਿਉਂਕਿ ਐ ਲੱਗਦਾ ਹੁੰਦਾ ਕਿ ਭਾਈ ਮੇਰੇ ਤੋਂ ਵਧੀਆ ਤਾਂ ਕੋਈ ਸੋਚ ਨਹੀਂ ਸਕਦਾ
0: ਜੀ,
1: ਤਾਂ ਫਿਰ ਮੈਨੂੰ ਹੋਰ ਕੀ ਸੋਚਣ ਦੀ ਲੋੜ ਹੈ। ਅਸੀਂ ਉਹ ਸੋਚ ਵਿਚਾਰ ਵਾਲਾ ਜਿਹੜਾ ਨਾ ਕਹਿ ਲੋ ਵੀ ਕਨਸੈਪਟ ਹੀ ਕੱਢ ਕੇ ਇੱਕ ਪਾਸੇ ਰੱਖ ਦਿੰਦੇ ਹਾਂ ਕਿ ਉਹਨੂੰ ਆਪਾਂ ਕਹਿੰਦੇ ਵੀ ਇਹਦੀ ਕੀ ਲੋੜ ਆ
0: ਜੀ।
1: ਇੱਥੋਂ ਤੱਕ ਕਿ ਸਾਡੀ ਗੱਲਬਾਤ ਵਿੱਚ ਵੀ ਇਹ ਆਪਾਂ ਵੇਖਣ ਨੂੰ ਆਪਾਂ ਨੂੰ ਮਿਲੂਗਾ ਕਿ ਦੂਜੇ ਨੂੰ ਐ ਕਹਾਂਗੇ ਤੈਨੂੰ ਜ਼ਿਆਦਾ ਪਤਾ, ਤੈਨੂੰ ਕੁਛ ਨੀ ਪਤਾ, ਜੋ ਮੈਨੂੰ ਪਤਾ ਉਹ ਸਭ ਉਹੀ ਸਭ ਕੁਛ ਹੈ। ਇਹ ਇੱਕ ਵੱਡੀ ਬਿਲਕੁਲ ਜੀ ਰੁਕਾਵਟ ਹੈ ਇੱਕ ਤਰ੍ਹਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ, ਜਦੋਂ ਅਸੀਂ ਐਕਸੈਪਟ ਹੀ ਕਰ ਲੈਂਦੇ ਹਾਂ ਕਿ ਬਸ ਜੋ ਧਰਤੀ ਦਾ ਸਿਰ ਹੈ ਉਹ ਮੈਂ ਹੀ ਹਾਂ
0: ਜੀ।
1: ਤੋ ਸੈਲਫ ਐਨਾਲਿਸਿਸ ਜਿਹੜਾ ਸਵੈ ਪੜਚੋਲ ਹੈ ਇਹਦਾ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ, ਡੇਲੀ ਬੇਸ ਤੇ ਹੋਣਾ ਚਾਹੀਦਾ ਔਰ ਆਪਾਂ ਜਿਹੜਾ ਨਿਤਨੇਮ ਵੀ ਇਹਨੂੰ ਕਹਿ ਦਿੰਦੇ ਹਾਂ ਕਿ ਉਹਦਾ ਇੱਕ ਹਿੱਸਾ ਜ਼ਰੂਰ ਹੋ ਜਾਣਾ ਚਾਹੀਦਾ
0: ਜੀ।
1: ਸਵੇਰੇ ਜਦੋਂ ਅੱਖ ਖੁੱਲਦੀ ਹੈ ਉਦੋਂ ਆਪਾਂ ਸੋਚੀਏ ਕਿ ਅੱਜ ਜਿਹੜਾ ਪਿਛਲੇ ਦਿਨਾਂ ਚ ਆਪਾਂ ਨੇ ਸਕਾਰ ਅਭਿਆਨ ਸੋਚਿਆ ਕਿ ਉਹ ਅੱਜ ਕਿਵੇਂ ਕਿਵੇਂ ਉਹਨੂੰ ਪੂਰਾ ਕਰਨਾ, ਐਕਸ਼ਨ ਮੋਡ ਚ ਰਹਿੰਦੇ ਹਾਂ
0: ਜੀ,
1: ਤੇ ਸ਼ਾਮ ਤੱਕ ਉਹਦੀ ਇੱਕ ਆਪਾਂ ਅਨੈਲਿਸਿਸ ਕਰਕੇ ਦੇਖ ਸਕਦੇ ਹਾਂ ਕਿ ਭਾਈ ਉਹ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ, ਕਿੰਨੇ ਕਾਮਯਾਬ ਹੋਏ ਤੇ ਕੀ ਉਹਦੇ ਚ ਹੋਰ ਆਪਾਂ ਕਰ ਸਕਦੇ ਹਾਂ
0: ਜੀ।
1: ਇਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਕਈ ਤਾਂ ਕਈ ਬੰਦੇ ਜਿਹੜੇ ਆ ਉਹ ਇੰਨੇ ਜ਼ਿਆਦਾ ਇਸ ਮਾਮਲੇ ਦੇ ਵਿੱਚ ਬਾਹਲੀ ਅਗਰੈਸਿਵ ਹੋ ਜਾਂਦੇ ਆ, ਉਹ ਓਵਰ ਥਿੰਕਿੰਗ ਵਾਲੇ ਪਾਸੇ ਚਲੇ ਜਾਂਦੇ ਆ, ਇੰਨੇ ਬੁਰਾ ਹਾਲ ਕਰ ਲੈਂਦੇ ਆਪਣਾ ਸੋਚ ਸੋਚ ਕੇ, ਅਨੈਲਿਸਿਸ ਦਾ ਵੀ ਮਤਲਬ ਗਾਹ ਪਾ ਕੇ ਰੱਖ ਦਿੰਦੇ ਆ ਕਿ ਸ਼ੀਸ਼ੇ ਅੱਗੇ ਖੜੇ ਰਹਿੰਦੇ ਆ ਕਿ ਦੱਸੋ ਜੀ ਮੈਂ ਕਿਹੋ ਜਿਹਾ ਲੱਗਣ ਡਿਆ। ਆਪਣੇ ਆਪ ਨੂੰ ਹੀ ਸੈਲਫ ਪ੍ਰੇਜ਼ ਜਾਂ ਸੈਲਫ ਪਿਟੀ ਦੇ ਮਾਹੌਲ ਚ ਜਦੋਂ ਆਪਾਂ ਲੈ ਕੇ ਜਾਵਾਂਗੇ ਤਾਂ ਓਵਰ ਥਿੰਕਿੰਗ ਜਿਹੜੀ ਹੋ ਜਾਏਗੀ। ਜਦ ਕਿ ਚਾਹੀਦਾ ਆਪਾਂ ਨੂੰ ਕੀ ਹੈ ਕਿ ਬੈਲੈਂਸਡ ਇੱਕ ਆਪਣੀ ਜਿਹੜੀ ਆ ਪਾਵਰ, ਸਾਡੀ ਸਟਰੈਂਥ ਕੀ ਆ ਤੇ ਸਾਡੀ ਕਮਜ਼ੋਰੀ ਕੀ ਆ
0: ਜੀ,
1: ਇਹਨੂੰ ਜਾਂਚਣਾ ਪਰਖਣਾ ਬਹੁਤ ਜ਼ਰੂਰੀ ਹੋ ਜਾਂਦਾ। ਇਹੀ ਸੈਲਫ ਅਨੈਲਿਸਿਸ ਹੈ ਜੀ।
0: ਬਿਲਕੁਲ, ਕਿਉਂਕਿ ਕੋਈ ਵੀ ਗੱਲ ਆ ਸ਼ਮੀ ਜੀ, ਕਿਉਂਕਿ ਜਦੋਂ ਆਪਾਂ ਨੈਗੇਟਿਵਿਟੀ ਜਾਂ ਪੋਜ਼ਿਟਿਵਿਟੀ ਦੀ ਗੱਲ ਕਰਦੇ ਆਂ ਤੇ ਅਗਲੇ ਬੰਦੇ ਨੂੰ ਪਹਿਲਾਂ ਤਾਂ ਸਾਡੇ ਲਈ ਉਹ ਮਤਲਬ ਕਿ ਇੰਨਾ ਕੁ ਅਜੀਜ਼ ਹੁੰਦਾ ਹੈ ਜਾਂ ਕਹਿ ਲਓ ਕਿ ਇੰਨਾ ਕੁ ਉਹਨੂੰ ਵਧੀਆ ਮੰਨਦੇ ਆ ਕਿ ਉਹ ਤੋਂ ਵਧੀਆ ਤਾਂ ਕੋਈ ਬੰਦਾ ਹੀ ਨਹੀਂ ਹੈ। ਪਰ ਜਦੋਂ ਉਹ ਚਾਹੇ ਰਿਸ਼ਤੇ ਨੇ, ਚਾਹੇ ਯਾਰੀ ਦੋਸਤੀ ਹੈ, ਚਾਹੇ ਕਿਸੇ ਦੇ ਉੱਤੇ ਤੁਹਾਨੂੰ ਇੰਨਾ ਕੁ ਭਰੋਸਾ ਹੈ ਕਿ ਉਹ ਤੁਹਾਨੂੰ ਰੱਬ ਵਰਗਾ ਲੱਗਦਾ ਹੈ, ਤੇ ਉਹ

0: ਜਦੋਂ ਇਹ ਚੀਜ਼ਾਂ ਦੇ ਸਾਹਮਣੇ ਕੁਝ ਨਾ ਕੁਝ ਸਵਾਲ ਖੜੇ ਹੁੰਦੇ ਆ ਜਾਂ ਤਕਰਾਰ ਬਣ ਜਾਂਦੇ ਆ, ਦੂਰੀਆਂ ਹੋ ਜਾਂਦੀਆਂ, ਤੇ ਫਿਰ ਲੱਗਦਾ ਕਿ ਉਸ ਤੋਂ ਤਾਂ ਮਤਲਬ ਕਿ ਨੀਚੇ ਪੱਧਰ ਦਾ ਬੰਦਾ ਕੋਈ ਹੈ ਹੀ ਨਹੀਂ ਇਸ ਦੁਨੀਆਂ ਦੇ ਉੱਤੇ, ਹੈ ਨਾ ਜੀ। ਤੇ ਉਹ ਚੀਜ਼ ਨੂੰ ਸਾਬਤ ਕਰਨ ਦੇ ਲਈ ਤੇ ਅਸੀਂ ਇੰਨੇ ਕੁ ਨੀਵੇਂ ਪੱਧਰ ਦੇ ਉੱਤੇ ਆਪਣੀ ਸੋਚ ਨੂੰ ਲੈ ਜਾਂਦੇ ਹਾਂ ਕਿ ਕਦੇ ਆਪਣੇ ਆਪ ਦੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਭਈ ਯਾਰ ਇਹ ਕੀ ਕਹਿ ਕੀ ਦਿੱਤਾ। ਹਨ
1: ਜੀ ਬਿਲਕੁਲ ਸਹੀ ਗੱਲ ਹੈ ਜੀ, ਉਹ ਤਾਂ ਉਹੀ ਗੱਲ ਹੈ ਨਾ, ਜੋ ਰੰਗਾਂ ਚਿੱਤਰੇ ਨੇ ਖੁਰ ਜਾਣਗੇ ਤੇ ਉਹ ਸਮੇਂ ਦੇ ਨਾਲ ਜਿਹੜੀ ਵਕਤ ਦੀ ਕਸਵੱਟੀ ਦੇ ਉੱਤੇ ਜਿਹੜੀ ਹੈ ਇਹਨਾਂ ਦੀ ਪਰਖ ਹੁੰਦੀ ਆ
0: ਜੀ।
1: ਤੋ ਪਰਖ ਹੋਣ ਤੋਂ ਬਾਅਦ ਜਦੋਂ ਅਸੀਂ ਵੇਖਦੇ ਹਾਂ ਕਿ ਭਾਈ ਸਾਡੀ ਜਿਹੜੀ ਆਪਣੀ ਖੁਦ ਦੀ ਗਲਤੀ ਕੀ ਆ
0: ਜੀ,
1: ਕਿਉਂਕਿ ਜਦੋਂ ਅਸੀਂ ਦੂਜੇ ਨੂੰ ਤਾਂ ਦੋਸ਼ ਦੇਣ ਨੂੰ ਆਪਾਂ ਮਿੰਟ ਲੱਗਦਾ ਆਪਣਾ, ਉਹਨਾਂ ਨੂੰ ਤਾਂ ਲਾ ਹੀ ਸਕਦੇ ਆਪਾਂ ਕਿ ਭਾਈ ਇਹਦਾ ਸਾਰਾ ਕਸੂਰ ਹੈ, ਮੈਂ ਤਾਂ ਸਾਰਾ ਸਹੀ ਸਹੀ ਜੋ ਸੀਗਾ ਉਹ ਮੇਰਾ ਹੀ ਹੈ
0: ਜੀ,
1: ਜੋ ਭੇੜਾ ਹੈ ਉਹ ਦੂਜੇ ਬੰਦੇ ਦਾ ਹੈ
0: ਜੀ।
1: ਤੋ ਇਹਨੂੰ ਆਪਾਂ ਇਹਨੂੰ ਰੱਖਦੇ ਕਿ ਉਹ ਗਲਤੀ ਦਾ ਟੋਕਰਾ ਦੂਜੇ ਦੇ ਸਿਰ ਮੜਤਾ ਜਾਏ, ਫਿਰ ਵੀ ਇਹ ਜੇ ਜਿਵੇਂ ਤੁਸੀਂ ਕਿਹਾ ਕਿ ਭਾਈ ਬੜਾ ਅਸੀਂ ਕਈ ਵਾਰੀ ਮਾਨ ਤਾਨ ਰੱਖਦੇ ਕਿ ਹਾਂ ਠੀਕ ਹੈ ਜੀ ਉਹ ਤੇ ਸਾਨੂੰ ਬਹੁਤ ਭਰੋਸਾ ਹੈ, ਤੋ ਭਰੋਸੇ ਯੋਗਤਾ ਵੀ ਦੂਸਰੇ ਬੰਦੇ ਦੀ ਨਿਰਭਰ ਕਰਦੀ ਹੈ, ਸਾਡੀਆਂ ਆਪਣੀਆਂ ਚੀਜ਼ਾਂ ਦੇ ਉੱਤੇ ਵੀ ਨਿਰਭਰ ਕਰਦੀ ਹੈ ਕਿ ਅਸੀਂ ਉਹਦੇ ਲਈ ਕਿੰਨੇ ਭਰੋਸੇਯੋਗ ਹਾਂ
0: ਜੀ।
1: ਅਸਲ ਚ ਤਾਂ ਇੱਥੇ ਵੀ ਹੈ, ਹੁਣ ਇਤਿਹਾਸ ਦੇ ਵਿਚ ਜਦੋਂ ਆਪਾਂ ਦੇਖੀਏ ਨਾ ਕਿ ਤੁਸੀਂ ਨਾਵਲ ਪੜਿਆ ਵੀ ਆ ਤੇ ਮੈਂ ਵੀ ਉਹਨੂੰ ਪੜਨਾ ਸ਼ੁਰੂ ਕੀਤਾ ਤੇ ਬੜਾ ਆਨੰਦ ਉਚਾ ਰਿਹਾ ਹੈ ਕਿ ਸੂਰਜ ਦੀ ਅੱਖ ਬਲਦੇਵ ਸਿੰਘ ਹੋਰਾਂ ਦਾ
0: ਸੜਕਨਾਮੇ
1: ਜਿਵੇਂ ਸ਼ੁਰੂ ਦੇ ਹਾਂਜੀ ਸ਼ੁਰੂ ਦੇ ਵਿਚ ਜਿਵੇਂ ਘਟਨਾ ਹੁੰਦੀ ਆ ਕਿ ਜਿਹੜਾ ਜੈ ਸਿੰਘ ਕਨਈਆ ਦਾ ਬੇਟਾ ਹੈ ਉਹ ਮਹਾ ਸਿੰਘ ਦੇ ਹੱਥੋਂ ਯੁੱਧ ਦੇ ਵਿਚ ਮਾਰਿਆ ਜਾਂਦਾ ਗੁਰਬਖਸ਼ ਸਿੰਘ, ਤੇ ਉਸ ਵੇਲੇ ਇੱਕ ਸਾਰੀ ਸਥਿਤੀ ਨੂੰ ਜਿਹੜੀ ਅਨੈਲਿਸਿਸ ਕਰ ਰਹੀ ਆ ਪੜਚੋਲ ਕਰ ਰਹੀ ਆ ਉਹਦੀ ਸਮੀਖਿਆ ਕਰਕੇ ਜਿਹੜਾ ਇੱਕ ਸਟਰੋਂਗ ਫੈਸਲਾ ਇੱਕ ਜਿਹੜੀ ਔਰਤ ਆ ਉਹ ਕਰ ਰਹੀ ਆ ਸਦਾ ਕੌਰ
0: ਜੀ,
1: ਉਹਨਾਂ ਦਾ ਰੋਲ ਕਿੰਨਾ ਇੰਪੋਰਟੈਂਟ ਆ ਕਿ ਜਦੋਂ ਹਾਲਾਂਕਿ ਉਹਦਾ ਜਿਹੜੇ ਸਹੁਰਾ ਸਾਹਿਬ ਆ ਉਹ ਤਾਂ ਕਹਿ ਰਿਹਾ ਕਿ ਬਈ ਉਹ ਦੁਸ਼ਮਣ ਹੈ ਸਾਡਾ
0: ਜੀ,
1: ਲੇਕਿਨ ਇਹਨਾਂ ਨੂੰ ਸਦਾ ਕੌਰ ਹੋਰਾਂ ਨੂੰ ਲੱਗ ਰਿਹਾ ਕਿ ਬਈ ਏਦਾਂ ਨੀ ਠੀਕ, ਇਹ ਬਹੁਤ ਪਾਵਰਫੁਲ ਬੰਦਾ
0: ਜੀ,
1: ਤੋ ਇਹ ਹੋ ਸਕਦਾ ਆਉਣ ਵਾਲੇ ਟਾਈਮ ਚ ਰਾਜ ਭਾਗ ਵੀ ਇਹਦਾ ਹੋਏ, ਆਪਣੇ ਪਤੀ ਦੀ ਮੌਤ ਦਾ ਪਤਾ ਲਵੂਗੀ ਮੈਂ
0: ਜੀ,
1: ਬਟ ਉਹਦਾ ਤਰੀਕਾ ਉਹਦਾ ਜੰਗ ਯੁੱਧ ਦਾ ਜਿਹੜਾ ਤਰੀਕਾ ਕੂਟਨੀਤੀ ਆ ਉਹ ਵੱਖਰੀ ਤਰ੍ਹਾਂ ਦੀ ਹੋਊਗੀ। ਤਾਂ ਉਹਨੇ ਆਪਣੀ ਬੇਟੀ ਮਹਿਤਾਬ ਕੌਰ ਦਾ ਰਿਸ਼ਤਾ ਉੱਥੇ ਰਣਜੀਤ ਸਿੰਘ ਨਾਲ ਜਿਹੜਾ ਕਰਨ ਦੀ ਪੇਸ਼ਕਸ਼ ਕੀਤੀ ਸੀ, ਤਾਂ ਉਹ ਜੈ ਸਿੰਘ ਵੀ ਬੜਾ ਹੈਰਾਨ ਹੋ ਗਿਆ ਸੀ ਕਿ ਐਂ ਕਿਵੇਂ ਸੋਚ ਸਕਦੇ ਆ ਉਹ, ਮੈਂ ਤਾਂ ਦੁਨੀਆਂ ਕੀ ਕਹੂਗੀ ਜੇ ਇੱਕ ਤਾਂ ਜੋੜ ਮੇਲ ਕੋਈ ਨੀ, ਮਹਿਤਾਬ ਕੌਰ ਤੇ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਜੋੜ ਮੇਲ ਹੀ ਕੋਈ ਨੀ
0: ਜੀ,
1: ਤੇ ਸਾਨੂੰ ਲੋਕੀ ਮਖੌਲ ਕਰਿਆ ਕਰਨਗੇ ਬਾਕੀ ਸਰਦਾਰ ਕਿ ਇਹ ਕਿਹੋ ਜਿਹਾ ਰਿਸ਼ਤਾ ਕਰ ਲਿਆ ਜੀ, ਉਤੋਂ ਜਿਹਨੇ ਮੁੰਡਾ ਕਤਲ ਕੀਤਾ ਉਹਦੇ ਨਾਲ ਹੀ ਰਿਸ਼ਤਾ ਜੋੜ ਲਿਆ ਜੀ, ਇਹਨਾਂ ਦੀ ਅਣਖੀ ਹੈ ਨੀ ਜੇ ਹੈ ਉਹ ਹੈ, ਪਰ ਸਦਾ ਕੌਰ ਉਹਨੂੰ ਆਇਰਨ ਲੇਡੀ ਆਪਾਂ ਕਹਿ ਸਕਦੇ ਹਾਂ
0: ਜੀ,
1: ਕਿ ਬਾਈ ਉਹ ਤਾਂ ਬਿਲਕੁਲ ਉਹਨੇ ਕਹਿ ਲੋ ਵੀ ਜਿਹੜਾ ਹਾਰ ਸ਼ਿੰਗਾਰ ਸਾਰਾ ਡੱਬੇ ਚ ਬੰਦ ਕਰਕੇ
0: ਜੀ
1: ਉਹਨੇ ਡਿਟਰਮਿੰਡ ਹੋ ਗਈ ਸੀ ਕਿ ਮੈਂ ਹੁਣ ਬਦਲਾ ਲੈਣਾ ਆਪਣੇ ਤਰੀਕੇ ਨਾਲ ਹੀ ਲਊ,
0: ਬਿਲਕੁਲ
1: ਰਿਸ਼ਤੇਦਾਰੀ ਜੋੜ ਕੇ ਪਹਿਲਾਂ ਪਾਵਰਫੁਲ ਹੋਵਾਂਗੇ ਫਿਰ ਦੇਖਾਂਗੇ, ਜਦ ਪਾਵਰ ਹੀ ਨਹੀਂ ਫਿਰ ਕੀ ਕਰਾਂਗੇ।
0: ਸੋ
1: ਉਹ ਇੱਕ ਇਤਿਹਾਸਿਕ ਮੌਕੇ ਤੇ ਤੁਸੀਂ ਬਾਅਦ ਜੋ ਕੁਛ ਵੀ ਆ ਉਹ ਤਾਂ ਇਤਿਹਾਸ ਹੈ, ਸਾਰਿਆਂ ਨੂੰ ਪਤਾ ਹੈ ਵੀ ਕਿੰਨੀ ਉਹਨਾਂ ਨੇ ਅੱਗੇ ਜਿਹੜੀ ਆ ਰਣਜੀਤ ਸਿੰਘ ਨੂੰ ਜਿਹੜਾ ਪਾਵਰਫੁਲ ਬਣਾਉਣ ਚ ਕਿੰਨੀ ਮਦਦ ਕੀਤੀ ਤੇ ਕੀ ਕੁਛ ਹੋਇਆ, ਇਤਿਹਾਸ ਗਵਾਹ ਹੈ
0: ਜੀ।
1: ਇਹ ਇੱਕ ਪੜਚੋਲ ਦਾ ਨਾ ਇੱਕ ਵਕਤ ਹੁੰਦਾ,
0: ਬਿਲਕੁਲ
1: ਉਦੋਂ ਸਾਡੇ ਕੋਲ ਇੱਕ ਕਹਿ ਲੋ ਵੀ ਉਸ ਟਾਈਮ ਦੇ ਵਿੱਚ ਜਦੋਂ ਅਸੀਂ ਵੇਖੀਏ ਕਿ ਅਹਿਮ ਫੈਸਲਾ ਲੈਣਾ ਹੁਣ ਜ਼ਿੰਦਗੀ ਦਾ
0: ਜੀ,
1: ਤਾਂ ਉਹ ਕਿਵੇਂ ਲਿਆ ਜਾ ਸਕਦਾ, ਇਹੋ ਜਿਹੀਆਂ ਜਿਹੜੀਆਂ ਉਦਾਹਰਨਾਂ ਜਦੋਂ ਆਪਾਂ ਦੇਖਦੇ ਹਾਂ। ਹੁਣ ਤੁਸੀਂ ਰਾਮ ਪ੍ਰਸਾਦ ਬਿਸਮਿਲ ਹੋਰਾਂ ਨੂੰ ਯਾਦ ਕਰ ਰਹੇ ਸੀ, ਤੋ ਉਹਨਾਂ ਦੀ ਸ਼ਖਸੀਅਤ ਵੇਖੋ ਕਿੰਨੀ ਮਹਾਨ ਸ਼ਖਸੀਅਤ ਆ
0: ਜੀ,
1: ਤੇ ਬਹੁਤ ਜਿਹੜੇ ਆ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਬੰਦਾ ਧਾਰਾ ਦੇ ਉਲਟ ਚੱਲਦਾ
0: ਜੀ,
1: ਨਦੀ ਦੀ ਧਾਰਾ ਦੇ ਉਲਟ ਚੱਲਦਾ, ਕਿਉਂਕਿ ਆਪਣੇ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਆ
0: ਜੀ।
1: ਦੇਸ਼ ਭਗਤਾਂ ਨੂੰ ਜਦੋਂ ਆਪਾਂ ਦੇਖਦੇ ਆ ਜਾਂ ਜਿਹੜੇ ਆਪਾਂ ਨਾਬਰੀ ਦਾ ਇਤਿਹਾਸ ਇਹਨੂੰ ਕਹਿ ਸਕਦੇ ਆ ਕਿ ਹੈਗਾ ਕਿ ਆਪਾਂ ਨੀ ਮੰਨਦੇ ਵੀ ਹਾਂ ਜਿਹੜੇ ਕਾਨੂੰਨ ਆ ਇਹ ਅਸੀਂ ਬੈਟਰ ਸੋਚਦੇ ਆ ਤੇ ਸਾਡੇ ਵਾਲੀ ਸੋਚ ਵਧੀਆ,
0: ਬਿਲਕੁਲ
1: ਤੋ ਇਹ ਚੀਜ਼ਾਂ ਆਉਂਦੀਆਂ ਕਿੱਥੋਂ ਆ? ਇਹੀ ਚੀਜ਼ਾਂ ਨੇ ਕਿ ਆਪਾਂ ਆਪਣੇ ਆਪ ਨੂੰ ਜਦੋਂ ਦੇਖਦੇ ਹਾਂ ਕਿ ਮੇਰਾ ਪਰਪਸ ਕੀ ਆ, ਮੈਂ ਜੇ ਅਗਰ ਜੀ ਰਿਹਾ ਹਾਂ ਤਾਂ ਮੇਰਾ ਕੋਈ ਕੋਈ ਨਾ ਕੋਈ ਤਾਂ ਮੇਰਾ ਲਾਈਫ ਦਾ ਜਿਹੜਾ ਏਮ ਓਬਜੈਕਟਿਵ ਕੁਛ ਤਾਂ ਹੋਣਾ ਚਾਹੀਦਾ। ਇਹ ਤਾਂ ਹੈ ਨੀ ਕਿ ਮੈਂ ਸਵੇਰੇ ਸ਼ਾਮ ਬਸ ਉਹ ਇੱਕ 9 to 5 ਦਾ ਜਿਹੜਾ ਪ੍ਰੋਜੈਕਟ ਹੈ ਉਹਦੇ ਵਿੱਚ ਉਲਝਿਆ ਹੋਇਆ।
0: ਬਿਲਕੁਲ
1: ਕੋਈ ਇਹ ਚੀਜ਼ ਉੱਥੇ ਬਹੁਤ ਕੰਮ ਆਉਂਦੀ ਹੈ। ਤੁਸੀਂ ਬਿਲਕੁਲ ਇਹ ਸਹੀ ਲਿਖਿਆ ਕਿ ਇਹ ਆਪਣੇ ਆਪ ਨੂੰ ਜਾਣਨ ਦੀ ਇੱਕ ਅਹਿਮ ਯਾਤਰਾ, ਇਹਨੂੰ ਕਹਿ ਸਕਦੇ ਆਪਾਂ ਸਵੈ ਪਰਚੋਲ ਨੂੰ।
0: ਨਾਲੇ ਇਹਦੇ ਵਿੱਚ ਇਹ ਵੀ ਹੈ ਨਾ, ਜਦੋਂ ਤੁਸੀਂ ਸਿੱਖ ਬੀਬੀਆਂ ਦੀ ਗੱਲ ਕੀਤੀ ਹੈ ਜਾਂ ਜਿਹੜੇ ਵਾਰੀਅਰ ਵੀ ਰਹੇ ਆ, ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਲੜਦੇ ਰਹੇ ਆ, ਜੰਗਾਂ ਦੇ ਵਿੱਚ ਇਤਿਹਾਸ ਰਚੇ ਆ, ਬਹੁਤ ਸਾਰੇ ਨਾਮ ਨੇ, ਕਦੇ ਮੈਂ ਉਹਦਾ ਜ਼ਿਕਰ, ਕੋਸ਼ਿਸ਼ ਹੈ ਮੇਰੀ ਸ਼ੁਰੂ ਤੋਂ ਹੀ ਕਿ ਉਹਨਾਂ ਦੀ ਇੱਕ ਕਿਤਾਬ ਪਈ ਹੈ ਮੇਰੇ ਕੋਲ, ਸਿੱਖ ਆਪਣੇ ਬੀਬੀਆਂ ਨਾਮ ਦੀ, ਇਤਿਹਾਸਕ ਸਿੱਖ ਬੀਬੀਆਂ, ਤੇ ਉਹ ਮੇਰਾ ਮਨ ਕਰਦਾ ਹੁੰਦਾ ਕਦੇ ਨਾ ਕਦੇ ਉਹਨਾਂ ਦੀ ਸਾਂਝ ਪਾਈਏ, ਕਿਉਂਕਿ ਦੇਖੋ ਜਦੋਂ ਦੀ ਦੁਨੀਆ ਆਪਣੇ ਸ਼ਮੀ ਜੀ ਬਣੀ ਆ ਨਾ, ਉਦੋਂ ਦਾ ਮਰਦ ਸਮਾਜ ਕਿਤੇ ਨਾ ਕਿਤੇ ਹਰ ਪਾਸੇ ਹੀ ਭਾਰੂ ਰਿਹਾ, ਤੇ ਅੱਜ ਦੀ ਔਰਤ ਕਿਤੇ ਨਾ ਕਿਤੇ ਇੱਕ ਮੁਕਾਮ ਦੇ ਉੱਤੇ ਪਹੁੰਚੀ ਹੈ, ਤੇ ਜਿਵੇਂ ਕਿ ਮਰਦ ਕਮਾ ਕੇ ਪਹਿਲਾਂ ਲਿਆਉਂਦਾ ਸੀਗਾ ਘਰ ਨੂੰ, ਤਾਂ ਉਹ ਘਰ ਦਾ ਰੋਜ਼ੀ ਰੋਟੀ ਜਾਂ ਹੋਰ ਸਾਰਾ ਕੁਝ ਉਹਦਾ ਫਰਜ਼ ਸਮਝਦੀ ਸੀ ਕਿ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ, ਜੇ ਸਿੱਧੇ ਸ਼ਬਦਾਂ ਚ ਕਹੀਏ ਕਿ ਜੋ ਚੀਜ਼ ਮੈਂ ਮਹਿਸੂਸ ਕਰਦਾ, ਚਲੋ ਇੱਥੇ ਜਿਸ ਹਿਸਾਬ ਦੇ ਨਾਲ ਅਸੀਂ ਰਹਿੰਦੇ ਹਾਂ, ਕਿ ਉਹਨੂੰ ਆਪਣੇ ਆਪ ਦੇ ਵਿੱਚ ਇੱਕ ਗਿਲਟ ਫੀਲ ਹੋਣ ਲੱਗ ਜਾਂਦਾ ਹੈ ਔਰਤ ਨੂੰ, ਕਿ ਇਹ ਕੰਮ ਕਰਕੇ ਮੈਂ ਕਿਤੇ ਨਾ ਕਿਤੇ ਇਹਦੇ ਉੱਤੇ ਬੋਝ ਆ, ਮਤਲਬ ਕਿ ਉਹ ਮੇਰੇ ਲਈ ਕਮਾ ਕੇ ਲਿਆ ਰਿਹਾ, ਤੇ ਮੈਂ ਕਿਉਂ ਨੀ, ਮਤਲਬ ਕਿ ਆਪਣੇ ਮੈਂ ਚਾਰ ਦੀਵਾਰੀ ਦੇ ਵਿੱਚ ਘਰ ਦੇ ਵਿੱਚ, ਮਤਲਬ ਕਿ ਇੱਕ ਤਰ੍ਹਾਂ ਦਾ ਉਹ ਆਪਣੇ ਆਪ ਨੂੰ ਕੈਦ ਕਹਿ ਲਓ ਸਮਝਣ ਲੱਗ ਜਾਂਦੇ ਬਾਅਦ ਦੇ ਵਿੱਚ।
1: ਤੇ ਬਿਲਕੁਲ
0: ਉਹ ਚੀਜ਼ ਨੂੰ ਜਦੋਂ ਅਸੀਂ ਸਮਝਾਂਗੇ ਜਾਂ ਉਸ ਚੀਜ਼ ਨੂੰ ਅੱਗੇ ਜਾ ਕੇ ਹੋਰ ਵਿਚਾਰ ਜਿਹੜੇ ਮਿਲਣਗੇ, ਤਾਂ ਮੈਨੂੰ ਲੱਗਦਾ ਕਿ ਔਰਤ ਦੀ ਜਿਹੜੀ ਹੈ, ਇੱਕ ਤਾਂ ਉਹਦੀ ਜਿਹੜੀ ਪਾਵਰ ਹੈ ਸੋਚਣ ਦੀ, ਸਮਝਣ ਦੀ, ਜਾਂ ਉਹਦੀ ਇੱਕ ਤਰ੍ਹਾਂ ਦੀ ਰਿਸਪੈਕਟ ਵੀ ਜਿਹੜੀ ਹੈ, ਫਿਰ ਮਰਦ ਸਮਾਜ ਦੇ ਵੱਲੋਂ ਇੱਕ ਤਰ੍ਹਾਂ ਦਾ ਕਹਿ ਸਕਦਾ, ਉਹਨੂੰ ਬੂਸਟ ਵੀ ਮਿਲਦਾ, ਐਨਰਜੀ ਮਿਲਦੀ ਹੈ ਕਿ ਹਾਂ ਮੈਨੂੰ ਸਮਝਦੇ ਨੇ, ਕੁਝ ਲੋਕ ਮੈਨੂੰ ਸਮਝਦੇ ਨੇ। ਤੇ ਜੇ ਉਹ ਚੀਜ਼ ਨੂੰ, ਮਤਲਬ ਕਿ ਕੁਝ ਲੋਕ ਫਿਰ ਉਸਨੂੰ ਮਤਲਬ ਕਿ ਹੋਰ ਪਾਸੇ ਲੈ ਜਾਂਦੇ ਆ ਕਿ ਨਹੀਂ ਨਹੀਂ ਔਰਤ ਤਾਂ ਘਰ ਦੇ ਵਿੱਚ ਹੀ ਚਾਰ ਦੀਵਾਰੀ ਚ ਹੀ ਰਹਿਣੀ ਚਾਹੀਦੀ ਹੈ, ਤੇ ਮਰਦ ਚਾਹੇ ਜੋ ਮਰਜ਼ੀ ਕਰੀ ਜਾਵੇ, ਜੋ ਜਿੱਥੇ ਮਰਜ਼ੀ ਆਵੇ ਜਿੱਥੇ ਮਰਜ਼ੀ ਜਾਵੇ, ਇਹ ਮਨ ਦੇ ਵਿੱਚ ਤਾਂ ਕਰਕੇ। ਚਲੋ ਆਪਣੀ ਅੱਜ ਗੱਲਬਾਤ ਖੁੱਲੀ ਹੀ ਚੱਲ ਰਹੀ ਹੈ ਤਕਰੀਬਨ ਸਵੈ ਪੜਚੋਲ ਦੀ, ਤੇ ਮਰਦ ਸਮਾਜ ਦੇ ਵਿੱਚ ਸਵੈ ਪੜਚੋਲ ਨਾਲ ਦੀ ਨਾਲ, ਕਿਉਂਕਿ ਅੱਜ ਨਾ ਸਵੇਰੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਦੌਰਾਨ, ਤੇ ਉੱਥੇ ਮੈਂ ਵਿਸ਼ਾ ਕੋਈ ਕਿਸੇ ਦੋਸਤ ਨੇ ਕੈਨੇਡਾ ਤੋਂ ਛੇੜਿਆ ਸੀਗਾ ਕਿ ਕੌਰ ਤੇ ਆਪਣੇ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਇਸ ਵਕਤ ਕੁੜੀਆਂ ਆ ਰਹੀਆਂ ਨੇ,
1: ਹਾਂਜੀ ਜੀ,
0: ਤੇ ਉਹਨਾਂ ਦਾ ਕਰੈਕਟਰ ਜਾਂ ਜਿਹੜੇ ਆਪਣੇ ਹਰਮਿੰਦਰ ਚਾਹਲ ਜੀ ਨੇ ਨਾਵਲ ਜਿਹੜਾ ਆਪਾਂ ਸਾਂਝਾ ਵੀ ਕੀਤਾ ਆਡੀਓ ਦੇ ਰੂਪ ਦੇ ਵਿੱਚ, ਨਵਯੁਗ ਜਿਹੜਾ ਨਵਾਂ ਉਹਨਾਂ ਦਾ ਨਾਵਲ ਹੈ, ਤੇ ਉਹਦੇ ਵਿੱਚ ਵਿਸ਼ਾ ਹੀ ਇਹ ਤਕਰੀਬਨ ਸੀਗਾ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਵਿਆਹ ਕਿਉਂ ਨਹੀਂ ਕਰਵਾ ਰਹੀ ਹੈ ਨਾ, ਉਹਦੇ ਉੱਤੇ ਆਧਾਰਿਤ ਉਹ ਸਾਰੀ ਸਟੋਰੀ ਹੈ, ਤੇ ਉਹ ਚਾਹਲ ਸਾਹਿਬ ਨੇ ਬੜੇ ਵਧੀਆ ਤਰੀਕੇ ਦੇ ਨਾਲ ਉਸਨੂੰ ਸਮਝਾਇਆ, ਮਤਲਬ ਕਿ ਉੱਥੇ ਦੇ ਜਿਹੜੇ ਬੋਰਨ ਬੱਚੇ ਨੇ ਉਹ ਕੀ ਸੋਚਦੇ ਆ, ਸਿਚੁਏਸ਼ਨਾਂ ਕਿੱਦਾਂ ਹੈਂਡਲ ਕਰਦੇ ਆ, ਉਹਨਾਂ ਦੀ ਇੱਕ ਆਪਣੀ ਇੰਡੀਪੈਂਡੈਂਟ ਸੋਚ ਹੈ, ਤੇ ਪਰ ਵੱਡੇ ਪੱਧਰ ਦੇ ਉੱਤੇ ਜਦੋਂ ਜਿਹੜਾ ਮਤਲਬ ਕਿ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਅਸੀਂ ਵਸੇ ਹੋਏ ਆ, ਜਿੱਦਾਂ ਹੁਣ ਮੈਂ ਇੱਥੇ ਆਪਣੀ ਗੱਲ ਕਰਾਂ ਤਾਂ ਮੈਨੂੰ ਇਹੀ ਫਿਕਰ ਲੱਗਿਆ ਰਹਿਣਾ ਕਿ ਚਾਹੇ ਮੇਰੇ ਲੜਕੇ ਨੇ ਤੇ ਚਾਹੇ ਮੇਰੇ ਲੜਕੀਆਂ ਨੇ, ਕਿ ਮੇਰੇ ਬੱਚੇ ਕਿਤੇ ਨਾ ਕਿਤੇ ਕਿਸੇ ਹੋਰ ਬਾਹਰਲੀ ਕਮਿਊਨਿਟੀ ਦੇ ਨਾਲ ਮਤਲਬ ਕਿ ਵਿਆਹ ਨਾ ਕਰਾ ਲੈਣ ਜਾਂ ਰਿਲੇਸ਼ਨ ਨਾ ਬਣਾ ਲੈਣ, ਜਾਂ ਮਤਲਬ ਕੀ ਮਤਲਬ ਕਿ ਸਮਾਜ ਦੇ ਵਿੱਚ ਅਸੀਂ ਕੀ ਮਤਲਬ ਕਿ ਮੂੰਹ ਦਿਖਾਵਾਂਗੇ, ਉਹ ਜਿਹੜੀਆਂ ਮੈਨੂੰ ਲੱਗਦਾ ਕਈ ਵਾਰੀ ਨਾ ਬੇਫਿਕਰੀਆਂ ਜਿਹੜੀਆਂ ਨਾ, ਮਤਲਬ ਕਿ ਜ਼ਰੂਰਤ ਨਹੀਂ ਜਿਹੜੀਆਂ ਚੀਜ਼ਾਂ ਦਾ ਭਾਰ ਚੱਕਣ ਦੀ, ਅਸੀਂ ਉਹ ਚੱਕੀ ਫਿਰਦੇ ਹਾਂ, ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤਾਂ ਵਸ ਗਏ ਹਾਂ, ਪਰ ਸਾਡੀ ਸੋਚ ਅਜੇ ਵੀ ਉੱਥੇ ਹੀ ਖੜੀ ਹੈ ਜਿੱਥੋਂ ਅਸੀਂ ਤੁਰੇ ਸੀ।
1: ਬਿਲਕੁਲ ਜੀ, ਰੂਟਸ ਤਾਂ ਰੂਟਸ ਹੀ ਰਹਿਣਗੀਆਂ, ਕਿਉਂਕਿ ਜੋ ਉਹ ਇੰਨੀਆਂ ਡੂੰਘੀਆਂ ਹੁੰਦੀਆਂ ਨੇ ਕਿ ਇਹਨਾਂ ਦਾ ਤੇ ਇਹਨਾਂ ਕੋਲੋਂ ਖਿਹੜਾ ਛਡਾਉਣਾ ਸੌਖਾ ਕੰਮ ਨਹੀਂ
0: ਜੀ।
1: ਇਹਨਾਂ ਇਹ ਜਿਹੜੀਆਂ ਜੜਾਂ ਨੇ, ਇਹਨਾਂ ਦੀ ਜਿਹੜੀ ਸੋਚ ਦੀ ਤੁਸੀਂ ਗੱਲ ਕੀਤੀ, ਇਹ ਤਾਂ ਬਹੁਤ ਡੀਪ ਇੰਪੈਕਟ ਪਿਆ ਹੋਇਆ ਜਿਹੜੀ ਰੂਹ ਆ
0: ਜੀ।
1: ਤੋ ਉਹੀ ਗੱਲ ਆ ਕਿ ਫਿਰ ਵੀ ਜਦੋਂ ਇਹਨੂੰ ਪੜਚੋਲ ਕਰਕੇ ਆਪਾਂ ਦੇਖਦੇ ਆ ਕਿ ਸਾਨੂੰ ਜਦੋਂ ਲੱਗੇਗਾ ਕਿ ਹਾਂ ਬਈ ਸੁਧਾਰ ਦੀ ਇਹ ਚ ਉਮੀਦ ਹੈਗੀ ਆ ਜਾਂ ਇਹਨੂੰ ਆਪਾਂ ਬੈਟਰ ਸੋਚ ਸਕਦੇ ਆ, ਜਿਵੇਂ ਆਪਾਂ ਇੱਕ ਉਹ ਸਾਂਝੀ ਕੀਤੀ ਹੈ ਸਦਾ ਗੁਰ ਹੋਰਾਂ ਵਾਲੀ ਜਿਹੜੀ ਗੱਲ, ਦੇਖੋ ਉਹਨਾਂ ਨੇ ਉਸ ਨੂੰ ਮੌਕਾ ਦੇਖਿਆ, ਬਿਪਤਾ ਨੂੰ ਉਹਨੇ ਅਪਰਚੁਨਿਟੀ ਚ ਬਦਲ ਲਿਆ, ਇੱਕ ਤਰ੍ਹਾਂ ਦੀ ਬਿਪਤਾ ਸੀ ਪੂਰੀ, ਪਰ ਫਿਰ ਉਹ ਇਹੀ ਚੀਜ਼ ਹੈ ਕਿ ਫੇਲਰ ਤੋਂ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਫੇਲਰ ਹੋਇਆ ਕਿਉਂ ਆ, ਜੇ ਆਪਾਂ ਨੂੰ ਐ ਲੱਗਦਾ ਵੀ ਆ
0: ਬਿਲਕੁਲ,
1: ਜੇ ਮੰਨ ਲਓ ਕੋਈ ਸਟੂਡੈਂਟ ਹੈ ਉਹ ਕਿਸੇ ਇਗਜ਼ਾਮ ਚ ਫੇਲ ਹੋ ਜਾਂਦਾ, ਹੁਣ ਉਹ ਬਲੇਮ ਕਰਦਾ ਸਿਸਟਮ ਨੂੰ, ਜੇ ਉਹ ਨਹੀਂ ਕੁਛ ਐਨਾਲਿਸਿਸ ਕਰਦਾ ਉਹ ਬਲੇਮ ਕਰੀ ਜਾਊਗਾ, ਮਾੜਾ ਸੀ ਜੀ ਉਹ ਮਾੜਾ ਸੀ, ਪਰ ਜੇ ਉਹ ਪੜਚੋਲ ਕਰੂਗਾ ਫਿਰ ਉਹਨੂੰ ਹੋ ਸਕਦਾ ਇਹ ਲੱਗੇ ਕਿ ਭਾਈ ਮੇਰੀ ਜਿਹੜੀ ਫੋਨ ਦੀ ਯੂਜੇਜ ਸੀਗੀ ਉਹ ਬਹੁਤ ਜ਼ਿਆਦਾ ਸੀ, ਉਹ 6-7 ਘੰਟੇ ਦੀ ਸੀ, ਉਹ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਕਿ ਬਈ ਆਹ ਪੰਗਾ ਸੀਗਾ ਇਸ ਗੱਲ ਦਾ, ਤੇ ਉਹ ਚੇਂਜ ਕਰੂਗਾ ਤੇ ਅਗਲੇ ਵਾਰੀ ਜਦੋਂ ਇਗਜ਼ਾਮ ਦਊਗਾ ਤੇ ਉਹ ਕਰੈਕ ਕਰੂਗਾ ਉਹਨੂੰ ਵਧੀਆ ਤਰੀਕੇ ਨਾਲ
0: ਜੀ।
1: ਇਹੀ ਜਿਹੜੀ ਆ, ਮੰਨ ਲਓ ਕੋਈ ਕਿਸਾਨ ਹੈ ਉਹ ਜਿਹੜਾ ਸਟਰੱਕ ਹੋ ਗਿਆ ਕਰਜ਼ੇ ਦੇ ਵਿੱਚ, ਬਹੁਤ ਬੁਰੀ ਹਾਲਤ ਹੋ ਗਈ, ਕਰਜ਼ਾ ਇੰਨਾ ਹੋ ਗਿਆ, ਹੁਣ ਉਹਦੇ ਉਹ ਵੀ ਜੇ ਐ ਸੋਚੇ ਕਿ ਬਈ ਸਰਕਾਰ ਦਾ ਕਸੂਰ ਹੈ ਜੀ, ਜੇ ਮੌਸਮ ਦਾ ਕਸੂਰ ਹੈ ਜੀ, ਜਾਂ ਇਹ ਆਹ ਕੋਈ ਐ ਹੋ ਗਿਆ ਉਹ ਹੋ ਗਿਆ, ਉਹ ਉਧਰ ਉਹ ਕਰ ਸਕਦੇ ਆ, ਨੈਗੇਟਿਵਿਟੀ ਵੀ ਹੋ ਸਕਦੀ ਹੈ, ਪਰ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਜੁਲਾ ਕੇ ਉਹ ਅਨੈਲਿਸਿਸ ਕਰੇ ਕਿ ਭਾਈ ਮੈਂ ਆਪਣੇ ਜਿਹੜੇ ਖਰਚੇ ਆ ਉਹਨਾਂ ਨੂੰ ਟਰੈਕ ਕਰਾਂ, ਮੇਰੀ ਜਿਹੜੀ ਖਰਚ ਕਰਨ ਦੀ ਜਿਹੜੀ ਆਦਤ ਆ ਉਹ ਕਿਹੋ ਜਿਹੀ ਆ, ਕਿ ਮੈਂ ਕੋਈ ਅਨਸੈਸਰੀ ਕਰਜ਼ੇ ਤਾਂ ਨੀ ਚੁੱਕੇ ਹੋਏ, ਫਿਰ ਉਹ ਪਲਾਨਿੰਗ ਕਰੂਗਾ ਤੇ ਆਪਣੀ ਕੰਡੀਸ਼ਨ ਨੂੰ ਸੁਧਾਰੇਗਾ, ਤੇ ਕਿਉਂਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸੋਚਦੇ ਆ ਵਿਚਾਰਦੇ ਆ ਤਾਂ ਕੋਈ ਨਾ ਕੋਈ ਹੱਲ ਤਾਂ ਨਿਕਲਦਾ, ਜਿਹੜਾ ਵੀ ਸਵਾਲ ਆ ਕੋਈ ਵੀ ਸਵਾਲ ਹੈ ਜਾਂ ਚੈਲੰਜ ਹੈ ਉਹਦਾ ਜਿਹੜਾ ਉੱਤਰ ਆ ਉਹਦੇ ਅੰਦਰ ਹੀ ਲੁਕਿਆ ਹੁੰਦਾ, ਉਹਨੂੰ ਬਸ ਦੇਖਣ ਦੀ ਲੋੜ ਹੀ ਹੁੰਦੀ ਆ। ਹੁਣ ਸਾਡੇ ਜਿਹੜੇ ਡੇਲੀ ਦੇ ਜਿਹੜੇ ਐਕਸ਼ਨ ਆ ਜੋ ਅਸੀਂ ਰੋਜ਼ ਕਰਦੇ ਆ ਸਵੇਰੇ ਉੱਠ ਕੇ ਸੌਣ ਤੱਕ, ਉਹ ਸਾਰੇ ਸਾਡੇ ਕਹਿ ਲੋ ਵੀ ਆਦਤਾਂ ਬਣੀਆਂ ਹੋਈਆਂ ਨੇ ਸਾਡੀਆਂ, ਆਦਤ ਹੈ ਜੀ ਮੈਂ ਤਾਂ ਐਂ ਕਰਦਾ ਜੀ, ਮੈਂ ਮੇਰੀ ਤਾਂ ਆਦਤ ਹੈ ਜੀ ਮੈਂ ਕਰੂ, ਕੋਈ ਜਿਹਨੂੰ ਆਦਤ ਪੈ ਗਈ ਜਲਦੀ ਉੱਠਣ ਤੋਂ ਜਲਦੀ ਉੱਠਦਾ, ਜਿਹੜਾ ਕਰਾੜੇ ਮਾਰ ਰਿਹਾ ਦੁਪਹਿਰ ਤੱਕ ਉਹ ਵੀ ਬੰਦੇ ਆ। ਇਹ 95% ਤਾਂ ਸਾਡੇ ਜਿਹੜੇ ਐਕਸ਼ਨ ਆ ਉਹ ਸਾਡੀਆਂ ਆਦਤਾਂ ਕਰਕੇ ਆ, ਇਹ ਅਸੀਂ ਚੇਤਨ ਤੌਰ ਤੇ ਨਹੀਂ ਕਰ ਰਹੇ,
0: ਨਾਲੇ ਉਹਦੇ ਵਿੱਚ ਆਪਣਾ ਹਿਊਮਨ ਬਿਹੇਵੀਅਰ ਚੇਂਜ ਕਰਨਾ ਚਾਹੁੰਦੇ ਆ ਤੇ ਨਾ ਹੀ ਅਸੀਂ ਆਪਣੀ ਡੇਲੀ ਦੀ ਰੁਟੀਨ ਮਤਲਬ ਕਿ ਲਾਈਫ ਸਟਾਈਲ ਚੇਂਜ ਕਰੀਏ ਕਿ ਕੁਝ ਨਾ ਕੁਝ ਨਵਾਂ ਆਪਣੇ ਰੁਟੀਨ ਦੇ ਵਿੱਚ ਲੈ ਕੇ ਆਈਏ।
1: ਜੀ
0: ਜੀ
1: ਬਿਲਕੁਲ ਬਿਲਕੁਲ ਜੀ, ਉਹੀ ਚੀਜ਼ ਆ ਕਿ ਇਹ ਇਹਨਾਂ ਦੇ ਉੱਤੇ ਤਾਂ ਗੌਰ ਤਲਬੀ ਹੋਣੀ ਜ਼ਰੂਰੀ ਆ
0: ਜੀ।
1: ਉਹ ਬਾਕੀ ਤਾਂ ਜੇ ਬੜਾ ਆਪਾਂ ਡੂੰਘੀਆਂ ਚੁੱਭੀਆਂ ਲਾਉਣੀਆਂ ਹੋਣ ਤਾਂ ਇੱਕ ਸਵੋਟ ਫਾਰਮੂਲਾ ਜਿਹੜਾ ਬਣਾਇਆ ਹੋਇਆ ਮਨੋਵਿਗਿਆਨੀਆਂ ਨੇ ਕਿ ਭਾਈ ਉਹ ਦੇਖ ਲਓ SWOT ਕਰਕੇ ਵੀ ਉਹ ਸਟਰੈਂਥ ਕੀ ਆ, ਵੀਕਨੈਸ ਕੀ ਆ, ਉਹਦੇ ਵਿੱਚ ਓਪਰਚੁਨਿਟੀ ਕੀ ਆ ਤੇ ਥ੍ਰੈਟ ਕੀ ਆ, ਇਹਨਾਂ ਨੂੰ ਜਦੋਂ ਅਸੀਂ ਦੇਖਾਂਗੇ ਇਹ, ਕਿਉਂਕਿ ਇਹ ਚਾਰਾਂ ਨੂੰ ਆਪਣੀ ਸੈਲਫ ਇਵੈਲੂਏਸ਼ਨ ਦੇ ਚਾਰ ਜਿਹੜੇ ਬੁਨਿਆਦੀ ਇਹਨਾਂ ਨੂੰ ਥੰਮ ਮੰਨਿਆ ਜਾਂਦਾ ਕਿ ਇਹਨਾਂ ਚੀਜ਼ਾਂ ਨਾਲ ਹੀ ਆਪਾਂ ਦੇਖ ਸਕਦੇ ਹਾਂ।
0: ਹੁਣ ਦੇਖੋ
1: ਇਹਦੇ ਨਾਲ ਹੀ ਜਿਹੜੀ
0: ਜੀ ਇਹਦੇ ਵਿੱਚ ਚਲੋ ਮੈਂ ਉਹੀ ਗੱਲ ਨੂੰ ਥੋੜਾ ਜਿਹਾ ਹੋਰ ਅੱਗੇ ਵਧਾਵਾਂਗਾ, ਜੋ ਪਿਛਲੇ ਸਮਿਆਂ ਦੇ ਵਿੱਚ ਸ਼ਮੀ ਜੀ ਚੱਲਿਆ ਰੁਝਾਨ ਚੱਲਿਆ ਪੰਜਾਬ ਦੇ ਵਿੱਚ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਸੁਣਦੇ ਸੀ ਕਿ ਵਲੈਤੋਂ ਨਾ ਲਾੜੇ ਆਉਂਦੇ ਸੀਗੇ ਤੇ ਕੁੜੀਆਂ ਮਤਲਬ ਕਿ 18-18 20-20 ਸਾਲ ਦੀਆਂ ਵਿਆਹ ਕੇ ਲੈ ਜਾਂਦੇ ਸੀ, ਉੱਥੇ ਜਾ ਕੇ ਫਿਰ ਛਾੜੀ ਛਡਾ ਹੋ ਜਾਂਦਾ ਸੀ, ਸਾਰਾ ਕੁਝ ਹੋ ਜਾਂਦਾ ਸੀ। ਉਹ ਹੌਲੀ ਹੌਲੀ ਚਲੋ ਕੁਝ ਐਸੇ ਹਾਲਾਤ ਵੀ ਪੰਜਾਬ ਦੇ ਵਿੱਚ ਬਣੇ ਕਿ ਬਹੁਤ ਸਾਰੇ ਜਿਹੜੇ ਸਨ ਫੈਮਿਲੀ ਮੈਂਬਰ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਵਿਆਹ ਕਰਾ ਕੇ ਉਹ ਵੀ ਰੋਟੀ ਮਤਲਬ ਕਿ ਇੱਕ ਚੱਲਿਆ ਹਿਸਾਬ ਕਿਤਾਬ ਉਹਦੇ ਵਿੱਚ, ਤੇ ਅੱਜ ਜਿਹੜਾ ਜੇ ਤੀਸਰਾ ਦੌਰ ਆਪਣੀ ਲਾਈਫ ਦੇ ਵਿੱਚ ਅਸੀਂ ਦੇਖ ਰਹੇ ਹਾਂ ਤਾਂ ਉਹ ਸਭ ਤੋਂ ਜਿਹੜਾ ਲੇਟੈਸਟ ਹੈਗਾ ਉਹ ਹੈਗਾ ਆਈਲਟਸ ਦਾ, ਉਹ ਵੀ ਤਕਰੀਬਨ ਹੁਣ ਸਮਾਪਤੀ ਵੱਲ ਹੀ ਹੋ ਗਿਆ, ਕਿਉਂਕਿ ਕੁੜੀਆਂ ਜੇ ਕਹੀਏ ਤਾਂ ਪੜ੍ਹ ਲਿਖ ਜਾਂਦੀਆਂ ਜਾਂ ਆਪਣਾ ਘਰ ਦੇ ਕੰਮ ਕਾਜ ਸਾਰੀਆਂ ਚੀਜ਼ਾਂ ਉਹ ਕਿਸੇ ਪਾਸੇ ਵੀ ਕਹਿ ਸਕਦੇ ਕਿ ਬਹੁਤ ਘੱਟ ਜਿਹੜੀਆਂ ਕੁੜੀਆਂ ਜਾਂ ਲੇਡੀਜ਼ ਹੋਣਗੀਆਂ ਘਰਾਂ ਦੇ ਵਿੱਚ ਜਿਹੜਾ ਕੋਈ ਕੰਮ ਨਾ ਕਰ ਸਕਦੀਆਂ, ਹੁਣ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਪ੍ਰਾਊਡ ਵੀ ਚਲੋ ਫੀਲ ਉਹਦੇ ਵਿੱਚ ਹੁੰਦਾ। ਤੇ ਜੇ ਹੁਣ ਜਿਹੜਾ ਮੇਰੇ ਵਰਗਾ ਹੈ ਮਤਲਬ ਕਿ ਪੜ੍ਹਿਆ ਲਿਖਿਆ ਨਹੀਂ, 10ਵੀਂ ਕੀਤੀ ਗਿੱਚ ਧੂ ਕੇ ਵੱਧ ਤੋਂ ਵੱਧ 12ਵੀਂ ਕਰ ਲਈ, ਉਸ ਤੋਂ ਬਾਅਦ ਚਲੋ ਪੈਸੇ ਧੇਲੇ ਦੇ ਨਾਂ ਦੇ ਉੱਤੇ ਚਲੋ ਜੇ ਕੁੜੀ ਮਿਲ ਜਾਵੇ ਤਾਂ ਉਹ ਅਸੀਂ ਸਕੀਮਾਂ ਕੱਢਣ ਲੱਗ ਗਏ ਕਿ ਆਈਲਟ ਕਰ ਲਈਏ ਤੇ ਉਸ ਤੋਂ ਬਾਅਦ ਅਸੀਂ ਬਾਹਰ ਨੂੰ ਨਿਕਲ ਜਾਈਏ, ਤੇ ਬਾਹਰ ਨੂੰ ਨਿਕਲ ਜਾਈਏ, ਫਿਰ ਉੱਥੇ ਜਾ ਕੇ ਵੀ ਜਦੋਂ ਬਾਹਰ ਨੂੰ ਤਾਂ ਨਿਕਲਿਆ, ਪਰ ਉਹ ਜਿਹੜਾ ਜਦੋਂ ਅਸੀਂ ਕਹਿੰਦੇ ਹਾਂ ਕਿ ਮੁੰਡੇ ਦੇ ਉੱਤੇ ਕੁੜੀ ਬੋਝ ਬਣਦੀ ਹੈ ਤਾਂ ਉਹ ਡਿਫਰੈਂਟ ਗੱਲ ਹੋ ਜਾਂਦੀ ਹੈ। ਉਹਦੇ ਵਿੱਚ ਮੁੰਡਾ ਪ੍ਰਾਊਡ ਫੀਲ ਕਰਦਾ ਨਾ ਕਿ ਹਾਂ ਮੈਂ ਕਮਾ ਕੇ ਲਿਆਉਣਾ, ਤੇ ਤੁਸੀਂ ਘਰ ਵਿੱਚ ਬੈਠੀਆਂ ਰਹਿੰਦੀਆਂ, ਤੁਸੀਂ ਕਰਦੀਆਂ ਕਿਉਂ ਇੰਨਾ ਚਿਰ, ਨਾ ਆਹ ਨੀ ਕੀਤਾ ਉਹ ਨੀ ਕੀਤਾ, ਰੋਬ ਸ਼ੁਰੂ ਹੋ ਜਾਂਦਾ। ਤੇ ਜੇ ਕੁੜੀ ਲੈ ਕੇ ਗਈ ਆ, ਕੁੜੀ ਸਾਰਾ ਕੁਝ ਕਰਕੇ ਗਈ ਆ, ਤੇ ਉਹਦੀ ਉਹ ਗੱਲ ਸੁਣ ਕੇ ਰਾਜੀ ਨੀ, ਜੋ ਉਹ ਕਹਿੰਦੀ ਆ ਵੀ ਓਦਾਂ ਕਰ ਲੋ। ਹੁਣ ਜੇ ਦਸਵੀਂ ਜਾਂ ਪਲੱਸ ਟੂ ਪਾਸ ਬੰਦਾ ਜੇ ਇਹਨਾਂ ਮੁਲਕਾਂ ਚ ਆਉਂਦਾ ਤਾਂ ਉਹਨੂੰ ਘੱਟੋ ਘੱਟ, ਜੇਕਰ ਫਿਨਲੈਂਡ ਦੀ ਗੱਲ ਕਰਾਂ ਸ਼ੰਮੀ ਜੀ, ਤਾਂ ਘੱਟੋ ਘੱਟ ਨੀ ਤੁਹਾਨੂੰ ਲੈਂਗੁਏਜ ਦੇ ਵਿੱਚ ਹੀ 2-2.5 ਸਾਲ 3 ਸਾਲ ਆਰਾਮ ਨਾਲ ਲੱਗ ਜਾਂਦੇ ਆ।
1: ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਜੇ ਹੁਣ ਓਹੋ ਹੀ ਚਲੋ ਕੈਨੇਡਾ ਅਮਰੀਕਾ ਜੇ 2 ਨੰਬਰ ਚ ਕੰਮ ਕਰਨਾ ਜਾਂ ਜਿੱਦਾਂ ਦਾ ਮਿਲ ਗਿਆ ਓਦਾਂ ਕਰਨਾ, ਕਿਸੇ ਨੂੰ $5 ਤੇ ਮਿਲ ਗਿਆ, ਕਿਸੇ ਨੂੰ 4 ਤੇ ਮਿਲ ਗਿਆ, ਕਿਸੇ ਨੂੰ ਵੱਧ ਤੋਂ ਵੱਧ $10 ਤੇ ਮਿਲ ਗਿਆ, ਖਿੱਚ ਧੁੱਕ ਕਰੀ ਜਾਂਦੇ, ਠੀਕ ਕਰ ਲਿਆ ਜੀ, ਤਾਂ ਜੇ ਹੁਣ ਉਸ ਵੈਲਿਊ ਦੇ ਉੱਤੇ ਉਹ ਪੂਰਾ ਹੀ ਨਹੀਂ ਉਤਰੇਗਾ ਤਾਂ ਸੈਲਰੀ ਉਸ ਹਿਸਾਬ ਦੇ ਨਾਲ ਨਹੀਂ ਲੈ ਪਾਏਗਾ, ਉਹਦੇ ਵਿੱਚ ਫਿਰ ਪਰਿਵਾਰਕ ਖਿੱਚੋ ਤਾਣ ਵੀ ਕਿਤੇ ਨਾ ਕਿਤੇ ਹੋਏਗੀ। ਜਿੱਦਾਂ ਹੁਣ ਮੁੰਡਾ ਮਤਲਬ ਕਿ ਆਪਣਾ ਰੋਬ ਜਮਾਉਂਦਾ ਹੈ ਔਰਤ ਦੇ ਘਰ ਵਾਲੀ ਦੇ ਉੱਤੇ, ਤਾਂ ਫਿਰ ਉਹ ਘਰ ਵਾਲੀ ਵੀ ਤਾਂ ਜਦੋਂ ਇੰਡੀਪੈਂਡੈਂਟ ਦੋਵੇਂ ਜਾਣੇ ਹੋਣਗੇ ਤਾਂ ਪੈਸੇ ਕਮਾਉਣਗੇ, ਉਹਨਾਂ ਦੀ ਸੋਚ ਵੀ ਮਤਲਬ ਕਿ ਚੇਂਜ ਹੋਏਗੀ, ਬਦਲੇਗੀ। ਤੇ ਫਿਰ ਜੇ ਕੁੜੀਆਂ ਇੱਥੇ ਆ ਕੇ ਤਾਂ ਉਹਨਾਂ ਨੂੰ ਛੱਡ ਦਿੰਦੀਆਂ ਨੇ, ਚਲੋ ਉਹ ਗਲਤ ਹੈ ਜੇ ਤੁਹਾਡਾ ਇੱਕ ਐਗਰੀਮੈਂਟ ਹੋਇਆ, ਮੈਂ ਤਾਂ ਐਗਰੀਮੈਂਟ ਹੀ ਅਰੇਂਜਮੈਂਟ ਜਾਂ ਲਵ ਮੈਰਿਜ ਨਹੀਂ ਕਹੂੰਗਾ, ਇਹ ਐਗਰੀਮੈਂਟ ਮੈਰਿਜ ਆ ਜੀ, ਹਨਾ ਜੀ। ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਸੁਣਨ ਨੂੰ ਵੀ ਮਿਲਦੇ ਆ ਕਿ ਉਹ ਮਤਲਬ ਕਿ ਕੈਨੇਡਾ ਆਈ, 10 ਦਿਨ ਰਹੇ, ਮੁੜ ਕੇ ਪਤਾ ਨੀ ਕਿੱਥੇ ਗਈ, ਤਾਂ ਬਾਅਦ ਦੇ ਵਿੱਚ ਫਿਰ ਐਫ ਆਈ ਆਰ ਆਈਆਂ ਹੋ ਜਾਂਦੀਆਂ, ਸਾਰਾ ਕੁਝ ਹੋ ਜਾਂਦਾ, ਤੇ ਪਰਿਵਾਰਾਂ ਦੇ ਵਿੱਚ ਖਿੱਚੋ ਤਾਣ ਵੱਧ ਜਾਂਦੀ ਹੈ, ਪੈਸੇ ਦਾ ਲੈਣ ਦੇਣ ਦੀ ਗੱਲ ਹੁੰਦੀ ਹੈ, ਤੇ ਉਹਦੇ ਵਿੱਚ ਜੇ ਅਸੀਂ ਪੜਚੋਲ ਕਰਦੇ ਹਾਂ ਵੀ ਉਹਦੇ ਵਿੱਚ ਕਸੂਰਵਾਰ ਕੌਣ ਆ, ਕਿ ਅਸੀਂ ਕਦੇ ਸੋਚਿਆ ਵੀ ਉਹ ਗਲਤੀ ਦੇ ਉੱਤੇ ਗਲਤੀ ਅੱਜ ਵੀ ਅਸੀਂ ਫਿਰ ਵੀ ਤਾਂ ਦੁਹਰਾ ਹੀ ਰਹੇ ਹਾਂ, ਕਿੰਨੇ ਪਰਿਵਾਰਾਂ ਨੇ ਦੁਹਰਾਈ ਹੈ
1: ਜੀ ਜੀ ਜੀ ਜੀ,
0: ਕੀ ਉਹਨੂੰ ਆਪਾਂ ਮੈਰਿਜ ਕਹਿ ਸਕਦੇ ਹਾਂ ਅਸਲ ਦੇ ਵਿੱਚ, ਕੀ ਉਹ ਮੈਰਿਜ ਆ?
1: ਉਹ ਤੇ ਇੱਕ ਤਰ੍ਹਾਂ ਦਾ ਉਹੀ ਜਿਵੇਂ ਤੁਸੀਂ ਕਿਹਾ ਸਮਝੌਤਾ ਹੀ ਹੋ ਗਿਆ ਨਾ ਜੀ, ਉਹਦੇ ਤੇ
0: ਵਪਾਰ ਹੋ ਗਿਆ, ਵਪਾਰ ਕੀਤਾ ਜੀ,
1: ਹਾਂਜੀ ਉਹ ਬਿਜ਼ਨਸ ਕਰ ਲਿਆ
0: ਜੀ।
1: ਬਿਲਕੁਲ ਜੀ, ਇਹੀ ਚੀਜ਼ਾਂ ਨੂੰ ਜੇ ਦੇਖਿਆ ਜਾਏ, ਕਹਿ ਲੋ ਕਿ ਪਰਸਨਲ ਗਰੋਥ ਦੀ ਜੇ ਆਪਾਂ ਜੋੜ ਕੇ ਦੇਖੀਏ, ਜਿਵੇਂ ਪਰਿਵਾਰਾਂ ਦੀ ਤੁਸੀਂ ਗੱਲ ਕੀਤੀ ਆ, ਪਰਿਵਾਰਾਂ ਦੀ ਜਿਹੜੀ ਬੁਨਿਆਦ ਹੀ ਜੇ ਇੰਨੀ ਪੇਤਲੀ ਜਾਂ ਇੰਨੀ ਜਿਹੜੀ ਆ ਉਹ ਸ਼ੱਕ ਦੇ ਆਧਾਰ ਤੇ ਰੱਖੀ ਜਾਣੀ ਆ, ਉਹ ਫਿਰ ਅੱਗੇ ਤਾਂ ਆਪਾਂ ਕੀ ਉਮੀਦ ਕਰ ਸਕਦੇ ਹਾਂ ਕਿ ਅੱਗੇ ਇਹਨਾਂ ਦਾ ਜਿਹੜਾ ਪਰਿਵਾਰਕ ਮਾਹੌਲ ਕਿਹੋ ਜਿਹਾ ਆਊਗਾ। ਉਹ ਜਿਹੜਾ ਪਹਿਲਾਂ ਸੀਗਾ ਨਾ ਖਾਨਦਾਨ ਦੀ ਨੱਕ ਕੱਟ ਕੇ ਰੱਖਤੀ ਜੀ ਫਲਾਣਾ ਕਰਤਾ, ਉਹ ਤਾਂ ਗੱਲ ਹੀ ਨੀ, ਉਥੋਂ ਤੱਕ ਤੇ ਗੱਲ ਹੀ ਨੀ ਪਹੁੰਚਦੀ, ਉਹ ਐਂਡ ਹੋ ਜਾਂਦਾ ਮਾਹੌਲ ਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਆਪਾਂ ਜੇ ਦੇਖਦੇ ਹਾਂ ਕਿ ਮਿਸਟੇਕ ਨੇ, ਸਾਡੀਆਂ ਗਲਤੀਆਂ ਨੇ, ਰਿਪੀਟ ਤੇ ਆਪਾਂ ਗਲਤੀਆਂ ਕਰੀ ਜਾਵਾਂਗੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਾਂਗੇ, ਉਹੀ ਗਲਤੀ ਵਾਰ ਵਾਰ ਹੋਊ। ਤੇ ਜਦੋਂ ਆਪਾਂ ਇਹਨਾਂ ਨੂੰ ਪਹਿਚਾਣ ਲਿਆ ਕਿ ਬਈ ਇਹ ਸਾਡੀ ਵੀਕਨੈਸ ਸੀਗੀ, ਜਿਵੇਂ ਤੁਸੀਂ ਦੱਸਿਆ ਕਿ ਭਾਈ ਇਹ ਬੜੇ ਹੀ ਪਵਿੱਤਰ ਰਿਸ਼ਤੇ ਆ, ਪਰ ਇਹ ਰਿਸ਼ਤੇ ਹੀ ਵਪਾਰ ਹੋ ਗਏ ਤਾਂ ਫਿਰ ਰਿਹਾ ਕੀ ਪਿੱਛੇ?
0: ਬਿਲਕੁਲ,
1: ਜਿਹੜਾ ਸਾਡਾ ਸਮਾਜ ਦਾ ਤਾਣਾ ਬਾਣਾ ਉਹ ਬਿਲਕੁਲ ਹੀ ਅਲੱਗ ਤਰ੍ਹਾਂ ਦੇ ਮਾਹੌਲ ਦੇ ਵਿੱਚ ਉਹਨੂੰ ਇੱਕ ਅਲੱਗ ਕਲਚਰ ਨੂੰ, ਬਿਲਕੁਲ ਹੀ ਨਵਾਂ ਹੀ ਕਲਚਰ ਕਹਿ ਲੋ, ਉਹਨੂੰ ਪ੍ਰਮੋਟ ਕਰ ਰਿਹਾ ਨਜ਼ਰ ਆਊਗਾ ਸਾਨੂੰ ਕਿ ਬਈ ਇਹ ਤਾਂ ਅਲੱਗ ਵੀਡੀਓ ਤੇ ਗੱਡੀ ਜਾ ਰਹੀ ਹੈ।
0: ਬਿਲਕੁਲ ਜੀ। ਤੇ ਸ਼ਮੀ ਜੀ, ਅੱਗੇ ਵਧਣ ਤੋਂ ਪਹਿਲਾਂ ਵੈਸੇ ਤਾਂ ਔਜਲਾ ਸਾਹਿਬ ਕਹਿੰਦੇ ਨੇ ਕਿ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਕੱਲ ਕਿਉਂ ਨੀ ਆਏ ਜੀ, ਝੂਠ ਨੀ ਬੋਲਣਾ, ਅੱਜ ਆਪਾਂ ਸੱਚੀਆਂ ਗੱਲਾਂ ਕਰਨੀਆਂ, ਜਿਹਦਾ ਸ਼ੁਰੂ ਚ ਕਿਹਾ ਹੈ ਤੇ ਰਾਜਨ ਸੈਣੀ ਸਾਹਿਬ ਵੀ ਜੁੜੇ ਨੇ, ਉਹਨਾਂ ਦੀ ਗੱਲ ਸੁਣਦਾ ਪਹਿਲਾਂ ਮੈਂ ਇਹਦਾ ਉੱਤਰ ਦੇਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਜੀ ਕੰਮ ਕਾਰਜ ਬਦਲ ਗਏ ਨੇ, ਤਾਂ ਕਰਕੇ ਜੋਬਾਂ ਜਿਹੜੀਆਂ ਨੇ ਡਿਊਟੀ ਪਤਾ ਨੀ ਕਿੱਥੇ ਆ ਜਾਂਦੀ ਹੈ ਕਿੱਥੇ ਨਹੀਂ, ਇਸ ਕਰਕੇ ਫਿਰ ਸ਼ਾਮਾਂ ਵੀ ਪੈ ਜਾਂਦੀਆਂ ਨੇ ਤੇ ਥਕਾਵਟ ਵੀ ਜ਼ਿਆਦਾ ਹੋ ਜਾਂਦੀ ਹੈ, ਇਸ ਕਰਕੇ ਡਿਸੀਜ਼ਨ ਕੱਲ੍ਹ ਲਿਆ ਗਿਆ ਸ਼ੰਮੀ ਜੀ ਦੇ ਨਾਲ ਰਲ ਮਿਲ ਕੇ ਕਿ ਪ੍ਰੋਗਰਾਮ ਅੱਜ ਰਹਿਣ ਦਿੰਦੇ ਆ, ਇਸੇ ਵਿਸ਼ੇ ਨੂੰ ਆਪਾਂ ਕੱਲ ਨੂੰ ਜਿਹੜਾ ਆਰਾਮ ਦੇ ਨਾਲ ਕਰਾਂਗੇ। ਤੇ ਪਹਿਲਾਂ ਆਪਣੀ ਸਵੈ ਪੜਚੋਲ ਕੀਤੀ ਅਸੀਂ ਕੱਲ, ਅਸੀਂ ਪ੍ਰੋਗਰਾਮ ਕਰਨ ਜੋਗੇ ਹੈਗੇ ਵੀ ਹੈ ਨਾ ਜੀ,
1: ਉਸੇ ਤੋਂ ਸਿੱਟਾ ਨਿਕਲਿਆ ਜੀ।
0: ਜੀ
1: ਬਿਲਕੁਲ ਜੀ।
0: ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
2: ਹਾਂਜੀ ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਆਨੁ ਜੀ
1: ਜੀ ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਕਹਿੰਦੇ ਪ੍ਰੋਗਰਾਮ ਦਾ ਨਾਂ ਤਾਂ ਹੈਗਾ ਸਵੈ ਪੜਚੋਲ
0: ਜੀ,
2: ਤੇ ਤੁਸੀਂ ਪੜਚੋਲ ਕਰੀ ਜਾਂਦੇ ਆ ਲੋਕਾਂ ਦੀ ਜੀ, ਜਾ ਕੇ
0: ਹਾਂਜੀ ਜੀ,
2: ਇਸੇ ਕਰਕੇ ਔਜਲਾ ਸਾਹਿਬ ਨੇ ਪਹਿਲਾਂ ਪੁਆਇੰਟ ਕੀਤਾ ਬਈ ਭਾਈ ਤੁਸੀਂ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਬਈ ਤੁਸੀਂ ਕੱਲ ਪ੍ਰੋਮਿਸ ਕਰਕੇ ਤੇ ਆਏ ਨੀ
0: ਹਾਂਜੀ,
2: ਤੇ ਉਹ ਕਹਿੰਦੇ ਨੇ ਨੱਕ ਚਾੜ ਕੇ ਲੋਕਾਂ ਨੂੰ ਬੁਰਾ ਕਹਿਣਾ ਏ, ਆਪ ਚੰਗੋ ਚੰਗਾ ਬਣ ਬਣ ਬਹਿਣਾ ਏ, ਫਿਰ ਆਪਣੇ ਮੰਜੇ ਦੇ ਹੇਠ ਸੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ, ਦਸ ਵੀ ਫੂਕ ਦੇ ਤੇ ਭੰਨ ਸੋਟ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ।
0: ਕਿਆ ਬਾਤ ਹੈ
2: ਜੀ,
1: ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਹੀ ਪਤਾ,
2: ਇਹ ਤਾਂ ਹੁਣ ਆਪਣੇ ਮੰਜੇ ਦੇ ਹੇਠ ਸੋਟਾ ਫੇਰਨ ਵਾਲੀ ਗੱਲ ਆ ਜੀ
0: ਜੀ। ਨਹੀਂ ਰੱਬ ਵਰਗੇ ਸਾਡੇ ਸਰੋਤੇ ਨੇ ਸੈਣੀ ਸਾਹਿਬ, ਸਰੋਤੇ ਰੱਬ ਵੀ ਨਾਰਾਜ਼ ਕਰ ਸਕਦੇ ਆ ਜੀ ਜੀ।
1: ਨਾ ਜੀ ਲੇਸੀ ਬੜੀ ਲੰਬੀ, ਤੁਸੀਂ ਸੌਦੇ ਪਤਾ ਹੀ ਕਰ ਲਈ ਹੈ, ਇੱਕ ਸੋਟਾ ਪਹਿਲਾਂ ਇੱਕ ਮੰਜਾ ਲਿਆਉਣਾ ਪੈਣਾ ਤੇ ਫਿਰ ਤਸਬੀਹ ਮਾਲਾ ਮਣ ਕੇ ਇਹ ਲਿਸਟ ਇਕੱਠੀ ਕਰਦੇ ਨੂੰ ਟਾਈਮ ਲੱਗ ਜਾਣਾ ਬਹੁਤ।
2: ਨਹੀਂ ਉਹ ਮੈਂ ਸਮਾਨ ਲੈ ਕੇ ਹੀ ਆਇਆ ਤੁਹਾਡੇ, ਮੈਂ ਵੀ ਕਿਹੜਾ ਆਪਣੀ ਫੇਰਨਾ, ਮੈਂ ਵੀ ਤੁਹਾਡੇ ਹੀ ਫੇਰਨਾ।
0: ਕਿਆ ਬਾਤ ਹੈ ਜੀ।
2: ਹਾਂਜੀ ਜਮੀ ਵੀਰ ਜੀ, ਗੱਲ ਏਦਾਂ ਹੈਗੀ ਆ ਕਿ ਸਵੈ ਪੜਚੋਲ ਜਿਹੜਾ ਹੈਗਾ ਸਬਜੈਕਟ ਜਿਹੜਾ ਆ ਬਹੁਤ ਇਹਦਾ ਡੀਪ ਮੀਨਿੰਗ ਆ
0: ਜੀ।
2: ਅਸਲ ਦੇ ਵਿੱਚ ਸਾਨੂੰ ਲਾਈਫ ਦਾ ਜਿਹੜਾ ਆ ਉਹ ਮੀਨਿੰਗ ਪਤਾ ਹੋਣਾ ਚਾਹੀਦਾ ਪਹਿਲਾਂ ਤਾਂ
0: ਜੀ,
2: ਫਿਰ ਇਹਨੂੰ ਟਾਈਮਲੀ ਜਿਹੜਾ ਹੈਗਾ ਆ ਕਿ ਵੀਰ ਦਾ ਪੈਸੇਜ ਆਫ ਟਾਈਮ ਜਿਹੜਾ ਆ ਉਹ ਇਹਨੂੰ ਅਨਾਲਿਸਿਸ ਕਰਨਾ ਚਾਹੀਦਾ ਕਿ ਆਇਆ ਮੇਰੀ ਸੋਚ ਵਿੱਚ ਜਿਹੜੀ ਆ ਤਬਦੀਲੀ ਹੋ ਰਹੀ ਆ
0: ਜੀ।
2: ਕਿਉਂਕਿ ਦੇਖੋ ਬਈ ਜੇ ਆਪਾਂ ਜਿਹੜਾ ਹੈਗਾ ਆ ਜੇ ਸਾਡੀ ਸੋਚ ਹੀ ਉੱਥੇ ਖੜੀ ਹੈਗੀ ਆ ਵੀਰ ਦਾ ਪੈਸੇਜ ਆਫ ਟਾਈਮ, ਤੇ ਇਹਦਾ ਮਤਲਬ ਇਹ ਹੈਗਾ ਆ ਕਿ ਸਾਡਾ ਜਿਹੜਾ ਆ ਮਾਇੰਡ ਡਿਵੈਲਪ ਨਹੀਂ ਹੋ ਰਿਹਾ
0: ਜੀ।
2: ਵੈਸੇ ਜਨਮਦਿਨ ਮਨਾਉਂਦੇ ਹੈਗੇ ਆ, ਜਨਮਦਿਨ ਮਨਾਉਣ ਦਾ ਜਿਹੜਾ ਹੈਗਾ ਆ ਮੇਰਾ ਤਾਂ ਆਪਣਾ ਫੰਡਾ ਇਹ ਹੈਗਾ ਆ ਕਿ ਜਨਮਦਿਨ ਵਾਲੇ ਦਿਨ 10 ਮਿੰਟ ਜਿਹੜਾ ਆ ਬਹਿ ਕੇ ਸੋਚਣਾ ਜ਼ਰੂਰ ਕਿ ਆਇਆ ਜੋ ਪਿਛਲੇ ਸਾਲ ਗਲਤੀਆਂ ਕੀਤੀਆਂ ਸੀ ਉਹ ਇਸ ਸਾਲ ਤਾਂ ਨਹੀਂ ਕੀਤੀਆਂ ਕਿਤੇ
0: ਜੀ,
2: ਉਹਦੇ ਵਿੱਚ ਕੁਝ ਸੁਧਾਰ ਕੀਤਾ
0: ਜੀ,
2: ਕੋਈ ਇਹੋ ਜਿਹਾ ਕੰਮ ਜਿਹੜਾ ਹੈਗਾ ਵੀ ਇਸ ਸਾਲ ਦੀ ਯਾਦਗਾਰੀ ਦੇ ਵਿੱਚ ਜਿਹੜਾ ਮੈਂ ਰੱਖ ਸਕਾਂ ਕਿ ਮੈਂ ਹਾਂ ਵੀ ਇੱਕ ਇਹੋ ਜਿਹਾ ਕੰਮ ਕੀਤਾ ਸੀਗਾ ਵੀ ਜਿਹੜੀ ਇੱਕ ਯਾਦਗਾਰ ਬਣ ਜਾਂਦੀ ਹੈ ਜੀ।
0: ਬਿਲਕੁਲ,
2: ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਲਾਈਫ ਦੇ ਵਿੱਚ, ਮੈਂ ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਦਾ ਜੀ। ਮੇਰੇ ਕੋਲ ਇੱਕ ਕੇਸ ਚੱਲਦਾ ਸੀਗਾ ਜੀ ਹਸਬੈਂਡ ਵਾਈਫ ਦਾ, ਜਿਹਨਾਂ ਦੇ ਦੋ ਬੱਚੇ ਜਵਾਨ ਸੀਗੇ, ਦੋਨੇ ਮੁੰਡੇ ਜਵਾਨ
0: ਜੀ,
2: ਤੇ ਉਹ ਬਾਪ ਇਕੱਲਾ ਰਹਿੰਦਾ ਸੀਗਾ ਤੇ ਮਾਂ ਜਿਹੜੀ ਆ ਆਪਣੇ ਮੁੰਡਿਆਂ ਦੇ ਨਾਲ ਅਲੱਗ ਕਿਤੇ ਰਹਿਣ ਲੱਗ ਪਈ
0: ਜੀ।
2: ਉਹਦਾ ਮੁੰਡਾ ਮੇਰੇ ਕੋਲ ਆਇਆ, ਉਹਨੇ ਬੜੇ ਡੌਲਿਆਂ ਦੇ ਉੱਤੇ ਟੈਟੂਏ ਬਣਾਏ ਮਾਂ ਦੇ ਨਾਲ, ਪਹਿਲੀ ਵਾਰੀ ਤਰੀਕ ਤੇ ਆਇਆ ਤੇ ਮੈਂ ਦੇਖਿਆ ਵੀ ਮੁੰਡਾ ਜਿਹੜਾ ਹੈਗਾ ਆ ਵਧੀਆ, ਸਿਹਤ ਵੀ ਸੋਹਣੀ ਹਾਂਜੀ, ਤੇ ਗੱਲ ਵੀ ਕਰੇ ਤੇ ਉਹਦੇ ਵਿੱਚ ਬਦਮਾਸ਼ੀ ਝਲਕੇ ਜੀ
0: ਜੀ
2: ਹਾਂਜੀ, ਉੱਥੇ ਅਸੀਂ ਉਹ ਫਲਾਨਾ ਕੁੱਟਿਆ, ਉੱਥੇ ਅਸੀਂ ਫਲਾਨਾ ਕੁੱਟਿਆ। ਮੈਂ ਕਿਹਾ ਵੀ ਬੜਾ ਦਲੇਰ ਬੰਦਾ ਤੂੰ ਹਾਂਜੀ, ਕਹਿੰਦਾ ਹੈਗਾ ਆ
0: ਜੀ,
2: ਕਹਿੰਦਾ ਗੱਲ ਕਰ, ਕਹਿੰਦਾ ਜਿਹੜਾ ਦੂਜਾ ਵਕੀਲ ਆ ਉਹਦੇ ਚਪੇੜ ਮਾਰਿਆ ਵਾ। ਮੈਂ ਕਿਹਾ ਉਹ ਬੈਠਾ ਰਹਿ ਆਰਾਮ ਨਾਲ ਤੂੰ, ਮੇਰੇ ਲਈ ਸਿਆਪਾ ਖੜਾ ਕਰੇਗਾ
0: ਜੀ,
2: ਕਹਿੰਦਾ ਚੱਲ ਜਾਈ ਦੇ ਜੁੱਤੀ ਮਾਰ ਦਿੰਦਾ। ਮੈਂ ਕਿਹਾ ਤੂੰ ਆਪਣੀ ਦਲੇਰੀ ਜਿਹੜੀ ਹੈਗੀ ਆ, ਮੈਂ ਕਿਹਾ ਹੋਰ ਹੋਰ ਕੀ ਕਰ ਸਕਦਾ ਤੂੰ, ਮੈਂ ਕਿਹਾ, ਕਹਿੰਦਾ ਤੂੰ ਕੀ ਕਰੋ, ਤੁਸੀਂ ਕੀ ਕਰਾਉਣਾ ਮੇਰੇ ਤੋਂ
0: ਜੀ।
2: ਮੈਂ ਕਿਹਾ ਯਾਰ ਕੰਮ ਤਾਂ ਇੱਕ ਹੈਗਾ ਆ, ਪਰ ਉਹ ਕੰਮ ਹੈਗਾ ਦਲੇਰੀ ਵਾਲਾ
0: ਜੀ,
1: ਠੀਕ ਆ।
2: ਕਹਿੰਦਾ ਕੋਈ ਬੰਦਾ ਕੁੱਟਣਾ? ਮੈਂ ਕਿਹਾ ਯਾਰ ਕੁੱਟਣ ਕਟਾਉਣ ਦੇ ਵਿੱਚ ਕੀ ਰੱਖਿਆ ਹੈਗਾ, ਪਰ ਬੰਦਾ ਤੇਰੇ ਤੋਂ ਹੋਣਾ ਹੀ ਨੀ ਜਦ ਕੰਮ, ਮੈਂ ਦੱਸਾਂ ਕਿ ਮੈਂ ਕਿਹਾ
0: ਜੀ ਤੇਰੀ ਕੈਟਾਗਰੀ ਕੁੱਟਣ ਕਟਾਉਣ ਦੀ
2: ਦਲੇਰੀ ਵਾਲਾ ਆ ਵੀ ਹਾਂ। ਮੈਂ ਕਿਹਾ ਕੰਮ ਬਹੁਤ ਦਲੇਰੀ ਵਾਲਾ ਆ, ਆਪਣਾ ਆਪ ਮਾਰਨਾ ਪੈ ਸਕਦਾ
0: ਜੀ।
2: ਕਹਿੰਦਾ ਕੋਈ ਬੰਦਾ ਮਾਰਨਾ ਆ?
0: ਫਿਰ ਮਾਰਨੇ ਦੀ?
2: ਮੈਂ ਕਿਹਾ ਯਾਰ ਬੰਦਾ, ਮੈਂ ਕਿਹਾ ਮਾਰਨਾ ਕਿੱਥੇ, ਤੂੰ ਸਮਝ ਲਾ ਮਰਿਆ ਜਿੰਦਾ ਕਰਨਾ
0: ਜੀ, ਮਨਾਉਣਾ।
2: ਕਹਿੰਦਾ ਮੈਂ ਸਮਝਿਆ, ਮੈਂ ਕਿਹਾ ਉਹ ਤੇਰਾ ਡੈਡੀ ਤੁਰਿਆ ਹੁੰਦਾ ਪਿਆ ਆ ਉਧਰ
0: ਜੀ
2: ਸਾਹਮਣੇ, ਬਸ ਉਹਦੇ ਜਾ ਕੇ ਪੈਰੀ ਹੱਥ ਲਾ ਕੇ ਆ ਜਾਣਾ, ਬਸ ਇੰਨਾ ਹੀ ਕੰਮ ਆ
0: ਜੀ।
2: ਉਹ ਸੋਚੀ ਪੈ ਗਿਆ ਤੇ ਮਾਂ ਲਾ ਪਈ ਬੁੜ ਬੁੜ ਕਰਨ, ਉਹਨੇ ਸਾਡੇ ਨਾਲ ਘੱਟ ਕੀਤੀ ਜੇ ਬੋ। ਮੈਂ ਉਹਨੂੰ ਕਿਹਾ ਵੀ ਤੂੰ ਚੁੱਪ ਰਹਿ, ਮੈਂ ਕਿਹਾ ਤੁਸੀਂ ਕੀ ਆ, ਮੈਂ ਕਿਹਾ ਤੁਹਾਡੀ ਮਾਂ ਨੇ ਜੋ ਤੁਹਾਨੂੰ ਕਹਾਣੀ ਸੁਣਾਤੀ ਤੁਸੀਂ ਸਮਝ ਗਏ ਬਣ ਗਏ, ਤੁਸੀਂ ਕਦੀ ਆਪਣੇ ਪਿਓ ਦਾ ਪੱਖ ਸੁਣਿਆ
0: ਜੀ?
2: ਹਾਲੇ ਕਿ ਮੈਂ ਉਹ ਪਿਓ ਦੇ ਆਪੋਜਿਟ ਸੀਗਾ ਹੈਗੀ, ਤੇ ਮੈਨੂੰ ਇਹ ਸੀਗਾ ਵੀ ਇਹ ਬੱਚੇ ਜਿਹੜੇ ਹੈਗੇ ਆ ਵੀ ਮਾਂ ਪਿਓ ਦਾ ਆਪਸ ਚ ਡਿਸਪਿਊਟ ਹੋਊਗਾ, ਬੱਚੇ ਦਾ ਜਿਹੜਾ ਹੈਗਾ ਆ ਬੱਚਿਆਂ ਦੇ ਮਨ ਦੇ ਵਿਚ ਪਿਓ ਪ੍ਰਤੀ ਕਿਉਂ ਨਫ਼ਰਤ ਹੋਵੇ?
0: ਉਹਨਾਂ ਦਾ ਤਾਂ ਅਧਿਕਾਰ ਹੈਗਾ ਹੀ ਆ ਨਾ, ਪਿਓ ਦਾ ਵੀ ਉਹਨਾਂ ਅਧਿਕਾਰ ਆ ਬੱਚਿਆਂ ਦਾ, ਬਿਲਕੁਲ।
2: ਮੈਂ ਤਾਂ ਇੰਨੀ ਗੱਲ ਕਰਕੇ ਮੈਂ ਕਿਹਾ ਮੈਨੂੰ ਪਤਾ ਤੇਰੇ ਕੋਲ ਹੋਣਾ ਨਹੀਂ, ਤਾਂ ਅਸੀਂ ਗਏ ਜਾ ਕੇ ਤੇ ਤਰੀਕ ਤਰੂਕ ਪੈਣੀ ਸੀ, ਤਰੀਕ ਲੈ ਜੀ। ਪੰਜਾਂ ਦਿਨਾਂ ਬਾਅਦ ਜਿਹੜਾ ਆ ਉਹ ਸਵੇਰੇ ਸਵੇਰੇ ਦਰਵਾਜ਼ਾ ਮੇਰਾ ਖੜਕਿਆ ਤੇ ਮੈਂ ਦਰਵਾਜ਼ਾ ਖੋਲਿਆ ਤੇ ਉਹ ਬੰਦਾ ਜਿਹੜਾ ਉਹ ਮੇਰੇ ਘਰ ਆਇਆ,
0: ਮੁੰਡੇ ਦਾ ਪਿਓ।
2: ਮੈਂ ਉਹਨੂੰ ਗੇਟ ਦੇ ਉੱਤੇ ਪੈ ਨਿਕਲ ਗਿਆ, ਮੈਂ ਕਿਹਾ ਤੂੰ ਮੇਰੇ ਘਰ ਕਿੱਦਾਂ ਆ ਗਿਆ ਹੈਗਾ, ਮੈਂ ਤਾਂ ਤੇਰੇ ਆਪੋਜਿਟ ਵਕੀਲ ਆ
0: ਜੀ।
2: ਉਹ ਕਹਿੰਦਾ ਮੈਂ ਉਸ ਕੇਸ ਦੀ ਗੱਲ ਨਹੀਂ ਕਰਾਂਗਾ, ਮੈਂ ਉਸ ਕੇਸ ਦੀ ਗੱਲ ਨਹੀਂ ਕਰਾਂਗਾ ਤੇਰੇ ਵਰਗਾ, ਕਹਿੰਦਾ ਆਪੋਜਿਟ ਵਕੀਲ ਤਾਂ ਰੱਬ ਸਾਰਿਆਂ ਨੂੰ ਦੇਵੇ
0: ਜੀ। ਕਿਆ ਬਾਤ!
2: ਮੈਂ ਕਿਹਾ ਮੇਰਾ ਵੀ, ਮੇਰੀ ਵੀ ਕਰਿਓਸਿਟੀ ਹੋ ਗਈ, ਮੈਂ ਕਿਹਾ ਕੀ ਗੱਲ ਹੋਈ? ਕਹਿੰਦਾ ਵੀ ਮੈਨੂੰ ਕਹਿੰਦਾ ਸਾਰੀ ਗੱਲ ਦਾ ਪਤਾ ਆ
0: ਜੀ।
2: ਮੈਂ ਕਿਹਾ ਕੀ ਪਤਾ ਤੈਨੂੰ ਗੱਲ ਦਾ? ਮੈਂ ਅੰਦਰ ਬਿਠਾਇਆ, ਪਾਣੀ ਪੂਣੀ ਪੀਤਾ। ਮੈਂ ਕਿਹਾ, ਕਹਿੰਦਾ ਵੀ ਉਹ ਦਿਨ ਨਾ ਜਿੱਦਣ ਤਰੀਕ ਦੇ ਉੱਤੇ ਜਦੋਂ ਤਰੀਕ ਪੈ ਗਈ ਤੇ ਮੈਂ ਬਾਹਰ ਜਾਂਦਾ ਪਿਆ ਸੀਗਾ ਤੇ ਮੁੰਡਾ ਮੇਰੇ ਵੱਲ ਨੂੰ ਆਇਆ ਤੇ ਮੈਂ ਕਿਹਾ ਇਹ ਮੇਰੇ ਖਰੇ ਮਾਰਨ ਵੀ ਮੈਨੂੰ
0: ਮਾਰਨਾ
2: ਹੈ
1: ਹਾਂਜੀ।
2: ਉਹਨੇ ਆ ਕੇ ਤੇ ਮੇਰੇ ਪੈਰਾਂ ਨੂੰ ਹੱਥ ਲਾ ਕੇ ਤੇ ਮੈਨੂੰ ਕਹਿੰਦਾ ਡੈਡੀ ਅਖੇ ਚਾਹ ਪੀਣੀ ਆ।
0: ਅੱਛਾ ਜੀ।
2: ਕਹਿੰਦਾ ਮੈਂ ਜੱਫੀ ਚ ਲੈ ਲਿਆ ਤੇ ਮੇਰੀਆਂ ਭੁੱਬਾਂ ਹੀ ਨਿਕਲ ਗਈਆਂ।
0: ਕਿਆ ਬਾਤ!
2: ਕਹਿੰਦਾ ਜੀ ਮੈਂ ਮਤਲਬ ਉਹਨੂੰ ਕਿਹਾ ਵੀ ਤੂੰ ਚਾਹ ਕਾਹਤੋਂ ਪੀਣੀ ਪੁੱਤ, ਦੁੱਧ ਪੀਨੇ ਆ
0: ਜੀ।
2: ਕਹਿੰਦਾ ਮੈਂ ਕੀਤਾ ਉਹਨੂੰ ਜੱਫੀ ਚ ਲੈ ਕੇ, ਮੈਂ ਜੱਫੀ ਨੀ ਛੱਡੀ ਤੇ ਮੈਂ ਕਹਿੰਦਾ ਚਾਹ ਵਾਲੀ ਦੁਕਾਨ ਵਾਲੇ ਪਾਸੇ ਨੂੰ। ਕਹਿੰਦਾ ਉਹ ਬਾਂ ਮਗਰ ਤੁਰੀ ਆਉਂਦੀ ਸੀ, ਮੈਂ ਉਹਨੂੰ ਕਿਹਾ ਆਪਣੀ ਮਾਂ ਨੂੰ ਕਿਹਾ ਮਗਰ ਹੀ ਆ ਜਾ
0: ਜੀ। ਕਿਆ ਬਾਤ ਹੈ!
2: ਉਹ ਮਗਰ ਹੀ ਚੱਲ ਗਈ। ਉਹ ਸੀ ਪਿੱਛੇ ਬਹਿ ਗਿਆ ਪਿਓ ਪੁੱਤ, ਕਹਿੰਦਾ ਮੈਂ ਉਹ ਦੁਕਾਨਦਾਰ ਨੂੰ ਕਿਹਾ ਕਿਲੋ ਦੁੱਧ ਦੇ ਵਿੱਚ ਪੱਤੀ ਪਾ ਦੇ
0: ਜੀ ਹਾਂਜੀ।
2: ਤੇ ਕਹਿੰਦਾ ਵੀ ਅਸੀਂ ਦੁੱਧ ਪੀ ਤੇ ਉੱਥੇ ਜਾਇਆ ਤੇ ਮੈਂ ਉਹਨੂੰ ਕਿਹਾ ਵੀ ਪੁੱਤ ਵੀ ਮੈਂ ਕੁਛ ਪਵਾਇਆ ਸੀਗਾ
0: ਜੀ,
2: ਵੀ ਆ ਤੈਨੂੰ ਜ਼ਮੀਨ ਜਮੂਨ ਜਾਇਦਾਦ ਹੈਗੀ, ਤੁਸੀਂ ਕਿਰਾਏ ਤੇ ਬੈਠੇ ਹੈਗੇ ਆਪਣੀ ਮਾਂ ਦੇ ਨਾਲ ਤੇ ਉੱਥੇ ਐਵੇਂ ਤੂੰ ਕੰਮ ਲੱਭਦਾ ਫਿਰਦਾ ਦੁਕਾਨਾਂ ਤੇ, ਤੇ ਆਪਣੇ ਘਰ ਦੀ ਖੇਤੀ ਹੈਗੀ ਤੇ ਤੂੰ ਆ ਕੇ
0: ਬਾਈ
2: ਮੁੰਡਾ ਉਦਣ ਹੀ ਸ਼ਾਮ ਨੂੰ ਮੇਰੇ ਕੋਲ, ਹਾਂ ਵੀ ਮੁੰਡਾ ਮੇਰੇ ਕੋਲ ਸ਼ਾਮ ਨੂੰ ਹੀ ਆ ਗਿਆ ਸੀਗਾ ਤੇ ਉਹਦੇ ਹੁਣ ਮੈਂ ਕਾਗਜ਼ ਲਾਏ ਆ, ਮੈਂ ਤਾਂ ਤੁਹਾਡੇ ਕੋਲ ਆਇਆ ਹੈਗਾ ਕਿ ਮੈਂ ਏਜੰਟ ਨੂੰ ਪੈਸੇ ਦੇਣੇ ਆ, ਵੀ ਕਿਹੜੇ ਤਰੀਕੇ ਨਾਲ ਦਿਆਂ ਕਿ ਮੇਰੇ ਪੈਸੇ ਨਾ ਫਸਣ
0: ਜੀ
2: ਹਾਂਜੀ। ਮੈਂ ਉਹਨੂੰ ਕਿਹਾ ਏਦਾਂ ਕਰਕੇ ਤੁਸੀਂ ਉਹ ਦੇਖੋ ਕਿ ਉਹ ਮੁੰਡਾ ਬਾਹਰ ਚਲ ਗਿਆ ਤੇ ਥੋੜੇ ਦਿਨਾਂ ਬਾਅਦ ਜਨਾਨੀ ਆਈ ਤੇ ਆ ਕੇ ਮੈਨੂੰ ਕਹਿੰਦੀ ਵੀ 3 ਲੱਖ ਰੁਪਇਆ ਮੁੰਡੇ ਨੇ ਭੇਜਿਆ ਆ, ਕਹਿੰਦਾ ਡੈਡੀ ਨੇ ਕਿਸੇ ਕੋਲੋਂ ਫੜਿਆ ਸੀ ਤੇ ਇਹ ਪੈਸੇ ਹੁੰਦੇ ਨੇ।
0: ਕਿਆ ਬਾਤ ਹੈ ਜੀ! ਵਾਹ ਜੀ!
2: ਤੇ ਆ ਤੁਸੀਂ, ਮੈਂ ਤੁਹਾਨੂੰ ਦੇ ਦਿੰਦੀ ਆ ਤੇ ਤੁਸੀਂ ਉਹਨੂੰ ਦੇ ਦਿਓ
0: ਜੀ।
2: ਮੈਂ ਕਿਹਾ ਭਾਈ ਤੁਸੀਂ ਆਪਣਾ ਸਿਆਪਾ ਮੁਕਾਓ, 2,70,000 ਤੂੰ ਲੈਣਾ ਆ, ਉਹਦੇ ਵਾਸਤੇ ਤੂੰ ਕੇਸ ਕੀਤਾ ਆ ਉਹਤੇ ਵੀ 2,70,000 ਮੈਨੂੰ ਅਦਾਲਤ ਦਵਾਵੇ
0: ਜੀ,
2: ਆਪ ਤੂੰ 3 ਲੱਖ ਮੈਨੂੰ ਫੜਾਉਣ ਡਈ ਆ ਵੀ ਉਹਨੂੰ ਦੇ ਦੇ
0: ਜੀ।
2: ਹਾਂਜੀ, ਤੂੰ ਆਪਣਾ 2,70,000 ਬਾਹਰ ਗੱਠ ਤੇ ਕੇਸ ਵਾਪਸ ਲੈ। ਮੈਂ ਕਿਹਾ ਦਿੱਤਾ ਉਹਨੂੰ
0: ਜੀ।
2: ਉਹ ਕਹਿੰਦੀ ਮੈਨੂੰ ਮੁੰਡਾ ਨਾ ਗੁੱਸੇ ਹੋਵੇ
0: ਜੀ।
2: ਮੈਂ ਕਿਹਾ ਭਾਈ ਮੁੰਡੇ ਨੇ ਤੈਨੂੰ ਕੀ ਕਹਿਣਾ, ਜਿੱਦਾਂ ਮਰਜ਼ੀ ਆ। ਅੱਛਾ, ਉਹਨੇ ਜੀ ਕਹਿੰਦੀ ਵੀ ਬਾਅਦ ਚ ਦੇਖਦੇ ਹੈਗੇ ਸੋਚਦੇ ਆ। ਉਹ ਮੁੰਡਾ ਬੰਦਾ ਮੈਨੂੰ ਮਿਲਿਆ ਉੱਥੇ ਕਚਹਿਰੀ, ਮੈਂ ਉਹਨੂੰ ਕਿਹਾ ਵੀ ਤੇਰੇ ਮੁੰਡੇ ਨੇ 3 ਲੱਖ ਰੁਪਇਆ ਭੇਜਿਆ ਆ ਭਾਈ ਆਪਣਾ ਪੈਸੇ ਲਾ। ਕਹਿੰਦਾ ਮੈਂ ਮੁੰਡੇ ਤੇ ਖਰਚੇ ਆ, ਮੈਂ ਮੁੰਡਾ ਹਾਂ ਕੋਈ ਨੀ ਲੈਣਾ
0: ਜੀ,
2: ਤੇ ਮੈਂ ਮਤਲਬ ਆਪੇ ਹੀ ਦੇ ਦੂੰਗਾ ਪੈਸੇ ਉਹ ਜਿਹਨੂੰ ਦੇਣੇ ਹੈਗੇ ਆ, ਤੇ ਮੈਂ ਪੈਸਾ ਕੋਈ ਨੀ ਲੈਣਾ
0: ਜੀ।
2: ਮੈਂ ਕਿਹਾ ਚੰਗੇ ਬੰਦੇ ਹੈਗੇ ਆ ਤੁਸੀਂ, ਉਹ ਪੈਸੇ ਦਿੰਦੀ ਹੈਗੀ ਆ ਵੀ ਹਾਂ ਜੀ ਵੀ ਮੈਂ ਨੀ ਲੈ ਸਕਦੀ। ਉਹ ਕਹਿੰਦਾ ਮੈਂ ਨੀ ਲੈਣਾ ਹੈਗਾ। ਮੈਂ ਕਿਹਾ ਲਿਆਓ ਵਕੀਲ ਨੂੰ ਹੀ ਦੇ ਜਾਓ ਤੁਸੀਂ, ਏਦਾਂ ਦੀ ਗੱਲ ਹੈ ਤੇ।
0: ਵੈਸੇ ਸੈਣੀ ਸਾਹਿਬ
2: ਡੈਡੀ ਨੀ ਪੈਸੇ ਲੈਂਦਾ, ਤੂੰ ਪੈਸੇ ਪਹਿਲਾਂ ਬਾਅਦ ਚ ਤੈਨੂੰ ਮੈਂ ਦਿੱਤਾ ਹੈਗਾ, ਤੂੰ ਪਹਿਲਾਂ ਆਪਣੇ ਕੇਸ ਵਾਪਸ ਲੈ ਸਾਰੇ
1: ਹੈਂਜੀ। ਠੀਕ ਹੈ ਠੀਕ ਹੈ,
2: ਮੈਨੂੰ ਕੇਸ ਵਾਪਸ ਚਾਹੀਦੇ ਹੈਗੇ ਆ ਹੈਂਜੀ। ਉਹਨੇ ਮੁੰਡੇ ਨੇ ਕੇਸ ਵਾਪਸ ਕਰਾਏ, ਬਾਕੀ ਕੰਮ ਉਸ ਮੁੰਡੇ ਨੇ ਜਿਹੜਾ ਕਿ ਮੁੰਡਾ ਭਟਕਿਆ ਆ ਸੀਗਾ ਉਹਨੂੰ
0: ਆਪਣੇ
2: ਪੈਸੇ ਪਾਤਾ, ਅੱਜ ਉਹ ਪਰਿਵਾਰ ਇਕੱਠਾ ਹੋ ਗਿਆ ਜੀ ਬਾਅਦ ਚ।
0: ਬਿਲਕੁਲ,
1: ਕਿਆ ਪਤਾ,
2: ਇਸ ਕਰਕੇ ਜਿਹੜਾ ਹੈਗਾ ਕੁਛ ਨਾ ਕੁਛ ਸਵੈ ਪੜਚੋਲ ਦੇ ਵਿੱਚ ਤਾਂ ਇਹ ਆ ਜਾਂਦਾ ਹੈਗਾ ਆ ਕਿ ਮੈਨੂੰ ਕਈ ਵਾਰੀ ਵੀ ਜਿਹੜਾ ਹੈਗਾ ਇਕੱਲੇ ਬੈਠੇ ਨੂੰ ਵੀ ਇਸ ਚੀਜ਼ ਦਾ ਮਾਣ ਹੁੰਦਾ ਵੀ ਆਪਾਂ ਪ੍ਰੋਫੈਸ਼ਨ ਚ ਬਹਿ ਕੇ ਵੀ ਕੋਈ ਨਾ ਕੋਈ ਇਹੋ ਜਿਹਾ ਕੰਮ ਜ਼ਰੂਰ ਕਰ ਦਈਏ ਵੀ ਜਿਹਦੇ ਨਾਲ ਜਿਹੜਾ ਹੈਗਾ ਕਿਸੇ ਦਾ ਘਰ ਵੱਸ ਜਾਏ, ਕਿਸੇ ਦਾ ਜਿਹੜਾ ਹੈਗਾ ਬੱਚਾ ਜਿਹੜਾ ਆ ਉਹ ਸਹੀ ਰਸਤੇ ਤੇ ਪੈ ਜਾਏ
0: ਬਿਲਕੁਲ ਤੁਸੀਂ ਤਾਂ ਸੈਣੀ ਸਾਹਿਬ ਪਿਓ ਵੀ ਰਸਤੇ ਤੇ ਪਾ ਦਿੱਤਾ ਤੇ ਮਾਂ ਵੀ ਪਾ ਦਿੱਤੀ ਤੇ ਬੱਚਾ ਵੀ ਪਾ ਦਿੱਤਾ ਤੇ ਉਹ ਸਾਰਾ ਕੁਝ ਪੋਜ਼ਿਟਿਵ ਕਰਕੇ ਤੇ ਨਾਲ ਤਨਖਾਹ ਵੀ ਜਿਹੜੀ ਬਣਦੀ ਸੀ ਫੀਸ ਉਹ ਵੀ ਲਈ ਤੇ ਉਹ ਮਤਲਬ ਕਿ ਜਿਹਦੇ ਵਿੱਚ ਉਹ ਸਹੀ ਕਹੀਏ ਤਾਂ ਕੱਲਾ ਵਿਛੋੜੇ ਪਾ ਕੇ ਲੜਾ ਕੇ ਕਿਸੇ ਨੂੰ ਹੀ ਕੇਸ ਨਹੀਂ ਜਿੱਤੇ ਜਾ ਸਕਦੇ, ਪਿਆਰ ਮੁਹੱਬਤ ਦੇ ਨਾਲ ਰਲਾ ਕੇ ਵੀ ਜਿੱਤੇ ਜਾ ਸਕਦੇ ਆ।
2: ਅੱਜ ਉਹ ਬੰਦਾ ਜਿਹੜਾ ਹੈਗਾ ਕੋਈ ਕੰਮ ਕਰਨਾ ਹੋਵੇ, ਮੈਂ ਮਤਲਬ ਜਿਹੜਾ ਹੈਗਾ ਪਿੰਡ ਦਾ ਹੈਗਾ ਸੀਗਾ ਕੋਈ ਕੰਮ, ਉਹਨੇ ਤਾਂ ਵੀ ਜਿਹੜਾ ਹੈਗਾ ਆ ਉਹਨੇ ਡਿਓ ਕੰਮ ਕਰਨਾ ਆ, ਉਹ ਮੇਰੀ ਸਲਾਹ ਤੋਂ ਬਿਨਾਂ ਨੀ ਕਰਦਾ ਬੰਦਾ, ਇਸੇ ਕਰਕੇ ਕਿ ਯਾਰ ਮੈਨੂੰ ਉਹ ਬੰਦਾ ਸਿੰਸੀਅਰ ਰਾਏ ਦਊ।
0: ਇਹੀ ਤਾਂ ਭਰੋਸਾ ਹੈ ਜਿਹੜੀ ਆਪਾਂ ਗੱਲ ਕਰਦੇ ਸੀ ਪਹਿਲਾਂ ਛੰਮੀ ਜੀ ਦੇ ਨਾਲ, ਉਹ ਮਤਲਬ ਕਿ ਇਹ ਭਰੋਸਾ ਹੈ ਨਾ ਉਹ ਮੈਨੂੰ ਯਾਰ ਮੇਰੇ ਲੱਗਦੇ ਖੁਦਾ ਵਰਗੇ।
2: ਸੋ ਗੱਲ ਇਹ ਹੈਗਾ, ਦੂਜਾ ਇਹ ਹੈਗਾ ਆ ਕਿ ਆਪਣੇ ਉੱਤੇ ਕੰਮ ਕਰਨ ਦੀ ਇਹ ਲੋੜ ਹੁੰਦੀ ਹੈਗੀ ਆ ਕਿ ਕੱਲਾ ਇੱਕ ਇੰਸੀਡੈਂਟ ਨਹੀਂ ਹੈਗਾ, ਗੱਲ ਤਾਂ ਇਹ ਹੈਗਾ ਕਿ ਕੰਟੀਨਿਊਸਲੀ ਜਦੋਂ ਅਸੀਂ ਕੋਈ ਕੰਮ ਬਾਰ ਬਾਰ ਕਰਦੇ ਆ ਉਹ ਫਿਰ ਸਾਡਾ ਸੁਭਾਅ ਬਣ ਜਾਂਦਾ,
0: ਬਣ ਜਾਂਦਾ ਜੀ, ਬਣ ਜਾਂਦਾ ਬਿਲਕੁਲ ਹੈ ਜੀ।
2: ਉਹ ਜਦੋਂ ਸੁਭਾਅ ਬਣ ਜਾਂਦਾ ਹੈਗਾ ਆ ਫਿਰ ਕੋਈ ਵੀ ਆਦਤ ਆ ਜਦੋਂ ਸੁਭਾਅ ਬਣ ਜਾਂਦੀ ਹੈਗੀ ਆ, ਹੁਣ ਅਸੀਂ ਜਿਹੜਾ ਹੈਗਾ ਆ ਸਾਡੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਬੜੀ ਤੜਕੇ ਸਵੇਰੇ ਉੱਠ ਜਾਂਦੇ ਹੁੰਦੇ ਸੀ, ਉਹੀ ਆਦਤ ਅੱਗੇ ਗਾਂ ਸਾਨੂੰ ਪੈ ਗਈ।
0: ਹਾਂਜੀ,
2: ਸਾਨੂੰ ਕਹਿਣ ਦੀ ਲੋੜ ਹੀ ਨੀ ਪਈ ਆਪਣੇ ਬੱਚਿਆਂ ਨੂੰ ਵੀ ਹਾਂ ਜੀ ਵੀ ਤੁਸੀਂ ਤੜਕੇ ਉੱਠੋ, ਉਹ ਸਾਡੇ ਨਾਲ ਹੀ ਜਿਹੜਾ ਹੈਗਾ ਆ ਉਹ ਅਸੀਂ ਦੇਖਣਾ ਵੀ ਉਹ ਸਾਡੇ ਤੋਂ ਵੀ 10 ਮਿੰਟ ਪਹਿਲਾਂ ਉੱਠੇ ਆ।
0: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ ਹੈਗੀ ਕਿ ਜੇ ਮਾਂ ਬਾਪ ਜਿਹੜਾ ਹੈਗਾ ਆ ਜੇ ਇਹ ਐਕਸਪੈਕਟ ਕਰਦਾ ਕਿ ਮੇਰਾ ਬੱਚਾ ਵੀ ਆਹ ਕੰਮ ਕਰੇ ਜਾਂ ਆਹ ਕੰਮ ਨਾ ਕਰੇ, ਉਹਨੂੰ ਮਾਂ ਬਾਪ ਨੂੰ ਉਹਤੇ ਕੰਮ ਕਰਨ ਦੀ ਲੋੜ ਨੀ, ਆਪਣੇ ਤੇ ਕੰਮ ਕਰ ਲੈ।
0: ਨਾਲੇ ਇਹਦੇ ਵਿੱਚ ਇਹ ਵੀ ਆ ਨਾ ਸੈਣੀ ਸਾਹਿਬ, ਦੇਖੋ ਜਦੋਂ ਚਲੋ ਮੈਂ ਅਸੀਂ ਆਪਣੀ ਵੀ ਗੱਲ ਕਰੀਏ ਤਾਂ ਚਲੋ ਜੋ ਕੁਝ ਵੀ ਹੱਥੀ ਜੋ ਵੀ ਕਰਦੇ ਸੀ ਕਿਰਤ ਜੋ ਵੀ ਜਿੱਦਾਂ ਵੀ ਹੈ, ਚਲੋ ਪੜ੍ਹਨ ਲਿਖਣ ਦਾ ਇੱਕ ਵੱਖਰੀ ਚੀਜ਼ ਹੈਗੀ ਆ ਕਿ ਉਹ ਐਜੂਕੇਸ਼ਨ ਜਾਂ ਸਕੂਲਿੰਗ ਦੇ ਵਿੱਚ ਜੋ ਹੈਗਾ ਉਹ ਤਾਂ ਚਲੋ ਜਾਂ ਕਿਸੇ ਨੂੰ ਉਸਤਾਦ ਧਾਰਨਾ ਉਹ ਸਾਰੀਆਂ ਚੀਜ਼ਾਂ ਚੱਲਦੀਆਂ, ਪਰ ਜਿਹੜਾ ਇੱਕ ਤੁਹਾਡਾ ਆਪਣੀ ਰੁਚੀ ਹੈ ਜਾਂ ਤੁਹਾਡੀ ਬਿਰਤੀ ਹੈ ਕਿ ਮਤਲਬ ਕਿ ਤੁਸੀਂ ਕਿੱਦਾਂ ਦੀ ਮਾਨਸਿਕਤਾ ਦੇ ਹੋ ਜਾਂ ਬਚਪਨ ਦੇ ਵਿੱਚ ਹੀ ਕਿ ਹਰ ਵੇਲੇ ਆਪਣੇ ਆਪ ਨੂੰ ਚਾਹੇ ਬਿਜ਼ੀ ਰੱਖਣਾ ਹੈ ਤੇ ਚਾਹੇ ਕੁਝ ਨਾ ਕੁਝ ਕਰਦੇ ਰਹਿਣਾ, ਚਾਹੇ ਉਹ ਕਹਿ ਲਓ ਕਿ ਮਤਲਬ ਕਿ ਪਰਿਵਾਰ ਚ ਤਾਂ ਇੱਦਾਂ ਹੀ ਕਹਿ ਦਿੰਦੇ ਕਿ ਤੂੰ ਪੰਗੇ ਲੈਣੋ ਨਾ ਹਟੀ, ਕੋਈ ਨਾ ਕੋਈ ਪੰਗਾ ਪਾਈ ਰੱਖਦਾ ਨਾ, ਮਤਲਬ ਕਿ ਇੱਦਾਂ ਨੀ ਆ ਜਿਹੜਾ ਤੁਸੀਂ ਕਹਾਣੀ ਸੁਣਾ ਕੇ ਇੱਦਾਂ ਦਾ ਪੰਗਾ ਨੀ ਕਿ ਕਿਸੇ ਨੂੰ ਮਾਰਨਾ ਕੁੱਟਣਾ ਉਹ ਪੰਗਾ ਨੀ, ਮਤਲਬ ਕਿ ਕੋਈ ਨਾ ਕੋਈ ਚੀਜ਼ ਖਿਲਾਰੀ ਰੱਖਣੀ ਆ ਜੀ।
2: ਬੇਨਤੀ ਇਹ ਹੈਗੀ ਆ ਕਿ ਜਿਹੜਾ ਸਵੈ ਪੜਚੋਲ ਤੁਹਾਡਾ ਲਫ਼ਜ਼ ਆ ਉਹਦਾ ਮਤਲਬ ਤਾਂ ਇਹ ਹੈਗਾ ਕਿ ਸਾਨੂੰ ਆਪਣੇ ਬਾਰੇ ਸਾਨੂੰ ਆਪਣੀਆਂ ਕਮਜ਼ੋਰੀਆਂ ਦਾ ਵੀ ਪਤਾ ਹੋਣਾ ਚਾਹੀਦਾ ਆ ਤੇ ਸਾਨੂੰ ਆਪਣੇ ਗੁਣਾਂ ਦਾ ਵੀ
0: ਪਤਾ ਹੋਣਾ ਚਾਹੀਦਾ ਜੀ। ਬਿਲਕੁਲ ਹੈ ਜੀ,
2: ਅਸੀਂ ਤਾਂ ਹੀ ਮਤਲਬ ਜਿਹੜਾ ਹੈਗਾ ਕੰਟੀਨਿਊਸਲੀ ਫਿਰ ਦੇਖੋ ਕਮਜ਼ੋਰੀਆਂ ਥੋੜੀਆਂ ਨੀ ਹੁੰਦੀਆਂ ਬੰਦੇ ਚ,
0: ਬਿਲਕੁਲ
2: ਬਹੁਤ ਕਮਜ਼ੋਰੀਆਂ ਹੁੰਦੀਆਂ ਸਰ, ਗੁਣ ਤਾਂ ਜਿਹੜਾ ਹੈਗਾ ਕੋਈ ਇੱਕ ਅੱਧਾ ਹੁੰਦਾ ਆ ਜਿਹਨੂੰ ਪਹਿਚਾਨਣ ਦੀ ਲੋੜ ਹੁੰਦੀ ਆ
0: ਜੀ,
2: ਕਮਜ਼ੋਰੀਆਂ ਬਹੁਤ ਹੁੰਦੀਆਂ ਬਾਰੇ ਸਾਹਿਬ, ਇਹ ਜੀਵਨ ਜਿਹੜਾ ਆ ਇਹ ਕੋਈ ਸੌਖਾ ਨਹੀਂ ਹੈ,
0: ਬਿਲਕੁਲ
2: ਇਹਦੇ ਵਿੱਚ ਕਮਜ਼ੋਰੀਆਂ ਦੇ ਉੱਤੇ ਕੰਮ ਕਰਨਾ ਪੈਂਦਾ, ਉਹਨਾਂ ਨੂੰ ਸਮਾਂ ਦੇਣਾ ਪੈਂਦਾ, ਉਹਦੇ ਤੇ ਫਿਰ ਜਿਹੜਾ ਹੈਗਾ ਹਾਂਜੀ ਤੁਹਾਡੀਆਂ ਅੱਖਾਂ ਦੇ ਵਿੱਚ ਨਿਰਮਲਤਾ ਹੀ ਆਵੇ ਤੁਹਾਡਾ ਸਾਰਾ ਕੁਛ, ਤੁਸੀਂ ਜਿਹੜਾ ਇਨਸਾਨ ਬਣਨਾ ਜਿਹੜਾ ਆ ਉਹ ਬੜਾ ਔਖਾ ਆ,
0: ਬੜਾ ਔਖਾ ਜੀ, ਬਿਲਕੁਲ ਹੈ,
2: ਅਸੀਂ ਜੋ ਮਰਜ਼ੀ ਬਣ ਜਾਈਏ ਇਨਸਾਨ ਬਣਨਾ ਸਭ ਤੋਂ ਜਿਹੜੇ ਹੈਗੇ ਸਾਡੀ ਪ੍ਰਾਈਮ ਡਿਊਟੀ ਤਾਂ ਹੈਗੀ ਆ ਕਿ ਇੱਕ ਇਨਸਾਨ ਬਣੀਏ, ਇਨਸਾਨ ਬਣਨ ਵਾਸਤੇ ਜਿਹੜਾ ਹੈਗਾ ਬਹੁਤ ਜ਼ੋਰ ਲੱਗਦਾ ਜੀ,
0: ਬਿਲਕੁਲ ਹੈ।
2: ਸੋ ਇਸ ਕਰਕੇ ਜਿਹੜਾ ਆ ਮੇਰੀ ਤਾਂ ਇੰਨੀ ਕੀ ਬੇਨਤੀ ਹੈਗੀ ਆ ਜੀ ਕਿ ਸਵੈ ਪੜਚੋਲ ਦੇ ਵਿੱਚ ਸਾਨੂੰ ਕੰਟੀਨਿਊਸਲੀ ਆਪਣੇ ਤੇ ਚੈੱਕ ਰੱਖਣਾ ਚਾਹੀਦਾ, ਟਾਈਮ ਟੂ ਟਾਈਮ ਜਿਹੜਾ ਹੈਗਾ ਆ ਆਪਣੇ ਆਪ ਦੇ ਉੱਤੇ ਜਿਹੜਾ ਆ ਵੀ ਸੰਗਤ ਦਾ ਬੜਾ ਪ੍ਰਭਾਵ ਪੈਂਦਾ, ਆਪਣਾ ਸੰਗਤ ਜਿਹੜੀ ਹੈਗੀ ਆ ਉਹਦੇ ਤੇ ਚੈੱਕ ਰੱਖਣਾ ਪੈਂਦਾ ਆਪਣਾ
0: ਜੀ,
2: ਸੋ ਜੋ ਸਾਡੀਆਂ ਆਦਤਾਂ ਬਣ ਜਾਂਦੀਆਂ ਹੈਗੀਆਂ ਉਹ ਨਾਲ ਹੀ ਨਿਭਦੀਆਂ ਹੈਗੀਆਂ ਜੀ, ਉਹਦੇ ਨਾਲ ਹੀ ਸਾਡੀਆਂ ਰੁਚੀ ਬਣਦੀ ਹੈਗੀ ਆ ਜੀ,
0: ਬੋਲ ਬਾਣੀ,
2: ਸੋ ਇਸ ਕਰਕੇ ਜਿਹੜਾ ਆ ਬੋਲ ਬਾਣੀ ਸਾਰਾ ਕੁਛ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਿਸੇ ਤੋਂ ਚੰਗਾ ਗੁਣ ਗ੍ਰਹਿਣ ਕਰੋ, ਗ੍ਰਹਿਣ ਕਰਕੇ ਉਹਨੂੰ ਆਪਣੇ ਸੁਭਾਅ ਚ ਢਾਲੋ ਜੀ,
0: ਢਾਲੋ ਜੀ, ਬਿਲਕੁਲ ਹੈ ਜੀ,
2: ਸਾਨੂੰ ਦੇਖ ਭਾਰੀ ਸਾਹਿਬ ਅੱਜ ਤੋਂ ਜਿਹੜਾ ਹੈਗਾ ਯਾਰ 30 ਸਾਲ ਪਹਿਲਾਂ ਜਦੋਂ ਅਸੀਂ ਪ੍ਰੋਫੈਸ਼ਨ ਚ ਆਏ ਸਾਨੂੰ ਗੱਲ ਕਰਨ ਦੀ ਅਕਲ ਨਹੀਂ ਸੀ, ਅਸੀਂ ਆਪਣੇ ਤੋਂ ਵੱਡਿਆਂ ਨੂੰ ਦੇਖਿਆ ਵੀ ਉਹ ਕੋਰਟ ਦੇ ਵਿੱਚ ਕਿੱਦਾਂ ਅਪੀਅਰ ਹੁੰਦੇ ਹੈਗੇ ਆ, ਕਿੱਥੇ ਦੇਖੋ ਕਿੱਥੇ ਬੋਲਣਾ ਕਿੱਥੇ ਚੁੱਪ ਰਹਿਣਾ, ਚੁੱਪ ਰਹਿਣ ਦਾ ਵੀ ਆਰਟ ਹੁੰਦਾ ਹੈਗਾ ਜੀ, ਇਹੀ ਚੀਜ਼ ਵਕਾਲਤ ਹੁੰਦੀ ਆ ਜੀ,
0: ਬਿਲਕੁਲ।
2: ਸੋ ਇਸ ਕਰਕੇ ਜਿਹੜਾ ਹੈਗਾ ਸਮਾਜ ਦੇ ਵਿੱਚ ਵੀ ਜਿਹੜਾ ਹੈਗਾ ਆ ਵੀ ਕਿੱਥੇ ਤੁਹਾਡਾ ਬੋਲਣਾ ਜ਼ਰੂਰੀ ਆ ਤੇ ਕਿੱਥੇ ਤੁਹਾਡਾ ਚੁੱਪ ਰਹਿਣਾ ਜ਼ਰੂਰੀ ਆ ਜੀ,
0: ਬਿਲਕੁਲ ਹੈ ਜੀ।
2: ਸੋ ਮੇਰੀ ਬੇਨਤੀ ਹੈਗੀ ਆ ਜੀ ਕਿ ਇਹਦੇ ਤੇ ਵਾਕਈ ਜਿਹੜਾ ਹੈਗਾ ਕਾਂਸਟੈਂਟ ਨਜ਼ਰ ਸਾਡੀ ਚਾਹੀਦੀ ਹੈਗੀ ਆ ਜੀ, ਤਾਂ ਹੀ ਆਪਾਂ ਇਹਦੇ ਵਿੱਚੋਂ ਕੁਛ ਗੇਨ ਕਰ ਸਕਦੇ ਆ ਜੀ।
0: ਜੀ
2: ਬਾਕੀ ਸ਼ਮੀ ਜੀ ਕਿਉਂਕਿ ਅਧਿਆਪਕ ਹੈਗੇ ਆ ਜੀ, ਇਹਨਾਂ ਦਾ ਤਾਂ ਇਹ ਤਾਂ ਸਾਨੂੰ ਸਿਕਸ਼ਾ ਦਿੰਦੇ, ਸਾਰੇ ਬੱਚਿਆਂ ਨੂੰ ਇੰਨਿਆਂ ਨੂੰ ਸਿਕਸ਼ਾ ਦਿੰਦੇ ਆ,
0: ਇਹ
2: ਹੁਣ ਗਾਈਡ ਕਰ ਸਕਦੇ ਆ ਜੀ ਪ੍ਰੋਪਰ ਵੇ ਨਾਲ।
0: ਥੈਂਕ
2: ਯੂ ਸਰ ਸਮਾਂ ਦੇਣ ਲਈ,
0: ਧੰਨਵਾਦ ਜੀ ਸ਼ਮੀ ਜੀ,
2: ਬਹੁਤ ਬਹੁਤ ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ ਜੀ, ਐਡਵੋਕੇਟ ਰਾਜਨ ਸੈਣੀ ਜੀ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਸਵੈ ਪੜਚੋਲ ਦੇ ਉੱਤੇ ਗੱਲਬਾਤ ਚੱਲ ਰਹੀ ਜੀ ਸ਼ਮੀ ਜੀ।
1: ਭਾਈ ਸਾਹਿਬ ਸਵੈ ਪੜਚੋਲ ਕਰਦੇ ਕਰਦੇ ਆ ਇੱਧਰ ਮੌਸਮ ਜਿਹੜਾ ਬਹੁਤ ਮਿਜਾਜ ਵਿਗੜ ਗਏ ਆ, ਤੇ ਇੱਧਰ ਜਿਹੜੀ ਫੋਨ ਦੀ ਬੈਟਰੀ ਵੀ ਉਡੂ ਉਡੂ ਕਰਨ ਲੱਗ ਪਈ ਆ, ਕਿਉਂਕਿ ਅੱਜ ਲਗਭਗ ਕਾਫੀ ਖਰਾਬ ਚੱਲ ਰਿਹਾ ਮੌਸਮ,
0: ਤੇ
1: ਬਿਜਲੀ ਦੇ ਕੱਟ ਲੱਗੇ ਹੋਏ ਆ, ਤੇ ਜਿਹੜੀ ਪਾਵਰ ਬੈਕਅਪ ਆ ਉਹਨੂੰ ਵੀ ਬੈਕਅਪ ਉੱਡੀ ਫਿਰਦੀ ਆ, ਕਿਸੇ ਵੇਲੇ ਡਿਸਕਨੈਕਟ ਹੋ ਸਕਦਾ। ਪਰ ਮੈਂ ਇੱਕ ਜ਼ਰੂਰ ਚਾਹੂੰਗਾ ਕਿ ਜਿਹੜੀ ਸੈਣੀ ਸਾਹਿਬ ਨੇ ਰੀਅਲ ਲਾਈਫ ਦੇ ਵਿੱਚ ਉਹ ਘਟਨਾ ਸਾਂਝੀ ਕੀਤੀ
0: ਹੈ,
1: ਉਹ ਬਹੁਤ ਧਿਆਨ ਮੰਗਦੀ ਆ,
0: ਬਹੁਤ ਜੀ।
1: ਜੋ ਪਰਿਵਾਰਾਂ ਦੇ ਜਿਹੜੇ ਕਾਟੋ ਕਲੇਸ਼ ਆ, ਇਹ ਛੋਟੇ ਛੋਟੇ ਛੋਟੇ ਛੋਟੇ ਜਿਹੜੇ ਆ ਜਿਹੜੀਆਂ ਨੇ ਮਿਸਅੰਡਰਸਟੈਂਡਿੰਗ ਆ, ਉਹਦੇ ਤੋਂ ਹੀ ਪੈਦਾ ਹੁੰਦੇ ਆ, ਉਹ ਕਿਤੇ ਤੋਂ ਕਿਤੇ ਗੱਲ ਪਹੁੰਚ ਜਾਂਦੀ ਆ
0: ਜੀ।
1: ਉਹ ਦੇਖੋ ਹਕੀਕਤ ਫਿਲਮ ਦੇ ਵਿੱਚ ਇੱਕ ਗੀਤ ਸੀਗਾ, ਬੜਾ ਬੜਾ ਪਿਆਰਾ ਗੀਤ ਸੀ ਕਿ ਮੈਂ ਕਹਿੰਦਾ ਯੇ ਸੋਚ ਕਰ ਉਨਕੇ ਦਰ ਸੇ ਉਠਾ ਥਾ ਕਿ ਵੋ ਰੋਕ ਲੇਂਗੇ ਮਨਾ ਲੇਂਗੇ ਮੁਝੇ, ਐ ਕਰਕੇ ਉਹ ਚੱਲਦਾ। ਉਹਦੇ ਵਿੱਚ ਅੱਗੇ ਜਾ ਕੇ ਉਹ ਕਹਿੰਦਾ ਕਿ ਉਹ ਭਾਈ ਨਾ ਤਾਂ ਉਹਨਾਂ ਨੇ ਮੈਨੂੰ ਨਾ ਰੋਕਿਆ, ਨਾ ਮੇਰਾ ਆਂਚਲ ਨਹੀਂ ਪਕੜਿਆ, ਨਾ ਮੈਨੂੰ ਕਿਸੇ ਨੇ ਬੁਲਾਇਆ
0: ਜੀ।
1: ਬਸ ਕਹਿੰਦਾ ਮੈਂ ਹੌਲੀ ਹੌਲੀ ਚੱਲਦਾ ਚੱਲਦਾ ਇੰਨੀ ਦੂਰ ਆ ਗਿਆ ਕਿ ਬਸ ਕਹਿੰਦਾ ਮੈਂ ਜੁਦਾ ਹੀ ਹੋ ਗਿਆ ਉਹਨਾਂ ਤੋਂ
0: ਜੀ।
1: ਇਹ ਬੰਦਾ ਚਾਹੁੰਦਾ ਸੀ, ਜਿਹੜਾ ਰੁੱਸਿਆ ਹੋਇਆ ਐਕਚੁਅਲੀ ਉਹ ਚਾਹੁੰਦਾ ਕਿ ਮੈਨੂੰ ਮਨਾ ਲਓ ਯਾਰ
0: ਜੀ,
1: ਮੈਂ ਹੁਣ ਮੈਂ ਚਾਹੁੰਦਾ ਕਿ ਆਪਾਂ ਇਕੱਠੇ ਹੀ ਰਹੀਏ
0: ਜੀ।
1: ਤੋ ਉਹ ਇੱਥੇ ਜਿਵੇਂ ਆਪਾਂ ਇੱਕ ਗੱਲਬਾਤ ਰਿਕਾਰਡ ਵੀ ਕੀਤੀ ਸੀ, ਜਿਹੜੇ ਦੋਸਤ ਸੁਣ ਵੀ ਸਕਦੇ ਆ ਆਪਣੇ ਦੇ ਉੱਤੇ ਪਈ ਹੈ ਯੂਟਿਊਬ ਤੇ, ਨਰਿੰਦਰ ਸਿੰਘ ਜੱਸਲ ਜੀ ਨਾਲ ਇੱਕ ਗੱਲਬਾਤ ਰਿਕਾਰਡ ਕੀਤੀ ਸੀ। ਉਹ ਆਪਣਾ ਆਪਣਾ ਘਰ ਜਿਹੜਾ ਇੱਕ ਆਸ਼ਰਮ ਉਹ ਚਲਾਉਂਦੇ ਨੇ, ਉਹਨਾਂ ਦਾ ਕਨਸੈਪਟ ਸੀਗਾ
0: ਬਿਲਕੁਲ,
1: ਉਹ ਕਨਸੈਪਟ ਇਹੀ ਆ। ਉਹ ਕਹਿੰਦੇ ਭਾਈ ਮੈਂ ਇੱਥੇ ਬਜ਼ੁਰਗ ਇਕੱਠੇ ਕਰਕੇ ਨਹੀਂ ਰੱਖਣੇ, ਇਹ ਕੋਈ ਉਹ ਨਹੀਂ ਹੈਗਾ ਕਿ ਇੱਥੇ ਛੱਡ ਜਾਓ ਕੋਈ ਗੱਲ ਨਹੀਂ, ਜੇ ਉਹ ਕਾਉਂਸਲਿੰਗ ਕਰਦੇ ਆ ਉੱਥੇ ਬਿਠਾ ਕੇ ਕਿ ਭਾਈ ਦਿਨੇ ਆਉਣਾ ਤੁਸੀਂ ਤੇ ਰਾਤ ਨੂੰ ਆਪੋ ਆਪਣੇ ਘਰ ਜਾਣਾ, ਬੱਚਿਆਂ ਦੀ ਬੱਕਰੀ ਤੇ ਬਜ਼ੁਰਗਾਂ ਦੀ ਬੱਕਰੀ ਕਰ ਕਰਾ ਕੇ ਕਹਿੰਦੇ ਹੁਣ ਤੱਕ ਮੈਂ ਅਣਗਿਣਤ ਜਿਹੜੇ ਘਰ ਹੈ ਉਹਨਾਂ ਨੂੰ ਜੋੜ ਦਿੱਤਾ ਦੁਬਾਰਾ, ਐ ਕਰਕੇ ਗੱਲ ਤੇ ਸਮਝਦੀ ਆ ਬਈ ਕਦੇ ਉਹ ਸਮਝ ਲੇ ਇਹ ਸਮਝ ਲੇ, ਜਾਂ ਜਦੋਂ ਪਰਿਵਾਰ ਦੇ ਵਿੱਚ ਇਤਫਾਕ ਹੋ ਜਾਏਗਾ ਤਾਂ ਫਿਰ ਕਾਟੋ ਕਲੇਸ਼ ਖਤਮ ਹੋ ਜਾਂਦੇ ਆ ਉਸ ਹਿਸਾਬ ਨਾਲ
0: ਜੀ।
1: ਇਹ ਜ਼ਰੂਰੀ ਇੱਕ ਤਰ੍ਹਾਂ ਦਾ ਮਸਲਾ ਹੁਣ ਸੈਣੀ ਸਾਹਿਬ ਦੀ ਗੱਲ ਵਿੱਚ ਤੇ ਹੋਰ ਵੀ ਇਹਨੂੰ ਆਪਾਂ ਕਹਿ ਲਓ ਵੀ ਫਰੋਡ ਤਾਂ ਉਹਨਾਂ ਨੇ ਕੀਤੀ ਆਪਣੇ ਇਸ ਕੇਸ ਤੇ ਸਾਂਝ ਪਾ ਕੇ, ਬਹੁਤ ਹੀ ਕਮਾਲ ਹੈ।
0: ਸਭ ਵੱਡੇ ਤੋਂ ਵੱਡੇ ਮਸਲੇ ਸ਼ਮੀ ਜੀ ਹੱਲ ਹੋ ਸਕਦੇ ਆ ਜਦੋਂ ਗਲਤੀ ਚਾਹੇ ਅਗਲੇ ਨੇ ਕੀਤੀ ਹੈ ਤੇ ਚਾਹੇ ਆਪ ਕੀਤੀ ਹੈ, ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਤਾਂ ਆਉਂਦਾ ਹੀ ਆ ਬੈਠੇ ਜਦੋਂ ਇਕੱਲੇ ਬੈਠੇ ਹੋਵੋ ਕਿ ਯਾਰ ਮੈਂ ਮਤਲਬ ਕਿ ਚਲੋ ਬੱਚਿਆਂ ਦੀ ਗੱਲ ਕਰ ਲਈਏ ਬਈ ਬੱਚਿਆਂ ਨੂੰ ਮੈਂ ਬੁਰਾ ਭਲਾ ਕਾਹਤੋਂ ਕਹਿ ਦਿੱਤਾ, ਯਾਰ ਚੰਗੇ ਭਲੇ ਉਹ ਬੈਠੇ ਸੀਗੇ ਤੇ ਆਪਣਾ ਕਰ ਰਹੇ ਸੀ, ਜਾਂ ਟੱਬਰ ਚ ਚੰਗੇ ਭਲੇ ਬੈਠੇ ਸੀਗੇ। ਉਹ ਇੱਕ ਨਾ ਵੀਡੀਓ ਵਾਇਰਲ ਬਹੁਤ ਹੋਈ ਸੀ, ਉਹ ਘਰ ਵਾਲੀ ਤੇ ਸ਼ਾਇਦ ਬੱਚੇ ਨਾ ਕੇਕ ਲੈ ਕੇ ਆਉਂਦੇ ਆ ਘਰ ਕੱਟਣ ਦੇ ਲਈ, ਤੁਹਾਨੂੰ ਚੇਤਾ ਆ ਗਿਆ, ਤੁਸੀਂ ਹੱਸ ਪਏ ਹਨਾ, ਤੇ ਉਹ ਨਾ ਕੱਬਾ ਹੁੰਦਾ ਜੀ ਬੰਦਾ ਘਰ ਵਾਲਾ ਉਹਦਾ, ਤੇ ਉਹ ਮਤਲਬ ਕਿ ਉਹ ਫੂਕ ਮਾਰਨ ਲੱਗਦਾ ਕਿ ਮੋਮਬੱਤੀਆਂ ਦੀ, ਉਹਦੇ ਉੱਤੇ ਰੁੱਸ ਜਾਂਦਾ ਫੂਕ, ਖਰੇ ਨਿਆਣੇ ਮਾਰ ਦਿੰਦੇ, ਘਰ ਵਾਲੀ ਮਾਰ ਦਿੰਦੀ ਹੈ ਤੇ ਬੈਡ ਦੇ ਉੱਤੇ ਬੈਠੇ ਹੁੰਦੇ ਆ, ਤੇ ਉਹ ਚੱਕ ਕੇ ਮਾਰਦਾ ਸਾਰਾ ਕੁਝ, ਕਹਿੰਦਾ ਮਨਾ ਲਓ ਆਪੇ ਹੀ ਜਨਮ ਦਿਨ ਮੈਂ ਨੀ ਮਨਾਉਂਦਾ, ਕਹਿੰਦਾ ਆਪੇ ਹੀ ਝੋਲ ਸਲੋ ਜੋ ਕਰਨਾ। ਤੇ
1: ਉਹ ਗੱਲ ਤੇ ਇਹੀ ਆ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਜਿਵੇਂ ਹੁਣ ਗੱਲ ਕਰਦੇ ਪਏ ਸੀ ਭਾਜੀ ਕਿ ਬਈ ਬਰਥਡੇ ਜਿਹੜੇ ਆ ਇਸੇ ਕਰਕੇ ਮਨਾਏ ਜਾਂਦੇ ਆ ਬਈ ਆਪਾਂ ਥੋੜਾ ਜਿਹਾ ਪੜਚੋਲ ਕਾਹਦੀ ਕਰਨੀ ਆ, ਉੱਥੇ ਤਾਂ ਕੇਕ ਚ ਫਸਾ ਕੇ ਮੋਮਬੱਤੀ ਉਹਦੇ ਫੂਕ ਮਾਰ ਕੇ ਉਡਾਉਣ ਦੀ ਉਹ ਗੱਲ ਕਰਦੇ ਆ ਕਿ ਚੱਕ ਲੋ ਭਾਈ ਕਿਲੋ ਕੇਕ ਜਿਹੜਾ ਪਾ ਕੇ ਪ੍ਰਾਂਤਾਂ ਚ ਖਾ ਲੋ ਤੇ ਅਗਲੇ ਜਨਮ ਦਿਨ ਨੂੰ ਫੇਰ ਮਿਲਾਂਗੇ।
0: ਬਿਲਕੁਲ ਬਿਲਕੁਲ
1: ਉਹ ਲੋੜ ਨੀ ਪਾਉਂਦੇ।
0: ਜਦੋਂ ਨਾ ਕੋਈ ਵੀ ਚਾਹੇ ਵੱਡੀ ਗਲਤੀ ਹੈ ਸ਼ਮੀ ਜੀ ਚਾਹੇ ਛੋਟੀ ਗਲਤੀ ਹੈ, ਜੇ ਕੋਈ ਗਲਤੀ ਮੇਰੇ ਕੋਲ ਕੋਈ ਹੋਈ ਹੈ ਤੇ ਉਦੋਂ ਆਪਾਂ ਕਹਿ ਲਈਏ ਭਈ ਸੋਰੀ ਹਨਾ ਤੇ ਮੇਰੇ ਤੋਂ ਗਲਤੀ ਹੋ ਗਈ, ਤਾਂ ਸਾਰਿਆਂ ਦਾ ਮੂਡ ਵੀ ਠੀਕ ਹੋ ਸਕਦਾ ਹੈ ਤੇ ਸਾਰਿਆਂ ਦਾ ਮੂਡ ਖਰਾਬ ਹੀ ਹੋ ਸਕਦਾ ਹੈ। ਜੇ ਨਿੱਕੀ ਜਿਹੀ ਮਿਸਟੇਕ ਸਾਰੇ ਆਪਣਾ ਖੁਸ਼ੀ ਦੇ ਨਾਲ ਬੈਠੇ ਹੈ ਤੇ ਮੈਂ ਆ ਕੇ ਖਲਲ ਪਾ ਦਵਾਂ ਸਾਰਾ ਕੁਝ ਕਰ ਦਵਾਂ, ਤਾਂ ਫਿਰ ਮੈਂ ਉਹਨਾਂ ਨੂੰ ਮਾੜਾ ਕਹੀ ਜਾਵਾਂ ਜਾਂ ਬੁਰਾ ਕਹੀ ਜਾਵਾਂ, ਗਾਲਾਂ ਕੱਢੀ ਜਾਵਾਂ, ਤੇ ਮੈਨੂੰ ਲੱਗਦਾ ਕਿ ਮੈਨੂੰ ਆਪਣੇ ਬਾਰੇ ਥੋੜਾ ਸੋਚਣਾ ਚਾਹੀਦਾ ਕਿ ਮੈਂ ਇਹੋ ਜਿਹਾ ਬਿਹੇਵੀਅਰ ਕਾਹਤੋਂ ਕੀਤਾ ਹਨ। ਚਲੋ ਥੱਕੇ ਹਾਰੇ ਹੋ ਸਕਦਾ, ਕੋਈ ਵੀ ਥੱਕਿਆ ਹਾਰਿਆ ਹੋ ਸਕਦਾ ਜਾਂ ਕੰਮ ਦਾ ਬੋਝ ਹੋ ਸਕਦਾ ਬਾਹਰਲੇ ਦਫ਼ਤਰਾਂ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਕਿਤੇ ਰਾਸਤੇ ਦੇ ਵਿੱਚ ਆਉਂਦੇ ਜਾਂਦੇ ਕਿਸੇ ਦੇ ਨਾਲ ਬੋਲਚਾਲ ਹੋ ਜਾਂਦੀ ਹੈ, ਮਾੜਾ ਚੰਗਾ ਕਹਿ ਦਿੱਤਾ ਜਾਂਦਾ ਹੈ, ਤਾਂ ਮੂਡ ਆਫ ਹੋ ਜਾਂਦਾ, ਕੁਝ ਹੋ ਜਾਂਦਾ। ਪਰ ਉਹ ਚੀਜ਼ ਜਿਹੜੀ ਹੈ ਪਰਿਵਾਰ ਦੇ ਉੱਤੇ ਜਾਂ ਆਪਸੀ ਜਿਹੜੇ ਰਿਸ਼ਤੇ ਆ ਸ਼ਾਇਦ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ। ਜੇ ਆ ਜਾਂਦੀ ਹੈ ਤਾਂ
1: ਬਿਲਕੁਲ
0: ਸੋਰੀ ਜ਼ਰੂਰ ਮਹਿਸੂਸ ਕਰ ਲਓ ਫਿਰ, ਇਹੀ ਹੈ ਜੀ
1: ਗੱਲ ਸਾਹਿਬ ਉੱਥੇ ਅਟਕੀ ਹੋਈ ਆਪਣੀ ਕਿ ਇਹ ਸਾਰੀਆਂ ਚੀਜ਼ਾਂ ਸੰਭਵ ਤਾਂ ਹੀ ਹੈ ਜੇ ਅਸੀਂ ਇਹਨਾਂ ਤੇ ਵਿਚਾਰ ਕਰਾਂਗੇ, ਇਹਨੂੰ ਇਹਦੇ ਉੱਤੇ ਧਿਆਨ ਦੇਵਾਂਗੇ। ਗੱਲ ਸਿਰਫ ਧਿਆਨ ਦੇਣ ਦੀ ਆ, ਫੋਕਸ ਹੈ ਜਿਹੜਾ ਸਾਡਾ ਧਿਆਨ ਹੈ, ਸਾਡੀ ਐਨਰਜੀ ਆ, ਇਹ ਧੁੱਪ ਦੇ ਵਾਂਗ ਹੈ, ਇਹ ਖਿਲਰੀ ਹੋਈ ਹੈ, ਇਹਦਾ ਕੋਈ ਉਹਦਾ ਓਨਾ ਅਸਰ ਨਹੀਂ ਹੋਏਗਾ। ਜੇ ਇਹਨੂੰ ਆਪਾਂ ਇੱਕ ਲੈਂਸ ਦੇ ਵਿੱਚੋਂ ਲੰਘਾਈਏ, ਜਿਹੜਾ ਫਾਇਰ ਗਲਾਸ ਆਪਾਂ ਜਿਹਨੂੰ ਕਹਿੰਦੇ ਹਾਂ,
0: ਤੁਸੀਂ ਦੇਖੋ
1: ਓਨੀ ਕੀ ਧੁੱਪ ਆ ਜਿਹੜੀ ਉਹਦੇ ਉੱਤੇ ਪੈ ਰਹੀ ਹੈ ਬਹੁਤ ਘੱਟ ਏਰੀਏ ਚ, ਜਦੋਂ ਫੋਕਸ ਹੁੰਦਾ ਹੈ ਤਾਂ ਉਹ ਅੱਗ ਵੀ ਲਾ ਸਕਦੀ ਹੈ।
0: ਬਿਲਕੁਲ
1: ਉਹ ਸੀਗੀ ਉੱਥੇ, ਸਾਰਾ ਕੁਝ ਉੱਥੇ ਸੀਗਾ, ਬਟ ਆਪਣਾ ਜਿਹੜਾ ਸੀ ਚਲੋ ਵੀ ਧਿਆਨ ਨੀ ਉਤਰ ਗਿਆ, ਜਦੋਂ ਧਿਆਨ ਚਲਾ ਜਾਏਗਾ ਤਾਂ ਅਸੀਂ ਇਹ ਸਭ ਕੁਝ ਵੀ ਕਰ ਸਕਦੇ ਹਾਂ, ਕੁਝ ਵੀ ਸੰਭਵ ਜਿਹੜਾ ਹੋ ਸਕਦਾ ਹੈ।
0: ਬਿਲਕੁਲ ਜੀ ਸ਼ਮੀ ਜੀ, ਤੇ ਲਓ ਫਿਰ ਹਜੇ ਬੈਟਰੀ ਕੀ ਕਹਿੰਦੀ ਹੈ ਜੀ, ਤੁਹਾਡਾ ਸ਼ੁਕਰੀਆ ਇਹ ਵਿਸ਼ਾ ਲਿਆਉਣ ਦੇ ਲਈ, ਤੇ ਸਮੇ ਸਮੇ ਦੇ ਉੱਤੇ ਵੈਸੇ ਆਪਾਂ ਪਿਛਲੇ ਹਫਤੇ ਵੀ ਸ਼ਾਇਦ ਇਹ ਵਿਸ਼ਾ ਕੀਤਾ ਸੀ ਜੇ ਗਲਤ ਨਹੀਂ ਤਾਂ, ਤੇ ਕੋਈ ਮੈਨੂੰ ਲੱਗਦਾ ਇਹ ਤਾਂ ਹਰ ਮਹੀਨੇ ਰੱਖ ਲਿਆ ਕਰੀਏ ਤਾਂ ਮਾੜਾ ਨੀ ਗਾ,
1: ਇਹ ਹੈ ਹੀ ਸੈਲਫ ਐਨਾਲਿਸਿਸ ਹੈ, ਜਦੋਂ ਮਰਜ਼ੀ ਕਰੋ
0: ਜੀ। ਬਿਲਕੁਲ
1: ਸ਼ੁਕਰੀਆ ਭਾਈ ਸਾਹਿਬ ਤੁਹਾਡਾ ਤੇ ਸਾਰੇ ਦੋਸਤਾਂ ਦਾ, ਮੁਹੱਬਤ ਭੇਜਣ ਲਈ, ਸਾਂਝ ਪਾਉਣ ਲਈ, ਸੁਨੇਹਿਆਂ ਦੇ ਰਾਹੀਂ ਤੇ ਪ੍ਰੋਗਰਾਮ ਦੇ ਸ਼ਾਮਲ ਹੋਣ ਲਈ ਬਹੁਤ ਬਹੁਤ ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ ਤੇ
0: ਜ਼ਿੰਦਗੀ ਜ਼ਿੰਦਾਬਾਦ ਜੀ। ਥੈਂਕ ਯੂ ਸ਼ਮੀ ਜੀ, ਬਹੁਤ ਬਹੁਤ ਧੰਨਵਾਦ ਜੀ, ਤੇ
1: ਸਤਿ ਸ੍ਰੀ ਅਕਾਲ ਜੀ।
0: ਥੈਂਕ ਯੂ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ ਸਵੈ ਪੜਚੋਲ ਦੇ ਉੱਤੇ, ਤੇ ਤੁਸੀਂ ਆਪਣੇ ਵੀ ਐਕਸਪੀਰੀਅੰਸ ਜੇਕਰ ਨਾਲ ਦੀ ਨਾਲ ਸਾਂਝੇ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ, ਤੇ ਉਸ ਦੇ ਨਾਲ ਹੀ ਆਪਾਂ ਫਿਰ ਅੱਜ ਦੀਆਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਫਿਰ ਆਪਾਂ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ। ਤੇ +358449761969 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਕਾਲ ਤੁਸੀਂ ਕਰ ਸਕਦੇ ਹੋ, ਤੇ ਅੱਜ ਦੀਆਂ ਜਿਹੜੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖਬਰਾਂ ਨੇ ਉਹ ਵੀ ਧਿਆਨ ਮੰਗਦੀਆਂ ਨੇ, ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦੋਸਤੋ ਆਪਣਾ 11 ਜੂਨ 2026 ਦਾ ਦਿਹਾੜਾ, ਤੇ ਗੱਲਬਾਤ ਕਰਦੇ ਹਾਂ ਉਧਰ ਸੁਖਬੀਰ ਸਿੰਘ ਬਾਦਲ ਤੇ ਆਪਣੇ ਗਿਆਨੀ ਰਘਵੀਰ ਸਿੰਘ, ਉਹਨਾਂ ਨੇ ਬਿਆਨਬਾਜ਼ੀ ਜੋ ਕੀਤੀ ਹੈ ਉਹਦੇ ਵਿੱਚ, ਜਿਹੜਾ ਬੇਅਦਬੀ ਮਾਮਲਿਆਂ ਦੇ ਵਿੱਚ ਜਿਹੜੀ ਆਪਣਾ ਬਿਆਨ ਦਿੱਤੇ ਆ ਉਹਦੇ ਵਿੱਚ ਜਾਂ ਸਿੱਟ ਅੱਗੇ ਪੇਸ਼ ਹੋਏ ਆ, ਤੇ ਉਹਦੇ ਵਿੱਚ ਜਿਹੜਾ ਚਾਹੇ 2 ਦਸੰਬਰ ਦਾ ਫੈਸਲਾ ਸੀਗਾ ਉਹ ਸਾਰਾ ਸੀਗਾ, ਉਹਦੇ ਤੋਂ ਮੁੱਖ ਮੋੜ ਦੇ ਵੀ ਨਜ਼ਰ ਜਿਹੜੇ ਨੇ ਮੀਡੀਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ। ਤੇ ਦੂਸਰੇ ਪਾਸੇ ਕਿਸਾਨਾਂ ਦੀ ਵੀ ਗੱਲ ਕਰਦੇ ਹਾਂ, ਹੋਰ ਸਾਰਾ ਸਿਲਸਿਲਾ, ਤੇ ਜੰਗ ਜਿਹੜੀ ਹੈ ਉਹ ਲਗਾਤਾਰਤਾ ਦੇ ਵਿੱਚ ਹੋਰ ਵਧਣ ਲੱਗੀ ਹੈ, ਖਤਮ ਹੋਣ ਦੀ ਬਜਾਏ ਕਿਤੇ ਨਾ ਕਿਤੇ ਚਗਿਆੜੀ ਫਿਰ ਲੱਗ ਗਈ ਹੈ। ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਸਰਕਾਰੀ ਸਬਸਿਡੀਆਂ ਦਾ ਲਾਭ ਨਹੀਂ ਮਿਲੇਗਾ, ਇਸ ਤਰ੍ਹਾਂ ਦਾ ਮੁੱਦਾ ਜਿਹੜਾ ਚੱਲ ਪਿਆ, ਤੇ ਪੰਜਾਬ ਦੀ ਸਿਆਸਤ ਦੇ ਵਿੱਚ ਬੀਜੇਪੀ ਦੇ ਵੱਲੋਂ ਅਕਾਲੀ ਦਲ ਦੇ ਨਾਲ ਗੱਠਜੋੜ ਦੀਆਂ ਅਫਵਾਹਾਂ ਨੂੰ ਨਕਾਰਦੇ ਹੋਏ 117 ਸੀਟਾਂ ਦੇ ਜਿਹੜੇ ਨੇ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਹੈ, ਤੇ ਬੀਜੇਪੀ ਨੇ ਵੀ। ਤੇ ਇਸੇ ਤਰ੍ਹਾਂ ਹੀ ਬਹਿਬਲ ਕਲਾਂ ਮਾਮਲੇ ਦੇ ਵਿੱਚ ਨਵੇਂ ਖੁਲਾਸੇ ਤੇ ਸੁਖਬੀਰ ਬਾਦਲ ਹੁਣਾਂ ਦੀਆਂ ਵਧਦੀਆਂ ਮੁਸ਼ਕਲਾਂ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ, ਪਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਖੁੱਲ੍ਹਾ ਚੈਲੰਜ ਕਰ ਦਿੱਤਾ ਹੈ, ਕਹਿੰਦੇ ਕਾਰਵਾਈ ਕਰੋ, ਰੋਲਾ ਨਾ ਹੀ ਪਾਈ ਜਾਓ ਤਾਂ ਚੰਗਾ ਹੈ, ਕਰਨਾ ਹੈ ਤਾਂ ਕੁਝ ਕਰ ਲਓ। ਇਸੇ ਤਰ੍ਹਾਂ ਹਾਈਕੋਰਟ ਦੀ ਸਰਕਾਰੀ ਪ੍ਰਕਿਰਿਆਵਾਂ ਦੇ ਉੱਤੇ ਸਖ਼ਤ ਟਿੱਪਣੀ ਆਈ ਹੈ, ਤੇ ਇਰਾਨ ਯੂਐਸ ਤਣਾਅ ਜਿਹੜਾ ਉਹਦੇ ਕਾਰਨ ਵਿਸ਼ਵ ਪੱਧਰ ਦੇ ਉੱਤੇ ਹੋਰ ਵੱਡਾ ਸੰਕਟ ਜਿਹੜਾ ਪੈਦਾ ਹੋ ਰਿਹਾ ਤੇ ਟਰੰਪ ਦਾਅਵੇ ਕਰ ਰਿਹਾ ਕਿ $200 ਪ੍ਰਤੀ ਬੈਰਲ ਜਿਹੜਾ ਤੇਲ ਪਹੁੰਚ ਜਾਣਾ ਸੀ ਤੇ ਹੁਣ ਕਹਿੰਦੇ $150 ਪ੍ਰਤੀ ਬੈਰਲ ਜਿਹੜਾ ਉਹਦੇ ਉੱਤੇ ਟਿਕਾ ਕੀਤਾ ਤੇ ਅਸੀਂ ਬਹੁਤ ਸਾਰੇ ਤਕਰੀਬਨ 200 ਜਹਾਜ਼ ਜਿਹੜੇ ਨੇ ਤੇਲ ਦੇ ਟੈਂਕਰ ਨੇ ਗੈਸ ਦੇ ਟੈਂਕਰ ਨੇ ਹੌਰਮੁਜ਼ ਜਿਹੜਾ ਸਾਡੇ ਕੰਟਰੋਲ ਦੇ ਵਿੱਚ ਹੈ ਪੂਰੇ ਦਾ ਪੂਰਾ ਤੇ ਉੱਥੋਂ ਅਸੀਂ ਲੰਘਾਏ ਆ ਸੀਕਰਟ ਜਿਹੜਾ ਓਪਰੇਸ਼ਨ ਦੇ ਦੌਰਾਨ ਤੇ ਇਹ ਸਾਰੇ ਮੁੱਦੇ ਜਿਹੜੇ ਨੇ ਚੱਲ ਰਹੇ ਨੇ ਤੇ ਇਸੇ ਤਰ੍ਹਾਂ ਹੀ ਜਿਹੜਾ ਗੱਲਬਾਤ ਕਰਦੇ ਆ ਮੋਦੀ ਸਾਹਿਬ ਨੇ ਜਿਹੜਾ ਹੈ 12 ਸਾਲ ਉਹਨਾਂ ਦੇ ਪੂਰੇ ਹੋਏ ਆ ਤੇ ਪੰਜਾਬ ਦੀ ਸੱਭਿਆਚਾਰਕ ਪਛਾਣ ਉਹਨਾਂ ਨੇ ਦਰਸਾਈ ਹੈ ਤੇ ਵੱਡੇ ਬਾਦਲ ਸਾਹਿਬ ਨੂੰ ਵੀ ਚੇਤੇ ਕੀਤਾ ਹੈ ਵਿਕਾਸ ਤੇ ਸੁਰੱਖਿਆ ਨੂੰ ਨਵੀਂ ਰਫ਼ਤਾਰ ਕਹਿੰਦੇ ਮਿਲੇਗੀ ਤੇ ਦੇਖਦੇ ਅੱਗੇ ਜਾ ਕੇ ਖ਼ਬਰਾਂ ਕੀ ਕਹਿੰਦੀਆਂ ਨੇ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲਬਾਤ ਦੇ ਨਾਲ ਹੁਣ ਕਿਸਾਨਾਂ ਨੂੰ ਫਾਰਮਰ ਆਈਡੀ ਤੋਂ ਬਿਨਾਂ ਨਹੀਂ ਮਿਲੇਗਾ ਸਬਸਿਡੀਆਂ ਦਾ ਲਾਭ ਜ਼ਿਲ੍ਹੇ ਦੇ 36,000 ਕਿਸਾਨਾਂ ਦੇ ਵਿੱਚੋਂ 9400 ਕਿਸਾਨਾਂ ਨੇ ਜਿਹੜੀ ਹੈ ਕਾਰਵਾਈ ਆਈਡੀ ਲਈ ਰਜਿਸਟਰ ਜਿਹੜੀ ਕਰਵਾਈ ਹੈ ਤੇ ਲਖਵੀਰ ਖਾਂਬੜਾ ਪੰਜਾਬ ਜਾਗਰਣ ਜਿਹੜਾ ਰੂਪਨਗਰ ਤੋਂ ਲਿਖਦੇ ਹੈ ਕਿ ਫਸਲਾਂ ਦੇ ਲਈ ਅੰਨੇਵਾਹ ਹੋ ਰਹੀ ਖਾਦਾਂ ਦੀ ਵਰਤੋਂ ਨੂੰ ਨਕੇਲ ਪਾਉਣ ਦੇ ਲਈ ਸਰਕਾਰ ਹੁਣ ਉਨ੍ਹਾਂ ਕਿਸਾਨਾਂ ਨੂੰ ਸਬਸਿਡੀ ਰਾਹੀਂ ਆਪਣੀਆਂ ਸਕੀਮਾਂ ਦਾ ਲਾਭ ਦੇਵੇਗੀ ਜਿਨ੍ਹਾਂ ਦੇ ਵਿੱਚ ਕਿਸਾਨਾਂ ਦੀ ਫਾਰਮਰ ਆਈਡੀ ਬਣੀ ਹੋਵੇਗੀ ਰੂਪਨਗਰ ਜ਼ਿਲ੍ਹੇ ਦੇ 36,000 ਕਿਸਾਨਾਂ ਦੇ ਵਿੱਚੋਂ 9400 ਕਿਸਾਨਾਂ ਨੇ ਫਾਰਮਰ ਆਈਡੀ ਜਿਹੜੀ ਹੈ ਬਣਾਉਣ ਦੇ ਵਿੱਚ ਆਪਣੀ ਦਿਲਚਸਪੀ ਦਿਖਾਈ ਹੈ ਕੇਂਦਰ ਸਰਕਾਰ ਵੱਲੋਂ ਖਾਸ ਕਰ ਖਾਦਾਂ ਦੀ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਅੰਨੇਵਾਹ ਵਰਤੋਂ ਨੂੰ ਨਕੇਲ ਪਾਉਣ ਦੇ ਲਈ ਫਾਰਮਰ ਆਈਡੀ ਬਣਾਉਣੀ ਕਹਿੰਦੇ ਜ਼ਰੂਰੀ ਕਰ ਦਿੱਤੀ ਹੈ ਜੋ ਫਾਰਮਰ ਦੇ ਆਧਾਰ ਕਾਰਡ ਦੇ ਉੱਤੇ ਜ਼ਮੀਨ ਦੀ ਫਰਜ਼ ਦੇ ਨਾਲ ਜੋੜੀ ਜਾਵੇਗੀ ਅੱਗੇ ਦੱਸਿਆ ਗਿਆ ਕਿ ਪਹਿਲਾਂ ਕਿਸਾਨ ਜਿਹੜੇ ਸਨ ਬਾਇਓਮੈਟ੍ਰਿਕ ਮਸ਼ੀਨ ਦੇ ਨਾਲ ਹੀ ਖਾਦਾਂ ਜਿਹੜੀਆਂ ਲੈਂਦੇ ਸਨ ਪਰ ਹੁਣ ਉਸ ਦੇ ਵਿੱਚ ਜ਼ਮੀਨ ਦਾ ਵੇਰਵਾ ਨਹੀਂ ਸੀ ਤੇ ਹੁਣ ਜਦੋਂ ਕਿਸਾਨ ਆਈਡੀ ਬਣੇਗੀ ਤਾਂ ਉਸ ਦੇ ਨਾਲ ਫਰਜ਼ ਜਿਹੜੀ ਚੜੇਗੀ ਜਿਹਦੇ ਨਾਲ ਕਿਸਾਨਾਂ ਨੂੰ ਜਿਹੜਾ ਕਿਸਾਨ ਨੂੰ ਜ਼ਮੀਨ ਦੇ ਹਿਸਾਬ ਦੇ ਨਾਲ ਖਾਦ ਜਿਹੜੀ ਮਿਲੇਗੀ ਭਾਵੇਂ ਉਹ ਯੂਰੀਆ ਹੋਵੇ ਜਾਂ DAP ਕਈ ਕਿਸਾਨ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਕਰਦੇ ਨੇ ਜਾਂ ਲੋੜ ਤੋਂ ਵੱਧ ਖਰੀਦ ਕੇ ਰੱਖ ਲੈਂਦੇ ਸਨ ਤੇ ਹੁਣ ਲੋੜ ਦੇ ਅਨੁਸਾਰ ਹੀ ਕਹਿੰਦੇ ਖਾਦ ਮਿਲੇਗੀ ਭਾਵੇਂ ਉਹ ਕੋਆਪਰੇਟਿਵ ਸੁਸਾਇਟੀਆਂ ਹੋਣ ਚਾਹੇ ਉਹ ਪ੍ਰਾਈਵੇਟ ਡੀਲਰ ਹੋਵੇ ਸਰਕਾਰ ਦੇ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਡਿਮਾਂਡ ਦੇ ਅਨੁਸਾਰ 22,000 ਟਨ ਦੇ ਕਰੀਬ ਯੂਰੀਆ ਮੰਗਵਾਇਆ ਜਾਂਦਾ ਜਿਸ ਦੇ ਵਿੱਚੋਂ 40% ਪ੍ਰਾਈਵੇਟ ਤੇ 60% ਜਿਹੜਾ ਸੁਸਾਇਟੀਆਂ ਨੂੰ ਦਿੱਤਾ ਜਾਂਦਾ ਹੈ ਰੂਪਨਗਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਵਿਨੇ ਕੁਮਾਰ ਹੁਣਾਂ ਨੇ ਸੰਪਰਕ ਕਰਨ ਦੇ ਉੱਤੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਸੰਬੰਧਿਤ ਕੋਈ ਵੀ ਸਬਸਿਡੀ ਵਾਲੀ ਸਕੀਮ ਦਾ ਲਾਭ ਦੇਣ ਦੇ ਲਈ ਫਾਰਮਰ ਆਈਡੀ ਹੋਣੀ ਲਾਜ਼ਮੀ ਕਰ ਦਿੱਤੀ ਹੈ ਇੱਥੋਂ ਤੱਕ ਕਿ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਦੇ ਲਈ ਵੀ ਫਾਰਮਰ ਆਈਡੀ ਹੋਣਾ ਜ਼ਰੂਰੀ ਕਰ ਦਿੱਤਾ ਗਿਆ ਇਸ ਤੋਂ ਬਿਨਾਂ ਉਨ੍ਹਾਂ ਦੇ ਖਾਤਿਆਂ ਦੇ ਵਿੱਚ ਯੋਜਨਾ ਦੇ ਤਹਿਤ ਪੈਸੇ ਨਹੀਂ ਆਉਣਗੇ ਇਸੇ ਤਰ੍ਹਾਂ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਦੇ ਲਈ ਲੋੜੀਂਦਾ ਸਾਜੋ ਸਮਾਨ ਵੀ ਸਬਸਿਡੀ ਦੇ ਉੱਤੇ ਦਿੱਤਾ ਜਾਂਦਾ ਹੈ ਤੇ ਉਹ ਲਾਭ ਹੀ ਵੀ ਉਹੀ ਕਿਸਾਨ ਲੈ ਸਕਦਾ ਹੈ ਜਿਸ ਦੀ ਰਜਿਸਟ੍ਰੇਸ਼ਨ ਹੋਵੇਗੀ ਜ਼ਿਲ੍ਹੇ ਦਾ ਕੋਈ ਵੀ ਕਿਸਾਨ ਜਿਹੜਾ ਆਈਡੀ ਬਣਾਉਣ ਦੇ ਲਈ ਇੱਕ ਆਧਾਰ ਕਾਰਡ ਦੀ ਕਾਪੀ ਤੇ ਜ਼ਮੀਨ ਦੀ ਫਰਜ਼ ਲੈ ਕੇ ਸਾਡੇ ਮੁੱਖ ਦਫ਼ਤਰ ਜਾਂ ਬਲਾਕ ਦਫ਼ਤਰਾਂ ਦੇ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਸਬਸਿਡੀਆਂ ਵਾਲੀਆਂ ਸਕੀਮਾਂ ਦਾ ਲਾਭ ਲੈਣ ਦੇ ਲਈ ਕਿਸਾਨ ਪਹਿਲ ਦੇ ਆਧਾਰ ਦੇ ਉੱਤੇ ਆਪੋ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਨਹੀਂ ਤਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਣਗੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਜਿਹੜੇ ਨੇ ਡਾਕਟਰ ਜਗਮੋਹਨ ਜੋਤ ਸਿੰਘ ਹੋਣਾ ਨੇ ਦੱਸਿਆ ਕਿ ਕਿਸਾਨਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਪ੍ਰਤੀ ਏਕੜ ਝੋਨੇ ਦੇ ਖੇਤ ਦੇ ਵਿੱਚ 2 ਤੋਂ 3 ਬੈਗ ਯੂਰੀਏ ਦੇ ਪਾਉਣ ਦੀ ਜਿਹੜੀ ਜ਼ਰੂਰਤ ਹੈ ਪਰ ਕੋਈ ਵੀ ਖੁਰਾਕੀ ਤੱਤ ਦੀ ਵਰਤੋਂ ਕਿਸਾਨ ਮਿੱਟੀ ਪਰਖ ਦੇ ਆਧਾਰ ਦੇ ਉੱਤੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਣਕ ਦੇ ਵਿੱਚ ਸਿਫਾਰਿਸ਼ ਕੀਤੀ DAP ਖਾਦ ਦੀ ਵਰਤੋਂ ਕੀਤੀ ਹੈ ਤਾਂ ਝੋਨੇ ਦੇ ਵਿੱਚ DAP ਪਾਉਣਾ ਜਿਹੜਾ ਲੋੜ ਨਹੀਂ ਰਹਿੰਦੀ ਹੈ ਉਨ੍ਹਾਂ ਦੱਸਿਆ ਕਿ ਹਰੇਕ ਕਿਸਾਨ ਆਪਣੇ ਖੇਤ ਦੀ ਮਿੱਟੀ ਤੇ ਪਾਣੀ ਦੀ ਜਾਂਚ ਜ਼ਰੂਰ ਕਰਵਾਵੇ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਮੇਰੇ ਖੇਤ ਦੀ ਮਿੱਟੀ ਦੇ ਵਿੱਚ ਕਿਸ ਤੱਤ ਦੀ ਘਾਟ ਅਤੇ ਕਿਸ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਹੁਣ ਕਿਸਾਨ ਆਪਣੀ ਮਰਜ਼ੀ ਦੇ ਅਨੁਸਾਰ ਜਿਹੜਾ ਖਾਦਾਂ ਪਾ ਕੇ ਮਿੱਟੀ ਨੂੰ ਜ਼ਹਿਰ ਨਾ ਬਣਾਉਣ ਦੂਸਰੇ ਪਾਸੇ ਅਕਾਲੀ ਦਲ ਦੀ ਗੱਲ ਕਰਦੇ ਹਾਂ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਬਾਰੇ ਚਰਚਾ ਕੋਰੀ ਅਫਵਾਹ ਹੈ ਕੇਵਲ ਢਿੱਲੋਂ ਹੁਣਾਂ ਨੇ ਬਿਆਨ ਦਿੱਤਾ ਹੈ ਤੇ BJP ਭਾਜਪਾ ਜਿਹੜੀ ਹੈ ਪੰਜਾਬ ਆਪਣੇ ਬਲਬੂਤੇ ਬਣੇਗੀ ਸਰਕਾਰ 117 ਸੀਟਾਂ ਦੇ ਉੱਤੇ ਚੋਣਾਂ ਦੀ ਤਿਆਰੀ ਜਿਹੜੀ ਵਿੱਢੀ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੁਣਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੇ ਭਾਜਪਾ ਦਰਮਿਆਨ ਸਿਆਸੀ ਗੱਠਜੋੜ ਨੂੰ ਲੈ ਕੇ ਸ਼ੁਰੂ ਹੋਈ ਚਰਚਾ ਨੂੰ ਦਰਕਿਨਾਰ ਕਰ ਦਿੱਤਾ ਕਰਦਿਆਂ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਵਿਚ ਗੱਠਜੋੜ ਦੇ ਬਾਰੇ ਕਿਸੇ ਪੱਧਰ ਦੇ ਉੱਤੇ ਵੀ ਕੋਈ ਮੰਥਨ ਨਹੀਂ ਹੋ ਰਿਹਾ ਸਿਵਾਏ ਅਫਵਾਹਾਂ ਤੋਂ ਇਸ ਦੇ ਵਿਚ ਰੱਤੀ ਭਰਾ ਵੀ ਜਿਹੜਾ ਸਚਾਈ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਭਾਜਪਾ ਇਕੱਲੇ ਤੌਰ ਦੇ ਉੱਤੇ ਸੂਬੇ ਦੇ ਵਿਚ 117 ਵਿਧਾਨ ਸਭਾ ਹਲਕਿਆਂ ਦੇ ਵਿਚ ਚੋਣਾਂ ਲੜੇਗੀ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਗੱਠਜੋੜ ਬਾਬਤ ਹਾਲੇ ਤੱਕ ਭਾਜਪਾ ਹਾਈਕਮਾਨ ਦੇ ਵੱਲੋਂ ਵੀ ਸੂਬਾਈ ਲੀਡਰਸ਼ਿਪ ਦੇ ਨਾਲ ਕੋਈ ਮਸ਼ਵਰਾ ਨਹੀਂ ਕੀਤਾ ਗਿਆ ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੁਣਾਂ ਕਿਹਾ ਕਿ ਪੰਜਾਬ ਦੇ ਲੋਕ ਚੋਣ ਜਾਬਤਾ ਲੱਗਣ ਦੀ ਉਡੀਕ ਦੇ ਵਿਚ ਨੇ ਚੋਣ ਜਾਬਤੇ ਦੇ ਅਮਲ ਦੇ ਵਿਚ ਆਉਣ ਦੇ ਨਾਲ ਹੀ ਪੰਜਾਬ ਦੀ ਸਿਆਸਤ ਦੀ ਸਿਆਸੀ ਤਸਵੀਰ ਇਕਦਮ ਮੋੜਾ ਲਵੇਗੀ ਪ੍ਰਧਾਨ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਵਿਚ ਆਪਣੇ ਬਲਬੂਤੇ ਦੇ ਉੱਤੇ ਸਰਕਾਰ ਬਣਾਏਗੀ ਕੌਮੀ ਇਹਦੇ ਨਾਲ ਹੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਅਕਾਲੀ ਭਾਜਪਾ ਦੇ ਸੰਭਾਵੀ ਗੱਠਜੋੜ ਦੇ ਉੱਤੇ ਕਾਫ਼ੀ ਸਖ਼ਤ ਟਿੱਪਣੀਆਂ ਜਿਹੜੀਆਂ ਕਰ ਰਹੇ ਨੇ ਮੁੱਖ ਮੰਤਰੀ ਮਾਨ ਹੁਣਾਂ ਨੇ ਵੀ ਇਸ ਦੇ ਵਿਚ ਕਿਹਾ ਕਿ ਸੱਤਾ ਵਾਪਸੀ ਦੇ ਲਈ ਦੋਵੇਂ ਧਿਰਾਂ ਦੀ ਇਹ ਨਿਰਾਸ਼ਾ ਭਰੀ ਕੋਸ਼ਿਸ਼ ਹੈ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਖ ਚੁੱਕੇ ਨੇ ਕਿ ਭਾਜਪਾ ਇਕੱਲੇ ਤੌਰ ਦੇ ਉੱਤੇ ਪੰਜਾਬ ਸਰਕਾਰ ਜਿਹੜੀ ਹੈ ਨਹੀਂ ਬਣਾ ਸਕੇਗੀ ਤੇ ਭਾਜਪਾ ਪ੍ਰਧਾਨ ਢਿੱਲੋਂ ਦਾ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿਚ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਬੁਖਲਾਹਟ ਦੇ ਵਿਚ ਤੱਥਾਂ ਤੋਂ ਕੋਰੇ ਬਿਆਨ ਦਾਗ ਰਹੇ ਨੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਿਆਸਤ ਦੇ ਵਿਚ ਬਣਿਆ ਹੋਇਆ ਤੇ ਜਿਹੜੇ ਨੇ ਗ੍ਰਹਿ ਮੰਤਰੀ ਜਿਹੜੇ ਨੇ 20 ਤੋਂ 22 ਜੂਨ ਤੱਕ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਪੰਜਾਬ ਦੇ 3 ਦੌਰੇ ਦਿਨਾਂ ਦੇ ਦੌਰੇ ਦੇ ਉੱਤੇ ਆ ਰਹੇ ਨੇ ਤੇ ਇਸ ਤਰ੍ਹਾਂ ਹੀ ਕੇਂਦਰੀ ਮੰਤਰੀਆਂ ਦੇ ਵੀ 13 ਜੂਨ ਤੋਂ ਪੰਜਾਬ ਦੇ ਦੌਰੇ ਸ਼ੁਰੂ ਹੋਣੇ ਨੇ ਤੇ ਗ੍ਰਹਿ ਮੰਤਰੀ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਤੇ ਨਸ਼ਿਆਂ ਦੇ ਮਾਮਲੇ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਸੀ ਤੇ ਉਨ੍ਹਾਂ ਕਿਹਾ ਕਿ ਜਲਦ ਹੀ ਸੂਬੇ ਦਾ ਸਿਆਸੀ ਮਾਹੌਲ ਜਿਹੜਾ ਹੈ ਬਦਲੇਗਾ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਬਹਿਬਲ ਕਲਾਂ ਮਾਮਲੇ ਦੇ ਵਿਚ ਸਾਬਕਾ ਜਥੇਦਾਰ ਹੁਣਾਂ ਨੇ ਸਿੱਟ ਦੇ ਸਾਹਮਣੇ ਰਾਜ ਖੋਲੇ ਨੇ ਸੁਖਬੀਰ ਸਿੰਘ ਬਾਦਲ ਦੇ ਲਈ ਕਾਨੂੰਨੀ ਤੇ ਸਿਆਸੀ ਮੁਸ਼ਕਲਾਂ ਕਾਫ਼ੀ ਜ਼ਿਆਦਾ ਕਹਿੰਦੇ ਵੱਧ ਸਕਦੀਆਂ ਇਹ ਸਥਿਤੀ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦਰਜ ਕਰਵਾਏ ਗਏ ਇਕ ਅਹਿਮ ਬਿਆਨ ਤੋਂ ਬਾਅਦ ਬਣੀ ਹੈ ਰਿਪੋਰਟ ਸੰਕੇਤ ਦਿੰਦੀਆਂ ਨੇ ਕਿ ਬਿਆਨ ਦਰਜ ਕਰਨ ਦੇ ਦੌਰਾਨ ਬਾਦਲ ਦੇ ਗੁਨਾਹ ਕਬੂਲਣ ਤੇ ਧਾਰਮਿਕ ਪੇਸ਼ੀਆਂ ਦੇ ਨਾਲ ਸੰਬੰਧਿਤ ਵੀਡੀਓ ਰਿਕਾਰਡਿੰਗਾਂ ਤੇ ਪੁਸ਼ਟੀ ਕਰਨ ਦੇ ਵਾਲੇ ਦਸਤਾਵੇਜ਼ਾਂ ਨੂੰ ਪ੍ਰਮੁੱਖਤਾ ਦੇ ਨਾਲ ਸਾਹਮਣੇ ਲਿਆਂਦਾ ਗਿਆ ਸਾਬਕਾ ਜਥੇਦਾਰ ਨੇ ਕਥਿਤ ਤੌਰ ਦੇ ਉੱਤੇ SIT ਦੇ ਸਾਹਮਣੇ ਬਿਆਨ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨ ਕਾਲ ਦੇ ਦੌਰਾਨ ਇਕ ਸਾਜ਼ਿਸ਼ ਦੇ ਤਹਿਤ ਨਿਹੱਥੇ ਤੇ ਬੇਕਸੂਰ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਆਮ ਆਦਮੀ ਪਾਰਟੀ ਆਪ ਨੇ ਵੀ ਆਪਣੇ ਐਕਸ ਜਿਹੜਾ ਪਹਿਲਾਂ ਟਵਿੱਟਰ ਸੀਗਾ ਹੈਂਡਲ ਦੇ ਉੱਤੇ ਇਸ ਸਬੰਧੀ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ ਤੇ ਭਾਈ 11 ਸਾਲ ਹੋ ਗਏ ਇਸ ਮੁੱਦੇ ਨੂੰ 4 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਤੇ ਅਜੇ ਤਾਈਂ ਤੁਸੀਂ ਇਹਦੇ ਉੱਤੇ ਕੰਮ ਕੀ ਕੀਤਾ ਹੈ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਹੁਣਾਂ ਨੇ ਵੀ ਇਸ ਘਟਨਾ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੀਤੇ ਗਏ ਗੁਨਾਹ ਦੇ ਕਬੂਲਨਾਮੇ ਦਾ ਵੀ ਹਵਾਲਾ ਦਿੱਤਾ ਤੇ ਜਦ ਉਨ੍ਹਾਂ ਨੇ ਉੱਥੇ ਭੁੱਲਾਂ ਬਖਸ਼ਾਈ ਲਈਆਂ ਕੱਲ੍ਹ ਫਿਰ ਉੱਥੇ ਖਤਮ ਹੋਣੀ ਚਾਹੀਦੀ ਹੈ ਤੇ ਕਿਸੇ ਵੀ ਜਥੇਦਾਰ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਕੋਰਟ ਦੇ ਵਿਚ ਜਾਣ ਦੀ ਤਾਂ ਉਹ ਜਿਹੜੀ ਹੈ ਮਰਿਆਦਾ ਵੀ ਉਹ ਸ਼ਾਇਦ ਨਹੀਂ ਕਹਿੰਦੀ ਹੈ ਵੀ ਇੱਦਾਂ ਜਾ ਸਕਦੇ ਹੋ ਬਾਈਬਲ ਕਲਾਂ ਪੁਲਿਸ ਗੋਲੀਬਾਰੀ ਦੀ ਇਹ ਜਿਹੜੀ ਘਟਨਾ ਅਕਤੂਬਰ 2015 ਦੇ ਵਿਚ ਫਰੀਦਕੋਟ ਪੰਜਾਬ ਵਿਖੇ ਜਿਹੜੇ ਬੇਅਦਬੀ ਵਿਰੋਧੀ ਪ੍ਰਦਰਸ਼ਨ ਦੇ ਦੌਰਾਨ ਵਾਪਰੀ ਸੀ ਜਦੋਂ ਸੂਬੇ ਦੇ ਵਿਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੱਤਾ ਦੇ ਵਿਚ ਸੀ ਇਸ ਦਰਦਨਾਕ ਘਟਨਾ ਦੇ ਵਿਚ 2 ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ ਦੂਸਰੇ ਪਾਸੇ ਗਿਆਨੀ ਰਘਬੀਰ ਸਿੰਘ ਆਪ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਸੁਖਬੀਰ ਬਾਦਲ ਹੁਣਾਂ ਨੇ ਇਹ ਬਿਆਨ ਦਿੱਤਾ ਤੇ ਆਪ ਸਰਕਾਰ ਧਰਮ ਨੂੰ ਸਿਆਸਤ ਦੇ ਲਈ ਕਹਿੰਦੇ ਵਰਤਣਾ ਬੰਦ ਕਰੇ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਆਪ ਦੇ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ ਤੇ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਸੈਕਟਰ 28 ਦੇ ਸਥਿਤ ਪਾਰਟੀ ਦਫ਼ਤਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਇਸ ਸਮੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰ ਦੇ ਵਜੋਂ ਕੰਮ ਕਰ ਰਹੇ ਨੇ ਤੇ ਅਜਿਹਾ ਕਰਕੇ ਉਹ ਸਰਵਉੱਚ ਸਿੱਖ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਨੇ ਸੁਖਬੀਰ ਬਾਦਲ ਹੁਣਾਂ ਨੇ ਸਰਕਾਰ ਨੂੰ ਸਿੱਧੀ ਅਤੇ ਖੁੱਲ੍ਹੀ ਚੇਤਾਵਨੀ ਦਿੰਦਿਆਂ ਕਹਿ ਦਿੱਤਾ ਹੈ ਕਿ ਧਰਮ ਨੂੰ ਸਿਆਸਤ ਦੇ ਲਈ ਵਰਤਣਾ ਬੰਦ ਕੀਤਾ ਜਾਵੇ ਜੇਕਰ ਹਿੰਮਤ ਹੈ ਤਾਂ ਸਿੱਧਾ ਮੇਰੇ ਉੱਤੇ ਕਾਰਵਾਈ ਜਿਹੜੀ ਹੈ ਕਰੋ ਮੈਂ ਤੁਹਾਡੀਆਂ ਅਜਿਹੀਆਂ ਗਿੱਦੜ ਧਮਕੀਆਂ ਤੋਂ ਕਿਸੇ ਵੀ ਕੀਮਤ ਦੇ ਉੱਤੇ ਡਰਨ ਵਾਲਾ ਨਹੀਂ ਸੁਖਬੀਰ ਬਾਦਲ ਨੇ ਕਿਹਾ ਕਿ ਨਹਿਰੀ ਮਾਮਲਿਆਂ ਦੇ ਗੰਭੀਰ ਮੁੱਦੇ ਦੇ ਉੱਤੇ ਭਗਵੰਤ ਮਾਨ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ ਉਨ੍ਹਾਂ ਚਿੰਤਾ ਪ੍ਰਗਟਾਈ ਹੈ ਕਿ ਭਾਖੜਾ ਡੈਮ ਦੇ ਵਿਚ ਪਾਣੀ ਦਾ ਪੱਧਰ ਨਿਰੰਤਰ ਵੱਧ ਰਿਹੈ ਪਰ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਇਹ ਸਰਕਾਰ ਪੂਰੀ ਤਰ੍ਹਾਂ ਅਵੇਸਲੀ ਬਣੀ ਬੈਠੀ ਹੈ ਤੇ ਕਿਸੇ ਵੱਡੇ ਖਤਰੇ ਨੂੰ ਸੱਦਾ ਦੇ ਰਹੀ ਹੈ। ਲਾਈਨਮੈਨ ਯੂਨੀਅਨ ਦੇ ਹੱਕ ਦੇ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੇ ਉਤੇ ਤਸ਼ੱਦਦ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਆਮ ਲੋਕਾਂ ਦੀ ਗੱਲ ਕਰਨ ਵਾਲੀ ਸਰਕਾਰ ਦਾ ਅਸਲ ਚਿਹਰਾ ਹੁਣ ਸਭ ਦੇ ਸਾਹਮਣੇ ਆ ਚੁੱਕਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੇ ਭਰਮੇ ਹੁੰਗਾਰੇ ਤੇ ਪਾਰਟੀ ਦੀ ਦਿਨੋ ਦਿਨ ਵੱਧ ਰਹੀ ਚੜ੍ਹਤ ਨੂੰ ਵੇਖ ਕੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੁਰੀ ਤਰ੍ਹਾਂ ਘਬਰਾਏ ਹੋਏ ਨੇ, ਜਿਹਦੇ ਕਾਰਨ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੋਝੀਆਂ ਸਿਆਸੀ ਚਾਲਾਂ ਝੱਲੀਆਂ ਜਾ ਰਹੀਆਂ ਨੇ। ਦੂਸਰੇ ਪਾਸੇ ਮੋਦੀ ਸਾਹਿਬ ਦੀ ਗੱਲ ਕਰ ਲਈਏ ਤੇ ਮੋਦੀ ਯੁੱਗ ਦੇ 12 ਸਾਲ ਪੰਜਾਬ ਦੀ ਸੱਭਿਆਚਾਰਕ ਪਛਾਣ ਤੇ ਵਿਕਾਸ

ਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੱਕ ਆਸਾਨ ਪਹੁੰਚ ਜੜੀ ਯਕੀਨੀ ਬਣਾਈ। 2019 ਦੇ ਵਿਚ ਖੋਲਿਆ ਗਿਆ ਇਹ ਲਾਂਘਾ ਦਹਾਕਿਆਂ ਪੁਰਾਣੀ ਧਾਰਮਿਕ ਭਾਵਨਾਵਾਂ ਨੂੰ ਦਰਸਾਉਂਦਾ ਅਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੂੰ ਇਕ ਸਕਾਰਾਤਮਕ ਸੰਦੇਸ਼ ਕਹਿੰਦੇ ਦਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉਤੇ ਬਹੁਤ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਦੇ ਨਾਲ ਪੰਜਾਬ ਦੀ ਅਧਿਆਤਮਕ ਵਿਰਾਸਤ ਨੂੰ ਕਹਿੰਦੇ ਵਿਸ਼ਵ ਪੱਧਰ ਦੇ ਉਤੇ ਇਕ ਨਵੀਂ ਪਛਾਣ ਜਿਹੜੀ ਮਿਲੀ ਹੈ। ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਤੇ ਰਾਜ ਦੇ ਲੱਖਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ PM ਕਿਸਾਨ ਯੋਜਨਾ ਦੇ ਤਹਿਤ ਸਿੱਧੀ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿਚ ਲਗਾਤਾਰ ਵਾਧਾ, ਰਿਕਾਰਡ ਸਰਕਾਰੀ ਖਰੀਦ ਅਤੇ ਖਾਦ ਸਬਸਿਡੀਆਂ ਵਰਗੀਆਂ ਪਹਿਲਕਦਮੀਆਂ ਨੇ ਕਿਸਾਨਾਂ ਨੂੰ ਕਹਿੰਦੇ ਰਾਹਤ ਪ੍ਰਦਾਨ ਕੀਤੀ ਹੈ ਤੇ ਹਾਲ ਹੀ ਦੇ ਸਾਲਾਂ ਦੇ ਵਿਚ ਫਸਲ ਵਿਭਿੰਨਤਾ, ਆਧੁਨਿਕ ਖੇਤੀਬਾੜੀ ਤਕਨੀਕਾਂ ਅਤੇ ਪਾਣੀ ਦੀ ਸੰਭਾਲ ਦੇ ਉਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਕੇਂਦਰ ਤੇ ਰਾਜ ਸਰਕਾਰਾਂ ਦੇ ਵਿਚਕਾਰ ਸਹਿਯੋਗ ਰਾਹੀਂ ਖੇਤੀਬਾੜੀ ਖੇਤਰ ਨੂੰ ਹੋਰ ਟਿਕਾਊ ਬਣਾਉਣ ਦੇ ਯਤਨ ਕਹਿੰਦੇ ਕੀਤੇ ਗਏ ਨੇ। ਪੰਜਾਬ ਲੰਬੇ ਸਮੇਂ ਤੋਂ ਛੋਟੇ ਅਤੇ ਦਰਮਿਆਨੇ ਆਕਾਰ ਦੇ ਉਦਯੋਗਾਂ ਦਾ ਕੇਂਦਰ ਰਿਹਾ ਤੇ ਮੋਦੀ ਸਰਕਾਰ ਦੇ ਦੌਰਾਨ ਰਾਸ਼ਟਰੀ ਰਾਜਮਾਰਗਾਂ, ਲੌਜਿਸਟਿਕਸ ਨੈਟਵਰਕ, ਰੇਲ ਅਤੇ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਕਹਿੰਦੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ। ਹਲਵਾਰਾ ਹਵਾਈ ਅੱਡੇ ਦਾ ਵਿਕਾਸ ਲੁਧਿਆਣਾ ਖੇਤਰ ਦੇ ਲਈ ਇਕ ਮਹੱਤਵਪੂਰਨ ਪ੍ਰਾਪਤੀ। ਇਸ ਦੇ ਨਾਲ ਪੰਜਾਬ ਦੇ ਉਦਯੋਗਿਕ ਖੇਤੀਬਾੜੀ ਖੇਤਰਾਂ ਨੂੰ ਬਿਹਤਰ ਜਿਹੜਾ ਬਣਾਇਆ ਗਿਆ ਤੇ ਹੋਰ ਵੀ ਗਲਿਆਰਿਆਂ ਦੀ ਗੱਲ ਕੀਤੀ ਗਈ ਤੇ ਪੰਜਾਬ ਨੂੰ ਜੋੜਨ ਦੇ ਵਿਚ ਤੇਜ਼ੀ ਲਿਆਂਦੀ ਦੱਸੀ ਗਈ ਤੇ ਇਸ ਦੇ ਨਾਲ ਹੀ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿਚ ਨਵਾਂ ਮੋੜ ਆਇਆ। ਸਿੱਟ ਦੇ ਕੋਲ ਦਰਜ ਜਿਹੜੇ ਕਰਵਾਏ ਆ ਬਿਆਨ ਰਘਵੀਰ ਸਿੰਘ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਕਰ ਲਈਏ ਤੇ ਦਰਅਸਲ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਬਣੀ SIT ਸਾਹਮਣੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਨੇ ਤੇ ਜਿਸ ਦੇ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਦੱਸੀਆਂ ਗਈਆਂ ਤੇ ਬਿਆਨ ਦਰਜ ਕਰਵਾਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਜਿਹੜਾ ਸੁਖਬੀਰ ਬਾਦਲ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਜਿੰਮੇਵਾਰੀ ਕਬੂਲ ਕੀਤੀ ਉਹਦੀ ਜਿਹੜੀ ਗੱਲਬਾਤ ਕੀਤੀ ਗਈ ਹੈ। ਦੂਸਰੇ ਪਾਸੇ ਗੱਲ ਕਰੀਏ ਤੇ ਆਪਣੇ ਅਮਿਤ ਸ਼ਾਹ ਹੁਣੀ ਜਿਹੜੇ ਨੇ ਕਹਿੰਦੇ ਨੇ ਮਸਲੇ ਹੱਲ ਕਰਨਗੇ। ਅਮਿਤ ਸ਼ਾਹ ਦੀ ਮੌਜੂਦਗੀ ਦੇ ਵਿਚ ਸੁਲਝਣਗੇ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਮੁੱਦੇ। ਸ਼ਿਮਲਾ ਦੇ ਵਿਚ ਸਜੇਗਾ ਉੱਤਰੀ ਖੇਤਰੀ ਕੌਂਸਲ ਦਾ ਮੰਚ ਕਹਿੰਦੇ। ਹਿਮਾਚਲ ਇਸ ਬੈਠਕ ਦੇ ਵਿਚ ਪੰਜਾਬ ਤੇ ਹਰਿਆਣਾ ਦੇ ਖਿਲਾਫ਼ ਹਮਲਾਵਰ ਰੁੱਖ ਅਪਣਾ ਸਕਦੈ ਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਤੋਂ ਹਿਮਾਚਲ ਨੂੰ ਮਿਲਣ ਵਾਲੇ ਹਿੱਸੇ ਦੇ ਬਦਲੇ ਪੰਜਾਬ ਤੇ ਹਰਿਆਣਾ ਵੱਲੋਂ 4200 ਕਰੋੜ ਰੁਪਏ ਦਾ ਭੁਗਤਾਨ ਨਾ ਕੀਤੇ ਜਾਣ ਦਾ ਗੰਭੀਰ ਵਿਸ਼ਾ ਚੁੱਕਿਆ ਜਾਵੇਗਾ ਤੇ ਦੇਵ ਭੂਮੀ ਇਸ ਬੈਠਕ ਦੇ ਵਿਚ ਆਪਣੀ ਇਸ ਬਕਾਇਆ ਰਾਸ਼ੀ ਨੂੰ ਵਸੂਲਣ ਦੇ ਲਈ ਪੂਰੀ ਜ਼ੋਰਦਾਰ ਕਹਿੰਦੇ ਪੈਰਵਾਈ ਵੀ ਜਿਹੜਾ ਕਰੇਗੀ ਤੇ ਇਸ ਤਰ੍ਹਾਂ ਦੇ ਮਾਹੌਲ ਜਿਹੜੇ ਬਣ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿਚ 227 ਲਾਗੇ ਆ ਗਿਆ। ਇਸ ਬੈਠਕ ਦੇ ਕੇਂਦਰ ਦੇ ਵਿਚ ਤੇ ਇਸ ਵਾਰ ਮੁੱਖ ਤੌਰ ਦੇ ਉਤੇ ਪਾਣੀ ਦੇ ਵਿਵਾਦ ਤੇ ਰਾਜਾਂ ਦੇ ਆਪਸੀ ਸਰਹੱਦੀ ਵਿਵਾਦ ਰਹਿਣ ਵਾਲੇ ਨੇ। ਇਸੇ ਦਿਨ ਹੀ 71 ਪੱਧਰ ਦੀ 27 ਕਮੇਟੀ ਦੀ ਬੈਠਕ ਵੀ ਕਰਵਾਈ ਜਾਵੇਗੀ ਜਿਸ ਦੇ ਲਈ ਸਾਰੇ ਹੀ ਰਾਜਾਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ। ਪੰਜਾਬ ਤੇ ਹਰਿਆਣਾ ਵਿਚਕਾਰ ਲੰਬੇ ਸਮੇਂ ਤੋਂ ਸਤਲੁਜ ਵਿਵਾਦ ਭੜਕਿਆ ਹੋਇਆ ਤੇ ਇਸ ਵਾਰ ਵੀ ਜਿਹੜਾ ਦੀ ਬੈਠਕ ਦੇ ਵਿਚ ਪਾਣੀ ਦੇ ਨਾਲ ਜੁੜੇ ਮੁੱਦੇ ਸਭ ਤੋਂ ਵੱਡੇ ਏਜੰਡੇ ਦੇ ਵਜੋਂ ਸਾਹਮਣੇ ਆ ਰਹੇ ਨੇ। ਪੰਜਾਬ ਸਰਕਾਰ ਇਸ ਬੈਠਕ ਦੇ ਵਿਚ ਆਪਣੇ ਪਾਣੀ ਸਬੰਧੀ ਦਾਅਵਿਆਂ ਦੇ ਉਤੇ ਤੇ ਅਧਿਕਾਰਾਂ ਨੂੰ ਲੈ ਕੇ ਵਿਸ਼ੇਸ਼ ਰਣਨੀਤੀ ਜਿਹੜੀ ਹੈ ਉਹਦੇ ਨਾਲ ਉਤਰ ਸਕਦੀ ਹੈ। ਤੇ ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਫਾਈਲ ਪ੍ਰਕਿਰਿਆ ਅਧੀਨ ਹੈ ਦਾ ਬਹਾਨਾ ਹੁਣ ਨਹੀਂ ਚੱਲੇਗਾ, ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ। 546 ਦਿਨਾਂ ਦੀ ਦੇਰੀ ਦੀ ਅਪੀਲ ਖਾਰਜ ਕੀਤੀ ਹੈ ਤੇ ਬੈਂਚ ਨੇ ਕਿਹਾ ਕਿ ਸਰਕਾਰੀ ਪ੍ਰਕਿਰਿਆਵਾਂ ਲਿਮੀਟੇਸ਼ਨ ਕਾਨੂੰਨ ਤੋਂ ਉਪਰ ਨਹੀਂ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਵਿਭਾਗਾਂ ਤੇ ਜਨਤਕ ਅਥਾਰਟੀਆਂ ਨੂੰ ਕਰੜੇ ਹੱਥੀ ਲੈਂਦਿਆਂ ਇਕ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਪੀਲਾਂ ਦਾਇਰ ਕਰਨ ਦੇ ਵਿਚ ਹੋਣ ਵਾਲੀ ਲੰਮੀ ਦੇਰੀ ਨੂੰ ਜਾਇਜ਼ ਠਹਿਰਾਉਣ ਦੇ ਲਈ ਵਿਭਾਗੀ ਚਿੱਠੀ ਪੱਤਰ ਜਾਂ ਪ੍ਰਸ਼ਾਸਨਿਕ ਫਾਈਲਾਂ ਦੇ ਘੁੰਮਣ ਦਾ ਬਹਾਨਾ ਨਹੀਂ ਬਣਾਇਆ ਜਾ ਸਕਦਾ। ਅਦਾਲਤ ਦੇ ਇਸ ਫੈਸਲੇ ਨੇ ਸਰਕਾਰੀ ਦਫ਼ਤਰਾਂ ਦੇ ਵੱਲੋਂ ਮਿੱਥੇ ਸਮੇਂ ਦੇ ਉਤੇ ਕੰਮ ਕਰਨ ਦੇ ਲਈ ਅਕਸਰ ਦਿੱਤੇ ਜਾਣ ਵਾਲੇ ਉਸੇ ਰਵਾਇਤੀ ਤਰਕ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਜਿਸ ਦੇ ਵਿਚ ਕਿਹਾ ਜਾਂਦਾ ਹੈ ਕਿ ਫਾਈਲ ਵੱਖ ਵੱਖ ਵਿਭਾਗਾਂ ਦੇ ਵਿਚ ਰਾਏ, ਮਨਜੂਰੀ ਅਤੇ ਪ੍ਰਕਿਰਿਆਵਾਂ ਦੇ ਅਧੀਨ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਜਸ ਗੁਰਪ੍ਰੀਤ ਸਿੰਘ ਪੁਰੀ ਅਤੇ ਜਸਟਿਸ ਅਮਰਜੋਤ ਭੱਟੀ ਦੇ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਸਾਈਕੈਸਟਰੀ ਜਿਹੜੇ ਨੇ ਸਾਈਕਾਇਟ੍ਰਿਕ ਸੋਸ਼ਲ ਵਰਕਰਾਂ ਉਨ੍ਹਾਂ ਨੂੰ ਸੋਧਿਆ ਹੋਇਆ ਤਨਖਾਹ ਸਕੇਲ ਦੇਣ ਦੇ ਫੈਸਲੇ ਦੇ ਖਿਲਾਫ਼ ਦਾਇਰ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ। ਸਰਕਾਰ ਵੱਲੋਂ ਇਸ ਅਪੀਲ ਨੂੰ ਦਾਇਰ ਕਰਨ ਦੇ ਵਿਚ 546 ਦਿਨਾਂ

ਦੀ ਦੇਰੀ ਕੀਤੀ ਗਈ ਸੀ। ਹਾਈ ਕੋਰਟ ਨੇ ਸਾਫ ਲਫਜ਼ਾਂ ਦੇ ਵਿਚ ਕਿਹਾ ਕਿ ਸਿਰਫ ਇਸ ਦੇ ਲਈ ਕਿ ਕੋਈ ਫੈਸਲਾ ਪ੍ਰਸ਼ਾਸਨਿਕ ਚੈਨਲਾਂ ਦੇ ਰਾਹੀਂ ਲੰਘਦਾ ਹੈ, ਸਰਕਾਰੀ ਏਜੰਸੀਆਂ ਲਿਮੀਟੇਸ਼ਨ ਕਾਨੂੰਨ ਤਹਿਤ ਕਿਸੇ ਵਿਸ਼ੇਸ਼ ਰਾਇਤ ਦੀ ਹੱਕਦਾਰ ਨਹੀਂ ਹੋ ਜਾਂਦੀਆਂ। ਅਦਾਲਤ ਬੈਂਚ ਨੇ ਜਿਹੜਾ ਦਸਤਾਵੇਜ਼ ਦੀ ਘੋਖ ਕਰਨ ਤੋਂ ਬਾਅਦ ਇਹ ਦੇਖਿਆ ਕਿ ਦੇਰੀ ਸਿਰਫ ਰਾਜ ਦੇ ਵੱਖ ਵੱਖ ਵਿਭਾਗਾਂ ਦਰਮਿਆਨ ਰਾਏ ਲੈਣ ਅਤੇ LPA ਦੇ ਖਰੜੇ ਨੂੰ ਮਨਜ਼ੂਰੀ ਦੇਣ ਵਰਗੀਆਂ ਰਸਮੀ ਕਾਰਵਾਈਆਂ ਕਾਰਨ ਹੋਈ ਹੈ। ਸਰਕਾਰ ਵੱਲੋਂ ਇਹ ਦਲੀਲ ਵੀ ਦਿੱਤੀ ਗਈ ਕਿ ਜੇਕਰ ਇਸ ਅਪੀਲ ਦੇ ਉੱਤੇ ਸੁਣਵਾਈ ਨਾ ਹੋਈ ਤਾਂ ਸੂਬੇ ਦੇ ਉੱਤੇ ਵੱਡਾ ਵਿੱਤੀ ਬੋਝ ਪਵੇਗਾ, ਪਰ ਅਦਾਲਤ ਨੇ ਇਸ ਨੂੰ ਵੀ ਰੱਦ ਕਰ ਦਿੱਤਾ। ਸਿੰਗਲ ਜੱਜ ਦੇ ਪੁਰਾਣੇ ਫੈਸਲੇ ਦਾ ਹਵਾਲਾ ਦਿੰਦਿਆਂ ਹੋਇਆ ਜਿਹੜਾ ਬੈਂਚ ਨੇ ਕਿਹਾ ਕਿ ਜਦੋਂ ਇਸ਼ਤਿਹਾਰ ਜਾਰੀ ਹੋਇਆ ਸੀ ਤਾਂ ਗ੍ਰੇਡ ਪੇ 3800 ਰੁਪਏ ਸੀ, ਜਿਸ ਨੂੰ ਬਾਅਦ ਦੇ ਵਿਚ ਬਦਲ ਕੇ 4200 ਰੁਪਏ ਕਰ ਦਿੱਤਾ ਗਿਆ ਸੀ। ਇਸ ਦੇ ਲਈ ਵਿਭਾਗ ਦੇ ਵਿਚ ਉਸੇ ਅਹੁਦੇ ਦੇ ਉਤੇ ਕੰਮ ਕਰਦੇ ਹੋਰ ਮੁਲਾਜ਼ਮਾਂ ਵਾਂਗ ਇਨ੍ਹਾਂ ਪਟੀਸ਼ਨਰਾਂ ਨੂੰ ਵੀ ਸੋਧਿਆ ਸਕੇਲ ਦੇਣਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਇਕ ਜਿਹੜਾ ਹਾਲੀਆ ਫੈਸਲੇ ਸ਼ਿਵੰਮਾ ਬਨਾਮ ਕਰਨਾਟਕ ਹਾਊਸਿੰਗ ਬੋਰਡ ਦਾ ਜਿਹੜਾ ਹਵਾਲਾ ਦਿੰਦਿਆਂ ਕਿਹਾ ਕਿ ਕਾਨੂੰਨ ਮੁਤਾਬਕ ਪ੍ਰਸ਼ਾਸਨਿਕ ਸੁਸਤੀ ਜਾਂ ਲਾਪਰਵਾਹੀ ਨੂੰ ਦੇਰੀ ਮਾਫ਼ ਕਰਨ ਦਾ ਠੋਸ ਜਿਹੜਾ ਆਧਾਰ ਨਹੀਂ ਮੰਨਿਆ ਜਾ ਸਕਦਾ। ਨਾਲ ਸਪਸ਼ਟ ਕੀਤਾ ਅਦਾਲਤ ਨੇ ਕਿ ਲਿਮੀਟੇਸ਼ਨ ਐਕਟ ਦੀ ਧਾਰਾ 5 ਦੇ ਤਹਿਤ ਸਰਕਾਰੀ ਅਥਾਰਟੀਆਂ ਨੂੰ ਕੋਈ ਵੀ ਛੋਟ ਨਹੀਂ ਦਿੱਤੀ ਜਾ ਸਕਦੀ, ਸਗੋਂ ਉਨ੍ਹਾਂ ਦੇ ਉਤੇ ਆਮ ਨਾਗਰਿਕ ਦੇ ਨਾਲੋਂ ਵੱਡੀ ਜਿੰਮੇਵਾਰੀ ਹੁੰਦੀ ਹੈ। ਜੱਜਾਂ ਨੇ ਅਖੀਰ ਦੇ ਵਿਚ ਕਿਹਾ ਕਿ ਜੇਕਰ ਦੇਰੀ ਥੋੜੀ ਹੁੰਦੀ ਤਾਂ ਸ਼ਾਇਦ ਅਦਾਲਤ ਵੱਖਰੇ ਤਰੀਕੇ ਦੇ ਨਾਲ ਵਿਚਾਰ ਕਰ ਸਕਦੀ ਸੀ, ਪਰ 546 ਦਿਨਾਂ ਦੀ ਇਸ ਵੱਡੀ ਦੇਰੀ ਲਈ ਦਿੱਤੇ ਗਏ ਪ੍ਰਸ਼ਾਸਨਿਕ ਬਹਾਨੇ ਬਿਲਕੁਲ ਵੀ ਪ੍ਰਵਾਨ ਕਰਨ ਯੋਗ ਨਹੀਂ ਨੇ। ਝਾੜ ਝੰਬ ਹੋ ਗਈ ਹੈ ਜੀ ਥੋੜੀ ਬਹੁਤੀ ਦੇਰੀ ਦੀ। ਵੈਸੇ ਸਾਡੇ ਵਾਲੇ ਤਾਂ ਸਮੇਂ ਦੇ ਉੱਤੋਂ ਆ ਕੇ ਰਾਜ਼ੀ ਨਹੀਂ ਵੈਸੇ ਵੀ। ਦੂਸਰੇ ਪਾਸੇ ਘਰੇਲੂ ਮਹਿਲਾਵਾਂ ਨੂੰ ਹੁਣ ਹੋਮ ਮੇਕਰ ਨਹੀਂ ਦੇਸ਼ ਨਿਰਮਾਤਾ ਹਨ। ਸੁਪਰੀਮ ਕੋਰਟ ਦਾ ਇਤਿਹਾਸਕ ਜਿਹੜਾ ਇਹਦੇ ਵਿਚ ਫੈਸਲਾ ਇਕ ਸੁਣਾਇਆ ਗਿਆ। ਕੀ ਹੈ ਫੈਸਲਾ? ਸੁਪਰੀਮ ਕੋਰਟ ਨੇ ਘਰੇਲੂ ਮਹਿਲਾ ਦੇ ਕੰਮ ਦੀ ਕੀਮਤ ਘੱਟੋ ਘੱਟ 30,000 ਰੁਪਏ ਮਹੀਨਾ ਤੈਅ ਕੀਤੀ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਘਰੇਲੂ ਮਹਿਲਾਵਾਂ ਨੂੰ ਜਿਹੜਾ ਦੇਸ਼ ਨਿਰਮਾਤਾ ਨੇਸ਼ਨ ਬਿਲਡਰਸ ਵਜੋਂ ਅਹਿਮ ਦਰਜਾ ਦਿੱਤਾ ਤੇ ਅਦਾਲਤ ਨੇ ਕਿਹਾ ਕਿ ਕਿਸੇ ਹਾਦਸੇ ਦੇ ਵਿਚ ਪਤਨੀ ਦੀ ਮੌਤ ਹੋਣ ਦੀ ਸੂਰਤ ਦੇ ਵਿਚ ਪਰਿਵਾਰ ਨੂੰ ਮਿਲਣ ਵਾਲੀ ਘਰੇਲੂ ਦੇਖਭਾਲ ਤੇ ਨੁਕਸਾਨ ਦਾ ਜਿਹੜਾ ਮੁਲਾਂਕਣ ਘੱਟੋ ਘੱਟ 30,000 ਰੁਪਏ ਪ੍ਰਤੀ ਮਹੀਨਾ ਕੀਤਾ ਜਾਣਾ ਚਾਹੀਦੈ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਦੇ ਜਿਹੜਾ ਬੈਂਚ ਨੇ ਸਪਸ਼ਟ ਕੀਤਾ ਕਿ ਮੋਟਰ ਵਾਹਨ ਹਾਦਸਾ ਕਲੇਮ ਦੇ ਮਾਮਲਿਆਂ ਚ ਇਕ ਘਰੇਲੂ ਮਹਿਲਾ ਦੇ ਵੱਲੋਂ ਪਰਿਵਾਰ ਦੀ ਕੀਤੀ ਜਾਂਦੀ ਦੇਖਭਾਲ ਦੇ ਨੁਕਸਾਨ ਨੂੰ ਇਕ ਵੱਖਰਾ ਤੇ ਮੁਆਵਜ਼ਾ ਯੋਗ ਆਧਾਰ ਮੰਨਿਆ ਜਾਵੇਗਾ। ਅਦਾਲਤ ਨੇ ਇਕ ਸੜਕ ਹਾਦਸੇ ਦੇ ਵਿਚ ਆਪਣੀ ਪਤਨੀ ਨੂੰ ਗੁਆਉਣ ਵਾਲੇ ਵਿਅਕਤੀ ਨੂੰ ਵਾਧੂ ਮੁਆਵਜ਼ਾ ਦੇਣ ਦਾ ਹੁਕਮ ਸੁਣਾਉਂਦਿਆਂ ਇਹ ਟਿੱਪਣੀ ਕੀਤੀ ਹੈ। ਫੈਸਲੇ ਸੁਣਾਉਂਦੇ ਹੋਏ ਜਸਟਿਸ ਕਰੋਲ ਨੇ ਆਖਿਆ ਕਿ ਸਾਡਾ ਮੰਨਣਾ ਹੈ ਕਿ ਇਕ ਘਰੇਲੂ ਮਹਿਲਾ ਮਨੁੱਖੀ ਵਿਕਾਸ ਤੇ ਦੇਸ਼ ਦੀ ਪ੍ਰਗਤੀ ਦੇ ਵਿਚ ਵੱਡਾ ਯੋਗਦਾਨ ਪਾਉਂਦੀ ਹੈ ਤੇ ਘਰੇਲੂ ਮਹਿਲਾ ਅਸਲ ਦੇ ਵਿਚ ਦੇਸ਼ ਦਾ ਨਿਰਮਾਣ ਕਰਦੀ ਹੈ। ਇਸ ਦੇ ਲਈ ਅਸੀਂ ਇਹ ਸਿਧਾਂਤ ਤੈਅ ਕੀਤੇ ਨੇ ਕਿ ਘਰੇਲੂ ਦੇਖਭਾਲ ਦੇ ਨੁਕਸਾਨ ਦੇ ਵਜੋਂ ਘੱਟੋ ਘੱਟ 30,000 ਰੁਪਏ ਮਹੀਨਾਵਾਰ ਆਮਦਨ ਨਿਰਧਾਰਿਤ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਹੁਣ ਹੋਮ ਮੇਕਰ ਸ਼ਬਦ ਨੂੰ ਨੇਸ਼ਨ ਬਿਲਡਰ ਦੇਸ਼ ਨਿਰਮਾਤਾ ਦੇ ਰੂਪ ਦੇ ਵਿਚ ਪਛਾਣ ਜਿਹੜੀ ਹੈ ਮਿਲੇਗੀ। ਦੂਸਰੇ ਪਾਸੇ ਫੂਡ ਸਬਸਿਡੀ, ਵਿੱਤੀ ਸਾਲ 2027 ਦੇ ਵਿਚ ਖੁਰਾਕ ਸਬਸਿਡੀ ਦੇ ਬਿੱਲ 2.5 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੇ ਆਸਾਰ ਨੇ। MSP ਦਾ ਜਿਹੜਾ ਰੋਲਾ ਹੈ ਜੇ ਉਹ ਕਹਿੰਦੇ ਦਿੰਦੇ ਆ ਤੇ ਵਧਾਉਂਦੇ ਆ ਤਾਂ ਫਿਰ ਜਿਹੜਾ ਬਜਟ ਦੇ ਵਿਚ ਹਿਲਜੁਲ ਹੋਣੀ ਹੈ। ਬਜਟ ਅਨੁਮਾਨ ਤੋਂ ਕਿਤੇ ਵੱਧ ਹੋ ਸਕਦਾ ਹੈ ਖਰਚਾ ਜੋ ਹੋਣਾ ਇਹਦੇ ਵਿਚ। ਫਿਰ ਫਸਲਾਂ ਦੀ ਰਿਕਾਰਡ ਖਰੀਦ ਅਤੇ MSP ਦੇ ਵਿਚ ਵਾਧੇ ਦੇ ਕਾਰਨ ਖਜ਼ਾਨੇ ਦੇ ਉਤੇ ਵਧੇਗਾ ਕਹਿੰਦੇ ਬੋਝ। ਮੀਡੀਆ ਰਿਪੋਰਟ ਦੇ ਅਨੁਸਾਰ ਵਿੱਤੀ ਸਾਲ 2026 ਤੇ 2027 FY 2027 ਦੌਰਾਨ ਭਾਰਤ ਦਾ ਖੁਰਾਕ ਜਿਹੜਾ ਸਬਸਿਡੀ ਫੂਡ ਸਬਸਿਡੀ ਖਰਚਾ 2.5 ਲੱਖ ਕਰੋੜ ਟ੍ਰਿਲੀਅਨ ਜਿਹੜਾ ਰੁਪਏ ਤੋਂ ਵੀ ਪਾਰ ਜਾ ਸਕਦੈ। ਇਹ ਅੰਕੜਾ ਸਰਕਾਰ ਵੱਲੋਂ ਤੈਅ ਕੀਤੇ 2.28 ਲੱਖ ਕਰੋੜ ਰੁਪਏ ਦੇ ਬਜਟ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਤੇ ਸਬਸਿਡੀ ਬਿੱਲ ਦੇ ਵਿਚ ਇਸ ਵੱਡੇ ਵਾਧੇ ਦਾ ਮੁੱਖ ਕਾਰਨ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿਚ ਕੀਤਾ ਗਿਆ ਵਾਧਾ ਤੇ ਉਮੀਦ ਦੇ ਨਾਲੋਂ ਕਿਤੇ ਵੱਧ ਹੋ ਰਹੀ ਸਰਕਾਰੀ ਖਰੀਦ ਨੂੰ ਮੰਨਿਆ ਜਾ ਰਿਹੈ।
ਦੂਜੇ ਪਾਸੇ ਕੇਂਦਰ ਸਰਕਾਰ ਬਜਟ ਸੰਤੁਲਨ ਨੂੰ ਬਣਾਈ ਰੱਖਣ ਅਤੇ ਅਨਾਜ ਦੀ ਖਰੀਦ ਦੇ ਵੰਡ ਪ੍ਰਣਾਲੀ ਨੂੰ ਵਧੇਰੇ ਕੁਸ਼ਲ ਬਣਾਉਣ ਦੇ ਲਈ ਨਵੀਆਂ ਨੀਤੀਆਂ ਘੜ ਰਹੀ ਹੈ। ਰਿਪੋਰਟ ਦੇ ਮੁਤਾਬਕ MSP ਵਧਣ ਦੇ ਨਾਲ ਨਾਲ ਸਬਸਿਡੀ ਦਾ ਬੋਝ ਵੀ ਕਹਿੰਦੇ ਸਿੱਧਾ ਵਧਦਾ ਹੈ ਤੇ ਜਿਸ ਦੇ ਕਾਰਨ ਵਿੱਤੀ ਅਨੁਸ਼ਾਸਨ ਕਾਇਮ ਰੱਖਣ ਦੇ ਲਈ ਇਕ ਸਖ਼ਤ ਢਾਂਚਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਚਿੰਤਾਵਾਂ ਅਜਿਹੇ ਸਮੇਂ ਸਾਹਮਣੇ ਆਈਆਂ ਨੇ ਜਦੋਂ ਸਰਕਾਰ ਪਹਿਲਾਂ ਹੀ ਸਬਸਿਡੀ ਦੇ ਮੋਰਚੇ ਦੇ ਉੱਤੇ ਦਬਾਅ ਝੱਲ ਰਹੀ ਹੈ। ਕੇਂਦਰ ਨੇ ਹਾਲ ਹੀ ਦੇ ਵਿਚ ਸੰਕੇਤ ਦਿੱਤਾ ਸੀ ਕਿ ਜੇਕਰ ਪੱਛਮੀ ਏਸ਼ੀਆ ਦਾ ਸੰਕਟ ਲੰਮਾ ਖਿੱਚਿਆ ਅਤੇ ਕੌਮਾਂਤਰੀ ਬਾਜ਼ਾਰ ਦੇ ਵਿਚ ਊਰਜਾ ਦੀਆਂ ਕੀਮਤਾਂ ਉੱਚੀਆਂ ਰਹੀਆਂ ਤਾਂ ਖਾਦ ਸਬਸਿਡੀ ਦਾ ਖਰਚਾ ਬਜਟ ਦੇ ਵਿਚ ਤੈਅ ਕੀਤੇ 1.7 ਲੱਖ ਕਰੋੜ ਰੁਪਏ ਤੋਂ ਲਗਭਗ ਦੁੱਗਣਾ ਹੋ ਕੇ 3.4 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਜੇਕਰ ਇਹ ਦੋਵੇਂ ਅਨੁਮਾਨ ਸੱਚ ਸਾਬਤ ਹੁੰਦੇ ਨੇ ਤਾਂ ਵਿੱਤੀ ਸਾਲ 2027 ਦੇ ਵਿਚ ਖੁਰਾਕ ਅਤੇ ਖਾਦ ਸਬਸਿਡੀ ਦੇ ਕੁੱਲ ਖਰਚਾ 5.9 ਲੱਖ ਕਰੋੜ ਰੁਪਏ ਤੱਕ ਜਾ ਸਕਦਾ ਹੈ, ਜਦਕਿ ਬਜਟ ਅਨੁਸਾਰ ਜਿਹੜਾ ਅਨੁਮਾਨ ਹੈ 3.98 ਲੱਖ ਕਰੋੜ ਰੁਪਏ ਦਾ ਸੀ। ਵਿੱਤੀ ਸਾਲ 2027 ਦੇ ਵਿਚ ਕਣਕ ਦੀ ਸਰਕਾਰੀ ਖਰੀਦ ਵੀ ਪਹਿਲੇ ਅੰਦਾਜ਼ੇ 30 ਮਿਲੀਅਨ ਟਨ ਦੇ ਮੁਕਾਬਲੇ ਵੱਧ ਕੇ 35 ਮਿਲੀਅਨ ਟਨ ਤੱਕ ਪਹੁੰਚਣ ਦੀ ਉਮੀਦ ਹੈ। ਕਈ ਰਾਜਾਂ ਦੇ ਵਿਚ ਖੁੱਲੇ ਬਾਜ਼ਾਰ ਦੀਆਂ ਜਿਹੜੀਆਂ ਨੇ ਕੀਮਤਾਂ MSP ਤੋਂ ਹੇਠਾਂ ਡਿੱਗਣ ਤੇ ਸੂਬਾ ਸਰਕਾਰਾਂ ਵੱਲੋਂ ਬੋਨਸ ਦੇ ਐਲਾਨ ਕਾਰਨ ਕਿਸਾਨਾਂ ਨੇ ਸਰਕਾਰੀ ਮੰਡੀਆਂ ਦਾ ਰੁਖ ਕੀਤਾ ਹੈ, ਜਿਸ ਦੇ ਨਾਲ ਖਰੀਦ ਵਧੀ ਹੈ। ਪਾਰਦਰਸ਼ਤਾ ਲਿਆਉਣ ਅਤੇ ਅਸਲ ਕਿਸਾਨਾਂ ਤੱਕ ਲਾਭ ਪਹੁੰਚਾਉਣ ਦੇ ਲਈ ਸਰਕਾਰ ਨੇ ਖਰੀਦ ਪ੍ਰਕਿਰਿਆ ਦੇ ਕਹਿੰਦੇ ਡਿਜੀਟਾਈਜੇਸ਼ਨ ਜਿਹੜਾ ਉਹਨੂੰ ਤੇਜ਼ ਕਰ ਦਿੱਤਾ ਹੈ ਤੇ ਹੁਣ ਪ੍ਰਣਾਲੀ ਵਿਚ ਜ਼ਮੀਨੀ ਰਿਕਾਰਡ ਲੈਂਡ ਰਿਕਾਰਡ ਨੂੰ ਜੋੜਿਆ ਗਿਆ ਤੇ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਦੇ ਵਿਚ ਕੇਂਦਰ ਸਰਕਾਰ ਨੇ ਹਾੜੀ 2025-26 ਦੇ ਸੀਜ਼ਨ ਦੇ ਲਈ ਖਾਦਾਂ ਦੀ ਅਸਥਾਈ ਲੋੜ 27,952 ਕਰੋੜ ਰੁਪਏ ਅੰਕੀ ਸੀ, ਜੋ ਕਿ ਸੌਣੀ 2025 ਦੇ ਮੁਕਾਬਲੇ 736 ਕਰੋੜ ਰੁਪਏ ਜ਼ਿਆਦਾ ਹੈ। ਆਲਮੀ ਕੀਮਤਾਂ ਦੇ ਵਿਚ ਉਤਾਰ ਚੜਾਅ ਦੇ ਬਾਵਜੂਦ ਕਿਸਾਨਾਂ ਤੇ ਬੋਝ ਨਾ ਪੈਣ ਦੇ ਲਈ ਸਰਕਾਰ ਨੇ ਕਹਿੰਦੇ ਪੋਸ਼ਕ ਤੱਤਾਂ ਦੇ ਉਤੇ ਆਧਾਰਿਤ ਸਬਸਿਡੀ NBS ਸਕੀਮ ਤਹਿਤ ਖਾਦਾਂ ਤੇ ਸਬਸਿਡੀ ਜਿਹੜੀ ਆ ਵਧਾ ਦਿੱਤੀ ਹੈ, ਖਾਸ ਕਰਕੇ DAP ਤੇ ਸਬਸਿਡੀ ਜਿਹੜੀ ਹੈ 2025 ਦੇ 21,911 ਰੁਪਏ ਤੋਂ ਵਧਾ ਕੇ 29,805 ਰੁਪਏ ਪ੍ਰਤੀ ਟਨ ਕਰ ਦਿੱਤੀ ਗਈ ਹੈ। ਇੰਟਰਨੈਸ਼ਨਲ ਖਬਰਾਂ ਵੱਲ ਝਾਤ ਮਾਰੀ ਅਤੇ ਭੜਕ ਗਈ ਜੰਗ। ਇਰਾਨ ਨੇ ਜਾਰਡਨ ਦੇ ਉਤੇ ਦਾਗੇ ਦਿੱਤੀਆਂ ਨੇ ਮਿਜ਼ਾਈਲਾਂ, ਉਡਾ ਦਿੱਤਾ ਹੈ ਅਮਰੀਕੀ ਕਮਾਂਡ ਸੈਂਟਰ ਜਿਹੜਾ ਹੈ। ਮਿਡਲ ਈਸਟ ਦੇ ਵਿਚ ਹਾਲਾਤ ਮੁੜ ਤਣਾਅਪੂਰਨ ਬਣ ਗਏ ਨੇ। ਇਜ਼ਰਾਈਲ ਵੱਲੋਂ ਲਿਬਨਾਨ ਦੇ ਉਤੇ ਹੋਏ ਹਮਲਿਆਂ ਦੇ ਜਵਾਬ ਦੇ ਵਿਚ ਇਰਾਨ ਵੱਲੋਂ ਇਜ਼ਰਾਈਲ ਦੇ ਉਤੇ ਅਮਰੀਕੀ ਟਿਕਾਣਿਆਂ ਤੇ ਕੀਤੇ ਹਮਲਿਆਂ ਮਗਰੋਂ ਸਥਿਤੀ ਹੋਰ ਵੀ ਭਿਆਨਕ ਬਣ ਗਈ ਹੈ। ਇਸੇ ਦੌਰਾਨ ਇਰਾਨ ਨੇ ਇਕ ਹੋਰ ਵੱਡਾ ਅਤੇ ਸਨਸਨੀਖੇਜ਼ ਦਾਅਵਾ ਕੀਤਾ ਕਿ ਇਰਾਨ ਦੀ ਫੌਜ ਨੇ ਅਧਿਕਾਰਤ ਤੌਰ ਦੇ ਉਤੇ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੇ ਜਾਰਡਨ ਸਥਿਤ ਅਮਰੀਕੀ ਫੌਜ ਦੇ ਇਕ ਪ੍ਰਮੁੱਖ ਕਮਾਂਡ ਐਂਡ ਕੰਟਰੋਲ ਸੈਂਟਰ ਅਲ ਅਜ਼ਰੇਕ ਬੇਸ ਨੂੰ ਜੜਾ ਨਿਸ਼ਾਨਾ ਬਣਾਉਂਦੇ ਹੋਏ 12 ਬਲੈਸਟਿਕ ਮਿਜ਼ਾਈਲਾਂ ਦਾਗੀਆਂ, ਜਿਸਦੇ ਨਾਲ ਉਹ ਫੌਜੀ ਟਿਕਾਣਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਰਾਨੀ ਮੀਡੀਆ ਮੁਤਾਬਕ ਇਹ ਹਮਲਾ ਬਹੁਤ ਹੀ ਜਿਹੜਾ ਸਟੀਕਤਾ ਦੇ ਨਾਲ ਕੀਤਾ ਗਿਆ, ਜਿਸ ਨੇ ਆਪਣੇ ਨਿਸ਼ਾਨੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਜਾਰਡਨ ਸਥਿਤ ਇਸ ਅਮਰੀਕੀ ਬੇਸ ਦੇ ਉਤੇ ਹੋਏ ਹਮਲੇ ਦੇ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦਾ ਦਾਅਵਾ ਵੀ ਕੀਤਾ ਗਿਆ। ਅਮਰੀਕਾ ਨੇ ਸਪਸ਼ਟ ਕੀਤਾ ਕਿ ਇਹ ਬਲੈਸਟਿਕ ਮਿਜ਼ਾਈਲ ਹਮਲਾ ਅਮਰੀਕਾ ਵੱਲੋਂ ਹਾਲ ਹੀ ਦੇ ਵਿਚ ਦੱਖਣੀ ਇਰਾਨ ਦੇ ਉਤੇ ਕੀਤੇ ਗਏ ਹਵਾਈ ਹਮਲਿਆਂ ਅਤੇ ਪੱਛਮੀ ਏਸ਼ੀਆ ਦੇ ਵਿਚ ਅਮਰੀਕੀ ਫੌਜ ਦੀ ਵੱਧਦੀ ਜਿਹੜੀ ਦਖਲ ਅੰਦਾਜ਼ੀ ਦੇ ਸਿੱਧੇ ਜਵਾਬ ਦੇ ਵਿਚ ਕੀਤੀ ਗਈ ਹੈ। ਅਮਰੀਕਾ ਦੇ ਇਕ ਅਹਿਮ ਕਮਾਂਡ ਸੈਂਟਰ ਦੇ ਉਤੇ ਸਿੱਧੇ ਮਿਜ਼ਾਈਲ ਹਮਲੇ ਨੇ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਜੰਗ ਦੇ ਖਤਰੇ ਨੂੰ ਹੋਰ ਵੀ ਵਧਾ ਦਿੱਤਾ। ਵਾਸ਼ਿੰਗਟਨ ਦੇ ਵੱਲੋਂ ਫਿਲਹਾਲ ਇਸ ਹਮਲੇ ਦੇ ਵਿਚ ਹੋਏ ਜਾਨੀ ਮਾਲੀ ਨੁਕਸਾਨ ਦੀ ਸਥਿਤੀ ਬਾਰੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਰਾਨ ਵੱਲੋਂ ਸਿੱਧਾ ਬਲੈਸਟਿਕ ਮਿਜ਼ਾਈਲ ਦਾਗਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਜੰਗ ਹੁਣ ਇਕ ਵਾਰ ਫਿਰ ਤੋਂ ਪੂਰੇ ਮਿਡਲ ਈਸਟ ਨੂੰ ਆਪਣੀ ਚਪੇਟ ਦੇ ਵਿਚ ਲੈਂਦੀ ਜਾ ਰਹੀ ਹੈ। ਦੂਸਰੇ ਪਾਸੇ ਇਕੱਲਾ ਪੈਣ ਲੱਗਿਆ ਜਾਂ ਨਹੀਂ, ਆਸਟ੍ਰੇਲੀਆ, UK ਸਣੇ 22 ਦੇਸ਼ਾਂ ਨੇ ਕੀਤੀ ਹੈ ਹਮਲਿਆਂ ਦੀ ਨਿੰਦਾ ਇਰਾਨ ਦੇ ਖਿਲਾਫ਼। ਅਮਰੀਕਾ ਇਜ਼ਰਾਈਲ ਦੇ ਨਾਲ ਜਾਰੀ ਤਣਾਅ ਵਿਚਕਾਰ ਇਰਾਨ ਇਕੱਲਾ ਪੈਣ ਲੱਗਿਆ ਦੱਸਿਆ ਜਾ ਰਿਹਾ ਹੈ, ਪਰ ਉਹ ਆਪਣੀ ਹਿੰਮਤ ਜਿਹੜੀ ਹੈ ਦਿਖਾ ਰਿਹਾ ਹੈ। ਹਾਲ ਹੀ ਦੇ ਵਿਚ ਅਮਰੀਕਾ, UK, ਆਸਟ੍ਰੇਲੀਆ, ਕੈਨੇਡਾ, ਫਰਾਂਸ, ਜਰਮਨੀ ਅਤੇ ਸਵੀਡਨ ਸਮੇਤ 22 ਦੇਸ਼ਾਂ ਨੇ ਸਾਂਝੇ ਤੌਰ ਉਤੇ ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿਚ ਇਰਾਨ ਦੀਆਂ ਕਥਿਤ ਘਾਤਕ ਸਾਜਿਸ਼ਾਂ ਅਤੇ ਹੋਰ ਖਤਰਨਾਕ ਗਤੀਵਿਧੀਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਰਾਨ ਦੇ ਸੁਰੱਖਿਆ ਸਿਸਟਮ ਦੇ ਉਤੇ ਵਿਰੋਧੀਆਂ, ਪੱਤਰਕਾਰਾਂ ਅਤੇ ਯਹੂਦੀਆਂ ਅਤੇ ਇਜ਼ਰਾਈਲੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ। ਮੰਗਲਵਾਰ ਬੀਤੇ ਦੇ ਵਿਚ ਜਾਰੀ ਇਕ ਸਾਂਝੇ ਬਿਆਨ ਦੇ ਵਿਚ ਦੇਸ਼ਾਂ ਨੇ ਕਿਹਾ ਕਿ ਉਹ ਇਰਾਨ ਦੀਆਂ ਸੁਰੱਖਿਆ ਏਜੰਸੀਆਂ ਦੇ ਦੁਆਰਾ ਪੈਦਾ ਕੀਤੇ ਜਾ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਇਕਜੁੱਟ ਨੇ।
ਇਨ੍ਹਾਂ ਏਜੰਸੀਆਂ ਦੇ ਵਿਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ, ਇੰਟੈਲੀਜੈਂਸ ਆਰਗੇਨਾਈਜੇਸ਼ਨ, ਕੁਦਸ ਫੋਰਸ ਜਿਹੜੀ ਹੈ ਕੁਰਦਿਸਤਾਨ, ਕੁਦਸ ਫੋਰਸ ਅਤੇ ਮਿਨਿਸਟਰੀ ਆਫ ਇੰਟੈਲੀਜੈਂਸ ਤੇ ਸੁਰੱਖਿਆ ਮੰਤਰਾਲੇ ਸ਼ਾਮਲ ਨੇ। ਸਾਂਝੇ ਬਿਆਨ ਦੇ ਵਿਚ ਕਿਹਾ ਗਿਆ ਕਿ ਅਮਰੀਕਾ, ਯੂਕੇ, ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਬੁਲਗਾਰੀਆ, ਕੈਨੇਡਾ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਨੀਦਰਲੈਂਡ, ਨਿਊਜ਼ੀਲੈਂਡ, ਉੱਤਰੀ ਮੈਸੇਡੋਨੀਆ, ਨਾਰਵੇ, ਪੁਰਤਗਾਲ ਤੇ ਸਵੀਡਨ ਇਰਾਨ ਦੀਆਂ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ, ਇੰਟੈਲੀਜੈਂਸ ਆਰਗੇਨਾਈਜੇਸ਼ਨ, ਕੁਦਸ ਫੋਰਸ ਅਤੇ ਮਿਨਿਸਟਰੀ ਆਫ ਇੰਟੈਲੀਜੈਂਸ ਤੇ ਸੁਰੱਖਿਆ ਮੰਤਰਾਲੇ ਦੁਆਰਾ ਯੂਰਪ, ਉੱਤਰੀ ਅਮਰੀਕਾ ਤੇ ਆਸਟ੍ਰੇਲੀਆ ਦੇ ਵਿਚ ਕੀਤੀਆਂ ਜਾ ਰਹੀਆਂ ਘਾਤਕ ਸਾਜਿਸ਼ਾਂ ਤੇ ਖਤਰਨਾਕ ਕਾਰਵਾਈਆਂ ਦੀ ਨਿੰਦਾ ਕਰਦਾ ਹੈ। ਦਸਤਖਤ ਕਰਨ ਵਾਲੇ ਦੇਸ਼ਾਂ ਨੇ ਦੋਸ਼ ਲਗਾਇਆ ਕਿ ਇਰਾਨੀ ਏਜੰਟਾਂ ਨੇ ਇਰਾਨੀ ਅਸੰਤੁਸ਼ਟਾਂ, ਪੱਤਰਕਾਰਾਂ ਤੇ ਯਹੂਦੀ ਤੇ ਇਜ਼ਰਾਈਲੀ ਭਾਈਚਾਰਿਆਂ ਤੇ ਉਨ੍ਹਾਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਆਪਣੇ ਸਮੂਹਿਕ ਸੰਕਲਪ ਨੂੰ ਦੁਹਰਾਇਆ। ਬਿਆਨ ਦੇ ਵਿਚ ਇਹ ਵੀ ਕਿਹਾ ਗਿਆ ਕਿ ਅਸੀਂ ਇਨ੍ਹਾਂ ਖਤਰਿਆਂ ਤੋਂ ਆਪਣੇ ਦੇਸ਼ਾਂ ਤੇ ਆਪਣੇ ਲੋਕਾਂ ਦੀ ਸੁਰੱਖਿਆ ਕਰਨ ਦੇ ਆਪਣੇ ਸੰਕਲਪ ਦੇ ਵਿਚ ਇਕਜੁੱਟ ਹਾਂ। ਇਰਾਨ ਦੇ ਇਸਲਾਮੀ ਗਣਰਾਜ ਨੂੰ ਇਨ੍ਹਾਂ ਕਾਰਵਾਈਆਂ ਤੁਰੰਤ ਬੰਦ ਕਰਨਾ ਚਾਹੀਦਾ ਤੇ ਦੇਸ਼ ਨੇ ਇਰਾਨੀ ਸੁਰੱਖਿਆ ਸੇਵਾਵਾਂ ਦੇ ਉਤੇ ਸੰਗਠਿਤ ਅਪਰਾਧਿਕ ਨੈਟਵਰਕਾਂ ਨਾਲ ਲੰਮੇ ਸਮੇਂ ਤੋਂ ਸੰਬੰਧ ਬਣਾਈ ਰੱਖਣ ਦਾ ਵੀ ਦੋਸ਼ ਲਾਇਆ। ਇਰਾਨੀ ਸੁਰੱਖਿਆ ਸੇਵਾਵਾਂ ਤੇ ਅੰਤਰਰਾਸ਼ਟਰੀ ਤੇ ਸਥਾਨਕ ਅਪਰਾਧਿਕ ਸਮੂਹਾਂ ਵਿਚਕਾਰ ਸੰਬੰਧ ਲੰਬੇ ਸਮੇਂ ਤੋਂ ਚੱਲ ਰਹੇ ਨੇ। ਇਨ੍ਹਾਂ ਸਮੂਹਾਂ ਦੀ ਵਰਤੋਂ ਬਹੁਤ ਨਿੰਦਣਯੋਗ ਹੈ ਤੇ ਸਾਂਝੇ ਐਲਾਨਨਾਮੇ ਦੇ ਵਿਚ ਯੂਰਪ ਭਰ ਦੀ ਵਿਚ ਯਹੂਦੀ ਭਾਈਚਾਰਿਆਂ, ਇਰਾਨੀ ਪੱਤਰਕਾਰਾਂ ਤੇ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਾਲੀਆ ਹਮਲਿਆਂ ਦੀ ਵੀ ਨਿੰਦਾ ਕੀਤੀ ਗਈ ਹੈ। ਦੂਸਰੇ ਪਾਸੇ ਅਮਰੀਕਾ ਇਰਾਨ ਟਕਰਾਅ ਵਧਣ ਦੇ ਨਾਲ ਕੱਚਾ ਤੇਲ $150 ਪ੍ਰਤੀ ਬੈਰਲ ਤੱਕ ਪਹੁੰਚਣ ਦੇ ਆਸਾਰ ਰਿਪੋਰਟ ਹੈ। ਜੇਕਰ ਅਮਰੀਕਾ ਤੇ ਇਰਾਨ ਦਰਮਿਆਨ ਚੱਲ ਰਹੀ ਤਲਖੀ ਹੋਰ ਵੀ ਵਧਦੀ ਹੈ ਤਾਂ ਕੌਮਾਂਤਰੀ ਬਾਜ਼ਾਰ ਦੇ ਵਿਚ ਕੱਚੇ ਤੇਲ ਦੀਆਂ ਕੀਮਤਾਂ $150 ਪ੍ਰਤੀ ਬੈਰਲ ਤੱਕ ਜਾ ਸਕਦੀਆਂ ਨੇ। ਖਾੜੀ ਖੇਤਰ ਦੇ ਵਿਚ ਵਧਦੇ ਤਣਾਅ ਦੇ ਕਾਰਨ ਤੇਲ ਦੀ ਸਪਲਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ, ਜਿਸ ਦਾ ਅਸਰ ਕੀਮਤਾਂ ਦੇ ਉਤੇ ਦੇਖਣ ਨੂੰ ਮਿਲ ਸਕਦੈ। ਓਸਲੋ, ਨਾਰਵੇ ਦੀ ਇਕ ਪ੍ਰਮੁੱਖ ਊਰਜਾ ਖੋਜ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਤਾਜ਼ਾ ਟਕਰਾਅ ਕਾਰਨ ਅਪ੍ਰੈਲ ਮਹੀਨੇ ਦੇ ਵਿਚ ਹੋਈ ਜੰਗਬੰਦੀ ਹੁਣ ਬੇਹੱਦ ਨਾਜ਼ੁਕ ਦੌਰ ਦੇ ਵਿਚ ਪਹੁੰਚ ਗਈ। ਇਸ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਦੇ ਨਾਲ ਵਧ ਰਹੀਆਂ ਨੇ ਤੇ ਆਲਮੀ ਵਿੱਤੀ ਬਾਜ਼ਾਰਾਂ, ਖਾਸ ਕਰਕੇ ਅਮਰੀਕੀ ਸ਼ੇਅਰ ਬਾਜ਼ਾਰ ਜਿਹੜਾ ਹੈ ਉਹਦੇ ਉਤੇ ਭਾਰੀ ਦਬਾਅ ਦੇਖਿਆ ਜਾ ਰਿਹਾ। ਰਿਸਟੈਂਡ ਐਨਰਜੀ ਜਿਹੜੀ ਹੈ ਉਹਦੇ ਉਤੇ ਜਿਹੜਾ ਭੂ ਰਾਜਨੀਤਿਕ ਵਿਸ਼ਲੇਸ਼ਣ ਵਿਭਾਗ ਦੇ ਮੁਖੀ ਤੇ ਸੀਨੀਅਰ ਮੀਤ ਪ੍ਰਧਾਨ ਜਾਰਜ ਲਿਓਨ ਨੇ ਕਿਹਾ ਕਿ ਇਸ ਪੜਾਅ ਦੇ ਉਤੇ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਮੌਜੂਦਾ ਜਿਹੜਾ ਤਣਾਅ ਪੂਰੀ ਜੰਗ ਦਾ ਰੂਪ ਲਵੇਗਾ ਜਾਂ ਇਹ ਇਕ ਖਤਰਨਾਕ ਪਰ ਕਾਬੂ ਹੇਠ ਰੱਖਣ ਯੋਗ ਘਟਨਾਕ੍ਰਮ ਹੈ। ਉਨ੍ਹਾਂ ਦਸਿਆ ਕਿ ਟਕਰਾਅ ਕਾਰਨ ਬਾਜ਼ਾਰ ਦੇ ਵਿਚ ਅਨਿਸ਼ਚਿਤਾ ਸਾਫ਼ ਦਿਖ ਰਹੀ ਹੈ ਤੇ ਜਿਸ ਦੇ ਕਾਰਨ ਬ੍ਰੈਟ ਕਰੂਡ ਜਿਹੜਾ ਆਇਲ ਹੈ ਉਹਦੀ ਕੀਮਤ ਦੇ ਵਿਚ ਇਕ ਵਾਰ $94.5 ਪ੍ਰਤੀ ਬੈਰਲ ਤੱਕ ਪਹੁੰਚਣ ਤੋਂ ਬਾਅਦ ਮੁੜ $93 ਦੇ ਉਤੇ ਆ ਗਈ। ਲਿਓਨ ਦੇ ਮੁਤਾਬਕ ਮੌਜੂਦਾ ਸਪਲਾਈ ਸੰਕਟ ਜਿਹੜਾ ਉਹਦੇ ਉਤੇ ਤੁਰੰਤ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਰਣਨੀਤਿਕ ਪੈਟਰੋਲੀਅਮ ਭੰਡਾਰ ਜਿਹੜਾ SPR ਦੇ ਵਿਚੋਂ ਰਿਕਾਰਡ ਤੇਲ ਜਾਰੀ ਕਰਨਾ, ਚੀਨ ਦੇ ਵੱਲੋਂ ਘੱਟ ਕੀਤੀ ਗਈ ਦਰਾਮਦ ਅਤੇ ਸਾਊਦੀ ਅਰਬ ਦੇ ਯਾਨਬੂ ਬੰਦਰਗਾਹ ਰਾਹੀਂ ਸਟਰੇਟ ਆਫ ਹੌਰਮੁਜ਼ ਨੂੰ ਬਾਈਪਾਸ ਕਰਕੇ ਸਪਲਾਈ ਜਾਰੀ ਰੱਖਣਾ ਮਦਦਗਾਰ ਸਾਬਤ ਹੋ ਸਕਦੈ। ਉਨ੍ਹਾਂ ਅੱਗੇ ਕਿਹਾ ਆਖਰ ਦੇ ਵਿਚ ਕਿ ਅਗਲੇ ਕੁਝ ਦਿਨ ਬੇਹੱਦ ਅਹਿਮ ਹੋਣਗੇ, ਸ਼ਾਇਦ ਅੱਜ ਦੀ ਰਾਤ ਵੀ ਕਾਫ਼ੀ ਦਿਲਚਸਪੀ ਵਾਲੀ ਰਹੇਗੀ। ਜੇ ਅਮਰੀਕਾ ਕੁਝ ਨਹੀਂ ਕਰਦਾ ਤਾਂ ਚੰਗਾ ਹੈ, ਨਹੀਂ ਤਾਂ ਫਿਰ ਕੰਮ ਵੱਧ ਜਾਵੇਗਾ, ਕਿਉਂਕਿ ਚੇਤਾਵਨੀ ਦਿੱਤੀ ਹੈ ਟਰੰਪ ਨੇ ਕਿ ਭਾਈ ਰਾਤ ਜਿਹੜੀ ਹੈ ਖਤਰਨਾਕ ਹੋ ਸਕਦੀ ਹੈ। ਜੋ ਇਹ ਤੈਅ ਕਰਨਗੇ ਕਿ ਕੂਟਨੀਤੀ ਜਿਹੜੀ ਹੈ ਡਿਪਲੋਮੈਸੀ ਰਾਹੀਂ ਮਾਮਲਾ ਸ਼ਾਂਤ ਹੁੰਦਾ ਹੈ ਜਾਂ ਇਹ ਟਕਰਾਅ ਲੰਮੇ ਸਮੇਂ ਦੇ ਲਈ ਖਿੱਚਿਆ ਜਾਵੇਗਾ। ਖਾੜੀ ਦੇ 6 ਪ੍ਰਮੁੱਖ ਦੇਸ਼ਾਂ ਦੇ ਵਿਚੋਂ ਰੋਜ਼ਾਨਾ ਲਗਭਗ 1.18 ਕਰੋੜ ਬੈਰਲ ਤੇਲ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ, ਜੋ ਕਿ ਆਧੁਨਿਕ ਤੇਲ ਇਤਿਹਾਸ ਦੇ ਸਭ ਤੋਂ ਵੱਡੇ ਝਟਕਿਆਂ ਦੇ ਵਿਚੋਂ ਇਕ ਦਸਿਆ ਗਿਐ। ਪਿਛਲੇ 3 ਮਹੀਨਿਆਂ ਦੇ ਵਿਚ ਕੌਮਾਂਤਰੀ ਬਾਜ਼ਾਰ ਦੇ ਵਿਚੋਂ ਲਗਭਗ 1 ਅਰਬ ਬੈਰਲ ਤੇਲ ਦੀ ਸਪਲਾਈ ਗਾਇਬ ਹੋ ਚੁੱਕੀ ਹੈ, ਜਿਸ ਦੇ ਕਾਰਨ ਆਲਮੀ ਪੱਧਰ ਦੇ ਉਤੇ ਚਿੰਤਾਵਾਂ ਵੱਧ ਗਈਆਂ ਨੇ। ਦੂਸਰੇ ਪਾਸੇ ਟਰੰਪ ਵੱਲੋਂ ਉੱਤਰੀ ਅਮਰੀਕਾ ਮੁਫ਼ਤ ਵਪਾਰ ਸਮਝੌਤਾ ਨਵਿਆਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਕਿਹਾ ਕਿ ਸਾਡੇ ਕੋਲ ਬਥੇਰਾ ਕੁਝ ਹੈ, ਅਸੀਂ ਛੋਟਾਂ ਦੇ ਚੱਕਰ ਦੇ ਵਿਚ ਕਿਉਂ ਪਈਏ। ਅਮਰੀਕਨ ਰਾਸ਼ਟਰਪਤੀ ਟਰੰਪ ਨੇ ਅਜੇ ਕਹਿ ਕੇ ਕੈਨੇਡਾ ਤੇ ਮੈਕਸੀਕੋ ਦੇ ਵੱਲੋਂ ਸਤੰਬਰ ਦੇ ਵਿਚ ਨਵਿਆਏ ਜਾਣ ਵਾਲੇ ਜਾਣੀ ਕਿ ਰੀਨਿਊ ਕਰਨ ਵਾਲੇ ਜਿਹੜਾ ਮੁਫ਼ਤ ਵਪਾਰ ਸਮਝੌਤਾ ਹੈ ਉਹਨੂੰ ਨਵਿਆਏ ਜਾਣ ਤੋਂ ਕੋਰੀ ਨਾਂਹ ਕਰਕੇ ਕਈ ਦਿਨਾਂ ਤੋਂ ਨਵੀਆਂ ਸ਼ਰਤਾਂ ਦੇ ਬਾਰੇ ਲੱਗ ਰਹੇ ਕਿਆਫਿਆਂ ਦੇ ਉਤੇ ਵਿਰਾਮ ਲਗਾ ਦਿੱਤਾ ਹੈ।
ਅੱਜ ਆਪਣੇ ਦਫ਼ਤਰ ਤੋਂ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਜੋ ਗਲਤੀ ਉਸਨੇ 2020 ਦੇ ਵਿਚ ਨਾਫਟਾ ਦੀ ਥਾਂ ਕੁਸਮਾ ਲਾਗੂ ਕਰਕੇ ਕੀਤੀ ਸੀ ਉਹ ਹੁਣੇ ਕੀਤੀ ਜਾਵੇਗੀ ਕਿਉਂਕਿ ਇਹ ਅਮਰੀਕਾ ਦੇ ਲਈ ਚੰਗਾ ਨਹੀਂ ਹੈ। ਉਸਨੇ ਕਿਹਾ ਕਿ 1992 ਦੇ ਵਿਚ ਲਾਗੂ ਹੋਇਆ ਤਿੰਨਾਂ ਦੇਸ਼ਾਂ ਦੇ ਵਿਚ ਬੰਧਨ ਮੁਕਤ ਵਪਾਰ ਸਮਝੌਤੇ ਨੂੰ ਅਮਰੀਕਾ ਦੇ ਲਈ ਚੰਗਾ ਨਾ ਸਮਝ ਕੇ ਉਸਦੀ ਥਾਂ ਕੈਨੇਡਾ ਅਮਰੀਕਾ ਮੈਕਸੀਕੋ ਵਿਚਕਾਰ ਜਣੀ ਕੁਸਮਾ ਲਾਗੂ ਕਰਵਾਇਆ ਸੀ ਪਰ ਇਹ ਇਸ ਵਾਰ ਉਸਨੂੰ ਕਿਸੇ ਵੀ ਹਾਲਤ ਦੇ ਵਿਚ ਨਵਿਆਇਆ ਨਹੀਂ ਜਾਏਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਤੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਮੈਕਸੀਕੋ ਦੀ ਕਿਸੇ ਚੀਜ਼ ਦੀ ਜ਼ਰੂਰਤ ਹੈ ਪਰ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਉਨ੍ਹਾਂ ਚੀਜ਼ਾਂ ਦੀ ਲੋੜ ਹੈ ਜੋ ਅਮਰੀਕਾ ਦੇ ਕੋਲ ਨੇ ਜਿਸਦੇ ਲਈ ਦੋਹਾਂ ਦੇਸ਼ਾਂ ਨੂੰ ਅਮਰੀਕਾ ਦੇ ਨਾਲ ਚੰਗਾ ਵਿਹਾਰ ਕਰਨ ਦੀ ਜ਼ਰੂਰਤ ਹੈ। ਟਰੰਪ ਨੇ ਭਰੋਸੇ ਦੇ ਨਾਲ ਕਿਹਾ ਕਿ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਵਪਾਰ ਕਰਨਾ ਅਮਰੀਕਾ ਦੇ ਲਈ ਘਾਟੇ ਦਾ ਸੌਦਾ ਹੈ ਸਾਡੇ ਕੋਲ ਉਨ੍ਹਾਂ ਦੇ ਨਾਲੋਂ ਕੁਝ ਵੱਧ ਹੀ ਹੈ। ਅਮਰੀਕਾ ਨੂੰ ਉਨ੍ਹਾਂ ਦੀਆਂ ਕਾਰਾਂ ਦੀ ਲੋੜ ਨਹੀਂ ਸਾਨੂੰ ਉਨ੍ਹਾਂ ਦੀ ਲੱਕੜ ਦੀ ਲੋੜ ਨਹੀਂ ਸਾਨੂੰ ਉਨ੍ਹਾਂ ਦੀ ਊਰਜਾ ਦੀ ਲੋੜ ਨਹੀਂ ਤੇ ਆਪਣੀ ਗੱਲ ਮੁਕਾਉਂਦੇ ਹੋਏ ਟਰੰਪ ਨੇ ਕਿਹਾ ਕਿ ਸਾਨੂੰ ਉਨ੍ਹਾਂ ਤੋਂ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਤੇ ਜਦ ਲੋੜ ਹੀ ਨਹੀਂ ਤਾਂ ਸਮਝੌਤਾ ਕਿਸ ਦੇ ਲਈ ਕੀਤਾ ਜਾਵੇ। ਯੂਕੇ ਦੇ ਰੱਖਿਆ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਕਿਰ ਸਰਕਾਰ ਤੋਂ ਵਿੰਨਿਆ ਨਿਸ਼ਾਨਾ ਉਹਦੇ ਉੱਤੇ। ਯੂਕੇ ਦੇ ਰੱਖਿਆ ਮੰਤਰੀ ਜੌਨ ਹੀਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਨਾਲ ਹੀ ਉਨ੍ਹਾਂ ਨੇ ਯੂਕੇ ਸਰਕਾਰ ਦੇ ਉੱਤੇ ਨਿਸ਼ਾਨਾ ਵਿੰਨਦਿਆਂ ਹੋਇਆਂ ਕਿਹਾ ਕਿ ਇਹ ਸਰਕਾਰ ਵਧਦੇ ਖਤਰਿਆਂ ਦੇ ਵਿਚਾਲੇ ਫੌਜ ਦੇ ਵਾਧੂ ਜਿਹੜਾ ਖਰਚ ਕਰਨ ਦੇ ਲਈ ਤਿਆਰ ਨਹੀਂ ਹੈ। ਹੀਲੀ ਨੇ ਪ੍ਰਧਾਨ ਮੰਤਰੀ ਕੀ ਸਟਾਰਮਨ ਨੂੰ ਦਸਿਆ ਕਿ ਸਰਕਾਰ ਦੀ ਰੱਖਿਆ ਨਿਵੇਸ਼ ਯੋਜਨਾ ਇਸ ਖਤਰਨਾਕ ਸਮੇਂ ਦੇ ਉੱਤੇ ਲੋੜੀਂਦੀ ਰਕਮ ਤੋਂ ਬਹੁਤ ਘੱਟ ਹੈ ਤੇ ਰੱਖਿਆ ਮੰਤਰਾਲੇ ਤੇ ਖਜ਼ਾਨਾ ਵਿਭਾਗ ਵਿਚਕਾਰ ਅਸਹਿਮਤੀ ਦੀਆਂ ਰਿਪੋਰਟਾਂ ਦੇ ਵਿਚਕਾਰ ਯੋਜਨਾ ਦੇ ਪ੍ਰਕਾਸ਼ਨ ਚ ਦੇਰੀ ਹੋ ਗਈ ਹੈ। ਦੂਸਰੇ ਪਾਸੇ ਅਮਰੀਕਾ ਦੇ ਵਿਚ 10 ਕਰੋੜ ਡਾਲਰ ਦੀ ਬੈਂਕ ਧੋਖਾਧੜੀ ਦੇ ਵਿਚ ਭਾਰਤੀ ਮੁਲ ਦਾ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ ਚੂਨਾ ਲਾ ਗਿਆ 30 ਸਾਲ ਦੀ ਸਜ਼ਾ ਹੋ ਸਕਦੀ ਹੈ ਜੇਲ੍ਹ ਦੀ ਕੈਲੀਫੋਰਨੀਆ ਦੀ ਵਾਰਦਾਤ ਹੈ। ਕੈਲੀਫੋਰਨੀਆ ਦੇ ਵਿਚ ਇਕ 44 ਸਾਲਾਂ ਭਾਰਤੀ ਅਮਰੀਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਸਦੇ ਉਤੇ ਦੋਸ਼ ਹੈ ਕਿ ਉਸਨੇ ਇੰਸ਼ੋਰੈਂਸ ਪਾਲਿਸੀ ਦੇ ਟਾਈਟਲ ਰਿਕਾਰਡ ਦੇ ਵਿਚ ਹੇਰ ਫੇਰ ਕਰਕੇ ਇਕ ਬੈਂਕ ਦੇ ਨਾਲ ਕਰੀਬ 10 ਕਰੋੜ ਅਮਰੀਕਨ ਡਾਲਰ ਦੀ ਧੋਖਾਧੜੀ ਕੀਤੀ ਹੈ। ਮਹਿੰਦਰ ਮੱਖੀਜਾਨੀ ਗ੍ਰੀਨ ਕਾਰਡ ਦੇ ਉਤੇ ਅਮਰੀਕਾ ਦੇ ਵਿਚ ਰਹਿ ਰਿਹਾ ਤੇ ਉਹਦੇ ਉਤੇ ਦੋਸ਼ੀ ਪਾਏ ਜਾਣ ਦੇ ਉਤੇ ਉਸਨੂੰ 30 ਸਾਲ ਦੀ ਜੇਲ੍ਹ ਹੋ ਸਕਦੀ ਹੈ। ਇਕ ਹਲਫ਼ਨਾਮੇ ਦੇ ਮੁਤਾਬਕ ਮੱਖੀਜਾਨੀ ਕੈਟਰ ਗਰੁੱਪ VLLC ਨੂੰ ਜਿਹੜਾ ਕੰਟਰੋਲ ਕਰਦਾ ਹੈ ਇਹ ਨਿਊਜ਼ਪੋਰਟ ਬੀਚ ਦੇ ਵਿਚ ਸਥਿਤ ਕੰਪਨੀ ਹੈ ਜਿਸਦਾ ਬੈਂਕ ਦੇ ਨਾਲ ਕਰਜ਼ ਦਾ ਲੈਣ ਦੇਣ ਹੈ। ਸਮਝੌਤੇ ਦੀਆਂ ਸ਼ਰਤਾਂ ਤਹਿਤ ਬੈਂਕ ਨੇ ਕੈਟਰ ਨੂੰ ਰੀਅਲ ਅਸਟੇਟ ਤੋਂ ਸੁਰੱਖਿਅਤ ਕਰਜ਼ ਦੇਣ ਜਾਂ ਖਰੀਦਣ ਦੇ ਲਈ ਕਰੀਬ 10 ਕਰੋੜ ਅਮਰੀਕਨ ਡਾਲਰ ਦਿੱਤੇ। ਕੈਟਰ ਨੇ ਇਨ੍ਹਾਂ ਕਰਜ਼ਿਆਂ ਦੇ ਉਤੇ ਇਨ੍ਹਾਂ ਦੇ ਲਈ ਗਿਰਵੀ ਰੱਖੀਆਂ ਜਾਇਦਾਦਾਂ ਬੈਂਕ ਦੇ ਕੋਲ ਗਿਰਵੀ ਰੱਖਣੀਆਂ ਸਨ ਤੇ ਕਰਜ਼ੇ ਵਜੋਂ ਮਿਲਣ ਵਾਲੀ ਰਕਮ ਦੇ ਨਾਲ ਬੈਂਕ ਦਾ ਪੈਸਾ ਵਾਪਸ ਕਰਨਾ ਸੀ। ਸਤੰਬਰ 2024 ਤੋਂ ਅਪ੍ਰੈਲ 2025 ਦੇ ਦੌਰਾਨ ਮੱਖੀਜਾਨੀ ਨੇ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਟਾਈਟਲ ਇੰਸ਼ੋਰੈਂਸ ਜਿਹੜਾ ਪਾਲਿਸੀ ਦੇ ਵਿਚ ਹੇਰਫੇਰ ਕੀਤਾ ਜਾਂ ਤਾਂ ਇਹ ਦਿਖਾਇਆ ਜਾ ਸਕੇ ਕਿ ਕੋਲੇਟਰਲ ਦੇ ਜਿਹੜਾ ਤੌਰ ਦੇ ਉਤੇ ਇਸਤੇਮਾਲ ਕੀਤੀਆਂ ਜਾ ਰਹੀਆਂ ਕੁਝ ਰੀਅਲ ਅਸਟੇਟ ਪ੍ਰਾਪਰਟੀਆਂ ਦੇ ਉਤੇ ਕੈਟਰ ਦਾ ਪਹਿਲਾ ਅਧਿਕਾਰ ਹੈ। ਟਾਈਟਲ ਪਾਲਿਸੀ ਦੇ ਵਿਚ ਹੇਰਫੇਰ ਕਰਨ ਤੋਂ ਬਾਅਦ ਮੱਖੀਜਾਨੀ ਨੇ ਆਪਣੇ ਉਸੇ ਸਮੇਂ ਦੇ ਮੁਲਾਜ਼ਮ ਤੋਂ ਬੈਂਕ ਦੇ ਵਿਚ ਨਕਲੀ ਟਾਈਟਲ ਇੰਸ਼ੋਰੈਂਸ ਜਿਹੜਾ ਪਾਲਿਸੀਆਂ ਜਮ੍ਹਾਂ ਕਰਵਾਈਆਂ। ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਬੈਂਕ ਦੇ ਨੁਮਾਇੰਦਿਆਂ ਦੇ ਨਾਲ ਕਈ ਟੈਲੀਕਾਨਫਰੰਸ ਕੀਤੀਆਂ ਤੇ ਬੈਂਕ ਦੇ ਵੱਲੋਂ ਪਛਾਣੀਆਂ ਗਈਆਂ ਟਾਈਟਲ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਬਾਰੇ ਝੂਠ ਵੀ ਬੋਲਿਆ। ਕਿਆ ਬਾਤ ਹੈ ਜੀ, ਚੂਨਾ ਲਾ ਗਿਆ ਜੀ 10 ਕਰੋੜ ਡਾਲਰ ਦਾ, ਕਿਆ ਬਾਤ ਹੈ। ਐਪਸਟੀਅਨ ਨੇ ਜਿਹੜਾ ਐਕਸਟਰਾ ਮੈਰੀਟਲ ਅਫੇਅਰ ਨੂੰ ਲੈ ਕੇ ਮੈਨੂੰ ਬਲੈਕਮੇਲ ਕੀਤਾ ਹੈ, ਬਿਲ ਗੇਟਸ ਦਾ ਜਿਹੜਾ ਸਨਸਨੀਖੇਜ ਖੁਲਾਸਾ ਹੈ। ਮਾਈਕਰੋਸਾਫਟ ਦੇ ਕੋ ਫਾਊਂਡਰ ਬਿਲ ਗੇਟਸ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਦੇ ਸਾਹਮਣੇ ਬੰਦ ਕਮਰੇ ਦੇ ਵਿਚ ਹੋਈ ਪੁੱਛਗਿੱਛ ਦੇ ਦੌਰਾਨ ਸਵੀਕਾਰ ਕਰ ਲਿਆ ਕਿ ਜੈਫਰੀ ਐਪਸਟੀਨ ਦੇ ਨਾਲ ਮਿਲਣਾ ਇਕ ਵੱਡੀ ਭੁੱਲ ਸੀ ਉਹਦੀ। ਬਦਨਾਮ ਫਾਈਨੈਂਸਰ ਐਪਸਟੀਨ ਦੇ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਘਿਰੇ ਗੇਟਸ ਨੇ ਆਪਣੇ ਸ਼ੁਰੂਆਤੀ ਬਿਆਨ ਦੇ ਵਿਚ ਕਿਹਾ ਕਿ ਉਨ੍ਹਾਂ ਨੂੰ ਸ਼ੁਰੂਆਤ ਦੇ ਵਿਚ ਹੀ ਐਪਸਟੀਨ ਨੂੰ ਕਦੇ ਨਹੀਂ ਮਿਲਣਾ ਚਾਹੀਦਾ ਸੀ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ ਕਦੇ ਅਜਿਹਾ ਕੁਝ ਨਹੀਂ ਦੇਖਿਆ ਤੇ ਨਾ ਹੀ ਉਨ੍ਹਾਂ ਨੂੰ ਅਜਿਹਾ ਕੋਈ ਖਦਸ਼ਾ ਸੀ ਕਿ ਐਪਸਟੀਨ ਕਿਸੇ ਵੀ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਦੇ ਵਿਚ ਸ਼ਾਮਲ ਸੀ। ਗੇਟਸ ਦੇ ਬਿਆਨ ਦੇ ਅਨੁਸਾਰ ਜਦੋਂ ਉਨ੍ਹਾਂ ਨੇ ਸੰਬੰਧ ਤੋੜ ਲਏ ਤਾਂ ਐਪਸਟੀਨ ਨੇ ਉਨ੍ਹਾਂ ਦੇ ਨਿੱਜੀ ਜੀਵਨ ਦੇ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕਹਿੰਦੇ ਕੋਸ਼ਿਸ਼ ਕੀਤੀ।
ਇਸ ਸੰਵੇਦਨਸ਼ੀਲ ਜਾਣਕਾਰੀ ਦੇ ਵਿਚ ਇਹ ਗੱਲ ਵੀ ਸ਼ਾਮਲ ਸੀ ਕਿ ਆਪਣੀ ਤਤਕਾਲੀ ਪਤਨੀ ਮੈਲੀਡਾ ਫ੍ਰੈਂਚ ਗੇਟਸ ਦੇ ਨਾਲ ਵਿਆਹ ਦੇ ਦੌਰਾਨ ਗੇਟਸ ਦਾ ਕਿਸੇ ਹੋਰ ਦੇ ਨਾਲ ਅਫੇਅਰ ਸੀ। ਐਸਟੀ ਨੇ ਇਸੇ ਰਾਜ ਦਾ ਫਾਇਦਾ ਉਠਾ ਕੇ ਗੇਟਸ ਦੇ ਉੱਤੇ ਫਿਰ ਤੋਂ ਆਪਣੇ ਨਾਲ ਸੰਪਰਕ ਬਹਾਲ ਕਰਨ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਗੇਟਸ ਨੇ ਸੰਸਦੀ ਕਮੇਟੀ ਨੂੰ ਦਸਿਆ ਕਿ ਐਪਸਟੀਨ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਆਪਣੇ ਇਸ ਮਕਸਦ ਦੇ ਵਿਚ ਕਾਮਯਾਬ ਨਹੀਂ ਹੋ ਸਕਿਆ ਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਇਸ ਯਤਨ ਦੇ ਵਿਚ ਸਫਲ ਨਹੀਂ ਹੋ ਸਕਿਆ, ਪਰ ਇਸ ਦੀ ਗੱਲ ਨੂੰ ਦਰਸਾਉਂਦਾ ਹੈ ਕਿ ਉਸਨੇ ਆਪਣੇ ਲੁਕੇ ਹੋਏ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਮੇਰੇ ਨਾਲ ਆਪਣੀ ਗੱਲਬਾਤ ਅਤੇ ਮੁਲਾਕਾਤਾਂ ਦਾ ਕਿਸੇ ਤਰ੍ਹਾਂ ਗਲਤ ਫਾਇਦਾ ਉਠਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਸੀ। ਲਓ ਜੀ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਦੀਆਂ ਖਬਰਾਂ ਤੇ ਅੱਜ ਦਿਨ ਜੀ ਆਪਣਾ 11 ਜੂਨ 2026 ਦਾ ਦਿਹਾੜਾ ਤੇ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲੀਆਂ ਨੇ। ਇੱਥੇ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੀਆਂ ਦੇਸ਼ ਦੀਆਂ ਖਬਰਾਂ ਦੀ ਤੇ ਜੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੁਹਾਡੇ ਸੁਨੇਹਿਆਂ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਕਰਨਾ ਉਨਾ ਸਮਾਂ ਤੇ ਜੇ ਗੱਲਬਾਤ ਦੇ ਵਿਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਚੱਲਦੇ ਹਾਂ ਤੇ ਸਮਾਪਤੀ ਫਿਰ ਆਪਾਂ ਪ੍ਰੋਗਰਾਮ ਦੀ ਕਰਦੇ ਹਾਂ ਤੇ ਕੱਲ ਨੂੰ ਫਿਰ ਆਪਾਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤੇ ਗੱਲਾਂ ਬਾਤਾਂ ਕਿਤਾਬ ਦੀਆਂ ਵੀ ਕਰਾਂਗੇ ਤੇ ਸ਼ਾਇਦ ਕੋਈ ਸੁਨੇਹਾ ਵੀ ਆ ਰਿਹਾ ਜੀ, ਪਤਾ ਨਹੀਂ ਜੀ, ਕਮੈਂਟ ਮੈਂ ਦੇਖ ਲਵਾਂ ਕਿਸੇ ਦੋਸਤ ਦੀ ਕੋਈ ਕਾਲ ਵਗੈਰਾ ਨਾ ਆਉਂਦੀ ਹੋਵੇ। ਹਾਂਜੀ ਤੇ ਲਓ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਵੱਲ ਨੂੰ ਵੱਧਦੇ ਹਾਂ ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦੋਸਤਾਂ ਦੇ ਸਮਾਂ ਕੱਢ ਕੇ ਜੋ ਕੁਝ ਵੀ ਤੁਸੀਂ ਸਾਂਝਾ ਕੀਤਾ ਲਿਖਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਸਭ ਤੋਂ ਪਹਿਲਾਂ ਸੁਨੇਹਾ ਮਿਲਿਆ ਜੀ ਆਪਾਂ ਨੂੰ ਨਵਦੀਪ ਸਿੰਘ ਜੀ ਦਾ, ਬਾਈ ਜੀ ਦਾ ਆਪਣੇ ਦਿੱਲੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਨੂੰ ਜੀ ਤੇ ਮਾਂ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਸਭ ਦੁਆਬਾ ਪਰਿਵਾਰ ਨੂੰ ਕਹਿੰਦੇ ਨੇ ਯੂਐਸ ਤੋਂ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਜੀ ਕਹਿੰਦੇ ਆ ਆਪਣੇ ਦਸੂਹੇ ਤੋਂ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ ਜੀਆਂ ਨੂੰ ਜੀ। ਔਜਲਾ ਸਾਹਿਬ ਯੂਐਸ ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜਦੇ ਆ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਤੁਸੀਂ ਨਾ ਫਿਕਰ ਕਰੋ ਭਾਰਤ ਸਾਹਿਬ, ਬੱਚੇ ਉਹੀ ਕਰਦੇ ਜੋ ਮਾਂ ਬਾਪ ਬਾਰੇ ਦੇਖਦੇ ਨੇ ਜੀ। ਯੂ ਆਰ ਏ ਵੈਰੀ ਸੰਸੀਅਰ ਫਾਦਰ ਕਹਿੰਦੇ ਜੀ। ਸ਼ੁਕਰੀਆ ਰਾਜਨ ਸੈਣੀ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਲਫ਼ਜ਼ਾਂ ਦੇ ਲਈ ਤੇ ਇਸੇ ਤਰ੍ਹਾਂ ਬਿਲਕੁਲ ਸਹੀ, ਅਜੇ ਵੀ ਚੁੱਕੀ ਫਿਰਦੇ ਹਾਂ ਜਦੋਂ ਕਿ ਸਾਨੂੰ ਲੋੜ ਨਹੀਂ ਤੇ ਪਤਾ ਵੀ ਨਹੀਂ ਹੋਣਾ ਵੀ ਕਿਵੇਂ ਹੈ। ਮਾਲ ਸੁਰਿੰਦਰ ਜੀ ਲਿਖਦੇ ਆ ਬਿਲਕੁਲ ਜੀ, ਸ਼ੁਕਰੀਆ ਧੰਨਵਾਦ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਪਹਿਲਾਂ ਆਪਣੀ ਸਵੈ ਪੜਚੋਲ ਕਰੋ, ਕੱਲ ਕਿਉਂ ਨਹੀਂ ਆਏ ਜੀ ਕਹਿੰਦੇ। ਇਕਬਾਲ ਮਾਂਗੜ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਪਰਿਵਾਰ ਨੂੰ ਜੀ ਤੇ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਇਸੇ ਤਰ੍ਹਾਂ ਇਕਬਾਲ ਜੀ ਹੱਸ ਰਹੇ ਨੇ ਜੀ ਕੈਲੀਫੋਰਨੀਆ ਤੋਂ। ਤੇ ਮੁਕੱਦਰ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਤੇ ਜੀਆਂ ਨੂੰ ਜੀ ਸਵਾਗਤ ਹੈ। ਪੂਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ, ਵਧੀਆ ਗੱਲਬਾਤ ਹੈ ਜੀ ਤੇ ਐਪਰੀਸ਼ੀਏਟ ਕੀਤਾ ਗੱਲਬਾਤ ਬੜੀ ਬਿਲਕੁਲ ਜੀ, ਬਹੁਤ ਦਿਲਚਸਪੀ ਵਾਲੀ ਗੱਲਬਾਤ ਕਰਕੇ ਗਏ ਨੇ ਸੈਣੀ ਸਾਹਿਬ ਜਿਹੜੀ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਦਾ ਸ਼ੁਕਰੀਆ ਕਰ ਰਹੇ ਨੇ ਜੀ ਤੇ ਮੁਕੱਦਰ ਜੀ ਕਹਿੰਦੇ ਬਹੁਤ ਵਧੀਆ, ਜਿਉਂਦੇ ਵੱਸਦੇ ਰਹੋ ਪਿਆਰਿਓ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ। ਦੋਸਤੋ ਇਹ ਸਨ ਤੁਹਾਡੇ ਸੁਨੇਹੇ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਫੇਸਬੁੱਕ, ਯੂਟਿਊਬ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਸੁਣਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਤੇ ਆਪਣੇ ਮਨਜੀਤ ਮਾਨ ਬਾਈ ਜੀ ਦਾ ਵੀ ਸ਼ੁਕਰੀਆ ਧੰਨਵਾਦ ਹੈ। ਬਾਅਦ ਦੇ ਵਿਚ ਜ਼ਰੂਰ ਉਹ ਪ੍ਰੋਗਰਾਮ ਦੇ ਦੇਖਦੇ ਆ, ਲਿਖਦੇ ਵੀ ਹੈ, ਸੁਨੇਹਾ ਵੀ ਭੇਜਦੇ ਹੁੰਦੇ ਆ ਤੇ ਉਹ ਰਹਿ ਜਾਂਦਾ ਜੀ ਕਿਉਂਕਿ ਫੇਸਬੁੱਕ ਦੇ ਉੱਤੇ ਧਿਆਨ ਨਹੀਂ ਜਾਂਦਾ ਕਈ ਵਾਰੀ ਇਧਰੋਂ। ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਜਗਦੇਵ ਸੰਧੂ ਜੀ, ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀ ਦਾ ਮੰਚ ਤੇ ਕੱਲ ਨੂੰ ਲੈ ਕੇ ਹੋਵਾਂਗੇ ਹਾਜ਼ਰ ਨਵਾਂ ਨਵੇਲਾ ਪ੍ਰੋਗਰਾਮ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਣਾ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੇ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜੇ ਹਨ. ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ. ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ. ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ. ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ. ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ. ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ. ਲਿਖਿਆ ਜੀ, ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ. ਹੋਬੇ ਹੌਂਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ. ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ, ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ, ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ, ਤਨੋਂ ਨੰਗੇ ਢਿੱਡੋਂ ਭੁੱਖੇ, ਤਨੋਂ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ, ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ, ਹੁਣ ਚੌਂਕਾਂ 'ਚ ਇਕੱਠੇ, ਹੁਣ ਚੌਂਕਾਂ 'ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ, ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋ ਹੁਸਨ ਰਕਾਨ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ, ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ, ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨਹੀਂ ਬੰਦੇ, ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ. ਸਮਾਂ ਮਾੜਾ ਕਦੇ ਚੰਗਾ, ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ. ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ, ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਹੌਸਲਾ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਬਹੁਤ ਧੰਨਵਾਦ ਜੀ ਮਿਹਰਬਾਨੀ
1: ਓਕੇ ਜੀ ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਅੱਜ ਹੁਣ ਮਨਜੀਤ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਹਰ ਵੇਲੇ ਰਹਿੰਦੀ ਮੈਨੂੰ ਤਾਂਗ ਤੇਰੇ ਪਿਆਰ ਦੀ ਹਰ ਵੇਲੇ ਰਹਿੰਦੀ ਮੈਨੂੰ ਤਾਂਗ ਤੇਰੇ ਪਿਆਰ ਦੀ ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ ਮੀਰਾ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆਂ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆਂ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ ਬਹੁਤ ਬਹੁਤ ਧੰਨਵਾਦ ਜੀ
1: ਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਬਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਦੀਪ ਰਸਨ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ
4: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ, ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤੁਹਾਡਾ ਤੇ ਉਹ ਨਹੀਂ ਠੀਕ ਆ।

0: ద్వాపర రేడియో.
1: ਰਸਨਜੀਤ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸਵਾਲ ਜੀ ਨੂੰ. ਜਸਵਾਲ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਮਹਿਕ

0: ਵਿਚ ਉੱਚੀ ਉੱਚੀ ਰੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ ਧੰਨਵਾਦ ਜੀ
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿਚ ਲਗਾਤਾਰ ਆਉਂਦੇ ਰਹਿਣਗੇ ਲਹਿਰੀ ਸਾਹਿਬ ਜੀ ਆਇਆਂ ਨੂੰ
2: ਹਾਂਜੀ ਮੇਰੀ ਇਹ ਰਚਨਾ ਜੀ ਗੱਲ ਸੁਣ ਦਿੱਲੀਏ ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ ਦੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ ਜਾਪਦੀ ਗਈ ਏ ਹਿੱਲ ਦਿੱਲੀਏ ਜਾਪਦੀ ਗਈ ਏ ਹਿੱਲ ਦਿੱਲੀਏ ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ ਪਾਲਿਆ ਤੂੰ ਕਿਰਤੀਆਂ ਨਾਲ ਪੇਚਾ ਪਾਲਿਆ ਤੂੰ ਕਿਰਤੀਆਂ ਨਾਲ ਪੇਚਾ ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ ਧੰਨਵਾਦ ਜੀ
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿੱਥੇ ਬੈਠ ਜਾਈਏ ਉਹ ਕਰ ਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਰ ਬਾਰ ਸਾਡਾ।

ਅਭਿਮਾਨ ਸਾਡਾ ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਹਾਂ ਜਿੱਤ ਲੈਣੀ।

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ।

0: ਇਨਾ ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਇਨਾ ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ, ਅਸੀਂ ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਰਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਦੇਣੇ, ਹੱਕ ਖੋਣ ਆਏ ਜਿਹੜੇ, ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਛਤਾ ਕੇ, ਸੱਸ ਬਹੁ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ, ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉੱਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ, ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ, ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜ ਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਧਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
2: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਸਵਾਗਤ ਹੈ।
5: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ, ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਛਕਣ ਛਕਾਉਣਾ ਚੰਗਾ, ਇੱਕ

ਤੇ ਲਈ ਨਹੀਂ ਕਿਸੇ ਦੀ ਪਰ ਨਾ ਚੰਗਾ ਰਲ ਮਿਲ ਕੇ ਰਹਿਣਾ ਸਭ ਨੇ ਦੁੱਖ ਸੁੱਖ ਵਿੱਚ।

0: ਭਾਸ਼ਾਵਾਂ ਦੇ ਵਿੱਚ ਵੀ ਕਥਾਵਾਂ ਰਚੀਆਂ ਗਈਆਂ ਨੇ ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼ਰੋਤਾਓਂ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਬਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤੈ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹਾਂ ਨੇ ਦੇਸ਼ ਮੇ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇ ਕੂਦ ਪੜੇ ਹੈ, ਤੋ ਕਿਉਂ ਨਾ ਹਮ ਸਬ ਇਨਕਾ ਸਾਥ ਦੇਕਰ ਆਪਣੀ ਰਚਨਾਓਂ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਬ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਬ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਨਾਇਆ ਹੈ, ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ, ਲਹੂ ਪਸੀਨਾ ਆਪਣਾ ਖੇਤੋਂ ਮੇ ਬਹਾਇਆ ਹੈ, ਪੈਰੋਂ ਮੇ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇ ਹਲ ਚਲਾਇਆ ਹੈ। ਤੇਜ਼ ਧੁੱਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਨਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਧਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੁੱਪ ਮੇ ਆਪਣੇ ਆਪ ਕੋ ਜਲਾਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ, ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ। ਫਸਲ ਹੀ ਨਹੀਂ, ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ, ਸਾਰੇ ਸੰਸਾਰ ਕਾ ਭਰਤਾ ਇਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓਂ ਮੇ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇ ਹਰ ਕਣ ਹੈ ਉਸਕੀ ਜਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਯੇ ਕਿਸ ਕਾਮ ਕਾ, ਤੂੰ ਸਹਾਰਾ ਅਗਰ ਨਾ ਕਿਸੀ ਕਾ ਬਣਾ ਤੋ ਇਹ ਜੀਵਨ ਤੇਰਾ ਹੈ ਯੇ ਬਸ ਨਾਮ ਕਾ। ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਯੇ ਕਿਸ ਕਾਮ ਕਾ।

उसका जीवन तो है एक शमशान का, इस जुबां से जो दिल ही दुखाता रहे।

0: ਅਰਦਾਸੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲੈ ਕੇ ਬੈਠੇ ਹੋਏ ਨੇ ਉਹਨਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਹਨਾਂ ਦੀ ਕਵਿਤਾ ਹੈ। ਮਨਜੀਤ ਮਾਨ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਤ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦਾ ਮੇਰਾ ਵਿਸ਼ਾ ਹੈ ਸੁਣ ਦਿੱਲੀ ਦੀ ਸਰਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਅਸੀਂ ਗੂੰਗੇ ਬੋਲੇ ਨਹੀਂ ਆ। ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਜ਼ੁਲਮ ਨਹੀਂ ਸਹਿਣਾ ਹੁਣ, ਅਸੀਂ ਜ਼ੁਲਮ ਨਹੀਂ ਸਹਿਣਾ ਹੁਣ। ਤੂੰ ਕੰਨ ਕਰਕੇ ਦੋਵੇਂ ਸੁਣ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ। ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ। ਅਜੇ ਨਹੀਂ ਮਾਰੇ ਲਲਕਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ। ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋਂ ਮਰਨੋਂ ਡਰਦੇ ਨਹੀਂ, ਅਸੀਂ ਲੜਨੋਂ ਮਰਨੋਂ ਡਰਦੇ ਨਹੀਂ। ਹੱਕ ਸੱਚ ਲਈ ਆਪੇ ਵਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿਚ ਉੱਗਦੇ। ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ। ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ। ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
0: ਮਨਜੀਤ ਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ। ਉਨ੍ਹਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿਚ ਮੈਂ ਆਪਣੀ ਇਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ। ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ। ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਾ ਵੀ ਹੈ ਜੀ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਿਲਾ ਦਿੰਦੇ। ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਿਲਾ ਦਿੰਦੇ। ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ। ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ। ਜੇਕਰ ਆਪਣੇ ਹੱਥੀ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
0: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿਚ ਵਸਦੀ ਸਾਡੀ ਸ਼ਾਇਰਾ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ ਜਾਣ ਕੇ ਕਿਸਾਨ ਕੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ ਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪ ਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜਿਆਂ ਨੂੰ, ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ। ਕਿਉਂ ਵੈਰ ਕਮਾਵੇ ਮੁੱਠ ਤੋਂ, ਤੈਨੂੰ ਰਤਾ ਸ਼ਰਮ ਨਾ ਆਈ, ਤੇਥੋਂ ਕੁਛ ਲੈਣਾ ਨਾ, ਤੇਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ ਦਿਆਂ ਜੜੋਂ ਉਖਾੜ। ਖੈਰ ਮਨਾ ਲੈ ਦਿੱਲੀਏ ਨੀ ਆ ਗਏ ਸੱਜ ਕੇ ਸਿੰਘ ਸਰਦਾਰ, ਖੈਰ ਮਨਾ ਲੈ ਦਿੱਲੀਏ ਨੀ ਆ ਗਏ ਸੱਜ ਕੇ ਸਿੰਘ ਸਰਦਾਰ। ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ, ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ। ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ,

ਅਜੇ ਹੱਥ ਬਨ ਕੇ ਤੈਨੂੰ ਦੱਸਾਂ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ, ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਚ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈਣੀ ਆ ਗਏ।

0: ਅਸੀਂ ਪਹਿਲਾਂ ਕਰਦੇ ਨਹੀਂ, ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ। ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ। ਪਹਿਰਾ ਦਈਏ ਹੱਕਾਂ ਤੇ, ਪਹਿਰਾ ਦਈਏ ਹੱਕਾਂ ਤੇ, ਪਹਿਰਾ ਦਈਏ ਹੱਕਾਂ ਤੇ, ਰੂਪੀ ਬਣ ਕੇ ਪਹਿਰੇਦਾਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ ਸੱਜ ਕੇ ਸਿੰਘ ਸਰਦਾਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ ਸੱਜ ਕੇ ਸਿੰਘ ਸਰਦਾਰ। ਧੰਨਵਾਦ ਜੀ।
1: ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸ ਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ। ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ, ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ। ਭੱਲਾ ਸਾਹਿਬ ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿਚ ਆਪਣੀ ਇਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਹਿੰਦੀ ਚਾਦਰ ਦੀ ਇਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ।

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਹੈ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕੰਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ। ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ। ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣੀ।

0: ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਣ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ।
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ। ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੋਸਤੋ, ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ। ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ, ਗੱਲ ਆਮ ਨਹੀਂ ਸੀ ਕੀਤੀ, ਕੀਤੀ ਖਾਸ ਬਾਪੂ ਨੇ। ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲੀਆਂ ਲਾਈਨਾਂ ਨੇ ਜੀ, ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ, ਮੈਂ ਸੱਚ ਇਹ ਦਿਖਾ ਦੂੰ ਕਰਕੇ। ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ, ਮੈਂ ਹੱਸ ਕੇ ਦਿਖਾ ਦੂੰ ਜਰ ਕੇ। ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ, ਨਾ ਸੱਥ ਵਿੱਚ ਵੈਣ ਪੈਣਗੇ। ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਅਗਲਾ ਬੰਦ ਹੈ ਜੀ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਗੁਰੂ ਸਾਹਿਬ ਫਰਮਾ ਰਹੇ ਨੇ, ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ, ਯਤੀਮ ਹੋਇਆ ਮੈਂ ਹੱਸ ਕੇ। ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ, ਉਹ ਜਾਂਦਾ ਹੋਇਆ ਗਿਆ ਦੱਸ ਕੇ। ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ, ਹੱਕ ਸਦਾ ਹੀ ਖੋਣੇ ਪੈਣਗੇ। ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਆਖਰੀ ਲਾਈਨਾਂ ਨੇ ਜੀ, ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ। ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ, ਇਹ ਨੀਤੀ ਹੁੰਦੀ ਸਰਕਾਰ ਦੀ। ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ, ਗੱਲ ਆਮ ਨੇ ਸੀ ਕੀਤੀ, ਅੱਜ ਕੀਤੀ ਖਾਸ ਬਾਪੂ ਨੇ। ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ, ਪਰ ਪੁੱਤ ਮੇਰੇ ਨੰਗੇ ਰਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ। ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ, ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆਂ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਸਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਤੋਂ ਬਾਬੇ ਵਿਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ, ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ, ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ, ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ, ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆਂ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬੰਬਲੀ, ਹੁਣ ਦੀ ਦੁਨੀਆਂ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆਂ ਸਵਸਥੀ ਤੇ ਮਤਲਬੀ ਹੈ। ਧੰਨਵਾਦ।
1: ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ, ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ, ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ, ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਕੂੰ ਹਡਾਉਣ ਲਈ। ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਗ ਚੜਾਉਣ ਲਈ। ਰੁੱਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ। ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ। ਲਹੂ ਲੁਹਾਨ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ। ਸਾਂਭ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ। ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆਂ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ। ਮਿਲ ਜਾਂਦਾ ਏ ਸਭ ਕੁਛ ਇੱਥੇ ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਓ ਰੱਬਾ, ਦਿਲ ਦਾ ਹਾਲ ਸੁਣਾਉਣ ਲਈ ਬਾਅਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਹਨਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋੜ ਨੂੰ ਸਮਰਪਿਤ ਹੈ। ਇਸ ਕਿਸਾਨ ਘੋੜ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਹਨਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ। ਤੁਹਾਡਾ ਦੁਆਬਾ ਰੇਡੀ ਦੇ ਮੰਚ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ, ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਖ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਤੇ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲ ਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲ ਵਾਲੇ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਤ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
2: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਐਸਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
2: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
2: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
2: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
2: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
2: ਹਾਂਜੀ,
1: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
2: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਜ਼ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਜ਼, ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਜ਼ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ, ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
2: ਠੀਕ ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ, ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ। ਤਾਂ
2: ਅੱਛਾ
1: ਇਹ
2: ਜੀ,
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ, ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
2: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ, ਤਾਂ
2: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਐ, ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ।
2: ਠੀਕ ਹੈ
1: ਤਾਂ ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ। ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ,
2: ਹਾਂਜੀ
1: ਉਸ ਦੀ
2: ਹਾਂ ਜੀ
1: ਰੈਂਕਿੰਗ ਨੂੰ ਦੇਖ ਕੇ,
2: ਮਹੱਤਵਪੂਰਨ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ, ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ, ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ, ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ, ਅਸੀਂ
2: ਠੀਕ
1: ਕੁਛ
2: ਹੈ
1: ਵੀ
2: ਜੀ,
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ, ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ। ਸੋ
2: ਬਿਲਕੁਲ ਜੀ,
1: ਇਹ ਦੋ ਚਾਰ ਚੀਜ਼ਾਂ ਨੇ, ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ, ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ,
2: ਬਿਲਕੁਲ ਜੀ,
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟ ਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ, ਤਾਂ ਉਹ ਬੜਾ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਏਗਾ, ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ।
2: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ ਕਰ ਸਕੇ?
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ, ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ।
2: ਅੱਛਾ ਜੀ,
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ, ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ,
2: ਬਿਲਕੁਲ
1: ਸਭ
2: ਜੀ,
1: ਕੋਲ ਸਮਾਰਟਫੋਨ ਹੈਗੇ ਨੇ,
2: ਹਾਂਜੀ
1: ਤਾਂ ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ, ਠੀਕ ਹੈ,
2: ਠੀਕ ਹੈ
1: ਇਨ
2: ਜੀ,
1: ਮੈਨੇਜਮੈਂਟ, ਬੈਸਟ ਕਾਲਜ ਇਨ ਮੈਨੇਜਮੈਂਟ, ਜਾਂ
2: ਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ, ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
2: ਠੀਕ ਹੈ
1: ਇਹ
2: ਜੀ,
1: ਸਾਰੀਆਂ ਚੀਜ਼ਾਂ। ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ, ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ, ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ, ਪਬਜੀ ਬੜੀ
2: ਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ, ਜਾਂ
2: ਬਿਲਕੁਲ
1: ਫਿਰ
2: ਜੀ,
1: ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ,
2: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ, ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ, ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ।
2: ਹਾਂਜੀ,
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਹੈ, ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ, ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਹੈ।
2: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
2: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਹਾਂ।
2: ਅੱਛਾ ਜੀ,
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਹਾਂ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ, ਜੋ ਵੀ ਸਾਡੇ ਕੋਲ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ, ਜਿੱਦਾਂ ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ, ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ ਗਵਰਨਮੈਂਟ ਪੋਸਟਾਂ ਦੇ ਲਈ, ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ, ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ।
2: ਅੱਛਾ ਜੀ,
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ।
2: ਅੱਛਾ ਜੀ,
1: ਜਿਹੜੇ ਬੱਚੇ ਇੰਟਰਸਟਿਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ, ਕੀ ਕੀ ਟੈਸਟ ਹੈ, ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ, देन
2: जी
1: उस तो बाद उस टेस्ट दी जड़ी जड़ी प्रिपरेशन है वो किद्दा कर सकते हैं।
2: अच्छा
1: फॉर
2: जी
1: एग्जांपल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तां
2: हाँ जी
1: उन्हां दी
2: हाँ
1: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
2: ठीक है जी। कोई भी प्राप्ति करने लिए जरूरी हुंदा है कि असीं कोई निशाना मिथिए।
1: बिल्कुल
2: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
2: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लिए कंसर्नड हुंदे ने 10वीं 12वीं दे विच।
2: हाँ जी
1: इहो जे बच्चे जेड़े अपनी फ्यूचर लिए 10वीं और 12वीं दे विच ही प्लानिंग्स करके चलते हैं ना, वो अपनी लाइफ दे सारे फेजेस दे विच स्मूथली निकल जाते हैं और एक अच्छी जगह ते प्लेसमेंट भी उन्हां नूं हो जाती है उन्हां दी।
2: बिल्कुल जी
1: बट काफी बच्चे पर साडे कोल जेहड़ी भरमार है वो इहो जे बच्चियां दी है जेहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
2: हाँ
1: चलो
2: जी
1: उस तो बाद 12वीं भी कर लेने हैं। अपने
2: हाँ जी
1: फ्रेंड्स देखदे हैं कि मेरे फ्रेंड्स ने केड़े विषय चूज कीते हैं, उन्हां दे अकॉर्डिंग ही वो अपने खुद दे विषय चूज कर लेंदे हैं।
2: बिल्कुल जी
1: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि मेरे
2: लाई
1: नाल।
2: लग बन के एक दूजे दे नाल चल
1: बिल्कुल
2: पैंदे हैं।
1: हाँ हाँ बिल्कुल, तां ये चीज समझनी चाहिए है विद्यार्थियों नूं कि ओहो जदों गल आ जाती है उन्हां दे करियर सिलेक्शन दी
2: हाँ जी
1: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नूं खुद पता हुंदा है,
2: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
2: हाँ
1: बच्चा
2: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
2: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
2: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
2: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
2: तरह उन्हां दे जिहड़े माँ बाप ने
1: बिल्कुल
2: ओह
1: है
2: भी बहुत
1: बिल्कुल
2: घट जानकारी रखते हैं। असल दे विच मापे ते विद्यार्थी ते एक अध्यापक मिल के ही बच्चे दे भविष्य
1: मिल
2: दा
1: के
2: वधिया निर्माण
1: बिल्कुल
2: कर सकदे हैं।
1: हाँ जी
2: कोई इन्हां दे मापिआं नूं गाइड करन लई भी कोई यतन कीते जांदे हैं?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेड़े नौजवान पीढ़ी है
2: हाँ
1: उहनां
2: जी
1: दे अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
2: हाँ
1: तां
2: जी
1: उहनां ही हथ उहनां दे पेरेंट्स दा भी हुंदा है,
2: बिल्कुल जी
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
2: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
2: बिल्कुल जी
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
2: ऑनलाइन चल रही है।
1: बट बच्चे दा फॉलो अप लेना कि बच्चा उस मोबाइल नूं यूज किवें कर रहा है
2: हाँ जी
1: वो अक्सर ही पेरेंट्स भुल जाते हैं, या
2: सही
1: फिर
2: गल
1: उन्हां
2: है
1: नूं लगता है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकते रहेंगे कि तुसी अज की किया, हाँ बच्चे दस की, हाँ तू की करना चाहता है लाइफ च, तू
2: हाँ
1: दस
2: जी
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
2: सही गल
1: पूछा
2: है
1: जा रहा है।
2: हाँ जी
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओहदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
2: सही गल है जी
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
2: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
2: ਬਿਲਕੁਲ ਜੀ,
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
2: ਬਿਲਕੁਲ ਜੀ,
1: ਬਿਲਕੁਲ, ਬੱਚੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
2: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
2: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
2: ਬਿਲਕੁਲ ਜੀ, ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
2: ਨਹੀਂ ਕਰ ਸਕਦੇ।
1: ਉਹ ਬਸ
2: ਸਾਬਾਨ ਜੀ,
1: ਚੱਲੇ ਜਾਣਗੇ।
2: ਅੱਜ ਦੇ
1: ਹਾਂਜੀ
2: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
2: ਉਹ
1: ਹਾਂਜੀ
2: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
1: ਬਿਲਕੁਲ ਬਿਲਕੁਲ,
2: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
2: ਹਾਂਜੀ
1: ਸਾਰੀਆਂ
2: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ
2: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
2: ਬਿਲਕੁਲ ਜੀ,
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
2: ਹਾਂਜੀ ਹਾਂਜੀ
1: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
2: ਠੀਕ
1: ਹੈ,
2: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
2: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
2: ਬਿਲਕੁਲ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ ਉਹ
2: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
2: ਬਿਲਕੁਲ,
1: ਕੋਈ ਫਾਇਦਾ ਨਹੀਂ ਹੈ।
2: ਹਾਂਜੀ ਹਾਂਜੀ,
1: ਬਟ ਆਈ ਐਮ ਸ਼ੋਰ

0: ਸਬਕਾਂ ਸਾਨੂੰ ਬੋਝ ਸਮਝਣਗੇ।
1: ਸਹੀ ਗੱਲ ਹੈ ਜੀ।
0: ਤੇ ਸਿੱਖਿਆ
1: ਹਾਂ
0: ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
1: ਜ਼ਰੂਰੀ ਹੈ। ਹਾਂਜੀ ਹਾਂਜੀ
0: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ, ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸਿਬਿਲਿਟੀਜ਼ ਨੇ, ਅਸੀਂ ਜੋ ਕੀ
1: ਹਾਂਜੀ
0: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
1: ਬਿਲਕੁਲ ਜੀ ਬਿਲਕੁਲ।
0: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ ਰੱਟੇ ਵਾਲੀ ਆਦਤ ਪੈ ਚੁੱਕੀ ਹੈ ਸਾਡੇ
1: ਨੰਬਰ
0: ਜੋ,
1: ਲੈਣ ਤੱਕ ਸੀਮਿਤ ਹੋ ਜਾਂਦੇ।
0: ਹਾਂ ਬਿਲਕੁਲ, ਉਹ ਸਮਝਦੇ ਹੈ ਕਿ ਅਸੀਂ ਐਜ਼ ਇਟ ਇਜ਼ ਰੱਟਾ ਮਾਰ ਕੇ ਅਸੀਂ ਅਗਰ ਕਿਤਾਬਾਂ 'ਚ ਦੇਖ ਦੇਖ ਕੇ ਲਿਖ ਦਾਂਗੇ ਤਾਂ ਉਹਦੇ ਨਾਲ ਸਾਡੇ ਬਸ ਨੰਬਰ ਵੱਧ ਜਾਣ, ਬਟ ਉਹਨਾਂ ਨੂੰ ਕੁਝ ਨਵਾਂ ਲਰਨ ਕਰਨ ਦੀ ਜੋ ਇੱਕ ਹੋਣਾ ਚਾਹੀਦਾ ਹੈ, ਖਿੱਚ ਹੋਣੀ ਚਾਹੀਦੀ ਹੈ ਕਿ ਸਾਨੂੰ ਲਰਨ ਅਸੀਂ ਕੀ ਕੀਤਾ, ਉਹ ਚੀਜ਼ ਬਹੁਤ ਘੱਟ ਹੈ ਬੱਚਿਆਂ 'ਚ।
1: ਹਾਂਜੀ, ਇੱਕ ਗੱਲ ਹੋਰ ਵੀ ਦੇਖੀ ਹੈ, ਜਿਹੜੇ ਅੱਜ ਦੇ ਵਿਦਿਆਰਥੀ ਨਾ, ਉਹ ਲੰਮਾ ਸਮਾਂ ਪੜ੍ਹਾਈ ਕਰਨ ਦੇ ਮੂਡ 'ਚ ਨਹੀਂ ਹੁੰਦੇ।
0: ਨਹੀਂ ਹੁੰਦੇ
1: ਉਹਨਾਂ
0: ਜੀ।
1: ਦਾ ਇਹ ਹੁੰਦਾ ਵੀ 10ਵੀਂ 12ਵੀਂ ਕਰ ਲਈਏ ਅਤੇ ਉਸ ਤੋਂ ਬਾਅਦ ਕੋਈ ਕੰਮ ਮਿਲ ਜੇ, ਚੰਗੀ ਨੌਕਰੀ ਮਿਲ ਜੇ ਜਿਹਦੇ 'ਚ ਚੰਗਾ ਪੈਸਾ ਆਉਂਦਾ ਹੋਵੇ, ਅਤੇ ਅਸੀਂ ਆਪਣੀ ਜਿਹੜੀ ਹੈਗੀ ਆ ਅਗਲੀ ਲਾਈਫ ਮਜ਼ੇਦਾਰ ਗੁਜ਼ਾਰੀਏ।
0: ਬਿਲਕੁਲ
1: ਅਤੇ
0: ਬਿਲਕੁਲ
1: ਉਹਨਾਂ ਦੇ ਜ਼ਿਆਦਾਤਰ ਮਾਪੇ ਵੀ ਇਸ ਤਰ੍ਹਾਂ ਸੋਚਦੇ ਆ ਕਿ ਬੱਚੇ ਸਾਡੇ ਜਿਹੜੇ ਹੈਗੇ ਆ ਥੋੜ੍ਹਾ ਟਾਈਮ ਪੜ੍ਹਨ ਅਤੇ ਉਸ ਤੋਂ ਬਾਅਦ ਰੁਜ਼ਗਾਰ ਵੱਲ ਪੈ ਜਾਣਾ। ਇਸ
0: ਹਾਂਜੀ
1: ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
0: ਦੇਖੋ, ਬਿਲਕੁਲ ਮੈਂ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਜੋ ਉਹ ਸੋਚ ਕੇ ਇਹ ਅਪਰੋਚ ਅਪਣਾਉਂਦੇ ਹੈ, ਉਹ ਸੋਚ
1: ਹਾਂਜੀ
0: ਤਾਂ ਸਹੀ ਹੈ ਕਿ ਸਾਡੇ ਬੱਚੇ ਜਲਦੀ ਜਲਦੀ ਜਲਦੀ ਜਲਦੀ ਜਿੰਨਾ ਕੁ ਵੀ ਪੜ੍ਹਨਾ ਹੈ ਪੜ੍ਹ ਕੇ ਕੰਮ ਲੱਗ ਜਾਣ, ਬਿਲਕੁਲ ਸਹੀ ਸੋਚ ਹੈ,
1: ਹਾਂਜੀ
0: ਪਰ ਜੋ ਉਹ ਅਪਰੋਚ ਅਪਣਾ ਰਹੇ ਨੇ ਨਾ ਉਹ ਬਿਲਕੁਲ ਗਲਤ ਹੈ। ਉਹਦੇ ਵਿੱਚ ਕੀ ਹੈ, ਦੇਖੋ ਬੱਚੇ ਸਾਡੇ ਕੋਲ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
1: ਅੱਛਾ ਜੀ
0: ਪਲੱਸ ਟੂ ਪਾਸ ਨੇ,
1: ਅੱਛਾ
0: ਤਾਂ
1: ਜੀ
0: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
1: ਹਾਂਜੀ
0: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ, ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
1: ਹਾਂਜੀ
0: ਤੁਸੀਂ ਖੁਦ ਸੋਚੋ ਕਿ ਇਹੋ ਜੀ ਕਿਹੜੀ ਜੌਬ ਹੈ, ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
1: ਆਉਂਦਾ ਨਹੀਂ ਹੈ।
0: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
1: ਸਹੀ ਗੱਲ
0: ਬਿਲਕੁਲ ਨਹੀਂ ਹੈ।
1: ਹਾਂਜੀ
0: ਹਾਂ, ਕੁਝ ਕੋਰਸਸ ਐਸੇ ਹੈਗੇ ਨੇ ਜਿਹੜੇ ਉਹ
1: ਹਾਂਜੀ
0: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
1: ਹਾਂਜੀ ਹਾਂਜੀ
0: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ, ਠੀਕ ਹੈ,
1: ਹਾਂਜੀ
0: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ, ਮੰਨ
1: ਹਾਂਜੀ
0: ਲਓ ਕੋਈ
1: ਹਾਂਜੀ
0: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
1: ਨੌਕਰੀ
0: ਬਸ
1: ਲੈਣੀ ਹੈ।
0: ਨੌਕਰੀ ਲੈਣੀ ਹੈ, ਤਾਂ
1: ਹਾਂਜੀ
0: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
1: ਹਾਂਜੀ
0: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
1: ਹਾਂਜੀ
0: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
1: ਅੱਛਾ ਜੀ
0: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
1: ਹਾਂਜੀ
0: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
1: ਠੀਕ
0: ਵੀ
1: ਹੈ ਜੀ।
0: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
1: ਹਾਂਜੀ
0: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
1: ਅੱਛਾ ਜੀ
0: ਤਾਂ ਰੀਜਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
1: ਅੱਛਾ ਜੀ
0: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
1: ਹਾਂਜੀ ਹਾਂਜੀ
0: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
1: ਬਿਲਕੁਲ ਜੀ ਬਿਲਕੁਲ
0: ਸਿਲੈਕਸ਼ਨ ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
1: ਸਹੀ ਗੱਲ ਹੈ ਜੀ।
0: हाँ, तो वो ग्रेजुएशन दे नाल नाल कोई ना

0: ವಾಪವ ರೇಡಿಯೋ.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।
1: ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ। ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ, ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1 2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਕ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਆ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ATT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀ ਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ, ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਚ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ, ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡੀ ਜਿਹੜੀ ਹੈਗੀ ਹੈ ਦਿਲਚਸਪੀ ਹੈ,
1: ਜੀ
2: ਦੂਸਰੀ
1: ਜੀ
2: ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ ਹੈ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ,
1: ਜੀ
2: ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ,
1: ਜੀ ਜੀ
2: ਪਰ
1: ਜੀ
2: ਇਹ
1: ਜੀ
2: ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ, ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਹੈ
1: ਜੀ ਜੀ
2: ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਇਹ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ
1: ਜੀ
2: ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ
1: ਜੀ
2: ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ
1: ਜੀ ਜੀ
2: ਤੁਸੀਂ
1: ਜੀ ਜੀ
2: ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ,
1: ਜੀ
2: ਬਹੁਤ
1: ਜੀ ਜੀ
2: ਅੱਛੇ
1: ਜੀ
2: ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ
1: ਬਿਲਕੁਲ
2: ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ,
1: ਜੀ ਜੀ
2: ਗਾਇਕੀ
1: ਜੀ
2: ਹੈ,
1: ਜੀ
2: ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ
1: ਬਿਲਕੁਲ
2: ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ
1: ਜੀ
2: ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ,
1: ਜੀ ਜੀ ਜੀ
2: ਇਹ
1: ਜੀ
2: ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ
1: ਜੀ
2: ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ
1: ਬਿਲਕੁਲ
2: ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ,
1: ਜੀ
2: ਤੇ
1: ਜੀ
2: ਪਰ
1: ਬਿਲਕੁਲ
2: ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ।
1: ਬਿਲਕੁਲ
2: ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ,
1: ਜੀ ਜੀ
2: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ, ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ
1: ਜੀ ਜੀ
2: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
2: ਅੱਗੇ
1: ਜੀ
2: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ
1: ਜੀ
2: ਮੈਂ
1: ਜੀ
2: ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ
1: ਥਾਂ
2: ਕਾਲਜ ਖੁੱਲ ਗਏ, ਪਰ
1: ਬਿਲਕੁਲ
2: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ
2: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ, ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ, ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਸ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ,
1: ਜੀ
2: ਉਹਨਾਂ ਨੇ
1: ਜੀ
2: ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ।
1: ਜੀ
2: ਤਾਂ
1: ਜੀ
2: ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
2: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
2: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ। ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ। ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ, ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ। ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ। ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ। ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ।
1: ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਤੇ ਸਾਰੀਆਂ ਚੀਜ਼ਾਂ ਨੇ, ਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਯੋਗਦਾਨ ਰਹਿੰਦਾ ਹੈ। ਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ, ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲੇ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 5 ਵਜਦੇ ਹਨ ਤੇ ਸਾਡਾ 33ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਇਹ ਕਵੀ ਦਰਬਾਰ ਸੁਣਨ ਦਾ ਸੱਦਾ ਦਿੰਦੇ ਹਾਂ ਤੇ ਨਾਲ ਦੀ ਨਾਲ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਅਸੀਂ ਪੰਜਾਬੀ ਦੇ ਨਵੇਂ ਉੱਭਰ ਰਹੇ ਕਵੀ ਪ੍ਰੀਤ ਲੱਦੜ ਜੀ ਨੂੰ ਸੱਦਾ ਦਿੰਦੇ ਹਾਂ। ਉਹ ਆਉਣ ਤੇ ਅੱਜ ਦੇ ਕਵੀ ਦਰਬਾਰ ਦਾ ਆਗਾਜ਼ ਕਰਨ। ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਜੋ ਭਾਰਤ ਦੇ ਕਿਸਾਨਾਂ ਦਾ ਇੱਕ ਕੋਲ ਚੱਲ ਰਿਹਾ ਹੈ, ਜਿਨ੍ਹਾਂ ਨੇ ਇਸ ਵੇਲੇ ਦਿੱਲੀ ਘਿਰੀ ਹੋਈ ਹੈ, ਉਸ ਕਿਸਾਨੀ ਦੇ ਸੰਕਟ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਅੱਜ ਦੇ ਕਵੀ ਦਰਬਾਰ ਨੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਕੋਲ ਨਾਲ ਸੰਬੰਧਿਤ ਕਵੀ ਦਰਬਾਰ ਹੋਵੇ ਤੇ ਇਸ ਕਵੀ ਦਰਬਾਰ ਦੇ ਆਗਾਜ਼ ਲਈ ਅਸੀਂ ਪ੍ਰੀਤ ਲੱਦੜ ਨੂੰ ਸੱਦਾ ਦੇ ਰਹੇ ਹਾਂ ਤੇ ਪ੍ਰੀਤ ਲੱਦੜ ਜੀ ਦੀ ਪਹਿਲੀ ਕਿਤਾਬ ਜਿਹੜੀ ਹੈ ਕਲਮਨਾਦ ਜਿਹੜੀ ਹੈ ਪਿਛਲੇ ਦਿਨਾਂ ਦੇ ਵਿੱਚ ਹੀ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਈ ਹੈ। ਪ੍ਰੀਤ ਲੱਦੜੀ, ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਹਰਬੰਸ ਹਿਉਂ ਸਾਹਿਬ ਆਪ ਦਾ ਤੇ ਦੁਆਬਾ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਆਪਣੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਦੂਜੀ ਵਾਰ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਜੀ। ਸੋ ਪਹਿਲੀ ਵਾਰ ਜਦੋਂ ਮੈਂ ਆਇਆ ਸੀ ਤੇ ਆਪ ਸਭ ਨੂੰ ਮੈਂ ਦੱਸਿਆ ਸੀ, ਹਰਬੰਸ ਹਿਉਂ ਸਾਹਿਬ ਨੇ ਵੀ ਦੱਸਿਆ ਸੀ ਕਿ ਮੇਰੀ ਪਹਿਲੀ ਜੋ ਪਲੇਠੀ ਕਿਤਾਬ ਹੈ ਇੱਕ ਕਾਵਿ ਸੰਗ੍ਰਹਿ ਹੈ ਤੇ ਉਸ ਟਾਈਮ ਉਹ ਛਪ ਰਹੀ ਸੀ। ਸੋ ਹੁਣ ਮੈਂ ਆਪ ਸਭ ਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਲੈ ਰਿਹਾ ਕਿ ਮੇਰੀ ਕਿਤਾਬ ਛਪ ਕੇ ਤਿਆਰ ਹੋ ਚੁੱਕੀ ਹੈ, ਜਿਹਦਾ ਨਾਮ ਹੈ ਜੀ ਕਲਮਨਾਦ। ਤੋ ਬੜਾ ਪਾਠਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ, ਜਿਹਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਸੋ ਜਿਵੇਂ ਕਿ ਹਿਉਂ ਸਾਹਿਬ ਨੇ ਦੱਸਿਆ ਕਿ ਅੱਜ ਦਾ ਕਵੀ ਦਰਬਾਰ ਸਮਰਪਿਤ ਹੈ ਸਾਡੇ ਕਿਸਾਨ ਸੰਘਰਸ਼ ਨੂੰ। ਲੱਖਾਂ ਕਿਸਾਨ ਦਿੱਲੀ ਜਾ ਕੇ ਅੰਦੋਲਨ ਕਰ ਰਹੇ ਨੇ, ਧਰਨਾ ਦੇ ਰਹੇ ਨੇ ਕਿ ਜੋ ਵੀ ਬਿੱਲ ਲਿਆਂਦੇ ਗਏ ਨੇ, ਖੇਤੀ ਆਰਡੀਨੈਂਸ ਬਿੱਲ ਜੋ ਲਿਆਂਦੇ ਗਏ ਨੇ ਉਹ ਗਲਤ ਨੇ। ਉਹਨਾਂ ਦੇ ਵਿੱਚ ਸ਼ਰੇਆਮ ਸਰਾਸਰ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਤੇ ਸਰਕਾਰ ਨੂੰ, ਕੇਂਦਰ ਨੂੰ ਉਹ ਵਾਪਸ ਲੈਣੇ ਚਾਹੀਦੇ ਨੇ ਜੋ ਕਿ ਬਿਲਕੁਲ ਜਾਇਜ਼ ਨੇ, ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਨਿਰਸੰਦੇਹ ਜੋ ਸਰਕਾਰ ਹੈ ਇਹਨਾਂ ਬਿੱਲਾਂ ਰਾਹੀਂ ਧੱਕਾ ਕਰ ਰਹੀ ਹੈ। ਸੋ ਇਸੇ ਸੰਬੰਧ ਦੇ ਵਿੱਚ ਮੈਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ, ਜੋ ਮੇਰੀ ਕਿਤਾਬ ਆਈ ਹੈ ਜੀ ਕਲਮਨਾਦ, ਉਹਦੇ ਵਿੱਚੋਂ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਾਂਗਾ। ਇੱਕ ਸਮੇਂ ਦੇ ਹਾਕਮ ਨੂੰ ਇੱਕ ਵੰਗਾਰ ਏ ਨਸੀਹਤ ਏ ਕਿ ਤੂੰ ਜੋ ਵੀ ਕਰ ਰਿਹਾ ਏ ਗਲਤ ਕਰ ਰਿਹਾ ਏ, ਤੈਨੂੰ ਸਮਝਣਾ ਚਾਹੀਦਾ ਏ, ਸੁਧਰਨਾ ਚਾਹੀਦਾ ਏ, ਆਪਣੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਏ। ਸੋ ਗੌਰ ਫਰਮਾਉਣਾ ਜੀ, ਗਜ਼ਲ ਦਾ ਟਾਈਟਲ ਹੈ ਜੀ ਨੀਰੋ ਦੀ ਬੰਸੁਰੀ। ਮਤਲਾ ਹਾਜ਼ਰ ਹੈ ਜੀ, ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲਏਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੂਰੀ ਬਜਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਉੱਪਰ ਵਾਲਾ ਹਿਸਾਬ ਬਰਾਬਰ ਰੱਖਦਾ ਏ, ਜਿੱਦਾਂ ਦਾ ਬੀਜੇਗਾ ਉਹੀ ਪਾਵੇਂਗਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਤ ਤੇ ਅੰਤ 'ਚ ਫਰਕ ਪਤਾ ਤੈਨੂੰ ਫਿਰ ਲੱਗਣਾ। ਅੱਧਕ ਲਾ ਕੇ ਜਦ ਉਹ ਟਿੱਪੀ ਲਾਵੇਗਾ, ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਤੂੰ ਤੇ ਤੇਰਾ ਰਾਜ ਭਾਗ ਮਿੱਟੀ ਹੋਣਾ। ਕਿੰਨੇ ਚਾਹੇ ਉੱਚੇ ਮਹਿਲ ਬਣਾਵੇਂਗਾ, ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਉੱਡੀਏ ਲੱਖ ਅਸਮਾਨੀ ਧਰਤੀ ਭੁੱਲੀਏ ਨਾ। ਟੁੱਟ ਜਾਣੇ ਜਦ ਖੰਭ ਤੂੰ ਫੜ ਫੜਾਵੇਂਗਾ। ਚੇਤੇ ਰੱਖਿਆ ਕਰ ਕੇ ਵਾਂਗ ਸਿਕੰਦਰ ਦੇ, ਚੇਤੇ ਰੱਖਿਆ ਕਰਕੇ ਵਾਂਗ ਸਿਕੰਦਰ ਦੇ, ਖਾਲੀ ਹੱਥ ਹੀ ਇਸ ਜਹਾਨੋਂ ਜਾਵੇਂਗਾ। ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਮਕਤੇ ਤੇ ਇੱਕ ਵਾਰ ਦੁਬਾਰਾ ਗੌਰ ਫਰਮਾਉਣਾ ਜੀ, ਰੱਬ ਦੀ ਲਾਠੀ ਚੱਲਣੀ ਜਦੋਂ ਪ੍ਰੀਤ ਸਿਆਂ, ਵਾਜ ਨਹੀਂ ਆਉਣੀ ਪਰ ਡਾਢਾ ਕੁਰਲਾਵੇਂਗਾ। ਹੋਰਾਂ ਦੇ ਜੇ ਘਰਾਂ 'ਚ ਅੱਗਾਂ ਲਾਵੇਂਗਾ, ਭੁੱਲ ਜਾਈ ਕਿ ਆਪਣਾ ਘਰ ਬਚਾ ਲੇਂਗਾ। ਹੱਦ ਹੁੰਦੀ ਹਰ ਚੀਜ਼ ਦੀ, ਤੇਰੀ ਵੀ ਹੱਦ ਹੈ, ਕਿੰਨੀ ਨੀਰੋ ਬਣ ਬੰਸੁਰੀ ਵਜਾਵੇਂਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ ਜੀ, ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ। ਸੋ ਬਹੁਤ ਬਹੁਤ ਸ਼ੁਕਰੀਆ, ਪਰਮਾਤਮਾ ਨੇ ਚਾਹਿਆ ਜਲਦੀ ਫਿਰ ਮਿਲਾਂਗੇ। ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਹਰਬੰਸ ਸਿੰਘ ਸਾਹਿਬ ਦਾ ਅਤੇ ਦੁਆਬਾ ਰੇਡੀਓ ਦਾ, ਅਤੇ ਆਪ ਸਭ ਕਵੀ ਸਾਹਿਬਾਨਾਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਬਹੁਤ ਬਹੁਤ ਸ਼ੁਕਰਾਨੇ ਜੀਓ।
0: ਤਰਦੜੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਸਾਡੀ ਸ਼ਾਇਰਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਵੀ ਆਪਣੀ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਮੈਂ ਦੁਆਬਾ ਰੇਡੀਓ ਦੀ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਸਾਡੇ ਕਿਸਾਨ ਭਰਾਵਾਂ ਵੱਲੋਂ ਆਪਣੇ ਹੱਕਾਂ ਲਈ ਕਰ ਰਹੇ ਸੰਘਰਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੈਂ ਆਪਣੀ ਰਚਨਾ ਰਾਹੀਂ ਆਪਣੇ ਮਾਲਕ ਅੱਗੇ ਅਰਜ਼ ਕਰਦੀ ਹਾਂ ਕਿ ਜਿਨ੍ਹਾਂ ਨੂੰ ਤੂੰ ਦੇਸ਼ ਦੀ ਡੋਰ ਸੰਭਾਲੀ ਹੈ, ਉਹਨਾਂ ਨੂੰ ਆਪਣੀ ਜਨਤਾ ਪ੍ਰਤੀ ਰਵੱਈਆ ਬਦਲਣ ਦੀ ਸੋਚ ਦੇਵੇ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਦ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਬੰਦੇ ਨੂੰ ਬੰਦਾ ਸਮਝਣ ਦੀ, ਬੰਦੇ ਨੂੰ ਬੰਦਾ ਸਮਝਣ ਦੀ ਸੋਚ ਵੀ ਦੇ ਦੇ ਮੇਰੇ ਮਾਲਕਾ। ਅੱਜ ਤੋਂ ਨੀ ਸਦੀਆਂ ਤੋਂ ਕਹਿੰਦੇ ਨੇ ਜਿਹਨੂੰ ਅੰਨਦਾਤਾ, ਉਹਨੂੰ ਉਹਦੀ ਉਹੀ ਜਗ੍ਹਾ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਦੇਰ ਹੈ ਪਰ ਅੰਧੇਰ ਨਹੀਂ, ਦੇਰ ਹੈ ਪਰ ਅੰਧੇਰ ਨਹੀਂ ਤੇਰੇ ਦਰ ਤੇ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਕਰਨ ਭਾਵੇਂ ਰਾਜਨੀਤੀ, ਕਰਨ ਭਾਵੇਂ ਰਾਜਨੀਤੀ, ਇਹ ਤਾਂ ਕੰਮ ਉਹਨਾਂ ਦਾ, ਪਰ ਉਸ ਤੋਂ ਉੱਪਰ ਉੱਠ ਕੇ ਨੀਵਿਆਂ ਨੂੰ ਉੱਪਰ ਚੁੱਕਣਾ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਮੰਨਿਆ ਕਿ ਰਾਜਨੀਤੀ ਹੁੰਦੀ ਹੀ ਏਦਾਂ ਏ, ਪਰ ਇੱਕ ਦੂਜੀ ਪਾਰਟੀ ਤੇ ਦੋਸ਼ ਘੱਟ ਲਾਉਣੇ ਤੂੰ ਸਿਖਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਦੋਸ਼ਾਂ ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ, ਦੋਸ਼ਾਂ ਦੋਸ਼ਾਂ ਵਿੱਚ ਹੀ ਪਿਸਦੀ ਹੈ ਜਨਤਾ। ਗੜੇ ਮੁਰਦੇ ਉਖਾੜਨ ਤੋਂ ਬਚਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਮਹਿਲਾਂ ਵਿੱਚ ਰਹਿੰਦਿਆਂ ਨੂੰ, ਮਹਿਲਾਂ ਵਿੱਚ ਰਹਿੰਦਿਆਂ ਨੂੰ, ਝੁੱਗੀਆਂ 'ਚ ਰਹਿੰਦੇ ਲੋਕਾਂ ਵੱਲ ਇੱਕ ਨਜ਼ਰ ਤਾਂ ਮਰਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ, ਹੁੰਦੀ ਹੈ ਤੇ ਹੁੰਦੀ ਹੀ ਆਈ ਹੈ, ਜਿੱਤ ਹਮੇਸ਼ਾ ਹੀ ਸੱਚਾਈ ਦੀ। ਹੁੰਦੀ ਹੈ ਤੇ ਹੁੰਦੀ ਹੀ ਆਈ ਹੈ, ਜਿੱਤ ਹਮੇਸ਼ਾ ਹੀ ਸੱਚਾਈ ਦੀ। ਪੁਰਾਣਾ ਇਤਿਹਾਸ ਤੂੰ ਦੁਹਰਾ ਦੇ ਮੇਰੇ ਮਾਲਕਾ। ਹੱਕਾਂ ਲਈ ਲੜ ਰਹੇ ਮੇਰੇ ਕਿਸਾਨਾਂ ਨੂੰ ਬਸ ਹੱਕ ਤੂੰ ਦਿਵਾ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ, ਨਿਮਰਤਾ ਹਮਦਰਦੀ ਰਹਿਮ ਵੀ ਦੇ ਦੇ ਮੇਰੇ ਮਾਲਕਾ। ਦਿੱਤੀ ਜਿਨ੍ਹਾਂ ਹੱਥ ਤੂੰ ਡੋਰ ਮੇਰੇ ਮਾਲਕਾ। ਸ਼ੁਕਰੀਆ ਜੀ।
0: ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਹਰਪ੍ਰੀਤ ਪੱਤੋ ਜੀ ਨੂੰ ਸਦਾ ਦੇਣਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਕਿਸਾਨ ਸੰਘਰਸ਼ ਨਾਲ ਸੰਬੰਧਿਤ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਹਰਪ੍ਰੀਤ ਪੱਤੋ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਵੰਸ ਸੀਓ ਜੀ ਅਤੇ ਦੁਆਬਾ ਰੇਡੀਓ ਦੇ ਹੋਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪ ਜੀ ਦੀ ਕਚਹਿਰੀ ਦੇ ਵਿੱਚ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਤਿੰਨ ਕਾਲੇ ਕਾਨੂੰਨ ਜੋ ਸਾਡੀ ਸਰਕਾਰ ਨੇ ਬਣਾਏ ਆ, ਉਹਨਾਂ ਬਾਰੇ ਮੈਂ ਰਚਨਾ ਲਿਖੀ ਆ, ਆਪ ਜੀ ਨੂੰ ਸੁਣਾ ਰਿਹਾ, ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਜੀ। ਬੈਠੇ ਆ ਕਿਸਾਨ ਵੀਰ ਹਿੰਮਤਾਂ ਨਹੀਂ ਹਾਰਦੇ, ਦਿੱਲੀ ਦਿਆਂ ਹਾਕਮਾਂ ਨੂੰ ਤਾਨੇ ਉਹ ਮਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਪੈਣ ਨਹੀਂ ਦੇਣੇ ਅਸੀਂ ਹੱਕਾਂ ਉੱਤੇ ਡਾਕਿਆਂ ਨੂੰ, ਠੰਡ ਵਿੱਚ ਸੜਕਾਂ 'ਤੇ ਬੈਠੇ ਆ ਵੰਗਾਰਦੇ, ਤੁਸੀਂ ਬੰਗਲਿਆਂ 'ਚ ਬੈਠ ਸਾਜਸਾਂ ਬਣਾਉਂਦੇ, ਨਿੱਤ ਅਸੀਂ ਖੇਤਾਂ ਵਿੱਚ ਰੁੱਝੇ ਰਹੀਏ ਨਾਲ ਕੰਮ ਕਰਦੇ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਤੁਸੀਂ ਕੀ ਜਾਣੋ ਹੱਡ ਭੰਨਵੀਆਂ ਮਿਹਨਤਾਂ ਨੂੰ, ਵੋਟਾਂ ਲੈ ਕੇ ਸਾਥੋਂ ਕਾਹਤੋਂ ਸਾਨੂੰ ਰਹਿੰਦੇ ਚਾਰਦੇ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਜਿਹੜੇ ਵੀ ਕਾਨੂੰਨ ਤੁਸੀਂ ਸਾਡੇ ਲਈ ਬਣਾਉਂਦੇ ਹੋ, ਸਾਨੂੰ ਨਹੀਂ ਮਨਜ਼ੂਰ ਉਹ ਵਾਪਸ ਹੋਣ ਸਰਕਾਰ ਦੇ। ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਸਾਨੀ ਨੂੰ ਮਾਰਦੇ, ਤਿੰਨ ਕਾਲੇ ਕਾਨੂੰਨ ਜਿਹੜੇ ਤੁਸੀਂ ਹੁਣ ਪਾਸ ਕੀਤੇ, ਉਹ ਤਿੰਨੇ ਹੀ ਕਾਨੂੰਨ ਸਾਡੀ ਕਿਸਾਨੀ ਨੂੰ ਮਾਰਦੇ। ਮੰਡੀਕਰਨ ਭੰਗ, ਪੈਲੀਆਂ ਦੇ ਹੱਕ ਖੋਹੇ, ਖੁੱਲ੍ਹੀ ਰੱਖ ਮੰਡੀ, ਖੁੱਲ੍ਹੀ ਮੰਡੀ ਰੱਖ, ਸਮਰਥਨ ਮੁੱਲ ਕਿਉਂ ਨਹੀਂ ਤਾਰਦੇ, ਅਜੇ ਵੀ ਵੇਲਾ ਅਸੀਂ ਸੁੱਤਿਆਂ ਨੂੰ ਜਗਾਉਣ ਆਏ, ਘਰ ਬਾਰ ਛੱਡ ਪਹੁੰਚੇ ਵਿੱਚ ਦਿੱਲੀ ਦਰਬਾਰ ਦੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਦੇ ਦਿਓ ਹੱਕ ਜਾਂ ਮਾਰ ਦਿਓ ਗੋਲੀ ਸਾਡੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ, ਹਰਪ੍ਰੀਤ ਪਤੋਕਾ ਤੋਂ ਠੰਡ ਵਿੱਚ ਠਾਰਦੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਲੁਧਿਆਣਾ ਬਸਤੀ ਸਾਡੀ ਸ਼ਹਿਰ ਆ ਮਨਜੀਤ ਮਾਨ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੇ ਮਨੋਭਾਵ ਜਿਹੜੇ ਆ ਕਿਸਾਨ ਲਹਿਰ ਨਾਲ ਸੰਬੰਧਿਤ ਕਵਿਤਾ ਰਾਹੀਂ ਸਾਂਝੇ ਕਰਨ। ਮਨਜੀਤ ਮਾਨ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਹਾਂਜੀ, ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਸੁਣਨੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਮੇਰੀ ਕਵਿਤਾ ਜਿਹੜੀ ਹੈ ਪੰਜਾਬੀਆਂ ਨੂੰ ਸਮਰਪਿਤ ਹੈ, ਪੰਜਾਬੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹੈ, ਪੰਜਾਬੀ ਵਿਦੇਸ਼ੀਆਂ ਨੂੰ ਸਮਰਪਿਤ ਹੈ ਜੋ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬ ਦੇ ਨਾਲ ਜੁੜੇ ਹੋਏ ਨੇ। ਸੋ ਪੇਸ਼ ਹੈ ਜੀ ਕਵਿਤਾ ਪੰਜਾਬੀ। ਇਹ ਪੰਜਾਬੀ ਸ਼ੇਰ ਨੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ, ਇਹ ਅਮਰ ਸ਼ਹੀਦੀ ਪਾ ਜਾਂਦੇ ਨੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹਨਾਂ ਦੀ ਇੱਕੋ ਦਹਾੜ ਹੀ, ਇਹਨਾਂ ਦੀ ਇੱਕੋ ਦਹਾੜ ਹੀ ਭਾਜੜ ਪਾ ਦਿੰਦੀ ਹੈ ਹਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਰੋਕ ਲੈਂਦੇ ਨੇ ਅੱਖਾਂ ਨਾਲ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ, ਇਹ ਮਰਨੋਂ ਮੂਲ ਨਾ ਡਰਦੇ ਨੇ, ਇਹ ਮਰਨੋਂ ਮੂਲ ਨਾ ਡਰਦੇ ਨੇ, ਰੱਖਦੇ ਸਿਰ ਹਥੇਲੀ ਤੇ ਧਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਾਧੂ ਕੁਝ ਵੀ ਲੈਂਦੇ ਨਹੀਂ, ਇਹ ਵਾਧੂ ਕੁਝ ਵੀ ਲੈਂਦੇ ਨਹੀਂ ਪਰ ਹੱਕ ਆਪਣਾ ਵੀ ਛੱਡਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਖੜ ਜਾਂਦੇ ਤਣ ਕੇ ਛਾਤੀਆਂ ਇਹ ਪਿੱਠ ਦਿਖਾ ਕੇ ਭੱਜਦੇ ਨਹੀਂ, ਇਹ ਜੇਤੂ ਕੌਮ ਕਹਾਉਂਦੀ ਏ, ਇਹ ਜੇਤੂ ਕੌਮ ਕਹਾਉਂਦੀ ਹੈ ਨਾ ਵਾਪਸ ਆਉਂਦੇ ਹਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਜਾਣੇ ਜਾਂਦੇ ਦੁਨੀਆਂ ਵਿੱਚ, ਇਹ ਜਾਣੇ ਜਾਂਦੇ ਦੁਨੀਆਂ ਵਿੱਚ ਆਪਣੀ ਬਹਾਦਰੀ ਤੇ ਨੇਕੀ ਲਈ, ਇਹ ਜਿਉਂਦੇ ਮਰਦੇ ਟੌਰ ਨਾਲ, ਕਈ ਜਾਣੇ ਜਾਂਦੇ ਸ਼ੇਖੀ ਲਈ, ਕਈ ਜਾਣੇ ਜਾਂਦੇ ਸ਼ੇਖੀ ਲਈ, ਇਹ ਪੁਲਾਂ ਦੇ ਮੁਹਤਾਜ ਨਹੀਂ, ਇਹ ਪੁਲਾਂ ਦੇ ਮੁਹਤਾਜ ਨਹੀਂ, ਲੰਘ ਜਾਂਦੇ ਦਰਿਆਵਾਂ ਨੂੰ ਤਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਪੰਜਾਬੀ ਸ਼ੇਰ ਨੇ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਵਸਦੇ ਵਿੱਚ ਪਰਦੇਸੀ ਵੀ ਦਿਲ ਵਿੱਚ ਰੱਖਦੇ ਪੰਜਾਬ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਮਾਂ ਬੋਲੀ ਨੂੰ ਸਾਂਭ ਦੇ ਜਿਵੇਂ ਸਿਰ ਤੇ ਰੱਖਦੇ ਤਾਜ ਨੂੰ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਇਹ ਪਿਆਰ ਮੁਹੱਬਤਾਂ ਰੱਖਦੇ ਨੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਵਿੱਚ ਗਾਗਰ ਦੇ ਸਾਗਰ ਭਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ, ਇਹ ਅਮਰ ਸ਼ਹੀਦੀ ਪਾ ਜਾਂਦੇ ਅਣਖ ਦੀ ਖਾਤਰ ਮਰ ਕੇ, ਇਹ ਪੰਜਾਬੀ ਸ਼ੇਰ ਨੇ ਨਾ ਪਿੱਛੇ ਹਟਦੇ ਡਰ ਕੇ। ਬਹੁਤ ਬਹੁਤ ਧੰਨਵਾਦ ਜੀ।
0: ਇਤਮਾਨ ਜੀ ਤੋਂ ਬਾਅਦ ਹੁਣ ਮੈਂ ਕਿਸਾਨ ਲਹਿਰ ਦੀ ਹਮਾਇਤ ਦੇ ਵਿੱਚ ਕਵਿਤਾ ਲਿਖਣ ਵਾਲੇ ਸ਼ਾਇਦ ਜੰਮੂ ਕਸ਼ਮੀਰ ਤੋਂ ਸੂਰਜ ਸਿੰਘ ਸੂਰਜ ਜੀ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਕਵਿਤਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸਾਂਝੀ ਕਰਨ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਹਰਬੰਸ ਜੀ, ਤੁਹਾਨੂੰ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈਆਂ ਨੇ। ਤੁਸੀਂ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਵੱਧ ਰਹੇ ਹੋ ਅਤੇ ਇਸੇ ਤਰ੍ਹਾਂ ਵੱਧਦੇ ਜਾਓ, ਹੋਰ ਅਗੇਰੇ, ਹੋਰ ਅਗੇਰੇ, ਹੋਰ ਅਗੇਰੇ। ਅਤੇ ਮੈਂ ਦੇਸ਼ ਦੇ ਕਿਸਾਨ ਦੀ ਇਹ ਕਵਿਤਾ ਤੁਹਾਨੂੰ ਭੇਜ ਰਿਹਾ ਹਾਂ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ ਤੇ ਆਣ ਚਲਾਈ, ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ, ਹੈ ਗਮ ਉਸਦੀ ਪਰਛਾਈ। ਰਾਤ ਦਿਨੇ ਹੈ ਜੂਝਦਾ ਰਹਿੰਦਾ, ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਮਨ ਦੀ ਅੰਨ ਦੀ ਛੈ ਬਰਲਾਈ। ਬਾਕੀ ਸਭ ਸੁਰਤ ਭੁਲਾਈ, ਬੰਜਰ ਨੂੰ ਉਪਜਾਊ ਬਣਾ ਕੇ ਅੰਨ ਦੀ ਛੈ ਬਰਲਾਈ। ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਪਖਦੀ ਦੁਪਹਿਰ ਜਾਂ ਠੰਡ ਦਾ ਮੌਸਮ, ਹੋਵੇ ਕਾਲੀ ਬਦਲੀ ਛਾਈ, ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਸਦੀਆਂ ਤੋਂ ਪਰ ਇਸ ਦੀ ਕਿਸਮਤ ਇਸ ਨੂੰ ਰਾਸ ਨਾ ਆਈ, ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਾ ਲਾਈ ਕਾਈ। ਜੋ ਦੁਨੀਆਂ ਲਈ ਅੰਦਾਤਾ ਬਣਿਆ, ਘਰ ਦੀ ਖਬਰ ਨਕਾਈ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ, ਝੂਠੇ ਵਾਦੇ ਫੋਕੇ ਨਾਰੇ ਇਸ ਨੂੰ ਰਾਸ ਨਾ ਆਏ। ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਸੱਤਾ ਧਾਰੀ ਤੇ ਧਨਵਾਨਾਂ ਨਿਤ ਨਵੇਂ ਜਾਲ ਫੈਲਾਏ, ਮਿੱਟੀ ਵਿੱਚ ਮਿੱਟੀ ਹੋ ਕੇ ਕਿਸਾਨਾਂ

0: ਦੁਨੀਆਂ ਦੇ ਵਿੱਚ ਜਾ ਕੇ ਵਰਤਮਾਨ 'ਚ ਸਭ ਦਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ। ਵਰਤਮਾਨ 'ਚ ਸਭ ਕਾ ਸਾਥ ਅਤੇ ਸਭ ਕਾ ਵਿਕਾਸ ਦਾ ਨਾਰਾ, ਠੋਕਰਾਂ ਵਿੱਚ ਹੀ ਰਿਹਾ ਹੈ ਰੁਲਦਾ ਇਹ ਕਿਸਮਤ ਦਾ ਮਾਰਾ। ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਜੈ ਜਵਾਨ ਅਤੇ ਜੈ ਕਿਸਾਨ ਦਾ ਨਾਰਾ ਕਦੇ ਸੀ ਲੱਗਿਆ? ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਨੀਲੇ ਅੰਬਰਾਂ ਉੱਤੇ ਉਹ ਵੀ ਅੱਜ ਤੱਕ ਫੋਕਾ ਗੱਜਿਆ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ? ਸੁਣਿਓ ਜ਼ਰਾ, ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ? ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਕਦ ਬਦਲੂਗਾ, ਕਿਸਨੇ ਬਦਲਣਾ ਤੈਨੂੰ ਇਹ ਕਿਸਾਨਾ? ਆਪਣੇ ਪੈਰਾਂ 'ਤੇ ਖੜਾ ਹੈ ਹੋਣਾ ਆਪੇ ਤੂੰ ਜਵਾਨਾ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ, ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ, ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਵੀਰਾ, ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਠੋਕਰਾਂ ਲਾਹੀ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਇਕੱਠੇ ਹੋ ਕੇ ਰਸਤੇ ਦੀਆਂ ਸਭੇ ਰੁਕਾਵਟਾਂ ਲਾਹੀ। ਰੱਬ ਵੀ ਤੇਰੇ ਨਾਲ ਹੈ ਸੂਰਜ, ਰੱਬ ਨੂੰ ਨਾ ਭੁਲਾਈ। ਰੱਬ ਵੀ ਤੇਰੇ ਨਾਲ ਹੈ ਵੀਰਾ, ਰੱਬ ਨੂੰ ਨਾ ਭੁਲਾਈ। ਉਲਟੀ ਕਿਸਨੇ ਰੀਤ ਹੈ ਬੰਦਿਆ, ਜਗ 'ਤੇ ਆਣ ਚਲਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਹੋਰਨਾਂ ਨੂੰ ਜੋ ਖੁਸ਼ੀਆਂ ਵੰਡਦਾ ਹੈ ਗਮ ਉਸਦੀ ਪਰਛਾਈ। ਬਹੁਤ ਬਹੁਤ ਧੰਨਵਾਦ ਜੀ।
1: ਅਤੇ ਤੁਸੀਂ ਸਾਰੇ ਇਹ ਬਖੂਬੀ ਜਾਣਦੇ ਹੋ ਵੀ ਦਿੱਲੀ ਦੇ ਵਿੱਚ ਜੋ ਇਸ ਵੇਲੇ ਭਾਰਤ ਪੱਧਰ ਦੇ ਕਿਸਾਨਾਂ ਦਾ ਘੋਲ ਚੱਲ ਰਿਹਾ, ਇਸ ਘੋਲ ਦੇ ਵਿੱਚ ਜਿਹੜੀ ਬੜਤ ਆ ਜਾਂ ਕਹਿ ਲਈਏ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਉਹ ਪੰਜਾਬੀਆਂ ਦਾ, ਪੰਜਾਬੀਆਂ ਦੇ ਵਿੱਚ ਵੀ ਖਾਸ ਤੌਰ 'ਤੇ ਸਾਡੀਆਂ ਪੰਜਾਬੀਆਂ ਦੀਆਂ ਮਾਵਾਂ ਭੈਣਾਂ ਦਾ ਯੋਗਦਾਨ ਵੀ ਹੈਗਾ ਹੈ। ਅਤੇ ਇਸ ਜਿਹੜੀਆਂ ਔਰਤਾਂ ਦੇ ਯੋਗਦਾਨ ਸੰਬੰਧੀ ਜਿਹੜਾ ਕੰਗਣਾ ਰਣਦੌਤ ਨੇ ਜਿਹੜੀ ਇੱਕ ਟਵੀਟ ਕੀਤੀ ਹੈ, ਜਿਸ ਨੇ ਪੰਜਾਬੀ ਔਰਤਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਵਿਰੋਧ ਦੇ ਵਿੱਚ ਸਾਡੀ ਕਵਿਤਰੀ ਕਿਰਨਜੀਤ ਕੌਰ ਅਤੇ ਉਸਦੀ ਸਾਥਣ ਜਿਹੜੀ ਆ ਇੱਕ ਕਵਿਤਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨਜੀਤ ਕੌਰ ਅਤੇ ਸਾਥਣ,
2: ਬਹੁਤ ਹੀ ਸਤਿਕਾਰਯੋਗ ਹਰਬੰਸ਼ ਜੀ ਅਤੇ ਮੇਰੇ ਸਾਹਿਤਕਾਰ ਸਾਥੀਓ, ਸਤਿ ਸ਼੍ਰੀ ਅਕਾਲ। ਮੈਂ ਕਿਰਨਜੀਤ ਕੌਰ ਹਾਜ਼ਰ ਹਾਂ ਲੈ ਕੇ ਆਪਣੀ ਕਵਿਤਾ ਕੰਗਣਾ, ਜਿਹੜੀ ਕਿ ਅੱਜ ਦੇ ਕਿਸਾਨੀ ਮਸਲਿਆਂ ਉੱਪਰ ਆਧਾਰਿਤ ਹੈ ਅਤੇ ਕੰਗਣਾ ਦੀ ਬਿਆਨਬਾਜ਼ੀ ਨੂੰ ਦਰਸਾਉਂਦੀ ਹੈ। ਸੁਣਿਓ ਜ਼ਰਾ ਧਿਆਨ ਦੇ ਨਾਲ। ਕੰਗਣਾ ਕੰਗਣਾ, ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਕੰਗਣਾ ਤੂੰ ਮੈਨੂੰ ਮੇਰੀ ਪੋਤੀ ਵਰਗੀ ਜਾਪੇ। ਬਾਤ ਸੁਣਾਵਾਂ ਮੈਂ ਤੈਨੂੰ, ਬਾਤ ਸੁਣਾਵਾਂ ਮੈਂ ਤੈਨੂੰ, ਬੁੱਝੀ ਤੂੰ ਆਪੇ। ਦੂਜੀ ਗੱਲ ਆਖਾਂ ਸ਼ਕਤੀ ਮਾਣ ਨੂੰ, ਨਿੱਕੇ ਨਿੱਕੇ ਬੱਚਿਆਂ ਦੇ ਭਗਵਾਨ ਨੂੰ। ਪੁੱਤਾ ਪੁੱਤਾ ਲੱਗਦਾ ਮੈਨੂੰ, ਤੂੰ ਵੀ ਜਾਲੀ ਦਾ ਜਾਲੀ ਰਹਿ ਗਿਆ। ਬੇਸਮਝੀ ਵਿੱਚ ਅੰਨਦਾ ਤੈਨੂੰ, ਤੂੰ ਕੁੱਤਾ ਕਹਿ ਗਿਆ। ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ, ਕਰੀ ਕਰਾਈ ਜ਼ਿੰਦਗੀ ਦੀ ਤੂੰ ਖੂਹ ਵਿੱਚ ਪਾਲੀ। ਚੰਗਾ ਚੰਗਾ ਤੈਨੂੰ ਸਭ ਕਹਿੰਦੇ ਸੀ, ਹੁਣ ਦੱਸ ਕਿਉਂ ਤੂੰ ਛੋਤ ਲੁਹਾਲੀ। ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ, ਹੁਣ ਪੁੱਛਾਂ ਤੈਥੋਂ ਮੈਂ ਬੇਟੀ ਕੰਗਣਾ। ਜਦ ਦਫ਼ਤਰ ਤੇਰਾ ਤੋੜਿਆ ਸੀ, ਜਦ ਦਫ਼ਤਰ ਤੇਰਾ ਤੋੜਿਆ ਸੀ, ਮਹਾਰਾਸ਼ਟਰ ਦੀ ਸਰਕਾਰ ਨੇ ਤੈਨੂੰ ਧੋਣੋਂ ਆਣ ਮਰੋੜਿਆ ਸੀ। ਤੇਰਾ ਕੀ

0: ਪੀਲਾ ਪੈ ਗਿਆ ਸੀ, ਤੇਰਾ ਚਿਹਰਾ ਪੀਲਾ ਪੈ ਗਿਆ ਸੀ, ਮਾੜੀ ਹੋਈ ਨਾਲ ਕੁੜੀ ਦੇ, ਹਰ ਕਿਸਾਨ ਤਾਂ ਕਹਿ ਗਿਆ ਸੀ। ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਦੱਸਾਂ ਆਪਣੇ ਬਾਰੇ ਮੈਂ ਅੰਸ ਗੁਰੂ ਗੋਬਿੰਦ ਦੀ, ਮੇਰੇ ਵੱਡਿਆਂ ਬਚਾਈ ਆਬਰੂ, ਸੋਹਣੀ ਇਸ ਹਿੰਦ ਦੀ। ਮੈਂ ਪੰਜਾਬਣ ਪੰਜਾਬ ਦੀ, ਹਾਂ ਯੁੱਧ ਵਿੱਚ ਲੜਦੀ, ਜਦੋਂ ਪਏ ਗਰੀਬੀ ਘਰ ਵਿੱਚ, ਧੁੱਪਾਂ ਵਿੱਚ ਹਾਂ ਹਾੜੀ ਵੜਦੀ, ਕਰਜ਼ੇ ਦੇ ਮਾਰੇ ਪੁੱਤ ਮੇਰੇ ਨਿੱਤ ਖੁਦਕੁਸ਼ੀਆਂ ਕਰਦੇ, ਕੰਗਾਲ ਕੀਤਾ ਦੇਸ਼ ਨਿਤਾਵਾਂ, ਹਰਜਾਨਾ ਮੇਰੇ ਲਾਲ ਨੇ ਭਰਦੇ। ਮੈਂ ਆਪ ਭੁੱਖੀ ਪੈ ਜਾਵਾਂ, ਪਰ ਦਰ ਤੇ ਆਏ ਨੂੰ ਨਹੀਂ ਮੋੜਦੀ, ਇੱਜ਼ਤ ਅਣਖ ਹੈ ਮੇਰੀ ਦੌਲਤ, ਕੋਈ ਕੋਠੀ ਨਹੀਂ ਕਰੋੜ ਦੀ। ਹੈਰਾਨ ਹੋਵਾਂ ਤੇਰੀ ਸੋਚ ਤੇ, ਸੱਚ ਹੋ ਗਿਆ, ਔਰਤ ਹੀ ਔਰਤ ਦੀ ਵੈਰੀ ਹੈ, ਢਿੱਡ ਭਰਨ ਵਾਲੇ ਨੂੰ ਦੇਸ਼ ਧਰੋਈ, ਕਹਿ ਗਿਆ ਖੰਨਾ ਜ਼ਹਿਰੀ ਹੈ। ਅਸੀਂ ਹੱਕ ਲਏ ਬਿਨਾਂ ਮੁੜਨਾ ਨਹੀਂ, ਭਾਵੇਂ ਟੈਰ ਗਲਾਂ ਵਿੱਚ ਪਾ ਦਿਓ। ਕਿਰਨਜੀਤ ਅਸੀਂ ਈਣ ਨਹੀਂ ਮੰਨਣੀ ਹਾਕਮਾਂ, ਭਾਵੇਂ ਬੰਬਾਂ ਨਾ ਉਡਵਾ ਦਿਓ। ਰਚਨਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ।
1: ਰਣਜੀਤ ਕੌਰ ਹੁਣਾਂ ਦੀ ਇਹ ਪਿਆਰੀ ਕਵਿਤਾ ਤੋਂ ਬਾਅਦ ਹੁਣ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਆ ਦੇ ਪਿੰਡ ਬੋਦਲਾਂ ਤੋਂ ਗੁਰਪ੍ਰੀਤ ਸਫਰੀ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਉਹ ਵੀ ਆਪਣੀ ਰਚਨਾ ਜਿਹੜੀ ਆ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਲੈ ਕੇ ਆਉਣ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਆਬਾ ਰੇਡੀਓ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਹਰਬੰਸ ਸੀਓ ਜੀ ਦਾ, ਜੋ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਸਾਹਿਤਕਾਰਾਂ ਨੂੰ ਇੱਕ ਦੂਸਰੇ ਨਾਲ ਜੋੜਨ ਦਾ। ਇੱਕ ਛੋਟੀ ਜਿਹੀ ਕਵਿਤਾ ਕਿਸਾਨੀ ਨਾਲ ਰਿਲੇਟਡ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਵਾਂ ਵਿੱਚ ਰੁਕੇ ਸਨ ਕਾਫਿਲੇ। ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਬਹੁਤ ਦੂਰ ਦਰਾਜ ਤੋਂ ਜੋ ਆਏ ਸਨ ਤੇ, ਖਬਰੇ ਕਿਸ ਦਿਸ਼ਾ ਤੁਰ ਗਏ ਸਨ ਕਾਫਲੇ। ਪੈਰ ਲਹੂ ਲੁਹਾਨ ਸਨ, ਹੌਸਲੇ ਕਿੰਨੇ ਸਨ ਬੁਲੰਦ, ਤੇ ਹੌਸਲੇ ਕਿੰਨੇ ਸਨ ਬੁਲੰਦ, ਕਦੇ ਇੱਕ ਪੈਰ ਨਹੀਂ ਰੁਕੇ ਜਿਹੜੇ, ਦਿੱਲੀ ਵੱਲ ਚਲੇ ਸਨ ਕਾਫਲੇ। ਅੱਜ ਵੀ ਪੈਰਾਂ ਦੀ ਛਾਪ, ਸੜਕ ਤੇ ਜਿਉਂ ਦੀ ਤਿਉਂ ਹੈ ਕਾਇਮ, ਜੋ ਗੀਤ ਸੁਣਾਉਂਦੇ ਕਿਰਤਾਂ ਦੇ ਤੁਰੇ ਖਿਜਾ ਵੱਲ ਕਾਫਲੇ, ਉਹ ਰੱਬਾ, ਸੋ ਆਖਰੀ ਬੰਦ, ਉਹ ਰੱਬਾ ਹੁਣ ਤੂੰ ਦੱਸ ਮੁੜ ਇਹ ਘਰ ਕਦ ਆਵਣਗੇ, ਦਿਨ ਭਰ ਮੁਸ਼ਕਤ ਕਰਨ ਵਾਸਤੇ ਜੋ ਤੁਰੇ ਘਰਾਂ ਚੋਂ ਕਾਫਲੇ। ਮੁਸ਼ਕਲਾਂ ਸੈਂਕੜੇ ਸਨ ਸਿਰ ਉੱਤੇ ਭਾਵੇਂ, ਨਾ ਰਾਮਾ ਵਿੱਚ ਰੁਕੇ ਸਨ ਕਾਫਲੇ। ਸੋ ਦੋਸਤੋ ਧੰਨਵਾਦ।
1: ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ ਨੂੰ। ਇੰਦਰਪਾਲ ਕੌਰ ਜੀ ਆਪਣੀ ਜਿਹੜੀ ਹੈ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਇੰਦਰਪਾਲ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਆਦਤ ਤੋਂ ਮਜਬੂਰ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਏ, ਕੋਈ ਦਰਦ ਵੰਡਾਈ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਮਿੱਠੀ ਬਾਣੀ ਬੋਲ ਬੋਲ ਠੰਡ ਸੀਨੇ ਨੂੰ ਪਾਉਂਦਾ ਏ, ਕੋਈ ਸੂਈ ਵਾਂਗੂ ਚੁੱਭਦਾ ਹੈ, ਕੋਈ ਸੂਈ ਵਾਂਗ ਸੀ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਦੂਜਿਆਂ ਦਾ ਹੱਕ ਮਾਰ ਮਾਰ ਆਪਣੀ ਤਿਜੋਰੀ ਭਰਦਾ ਹੈ, ਕੋਈ ਹੱਸ ਕੇ ਆਪਣਾ ਹਿੱਸਾ ਵੀ ਦੂਜੇ ਦੇ ਨਾਂ ਕਰ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਏ। ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਚਲਦੇ ਨੂੰ ਠੋਕਰ ਮਾਰ ਕੇ ਪੂਰੀ ਤਰ੍ਹਾਂ ਡੇਗ ਜਾਂਦਾ ਏ, ਕੋਈ ਡਿੱਗੇ ਹੋਏ ਨੂੰ ਉਠਾ ਕੇ ਵੀ ਕਦਮਾਂ 'ਤੇ ਖੜ੍ਹਾ ਕਰ ਜਾਂਦਾ ਏ। ਉਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਕੋਈ ਕੱਟਦਾ ਹੈ, ਕੋਈ ਵੱਢਦਾ ਹੈ, ਕੋਈ ਜ਼ਖਮ ਸੀਨੇ 'ਤੇ ਲਾਉਂਦਾ ਏ, ਕੋਈ ਮੱਲਮ ਪੱਟੀ ਕਰਦਾ ਹੈ, ਕੋਈ ਦਰਦ ਵੰਡਾਈ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਇਹ ਆਪੋ ਆਪਣੀ ਫਿਤਰਤ ਹੈ, ਇਸ ਨੂੰ ਨਾ ਬਦਲਿਆ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ।
1: ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਦੇ ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ ਨੂੰ। ਉਹ ਵੀ ਕਿਸਾਨ ਕੋਲ ਦੀ ਹਮਾਇਤ ਦੇ ਵਿੱਚ ਆਪਣੀ ਜਿਹੜੀ ਆ ਹਮਾਇਤ ਲੈ ਕੇ ਕਵਿਤਾ ਰਾਹੀਂ ਹਾਜ਼ਰ ਹੋ ਰਹੇ ਨੇ। ਮਾਸਟਰ ਬਨਾਰਸੀ ਦਾਸ ਰੱਤੇਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਕਿਸਾਨ ਦਾ ਪੁੱਤ, ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨ ਦਾ ਪੁੱਤ ਹਾਂ, ਕਿਸਾਨ ਨਾਲ ਖੜਾਂਗਾ। ਕਿਸਾਨੀ ਦੀ ਰਾਖੀ ਲਈ ਜਾਵਰ ਨਾਲ ਲੜਾਂਗਾ। ਖੇਤਾਂ ਵਿੱਚ ਵਸਦੀ ਰੂਹ ਮੇਰੇ ਬਾਪ ਦੀ, ਜਿਹੜੀ ਮੈਨੂੰ ਪਲ ਪਲ ਅੰਗ ਸੰਗ ਜਾਪਦੀ। ਅੱਜ ਭਾਵੇਂ ਬਾਪੂ ਅੱਖੀਆਂ ਤੋਂ ਦੂਰ ਹੈ, ਪਰ ਖੇਤਾਂ ਵਿੱਚ ਡੁੱਲੇ ਉਹਦੇ ਪਸੀਨੇ ਦਾ ਸਰੂਰ ਹੈ। ਖੇਤਾਂ ਦੇ ਬੰਨੇ ਬੰਨੇ ਗੇੜਾ ਜਦ ਮੈਂ ਲਾਉਂਦਾ, ਸੱਚੀ ਮੁੱਚੀ ਬਾਪੂ ਮੈਨੂੰ ਆ ਕੇ ਸਮਝਾਉਂਦਾ। ਕਹਿੰਦਾ, ਮੇਰੇ ਖੇਤਾਂ ਦਾ ਤੂੰ ਰੱਖਣਾ ਧਿਆਨ ਹੈ, ਇਹਨਾਂ ਨਾਲ ਹੀ ਪੁੱਤਰਾ ਤੇਰੀ ਜੱਗ ਵਿੱਚ ਸ਼ਾਨ ਹੈ। ਵੇਖੀ ਕਿਤੇ ਇਹਨਾਂ ਉੱਤੇ ਕਾਬਜ਼ ਨਾ ਕੋਈ ਹੋ ਜਾਵੇ, ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਖੋ ਜਾਵੇ। ਇਹਨਾਂ ਪਿੱਛੇ ਲੜਦਾ ਰਿਹਾ ਮੈਂ ਸ਼ਰੀਕਾਂ ਨਾਲ, ਕੋਰਟ ਅਤੇ ਕਚਹਿਰੀਆਂ 'ਚ ਪੈਂਦੀਆਂ ਤਰੀਕਾਂ ਨਾਲ। ਕਿਸਾਨ ਦੀ ਕਿਸਾਨੀ ਨਾਲ ਹੁੰਦੀ ਗੂੜੀ ਮੁਹੱਬਤ ਏ, ਇਹਨਾਂ ਵਿੱਚ ਹੀ ਰੱਬ ਤੇਰਾ ਲਿਖਿਆ ਮੁਕੱਦਰ ਏ। ਘਾਟੇ ਨਫ਼ੇ ਸਾਰੇ ਮੈਂ ਜਿੰਦ 'ਤੇ ਸੀ ਕੱਟਦਾ, ਫਿਰ ਵੀ ਨਾ ਪਾਸਾ ਕਦੀ ਇਹਨਾਂ ਵੱਲੋਂ ਵੱਟਦਾ। ਇਹੋ ਤੇਰੀ ਜਿੰਦ ਅਤੇ ਇਹੋ ਤੇਰੀ ਜਾਨ ਏ, ਇਹਨਾਂ ਵਿੱਚ ਹੀ ਵੱਸਦਾ ਤੇਰਾ ਭਗਵਾਨ ਏ। ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸ਼੍ਰੀ ਬਾਪੂ ਸਮਝਾ ਗਿਆ, ਖੇਤਾਂ ਦੇ ਦਰਦ ਦੀ ਕਹਾਣੀ ਸੁਣਾ ਗਿਆ। ਬਨਾਰਸੀ ਦਾਸ ਖੇਤਾਂ ਵਿੱਚ ਹੱਲ ਸੀ ਚਲਾਉਂਦਾ, ਬਾਪੂ ਨਾਲ ਸੱਚੀ ਮੁੱਚੀ ਹੱਥ ਸੀ ਵਟਾਉਂਦਾ। ਇਹੋ ਮੇਰੇ ਬਚਪਨ ਦੀ ਅਸਲੀ ਕਮਾਈ ਏ, ਨਾਲ ਨਾਲ ਇਸ ਦੇ ਮੈਂ ਕੀਤੀ ਵੀ ਪੜ੍ਹਾਈ ਏ। ਪੜ੍ਹ ਲਿਖ ਜਦ ਫਿਰ ਅਧਿਆਪਕ ਜਾ ਲੱਗੇ ਸੀ, ਖੇਤਾਂ ਵਿੱਚ ਕਦੀ ਕਦੀ ਫਿਰ ਵੀ ਹੱਕ ਲੈਂਦੇ ਢੱਗੇ ਸੀ। ਰੱਤੇਵਾਲ ਪਿੰਡ ਵਿੱਚ ਆਉਣ ਕੇ ਪੜ੍ਹਾਇਆ ਏ, ਛੁੱਟੀ ਵਾਲੇ ਦਿਨ ਖੂਬ ਹੱਲ ਵੀ ਚਲਾਇਆ ਏ। ਇੰਨ ਵਿੰਨ ਸਾਰੀ ਉਹ ਕਹਾਣੀ ਮੈਂ ਸੁਣਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ, ਬਚਪਨ ਅਤੇ ਜਵਾਨੀ ਵਿੱਚ ਆਉਣ ਜੋ ਹੰਢਾਈਏ।
1: ਰੱਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਸ਼ਹਿਰ ਆ ਸੁਸ਼ਮਾ ਸੱਭਰਵਾਲ ਜੀ ਨੂੰ। ਸੁਸ਼ਮਾ ਸੱਭਰਵਾਲ ਜੀ ਸਾਡੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ।
4: ਤੇ ਉਹ ਵੀ ਕਿਸਾਨ ਸੰਘਰਸ਼ਾਂ ਨਾਲ ਜੁੜ ਕੇ ਆਪਣੀ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਆਏ ਨੇ ਆਪਣੀ ਕਵਿਤਾ ਰਾਹੀਂ। ਸੁਸ਼ਮਾ ਸੱਭਰਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਹਾਂਜੀ, ਮੈਂ ਹਰਵੰਤ ਸਿੰਘ ਜੀ ਦੁਆਬਾ ਰੇਡੀਓ ਸਟੇਸ਼ਨ ਦੇ ਜਿਹੜੇ ਚਲਾ ਰਹੇ ਹਾਂ, ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਅਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ। ਮੈਂ ਆਪਣੀ ਇੱਕ ਕਵਿਤਾ ਕਿਸਾਨਾਂ 'ਤੇ ਬਣਾਈ ਹੈ, ਲਿਖੀ ਹੈ। ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਰੇ ਲੋਕ ਕਿਸਾਨਾਂ ਦੇ ਨਾਲ ਹੈ, ਸਾਰਾ ਭਾਰਤ ਇੱਕ ਹੈ। ਇੱਥੋਂ ਤੱਕ ਕਿ ਪੜ੍ਹੇ ਲਿਖੇ ਬਾਹਰ ਦੇ ਲੋਕ ਵੀ ਕਿਸਾਨ ਪੱਕੀ ਹੁੰਗਾਰਾ ਭਰ ਰਹੇ ਹੈ। ਇਹ ਬਹੁਤ ਅੱਛੀ ਗੱਲ ਹੈ, ਚੰਗੀ ਗੱਲ ਹੈ, ਅਤੇ ਕਿਸਾਨਾਂ ਦੇ ਲਈ ਸਰਕਾਰਾਂ ਨੂੰ ਝੁਕਣਾ ਚਾਹੀਦਾ। ਇਹਦੇ ਬਾਰੇ 'ਚ ਮੈਂ ਆਪਣਾ ਹਮਦਰਦੀ ਭਰਿਆ ਇੱਕ ਨਜ਼ਰਾਨਾ ਭੇਟ ਕਰਨੀ ਹੈ ਕਵਿਤਾ ਵਿੱਚ। ਜਾਗੋ ਕਿਸਾਨ ਜਾਗੋ, ਜਾਗੋ ਕਿਸਾਨ ਜਾਗੋ, ਹੁਣ ਜਾਗਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਬਥੇਰੀਆਂ ਖੁਦਕਿਸ਼ੀਆਂ ਕੀਤੀਆਂ, ਹੁਣ ਜਿਉਣ ਦਾ ਵੇਲਾ ਆਇਆ। ਹਾਕਮ ਹੁਣ ਤੱਕ ਇਹਨਾਂ ਦਾ ਬਣਦਾ ਹੱਕ ਦੇ ਦਿਓ। ਹਾਕਮੋ ਹੁਣ ਹੱਕ ਇਹਨਾਂ ਦਾ ਬਣਦਾ ਇਹਨਾਂ ਨੂੰ ਦੇ ਦਿਓ। ਭੁਲੇਖੇ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਭੁਲੇਖੇ ਵਿੱਚ ਇਹਨਾਂ ਨੂੰ ਪਾ ਕੇ ਕਿਉਂ ਪਾਪ ਕਮਾਈ ਜਾਂਦੇ ਹੋ। ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਦਿਨ ਰਾਤ ਇਹ ਜਾਗਦਾ ਆਪਣਾ ਆਪਾ ਵਾਰਦਾ, ਖੂਨ ਪਸੀਨਾ ਬਹਾ ਕੇ ਸੰਸਾਰ ਦਾ ਪੇਟ ਪਾਲਦਾ, ਖੂਨ ਪਸੀਨਾ ਬਹਾ ਕੇ ਜੱਗ ਦਾ ਪੇਟ ਪਾਲਦਾ। ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਪੋਹ ਦੀ ਰਾਤ ਹੋਵੇ ਜਾਂ ਹਾੜ ਦਾ ਮਹੀਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ, ਜੇਠ ਦੀ ਗਰਮੀ ਤਪਦੀ 'ਚ ਵੀ ਇਹ ਸੌਂਦਾ ਕਦੇ ਨਾ। ਫਿਰ ਵੀ ਇਹ ਕਿਉਂ ਇਕੱਲਾ ਰੋ ਰੋ ਸਮਾਂ ਗੁਜ਼ਾਰਦਾ, ਆਪਣੀ ਮਿਹਨਤ ਦਾ ਫਲ ਇਹ ਕਿਉਂ ਨਹੀਂ ਹੰਢਾਵਦਾ, ਆਪਣੀ ਮਿਹਨਤ ਦਾ ਫਲ ਕਿਉਂ ਨਹੀਂ ਹੈ ਇਹ ਪਾਉਂਦਾ। ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ, ਕੁਰਸੀਆਂ ਦੇ ਮਾਲਕੋ ਕੁਝ ਕਿਸਾਨ ਦੀ ਖਬਰ ਸਾਰ ਲਵੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਇਹ ਜੱਗ ਦਾ ਅੰਨਦਾਤਾ ਹੈ, ਇਸਨੂੰ ਨਾ ਇਗਨੋਰ ਕਰੋ। ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਮੀਂਹ ਹਨੇਰੀ ਚੱਕੜ ਹਵਾਵਾਂ ਆਪਣੀ ਜਿਗਰੇ 'ਤੇ ਠਾਰਦਾ, ਛੱਤ ਚੁੰਦੀ ਪੈਰ ਨੰਗੇ ਹਿਰਦੇ 'ਤੇ ਸਬਰ ਗੁਜ਼ਾਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਛੱਪਣ ਭੋਜਨ ਸੰਸਾਰ ਨੂੰ ਦਿੰਦਾ ਖੁਦ ਭੁੱਖਾ ਇਹ ਮਰਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਬਾਰਡਰ 'ਤੇ ਘੱਲਦਾ, ਔਲਾਦ ਆਪਣੀ ਵੀ ਦੇਸ਼ ਦੀ ਖਾਤਰ ਇਹ ਬਾਰਡਰ 'ਤੇ ਘੱਲਦਾ। ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਮਿੱਟੀ ਨਾਲ ਮਿੱਟੀ ਹੋ ਕੇ ਬੰਜਰ ਧਰਤੀ ਸੋਨਾ ਉਗਾਉਂਦਾ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ, ਜਦ ਮੀਂਹ ਹਨੇਰੀ ਫਸਲ 'ਤੇ ਹਮਲਾ ਕਰੇ ਤਦ ਹੌਂਕੇ ਭਰਦਾ। ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਕੁਦਰਤ ਦੀ ਮਿਹਰ 'ਤੇ ਕਹਿਰ 'ਤੇ ਨਿਰਭਰ ਆਸ ਲਗਾਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ, ਉਮੀਦ ਦੇ ਦੀਵੇ ਬਲਦੇ ਬੁਝਦੇ ਪਾਣੀ ਵਿੱਚ ਗੁਆਉਂਦਾ। ਸਿਆਸਤਦਾਨੋਂ ਕਦਰ ਕਰੋ, ਸਿਆਸਤਦਾਨੋਂ ਕਦਰ ਕਰੋ, ਕਿਸਾਨਾਂ ਦੇ ਮਸਲੇ ਹੱਲ ਕਰੋ। ਔਰਤਾਂ ਜਾਗ ਪਈਆਂ ਹਨ, ਹੁਣ ਬੱਚਾ ਬੱਚਾ ਜਾਗ ਪਿਆ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ, ਮਸਲੇ ਹੱਲ ਕਰੋ ਹੁਣ ਵਧੀਕੀਆਂ ਨਾ ਸਹਿਣੀਆਂ। ਸਾਰਾ ਭਾਰਤ ਇੱਕ ਹੈ, ਕਿਉਂ ਵੈਰ ਕਮਾਉਂਦੇ ਸਿਆਸਤਦਾਨੋਂ, ਕਿਉਂ ਵੈਰ ਕਮਾਉਂਦੇ ਹੋ ਸਿਆਸਤਦਾਨੋਂ, ਜਗ ਸਾਰਾ ਹੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ, ਜਗ ਸਾਰਾ ਵੀ ਨਾਲ ਹੈ ਇਨਸਾਫ ਕਰੋ ਸਿਆਸਤਦਾਨੋਂ। ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਦਸ਼ਮੇਸ਼ ਦੇ ਚੇਲੇ ਹੁਣ ਜਾਗ ਪਏ ਨੇ, ਹੱਕਾਂ ਇਹਨਾਂ ਦੀ ਝੋਲੀ ਭਰਨੇ ਪੈਣੇ, ਹੱਕ ਇਹਨਾਂ ਦੀ ਝੋਲੀ ਭਰਨੇ ਪੈਣੇ। ਜੈ ਜਵਾਨ ਜੈ ਕਿਸਾਨ।
4: ਸੱਭਰਵਾਲ ਜੀ ਤੋਂ ਬਾਅਦ ਹੁਣ ਮੈਂ ਫਿਰੋਜ਼ਪੁਰ ਵਾਸਦੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ ਸੱਦਾ ਦੇਣ ਜਾ ਰਿਹਾ। ਕਮਲਦਾਸ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਉਹਨਾਂ ਦੀ ਕਿਸਾਨ ਘੋਲਣਾ ਹਮਾਇਤ ਬਾੜੀ 'ਤੇ ਨਹੀਂ ਹੈ, ਪਰ ਫਿਰ ਵੀ ਅਸੀਂ ਉਹਨਾਂ ਦੀ ਰਚਨਾ ਜਿਹੜੀ ਆ ਇਸ ਕਵੀ ਦਰਬਾਰ ਦੇ ਵਿੱਚ ਲਾਉਣ ਦੀ ਗੁਸਤਾਖੀ ਕਰ ਰਹੇ ਹਾਂ। ਅਤੇ ਕਮਲ ਦਾਸ ਜੀ ਬਹੁਤ ਵਧੀਆ ਆਵਾਜ਼ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
6: ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਇਹ ਜੀਵਨ ਭਲਾ ਹੈ ਯੇ ਕਿਸ ਕਾਮ ਕਾ। ਤੂੰ ਸਹਾਰਾ ਅਗਰ ਨਾ ਕਿਸੇ ਕਾ ਬਣਾ ਤੋ ਯੇ ਜੀਵਨ ਤੇਰਾ ਹੈ ਯੇ ਬਸ ਨਾਮ ਕਾ। ਆਦਮੀ ਤੂੰ ਅਗਰ ਆਦਮੀ ਨਾ ਬਣਾ ਤੋ ਯੇ ਜੀਵਨ ਭਲਾ ਹੈ ਯੇ ਕਿਸ ਕਾਮ ਕਾ।

ये जीवन भला है ये किस काम का, जिंदगी के लिए जैसे जल और पवन,

0: ਦਾਸ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਫਰੀਦਕੋਟ ਵਸਦੀ ਸਾਡੀ ਸ਼ਹਿਰ ਹੈ ਸੁਖਵਿੰਦਰ ਕੌਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਸੁਖਵਿੰਦਰ ਕੌਰ ਜੀ ਇਸ ਵਾਰ ਸਾਡੇ ਕਵੀ ਦਰਬਾਰ ਦੇ ਵਿੱਚ ਜਦੋਂ ਆ ਰਹੇ ਨੇ ਉਹ ਬਠਿੰਡਾ ਦੇ ਸ਼ਾਇਰ ਕੁਲਦੀਪ ਸਿੰਘ ਬੰਗੀ ਜੀ ਦੀ ਇਹ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਸੁਖਵਿੰਦਰ ਕੌਰ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਮੈਂ ਸੁਖਵਿੰਦਰ ਕੌਰ ਫਰੀਦਕੋਟ, ਆਪ ਜੀ ਦੀ ਨਜ਼ਰ। ਮਾਲਵੇ ਦੀ ਸ਼ਾਨ, ਬਠਿੰਡੇ ਜ਼ਿਲ੍ਹੇ ਦਾ ਮਾਣ। ਕੁਲਦੀਪ ਸਿੰਘ ਬੰਗੀ, ਜੋ ਪੇਸ਼ੇ ਵਜੋਂ ਇੱਕ ਅਧਿਆਪਕ ਨੇ, ਉਹਨਾਂ ਦੀ ਲਿਖੀ ਹੋਈ ਗਜ਼ਲ ਆਪ ਜੀ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ। ਇੱਕ ਵਾਰੀ ਜੇ ਝੂਠਾ ਹੀ ਤੂੰ ਦੇ ਜਾਂਦਾ ਤੇਰੇ ਵਾਸਿਕ ਦੇ

ਏਦਾਂ ਪੀੜ ਜੁਦਾਈ ਦਾ ਫਿਰ ਹੁੰਦਾ ਨਾ ਅਹਿਸਾਸ ਕਦੇ। ਸੁੱਚੀ ਮੋਤੀ ਵਾਰੀ ਗਾਰਿਸ਼ਤਾ ਪਲ ਪਰ ਵਿੱਚ ਹੀ ਤੋੜ ਗਿਆ। ਬਣਦਾ ਸੀ ਹਮਸਾਇਆ ਮੇਰਾ ਕਹਿੰਦਾ ਸੀ ਜੋ ਖਾਸ ਕਦੇ।

चार चुफेरे ढूंढे जावा, सुन मेरी हरदास कदे।

ਸਾਗਰ ਦੇ ਵਿੱਚ ਤਾਰੇ ਹਿਲਾਵਾਂ, ਚਾਹੇ ਡੁੱਬ ਕੇ ਗੰਗਾ ਦੀ ਜੋ ਮੇਰੇ

0: ਸਕਦੇ। ਥੈਂਕ ਯੂ।
1: ਸੁਖਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਵਸਦੇ ਸਾਡੇ ਸ਼ਾਇਰ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੀਆਂ ਕਾਮੇ ਪਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਇਸ ਵਿਸ਼ੇਸ਼ ਸੱਦੇ ਦੇ ਉੱਤੇ ਕਿਸਾਨੀ ਸੰਘਰਸ਼ ਨਾਲ ਜੁੜ ਕੇ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਹਰਭਜਨ ਸਿੰਘ ਅਪਾਸ਼ਿਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ।
2: ਸ਼ੁਕਰੀਆ ਯਾਦ ਸਾਹਿਬ, ਮੇਰੀ ਅੱਜ ਦੀ ਕਵਿਤਾ ਦੇਸ਼ ਦੇ ਕਿਸਾਨਾਂ ਨੂੰ ਸਮਰਪਿਤ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਕਾਰ ਤੇ ਆਗ ਅੰਨਦਾਤਾ ਸੜਕਾਂ ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ, ਮੁਣਕਾ ਬਹਾ ਕੇ ਮਿੱਟੀ 'ਚੋਂ ਸੋਨਾ ਉਗਾਇਆ ਹੈ। ਆਈ ਕ੍ਰਾਂਤੀ ਹਰਾ ਇਨਕਲਾਬ ਲਿਆਇਆ ਹੈ, ਭਰ ਦਿੱਤੇ ਅੰਨ ਭੰਡਾਰ ਆਤਮ ਨਿਰਭਰ ਬਣਾਇਆ ਹੈ। ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਅੱਜ ਅੰਨਦਾਤਾ ਲਾਚਾਰ ਹੋ ਗਿਆ ਹੈ, ਕਾਲੇ ਕਾਨੂੰਨਾਂ ਦਾ ਸ਼ਿਕਾਰ ਹੋ ਗਿਆ ਹੈ। ਨਿੰਦਨੀ ਨਿਰਦੇਈ ਸਰਕਾਰੀ ਵਿਵਹਾਰ ਹੋ ਗਿਆ ਹੈ। ਲਾਠੀਆਂ ਬੁਛਾਰਾਂ ਕੁੱਟਮਾਰ ਅਤਿਆਚਾਰ ਹੋ ਗਿਆ ਹੈ। ਪੂੰਜੀਆਂ ਪਤੀਆਂ ਲਈ ਡਾਢਾ ਪਿਆਰ ਹੋ ਗਿਆ ਹੈ। ਨਿਰਾ ਅਹੰਗ ਹੋਂਦ ਖਾਤਰ ਪੇਚਾ ਫਸਾਇਆ ਹੈ। ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਨ ਦਾ ਜਾਇਆ ਹੈ। ਦੇਸ਼ ਦੇ ਕਿਸਾਨਾਂ ਨੂੰ ਇੱਧਰ ਉੱਧਰ ਨਾ ਭਟਕਾਵੋ, ਬਿਨਾਂ ਕਾਰਨ ਬੇਲੋੜੀ ਬੈਠਕਾਂ ਨਾ ਲਮਕਾਵੋ। ਦੇਸ਼ ਭਗਤਾਂ 'ਤੇ ਦੇਸ਼ ਧਰੋਹੀ ਲੇਬਲ ਨਾ ਲਾਵੋ, ਐਵੇਂ ਕਿਸਾਨ ਏਕਤਾ ਨਾ ਅਜ਼ਮਾਵੋ। ਕਿਸਾਨੀ ਕਰਦੇ ਕਿਸਾਨਾਂ ਦਾ ਨਾ ਧਿਆਨ ਵਟਾਵੋ, ਦੂਰ ਕਰੋ ਸਭ ਸੰਸੇ ਸ਼ੰਕਿਆਂ 'ਚੋਂ ਨਾ ਫਸਾਵੋ। ਦੇਸ਼ ਭਗਤਾਂ ਨੂੰ ਭੰਬਲ ਭੂਸਿਆਂ 'ਚੋਂ ਪਾਇਆ ਹੈ, ਘਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ। ਯਤਨ ਹੋ ਰਿਹਾ ਹੈ ਕਿਸਾਨ ਏਕਤਾ ਤੋੜਨ ਦਾ, ਹੱਕ ਦੀ ਲੜਾਈ ਦਾ ਰੁੱਖ ਮੋੜਨ ਦਾ, ਸਮਾਜਿਕ ਵਿਰੋਧੀ ਤੱਤਾਂ ਨੂੰ ਸਫਾਂ 'ਚ ਜੋੜਨ ਦਾ, ਨਿਰੋਲ ਕਿਸਾਨ ਅੰਦੋਲਨ ਨੂੰ ਪ੍ਰਾਂਤਾਂ ਖਿੱਤਿਆਂ 'ਚ ਫੋੜਨ ਦਾ। ਸਿਆਣੇ ਕਿਸਾਨਾਂ ਨੇ ਸਤਰਕਤਾ ਸਾਵਧਾਨੀ ਨੂੰ ਅਪਣਾਇਆ ਹੈ, ਕਾਰ ਤਿਆਗ ਅੰਨਦਾਤਾ ਸੜਕਾਂ 'ਤੇ ਆਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ, ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ।
1: ਰੇਡੀਓ ਦੇ ਪਿਆਰੇ ਸਰੋਤਿਓ, ਹਰਭਜਨ ਸਿੰਘ ਅਪਾਸ਼ਿਕ ਜੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਕਵੀ ਦਰਬਾਰ ਦੇ ਅੰਤ ਦੇ ਵਿੱਚ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗੀਤਕਾਰ ਸ਼ਾਇਰ

0: Cabinets LTD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parach 604-377-1092 British Columbia Bestwood Kitchen Cabinets LTD
1: Washington Freight Service Seattle ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355596 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਅਤੇ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਇੱਕ ਵਾਰੀ ਫਿਰ ਤੋਂ ਦੁਆਬਾ ਰੇਡੀਓ ਦੇ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਅਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਜੁੜ ਚੁੱਕੇ ਹਾਂ ਬੁੱਧਵਾਰ ਵਾਲਾ ਦਿਨ ਹੈ ਅਤੇ ਅੱਜ ਦਾ ਮੁੱਦਾ ਹੈਗਾ ਦਾਨ ਪੁੰਨ ਚੈਰਿਟੀ ਇਹਦਾ ਮਕਸਦ ਅਤੇ ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਅਤੇ ਅੱਜ ਦੇ ਵਿਚਾਰ ਦੀ ਬਾਤ ਪਾਵਾਂਗੇ ਅਤੇ ਉਸ ਤੋਂ ਪਹਿਲਾਂ ਬਾਅਦ ਦੇ ਵਿੱਚ ਫਿਰ ਸ਼ੰਮੀ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਅਤੇ ਆਖਰ ਦੇ ਵਿੱਚ ਤੁਹਾਡੇ ਨਾਲ ਫਿਰ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਜਿਹੜੀਆਂ ਨੇ ਉਹਨਾਂ ਦੀ ਸਾਂਝ ਜਿਹੜੀ ਪਾਵਾਂਗੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ +358449761 ਬਾਅਦ ਸਟੂਡੀਓ ਦਾ ਨੰਬਰ ਹੈ ਅਤੇ ਵਟਸਐਪ ਕਾਲ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਜੁੜ ਸਕਦੇ ਹੋ ਦੁਨੀਆ ਦੇ ਬਾਹਰੋਂ ਵੀ ਚੰਦ ਤੋਂ ਵੀ ਜੁੜ ਸਕਦੇ ਹੋ ਜੇਕਰ ਉੱਥੇ ਬੈਠੇ ਸੁਣਦੇ ਹੋ ਤਾਂ ਗੱਲਾਂ ਬਾਤਾਂ ਕਰਾਂਗੇ ਸਾਰੀਆਂ ਹੀ ਰਲ ਮਿਲ ਕੇ ਵਿਚਾਰ ਵਟਾਂਦਰਾ ਹੋਵੇਗਾ ਅਤੇ ਸਭ ਤੋਂ ਪਹਿਲਾਂ ਸਮਾਂ ਅਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਹੋ ਗਏ ਨੇ ਮੌਸਮ ਬੜਾ ਸੁਹਾਵਣਾ ਹੋਇਆ ਨਾ ਠੰਡ ਨੇ ਨਾ ਗਰਮੀ ਵਿੱਚ ਵਿੱਚ ਮੀਂਹ ਪੈ ਜਾਂਦਾ ਅਤੇ ਵਿੱਚ ਵਿੱਚ ਧੁੱਪ ਨਿਕਲ ਆਉਂਦੀ ਹੈ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਗਰੀਨਰੀ ਜਿਹੜੀ ਹੈ ਛਾਈ ਪਈ ਹੈ ਅਤੇ ਫਸਲਾਂ ਜਿਹੜੀਆਂ ਨੇ ਉਹ ਵੀ ਲਹਿਰਾਉਣ ਲੱਗ ਪਈਆਂ ਨੇ ਅਤੇ ਇਸ ਦੇ ਨਾਲ ਹੀ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਵੱਲ ਨੂੰ ਚੱਲਾਂਗੇ ਅਤੇ ਉਮੀਦ ਕਰਦੇ ਹਾਂ ਨਾਲ ਨਾਲ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਬਾਕੀ ਤੁਸੀਂ ਥੱਲੇ ਕਮੈਂਟ ਕਰਕੇ ਜ਼ਰੂਰ ਦਰੁਸਤ ਕਰਾ ਦਿਓ ਤਾਂ ਕਿ ਪ੍ਰੋਗਰਾਮ ਦਾ ਆਗਾਜ਼ ਆਪਾਂ ਤਸੱਲੀ ਦੇ ਨਾਲ ਕੀਤਾ ਜਾ ਸਕੇ ਅਤੇ ਇਸ ਦੇ ਨਾਲ ਹੀ ਫਿਨਲੈਂਡ ਦੇ ਵਿੱਚ ਸਮਾਂ ਅਤੇ ਸਥਿਤੀ ਤੁਹਾਨੂੰ ਦੱਸ ਹੀ ਦਿੱਤੀ ਹੈ ਅਤੇ ਮੌਸਮ ਦੇ ਬਾਰੇ ਭਾਰਤ ਦੇ ਵਿੱਚ ਰਾਤ ਦੇ ਇਸ ਵਕਤ 9:37 ਦਾ ਸਮਾਂ ਹੋ ਚੁੱਕਿਆ ਹੈ ਇਸ ਦੇ ਨਾਲ ਹੀ UK ਦੇ ਵਿੱਚ ਸ਼ਾਮ ਦੇ 5:07 ਹੋ ਗਏ ਨੇ ਅਤੇ ਕੈਲੀਫੋਰਨੀਆ ਅਤੇ ਵੈਨਕੂਵਰ ਦੇ ਵਿੱਚ ਇਸ ਵਕਤ 9:07 ਸਵੇਰ ਦਾ ਸਮਾਂ ਹੈ ਅਤੇ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਜਿਹੜੀ ਹੈ ਨਵੀਂ ਸਵੇਰ ਸ਼ੁਰੂ ਹੋ ਚੁੱਕੀ ਹੈ ਕੈਨੇਡਾ ਅਮੈਰੀਕਾ ਦੇ ਵਿੱਚ ਜਿਹੜੇ ਇਹ ਮੈਚ ਖੇਡੇ ਜਾ ਰਹੇ ਨੇ ਅਤੇ ਇਸੇ ਤਰ੍ਹਾਂ ਹੀ ਉਹਦਾ ਵੀ ਅੱਗੇ ਜਾ ਕੇ ਵਾਰਤਾਲਾਪ ਜ਼ਰੂਰ ਸਾਂਝੀ ਕਰਾਂਗੇ ਜੋ ਨਵੀਂ ਅਪਡੇਟ ਹੈ ਵੈਸੇ ਫਰਾਂਸ ਨੇ ਕਾਫੀ ਜ਼ੋਰ ਲੱਗਿਆ ਪਹਿਲਾਂ ਫਰਾਂਸ ਦਾ ਜਿਹੜਾ ਸੀਗਾ ਆਪਣੇ ਕੱਲ੍ਹ ਸੈਨੇਗਲ ਟੀਮ ਦੇ ਨਾਲ ਅਤੇ ਉਹਦੇ ਵਿੱਚ ਕਾਫੀ ਜਿਹੜਾ ਲੱਗਦਾ ਸੀਗਾ ਕਿ ਫਰਾਂਸ ਜਿਹੜਾ ਜਿੱਤ ਨਹੀਂ ਪਾਏਗਾ ਪਰ ਆਖਰ ਦੇ ਵਿੱਚ ਕਿਤੇ ਨਾ ਕਿਤੇ 3-1 ਦੇ ਨਾਲ ਗੋਲ ਜਿਹੜੇ ਨੇ ਸੈਨੇਗਲ ਜਿਹੜੇ ਕਾਫੀ ਵਧੀਆ ਨੌਜਵਾਨ ਮੁੰਡੇ ਬੜੇ ਤੇਜ਼ ਤਰਾਰ ਸਨ ਅਤੇ ਉਹਨਾਂ ਨੇ ਗੋਲ ਜਿਹੜੇ ਕੀਤੇ ਇੱਕ ਅੱਧਾ ਗੋਲ ਕੀਤਾ 18 ਸਾਲ ਦਾ ਜਿਹੜਾ ਮੁੰਡਾ ਨਵਾਂ ਪਾਇਆ ਚੇਂਜ ਕਰਕੇ ਅਤੇ ਆਖਰ ਦੇ ਵਿੱਚ ਉਹਨੇ ਇੱਕ ਗੋਲ ਦਾਗਿਆ ਅਤੇ ਇਸੇ ਤਰ੍ਹਾਂ ਦੋਸਤੋ ਨਾਲ ਦੀ ਨਾਲ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਅਤੇ ਗੱਲਾਂ ਬਾਤਾਂ ਕਰਦੇ ਹਾਂ ਫਿਰ ਅੱਜ ਦੇ ਵਿਸ਼ੇ ਦੇ ਨਾਲ ਜੁੜੀਆਂ ਹੋਈਆਂ ਅਤੇ ਅੱਜ ਦੇ ਵਿਚਾਰ 17 June 2026 ਦਾ ਦਿਹਾੜਾ ਅਤੇ ਬੁੱਧਵਾਰ ਵਾਲਾ ਦਿਨ ਹੈ। ਖੂਨਦਾਨ ਮਹਾਂਦਾਨ ਹੈ, ਪਰ ਇਹਦੇ ਜਿਹੜੇ ਨੇ ਦੋ ਮਿੱਠੇ ਬੋਲ ਬੋਲਣ ਦੇ ਨਾਲ ਕਿਸੇ ਦਾ ਖੂਨ ਵੱਧ ਜਾਵੇ ਤਾਂ ਉਹ ਵੀ ਇੱਕ ਤਰ੍ਹਾਂ ਦੇ ਨਾਲ ਖੂਨਦਾਨ ਹੀ ਹੋ ਜਾਂਦਾ ਹੈ ਕਹਿੰਦੇ, ਜਾਣੀ ਕਿ ਚਿਹਰੇ ਦੇ ਉੱਤੇ ਮੁਸਕਾਨ ਲਿਆ ਦਿੱਤੀ ਜਾਵੇ ਤਾਂ। ਅੱਜ ਦੇ ਦਿਹਾੜੇ ਦੇ ਉੱਤੇ 17 June 1799 ਨੂੰ ਜਦੋਂ ਯਾਦ ਕਰਦੇ ਹਾਂ ਤਾਂ ਕੁਝ ਕਮੈਂਟ ਦੋਸਤਾਂ ਦੇ ਆ ਰਹੇ ਨੇ, ਬਾਕੀ ਉਮੀਦ ਕਰਦੇ ਹਾਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੋਵੇਗਾ। ਅਤੇ ਹਾਂਜੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ ਜੀ। ਅਤੇ ਇਸਦੇ ਨਾਲ ਹੀ 1799 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ 17 ਤਰੀਕ ਨੂੰ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਸਾਮਰਾਜ ਦੇ ਵਿੱਚ ਇਟਲੀ ਨੂੰ ਮਿਲਾਇਆ ਸੀ, ਜਾਣੀ ਕਿ ਇਕੱਠਾ ਕਰ ਲਿਆ ਸੀ। ਅਤੇ 1950 ਦੇ ਵਿੱਚ ਸ਼ਿਕਾਗੋ ਅਮੈਰੀਕਾ ਦੇ ਵਿੱਚ ਸਰਜਨ ਰਿਚਾਰਡ ਲਾਲਜ਼ ਨੇ ਗੁਰਦਾ ਬਦਲੀ ਦਾ ਜਿਹੜਾ ਸੀ ਪਹਿਲਾ ਕਾਮਯਾਬੀ ਓਪਰੇਸ਼ਨ ਕਰ ਲਿਆ ਸੀ। 1963 ਦੇ ਵਿੱਚ ਅਮੈਰੀਕਾ ਦੀ ਸੁਪਰੀਮ ਕੋਰਟ ਨੇ ਸਕੂਲਾਂ ਦੇ ਵਿੱਚ ਲਾਰਡਸ ਪ੍ਰੇਅਰ ਜਿਹੜੀ ਹੈ ਉਹਦੇ ਉੱਤੇ ਬਾਈਬਲ ਦੀ ਲਾਜ਼ਮੀ ਪੜ੍ਹਾਈ ਦੇ ਉੱਤੇ ਪਾਬੰਦੀ ਲਾਈ ਸੀ। ਅਤੇ 1967 ਦੇ ਵਿੱਚ ਚੀਨ ਨੇ ਪਹਿਲਾ ਹਾਈਡਰੋਜਨ ਧਮਾਕਾ ਕੀਤਾ। ਅਤੇ 2013 ਦੇ ਵਿੱਚ ਉੱਤਰਾਖੰਡ ਦੇ ਕੇਦਾਰਨਾਥ ਦੇ ਵਿੱਚ ਤੂਫਾਨ ਅਤੇ ਹੜ੍ਹਾਂ ਦੇ ਕਾਰਨ ਭਾਰੀ ਜਾਨੀ ਅਤੇ ਮਾਲੀ ਤਬਾਹੀ ਜਿਹੜੀ ਮਚੀ ਸੀ। ਖੂਨਦਾਨ ਦੀ ਦੋਸਤੋ ਗੱਲ ਕੀਤੀ ਹੈ, ਜਿੱਥੇ ਜੈਨ ਦੇ ਵਿੱਚ ਸ਼ੰਮੀ ਜੀ ਦੇ ਨਾਲ ਇਹ ਜਿਹੜਾ ਸ਼ੰਮੀ ਜੀ ਨੇ ਵੈਸੇ ਇਹ ਮੁੱਦਾ ਸੁਲਝਾਇਆ ਅਤੇ ਇਹਦੇ ਉੱਤੇ ਗੱਲਬਾਤ ਚਰਚਾ ਹੋਣੀ ਚਾਹੀਦੀ ਹੈ। ਇਸਦੇ ਚੰਗੇ ਪਹਿਲੂਆਂ ਨੂੰ ਵੀ ਪਛਾਣਨ ਦੀ ਜ਼ਰੂਰਤ ਹੈ ਅਤੇ ਮਾੜੇ ਪਹਿਲੂਆਂ ਤੋਂ ਬਚਣ ਦੀ ਜ਼ਰੂਰਤ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਹੈ, ਕੀ ਨਹੀਂ ਖਾਣਾ ਚਾਹੀਦਾ ਤਾਂ ਕਿ ਕਮਜ਼ੋਰੀ ਮਹਿਸੂਸ ਨਾ ਹੋਵੇ। ਕਈਆਂ ਨੂੰ ਇਹ ਡਰ ਰਹਿੰਦਾ ਯਾਰ ਕਿਤੇ ਖੂਨ ਕਢਵਾ ਲਿਆ ਤਾਂ ਦੇ ਦਿੱਤਾ ਦਾਨ ਕਰ ਦਿੱਤਾ ਤਾਂ ਕਿਤੇ ਮੇਰਾ ਹੀ ਖੂਨ ਨਾ ਮਤਲਬ ਕਿ ਘੱਟ ਜਾਵੇ ਕਿਤੇ। ਅਤੇ ਖੂਨ ਜਿਹੜਾ ਭਾਈ 24 ਘੰਟਿਆਂ ਦੇ ਵਿੱਚ ਜਿੰਨਾ ਤੁਸੀਂ ਖੂਨ ਦਾਨ ਕੀਤਾ ਉਹ ਤਕਰੀਬਨ ਪੂਰਾ ਹੋ ਜਾਂਦਾ ਹੈ 24 ਤੋਂ 48 ਘੰਟੇ ਦੇ ਵਿੱਚ। ਇਹਦੇ ਵਿੱਚ ਡਰਨ ਦੀ ਜ਼ਰੂਰਤ ਨਹੀਂ ਹੈ। ਅਤੇ ਖੂਨਦਾਨ ਕਰਨ ਤੋਂ ਬਾਅਦ ਕੁਝ ਲੋਕ ਜਿਹੜੇ ਨੇ ਚੱਕਰ ਆਉਣ, ਥਕਾਵਟ, ਅਨੀਮੀਆ ਜਾਂ ਕਮਜ਼ੋਰੀ ਮਹਿਸੂਸ ਕਰਦੇ ਨੇ। ਅਜਿਹੀ ਸਥਿਤੀ ਦੇ ਵਿੱਚ ਖੂਨਦਾਨ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਸਿਹਤਮੰਦ ਭੋਜਨ ਖਾਣਾ ਯਕੀਨੀ ਬਣਾਉਣਾ, ਇਹਦੇ ਬਾਰੇ ਜਦੋਂ ਗੱਲਬਾਤ ਕਰਦੇ ਹਾਂ, ਜਾਗਰੂਕਤਾ ਜਦੋਂ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਪਣੇ ਆਪ ਦੇ ਵਿੱਚ ਲਿਆਉਣ ਦੀ ਗੱਲ ਕਰਦੇ ਹਾਂ, ਖੂਨਦਾਨ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਸਿਹਤਮੰਦ ਭੋਜਨ ਖਾਣਾ ਯਕੀਨੀ ਜਿਹੜਾ ਹੋਣਾ ਚਾਹੀਦਾ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ ਖਾਣਾ ਚਾਹੀਦਾ ਤਾਂ ਜੋ ਤੁਹਾਨੂੰ ਸਰੀਰਕ ਕਮਜ਼ੋਰੀ ਜਾਂ ਚੱਕਰ ਆਉਣ ਦੀ ਸਮੱਸਿਆ ਨਾ ਹੋਵੇ। ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਦਾਨ ਕਰਨ ਤੋਂ ਪਹਿਲਾਂ ਖੂਨ ਨੂੰ ਪਹਿਲਾਂ ਅਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਹਾਈਡਰੇਟ ਰੱਖੋ, ਜਾਣੀ ਕਿ ਪਾਣੀ ਜਿਹੜਾ ਪੀਣਾ ਜਾਂ ਨਹੀਂ ਪੀਣਾ ਉਹਦੇ ਉੱਤੇ ਪਰਹੇਜ਼ ਕਰਨਾ ਹੈ। ਖੂਬ ਪਾਣੀ ਪੀਓ, ਜਾਣੀ ਆਪਣੇ ਆਪ ਨੂੰ ਹਾਈਡਰੇਟ ਨਾ ਕਰੋ ਅਤੇ ਪਾਣੀ ਦੀ ਜਿਹੜਾ ਇਸਤੇਮਾਲ ਹੈ ਵੱਧ ਤੋਂ ਵੱਧ ਕਰੋ, ਕਿਉਂਕਿ ਅੱਧਾ ਖੂਨ ਪਾਣੀ ਦੇ ਨਾਲ ਬਣਿਆ ਹੁੰਦਾ ਹੈ। ਇਸ ਤੋਂ ਇਲਾਵਾ ਆਇਰਨ ਦਾ ਜਿਹੜਾ ਜ਼ਿਆਦਾ ਸੇਵਨ ਕਰੋ ਅਤੇ ਕਿਉਂਕਿ ਖੂਨ ਦੇਣ ਤੋਂ ਬਾਅਦ ਸਰੀਰ ਦੇ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ। ਸਰੀਰ ਦੇ ਵਿੱਚ ਆਇਰਨ ਦਾ ਪੱਧਰ ਘੱਟ ਹੋਣ ਦੇ ਕਾਰਨ ਥਕਾਵਟ ਮਹਿਸੂਸ ਕੀਤੀ ਜਾ ਸਕਦੀ ਹੈ। ਆਇਰਨ ਬਹੁਤ ਮਹੱਤਵਪੂਰਨ ਜਿਹੜਾ ਖਣਿਜ ਹੈ ਸਾਡੇ ਸਰੀਰ ਦੇ ਵਿੱਚ, ਅਤੇ ਵੈਸੇ ਤਾਂ ਦੁਨੀਆ ਦੇ ਵਿੱਚ ਵੀ ਲੋਹਾ ਜਿਹੜਾ ਉਹਨੂੰ ਮਤਲਬ ਕਿ ਆਪਾਂ ਚਲੋ ਅਸਲੀ ਸਿੱਧਾ ਲੋਹਾ ਤਾਂ ਨਹੀਂ ਖਾ ਸਕਦੇ, ਪਰ ਜਿਹੜਾ ਦੁਨੀਆਦਾਰੀ ਦੇ ਵਿੱਚ ਸਟੀਲ ਮਾਰਕੀਟ ਹੈ ਜਾਂ ਲੋਹੇ ਦੀ ਮਾਰਕੀਟ ਹੈ ਉਹਨੇ ਤਾਂ ਅੰਬਰਾਂ ਨੂੰ ਛੂਹੇ ਨੇ, ਆਪਣਾ ਸਾਰਾ ਕੁਝ ਹੱਥ ਲਾਏ ਹੋਏ ਨੇ। ਅਤੇ ਆਪਾਂ ਆਪਣੇ ਸਰੀਰ ਦੇ ਜਿਹੜਾ ਆਇਰਨ ਦੀ ਗੱਲ ਕਰਦੇ ਹਾਂ, ਜਿਹਦੀ ਵਰਤੋਂ ਸਰੀਰ ਹੀਮੋਗਲੋਬਿਨ ਬਣਾਉਣ ਦੇ ਲਈ ਕਰਦਾ ਹੈ। ਹੀਮੋਗਲੋਬਿਨ ਤੁਹਾਡੇ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਲੈ ਕੇ ਜਾਣ ਦੇ ਲਈ ਜਿਹੜਾ ਜ਼ਿੰਮੇਵਾਰ ਹੈ ਸਹਾਈ ਹੁੰਦਾ ਹੈ। ਹੀਮੋਗਲੋਬਿਨ ਫੇਫੜਿਆਂ ਤੋਂ ਤੁਹਾਡੇ ਬਾਕੀ ਸਰੀਰ ਤੱਕ ਆਕਸੀਜਨ ਪਹੁੰਚਾਉਣ ਦੇ ਲਈ ਜ਼ਿੰਮੇਵਾਰੀ ਲੈਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਤੁਸੀਂ ਆਇਰਨ ਦੇ ਨਾਲ ਭਰਪੂਰ ਭੋਜਨ ਜਿਵੇਂ ਕਿ ਚਿਕਨ, ਆਂਡਾ, ਮੱਛੀ, ਸਮੁੰਦਰੀ ਮੱਛੀ ਜਿਵੇਂ ਕਿ ਟੁਨਾ ਫਿਸ਼ ਜਿਹੜੀ ਹੈ, ਜੈਪਨੀਜ਼ ਫਿਸ਼ ਆ ਕਾਫੀ ਮਸ਼ਹੂਰ ਹੈ, ਝੀਂਗਾ, ਕੇਕੜੇ ਹੋ ਗਏ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਹਰੀਆਂ ਪੱਤੇਦਾਰ ਸਬਜ਼ੀਆਂ, ਸ਼ੱਕਰਗੰਤੀ, ਬੀਨਸ, ਚੁਕੰਦਰ, ਬਰੋਕਲੀ, ਸਾਗ ਖਾ ਸਕਦੇ ਹੋ, ਜਾਣੀ ਕਿ ਸੁਪਰ ਫੂਡ ਜਿਹੜੇ ਨੇ ਉਹਨਾਂ ਦੀ ਜੜੀ ਹੈ ਇਸਤੇਮਾਲ ਜ਼ਿਆਦਾ ਕਰਨੀ ਹੈ। ਕਈ ਫਲਾਂ ਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੁੰਦਾ ਹੈ ਅਤੇ ਇਸਦੇ ਲਈ ਤੁਸੀਂ ਨਿੰਬੂ ਜਾਤੀ ਜਿਹੜੀ ਹੈ ਜਾਂ ਪ੍ਰਜਾਤੀ ਜਿਹੜੀ ਹੈ ਫਲ ਅਤੇ ਇਸਦਾ ਜਿਹੜਾ ਜੂਸ ਹੈ ਕੀਵੀ, ਅਨਾਨਾਸ, ਅੰਬ, ਪਪੀਤਾ, ਸਟ੍ਰੋਬਰੀ, ਬਲੂਬੇਰੀ, ਕ੍ਰੈਨਬੇਰੀ, ਕੈਟਲੋਪ, ਟਮਾਟਰ, ਤਰਬੂਜ ਆਦਿ ਜਿਹੜੇ ਖਾ ਸਕਦੇ ਹੋ। ਇਹ ਭਾਈ ਇਹਦਾ ਮਤਲਬ ਇਹ ਨੀਗਾ ਵੀ ਤੁਸੀਂ ਅੱਜ ਖੂਨਦਾਨ ਕਰਕੇ ਆਏ ਹੋ ਅਤੇ ਆ ਕੇ ਤੁਸੀਂ ਇਹ ਚੀਜ਼ਾਂ ਖਾਣ ਲੱਗ ਗਏ ਸ਼ਕਲੀਆਂ ਅਤੇ ਤੁਹਾਡਾ ਸਾਰੇ ਵਿਟਾਮਿਨ ਜਾਂ ਹੋਰ ਸਾਰੀਆਂ ਜਿਹੜੀਆਂ ਆਇਰਨ ਆ ਹੋਰ ਜਿਹੜੀਆਂ ਜ਼ਰੂਰਤਾਂ ਨੇ ਸੀ ਵਿਟਾਮਿਨ ਡੀ ਵਿਟਾਮਿਨ ਉਹ ਪੂਰਾ ਹੋ ਜਾਏਗਾ। ਇਹ ਲਗਾਤਾਰਤਾ ਦੇ ਵਿੱਚ ਮਤਲਬ ਕਿ ਖਾਣਾ ਘੱਟੋ ਘੱਟ 6 ਮਹੀਨੇ ਸਾਲ ਲਗਾਤਾਰਤਾ ਦੇ ਵਿੱਚ ਤਾਂ ਉਹ ਜਿਹੜੀ ਉਹ ਤੁਹਾਡੇ ਤੱਥ ਆਉਂਦੇ ਹੈ। ਇਹ ਨਹੀਂ ਕਿ ਡਾਕਟਰ ਕਹਿੰਦਾ ਭਾਈ ਜਦੋਂ ਬਿਮਾਰ ਹੋ ਜਾਂਦੇ ਹੋ ਡਾਕਟਰ ਨੂੰ ਨਬਜ਼ ਫੜਾਉਂਦੇ ਹੋ ਅਤੇ ਡਾਕਟਰ ਕਹਿੰਦਾ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ, ਪਰ ਘਰ ਜਾਂਦੇ ਜਾਂਦੇ ਇੱਕ ਜੂਸ ਦਾ ਗਲਾਸ ਲੈ ਜਿਓ ਅਤੇ ਸ਼ਾਮ ਨੂੰ ਸਵੇਰ ਸ਼ਾਮ ਨੂੰ ਜ਼ਰੂਰ ਪੀਣਾ, ਰੋਜ਼ ਪੀਣਾ। ਅਤੇ ਉਹ ਲੱਗਦਾ ਕਿ ਭਾਈ 2-3 ਪੀ ਗਲਾਸ ਪੀ ਕੇ ਤੁਸੀਂ ਆਪਣੇ ਆਪ ਨੂੰ ਮਤਲਬ ਕਿ ਇੱਕ ਡੋਲੇ ਫੁਲਾਉਣ ਲੱਗ ਜਾਂਦੇ ਹੋ, ਉਹਦੇ ਨਾਲ ਉਹ ਚੀਜ਼ ਮਹਿਸੂਸ ਨਹੀਂ ਹੋਣੀ ਜਾਂ ਸਰੀਰ ਨੂੰ ਉਨੀ ਕੁ ਤਾਂ ਲੱਗਦੀ ਵੀ ਨਹੀਂ ਹੈ, ਕਿਉਂਕਿ ਇਹਦਾ ਇੱਕ ਪ੍ਰੋਸੈਸ ਹੁੰਦਾ ਹੈ। ਜੋ ਵੀ ਚੀਜ਼ ਆਪਾਂ ਖਾਂਦੇ ਹਾਂ ਲਗਾਤਾਰਤਾ ਦੇ ਵਿੱਚ ਉਹ ਫਿਰ ਹੌਲੀ ਹੌਲੀ ਸਾਡੇ ਸਰੀਰ ਦੇ ਨਾਲ ਜੁੜਨੀ ਸ਼ੁਰੂ ਹੁੰਦੀ ਹੈ। ਇਹ ਨਹੀਂ ਕਿ ਭਾਈ 1-2 ਦਿਨ ਖਾ ਕੇ ਤਾਂ ਗੱਲ ਨਿਬੇੜੀ। ਜੇਕਰ ਤੁਹਾਨੂੰ ਖੂਨ ਦੇਣ ਦੇ ਲਈ ਜਾਣਾ ਪਵੇ ਕਿਤੇ ਤਾਂ ਇਹਨਾਂ ਦੇ ਵਿੱਚੋਂ ਕਿਸੇ ਵੀ 2-3 ਫਲਾਂ ਦਾ ਸੇਵਨ ਜ਼ਰੂਰ ਕਰੋ। ਜਦੋਂ ਤੁਸੀਂ ਖੂਨਦਾਨ ਦੀ ਪ੍ਰਕਿਰਿਆ ਦੇ ਦੌਰਾਨ ਕੁਝ ਤਰਲ ਪਦਾਰਥ ਗੁਆ ਦਿੰਦੇ ਹੋ ਤਾਂ ਤੁਹਾਡੇ ਬਲੱਡ ਪ੍ਰੈਸ਼ਰ ਦਾ ਪੱਧਰ ਘੱਟ ਸਕਦਾ ਹੈ, ਸ਼ੂਗਰ ਜਿਹੜੀ ਹੈ ਘੱਟ ਜਾਂਦੀ ਹੈ, ਤੁਹਾਨੂੰ ਚੱਕਰ ਆਉਣੇ ਮਹਿਸੂਸ ਹੋ ਸਕਦੇ ਹੈ। ਅਤੇ ਅਮੈਰੀਕਨ ਰੈੱਡ ਕਰਾਸ ਮੁਤਾਬਕ ਖੂਨਦਾਨ ਕਰਨ ਤੋਂ ਪਹਿਲਾਂ 2 ਕੱਪ ਪਾਣੀ ਪੀਣਾ ਕਾਫੀ ਹੈ। ਖੂਨਦਾਨ ਕਰਨ ਤੋਂ ਪਹਿਲਾਂ ਕੀ ਨਹੀਂ ਖਾਣਾ ਜਿਹੜਾ ਪਰਹੇਜ਼ ਕਰਨਾ ਹੈ? ਕੁਝ ਖਾਸ ਕਿਸਮ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਹਾਡੇ ਖੂਨ 'ਤੇ ਮਾੜਾ ਜਿਹੜਾ ਪ੍ਰਭਾਵ ਪੈ ਸਕਦਾ ਹੈ। ਖੂਨਦਾਨ ਕਰਨ ਤੋਂ ਪਹਿਲਾਂ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ, ਕੋਈ ਨਸ਼ਾ ਨਾ ਕੀਤਾ ਹੋਵੇ, ਇਹ ਤੁਹਾਨੂੰ ਹਾਈਡਰੇਟ ਕਰ ਸਕਦਾ ਹੈ। 24 ਘੰਟੇ ਪਹਿਲਾਂ ਸ਼ਰਾਬ ਦਾ ਸੇਵਨ ਬੰਦ ਕਰ ਦਿਓ। ਇਸ ਤੋਂ ਇਲਾਵਾ ਚਰਬੀ ਵਾਲੇ ਭੋਜਨ, ਜੰਕ ਫੂਡ, ਚਾਹ, ਕੌਫੀ, ਉੱਚ ਕੈਲਸ਼ੀਅਮ ਵਾਲੇ ਭੋਜਨ ਨਾ ਖਾਓ। ਇਸ ਤੋਂ ਇਲਾਵਾ 24 ਤੋਂ 48 ਘੰਟੇ ਪਹਿਲਾਂ ਰੈੱਡ ਵਾਈਨ, ਚਾਕਲੇਟ, ਐਸਪਰੀਨ ਦਾ ਜਿਹੜਾ ਸੇਵਨ ਬੰਦ ਕਰ ਦਿਓ। ਖੂਨਦਾਨ ਕਰਨ ਤੋਂ ਬਾਅਦ ਕੀ ਖਾਣਾ ਹੈ ਉਹਦਾ ਤੁਹਾਨੂੰ ਦੱਸਿਆ ਵੀ ਹੈ ਪਹਿਲਾਂ ਕਿ ਤੁਹਾਨੂੰ ਹਲਕਾ ਸਨੈਕ ਅਤੇ ਪੀਣ ਦੇ ਲਈ ਜਿਹੜਾ ਕੁਝ ਦਿੱਤਾ ਜਾਵੇਗਾ, ਇਹ ਜਿਹੜਾ ਤੁਹਾਡੇ ਬਲੱਡ ਸ਼ੂਗਰ ਅਤੇ ਤਰਲ ਪਦਾਰਥਾਂ ਨੂੰ ਸਥਿਰ ਕਰਨ ਦੇ ਵਿੱਚ ਮਦਦਗਾਰ ਹੋਏਗਾ। ਅਗਲੇ 24 ਘੰਟਿਆਂ ਦੇ ਵਿੱਚ ਵਾਧੂ 4 ਕੱਪ ਪਾਣੀ ਪੀ ਲਿਓ ਅਤੇ ਆਪਣੇ ਤਰਲ ਪਦਾਰਥ ਦੀ ਕਮੀ ਨੂੰ ਪੂਰਾ ਕਰਨ ਅਤੇ ਇਸ ਨੂੰ ਸਰੀਰ ਦੇ ਵਿੱਚ ਵਾਪਸ ਬਣਾਉਣ ਦੇ ਲਈ ਅਲਕੋਹਲ ਦੇ ਸੇਵਨ ਤੋਂ ਬਚਣਾ ਹੈ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਖਾਸ ਗੱਲਾਂ ਬਾਤਾਂ। ਖੂਨਦਾਨ ਦੀ ਗੱਲ ਕੀਤੀ ਹੈ ਅਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ। ਮਲੂਕ ਸਿੰਘ ਜੀ, ਜਿਮੀ ਕਾਟਰ ਬਾਈ ਜੀ, ਪਰਮਿੰਦਰ ਬੰਨ ਜੀ ਆਪਣੇ ਫਗਵਾੜੇ ਤੋਂ, ਅਤੇ ਇਸੇ ਤਰ੍ਹਾਂ ਇਕਬਾਲ ਮਾਂਗੜ ਜੀ, ਦਵਿੰਦਰ ਭਾਰਤ ਜੀ ਜੂਏ ਤੋਂ, ਅਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਕੁਝ ਕਮੈਂਟ ਦਿਖ ਨਹੀਂ ਰਹੇ। ਸੁਰਜੀਤ ਭਾਰਤ ਜੀ, ਬਹੁਤ ਬਹੁਤ ਸ਼ੁਕਰੀਆ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਅਤੇ ਦੋਸਤੋ, ਗੱਲ ਕਰਦੇ ਹਾਂ ਅਗਲੀਆਂ, ਜਿਹੜਾ ਅੱਜ ਆਪਣਾ ਮੁੱਦਾ ਹੈ ਉਹਦੇ ਵੱਲ ਨੂੰ ਵੱਧਦੇ ਹਾਂ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਅਤੇ ਜਿਹਦੇ ਉੱਤੇ ਕਾਲ ਕਰਕੇ ਅਤੇ ਅੱਜ ਦਾਨ ਪੁੰਨ ਦੇ ਉੱਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਦਾਨ ਪੁੰਨ ਦੀ ਜਦੋਂ ਗੱਲ ਕਰਦੇ ਹਾਂ, ਅਸਲ ਦੇ ਵਿੱਚ ਇਹਦੀ ਮਹੱਤਤਾ ਕੀ ਹੈ ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਕਰਾਂਗੇ। ਸ਼ਮੀ ਜੀ ਦੇ ਨਾਲ ਤਾਰਾਂ ਜੁੜ ਚੁੱਕੀਆਂ ਨੇ। ਦਾਨ ਨੂੰ ਅਕਸਰ ਸਿਰਫ ਧਨ ਦੀ ਸਹਾਇਤਾ ਦੇ ਨਾਲ ਹੀ ਜੋੜਿਆ ਜਾਂਦਾ ਹੈ ਕਿ ਭਾਈ ਕੁਝ ਨਾ ਕੁਝ ਦੇ ਦਿੱਤਾ ਜਾਵੇ, ਪਰ ਕੀ ਦਾਨ ਸਿਰਫ ਪੈਸਾ ਦੇਣ ਦਾ ਨਾਮ ਹੈ? ਇਸ ਦੇ ਵਿੱਚ ਜਿਹੜੇ ਚਰਚਾ ਨੂੰ ਆਪਾਂ ਲੈ ਕੇ ਤੁਰਾਂਗੇ ਅੱਗੇ, ਸਮਾਂ ਜਿਹੜਾ ਸਾਡਾ ਬਹੁਤ ਕੀਮਤੀ ਹੈ, ਜਾਂ ਗਿਆਨ ਇੱਕ ਦੂਸਰੇ ਨੂੰ ਵੰਡਣਾ, ਸਲਾਹ ਮਸ਼ਵਰਾ, ਚੰਗੀ ਸਲਾਹ ਲੈਣੀ ਜਾਂ ਦੇਣੀ, ਜਾਂ ਹੋਰ ਬਹੁਤ ਸਾਰੀਆਂ ਐਸੀਆਂ ਵੱਖਰੇ ਵੱਖਰੇ ਵਿਸ਼ੇ ਨੇ ਜਿਹਦੇ ਉੱਤੇ ਵਾਰਤਾਲਾਪ ਕੀਤੀ ਜਾ ਸਕਦੀ ਹੈ। ਸਹਿਯੋਗ, ਹੌਸਲਾ ਅਤੇ ਮਨੁੱਖੀ ਸੇਵਾ ਦੀ ਦਾਨ ਦੇ ਮਹੱਤਵਪੂਰਨ ਰੂਪ ਨੇ, ਇਹਨਾਂ ਨੂੰ ਵੱਖਰੇ ਵੱਖਰੇ ਪਹਿਲੂਆਂ ਤੋਂ ਪਛਾਣਾਂਗੇ, ਅਤੇ ਸਮਝਣ ਦੀ ਕੋਸ਼ਿਸ਼ ਇਹ ਵੀ ਨਾਲ ਕਰਾਂਗੇ ਕਿ ਦਾਨ ਦਾ ਅਸਲ ਉਦੇਸ਼ ਕੀ ਹੈ ਅਤੇ ਸਮਾਜ ਦੇ ਵਿੱਚ ਕਿਵੇਂ ਜਿਹੜਾ ਪੋਜ਼ਿਟਿਵਿਟੀ, ਸਕਾਰਾਤਮਕ ਬਦਲਾਅ ਲਿਆ ਸਕਦਾ। ਕੁਝ ਐਸੇ ਅਨਸਰ ਵੀ ਨੇ ਜਿਹੜਾ ਇਹਦਾ ਮਿਸਯੂਜ਼ ਵੀ ਕਰਦੇ ਹੈ, ਗੁੰਮਰਾਹ ਵੀ ਕਰਦੇ ਹੈ, ਲੁੱਟਾ ਮਾਰਾਂ ਵੀ ਇਸ ਉੱਤੇ ਕਰਦੇ ਹੈ। ਇਸੇ ਦੌਰਾਨ ਹੀ ਦਾਨ ਪੁੰਨ ਸਾਡੇ ਨਿੱਜੀ ਜੀਵਨ, ਮਾਨਸਿਕ ਸੰਤੁਸ਼ਟੀ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ ਜਾਂ ਕਰਦਾ ਹੈ? ਕਿ ਦਾਨ ਸਿਰਫ ਆਰਥਿਕ ਤੌਰ ਦੇ ਉੱਤੇ ਸਮਰਥ ਲੋਕਾਂ ਦੀ ਜ਼ਿੰਮੇਵਾਰੀ ਹੈ ਜਾਂ ਜਿਨ੍ਹਾਂ ਕੋਲ ਸਰਮਾਇਆ ਨਹੀਂ ਹੈ? ਹਰ ਵਿਅਕਤੀ ਆਪਣੀ ਸਮਰਥਾ ਅਤੇ ਯੋਗਤਾ ਦੇ ਅਨੁਸਾਰ ਸਮਾਜ ਦੀ ਭਲਾਈ ਦੇ ਲਈ ਯੋਗਦਾਨ ਪਾ ਸਕਦਾ ਕਿ ਨਹੀਂ ਪਾ ਸਕਦਾ, ਜਾਂ ਕਿਵੇਂ ਪਾ ਸਕਦਾ? ਅਤੇ ਆਪਣੇ ਵਿਚਾਰ ਤੁਸੀਂ ਦੇ ਸਕਦੇ ਹੋ। +358 44 976 1962 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਵੀ ਨਾਲ ਜੁੜ ਸਕਦੇ ਹੋ ਦੁਨੀਆ ਦੇ ਕਿਸੇ ਕੋਨੇ ਦੇ ਵਿੱਚੋਂ ਵਟਸਐਪ ਦੇ ਕਾਲ ਕਰਕੇ, ਅਤੇ ਨਾਲ ਨਾਲ ਆਪਣਾ ਯੂਟਿਊਬ ਦੇ ਉੱਤੇ ਵੀ ਕਮੈਂਟ ਕਰਕੇ ਸੁਝਾਅ ਦੇ ਸਕਦੇ ਹੋ, ਆਪਣਾ ਤਜ਼ਰਬਾ ਦੱਸ ਸਕਦੇ ਹੋ, ਅਤੇ ਹੋਰ ਵੀ ਬਹੁਤ ਸਾਰੇ ਜ਼ਰੀਏ ਨੇ ਅਤੇ ਫੇਸਬੁੱਕ ਯੂਟਿਊਬ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਲਾਈਵ ਚੱਲ ਰਿਹਾ ਅਤੇ ਆਪਣੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ੰਮੀ ਜੀ ਅਤੇ ਉਹਨਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਸ਼ੰਮੀ ਜੀ, ਜੀ ਆਨੂ ਜੀ, ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਨਾਲ ਜੁੜਨ ਦੇ ਲਈ ਜੀ।
2: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਨਿੱਘਾ ਜੀ ਆਇਆਂ ਜੀ।
1: ਸਤਿ ਸ਼੍ਰੀ ਅਕਾਲ ਜੀ ਆਪਣੇ ਸ਼ੰਮੀ ਜੀ, ਜੀ ਆਨੂ ਜੀ, ਕੀ ਹਾਲ ਚਾਲ ਨੇ ਜਨਾਬ, ਕਿਹੋ ਜਿਹਾ ਮੌਸਮ ਪੰਜਾਬ ਦਾ, ਪਹਿਲਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ।
2: ਮੌਸਮ ਜਿਹੜਾ ਉਹ ਮੌਸਮ ਮੁਤਾਬਕ ਪੂਰੇ ਜਲੌ ਦੇ ਵਿੱਚ ਆ
1: ਜੀ,
2: ਤੇ ਐਨ ਕਹਿ ਲਓ ਵੀ ਤਪ ਰਹੇ ਨੇ ਜਿਹੜੇ ਦਿਨ ਨੇ ਜਿੰਨੇ ਹੋਣੇ ਚਾਹੀਦੇ ਆ
1: ਜੀ,
2: ਤੋ ਕਹਿ ਸਕਦੇ ਆ ਕਿ ਸਥਿਤੀ ਕਾਬੂ ਹੇਠ ਆ
1: ਜੀ।
2: ਬੜਾ ਕਹਿ ਲਓ ਵੀ ਗਰਮੀਆਂ ਵਾਲਾ ਹਾੜ ਹੁਣ ਸ਼ੁਰੂ ਹੋਇਆ ਮਹੀਨਾ, ਤੇ ਹਾੜ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ
1: ਜੀ।
2: ਕੁਝ ਦਿਨ ਪਹਿਲਾਂ ਬਾਰਿਸ਼ ਹੋਈ, ਤੇਜ਼ ਤੂਫਾਨ ਆਏ, ਉਹਦੇ ਨਾਲ ਥੋੜਾ ਟੈਂਪਰੇਚਰ ਡਾਊਨ ਹੋਇਆ
1: ਜੀ,
2: ਤੇ ਥੋੜੀ ਰਾਹਤ ਮਿਲੀ, ਪਰ ਅੱਜ ਵੀ ਕਾਫੀ ਤਪਦਾ ਦਿਨ ਰਿਹਾ ਤੇ ਹੁਣ ਅਸਾੜ ਜਿਹੜਾ ਆਪਾਂ ਨੂੰ ਪਤਾ ਹੀ ਹੈ ਕਿ ਇਹ ਤਪਦਾ ਹੋਇਆ ਮਹੀਨਾ ਹੀ ਹੈ,
1: ਬਿਲਕੁਲ
2: ਇਹਦੇ ਵਿੱਚ ਅਗਲੇ ਮਹੀਨੇ ਤੱਕ ਜਿਹੜੀ ਹੈ ਬਰਸਾਤ ਆਉਣ ਦੀ ਸੰਭਾਵਨਾ ਹੋ ਸਕਦੀ ਹੈ, ਪਰ ਫਿਲਹਾਲ ਚਲੋ ਵੀ ਤਪ ਹੀ ਰਿਹਾ ਕੰਮ।
1: ਕਹਿੰਦੇ ਪਹਾੜੀਆਂ ਚ ਕਾਫੀ ਮੇਲੇ ਮੂਲੇ ਲੱਗ ਗਏ ਨੇ, 15 ਲੱਖ ਗੱਡੀ ਪਹੁੰਚ ਗਈ ਹੈ ਜੀ, ਦੇਖਿਓ
2: ਇੱਧਰੋਂ ਇੱਧਰ ਜਦੋਂ ਗਰਮੀ ਲੱਗੀ ਤੇ ਬਸ ਫਿਰ ਉਧਰ ਨੂੰ ਜਿਹੜੇ ਮੁਹਾਰਾਂ ਮੁੜ ਗਈਆਂ ਪਹਾੜਾਂ ਵੱਲ,
1: ਕਿਉਂਕਿ
2: ਆਪਾਂ ਨੇ ਪੜਿਆ ਹੋਇਆ ਸੁਣਿਆ ਹੋਇਆ ਫਿਲਮਾਂ ਦੇਖ ਕੇ ਨਾਟਕ ਦੇਖ ਕੇ ਕਿਤੋਂ ਨਾ ਕਿਤੋਂ ਪਤਾ ਕੀਤਾ ਵੀ ਉਧਰ ਠੰਡਕ ਜ਼ਿਆਦਾ ਮਿਲੂ ਤੇ ਉਧਰ ਅਸੀਂ ਜਾਂਦੇ ਹਾਂ, ਪਰ ਜਿਉਂ ਜਿਉਂ ਉਚਾਈ ਤੇ ਜਾਂਦੇ ਹਾਂ ਤਾਪਮਾਨ ਜ਼ਰੂਰ ਹੇਠਾਂ ਆਉਂਦਾ ਥੋੜਾ ਬਹੁਤ, ਪਰ ਜਿਹੜੇ ਚੀਜ਼ਾਂ ਦੇ ਭਾਅ ਹੈ ਉਹ ਪਹਾੜੀ ਜਿੰਨੇ ਉੱਚੇ ਹੋ ਜਾਂਦੇ ਆ।
1: ਬਿਲਕੁਲ ਹੈ, ਮੈਨੂੰ ਅੱਜ ਵੀ ਸ਼ੰਮੀ ਜੀ ਚੇਤੇ ਆਉਂਦਾ ਜਦੋਂ ਹੈ ਨਾ ਚਲੋ ਹੁਸ਼ਿਆਰਪੁਰ ਨੂੰ ਜਾਂਦੇ ਸੀ ਜਾਂ ਮਾਲਪੁਰ ਬੰਗਾ ਏਰੀਆ ਹੋ ਗਿਆ, ਅਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਐਸੀਆਂ ਸੜਕਾਂ ਨੇ ਜਿਹੜੇ ਚਾਹੇ ਲਿੰਕ ਰੋਡ ਕਹਿ ਲਓ ਅਤੇ ਚਾਹੇ ਹਾਈਵੇ ਸੀਗੇ ਜਾਂ ਪਹਿਲਾਂ ਮੇਨ ਜਿਹੜੇ ਹੁਸ਼ਿਆਰਪੁਰ ਨੂੰ ਨਾਲ ਜੋੜਦੇ ਸੀ ਜਾਂ ਹੁਸ਼ਿਆਰਪੁਰ ਤੋਂ ਅੱਗੇ ਹਿਮਾਚਲ ਨੂੰ ਨਾਲ ਜੋੜਦੇ ਸੀ, ਉਹਨਾਂ ਦੇ ਉੱਤੇ ਪੂਰੀ ਮਤਲਬ ਕਿ ਇੱਕ ਗੁਫਾ ਕਹਿ ਲਓ ਰੂਪ ਦੇ ਵਿੱਚ ਸੜਕਾਂ ਦੇ ਉੱਤੇ ਛਤਰੀ ਬਣੀ ਹੋਈ ਸੀ ਦਰਖਤਾਂ ਦੀ, ਅਤੇ ਉਹ ਜਿੰਨੀ ਮਰਜ਼ੀ ਤਪਸ਼ ਹੁੰਦੀ ਸੀ ਅੱਜ ਦੇ ਸਮੇਂ ਦੇ ਵਿੱਚ ਵੀ, ਚਲੋ ਗਰਮੀ ਤਾਂ ਪਹਿਲਾਂ ਵੀ ਇੰਨੀ ਪੈਂਦੀ ਸੀਗੀ ਜਾਂ ਇਸ ਤੋਂ ਵੱਧ ਵੀ ਪੈਂਦੀ ਰਹੀ ਹੈ,
2: ਤੇ
1: ਉਹ ਚਾਹੇ ਸਾਈਕਲ ਦੇ ਉੱਤੇ ਅਸੀਂ ਫੁੱਟਬਾਲ ਖੇਡਣ ਵੀ ਜਾਂਦੇ ਹੁੰਦੇ ਸੀ, ਪਰ ਇੱਦਾਂ ਦਾ ਮਹਿਸੂਸ ਜਾਂ ਤਾਂ ਕਹਿ ਲਓ ਕਿ ਜੰਗ ਹੋਵਾਂਗੇ ਉਸ ਸਮੇਂ ਟੀਨੇਜ਼ਰ ਤਾਂ ਕਰਕੇ ਨਹੀਂ ਮਹਿਸੂਸ ਹੁੰਦਾ ਹੋ, ਅਤੇ ਜਾਂ ਫਿਰ ਕਹਿ ਸਕਦੇ ਹਾਂ ਕਿ ਉਹ ਜਿਹੜਾ ਮਾਹੌਲ ਹੈ ਉਹ ਸਾਨੂੰ ਸਿਰਜਣ ਦੀ ਜ਼ਰੂਰਤ ਹੈ, ਗਰੀਨਰੀ ਜਿਹੜੀ ਹੈ ਕਹਿ ਸਕਦੇ ਇੱਧਰ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ, ਜੇ ਚਲੋ ਆਪਣੇ ਪਹਾੜੀ ਇਲਾਕਿਆਂ ਦੇ ਵਿੱਚ ਗਰੀਨਰੀ ਕਹਿ ਲਓ ਜਾਂ ਵਾਤਾਵਰਨ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਅਤੇ ਤਾਂ ਹੀ ਕਰਕੇ ਕਿਤੇ ਨਾ ਕਿਤੇ ਉਹ ਬਚੇ ਹੋਏ ਨੇ, ਇਹਦੇ ਬਾਰੇ ਮੈਨੂੰ ਲੱਗਦਾ ਕਿ ਬੂਟੇ ਬੂਟੇ ਵੀ ਦਾਨ ਕਰਨ ਦਾ ਮੌਸਮ ਜਿਹੜਾ ਆ ਗਿਆ ਹੁਣ ਤਾਂ।
2: ਬਿਲਕੁਲ ਜੀ ਬਿਲਕੁਲ, ਪਰ ਸਾਹਿਬ ਇਹ ਜਦੋਂ ਤੁਸੀਂ ਵਿਆਖਿਆ ਕਰ ਰਹੇ ਸੀ ਤਾਂ ਮੈਨੂੰ ਆਪਣੇ ਆਪ ਹੀ ਥੋੜੀ ਜਿਹੀ ਇਹਦੇ ਤੇ ਕਹਿ ਲਓ ਵੀ ਅੰਦਰੋਂ ਕਹਿ ਲਓ ਕੁਤਕਧਾੜੀ ਜੀ ਨਿਕਲ ਰਹੀ ਸੀ ਕਿ ਵੇਖੋ ਅਸੀਂ ਸੋਚ ਤਾਂ ਚੰਗਾ ਹੀ ਰਹੇ ਹਾਂ
1: ਜੀ,
2: ਪਰ ਅਸਲ ਚ ਹੋ ਕੀ ਰਿਹਾ ਉਹ ਬੜਾ ਹਾਸੋਹੀਣਾ ਹੈ
1: ਜੀ।
2: ਜਿਹੜੀ ਤੁਸੀਂ ਇੱਕ ਪਿਕਚਰਾਈਜ਼ ਕੀਤਾ ਨਾ ਉਹ ਵਿਊ ਸੀਨ ਜਿਹੜਾ ਹੈ ਕਿ ਕਿਵੇਂ ਪਹਿਲਾਂ ਜਿਹੜੀ ਸੜਕਾਂ ਸੀ ਭਾਵੇਂ ਛੋਟੀਆਂ ਸੀ ਉਹਨਾਂ ਦੇ ਉੱਤੇ ਦਰਖਤਾਂ ਦੀ ਜਿਹੜੀ ਆ ਗੁਫਾ ਹੀ ਨਜ਼ਰ ਆਉਂਦੀ ਸੀ, ਦੂਰ ਤਾਂ ਕਹਿਣ ਲੱਗਦਾ ਟਨਲ ਚ ਜਾ ਰਹੇ ਹਾਂ ਆਪਾਂ, ਤੇ ਗਰਮੀਆਂ ਦੇ ਵਿੱਚ ਗਰਮੀ ਮਹਿਸੂਸ ਨਹੀਂ ਸੀ ਹੁੰਦੀ, ਠੰਡਕ ਹੈ, ਅੰਬ ਜਿਹੜਾ ਹੈ ਉਹ ਇੰਨਾ ਪਾਪੂਲਰ ਆਪਣਾ ਰਿਹਾ ਰੁੱਖ ਤੇ ਬਹੁਤ ਸੰਘਣਾ, ਤੇ ਰਾਈਆਂ ਨੂੰ ਖਾਣ ਪੀਣ ਨੂੰ ਵੀ ਉੱਥੋਂ ਮਿਲ ਜਾਂਦਾ ਹੈ ਤੇ ਬੜਾ ਵਧੀਆ
1: ਫਾਇਦਾ ਹੋ ਗਿਆ ਪਾਪੂਲਰ ਹੋ ਗਿਆ, ਉਹ ਜਿਹੜੇ ਸਿੱਧੇ ਦਰਖਤ ਹੈ ਜਾਂ ਲੱਕੜ ਯੂਜ ਕਰਦੇ ਉਹ ਜ਼ਿਆਦਾ ਉਗਾਏ ਜਾਂਦੇ ਆ।
2: ਜਦੋਂ ਸਾਡੇ ਜਿਹੜੇ ਮਾਇੰਡ ਦੇ ਵਿੱਚ ਕਮਰਸ਼ਲਿਜ਼ਮ ਹੋ ਗਿਆ, ਆਪਾਂ ਹਰ ਚੀਜ਼ ਨੂੰ ਉਹਦੇ ਨਾਲ ਹੀ ਜੋੜ ਕੇ ਦੇਖਦੇ ਹਾਂ, ਫਾਈਨਾਂਸ ਨਾਲ ਦੇਖਦੇ ਹਾਂ, ਪ੍ਰੋਫਿਟ ਨਾਲ ਦੇਖਾਂਗੇ
1: ਜੀ,
2: ਫਿਰ ਤਾਂ ਉਹ ਹਰ ਚੀਜ਼ ਜਿਹਦੇ ਵਿੱਚੋਂ ਸਾਨੂੰ ਮੁਨਾਫ਼ਾ ਥੋੜਾ ਜਿਹਾ ਘੱਟ ਨਜ਼ਰ ਆਊਗਾ ਉਹ ਤੋਂ ਆਪਾਂ ਕਿਨਾਰਾ ਹੀ ਕਰਾਂਗੇ
1: ਜੀ,
2: ਉਹ ਚੀਜ਼ ਰੱਖਣੀ ਨਹੀਂ, ਉਹ ਫਾਲਤੂ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ
1: ਜੀ।
2: ਬ੍ਰਿਟਿਸ਼ ਰਾਜ ਦੇ ਵਿੱਚ ਜਿਹੜਾ ਦੁਆਬਾ ਏਰੀਆ ਪੂਰਾ ਦੁਆਬਾ ਕੀ ਨੌਰਥ ਪੂਰਾ ਹੀ
1: ਹਾਂਜੀ,
2: ਉਹਦੇ ਵਿੱਚ ਅੰਬ ਨੂੰ ਜਿਹੜਾ ਅੰਬ ਦੇ ਬੂਟੇ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ ਸੀ, ਉਹਨੂੰ ਕਹਿੰਦੇ ਵੀ ਇਹਨੂੰ ਕੱਟਿਆ ਨਹੀਂ ਜਾ ਸਕਦਾ
1: ਜੀ,
2: ਜੰਗਲਾਤ ਦੀ ਦਫਾ 4 ਤੇ 5 ਧਾਰਾ ਉਹਨੂੰ ਕਿਹਾ ਜਾਂਦਾ ਕਿ ਉਹਦੇ ਵਿੱਚ ਇਹਨੂੰ ਬੜਾ ਹੀ ਇੰਪੋਰਟੈਂਟ ਰੁੱਖ ਮੰਨਿਆ ਗਿਆ, ਨਹੀਂ ਕੱਟੇ ਜਾ ਸਕਦੇ ਸੀ, ਬੜਾ ਔਖਾ ਸੀ ਅੰਬ ਨੂੰ ਕੱਟਣਾ
1: ਜੀ।
2: ਬਟ ਵਿੱਚ ਨੂੰ ਥੋੜੀ ਜਿਹੀ ਕਹਿ ਲਓ ਵੀ ਪੋਲਿਸੀ ਚੇਂਜ ਹੋਈ ਤਾਂ ਖੁੱਲ ਮਿਲੀ ਤਾਂ ਲੋਕਾਂ ਨੇ ਉਹ ਪੁਰਾਣੇ ਪੁਰਾਣੇ ਰੁੱਖ ਵੀ ਜਿਹੜੇ ਆ ਵੱਢ ਸੁੱਟੇ
1: ਜੜ੍ਹਾਂ ਚ
2: ਹਾਲਾਂਕਿ ਇੰਨਾ ਹਾਂ ਬਿਲਕੁਲ ਜੀ ਨਹੀਂ ਜੜ੍ਹਾਂ ਹੀ ਨੀ ਛੱਡੀਆਂ ਜੀ ਤੇਲ ਕਹਿੰਦਾ ਉਹ ਤੇ ਐਂਡ ਹੀ ਕਰਤਾ
1: ਕਦੇ ਵਿਰਸੇ ਵਿਰਾਸਤ ਦੀ ਜਦੋਂ ਯਾਦ ਕਰਦੇ ਆ ਨਾ ਦੇਖੋ ਗੀਤਾਂ ਦੇ ਵਿੱਚ ਵੀ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਜੱਟ ਹੇਠ ਜੰਡੋਰੇ ਦੇ ਸੌਂ ਗਿਆ ਪੱਟ ਦਾ ਸਿਰਹਾਣਾ ਲਾ ਕੇ ਹਨਾ ਤੇ ਅੱਜ ਕੱਲ੍ਹ ਦਰਖਤ ਹੀ ਨੀ ਰਿਹਾ ਤੇ ਹੁਣ ਭਾਈ ਜੰਡੋਰੇ ਦੇ ਥੱਲੇ ਕਿੱਥੇ ਕਿਹਨੇ ਮਤਲਬ ਕਿ ਪੱਟ ਦਾ ਸਿਰਹਾਣਾ ਲਾਉਣਾ ਨਾ
2: ਹਾਂਜੀ ਨਹੀਂ ਬਿਲਕੁਲ ਜੀ ਉਹ ਸਮਾਂ ਤੇ ਬਿਲਕੁਲ ਚੇਂਜ ਹੋ ਗਿਆ ਤੇ ਇਹੀ ਹੈ ਕਿ ਇਹੀ ਕੋਸ਼ਿਸ਼ ਹੁਣ ਜਿਹੜੇ ਉੱਪਰਲੇ ਪਹਾੜਾਂ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਨੇ ਵੀ ਇਹੀ ਜਿਹੜਾ ਰੁੱਖ ਅਖਤਿਆਰ ਕਰ ਲਿਆ ਉਹ ਵੀ ਰੁੱਖ ਰਾਖ ਕੱਟੀ ਜਾਂਦੇ ਆ ਤੇ ਸੜਕਾਂ ਉਹਨਾਂ ਨੇ ਵੀ ਕਾਫੀ ਚੌੜੀਆਂ ਕਰ ਲਈਆਂ ਨੇ ਹਿਮਾਚਲ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਮੰਡੀ ਸ਼ਿਮਲਾ ਤੱਕ ਜੋੜਦੀ ਹੋਈ ਬਹੁਤ ਖੁੱਲੀ ਡੁੱਲੀ ਸੜਕ ਬਣੀ ਹੈ ਜਿਵੇਂ ਸਾਡੀ ਜਲੰਧਰ ਵਾਲੀ ਸੜਕ ਹੈ ਦਿੱਲੀ ਵਾਲੀ ਇਹੋ ਜਿਹੀ ਸੜਕ ਤੇ ਆਪਾਂ ਸੋਚ ਸਕਦੇ ਹਾਂ ਕਿ ਇੰਨੀ ਚੌੜੀ ਸੜਕ ਕੱਢਣ ਵਾਸਤੇ ਕਿੰਨੇ ਪਹਾੜ ਜਿਹੜੇ ਆ ਉਹ ਸਾਫ਼ ਕੀਤੇ ਗਏ ਹੋਣਗੇ ਕਿੰਨੇ ਰੁੱਖ ਉੱਡੇ ਹੋਣਗੇ ਤੇ ਕਿੰਨਾ ਕੁਛ ਹੋਇਆ ਹੋਊਗਾ ਉਹ ਇੱਕ ਸੈਕਰੀਫਾਈਸ ਹੋ ਗਿਆ ਵੱਡਾ ਇੱਕ ਤਰ੍ਹਾਂ ਦਾ ਵਾਤਾਵਰਨ ਦੇ ਨਾਲ ਵਾਤਾਵਰਨ ਜਿਹੜਾ ਕਿ ਪਹਿਲਾਂ ਹੀ ਇੱਕ ਚਿੰਤਾਜਨਕ ਸਥਿਤੀ ਦੇ ਵਿੱਚ ਆ
1: ਬਿਲਕੁਲ
2: ਪਰ ਇਹ ਚਿੰਤਾਜਨਕ ਸਥਿਤੀ ਵੀ ਆਮ ਬੰਦੇ ਵਾਸਤੇ ਹੀ ਆ ਜਿਹੜਾ ਉਹ ਕਹਿੰਦਾ ਵੀ ਵੱਡਾ ਬੰਦਾ ਸੋਚਦਾ ਵੀ ਲੋੜ ਕੀ ਹੈ ਸਾਨੂੰ ਜੇ ਕੱਲ ਨੂੰ ਆਕਸੀਜਨ ਸਾਨੂੰ ਮੁੱਲ ਵੀ ਲੈਣੀ ਪੈਗੀ ਤਾਂ ਜਿਵੇਂ ਹੁਣ ਪਾਣੀ ਬੋਤਲਾਂ ਚ ਬੰਦ ਕਰਕੇ ਦੇਈ ਜਾਂਦੇ ਆ ਉਹ ਵੀ ਲੈ ਲਾਂਗੇ ਕੋਈ ਚੱਕਰ ਨੀ ਅਸਲ ਚ ਤਾਂ ਮੁਸੀਬਤ ਮਾੜੇ ਬੰਦੇ ਲਈ ਹੈ ਜਿਹੜਾ ਇਹਨਾਂ ਚੀਜ਼ਾਂ ਤੇ ਨਿਰਭਰ ਹੈ ਟੋਟਲੀ
1: ਅੱਜ ਵੀ ਮੈਨੂੰ ਤਿੰਨ ਰੋਡ ਚੇਤੇ ਆਉਂਦੇ ਆ ਜੀ ਇੱਕ ਤਾਂ ਫਗਵਾੜਾ ਮਿਲ ਦੇ ਕੋਲੋਂ ਜਿਹੜਾ ਸੀ ਆਪਣਾ ਸਿੱਧਾ ਹੁਸ਼ਿਆਰਪੁਰ ਨੂੰ ਆਉਂਦਾ ਇੱਕ ਉਹ ਹੋ ਗਿਆ ਮੇਟੀਆਂ ਨਾ ਪਾਏ ਤੇ ਇੱਕ ਹੋ ਗਿਆ ਆਪਣਾ ਜਲੰਧਰ ਤੋਂ ਆਪਣੇ ਕੈਂਟ ਤੋਂ ਪੁਲ ਤੋਂ ਲੈ ਕੇ ਹੁਣ ਤਾਂ ਪੁਲ ਬਣ ਗਿਆ ਚਲੋ ਪਹਿਲਾਂ ਫਾਟਕ ਹੁੰਦਾ ਸੀ ਉੱਥੇ ਬੜਾ ਰਸ਼ ਹੁੰਦਾ ਸੀ ਤੇ ਉੱਥੋਂ ਲੈ ਕੇ ਤੇ ਆਪਣਾ ਲਾ ਲਓ ਸਿੱਧਾ ਹੁਸ਼ਿਆਰਪੁਰ ਗੌਰਮੈਂਟ ਕਾਲਜ ਦਾ ਹੀ ਤੇ ਉਸ ਤੋਂ ਬਾਅਦ ਤੀਸਰਾ ਰੋਡ ਮੈਨੂੰ ਚੇਤੇ ਆਉਂਦਾ ਬਾਇਆ ਆਦਮਪੁਰ ਭੋਗਪੁਰ ਨੂੰ ਚਲੇ ਜਾਈਏ ਜਾਂ ਜਲੰਧਰੋਂ ਭੋਗਪੁਰ ਬਾਇਆ ਟਾਂਡਾ ਉੜ ਮੁੜ ਉਹ ਸਾਰੇ ਹੀ ਇਹ ਤਿੰਨੇ ਰੋਡ ਇੱਦਾਂ ਦੇ ਹੁੰਦੇ ਸੀ ਆ ਪਿੱਛੇ ਜੇ ਇਹਦਾ ਵੀ ਰੋਲਾ ਪੈਂਦਾ ਰਿਹਾ ਆ ਫਗਵਾੜਾ ਜਿਹੜਾ ਆਪਣੇ ਗੰਨਾ ਮਿੱਲ ਹੈ ਉਹਦੇ ਲਾਗੇ ਦੀ ਜਿਹੜਾ ਵਿੱਚ ਨਾਲ ਦੀ ਐਨ ਨਿਕਲਦਾ ਰੋਡ ਜਿਹੜਾ ਹੁਸ਼ਿਆਰਪੁਰ ਨੂੰ ਜਾਂਦਾ ਸਿੱਧਾ ਤੇ ਉਹਦਾ ਵੀ ਰੋਲਾ ਰੱਪਾ ਪੈਂਦਾ ਸੀ ਉਹਦਾ ਵੀ ਪੱਟ ਪਟਾ ਕਰਨ ਦੀ ਗੱਲ ਕਰਦੇ ਸੀ ਜੀ
2: ਹਾਂਜੀ ਅਸਲ ਚ ਜੇ ਸੜਕਾਂ ਚੌੜੀਆਂ ਕਰਨੀਆਂ ਨੇ ਹੋਰ ਸਾਰਾ ਕੁਛ ਕਰਨਾ ਰੁੱਖ ਤਾਂ ਵੱਡੇ ਜਾਣਗੇ ਜੋ ਵੀ ਕੰਢਿਆਂ ਤੇ ਆਉਣਗੇ ਪਰ ਇਹਦੇ ਨਾਲ ਚਾਹੀਦਾ ਇਹ ਸੀ ਜਾਂ ਉਹਦੀ ਲੰਬੀ ਪਲਾਨਿੰਗ ਹੋਏ ਕਿ ਉਦੋਂ ਵੱਧ ਮਾਤਰਾ ਚ ਉੱਥੇ ਉਹ ਲਾਏ ਜਾਣ ਪਲਾਂਟੇਸ਼ਨ ਹੋਵੇ ਉਹਨਾਂ ਨੂੰ ਸਾਂਭਿਆ ਜਾਏ ਉਹਨਾਂ ਦੀ ਗਰੋਥ ਵੀ ਹੋਵੇ
1: ਬਿਲਕੁਲ
2: ਜਿਹੋ ਜਿਹੇ ਰੁੱਖ ਪੱਟੇ ਆ ਉਹੋ ਜਿਹੀ ਜਿਹੜੀ ਆ ਟਾਈਪ ਦੇ ਉੱਥੇ ਲਾਏ ਜਾਣੇ ਚਾਹੀਦੇ ਸੀਗੇ ਤੋ ਇਸੇ ਸੰਦਰਭ ਦੇ ਵਿੱਚ ਜਿਹੜਾ ਅੱਜ ਤੁਸੀਂ ਵਿਸ਼ਾ ਦਾਨ ਪੁੰਨ ਚੈਰਿਟੀ ਦਾ ਅੱਜ ਆਪਾਂ ਲੈ ਕੇ ਆਏ ਤਾਂ ਇਹ ਵੀ ਇਹਦੇ ਨਾਲ ਹੀ ਇੱਕ ਤਰ੍ਹਾਂ ਦਾ ਜੁੜਦਾ ਹੈ ਆਪਾਂ ਇਹ ਦੇਖਦੇ ਹਾਂ ਅੱਜ ਜਿਹੜੇ ਵਾਤਾਵਰਨ ਪ੍ਰੇਮੀ ਹੈ ਉਹ ਕਹਿੰਦੇ ਜੀ ਅਸੀਂ ਵੀ ਰੁੱਖਾਂ ਦਾ ਲੰਗਰ ਲਾ ਰਹੇ ਹਾਂ ਪੌਦੇ ਲੈ ਜਾਓ ਆਪਾਂ ਜਿਹੜੇ ਆ ਦੂਸਰੇ ਮੋਮੈਂਟੋ ਵਗੈਰਾ ਦੇਣ ਦੀ ਥਾਂ ਗਮਲੇ ਦੇਣ ਦੀ ਜਿਹੜੀ ਆ ਇੱਕ ਪ੍ਰਵਿਰਤੀ ਚੱਲ ਪਈ ਆ ਪ੍ਰਚਲਿਤ ਹੋ ਗਿਆ ਕੰਮ ਇੱਕ ਚੰਗੀ ਚੀਜ਼ ਹੈ ਇਹ ਪਰ ਡਬਲ ਸਟੈਂਡਰਡ ਇਹਦੇ ਵਿੱਚ ਇਹ ਮੈਨੂੰ ਨਜ਼ਰ ਆਉਂਦਾ ਕਿ ਤੁਸੀਂ ਇੱਕ ਪਾਸੇ ਆਪਾਂ ਆਹ ਕੁਛ ਕਰਦੇ ਹਾਂ ਕਿ ਲਓ ਜੀ ਰੁੱਖ ਵੱਢ ਲਿਆ ਤੇ ਪੰਛੀ ਹੁਣ ਕਿੱਥੇ ਆਉਣ ਕਹਿੰਦੇ ਪੰਛੀ ਉੱਡ ਗਏ ਉਹਨਾਂ ਤੋਂ ਰੁੱਖਾਂ ਝਾੜੀਆਂ ਦੇ ਵਿੱਚ ਹੀ ਆਉਣਾ ਸੀਗਾ ਉਹ ਅਸੀਂ ਖਤਮ ਕਰ ਲਈਆਂ ਤਾਂ ਕਿ ਵੱਧ ਤੋਂ ਵੱਧ ਪੱਧਰ ਖੇਤੀਯੋਗ ਜ਼ਮੀਨ ਵਾਹੀਯੋਗ ਕਰ ਲਈ ਜਾਵੇ ਉਹਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਛੱਡੀ ਜਿਹੜੇ ਘਰ ਹੈ ਉਹਦੇ ਵਿੱਚ ਵੀ ਜਿਹੜੀਆਂ ਪੁਰਾਣੀਆਂ ਜਿਹੜੀਆਂ ਉਹ ਲਟੈਣਾ ਜਿਹਨੂੰ ਕਹਿੰਦੇ ਸੀ ਸ਼ਤੀਰੀਆਂ ਉਹ ਤਾਂ ਹੁਣ ਹਰਿਆ ਹੀ ਨਹੀਂ ਉਹਦੇ ਵਿੱਚ ਵੀ ਪੰਛੀਆਂ ਦੇ ਬਹਿਣ ਨੂੰ ਰੁਕਣ ਨੂੰ ਕੋਈ ਜਿਹੜੀ ਸਪੇਸ ਹੈ ਨਹੀਂ ਉਹ ਹੁਣ ਵਿਚਾਰੇ ਕਿੱਧਰ ਜਾਣ ਤੇ ਉਹ ਕਹਿੰਦੇ ਚਿੜੀ ਵਿਚਾਰੀ ਕੀ ਕਰੇ ਉਹ ਠੰਡਾ ਪਾਣੀ ਪੀ ਮਰੇ ਉਹ ਕੰਮ ਚਿੜੀ ਦਾ ਹੋਇਆ
1: ਠੰਡਾ ਨਹੀਂ ਰਿਹਾ ਜੀ ਉਹ ਵੀ ਗਰਮ ਹੋ ਗਏ ਹੁਣ ਤਾਂ
2: ਬਿਲਕੁਲ ਜੀ ਬਿਲਕੁਲ ਅੱਛਾ ਫਿਰ ਅਸੀਂ ਇਹ ਜਦੋਂ ਕਰਦੇ ਹਾਂ ਦਿਖਾਵਾ ਕਿ ਲਓ ਜੀ ਮੈਂ ਲੱਕੜ ਦੇ ਘਰ ਬਣਾ ਕੇ ਪੰਛੀਆਂ ਨੂੰ ਦੇ ਰਿਹਾ ਹਾਂ ਆ ਲਓ ਜੀ ਮੈਂ ਆਪ ਇਹਨਾਂ ਦੇ ਘੁਰਨੇ ਤਿਆਰ ਕਰਕੇ ਦੇ ਰਿਹਾ ਆਪਾਂ ਰੋਡ ਦੇ ਕੰਢੇ ਪੰਛੀਆਂ ਦੇ ਆਲਣੇ ਵਿਕਦੇ ਵੇਖਦੇ ਹਾਂ ਕਿ ਉਹ ਇਹਦੇ ਵਿੱਚ ਘਰ ਪਾਉਣ ਉਹ ਪੰਛੀਆਂ ਨੂੰ ਕੀ ਲੋੜ ਆ ਸਾਡੀ ਮਨੁੱਖਾਂ ਦੀ ਕੋਈ ਲੋੜ ਹੀ ਨਹੀਂ ਆਲਣੇ ਪਾਉਣ ਲਈ ਉਹ ਐਕਸਪਰਟ ਆ ਪਹਿਲਾਂ ਹੀ ਉਹਨਾਂ ਨੂੰ ਕੁਦਰਤ ਨੇ ਬਖਸ਼ੀ ਹੋਈ ਹੈ ਤੁਸੀਂ ਉਹਨਾਂ ਦੀ ਜਗ੍ਹਾ ਤਾਂ ਛੱਡੋ ਜਿੱਥੇ ਪਾਉਣੇ ਆ
1: ਬਿਲਕੁਲ
2: ਇਹ ਵੀ ਕਿੱਥੇ ਲਾਉਣੇ ਆ ਜਿਹੜੇ ਤੁਸੀਂ ਲੱਕੜ ਦੇ ਬਣਾ ਕੇ ਦੇ ਤੇ ਉਹਨਾਂ ਨੂੰ ਆਲਣੇ ਉਹ ਕਿੱਥੇ ਚੁੱਕ ਕੇ ਲੈ ਜਾਣ ਵਿਚਾਰੇ ਕਿਹੜੇ ਰੁੱਖ ਦੇ ਲਾ ਲੈਣਗੇ ਰੋਕੀ ਹੈ ਨੀ
1: ਅੱਗੇ ਨਾ ਸ਼ਮੀ ਜੀ ਮੈਨੂੰ ਚੇਤੇ ਆਉਂਦਾ ਮਾਫੀ ਚਾਹੁੰਦਾ ਵਿੱਚ ਰੋਕ ਰਿਹਾ ਤੁਹਾਨੂੰ ਕੰਟੀਨਿਊ ਕਰਿਓ
2: ਜੀ ਜੀ ਕੋਈ ਗੱਲ ਨਹੀਂ
1: ਅੱਗੇ ਨਾ ਮੰਜਿਆਂ ਦੇ ਉੱਤੇ ਪੈ ਜਾਂਦੇ ਹੁੰਦੇ ਸੀਗੇ, ਮਤਲਬ ਕਿ ਜਦੋਂ ਬੱਤੀ ਬੁੱਤੀ ਤਾਂ ਉਦੋਂ ਵੀ ਨਹੀਂ ਆਉਂਦੀ ਹੁੰਦੀ ਸੀਗੀ, 24-24 48 ਘੰਟੇ ਦਾ ਵੀ ਕੱਟ ਦੇਖਿਆ ਜੀ, ਗਰਮੀ 'ਚ ਬੁਰੇ ਹਾਲ ਹੋ ਜਾਂਦੇ ਸੀ ਬੌਂਕੇ ਦਿਹਾੜੇ, ਅਤੇ
4: ਬਿਲਕੁਲ
1: ਉਹਨਾਂ ਆਪਣੇ ਵਿਹੜੇ ਦੇ ਵਿੱਚ ਮੰਜਾ ਡਾ ਕੇ ਨਾ ਕਿਤੇ ਦਿਨ ਵੇਲੇ ਹੀ ਦੁਪਹਿਰ ਨੂੰ ਮਤਲਬ ਕਿ ਲੰਮੇ ਪੈ ਜਾਈਦਾ ਸੀ ਅਤੇ ਅਸਮਾਨ ਵੱਲ ਨੂੰ ਦੇਖੀਦਾ ਸੀ, ਉਦੋਂ ਹੁਣ ਨਜ਼ਾਰਾ ਜਿਹਾ ਆਉਂਦਾ ਸੀ ਦੇਖਣ ਨੂੰ ਕਿ ਗਿਰਜਾਂ ਹੋ ਗਈਆਂ ਜਾਂ ਇੱਲਾਂ, ਸਭ ਤੋਂ ਵੱਧ ਇੱਲ ਜਿਹੜੀ ਆ ਉਹ ਹਾਈ ਮਤਲਬ ਕਿ ਹਾਈਟ ਦੇ ਉੱਤੇ

0: ਹੋਏ ਨੇ ਜੀ, ਉਹ ਤਾਂ ਐਕਟਿਵ ਹੋਣੇ ਆ ਉਹਦੇ ਸਮੇਂ ਦੇ ਨਾਲ ਨਾਲ।
1: ਬਿਲਕੁਲ ਜੀ ਬਿਲਕੁਲ, ਉਹੀ ਤਾਂ ਹੀ ਕਹਿੰਦੇ ਨੇ ਬੰਦੇ ਨੂੰ ਅਕਲਦਾਨ ਦੀ ਬਹੁਤ ਲੋੜ ਹੈ ਇਸ ਵੇਲੇ, ਕਿਉਂਕਿ ਉਹਦੀ ਕਮੀ ਜਿਹੜੀ ਪਾਈ ਜਾ ਰਹੀ ਹੈ, ਵਿਟਾਮਿਨ ਏ ਹੀ ਕਹਿ ਲਓ ਇਹਨੂੰ ਉਹ। ਤੇ ਹੁਣ ਤੁਸੀਂ ਦੇਖੋ ਵੀ ਘਾਹ ਬੂਟੇ ਪੱਟ ਪਟਾ ਕੇ ਹਰਿਆਲੀ ਸਿੱਟ ਕੇ ਬਾਹਰ, ਤੇ ਉਹਦੀ ਜਗ੍ਹਾ ਅਸੀਂ ਹਰ ਜਗ੍ਹਾ ਹਰ ਜਗ੍ਹਾ, ਚਾਹੇ ਆਪਣਾ ਘਰ ਹੋਏ ਚਾਹੇ ਰੱਬ ਦਾ ਘਰ ਹੋਏ, ਉਹਦੇ ਵਿੱਚ ਐਨ ਵਧੀਆ ਉਹ ਤਵੇ ਵਾਂਗ ਤਪਦੀਆਂ ਜਿਹੜੀਆਂ ਨੇ ਉਹ ਪੱਥਰ ਦੇ
0: ਮਾਰਬਲ ਲਿਆਉਣਾ, ਰਾਜਸਥਾਨ
1: ਮਾਰਬਲ ਲਾਤਾ ਜੀ, ਗ੍ਰੇਨਾਈਟ ਲਾਤਾ, ਮਾਰਬਲ ਲਾਤਾ, ਟਾਈਲਾਂ ਲਾ ਦੀਆਂ, ਫਿਰ ਉਹਦੇ ਉੱਤੇ ਐ ਤੁਰਦੇ ਆ ਜਿਵੇਂ ਗਿੱਲੇ ਕੋਹੇ ਤੇ ਕਾਂ ਤੁਰਿਆ ਫਿਰਦਾ ਹੁੰਦਾ ਨਾ, ਵੀ ਉਹ ਮੱਚ ਕੇ ਬਾਬਾ। ਕਈ ਜਗ੍ਹਾ ਤਾਂ ਮੈਂ ਇਹ ਵੀ ਦੇਖਿਆ ਪੱਬ ਚੱਕ ਤੇ ਪਹੁੰਚੇ ਚੱਕ ਕੇ, ਤੇ ਉਹ ਕਈ ਜਗ੍ਹਾ ਬਲਦੀ ਦੇ ਤੇਲ ਪਾਉਣ ਨੂੰ ਕਹਿ ਲਓ। ਹੁਣ ਦੇਖੋ ਬੰਦਾ ਕਹਿ ਵੀ ਸਰਮਾਇਆ ਤੇ ਸਾਡੇ ਕੋਲ ਆ ਗਿਆ ਬਥੇਰਾ
0: ਜੀ,
1: ਪਰ ਹੁਣ ਉਹਦੀ ਵਰਤੋਂ ਵੀ ਤਾਂ ਹੋਣੀ ਚਾਹੀਦੀ ਹੈ ਨਾ। ਹੁਣ ਤੁਸੀਂ ਦੇਖੋ ਉਹਦਾ ਇਹੋ ਜਿਹੇ ਪੱਥਰ ਲਾ ਲਏ, ਫਿਰ ਉਹ ਤੁਰਿਆ ਨੀ ਜਾ ਰਿਹਾ ਉਹਦੇ ਉੱਤੇ ਨੰਗੇ ਪੈਰ,
0: ਤੇ
1: ਉਹਦੇ ਉਹਦੇ ਉੱਤੇ ਪਲਾਸਟਿਕ ਦੇ ਮੈਟ ਵਿਛਾਤੇ
0: ਜੀ,
1: ਹੋਰ ਵੀ ਬਲਦੀ ਦੇ ਤੇਲ ਪਾ ਤਾ, ਕਹਿ ਲਓ ਵੀ ਨਾ ਉਹ ਚ ਤੁਰਿਆ ਜਾਏ ਕਿਸੇ ਤੋਂ, ਨਾ ਲੈਣਾ ਦੇਣਾ ਵਿੱਚ ਉਹ ਫਸ ਫਸ ਡਿੱਗਦੇ ਆ
0: ਜੀ।
1: ਇੰਨਾ ਕੁਛ ਕਰਨ ਦੀ ਜ਼ਰੂਰਤ ਕੀ ਸੀ, ਕੁਛ ਥਾਂ ਤੇ ਰੱਖੋ ਕੱਚਾ
0: ਬਿਲਕੁਲ,
1: ਜਿਹਦੇ ਵਿੱਚ ਕੋਈ ਘਾਹ ਉੱਗਾ ਹੈ
0: ਜੀ,
1: ਤੇ ਉਹ ਮਾੜਾ ਮੋਟਾ ਤੁਸੀਂ ਉਹਦੇ ਉੱਤੇ ਚੱਲੋ, ਕੁਦਰਤ ਉਹਦੇ ਕੁਦਰਤ ਦੀ ਨਿਮਤ ਆ
0: ਜੀ,
1: ਤੇ ਲਿਆ ਰਹੇ ਨੇ ਉੱਥੋਂ ਜਿੱਥੇ ਘਾਹ ਉੱਗਦਾ ਨੀ, ਪੱਥਰ ਵੀ ਉੱਥੋਂ ਲਿਆ ਰਹੇ ਕੱਢ ਕੱਢ ਕੇ ਰਾਜਸਥਾਨ ਦੇ ਵਿੱਚ, ਉਹ ਜਿੱਥੇ ਘਾਹ ਦਾ ਕੋਈ ਲੈਣਾ ਦੇਣਾ ਨੀ
0: ਜੀ।
1: ਔਰ ਉਹਨਾਂ ਅਰਾਵਲੀ ਦੇ ਪਰਬਤ ਨੂੰ ਵੀ ਖਤਰਾ ਪਾਇਆ ਹੋਇਆ, ਉਹ ਵੱਖਰੀ ਚੀਜ਼ ਹੈ ਇੱਕ, ਉਹਦੇ ਬਾਰੇ ਪਹਿਲਾਂ ਚਰਚਾ ਕਿੰਨੀ ਛਿੜੀ ਹੋਈ ਆ
0: ਜੀ।
1: ਤੋ ਦਾਨ ਦੇ ਜਿਹੜੇ ਸ਼ਬਦ ਨੇ ਬੜੇ ਵਸੀਹ ਹੋ ਜਾਂਦੇ ਆ ਜਦੋਂ ਆਪਾਂ ਇਹਦੇ ਉੱਤੇ ਚਰਚਾ ਕਰਨ ਲੱਗਦੇ ਹਾਂ, ਕਿ ਵਾਤਾਵਰਨ, ਕਿਉਂਕਿ ਗੱਲ ਛਿੜ ਪਈ ਆਪਣੀ ਵਾਤਾਵਰਨ ਵਾਲੇ ਪਾਸੇ ਆਪਾਂ ਚਲੇ ਗਏ ਆ
0: ਜੀ,
1: ਇਹਦੇ ਵਿੱਚ ਵੀ ਜਦੋਂ ਵਾਤਾਵਰਨ ਪ੍ਰੇਮੀ ਆਉਂਦੇ ਆ ਉਹ ਕਹਿਣਗੇ ਕਿ ਆ ਠੀਕ ਆ ਅਸੀਂ ਭਾਈ ਆ ਬੂਟੇ ਵੰਡਣੇ ਸ਼ੁਰੂ ਕਰਤੇ, ਇੱਕ ਚੰਗਾ ਸੰਕੇਤ ਆ
0: ਜੀ।
1: ਮੈਂ ਕੋਟ ਕਰੂੰਗਾ ਇੰਡੀਆ ਦਾ ਜਿਹੜੇ ਗ੍ਰੀਨ ਮੈਨ ਦੀ ਉਪਾਧੀ ਮਿਲੀ ਆ ਉਹਨਾਂ ਨੂੰ, ਅਵਾਰਡ ਹੀ ਕਹਿ ਲਓ, ਲਿਮਕਾ ਬੁੱਕ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ, ਰੋਹਿਤ ਮਹਿਰਾ ਜੀ, ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਦਾ, ਕਿ ਉਹਨਾਂ ਨੇ ਇੱਕ ਜ਼ਿੰਦਗੀ ਦਾ ਮਿਸ਼ਨ ਹੀ ਬਣਾ ਲਿਆ, ਹਾਲਾਂਕਿ ਇਨਕਮ ਟੈਕਸ ਅਧਿਕਾਰੀ ਨੇ ਵੱਡੇ,
0: ਬਿਲਕੁਲ
1: ਉਹ ਪੂਰਾ ਪਰਿਵਾਰ ਹੀ ਕਹਿ ਲਓ ਉਹਨਾਂ ਦਾ
0: ਜੀ,
1: ਘਰੇ ਸੀਡ ਬਾਲਸ ਬਣਾ ਰਿਹਾ
0: ਜੀ,
1: ਇੱਕ ਘਰੇ ਨਿੱਕਾ ਨਿੱਕਾ ਜਿਹਾ ਮਿਕਸਰ ਜਿਹਾ ਲਾ ਲਿਆ ਉਹਨਾਂ ਨੇ, ਤੋਂ ਜਿਵੇਂ ਨੀ ਉਹ ਲੈਂਟਰ ਵਾਲੀ ਹੁੰਦੀ ਆ ਮਸ਼ੀਨ ਜੀ, ਉਹ ਛੋਟੀ ਜਿਹੀ ਜਿਹੜੀ ਆ ਮਿਕਸਰ ਜਿਹਾ ਉਹ ਲਾ ਲਿਆ, ਉਹਦੇ ਵਿੱਚ ਉਹ ਬੀਜ ਬਣਾ ਰਹੇ ਨੇ, ਬੋਲਾਂ ਬਣਾ ਰਹੇ ਨੇ ਬੀਜ ਤੇ ਮਿੱਟੀ ਮਿਕਸ ਕਰਕੇ, ਖਾਦ ਕਰਕੇ, ਘੋਲ ਜਿਹਾ ਇਹੋ ਜਿਹਾ ਕਰਕੇ
0: ਜੀ,
1: ਤੇ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਣ ਆਉਂਦਾ, ਮੈਂ ਉਹਨਾਂ ਨੂੰ ਮਿਲਣ ਗਿਆ ਇੱਕ ਵਾਰੀ, ਤੇ ਉਹਨਾਂ ਨੇ ਮੈਨੂੰ ਵੀ ਲਫਾਫਾ ਜਿਹਾ ਭਰ ਕੇ ਦੇ ਤਾ, ਮੈਂ ਕਿਹਾ ਜਿਹਦਾ ਮੈਂ ਕਰੂੰਗਾ ਕੀ, ਕਹਿੰਦੇ ਤੁਸੀਂ ਐਂ ਕਰੋ
0: ਜੀ,
1: ਤੁਸੀਂ ਇੱਥੋਂ ਲੈ ਕੇ ਹੁਸ਼ਿਆਰਪੁਰ ਤੱਕ ਜਾਓਗੇ, ਜਿੱਥੇ ਜਿੱਥੇ ਵੀ ਮਾੜੀ ਜਿਹੀ ਬ੍ਰੇਕ ਲੱਗੇ ਤੁਹਾਡੀ ਜਾਂ ਹੁਣ ਲੱਗੇ ਵੀ ਇੱਥੇ ਰੁੱਖ ਘੱਟ ਹੈ, ਆਪਣੀ ਜਿਹੜੀ ਆ ਲੰਬੀ ਬਾਂਹ ਕਰਕੇ ਛਿੱਟਾ ਦੇ ਦਿਓ ਇਹਨਾਂ ਦਾ, ਬੀਜਾਂ ਦਾ ਖਿਲਾਰ ਦਿਓ ਉੱਥੇ
0: ਜੀ,
1: ਤੇ ਉਹ ਕਹਿੰਦੇ ਖਿਲਰ ਗਏ, ਉਸ ਤੋਂ ਬਾਅਦ ਕੀ ਹੋਊ, ਕਹਿੰਦੇ ਉਦੋਂ ਬਾਅਦ ਜਦੋਂ ਵੀ ਮੀਂਹ ਆਊ ਮਾੜਾ ਮੋਟਾ ਵੀ ਉਹਨਾਂ ਦਾ ਇਹ ਪਏ ਰਹਿਣਗੇ, ਇੱਦਾਂ ਕੁਛ ਨੀ ਹੋਣਾ ਇਹਨਾਂ ਨੂੰ
0: ਜੀ,
1: ਪਰ ਜਦੋਂ ਵੀ ਬਾਰਿਸ਼ ਹੋਈ ਥੋੜਾ ਬਹੁਤ ਇਹਨਾਂ ਨੂੰ ਉਹੋ ਜਿਹਾ ਸਾਜ਼ਗਾਰ ਮੌਸਮ ਮਿਲ ਗਿਆ
0: ਜੀ,
1: ਇਹ ਆਪੇ ਫੁੱਟ ਪੈਣੇ ਆ, ਇਹਨਾਂ ਚੋਂ ਆਪੇ ਜੰਗਲ ਨਿਕਲ ਆਉਣਾ
0: ਜੀ,
1: ਤੇ ਤੁਸੀਂ ਉੱਥੋਂ ਜਦੋਂ ਅਗਲੀ ਵਾਰੀ ਕਿਤੇ ਲੰਘੋਗੇ ਤਾਂ ਫਰਕ ਮਹਿਸੂਸ ਕਰੋਗੇ,
0: ਬਿਲਕੁਲ ਹੈ।
1: ਤੋ ਆ ਤਾਂ ਇਹ ਤਾਂ ਇੱਕ ਗੱਲ ਹੋਈ ਕਿ ਬਈ ਠੀਕ ਆ ਅਸੀਂ ਜੈਨੂਨਲੀ ਇਹਦੇ ਬਾਰੇ ਸੋਚ ਰਹੇ ਹਾਂ
0: ਜੀ,
1: ਕਿ ਆਪਾਂ ਇਹਦੇ ਉੱਤੇ ਕੋਈ ਇੰਪੈਕਟ ਪਾ ਸਕਦੇ ਹਾਂ,
0: ਬਿਲਕੁਲ ਹੈ ਜੀ,
1: ਇਹਨੂੰ ਇਹਨੂੰ ਆਪਾਂ ਸੁਧਾਰ ਸਕਦੇ
0: ਹਾਂ, ਸੁਧਾਰ ਸਕਦੇ ਹਾਂ। ਇੱਕ ਇਹ ਗੱਲ ਸੁਣਦੇ ਸੁਣਦੇ ਮੇਰੇ ਮਨ 'ਚ ਗੱਲ ਚੱਲ ਪਈ ਕਿ ਦਾਨ ਦੀ ਗੱਲ ਆਪਾਂ ਕਰ ਰਹੇ ਹਾਂ, ਪੁੰਨ ਦਾਨ ਦੀ, ਬੰਦਾ ਜਦੋਂ ਹੈ ਨਾ ਦੁੱਖਾਂ ਤਕਲੀਫਾਂ ਦੇ ਵਿੱਚ ਹੁੰਦਾ, ਫਿਰ ਜਦੋਂ ਠੋਕਰਾਂ ਖਾਂਦਾ ਜਾਂ ਭੜਕ ਭੁੜਕ ਕੇ ਕਿਸੇ ਦੇ ਰਾਹ ਦਸੇਰੇ ਪਾਉਣ ਵਾਲਾ ਕੋਈ ਬੰਦਾ ਮਿਲਦਾ ਹੈ, ਉਹ ਫਿਰ ਉਹਨੂੰ ਚੰਗਾ ਦਾਨ ਪੁੰਨ ਕਰਨ ਨੂੰ ਕਹਿੰਦਾ, ਵੈਸੇ ਆਪਣੇ ਮਨ ਦੇ ਵਿੱਚ ਉਹਦੇ ਇਹ ਨਹੀਂ ਆਉਂਦਾ, ਫਿਰ ਕਹਿੰਦਾ ਕਾਲੇ ਕੁੱਤੇ ਨੂੰ ਵੀ ਰੋਟੀ ਪਾਉਣ ਨੂੰ ਜਾਂਦਾ, ਵੀ ਲੱਭ ਲੱਭ ਕੇ ਪਾਉਂਦਾ ਵੀ ਕਾਲੇ ਕੁੱਤੇ ਨੂੰ ਵੀ ਪਾਉਣੀ ਆ, ਹੋਰ ਕੋਈ ਨਾ ਖਾ ਜਾਵੇ ਜੀ।
1: ਦੇਖੋ ਇਹੀ ਤਾਂ ਗੱਲ ਆ, ਜਿਹੜੇ ਸ਼ੁਰੂ ਤੋਂ ਮਨੁੱਖ ਦੇ ਅੰਦਰ ਇੱਕ ਤੌਖਲਾ ਇੱਕ ਡਰ
0: ਜੀ,
1: ਲੰਮੀ ਉਮਰ ਜਿਹੜੀ ਭੋਗਣ ਦਾ ਉਹ ਵੀ ਰਿਹਾ ਕਿ ਮੈਂ ਅਮਰ ਹੋ ਜਾ, ਸਾਡੀਆਂ ਕਹਾਣੀਆਂ ਭਰੀਆਂ ਪਈਆਂ ਨੇ ਕਿ ਕਿਸੇ ਨੇ ਐ ਤਪ ਕੀਤਾ ਇਹੋ ਜਿਹਾ ਕਿ ਸਿੰਘਾਸਣ ਡੋਲ ਗਏ ਉੱਪਰ ਵੱਡੇ ਵੱਡੇ ਜਿਹੜੇ ਮਹਾਰਾਜ ਸੀਗੇ ਕਿ ਬਈ ਸਾਨੂੰ ਅਮਰ ਕਰ ਦਿਓ ਜੀ,
0: ਜੀ
1: ਤੋ ਉਹ ਅਮਰ ਹੋਣ ਚ ਕਾਮਯਾਬ ਵੀ ਹੋ ਗਏ ਹੋਣਗੇ, ਕਿਉਂਕਿ ਬੰਦਾ ਉਹ ਵੀ ਅਮਰ ਹੈ ਨਾ ਜਿਹਦੀ ਅੱਜ ਵੀ ਆਪਾਂ ਗੱਲ ਕਰੀ ਜੀ ਬਹਿ ਕੇ,
0: ਭਾਵੇਂ
1: ਉਹ ਸਦੀਆਂ ਪਹਿਲਾਂ ਹੋਇਆ ਹੋਵੇ, ਜਿਹਦੀ ਗੱਲ ਜਦੋਂ ਤੱਕ ਤੁਰਦੀ ਰਹੇਗੀ ਉਨੀ ਦੇਰ ਤੱਕ ਤਾਂ ਉਹਦਾ ਨਾਮ ਅਮਰ ਤਾਂ ਹੈਗਾ ਹੀ ਆ, ਆ ਭਾਵੇਂ ਨਹੀਂ ਹੈਗਾ ਉਹ
0: ਜੀ, ਕਈਆਂ ਨੇ ਨਾਮ ਹੀ ਅਮਰ ਰੱਖ ਲਿਆ ਜੀ,
1: ना ही अमर हो गया जी।
0: जी
1: बिल्कुल बिल्कुल।

0: ਇਹ ਉਵੇਂ ਆ ਕਿ ਬੰਦਾ ਇੱਕ ਨਿਆਣਾ ਆਪਣੇ ਨਾ ਉਹ ਬਾਹਰ ਘਰ ਦੇ ਬਾਹਰ ਆਪਣੇ ਬਾਪੂ ਦੀ ਜਿਹੜੀ ਨੇਮ ਪਲੇਟ ਆ ਉਹ ਤੇ ਬਲਬ ਫਿੱਟ ਕਰੀ ਜਾਏ। ਬਾਪੂ ਆਇਆ ਕਹਿੰਦਾ ਆਈ ਕਰੀ ਜਾਂਦਾ, ਕਹਿੰਦਾ ਪਿਤਾ ਜੀ ਮੈਂ ਤੁਹਾਡਾ ਨਾਮ ਰੋਸ਼ਨ ਕਰਨ ਦਾ ਪ੍ਰਬੰਧ ਕਰ ਰਿਹਾ। ਇਹ ਸੌਖਾ ਕੰਮ ਹੈ
1: ਜੀ,
0: ਫਿਰ ਪਤੀ ਜਗੂ ਮੈਨੂੰ ਕੋਈ ਟੈਨਸ਼ਨ ਨਹੀਂ,
1: ਟੈਨਸ਼ਨ ਨਹੀਂ ਜੀ, ਬਿਲਕੁਲ ਹੈ ਜੀ।
0: ਇਹੀ ਹੈ ਜੀ, ਇਹ ਸ਼ੁਰੂ ਤੋਂ ਜਿਹੜਾ ਤੌਖਲੇ ਹੈ, ਡਰ ਹੈ, ਉਹਦੇ ਵਿੱਚੋਂ ਵੀ ਇੱਕ ਤਰ੍ਹਾਂ ਦਾ ਦਾਨ ਦਾ ਕੰਸੈਪਟ ਨਿਕਲਿਆ ਹੋਊਗਾ।
1: ਜੀ
0: ਆਪਾਂ ਜੇ ਜਨਰਲੀ ਦੇਖੀਏ ਤਾਂ ਇਹ ਇੱਕ ਬੜਾ ਪਿਆਰਾ ਕੰਸੈਪਟ ਹੈ
1: ਜੀ
0: ਸ਼ੁਰੂ ਤੋਂ। ਜਿਹੜੇ ਜਿਹੜੇ ਸਮਰੱਥ ਬੰਦੇ ਆ, ਜਿਹਨਾਂ ਕੋਲ ਹੈਗਾ ਹੈ ਕੁਛ, ਜਿਹਨੂੰ ਆਪਾਂ ਕਾਰਲ ਮਾਰਕਸ ਜਿਹਨਾਂ ਨੂੰ ਕਹਿੰਦਾ ਹੈਵਸ, ਜਿਹੜੇ ਹੈਗੇ ਆ
1: ਜੀ,
0: ਉਹ ਜਿਹੜੇ ਹੈਵ ਨੋਟਸ ਬੰਦਿਆਂ ਦੀ ਸਹਾਇਤਾ ਕਰਦੇ ਆ ਆਪਣੇ ਸਰਮਾਏ ਦੇ ਨਾਲ, ਉਹਦੇ ਵਿੱਚੋਂ
1: ਜੀ
0: ਕੁਛ ਹਿੱਸਾ ਐਜ ਦਾਨ, ਐਜ ਚੈਰਿਟੀ ਜਾਂ ਗਿਵਿੰਗ ਦਾ ਕਹਿ ਲਓ, ਉਹ
1: ਜੀ
0: ਵਿੱਚ ਵੱਖਰਾ ਕੱਢ ਲੈਂਦੇ ਆ ਕਿ ਹਾਂ ਵੀ ਆਪਾਂ ਲੋਕਾਂ ਦੇ ਭਲੇ ਲਈ, ਸਮਾਜ ਦੇ ਭਲੇ ਲਈ ਖਰਚਣਾ।
1: ਜੀ
0: ਤੋ ਇਹ ਐਕਸ਼ਨ ਹੈ, ਇੱਕ ਬਹੁਤ ਹੀ ਕਮਾਲ ਦਾ ਐਕਸ਼ਨ ਹੈ। ਜਦੋਂ ਜਿਹੜਾ ਵੀ ਬੰਦਾ ਇਹ ਕਰ ਰਿਹਾ, ਤੋ ਇਹ ਵੱਡੀ ਗੱਲ ਹੋ ਜਾਂਦੀ ਹੈ,
1: ਵੱਡੀ ਗੱਲ ਹੈ ਜੀ।
0: ਸ਼ੁਰੂ ਤੋਂ ਚੱਲੇ ਆ ਰਿਹਾ। ਪੁਰਾਣੇ ਸਮਿਆਂ ਦੇ ਵਿੱਚ ਰਿਗਵੇਦ ਜਿਹੜਾ ਹੈ ਉਹਨੂੰ ਬਹੁਤ ਪੁਰਾਣਾ ਗ੍ਰੰਥ ਮੰਨਦੇ ਆਪਾਂ, ਕਿਉਂਕਿ ਪਹਿਲਾ ਜਿਹੜਾ ਗ੍ਰੰਥ ਹੈ ਉਹ ਰਿਗਵੇਦ ਹੀ ਆ।
1: ਜੀ
0: ਉਹਦੇ ਵਿੱਚ ਜਿਹੜੀ ਸੇਵਾ ਹੈ ਇਹ ਵੀ ਦਾਨ ਦੇ ਵਿੱਚ ਆ ਜਾਂਦੀ ਹੈ ਕਿ ਤੁਸੀਂ
1: ਜੀ
0: ਭਾਈ ਇਹਨੂੰ ਆਪਾਂ ਜੇ ਕਿਸੇ ਦਾ ਆਪਣਾ ਟਾਈਮ ਕਿਸੇ ਨੂੰ ਦੇ ਰਹੇ ਹਾਂ, ਕਿਸੇ ਇਹੋ ਜਿਹਾ ਹੈਲਪ ਕਰ ਰਹੇ ਹਾਂ ਆਪਾਂ ਕਿਸੇ ਦੀ, ਤਾਂ ਉਹ ਵੀ
1: ਜੀ
0: ਉਹਦੇ ਵਿੱਚ ਹੀ ਆ ਜਾਂਦਾ। ਇਹਦੇ ਵੱਖਰੇ ਵੱਖਰੇ ਧਰਮਾਂ ਚ ਵੱਖਰੇ ਵੱਖਰੇ ਨਾਮ ਹੋ ਸਕਦੇ ਆ।
1: ਜੀ
0: ਕੋਈ ਇਸਲਾਮ ਦੇ ਵਿੱਚ ਇਹਨੂੰ ਜਕਾਤ ਕਹਿ ਦਿੰਦੇ ਆ। ਗੁਰੂ ਸਾਹਿਬਾਨ ਨੇ ਵੀ ਇਹਨੂੰ ਬਹੁਤ ਮਹੱਤਵ ਦਿੱਤਾ ਤੇ ਉਹਨਾਂ ਨੇ ਦਸਵੰਧ ਦੀ ਜਿਹੜੀ ਆ ਇੱਕ ਜਿਹੜੀ ਆ ਸਾਨੂੰ ਗਾਈਡਲਾਈਨ ਦਿੱਤੀ ਕਿ ਭਾਈ ਇਹਨੂੰ ਰੱਖੋ, ਜਦੋਂ ਲੋੜਵੰਦਾਂ ਦੀ ਸਹਾਇਤਾ ਲਈ ਇਹਨੂੰ ਵਰਤਿਆ ਜਾਏ।
1: ਇਹਦੇ
0: ਗੁਰੂ ਦੀ
1: ਵਿੱਚ
0: ਗੋਲਕ ਜਿਲ੍ਹਾ ਗਰੀਬ ਦਾ ਮੂੰਹ।
1: ਸ਼ਮੀ ਜੀ, ਇਹਨੂੰ ਥੋੜ੍ਹੀ ਜਿਹੀ ਗੱਲ ਨੂੰ ਹੋਰ ਮੈਂ ਵੱਡਾ ਕਰਨਾ ਚਾਹਾਂਗਾ। ਚਲੋ ਇੱਥੇ ਇੱਕ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਵੱਖਰੇ ਵੱਖਰੇ ਰਿਲੀਜ਼ਨ ਜਿਹੜੇ ਨੇ ਉਹਨਾਂ ਦੇ ਨਾਲ ਵਾਹ ਵਾਸਤਾ ਕੰਮਾਂ ਕਾਰਾਂ ਦੇ ਉੱਤੇ ਪੈਂਦਾ, ਚਲੋ ਗੱਲਬਾਤ ਤੁਰ ਪੈਂਦੀ ਹੈ, ਇੰਟਰਸਟ ਵੀ ਹੁੰਦਾ ਕਿ ਅਗਲੇ ਦੇ ਸੱਭਿਆਚਾਰ ਨੂੰ ਜਾਂ ਉਸਦੇ ਧਰਮ ਨੂੰ ਸਮਝਣ ਦੀ ਜਾਂ ਰਿਸਪੈਕਟ ਤਾਂ ਹਰ ਕੋਈ ਕਰਦਾ ਹੀ ਹੈ, ਪਰ ਉਹਦੇ ਹੋਰ ਲਾਗੇ ਹੋ ਕੇ, ਨਜ਼ਦੀਕ ਹੋ ਕੇ ਜਰਾ ਵੱਖਰੇ ਵਿਚਾਰ ਜਾਂ ਵੱਖਰੀਆਂ ਕਮਿਊਨਿਟੀਆਂ ਦੇ ਨਾਲ ਵਾਹ ਵਾਸਤਾ ਜਦੋਂ ਪੈਂਦਾ ਤਾਂ ਆਪਣੇ ਆਪ ਨੂੰ ਵੀ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ, ਜਿਹੜੇ ਸਾਡੇ ਉਹਨਾਂ ਦੇ ਮਤਲਬ ਕਿ ਖਿਲਾਫ ਵਿਚਾਰ ਹੁੰਦੇ ਨੇ ਕਈ ਵਾਰੀ, ਉਹ ਵੀ ਮਤਲਬ ਕਿ ਕੁਝ ਧੁੰਦਲੇ ਵਿਚਾਰ ਹੁੰਦੇ ਨੇ ਉਹਨਾਂ ਦੇ ਪ੍ਰਤੀ, ਵੱਖਰੀਆਂ ਕੌਮਾਂ ਦੇ ਪ੍ਰਤੀ ਜਾਂ ਰਹਿਣ ਸਹਿਣ ਪ੍ਰਤੀ, ਰੀਤੀ ਰਿਵਾਜ਼ਾਂ ਦੇ ਪ੍ਰਤੀ, ਤਾਂ ਉਹ ਸਾਫ ਜਿਹੜੇ ਨਜ਼ਰ ਹੋਣ ਦਾ ਇੱਕ ਜ਼ਰੀਆ ਬਣ ਜਾਂਦੇ ਆ। ਚਲੋ ਤੁਸੀਂ ਜ਼ਕਾਤ ਦੀ ਗੱਲ ਕੀਤੀ ਹੈ ਜਾਂ ਕੁਰਬਾਨੀ ਦੀ ਗੱਲ ਆਉਂਦੀ ਹੈ, ਈਦ ਦੀ ਗੱਲ ਆਉਂਦੀ ਹੈ, ਮੁਸਲਮਾਨ ਭਾਈਚਾਰੇ ਦੀ ਗੱਲ ਕਰਾਂਗੇ ਪਹਿਲਾਂ, ਫਿਰ ਆਪਾਂ ਸਿੱਖ ਧਰਮ ਦੇ ਵੱਲ ਨੂੰ ਚੱਲਦੇ ਹਾਂ। ਉਹ ਅਸਲ ਦੇ ਵਿੱਚ ਨਾ ਉਹ ਮੇਰਾ ਇੱਦਾਂ ਹੀ ਇੱਕ ਵਾਰੀ ਲਾਇਬ੍ਰੇਰੀ ਇੱਥੇ, ਚਲੋ ਬੱਚੇ ਜਿਹੜੇ ਸਕੂਲੀ ਬੱਚੇ ਨੇ ਵੱਖਰੀਆਂ ਵੱਖਰੀਆਂ ਕਮਿਊਨਿਟੀਆਂ ਨੂੰ ਜਾਂ ਜੋ ਵੀ ਕਹਿ ਲਓ ਕਿ ਕਿਸੇ ਦੇ ਨਾਲ ਕੁਝ ਟ੍ਰੈਜਡੀ ਹੋਈ ਹੈ, ਇਸ ਤਰ੍ਹਾਂ ਦੇ 8-10 ਬੰਦੇ ਉਹਨਾਂ ਨੇ ਮਤਲਬ ਕਿ ਇਨਵਾਈਟ ਕੀਤੇ ਸੀ, ਲਾਈਵ ਲਾਇਬ੍ਰੇਰੀ ਉਹਨੂੰ ਨਾਮ ਦਿੱਤਾ ਸੀ, ਤੁਰਦੀ ਫਿਰੀ ਫਿਰਦੀ ਲਾਇਬ੍ਰੇਰੀ ਅਤੇ ਜ਼ਿੰਦਗੀ ਦੇ ਤਜ਼ਰਬਿਆਂ ਦੀ। ਤਾਂ ਉਹਨਾਂ ਨੇ ਜਿੱਦਾਂ ਕਿ ਮੈਂ ਇੰਡੀਆ ਤੋਂ ਸੀ ਤਾਂ ਉਹਨਾਂ ਨੇ ਮੈਨੂੰ ਇੰਡੀਆ ਦੇ ਬਾਰੇ ਪੁੱਛਿਆ, ਅਤੇ ਮੈਂ ਉਹਨਾਂ ਉਹ ਕਹਿੰਦੇ ਕਿ ਉੱਥੇ ਗੰਦਗੀ ਬਹੁਤ ਆ, ਕੂੜਾ ਬਹੁਤ ਆ, ਮਤਲਬ ਕਿ ਇੱਦਾਂ ਦਿਖਾਇਆ ਜਾਂਦਾ ਟੈਲੀਵਿਜ਼ਨ ਦੇ ਉੱਤੇ। ਮੈਂ ਕਿਹਾ ਇੱਥੇ ਮੈਂ ਤੁਹਾਨੂੰ ਰੀਸਾਈਕਲਿੰਗ, ਚਲੋ ਇੱਥੇ ਤਾਂ ਫਿਰ ਵੀ ਬਹੁਤ ਸਾਫ਼ ਸੁਥਰੇ ਨੇ ਜਿੱਥੇ ਰੀਸਾਈਕਲਿੰਗ ਕਰਦੇ ਆ, ਅਤੇ ਉੱਥੇ ਲਿਜਾ ਕੇ ਜਾਂ ਬਹੁਤ ਸਾਰੇ ਐਸੇ ਢੇਰ ਦੇ ਉੱਤੇ ਕਿਸੇ ਦੇ ਉੱਤੇ ਜਿੱਥੇ ਤੁਸੀਂ ਕਦੇ ਗਏ ਵੀ ਨਹੀਂ ਹੋ, ਉੱਥੇ ਦਿਖਾ ਦੇਵਾਂ ਤੁਹਾਨੂੰ ਆਲਾ ਦੁਆਲਾ, ਬਾਕੀ ਇੰਡੀਆ ਮੈਂ ਰਹਿਣ ਹੀ ਦੇਵਾਂ ਜਾਂ ਫਿਨਲੈਂਡ ਨੂੰ ਰਹਿਣ ਹੀ ਦੇਵਾਂ ਕਿ ਉਹ ਸਾਰਾ ਇੰਡੀਆ ਥੋੜ੍ਹੀ ਹੋ ਜਾਏਗਾ, ਅਤੇ ਉਹ ਚੀਜ਼ਾਂ ਚਲੋ ਕਲੈਰਿਟੀ ਆਈ। ਅਤੇ ਉਸ ਤੋਂ ਬਾਅਦ ਇੱਕ ਮੁਸਲਿਮ ਭਾਈਚਾਰੇ ਦੇ ਉੱਥੇ ਵਿਅਕਤੀ ਸਨ, ਉਹ ਕਾਫ਼ੀ ਐਜੂਕੇਟਡ ਡਾਕਟਰ ਸੀਗੇ, ਆਪਣੇ ਐਨਥੀਸੀਆ ਸਪੈਸ਼ਲਿਸਟ, ਅਤੇ ਅਫਰੀਕਾ ਨੂੰ ਉੱਦਾਂ ਬਿਲੋਂਗ ਕਰਦੇ ਸੀ, ਅਤੇ ਉਹ ਵੀ ਆਏ ਹੋਏ ਸੀ, ਅਤੇ ਉਹਨਾਂ ਦੇ ਨਾਲ ਗੱਲਬਾਤ ਚੱਲ ਗਈ ਭਈ, ਚੱਲ ਪਈ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਇੱਕ ਤਾਂ ਜਿਹੜਾ ਜ਼ਕਾਤ ਦਾ ਜ਼ਿਕਰ ਕੀਤਾ, ਦੂਸਰਾ ਉਹ ਮਤਲਬ ਕਿ ਜਿਹੜਾ ਆਪਣਾ ਪਿੱਗ ਹੈਗਾ, ਸੂਰ ਹੈਗਾ, ਉਹਨੂੰ ਨਫ਼ਰਤ ਕਿਉਂ ਕਰਦੇ ਆ, ਮਤਲਬ ਕਿ ਖਾਂਦੇ ਨਹੀਂ ਗੇ, ਜਾਂ ਉਹਨੇ ਦੋ ਇਹਦੇ ਨੁਕਤੇ ਦੱਸੇ ਇਸ ਚੀਜ਼ ਦੇ ਵਿੱਚ। ਕਹਿੰਦਾ ਇੱਕ ਤਾਂ ਜਿਹੜਾ ਕੁਰਬਾਨੀ ਦਾ ਕਨਸੈਪਟ ਆ, ਉਹ ਜਦੋਂ ਕੁਰਬਾਨੀ ਕਰਦੇ ਆ ਨਾ, ਜਿਹੜਾ ਤੁਹਾਡਾ ਘਰ ਹੈ ਉਹਦੇ ਆਲੇ ਸੱਜੇ ਪਾਸੇ ਨੂੰ 10 ਘਰ ਅਤੇ ਖੱਬੇ ਪਾਸੇ ਨੂੰ 10 ਘਰ, ਕਿਉਂਕਿ ਕੁਰਬਾਨੀ ਜਿਹੜੀ ਦਿੱਤੀ ਜਾਂਦੀ ਆ ਉਹ ਛੋਟੇ ਐਨੀਮਲ ਦੀ ਨਹੀਂ ਦਿੱਤੀ ਜਾਂਦੀ, ਉਹ ਕਹਿ ਲਓ ਕਿ ਘੱਟੋ ਘੱਟ ਕੁਆਂਟਲ, 2 ਕੁਆਂਟਲ ਇਸ ਹਿਸਾਬ ਦੇ ਨਾਲ, ਜਾਂ 50-60 ਕਿਲੋ ਦਾ ਘੱਟੋ ਘੱਟ ਜਿਹੜਾ ਹੋਵੇ ਜੀਵ ਉਹਦੀ ਦਿੱਤੀ ਜਾਂਦੀ ਹੈ। ਤਾਂ ਉਹ ਕਹਿੰਦੇ ਕਿ ਉਹ ਪਹਿਲਾਂ ਉਹਨਾਂ ਨੂੰ ਦੇਣਾ ਅਤੇ ਬਾਅਦ ਦੇ ਵਿੱਚ ਜੋ ਬਚਿਆ ਆ ਨਾ ਉਹ ਆਪ ਖਾਣਾ ਹੈ, ਇਹ ਨਹੀਂ ਕਿ ਪਹਿਲਾਂ ਆਪ ਰੱਜਣਾ ਅਤੇ ਬਾਕੀ ਬਾਅਦ ਦੇ ਵਿੱਚ ਵੰਡਣਾ ਜਾਂ ਦੇ ਦੇਣਾ, ਵੀ ਮੇਰੇ ਤੋਂ ਖਾ ਨਹੀਂ ਹੁੰਦਾ। ਉਹ ਕਹਿੰਦੇ ਉਹ ਚੀਜ਼ ਨੂੰ ਫਿਰ ਅਕਸੈਪਟ ਨਹੀਂ ਕੀਤਾ ਜਿਹੜੇ ਤੁਸੀਂ ਗੱਲ ਕੀਤੀ ਨਾ, ਵੀ ਉਹ ਜਿਹੜਾ ਕਨਸੈਪਟ ਹੈਗੇ ਆ। ਅਤੇ ਦੂਸਰਾ ਉਹਨਾਂ ਨੇ ਸੂਰ ਦੇ ਬਾਰੇ ਆਨਸਰ ਕੀਤਾ ਕਿ ਸੂਰ ਦੀ ਉਹ ਨਾ ਰਿਸਪੈਕਟ ਬਹੁਤ ਕਰਦੇ ਆ, ਉਹਦਾ ਕਾਰਨ
0: ਜੀ
1: ਹੈਗਾ ਇਸ ਕਰਕੇ। ਉਹ ਸੋਰੀ ਲਓ ਜੀ, ਮੈਂ ਮਾਫ਼ੀ ਚਾਹੁੰਦਾ ਅਤੇ ਗੱਲਬਾਤ ਨੂੰ ਕੰਪਲੀਟ ਕਰ ਲਈਏ, ਕਿਉਂਕਿ ਇੱਕੋ ਹੀ ਲਾਈਨ ਦੇ ਉੱਤੇ ਕਾਲ ਆ ਗਈ ਉੱਤੇ। ਅਤੇ ਮੈਂ ਦਾਦੂ ਸਾਹਿਬ ਨੂੰ ਕਹਾਂਗਾ ਕਿ ਆਪਣੇ ਦੂਸਰੇ ਨੰਬਰ ਦੇ ਉੱਤੇ ਜਿਹੜਾ ਸਟੂਡੀਓ ਦਾ ਉਹਦੇ ਉੱਤੇ ਕਾਲ ਕਰ ਲੈਣ ਅਤੇ ਮੈਂ ਅਟੈਂਡ ਕਰ ਲੈਂਦਾ। ਹਾਂਜੀ ਸ਼ਮੀ ਜੀ, ਮੈਂ ਗੱਲ ਕਰ ਰਿਹਾ ਸੀ, ਸੂਰ ਦੀ ਮਾਫ਼ੀ ਚਾਹੁੰਦਾ, ਮੇਰਾ ਹੱਥ ਲੱਗ ਗਿਆ ਇੱਧਰੋਂ।
0: ਜੀ ਜੀ ਜੀ
1: ਅਤੇ
0: ਕੋਈ ਗੱਲ ਨਹੀਂ ਜੀ।
1: ਉਹ ਕਹਿੰਦੇ ਕਿ ਅਸੀਂ ਸੂਰ ਦੀ ਰਿਸਪੈਕਟ ਬਹੁਤ ਕਰਦੇ ਹਾਂ, ਕਿ ਉਹਦਾ ਜਿਹੜਾ ਸੂਰ ਆ ਨਾ ਜੀ, ਉਹ ਕਿਤੇ ਵਿਅਕਤੀ ਨੂੰ ਕਿਸੇ ਨੂੰ ਵੀ ਜਦੋਂ ਹੋਸਪਿਟਲ ਦੇ ਵਿੱਚ ਕੁਝ ਆਂਦਰਾਂ ਦੀ ਕੁਝ ਜ਼ਰੂਰਤ ਪੈਂਦੀ ਹੈ ਜਾਂ ਨਰਵਸ ਦੀ ਜ਼ਰੂਰਤ ਪੈਂਦੀ ਹੈ, ਤਾਂ ਉਹ ਸੂਰ ਦੀਆਂ ਜਿਹੜੀਆਂ ਉਹ ਹੈਗੀਆਂ ਨਾ ਅੰਦਰੂਨੀ ਪਾਰਟ ਜਿਹੜੇ ਨੇ, ਉਹ ਬਹੁਤ ਇਨਸਾਨੀ ਪਾਰਟ ਦੇ ਨਾਲ ਨਜ਼ਦੀਕ ਨੇ ਜੀ, ਉਹ ਇਸਤੇਮਾਲ ਕਰ ਲਏ ਜਾਂਦੇ ਆ। ਇਸ ਕਰਕੇ ਉਹ ਕਹਿੰਦੇ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਇਹ ਨਹੀਂ ਗਾ ਕਿ ਉਹਨੂੰ ਨਫ਼ਰਤ ਕੀਤੀ ਜਾਂਦੀ ਆ, ਉਹਦੀ ਰਿਸਪੈਕਟ ਕੀਤੀ ਜਾਂਦੀ ਆ, ਇਸ ਕਰਕੇ ਉਹਨੂੰ ਖਾਧਾ ਨਹੀਂ ਜਾਂਦਾ ਅਤੇ ਨਾ ਉਹਨੂੰ ਮਤਲਬ ਕਿ ਇੱਕ ਪਾਲ ਕੇ ਰੱਖਿਆ ਜਾਂਦਾ ਹੈ ਜੀ।
0: ਜੀ ਜੀ ਜੀ
1: ਜੀ
0: ਠੀਕ ਹੈ, ਬਿਲਕੁਲ ਜੀ। ਇਹਨਾਂ ਧਾਰਨਾਵਾਂ ਦੇ ਪਿੱਛੇ ਜਿਹੜੀ ਆ ਕੋਈ ਨਾ ਕੋਈ ਜਿਹੜਾ ਕਨਸੈਪਟ ਹੈ ਉਹ ਜ਼ਰੂਰ ਜਿਹੜਾ ਕੰਮ ਕਰ ਰਿਹਾ ਹੁੰਦਾ ਹੈ
1: ਜੀ।
0: ਤੋ ਗਿਵਿੰਗ ਯਾਨੀ ਕਿ ਦਾਨ ਪੁੰਨ, ਇਹਦੀ ਕਿੰਨੀਆਂ ਉਦਾਹਰਨਾਂ ਆਪਾਂ ਇਤਿਹਾਸ ਚੋਂ ਦੇਖਦੇ ਹਾਂ।
1: ਬਿਲਕੁਲ,
0: ਔਰ ਇਹ ਆਪਾਂ ਜਿਹੜਾ ਖਾਣ ਪੀਣ ਦੀ, ਕਿਉਂਕਿ ਰੋਟੀ ਕੱਪੜਾ ਤੇ ਮਕਾਨ,
1: ਮਕਾਨ
0: ਇਹ ਬੁਨਿਆਦੀ ਲੋੜਾਂ ਤਿੰਨ ਨੇ
1: ਜੀ,
0: ਤਿੰਨ ਜ਼ਰੂਰਤਾਂ ਬੇਸਿਕ ਨੇ। ਮਕਾਨ ਬੰਦੇ ਕੋਲ ਨਹੀਂ ਹੈ ਤੇ ਉਹ ਹੋ ਸਕਦਾ ਹੈ ਕਿਤੇ ਕਿਸੇ ਸ਼ੈਲਟਰ ਚ ਬਹਿ ਗਿਆ, ਕਿਤੇ ਉਹ ਇਧਰ ਉਧਰ ਘੁੰਮ ਲਿਆ, ਹੋਮਲੈਸ ਹੋ ਗਿਆ
1: ਜੀ,
0: ਤੇ ਕੱਪੜੇ ਦਾ ਵੀ ਐਂ ਹੈ। ਪਰ ਰੋਟੀ ਤੋਂ ਬਿਨਾਂ ਤੇ ਜਿਹੜਾ ਜਿਉਣਾ ਸੰਭਵ ਨਹੀਂ ਹੈ, ਖਾਣਾ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ,
0: ਭੁੱਖਮਰੀ ਦਾ ਸ਼ਿਕਾਰ ਇਸ ਵੇਲੇ ਜਿਹੜੀ ਦੁਨੀਆਂ ਦੇ ਵਿੱਚ ਕਿਤਨੇ ਕਰੋੜਾਂ ਲੋਕ ਨੇ ਉਹ ਹੁੰਦੇ ਆ, ਤੋ ਉਹਨਾਂ ਦੀ ਕੋਈ ਇਹੋ ਜਿਹੀ ਸ਼ੱਕ ਵਾਲੀ ਗੱਲ ਨਹੀਂ ਕਿ ਬਹੁਤ ਸੰਸਥਾਵਾਂ ਨੇ, ਬਹੁਤ ਐਨ ਜੀ ਓਜ਼ ਨੇ, ਬਹੁਤ ਨੇ ਜਿਹੜੇ ਇਸ ਨੂੰ ਸੋਚਦੇ ਆ
1: ਜੀ,
0: ਤੇ ਤਾਂ ਕਿ ਉਹਨਾਂ ਤੱਕ ਇਹ ਪਹੁੰਚਾਇਆ ਜਾਏ।
1: ਹੁਣ
0: ਪਹੁੰਚਦਾ ਹੈ ਜਾਂ ਨਹੀਂ ਪਹੁੰਚਦਾ ਉਹਨਾਂ ਤੱਕ, ਉਹਨਾਂ ਬੱਚਿਆਂ ਤੱਕ, ਜੋ ਉਹਨਾਂ ਲੋਕਾਂ ਤੱਕ ਜਿਹੜੇ ਲੋੜਵੰਦ, ਸੱਚੀ ਲੋੜਵੰਦ ਲੋਕ ਆ
1: ਜੀ,
0: ਇਹ ਅਲੱਗ ਸਵਾਲ ਹੈ। ਪਰ ਇੱਕ ਖਿਆਲ ਆਉਣਾ, ਔਰ ਜਿਹੜਾ ਆਪਣੇ ਹਮਸਾਇਆਂ ਦਾ, ਹਮਵਤਨਾਂ ਦੇ ਬਾਰੇ ਜਦੋਂ ਆਪਾਂ ਗੱਲ ਸੋਚੀਏ, ਇਹ ਵੀ ਬਹੁਤ ਵੱਡੀ ਗੱਲ ਆ। ਇੱਕ ਉਹਨਾਂ ਨੇ ਇਹਦੇ ਚ ਲਿਖੀ ਸੀ ਕਵਿਤਾ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਨੇ
1: ਜੀ,
0: ਮੈਂ ਹਾਂ ਮੈਨੂੰ ਸ਼ਾਇਦ ਉਹ ਮੈਂ ਕੱਢ ਕੇ ਰੱਖੀ ਸੀ ਉਹ
1: ਜੀ,
0: ਤੇ ਇੱਧਰ ਉੱਧਰ ਨਾ ਹੋ ਗਈ ਮੈਂ ਦੇਖ ਰਿਹਾ ਜੀ।
1: ਜੀ
0: ਤੋ ਕੁੱਲ ਮਿਲਾ ਕੇ ਉਹ ਵੀ ਇੱਕ ਬੰਗਾਰ ਹੀ ਪਾਉਂਦੇ ਆ ਕਿ ਭਾਈ ਸਾਹਿਬ ਜੇ ਤੂੰ ਜਿਉਂਦਾ ਹੈ, ਤੈਨੂੰ ਜਿਹੜਾ ਅਹਿਸਾਸ ਹੋ ਰਿਹਾ ਦੁੱਖ ਦਾ, ਦਰਦ ਦਾ, ਤਾਂ ਉਹ ਉਹਦੇ ਅੱਗੇ ਫਿਰ ਐਕਸ਼ਨ ਵੀ ਕਰਨਾ। ਪਰ ਜੇ ਤੈਨੂੰ ਕਿਸੇ ਦਾ ਦੁੱਖ ਦੇਖ ਕੇ ਦੁੱਖ ਹੀ ਮਹਿਸੂਸ ਹੀ ਨਹੀਂ ਹੋ ਰਿਹਾ
1: ਜੀ,
0: ਫਿਰ ਤੂੰ ਕਾਹਦਾ ਜੀ ਰਿਹਾ, ਫਿਰ ਤੂੰ ਜਿਉਂਦਿਆਂ ਚ ਹੈ ਹੀ ਨਹੀਂ
1: ਜੀ,
0: ਫਿਰ ਤਾਂ ਐਂਟੀ ਜਿਉਂਦਾ ਮਰਿਆ ਬਰਾਬਰ ਹੀ ਹੋ ਗਿਆ ਫਿਰ
1: ਜੀ,
0: ਫਿਰ ਉਹਦੇ ਚ ਕੋਈ ਮਤਲਬ ਨਹੀਂ। ਜਦੋਂ ਤੱਕ ਅਸੀਂ ਦੂਜਿਆਂ ਦਾ ਦਰਦ ਮਹਿਸੂਸ ਨਹੀਂ ਕਰਦੇ
1: ਜੀ,
0: ਤਾਂ ਉਹ ਫਿਰ ਇਨਸਾਨ ਕਹਾਉਣਾ, ਇਨਸਾਨ ਬਣਨਾ, ਤੇ ਉਹ ਵੀ ਕਦੋਂ ਉਹਦੇ ਚ ਗੇਟ ਚ ਆਉਣ ਵਾਲੀ ਗੱਲ ਨਹੀਂ।
1: ਤੋ
0: ਇਸੇ ਸਿਲਸਿਲੇ ਨੂੰ ਆਪਾਂ ਦੇਖਦੇ ਹਾਂ, ਸਰਬੱਤ ਦਾ ਭਲਾ ਟਰੱਸਟ ਹੈ ਪੰਜਾਬ ਦੇ ਵਿੱਚ, ਜਾਂ ਜਿਹੜੇ ਉਹ ਦੂਸਰਾ ਉਹਨਾਂ ਦਾ ਰਵੀ ਸਿੰਘ ਹੋਰਾਂ ਵਾਲਾ ਅਦਾਰਾ ਹੈ
1: ਜੀ,
0: ਤੇ ਜੇ ਕਾਰਪੋਰੇਟ ਦੇ ਵਿੱਚ ਦੇਖਦੇ ਹਾਂ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਘਰਾਣੇ ਆ ਉਹ ਕੰਮ ਕਰਦੇ ਆ ਕਿ ਵਧੀਆ ਪੱਧਰ ਦੇ ਉੱਤੇ,
1: ਰੈੱਡ ਕਰਾਸ ਵੀ ਹੈਗਾ ਲੈ ਲਓ, ਚਾਹੇ ਆਪਣੇ ਇਹ ਵੀ ਚੀਜ਼ਾਂ ਚੱਲਣ,
0: ਰੈੱਡ ਕਰਾਸ ਵੀ ਉਹਦੇ ਪਿੱਛੇ ਧਾਰਨਾ ਇਹੀ ਹੈ
1: ਜੀ।
0: ਹੁਣ ਜਿਹੜਾ HCL ਟੈਕਨੋਲੋਜੀ ਦਾ ਜਿਹੜਾ ਫਾਊਂਡਰ ਹੈ ਸ਼ਿਵ ਨਾਦਰ, ਉਹ ਰੈਂਕ ਕਰ ਰਿਹਾ ਇੰਡੀਆ ਦੇ ਵਿੱਚ ਨੰਬਰ 1 ਤੇ
1: ਜੀ,
0: ਲਗਭਗ 3,000 ਕਰੋੜ ਸਾਲ ਦਾ ਉਹ ਜਿਹੜਾ ਦਾਨ ਕਰ ਰਿਹਾ ਬੰਦਾ
1: ਜੀ,
0: ਔਰ ਜ਼ਿਆਦਾਤਰ ਐਜੂਕੇਸ਼ਨ ਦੇ ਰਿਹਾ, ਜਦਕਿ ਮੁਕੇਸ਼ ਅੰਬਾਨੀ ਜਿਹੜੇ ਆ ਦੂਜੇ ਨੰਬਰ ਤੇ ਆ 626 ਕਰੋੜ, ਬਜਾਜ ਵਾਲੇ ਤੇ ਗਰੁੱਪ ਹੈ 446 ਕਰੋੜ ਦਾਨ ਕਰ ਰਹੇ ਹੈ
1: ਜੀ,
0: ਬਿਰਲਾ ਜਿਹੜੀ ਕੰਪਨੀ ਹੈ ਇਹ 440 ਦੇ ਰਹੇ ਹੈ, ਗੌਤਮ ਅਡਾਨੀ ਵਾਲੇ ਜਿਹੜੇ ਗਰੁੱਪ ਆ ਇਹ 386 ਕਰੋੜ ਦੇ ਰਹੇ। ਇਹ ਵੱਖਰੇ ਵੱਖਰੇ ਸੋਰਸਿਸ ਤੋਂ ਇੰਟਰਨੈਟ ਤੇ ਡਾਟਾ ਅਵੇਲੇਬਲ ਆ
1: ਜੀ,
0: ਪਰ ਜਦੋਂ ਆਪਾਂ ਇਹ ਡਾਟਾ ਦੇਖ ਰਹੇ ਸੀਗੇ ਤਾਂ ਇੱਕ ਬੜਾ ਇੰਟਰਸਟਿੰਗ ਫੈਕਟ ਜਿਹੜਾ ਸਾਹਮਣੇ ਆਇਆ
1: ਜੀ,
0: ਇਹ ਜਿਹੜਾ ਦਾਨ ਕਰਨ ਵਾਲਿਆਂ ਚ ਸਭ ਤੋਂ ਉੱਤੇ ਜਿਹੜਾ ਰੈਂਕ ਹੈ
1: ਜੀ,
0: ਉਹ ਦੇਖੋ ਟੋਪ ਦੇ ਉੱਤੇ ਆਉਂਦਾ ਕਹਿੰਦੇ ਜੀ ਉਹ ਇੰਡੋਨੇਸ਼ੀਆ ਵਰਗੇ ਦੇਸ਼ ਦਾ।
1: ਅੱਛਾ ਜੀ, ਬਿਲ ਗੇਟਸ ਨੂੰ ਵੀ ਪਿੱਛੇ
0: ਤੇ
1: ਛੱਡ
0: ਉਸ
1: ਗਿਆ
0: ਤੋਂ
1: ਜੀ,
0: ਬਾਅਦ
1: ਉਹ ਵੀ ਕਾਫੀ ਫੰਡਿੰਗ ਵਗੈਰਾ ਕਰਦਾ
0: ਹਾਂਜੀ
1: ਰਹੇ ਜੀ,
0: ਕੰਟਰੀ ਕੰਟਰੀ ਦੇ ਹਿਸਾਬ ਨਾਲ
1: ਕੰਟਰੀ ਵਾਈਜ਼। ਅੱਛਾ ਜੀ
0: ਜਿਹੜੇ ਆਮ ਲੋਕਾਂ ਜਿਵੇਂ ਆਮ ਲੋਕਾਂ ਦੇ ਜਿਹੜੇ ਵੱਲੋਂ ਜਿਹੜੀ ਦਾਨ ਕੀਤਾ ਜਾਂਦਾ
1: ਜੀ
0: ਉਹ ਚ ਕੀਨੀਆ ਜਿਹੜਾ ਉਹ 63 ਹੈ, ਉਹਦਾ ਰੈਂਕ ਹੈ ਸਿੰਗਾਪੁਰ ਦਾ 61, ਐਂ ਕਰਕੇ ਉਹਨਾਂ ਨੇ ਸਕੋਰ ਹੈ ਬਣਾਇਆ ਹੋਇਆ
1: ਜੀ।
0: ਤੇ ਮੋਸਟ ਜਨਰਸ ਜਿਹੜੀ ਨੇਸ਼ਨ ਹੈ ਉਹਨੂੰ ਜਿਹੜੀ ਹੈ ਇੰਡੋਨੇਸ਼ੀਆ ਨੂੰ ਕਿਹਾ ਗਿਆ।
1: ਕੀ ਬਾਤ ਹੈ ਜੀ।
0: ਤੋ ਇਹ ਚ ਤਿੰਨ ਤਿੰਨ ਤਰ੍ਹਾਂ ਦੀ ਜਿਹੜੀ ਡੋਨੇਸ਼ਨ ਹੈ ਨਾ ਉਹਨੂੰ ਉਹ ਕੰਸਿਡਰ ਕੀਤਾ ਗਿਆ। ਇੱਕ ਤਾਂ ਚੈਰੀਟੇਬਲ ਡੋਨੇਸ਼ਨ ਹੋ ਗਈ, ਫਿਰ ਵਲੰਟੀਅਰ
1: ਹਾਂਜੀ
0: ਬਣ ਕੇ ਜਾਣਾ ਹੈ, ਤੇ ਦੂਸਰਾ ਹੈ ਕਿ ਅਜਨਬੀ ਲੋਕਾਂ ਦੀ ਹੈਲਪ ਕਰਨ ਲਈ
1: ਹੈਲਪ ਕਰਨ
0: ਵਿਲਿੰਗਨੈਸ ਕਿੰਨੀ ਆ,
1: ਬਿਲਕੁਲ ਹੈ ਜੀ,
0: ਉਹ ਇੱਛਾ ਸ਼ਕਤੀ ਕਿੰਨੀ ਆ
1: ਜੀ।
0: ਇਹ ਤਿੰਨੋਂ ਚੀਜ਼ਾਂ ਦਾ ਹੋਣਗੀਆਂ ਹੋਣਗੀਆਂ ਨਾ, ਤਿੰਨ ਚੀਜ਼ਾਂ। ਇੱਕ ਤਾਂ ਆਪਾਂ ਪੈਸੇ ਨਾਲ ਜਿਵੇਂ ਤੁਸੀਂ ਸ਼ੁਰੂ 'ਚ ਦੱਸ ਰਹੇ ਸੀਗੇ
1: ਜੀ
0: ਕਿ ਉਹ ਕੀਤੀ ਜਾ ਸਕਦੀ ਹੈ,
1: ਬਾਕੀ
0: ਜੀ ਉਂਝ ਕਿਸੇ ਦੀ ਮਦਦ ਕਰਕੇ ਉਹਨੂੰ ਜਿਹੜਾ ਉਹ ਚੱਕਰ ਵਿਊ ਚੋਂ ਬਾਹਰ ਕੱਢਿਆ ਜਾ ਸਕਦਾ ਹੈ
1: ਦੇਖੋ, ਜਿਵੇਂ ਕਿ
0: ਜੋ
1: ਡੇਰਿਆਂ ਦੀ
0: ਮੁਸੀਬਤ ਦਾ
1: ਜਾਂ ਹੋਰ
0: ਬੰਦਾ।
1: ਸਾਰੀਆਂ ਦੀ ਗੱਲ ਕਰ ਲਈ, ਉੱਥੇ ਵੀ ਤਾਂ ਮਤਲਬ ਕਿ ਇੱਕ ਸੇਵਾ ਦੇ ਨਾਂ ਦੇ ਉੱਤੇ ਸਾਰਾ ਕੁਝ ਕਰਦੇ ਹੈ, ਇਸੇ ਤਰ੍ਹਾਂ ਕਿਉਂ ਨਹੀਂ ਮਤਲਬ ਕਿ ਇੱਕ ਜਗ੍ਹਾ ਕਿਸੇ ਨੇ ਪਰਿਵਾਰ ਨੇ ਮਤਲਬ ਕਿ ਕਮਰੇ ਪਾਉਣ ਜੋਗਾ ਹੈ ਨਹੀਂ, ਉੱਥੇ ਮਿਸਤਰੀ ਚਾਹੀਦਾ ਜਾਂ ਲੱਕੜ ਦੇ ਕੰਮ ਵਾਲਾ ਚਾਹੀਦਾ, ਜਾਂ ਆਪਣਾ ਆਪਣਾ ਥੋੜ੍ਹਾ ਬਹੁਤਾ ਕਰਨਾ ਜਿੰਨਾ ਕੁ ਕਰ ਸਕਦੇ ਹੈ, 1 ਘੰਟਾ 2 ਘੰਟੇ ਕਰਕੇ ਤਾਂ ਅਗਲੇ ਦੀ ਹੈਲਪ ਕੀਤੀ ਜਾ ਸਕਦੀ ਹੈ। ਜ਼ਰੂਰੀ ਥੋੜ੍ਹੀ ਵੀ ਮਤਲਬ ਕਿ ਜਿਹੜੇ ਸਰਮਾਏਦਾਰ ਲੋਕ ਨੇ ਉਹਨਾਂ ਦੀ ਹੈਲਪ ਇੱਕ ਸੇਵਾ ਦੇ ਨਾਂ ਦੇ ਉੱਤੇ ਕਰਨੀ ਹੈ।
0: ਬਿਲਕੁਲ ਜੀ ਬਿਲਕੁਲ, ਇਹ ਇੰਡੀਵਿਜੁਅਲੀ ਜਿਹੜੀ ਆ ਇੱਕ ਭਾਵਨਾ ਹੈ,
1: ਭਾਵਨਾ ਹੈ
0: ਕਿੰਨੀ, ਚਾਹੇ ਉਹ ਧਾਰਮਿਕ ਪੱਧਰ ਤੇ ਆਏ। ਨੋਰਮਲੀ ਜਿਹੜਾ ਦਾਨ ਹੈ ਨਾ, ਇਹ ਬੰਦਾ ਅਗਲੇ ਜਨਮ ਦੇ ਵਿੱਚ ਅਗਲੇ ਜਨਮ ਨੂੰ ਸੌਖਾ ਕਰਨ ਲਈ ਜਾਂ ਜਨਮ ਜਨਮਾਂਤਰ ਦੇ ਚੱਕਰਾਂ ਜਿਵੇਂ ਉਹ ਕਹਿੰਦੇ ਹੁੰਦੇ ਆ ਵੀ ਉਹ ਚੋਂ ਬਾਹਰ ਆਉਣ ਨੂੰ, ਜਾਂ ਕਹਿ ਲਓ ਲੰਬੀਆਂ ਉਮਰਾਂ ਲਈ ਜਾਂ ਮੁਸੀਬਤ ਤੋਂ ਬਚਣ ਲਈ, ਕਿ ਮੈਂ ਇਹਦੇ ਸਿਰ ਤੋਂ ਵਾਰ ਕੇ ਆ ਸਿੱਟਦਾ ਨਾਰੀਅਲ ਨਹਿਰ ਦੇ ਵਿੱਚ, ਉਹ ਮਰਿਆ ਚਲਾ ਗਏ
1: ਜੀ।
0: ਉਹ ਕੋਈ ਐਂ ਕਹਿ ਰਹੇ ਵੀ ਮੈਂ ਨਾਰੀਅਲ ਸਿੱਟ ਕੇ ਆਪਣੇ ਸਿਰ ਤੇ ਆਈ ਮੁਸੀਬਤ ਜਿਹੜੀ ਹੈ ਉਹ ਕਰ ਲਈ ਖਤਮ, ਤੇ ਉੱਧਰ ਹੇਠਾਂ ਉਹਨੂੰ ਬੋਚਣ ਵਾਲੇ ਬੈਠੇ ਆ ਕਿ ਕਮਾਲ ਇਹ ਨਾਰੀਅਲ ਆਈ ਜਾਣ ਤੇ ਅਸੀਂ ਇਹਨੂੰ ਲਈਏ ਰੇਹੜੀਆਂ ਇਹਨਾਂ ਦੀ ਵੇਚੀਏ ਜਾ ਕੇ
1: ਜੀ।
0: ਉਹ ਉਹਨਾਂ ਦਾ ਵੱਖਰਾ ਇੱਕ ਸਿਸਟਮ ਸਾਈਕਲ ਚੱਲ ਰਿਹਾ
1: ਜੀ।
0: ਤੋ ਇਸ ਤਰ੍ਹਾਂ ਹੀ ਇੱਕ ਸ਼ਾਹੂਕਾਰ ਸੀ, ਉਹਨੇ 7 ਪੁਸ਼ਤਾਂ ਤੱਕ ਦਾ ਆਪਣਾ ਕਹਿ ਲਓ ਵੀ ਧਨ ਦੌਲਤ ਇਕੱਠਾ ਕਰ ਲਿਆ
1: ਜੀ।
0: ਇਹ ਇੱਕ ਆਮ ਕਹਾਣੀ ਆਪਾਂ ਸੁਣਦੇ ਹਾਂ, ਉਹ ਜਿਹੀਆਂ ਬਹੁਤ ਮਿਲ ਜਾਣਗੀਆਂ। ਤੋ ਉਹਨੇ 7 ਪੁਸ਼ਤਾਂ ਦਾ ਜਦੋਂ ਇਕੱਠਾ ਕੀਤਾ, ਨਜੂਮੀ ਬੁਲਾਏ, ਜੋਤਸ਼ੀ ਬੁਲਾਏ ਕਿ ਦੇਖੋ ਜੀ ਮੈਨੂੰ ਇੱਕ ਸੁਪਨਾ ਆਇਆ ਕਿ 7 ਪੁਸ਼ਤਾਂ ਤੱਕ ਤੇ ਸਭ ਕੁਝ ਠੀਕ ਆ, ਮੇਰੇ ਜਿਹੜੇ ਹੈਗੇ ਆ CA ਵਗੈਰਾ ਇਹ ਸਾਰਿਆਂ ਨੇ ਦੱਸਤਾ ਖਜ਼ਾਨਚੀਆਂ ਨੇ ਵੀ ਇੰਨਾ ਹੈਗਾ, ਵੀ ਆਰਾਮ ਨਾਲ ਬਹਿ ਕੇ ਖਾਣਗੇ ਅਗਰ ਕੋਈ ਕੰਮ ਨਾ ਕਰਨ ਉਹ 7 ਪੁਸ਼ਤਾਂ ਤੇਰੀਆਂ। ਪਰ 8ਵੀਂ ਦਾ ਕੰਮ ਔਖਾ ਜੀ, ਕਹਿੰਦਾ ਉਹ ਟੈਨਸ਼ਨ 'ਚ ਆ ਗਿਆ, ਕਹਿੰਦਾ ਜੀ 8ਵੀਂ ਦਾ ਉਹ ਫਿਰ ਕੀ ਕਰਿਆ ਕਰਨਗੇ, ਮੇਰਾ ਖਾਨਦਾਨ ਹੈ ਭਾਈ, ਉਹ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਸੀ ਇਹ ਸਾਰਾ, ਉਹ ਫਾਇਦਾ ਕਿਵੇਂ ਹੋਊ ਉਹਨਾਂ ਦਾ।
1: ਜੀ
0: ਉਹ ਜੋਤਸ਼ੀ ਕਹਿੰਦੇ ਜੀ ਜਿਹੜਾ ਤੁਹਾਨੂੰ ਅਸੀਂ ਐਂ ਦੱਸ ਸਕਦੇ ਹਾਂ ਦੇਖ ਕੇ ਏਡੀ ਦੂਰ ਤੱਕ,
1: ਜੀ
0: ਤੁਹਾਨੂੰ ਹੱਲ ਵੀ ਦੱਸਦੇ ਹਾਂ, ਜਿਹੜੇ ਹੱਲ ਦੱਸੋ
1: ਜੀ।
0: ਉਹ ਕਹਿੰਦੇ ਹੱਲ ਇਹ ਆ ਵੀ ਗਰੀਬਾਂ ਨੂੰ ਨਾ ਇੱਕ ਇੱਕ ਪੀਪਾ ਆਟੇ ਦਾ ਦਾਨ ਕਰੋ
1: ਜੀ।
0: ਕਹਿੰਦੇ ਗਰੀਬਾਂ ਨੂੰ ਲੱਭਣਾ ਤਾਂ ਬੜਾ ਸੌਖਾ ਹੈ, ਹਰ ਪਾਸੇ ਹੀ ਹੈ
1: ਜੀ।
0: ਉਹਨੇ ਬਸਤੀ ਇੱਕ ਦੇਖੀ, ਆਪਣੇ ਨੌਕਰ ਚਾਕਰ ਨਾਲ ਲਏ ਤੇ ਗੱਡੀ ਭਰੀ ਤੇ ਪੀਪਾ ਬੂਹਾ ਖੜਕਾਇਆ ਕਰੇ ਕਿ ਆਹ ਲੈ ਲਓ ਜੀ ਸੇਠ ਜੀ ਆਏ ਆ ਦਾਨ ਦੇਣ ਆਏ ਅੱਟ। ਕਹਿੰਦੇ ਕੀ ਦਾਨ ਕਰਦੇ ਜੀ? ਕਹਿੰਦੇ ਆਟਾ ਜੀ। ਉਹ ਪਵਾਈ ਗਏ ਬੰਦੇ, ਇੱਕ ਬੰਦੇ ਦੇ ਘਰੇ ਦਰਵਾਜ਼ਾ ਖੜਕਾਇਆ, ਉਹ ਖੋਲੇ ਨਾ ਕਾਫੀ ਦੇਰ, ਫਿਰ ਉਹਨੇ ਉੱਠ ਕੇ ਆਇਆ, ਸੁੱਤਾ ਪਿਆ ਸੀ ਬਾਈ ਅੰਦਰ। ਕਹਿ ਭਾਈ ਸਾਹਿਬ ਤੇ ਹਾਂਜੀ ਕੀ ਗੱਲ ਆ? ਕਹਿੰਦੇ ਸੇਠ ਜੀ ਦਾਨ ਕਰ ਰਹੇ ਨੇ। ਕਹਿੰਦੇ ਕਿਉਂ? ਕਹਿੰਦੇ ਜੀ ਐ ਕਰਕੇ ਇਹਨਾਂ ਦੇ ਮਤਲਬ ਪੁੰਨ ਕਰ ਰਹੇ ਨੇ, ਦਾਨ ਪੁੰਨ ਕਰ ਰਹੇ ਨੇ ਵੀ 8ਵੇਂ ਜਨਮ ਦਾ ਇਹਨਾਂ ਦਾ ਜੀਓ ਹੈਗਾ ਚੱਕਰ
1: ਜੀ,
0: ਵੀ ਤੁਸੀਂ ਯਾਰ ਲਓ, ਤੁਸੀਂ ਇਹਨੂੰ ਕੁਸਚਨ ਨਾ ਕਰੋ ਵੀ ਆਟਾ ਦਾਨ ਕਰਨਾ ਇਹਨਾਂ ਨੇ। ਕਹਿੰਦਾ ਯਾਰ ਨੀਂਦ ਆਈ ਪਈ, ਤੁਸੀਂ ਆਟਾ ਦਾਲਾ ਪੀਤਾ ਖੜਕਾਈ ਜਾਂਦੇ ਹੋ ਮੇਰੇ ਦਰਵਾਜ਼ੇ
1: ਜੀ।
0: ਕਹਿੰਦਾ 1 ਮਿੰਟ ਮੈਂ ਖੜ ਜਾਓ ਦੇਖ ਲੈਣ ਦੋ। ਉਹਨੇ ਪੈਰ ਨਾਲ ਹੀ ਨਾ ਆਪਣੇ ਜਿਹੜਾ ਪੀਪਾ ਸੀ ਅੰਦਰ ਢੋਲਕੀ ਵਾਲੇ ਆਟੇ ਵਾਲੀਆਂ ਢੋਲ ਮਾੜਾ ਜਿਹਾ ਖੜਕਾ ਕੇ ਦੇਖਿਆ, ਉਹ ਕਹਿੰਦਾ ਹੈਗਾ ਮੇਰੇ ਕੋਲ ਸਵੀਰ ਜੋਗਾ, ਨਹੀਂ ਚਾਹੀਦਾ ਭਾਜੋ, ਮੈਨੂੰ ਨੀ ਲੋੜ
1: ਜੀ।
0: ਉਹ ਚਲੇ ਗਿਆ। ਪੇਠ ਬੜਾ ਹੈਰਾਨ ਹੋਇਆ ਕਿ ਇਹਦੇ ਕੋਲ ਸਵੀਰ ਜੋਗੇ ਆਟੇ ਨਾਲ ਹੀ ਖੁਸ਼ ਆ
1: ਜੀ,
0: ਤੇ ਮੈਂ 8ਵੀਂ ਪੀੜ੍ਹੀ ਦੇ ਵਿੱਚ ਇੱਥੇ ਧੱਕੇ ਖਾ ਰਿਹਾ ਬਸਤੀਆਂ ਜਿਹਨਾਂ ਦੇ ਵਿੱਚ। ਕਹਿੰਦੇ ਮੇਰੇ ਤੇ ਲੜਦਾ ਵੀ ਮੈਂ ਚੱਲਾ ਵਾਪਸ ਇਹਨੂੰ
1: ਸੰਨਿਆਸੀ ਹੋ ਜਾਣਾ ਮੈਂ ਤਾਂ ਕਹਿੰਦਾ।
0: ਇਹ ਤਾਂ ਇਹ ਸਵੀਰ ਲਈ ਇੰਨਾ ਸਵੀਰ ਦਾ ਇਹਦੇ ਕੋਲ ਸੌਦਾ ਹੈਗਾ, ਇਹ ਚ ਬੜਾ ਸੰਤੁਸ਼ਟ ਆ
1: ਬਿਲਕੁਲ।
0: ਤੇ ਇਹ ਮੇਰੇ ਕੋਲ 7 ਪੀੜ੍ਹੀਆਂ ਤੱਕ ਸੈਟਿਸਫੈਕਟਰੀ ਹੈਗਾ ਸਭ ਕੁਛ, ਫਿਰ ਵੀ ਮੈਂ ਟੈਨਸ਼ਨ ਚ।
1: ਸੰਤੁਸ਼ਟੀ
0: ਟੈਨਸ਼ਨ ਤਾਂ ਜਿਹੀ ਵੀ ਮਰਜ਼ੀ ਪਾ ਲਓ
1: ਜੀ, ਸੰਤੁਸ਼ਟੀ ਦਾ ਦਾਨ ਵੈਸੇ ਲੱਭਣਾ ਚਾਹੀਦਾ ਵੀ ਉਹ ਕੌਣ ਕਰਦਾ ਸੰਤੁਸ਼ਟੀ ਦਾਨ ਜੀ ਜੀ।
0: ਹਾਂਜੀ ਹਾਂਜੀ।
1: ਤੇ ਸ਼ਮੀ ਜੀ ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਗੁਰਮੇਲ ਦਾਦੂ ਜੀ ਤੇ ਰਾਜਨ ਸੈਣੀ ਸਾਹਿਬ ਵੀ ਨਾਲ ਜੁੜ ਰਹੇ ਨੇ, ਉਹਨਾਂ ਦੀ ਗੱਲ ਸੁਣਦੇ ਆ ਫਿਰ ਅੱਗੇ ਵਧਦੇ ਆ। ਸਤਿ ਸ੍ਰੀ ਅਕਾਲ ਗੁਰਮੇਲ ਦਾਦੂ ਜੀ, ਕੈਨੇਡਾ ਤੋਂ ਸਵਾਗਤ ਹੈ ਜੀ ਬਾਈ ਜੀ।
2: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਤੇ
1: ਸਤਿ ਸ੍ਰੀ ਅਕਾਲ
2: ਸੁਣਨ ਵਾਲੇ ਵੀਰਾਂ ਭੈਣਾਂ ਨੂੰ
1: ਜੀ, ਆਨੂੰ ਜੀ
0: ਸਤਿ ਸ੍ਰੀ ਅਕਾਲ ਜੀ।
2: ਅੱਜ ਦਾ ਵਿਸ਼ਾ ਜਿਹੜਾ ਦਾਨ ਪੁੰਨਾ
1: ਜੀ,
2: ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਜੀ, ਕਹਿੰਦੇ ਅਕਲੀ ਸਾਹਿਬ ਸੇਵੀਐ ਅਕਲੀ ਕੀਚੈ ਦਾਨ।
1: ਕਿਆ ਬਾਤ ਹੈ ਜੀ
2: ਤੇ
0: ਜੀ,
2: ਉਹਦੇ ਚ ਤਾਂ ਇੱਥੇ ਤੱਕ ਵੀ ਰੱਬ ਦਾ ਨਾਂ ਵੀ ਅਕਲ ਨਾਲ ਲੈਣਾ ਤੇ ਦਾਨ ਵੀ।
1: ਬਿਲਕੁਲ ਹੈ ਜੀ।
2: ਤੇ ਉਸ ਤੋਂ ਅੱਗੇ ਕਹਿੰਦੇ ਆ ਜਾਂਦਾ, ਕਹਿੰਦੇ ਦਾਨ ਵੀ ਦੋ ਤਰ੍ਹਾਂ ਦਾ, ਇੱਕ ਪਾਤਰ ਆ ਇੱਕ ਕੁਪਾਤਰ ਆ
1: ਜੀ।
0: ਹਾਂ,
2: ਪਾਤਰ ਕੁਪਾਤਰ ਦਾ ਦੇਖ ਲਓ ਜੀ ਹੁਣ। ਤੇ ਹੁਣ ਜੇ ਕੁਪਾਤਰ ਨੂੰ ਦਾਨ ਕਰਾਂਗੇ ਤਾਂ ਫਿਰ ਉਹ ਜੀ, ਹੁਣ ਮੈਂ ਤੁਹਾਨੂੰ ਆਪਦੀ ਇੱਕ, ਮੈਂ ਵੀ ਬੜਾ ਸਿੱਖਿਆ, ਰੋਜ਼ ਹੀ ਸਿੱਖਦੇ ਹਾਂ। ਚਲੋ ਮੈਂ ਨਾ 11ਵੀਂ 12ਵੀਂ ਦੇ ਮੇਰੇ ਖਿਆਲ 'ਚ ਹੁੰਦਾ ਸੀ,
1: ਜੀ
2: ਮੈਂ ਪਹਿਲਾਂ ਵੀ ਗੱਲ ਕਾਫੀ ਸ਼ੇਅਰ ਕਰੀ ਆ। ਤੇ ਅਸੀਂ ਬੱਸ ਸਟੈਂਡ ਤੋਂ ਨਾ, ਸਕੂਲ ਸੀ ਸਾਡਾ ਥੋੜੀ ਦੂਰ, ਤੇ ਬੱਸ ਸਟੈਂਡ ਉਤਰ ਕੇ ਤੇ ਉੱਥੋਂ ਸਕੂਲ ਸ਼ਹਿਰ ਤੁਰ ਕੇ ਜਾਂਦੇ ਹੁੰਦੇ ਸੀ
1: ਜੀ।
2: ਤੇ ਉੱਥੇ ਅੱਡੇ ਦੇ ਇੱਕ ਮੈਨੂੰ ਬਜ਼ੁਰਗ, ਮੰਨ ਲਓ ਸਾਡੇ ਉੱਧਰ ਚਾਦਰੇ ਬਹੁਤ ਬਣਦੇ ਹੁੰਦੇ, ਚਾਦਰਾ ਬੰਨਿਆ ਤੇ ਕੁੜਤਾ ਬਜ਼ੁਰਗ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਕਾਕਾ
1: ਜੀ
2: ਮੈਂ ਨਾ ਇੱਥੇ ਸਾਡੇ ਨੇੜੇ ਉੱਥੇ ਸੀਗਾ ਰੋੜੀ ਪਿੰਡ ਆ,
1: ਜੀ
2: ਕਹਿੰਦਾ ਮੈਂ ਉੱਥੇ ਜਾਣਾ ਕਾਕਾ, ਕਿਰਾਇਆ ਹੈ ਨੀ ਮੇਰੇ ਕੋਲੇ ਯਾਰ, ਮੈਨੂੰ ਕਿਰਾਇਆ ਦੇ ਦੇ
1: ਜੀ।
2: ਉਹਨਾਂ ਟਾਈਮਾਂ 'ਚ 10 ਰੁਪਏ ਉਹਦੇ ਬੱਸ ਦਾ ਕਿਰਾਇਆ ਲੱਗਦਾ ਹੁੰਦਾ ਸੀ
1: ਜੀ।
2: ਤੇ ਚਲੋ ਮੈਂ ਆਪਦੀ ਜਿਹੜੀ ਜੇਬ ਖਰਚੀ ਮੇਰੇ ਕੋਲੇ, ਤੇ ਮੈਨੂੰ ਲੱਗਿਆ ਮੈਂ ਚਲੋ, ਮੈਂ ਕਿਹਾ ਚੱਲ ਦੇ ਦਿੰਦੇ ਹਾਂ ਕੋਈ
1: ਜੀ,
2: ਮੈਂ ਜੀ 10 ਰੁਪਏ ਉਹਨੂੰ ਕੱਢ ਕੇ ਤੇ ਦੇ ਤੇ
1: ਜੀ,
2: ਉਹਨੂੰ 10 ਰੁਪਏ ਦੇ ਕੇ ਜੀ। ਤੇ ਮੈਂ ਸਕੂਲ ਨੂੰ ਤੁਰ ਪਿਆ, ਉਹ ਸਕੂਲ ਦੇ ਤੇ ਬੱਸ ਸਟੈਂਡ ਦੇ ਰਾਹ ਦੇ ਵਿੱਚ ਠੇਕਾ ਪੈਂਦਾ ਸੀਗਾ ਜੀ
1: ਜੀ,
2: ਤੇ ਉਹ ਬਾਬਾ ਕਹਾ ਮੇਰੇ ਜਾਂਦੇ ਨੂੰ ਠੇਕੇ ਤੇ ਖੜਾ ਜੀ।
1: ਕੀ ਬਾਤ ਹੈ।
2: ਤੇ ਉਸ ਤੋਂ ਉਹ ਦਿਨ ਗਿਆ ਤੇ ਅੱਜ ਦਾ ਦਿਨ ਮੈਂ ਉੱਥੇ ਨਾ ਇੱਕ ਲੈਸਨ ਆ ਕਿ ਅੱਜ ਤੋਂ ਬਾਅਦ ਵੀ ਕਿਸੇ ਨੂੰ ਡਾਇਰੈਕਟ ਪੈਸਾ ਨਹੀਂ ਦੇਣਾ
1: ਜੀ,
2: ਪਰ ਜੇ ਕਿਸੇ ਨੂੰ ਦੇਣਾ ਵੀ ਆ ਤਾਂ ਉਹ ਇਸ ਤਰੀਕੇ ਨਾਲ ਦੇਣਾ ਵੀ ਉਹ ਮੈਨੂੰ ਵੀ ਉਸ ਚੀਜ਼ ਦਾ ਪਤਾ ਲੱਗੇ। ਉਸ ਤੋਂ ਬਾਅਦ ਮੈਂ ਮੋਸਟਲੀ ਮੇਰੀ ਕੋਸ਼ਿਸ਼ ਹੁੰਦੀ ਆ ਜੇ ਕੋਈ ਜਿਵੇਂ ਜੇ ਕੋਈ ਭੁੱਖਾ ਜਾਂ ਹੋਰ ਆ ਉਹਨੂੰ ਮੈਂ ਚਲੋ ਜੇ ਉਹ ਕਵੇ, ਤੇ ਉਹਦੇ ਨਾਲ ਕਾਫੀ ਕੁਝ ਸਿੱਖਣ ਨੂੰ ਮਿਲਿਆ। ਹੁਣ ਇੱਥੋਂ ਦੀ ਤੁਹਾਨੂੰ ਗੱਲ ਦੱਸਦਾ, ਇੱਥੇ ਨਾ ਮੈਂ ਡੈਮੋਹਟਨ ਤੇ ਜਿਵੇਂ ਜਾਣਾ, ਉਹ ਕਈ ਵਾਰੀ ਕੋਈ ਬਾਹਰ ਮੈਨੂੰ, ਮੈਂ ਅੰਦਰ ਉਹਨੂੰ ਕੁੜੀਆਂ ਆਪਣੀਆਂ ਹੀ ਕੰਮ ਕਰਦੀਆਂ ਉੱਥੇ, ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਰਾਣੇ ਇਹਨੂੰ ਨਾ ਇਹ ਜੇ ਸੈਂਡਵਿਚ ਮੰਗਦਾ ਜਾਂ ਕੌਫੀ ਮੰਗਦਾ
1: ਦੇ ਦਿਓ,
2: ਇਹਨੂੰ ਦੇ ਦਿਓ ਤੇ ਇਹਦੇ ਪੈਸੇ ਨਾ ਮੈਂ ਦੇ ਦਿੰਦਾ ਮੈਨੂੰ
1: ਜੀ।
2: ਚਲੋ ਠੀਕ ਆ ਜੀ ਮੈਨੂੰ ਦੋ। ਉਹ ਇੱਕ ਦਿਨ ਕੁੜੀਆਂ ਮੈਨੂੰ ਕੁੜੀਆਂ ਕਹਿੰਦੀਆਂ, ਕਹਿੰਦੀਆਂ ਬਾਈ ਤੁਸੀਂ ਇਹਨਾਂ ਨੂੰ ਨਾ ਕੌਫੀ ਸੈਂਡਵਿਚ ਨਾ ਦਵਾਇਆ ਕਰੋ। ਮੈਂ ਕਹਿੰਦੀਆਂ ਸਾਨੂੰ ਮੁੜ ਕੇ ਇੱਥੋਂ ਕੱਢਣੇ ਔਖੇ ਹੋ ਜਾਂਦੇ, ਕਹਿੰਦੀਆਂ ਇੱਥੇ ਲੈ ਕੇ ਬਹਿ ਜਾਂਦੇ ਸਾਨੂੰ ਤੰਗ ਕਰਦੇ ਆ।
1: ਉਹ ਜਿੱਦਾਂ ਇੱਥੇ ਵੀ ਹੈਗੇ ਆ ਕਈ, ਮਤਲਬ ਕਿ ਹੋਮਲੈਸ ਹੋ ਹੈਗੇ ਨੇ ਜਾਂ ਜਿਹੜੇ ਐਡਿਕਟਡ ਨੇ ਨਾ ਦਾਰੂ ਦੂਰੂ ਚੰਗੀ ਪੀਂਦੇ ਆ, ਉਹ ਸਵੇਰੇ ਆ ਕੇ ਨਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬੈਂਚਾਂ ਦੇ ਉੱਤੇ ਆ ਕੇ ਬਹਿ ਜਾਂਦੇ ਆ, ਅਤੇ ਬੈਠੇ ਵੀ ਇੱਦਾਂ ਦੀ ਜਗ੍ਹਾ ਦੇ ਉੱਤੇ ਹੁੰਦੇ ਵੀ ਜ਼ਿਆਦਾ ਦੂਰ ਨਾ ਜਾਣਾ ਪਵੇ। ਉਹਨਾਂ ਨੇ 10-10 ਸੈਂਟ ਜਾਂ ਜਿੰਨੇ ਕਿੰਨੇ ਵੀ ਦਿੱਤੇ ਹੈ, ਅਤੇ ਉਹਨਾਂ ਨੇ ਜਾਂ ਫਿਰ ਉਹ ਕੇਨ ਜੇ ਇਕੱਠੇ ਕਰੀ ਜਾਣੇ ਨੇ, ਕਿਉਂਕਿ ਉਹਨਾਂ ਦੇ 20 ਸੈਂਟ ਮਿਲ ਜਾਂਦੇ ਆ, 25 ਸੈਂਟ ਮਤਲਬ ਕਿ ਉਹਨੂੰ ਬੈਗ ਪਾ ਕੇ ਦੁਬਾਰਾ ਖਾਲੀ ਦੇ, ਅਤੇ ਬੋਤਲ ਹੋਵੇ ਕੋਈ ਕੈਨ ਹੋਵੇ ਅਤੇ ਰੀਸਾਈਕਲਿੰਗ 'ਚ ਆ ਜਾਂਦਾ, ਅਤੇ ਉਹਨੂੰ 20-25 ਸੈਂਟ ਇੱਕ ਕੈਨ ਦੇ ਮਿਲ ਜਾਂਦੇ ਆ। ਉਹ ਮਤਲਬ ਕਿ 2 ਕੁ ਯੂਰੋ ਜਾਂ 2.5 ਯੂਰੋ ਦੀ, ਮਤਲਬ ਕਿ ਘੱਟੋ ਘੱਟ ਜਿਹੜੀ ਹੈ 2.5 ਕੁ ਯੂਰੋ ਦੀ ਬੀਅਰ ਆ ਜਾਂਦੀ ਹੈ, ਅਤੇ ਉਹ ਜਿੰਨੇ ਹੋ ਗਏ ਜਦੋਂ 2.5 ਹੋ ਗਏ ਉਹਨਾਂ ਨੇ ਨਾਲ ਦੀ ਨਾਲ ਉਹ ਸ਼ੋਪ 'ਚ ਵੜਨਾ ਅਤੇ ਇੱਕ ਕੈਨ ਲੈ ਕੇ ਫਿਰ ਬਹਿ ਜਾਣਾ ਜੀ ਉੱਥੇ ਬਾਹਰ ਜੀ।
2: ਤੇ ਉਹ ਜਿਵੇਂ ਨਾ ਸਿੱਖਣ ਨੂੰ ਗੱਲ, ਮੈਂ ਕਿਹਾ ਵੀ ਫਿਰ ਕੀ ਕੀਤਾ ਜਾਵੇ, ਤੇ ਕਹਿੰਦੇ ਬਾਈ ਦੇਖ ਲਿਆ ਕਰੋ, ਕਹਿੰਦੀ ਇਹ ਨਾ ਬਸ ਜਿਵੇਂ ਮਤਲਬ ਏਦਾਂ ਹੀ ਹੈਗਾ ਹਿਸਾਬ ਕਿਤਾਬ
1: ਜੀ।
2: ਤੇ ਹੁਣ ਇਸ ਚੀਜ਼ ਦਾ ਮੈਂ ਨਾ ਹੁਣ ਕਾਫੀ ਜਿਵੇਂ ਕਹਿ ਲਓ ਵੀ ਅੱਜ ਹੁਣ 26 ਹੋ ਗਈ, ਜਿਵੇਂ ਤਕਰੀਬਨ 8 ਸਾਲਾਂ ਤੋਂ ਨਾ ਆਏ ਸਾਲ ਅਗਸਤ ਦੇ ਵਿੱਚ ਮੈਂ ਪਹਿਲਾਂ ਵੀ ਆਪਣੇ ਰੇਡੀਓ ਤੇ ਸ਼ੇਅਰ ਕੀਤਾ, ਜਿਵੇਂ ਦਰਖਤ ਨਾ ਮੈਂ ਉਹਨਾਂ ਦੀ 2-2.5 ਹਜ਼ਾਰ ਦਰਖਤ ਆਏ ਸਾਲ ਉੱਥੇ ਸਾਡੇ ਪਿੰਡ ਮੈਂ ਉਦਾਂ ਉਹਨਾਂ ਨੂੰ ਡੋਨੇਟ ਕਰਦਾ ਜੀ
1: ਜੀ। ਕਿਆ ਬਾਤ ਹੈ ਜੀ।
2: ਉਹ ਜਦੋਂ ਸ਼ੁਰੂ ਕਰੇ ਤੇ ਮੈਂ ਉਦੋਂ, ਮੈਨੂੰ ਕਾਫੀ ਪਿੰਡ 'ਚ ਉਹਦਾ ਹੈ ਨਹੀਂ ਸੀ ਜਾਣ, ਮੈਨੂੰ ਕਹਿੰਦੇ ਇਹ ਕੰਮ ਕੀ ਸ਼ੁਰੂ ਕਰ ਲਿਆ, ਮੈਂ ਯਾਰ ਕੋਈ, ਮੈਂ ਉਦਾਂ ਹੀ ਮੇਰੇ ਮਨ 'ਚ ਆਇਆ ਵੀ ਚਲੋ ਵੀ ਮੈਂ 2000 ਉਹ 2 ਟਰਾਲੀਆਂ ਲਿਆਈ ਦੀਆਂ ਉੱਥੇ ਖਿਲਾਰ ਦੇ ਦੀਆਂ ਪਿੰਡ ਗੁਰਦੁਆਰਾ ਸਾਹਿਬ ਪ੍ਰੋਗਰਾਮ ਹੁੰਦਾ
1: ਜੀ,
2: ਜੋ ਵੀ ਆਉਂਦਾ 1-2 ਦਰਖਤ ਉਹਨਾਂ ਨੂੰ ਦੇਈ ਜਾਈਦੇ ਆ।
1: ਬਿਲਕੁਲ ਹੈ ਜੀ।
2: ਤੇ ਹਾਂ ਮਤਲਬ ਉਹ ਮੈਂ ਨਾ ਸ਼ੁਰੂ 'ਚੋਂ ਕੀਤਾ, ਮੈਂ ਉਹਦਾ ਕੋਈ ਜਿਵੇਂ ਕੋਈ ਫੋਟੋ ਜਾਂ ਹੋਰ ਕੋਈ, ਮੈਂ ਉਦਾਂ ਨਹੀਂ, ਮੈਂ ਨਹੀਂ ਯਾਰ ਮੈਨੂੰ ਥੋੜ੍ਹਾ ਜਿਹਾ ਘੱਟ ਇਹ ਆ
1: ਜੀ।
2: ਹੁਣ ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਯਾਰ ਕੋਈ ਗੱਲ ਨਹੀਂ ਤੂੰ ਨਾ ਸੋਸ਼ਲ ਮੀਡੀਆ ਵਗੈਰਾ ਤੇ ਫੋਟੋ ਵਗੈਰਾ ਸ਼ੇਅਰ ਕਰ ਦਿਆ ਕਰ। ਮੈਂ ਕਾਹਤੇ
1: ਜੀ?
2: ਉਹ ਕਹਿੰਦਾ ਯਾਰ ਕਈ ਵਾਰੀ ਇਹਨੂੰ ਦੇਖ ਕੇ ਕਿਸੇ ਹੋਰ ਦੇ ਦਿਮਾਗ 'ਚ ਆ ਜਾਂਦੀ ਹੈ ਗੱਲ
1: ਜੀ।
2: ਤੇ ਮੈਂ ਕਿਹਾ ਚਲੋ ਵਧੀਆ ਗੱਲ ਆ, ਉਹ ਫਿਰ ਮੈਂ ਪਾ ਦੇਣਾ ਹੁੰਦਾ ਜੀ
1: ਜੀ।
2: ਪਰ ਹੁਣ ਇਹ ਨਾ ਜਿਵੇਂ ਆਪਾਂ ਗੱਲ ਕਰੀ ਆ ਪਾਤਰ ਕੁਪਾਤਰ ਵਾਲੀ ਜੀ,
1: ਜੀ
2: ਇਹ ਨਾ ਬੜਾ ਅੱਜ ਕੱਲ ਜੇ ਆਪਾਂ ਕਹੀਏ ਤਾਂ ਬੜਾ ਔਖਾ ਕੰਮ ਆ ਜੀ ਇਹ ਦਾਨ। ਹੁਣ ਵੀ ਜਾਂ ਕਿੱਥੇ ਕਿਵੇਂ ਕਰਨਾ,
1: ਬਿਲਡਿੰਗਾਂ ਬਣਾ ਗਏ, ਬਥੇਰਾ ਕੁਝ ਕਰ ਗਏ ਨਾ, ਉਹ ਦੂਸਰਾ ਪਾਸਾ ਵੀ ਦੇਖਣ ਦੀ ਜ਼ਰੂਰਤ ਹੈ।
2: ਇਹ ਤਾਂਹੀਓ ਗੁਰੂ ਸਾਹਿਬ ਕਹਿ ਕੇ ਗਏ ਆ ਜੀ ਵੀ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈ ਦਾਨ
1: ਜੀ।
2: ਉਹ ਅੱਜ ਤੋਂ ਕਈ 100 ਸਾਲ ਪਹਿਲਾਂ ਆਪਾਂ ਨੂੰ ਇਹ ਗੱਲ ਇਸੇ ਕਰਕੇ ਕਹਿ ਕੇ ਗਿਆ ਵੀ ਜੇ ਤੁਸੀਂ ਕਰਨਾ ਨਾ
1: ਜੀ,
2: ਤੇ ਨਾਲ ਇਹ ਵੀ ਕਹਿ ਦਿੰਦੇ ਆ ਜੀ ਵੀ ਤੁਹਾਡਾ ਇੱਕ ਹੱਥ ਦਾਨ ਕਰਦਾ ਦੂਜੇ ਨੂੰ ਪਤਾ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਹੈ ਜੀ।
2: ਤੇ ਹੁਣ ਇਹ ਗੱਲਾਂ ਬਾਤਾਂ ਜੀ ਤੇ ਬਾਕੀ ਚਲੋ ਤੁਹਾਡਾ ਵਿਸ਼ਾ ਬੜਾ ਵਧੀਆ ਇਹ ਅੱਜ
1: ਥੈਂਕ ਯੂ
2: ਦੇ
1: ਜੀ,
2: ਟਾਈਮ ਦੇ ਹਿਸਾਬ ਨਾਲ,
1: ਥੈਂਕ ਯੂ ਜੀ।
2: ਤੇ ਕਈਆਂ ਨੇ ਤਾਂ ਚਲੋ ਇਹਨੂੰ ਬਿਜ਼ਨਸ ਬਣਾਇਆ ਹੋਇਆ
1: ਹਾਂ,
2: ਆਪਣਾ,
1: ਬਿਲਕੁਲ ਹੈ ਜੀ
2: ਤੇ
1: ਜੀ,
2: ਹਾਂਜੀ ਤੇ ਪਰ ਕਈ ਵਾਰੀ ਹੁਣ ਉਸੋ ਕਹਿੰਦਾ, ਉਸੋ ਨੇ ਇਹ ਗੱਲ ਕਹੀ ਹੈ ਦਾਨ ਬਾਰੇ, ਉਹ
1: ਜੀ
2: ਕਹਿੰਦਾ ਵੀ ਤੁਸੀਂ ਦਾਨ ਕਰਤਾ ਬਸ ਤੁਸੀਂ ਭੁੱਲ ਜਾਓ, ਉਹ ਗਾਂ ਕਿੱਥੇ ਕਰਦਾ ਦਾਰੂ ਪੀਂਦਾ, ਭਾਵੇਂ ਕੋਈ ਮਰਜ਼ੀ ਕਰਦਾ, ਤੁਹਾਨੂੰ ਉਹ ਮਤਲਬ ਨਹੀਂ ਹੋਣਾ ਚਾਹੀਦਾ,
1: ਉਹ ਕਹਿੰਦਾ
2: ਤੁਸੀਂ ਦੇ ਤਾ
1: ਜੀ,
2: ਹਾਂਜੀ ਉਹ ਕਹਿੰਦਾ ਸੋਡੀ ਜਾਓ ਖਤਮ
1: ਜੀ, ਬਿਲਕੁਲ ਹੈ ਜੀ,
2: ਹਾਂਜੀ ਤੁਸੀਂ ਕਹਿੰਦਾ ਤੁਸੀਂ ਤੁਸੀਂ ਉਹਦੇ ਮਗਰ ਨਾ ਜਾਓ, ਕਹਿੰਦਾ ਦਾਨ ਦੇ ਤੁਸੀਂ ਦੇ ਤਾ ਦਾਨ
1: ਜੀ,
2: ਕਹਿੰਦਾ ਜੇ ਤੁਸੀਂ ਦਾਨ ਦੇ ਮਗਰ ਤੁਰੇ ਜਾਓਗੇ, ਕਹਿੰਦਾ ਨਹੀਂ ਫੇਰ ਨਹੀਂ, ਉਹ ਦੇ ਤਾ ਉਹ ਉਹਦੀ ਗਾਂ ਹੁਣ ਉਹਦੇ ਤੇ ਗਿਆ
1: ਜੀ, ਬਿਲਕੁਲ
2: ਇਹਦੇ ਬਾਰੇ ਵੀ ਹੁਣ ਚਲੋ ਬਹੁਤ ਬਹੁਤ ਕੁਛ ਸੁਣਨ ਨੂੰ ਮਿਲਦਾ, ਪਰ ਤੁਹਾਡਾ ਬਹੁਤ ਸੋਹਣਾ ਪ੍ਰੋਗਰਾਮ ਰੋਜ਼ ਸੁਣੀਦਾ,
1: ਥੈਂਕ ਯੂ ਜੀ, ਥੈਂਕ
2: ਤੇ
1: ਯੂ,
2: ਜਿਉਂਦੇ ਵਸਦੇ ਰਹੋ ਜੀ, ਮੁਹੰਮਦ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ,
1: ਜ਼ਿੰਦਗੀ ਜਿੰਦਾਬਾਦ, ਤੁਹਾਡਾ ਵੀ ਧੰਨਵਾਦ, ਤੁਸੀਂ ਦੁਆਬਾ ਰੇਡ ਨੂੰ ਸਮਾਧਾਨ ਦਿੰਦੇ ਹੋ ਜੀ, ਸਾਡੇ ਵਰਗਿਆਂ ਨੂੰ ਚੱਲ ਦਿਓ ਜੀ,
2: ਨਹੀਂ ਸਮਾਂ ਨਹੀਂ ਜੀ ਦਾਣ, ਇਹ ਮੈਂ ਤਾਂ ਇਹ ਕਹੂੰਗਾ ਵੀ ਇਹ ਸਮਾਂ ਨਹੀਂ, ਮੈਂ ਤਕਰੀਬਨ ਮੈਂ ਪਹਿਲਾਂ ਵੀ ਕਹਿਣਾ ਹੁਣ ਵੀ ਕਹਿਣਾ
1: ਜੀ,
2: ਜੇ ਰੇਡੀਓ ਆਏ ਕੱਲਾ ਇੱਕੋ ਇੱਕ ਰੇਡੀਓ ਦੁਆਬਾ ਰੇਡੀਓ ਮੈਂ ਜਿਹਨੂੰ ਪੂਰਾ ਸੁਣਦਾ ਜੀ
1: ਜੀ, ਥੈਂਕ ਯੂ ਜੀ, ਥੈਂਕ ਯੂ,
2: ਮਤਲਬ ਇੱਕ ਕਹਿ ਲਓ ਨਿਤਨੇਮ ਆ, ਜਿਵੇਂ ਕਹਿ ਲਓ ਵੀ ਮੇਰੇ ਨਿਤਨੇਮ ਚ ਸ਼ਾਮਿਲ ਹੋ ਚੁੱਕਿਆ ਇਹ, ਐਵਰੀ ਡੇ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਗਰਾਮ ਮੈਂ ਮਿਸ ਕਰਦਾ, ਹੋਰ ਮੈਂ ਰੇਡੀਓ ਨਹੀਂ ਸੁਣਦਾ, ਹੋਰ ਚਲੋ ਮੇਰਾ ਆਪਦਾ ਟੇਸਟ ਆ ਜੋ ਮੈਂ ਸੁਣਦਾ ਕਾਫੀ ਕੁਛ ਆ, ਪਰ ਮੈਂ ਕੋਈ ਰੇਡੀਓ ਨਹੀਂ ਹੈਗਾ ਜਿਹੜਾ ਮੈਂ ਕੋਈ ਐ ਲਗਾਤਾਰ ਸੁਣਦਾ, ਮੱਲੋ ਮੱਲੀ ਕੋਈ ਸੁਣਿਆ ਜਾਂਦਾ ਉਹ ਵੱਖਰੀ ਗੱਲ ਆ, ਪਰ ਇੱਕ ਜਿਵੇਂ ਕਹਿ ਲਓ ਵੀ ਇੱਕ ਅੰਦਰੋਂ ਸੋਚ ਕੇ ਵੀ ਹਾਂ ਇਹ ਸੁਣਨਾ ਆਪਾਂ, ਇਹ ਮਿਸ ਨਾ ਹੋ ਜੇ, ਉਹ ਜ਼ਰੂਰ ਟੈਲੀਗ੍ਰਾਮ ਤੇ ਆਮ ਤੌਰ ਤੇ ਮੈਂ ਰਿਕਾਰਡਿੰਗ ਮੋਸਟਲੀ ਜ਼ਿਆਦਾ ਸੁਣੀ ਦੀ ਆ
1: ਜੀ,
2: ਤੇ ਆਹ ਵੀਕ ਚਲੋ ਸਾਡੇ ਹੁਣਾਂ ਦੋ ਵੀਕ ਇੱਥੇ ਪ੍ਰੋਗਰਾਮ ਸੀਗਾ,
1: ਹਾਂਜੀ
2: ਸਾਡੇ ਵਿਆਹ ਵੀ ਚੱਲ ਰਹੇ ਆ, ਚਲੋ ਉਹਦਾ ਕਰਕੇ ਹੁਣ ਘਰੇ ਸੀਗੇ ਗੈਸਟ ਕੁਛ ਆਏ
1: ਜੀ,
2: ਤੇ ਮੈਂ ਵੀ ਚਲੋ ਦੇਖ
1: ਬਹੁਤ ਬਹੁਤ ਮੁਬਾਰਕ, ਥੈਂਕ ਯੂ ਜੀ, ਥੈਂਕ ਯੂ,
2: ਓਕੇ
1: ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ ਗੁਰਮੇਲ ਜੀ ਜੀ, ਦੋਸਤੋ ਅਸੀਂ ਕਨੇ ਆਪਣੇ ਨਾਲ ਕੈਨੇਡਾ ਤੋਂ ਗੁਰਮੇਲ ਦਾਦੂ ਜੀ ਜੁੜੇ, ਤੇ ਨਾਲ ਦੀ ਨਾਲ ਅੱਗੇ ਗੱਲ ਕਰਦੇ ਹਾਂ, ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ,
0: ਅਨਮਿਊਟ ਕਰ ਲਿਓ ਸੈਣੀ ਸਾਹਿਬ, ਮੈਨੂੰ ਲੱਗਦਾ ਮਿਊਟ ਨੇ,
1: ਸੈਣੀ ਸਾਹਿਬ ਸਵਾਗਤ ਹੈ
3: ਜੀ,
1: ਹਾਂਜੀ ਜੀ, ਅਨੂ ਜੀ,
3: ਹਾਂਜੀ ਹਾਂਜੀ, ਭਾਰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੇ ਸ਼ਮੀ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਜੀ
0: ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ,
3: ਹਾਲ ਚਾਲ ਵਧੀਆ ਜੀ, ਦਾਦੂ ਜੀ ਦੀ ਗੱਲ ਸੁਣ ਕੇ ਤੇ ਮਜ਼ਾ ਆ ਗਿਆ,
1: ਕੀ ਬਾਤ ਹੈ,
3: ਵੈਸੇ ਤਾਂ ਚਾਹੀਦਾ ਤਾਂ ਇਹ ਸੀਗਾ ਕਿ ਇਹਨਾਂ ਨੂੰ ਵੀ ਉਹਨਾਂ ਨੂੰ ਇਹਨਾਂ ਨੇ ਆਪਣੇ ਜਿਹੜਾ ਦਾਨ ਆ ਉਹਨੂੰ ਪਹਿਚਾਣ ਲਿਆ ਸੀ, ਜੇ ਉਹ ਠੇਕੇ ਤੇ ਚੱਲ ਗਿਆ ਸੀ ਤੇ ਕਾਹ ਨੂੰ ਸਿੱਧੀ ਉਹਨੂੰ ਉੱਥੋਂ ਹੀ ਲੈ ਦਿੰਦੇ, ਤੇ ਹਾਂਜੀ ਇਹ ਵੀ ਦਾਨ ਹੁੰਦਾ ਆ, ਇਹ ਕਿਹੜਾ ਦਾਨ ਨਹੀਂ ਆ ਜੀ, ਕਿਸੇ ਦੀ ਆਤਮਾ ਤ੍ਰਿਪਤ, ਦਾਨ ਤਾਂ ਉਹ ਆ ਨਾ ਕਿ ਜਿਹਦੇ ਨਾਲ ਕਿਸੇ ਦੀ ਆਤਮਾ ਤ੍ਰਿਪਤ ਹੁੰਦੀ ਆ
1: ਜੀ, ਰੂਹ ਖੁਸ਼ ਹੁੰਦੀ ਆ,
3: ਚੰਗਾ ਆ ਮਾੜਾ ਆ ਇਹ ਤਾਂ ਦੇਖੋ, ਦਾਰੂ ਕਿਹੜੀ ਮਾੜੀ ਚੀਜ਼ ਹੈਗੀ ਆ ਜੀ, ਗੱਲ ਤਾਂ ਇਹ ਹੈਗੀ ਆ ਕਿ ਆਪਣੇ ਸਰੀਰ ਵਾਸਤੇ ਆ ਜੀ, ਵੀ ਮੈਨੂੰ ਨਹੀਂ ਫਿੱਟ ਬਹਿੰਦੀ ਹੈਗੀ ਤੇ ਮੇਰੇ ਵਾਸਤੇ ਮਾੜੀ ਆ, ਕਿਸੇ ਬੰਦੇ ਨੂੰ ਉਹਦਾ ਇੰਜੋਇਮੈਂਟ ਪਲੇਅਰ ਵੀ ਮਿਲਦੀ ਆ ਤੇ ਉਹਦਾ ਸਰੀਰ ਹਜਮ ਕਰਦਾ ਆ ਤੇ ਦੈਟਸ ਗੁੱਡ,
1: ਕੋਈ ਦਵਾਈ ਦੇ ਤੌਰ ਦੇ ਉੱਤੇ ਡਾਕਟਰ ਚਮਚਾ ਰੋਜ਼,
3: ਹਾਂਜੀ ਡਾਕਟਰ ਕਹਿੰਦੇ ਦੋ ਪੈਗ ਲਾ ਲਿਆ ਕਰੋ ਭਾਈ ਤੁਹਾਨੂੰ ਟੈਨਸ਼ਨਾਂ ਬੜੀਆਂ ਹੁੰਦੀਆਂ, ਹੁਣ ਉਸ ਬੰਦੇ ਨੂੰ ਖਰੇ ਕਿੰਨੀ ਟੈਨਸ਼ਨ ਸੀ ਸਵੇਰ ਦਾ, ਉਹ ਦੇਖਦਾ ਪਿਆ ਸੀ ਵੀ ਕੋਈ ਆਵੇ ਤੇ ਤੁਸੀਂ ਰੱਬ ਦਾ ਰੂਪ ਧਾਰਨ ਕਰਕੇ ਆਏ,
1: ਹਾਂਜੀ ਮੈਂ ਕਿਤੇ ਸੁਣਿਆ ਹੈਗਾ ਸੈਣੀ ਸਾਹਿਬ ਵੈਸੇ ਦਵਾ ਤੇ ਦਾਰੂ ਦਾਨ,
3: ਹਾਂਜੀ ਬਿਲਕੁਲ ਜੀ ਬਿਲਕੁਲ, ਪਰ ਸਾਹਿਬ ਦੁਨੀਆਂ ਤਾਂ ਬੜੀ ਪਰੇ ਤੋਂ ਪਰੇ ਆ, ਉਹ ਇੱਕ ਬੰਦਾ ਕਹਿੰਦਾ ਨਾ ਉਹ ਤੁਹਾਡੇ ਵਰਗੇ ਸੱਜਣ ਕੋਲ ਗਿਆ ਕਿਸੇ ਭੋਲੇ ਪੰਛੀ ਕੋਲ, ਉਹਨੂੰ ਕਹਿੰਦਾ ਜਾ ਕੇ ਕਹਿੰਦਾ ਮੇਰੇ ਪਿਤਾ ਜੀ ਨਾ ਕਹਿੰਦਾ ਮਰਨ ਤੋਂ ਪਹਿਲਾਂ ਕਹਿੰਦਾ ਆਪਣੀ ਸਾਰੀ ਜਾਇਦਾਦ ਅਨਾਥ ਆਸ਼ਰਮ ਦੇ ਨਾਂ ਲਾ ਗਏ ਸੀ, ਉਹ ਬੰਦਾ ਬੜਾ ਇੰਪ੍ਰੈਸ ਹੋਇਆ, ਕਹਿੰਦਾ ਅੱਛਾ ਜੀ, ਕਹਿੰਦਾ ਫੇ ਤੁਹਾਡੇ ਪਿਤਾ ਜੀ ਦੀ ਜਾਇਦਾਦ ਫੇ ਕੀ ਸੀਗੇ, ਕਹਿੰਦਾ ਉਹਨਾਂ ਦੀਆਂ ਚਾਰ ਕੁੜੀਆਂ ਤਿੰਨ ਮੁੰਡੇ, ਹਾਂਜੀ
1: ਕਿਆ ਬਾਤ ਹੈ,
3: ਆਹੋ ਸੱਤ ਨਿਆਣੇ ਆਦਰਾ ਨਾਥ ਆਸ਼ਰਮ ਦੀ ਝੋਲੀ ਪਾ ਗਿਆ ਤੇ ਅਗਲਾ ਖੋਬ ਕੇ ਦੱਸਦਾ ਪਾਪਾ ਜੀ ਦਾਨ ਕਰ ਗਏ ਸੀ, ਹਾਂਜੀ
1: ਵਾਹ ਜੀ,
3: ਉਹ ਤੇ ਇਸ ਕਰਕੇ ਦਾਨ ਦੀਆਂ ਕਿਸਮਾਂ ਆ ਜਿੱਦਾਂ ਮਰਜ਼ੀ ਆ ਜੀ,
1: ਜੀ
3: ਦੇਖੋ ਗੁਰਬਾਣੀ ਨੇ ਕਿਹਾ ਕੁਛ ਨੀ, ਗੁਰਬਾਣੀ ਨੇ ਕਿਹਾ ਆ ਕਿ ਤੁਸੀਂ ਆਪਣੇ ਸੰਜਮ ਦੇ ਵਿੱਚ ਕਰਨਾ, ਜੋ ਕੁਛ ਕਰਨਾ ਸੰਜਮ ਚ ਕਰਨਾ,
1: ਜੀ
3: ਹੁਣ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਦਾਨੀ ਹੋਣਾ ਉਹ ਵੀ ਮਾੜਾ ਜੀ,
1: ਜੀ
3: ਉਹਦੇ ਵਿੱਚ ਇਤਿਹਾਸ ਇਹ ਆਉਂਦਾ ਹੈਗਾ ਆ ਜੀ ਵੀ ਅਰਜੁਨ ਆਪਣੇ ਜਿਹੜਾ ਕਰਨ ਸੀਗਾ ਉਹਨੂੰ ਸੂਰਜ ਨੇ ਵਰਦਾਨ ਦਿੱਤਾ ਸੀ, ਕਵਚ ਤੇ ਕੁੰਡਲ ਦਿੱਤੇ ਸੀਗੇ ਵੀ ਜਦ ਤੱਕ ਤੇਰੇ ਕੋਲ ਹੋਣਗੇ ਤੈਨੂੰ ਮਤਲਬ ਮਾਰਿਆ ਨਹੀਂ ਜਾ ਸਕਦਾ,
1: ਜੀ ਵੈਸੇ ਮੇਰੇ ਵੀ ਹੈਗੇ ਕੁੰਡਲ ਸੀ,
3: ਹਾਂ ਜੀ ਹੋਣਗੇ, ਠੀਕ ਗੱਲ ਹੈਗੀ, ਤੁਸੀਂ ਵੀ ਨਦਾਨ ਕਰਿਓ ਤੁਹਾਨੂੰ ਇਹੀ ਦੱਸਦੇ ਹਾਂ, ਤੁਸੀਂ ਤਾਂ ਕੁੰਡਲ ਜਿਹੜੇ ਹੈਗੇ ਆ ਪੱਗ ਥੱਲੇ ਲਗੋ ਛੱਡਦੇ ਇਸੇ ਕਰਕੇ,
1: ਜੀ
3: ਅੱਛਾ ਜੀ ਕ੍ਰਿਸ਼ਨ ਹੁਣ ਏਦਾਂ ਆ ਉਹ ਅਰਜਨ ਨੂੰ ਯੁੱਧ ਦੇ ਵਿੱਚ ਜਿਤਾਉਣਾ ਸੀ, ਕ੍ਰਿਸ਼ਨ ਨੂੰ ਵੀ ਪਤਾ ਸੀ ਵੀ ਜੇ ਇਹਦਾ ਜਿਹੜਾ ਹੈਗਾ ਆ ਵੀ ਇਹ ਚੀਜ਼ ਇਹ ਕਿਸੇ ਨੂੰ ਨਹੀਂ ਦਿੰਦਾ, ਓਦਾਂ ਇਹ ਦਾਨੀ ਬਹੁਤ ਆ
1: ਜੀ,
3: ਆ ਇਹਨੂੰ ਸਵਾਲੀ ਨੂੰ ਮੋੜਦਾ ਨੀ ਜੀ ਕਹਿੰਦੇ
1: ਜੀ।
3: ਉਹ ਇਸੇ ਤਰ੍ਹਾਂ ਸਵੇਰੇ ਤੜਕੇ ਜਿਹੜਾ ਹੈਗਾ ਆ ਜਦੋਂ ਇਸ਼ਨਾਨ ਕਰਕੇ ਤੇ ਬਾਹਰ ਨਿਕਲਿਆ ਤੇ ਕ੍ਰਿਸ਼ਨ ਨੇ ਬ੍ਰਾਹਮਣ ਦਾ ਭੇਸ ਧਾਰਨ ਕਰਕੇ ਤੇ ਦਾਨ ਮੰਗ ਲਿਆ, ਕਹਿੰਦੇ ਦਾਨ
1: ਜੀ।
3: ਉਹ ਕਹਿੰਦਾ ਯਾਰ ਇਸ ਵੇਲੇ ਤਾਂ ਮੇਰੇ ਕੋਲ ਕੁਛ ਵੀ ਨੀ ਗਾ
1: ਜੀ,
3: ਹਾਂਜੀ, ਤੇ ਮੈਂ ਤਾਂ ਧੋਤੀ ਲਾ ਕੇ ਤੇ ਇੱਦਾਂ ਕਰਕੇ ਚੱਲਿਆ। ਕਹਿੰਦਾ ਹੈਗਾ ਆ ਤੇਰੇ ਕੋਲ? ਕਹਿੰਦਾ ਮੇਰੇ ਕੋਲ ਕੀ ਆ? ਕਹਿੰਦਾ ਤੇਰੇ ਕੋਲ ਆ ਕਵਚ ਤੇ ਕੁੰਡਲ ਹੈਗੇ ਆ ਜੀ
1: ਜੀ।
3: ਉਹਨੇ ਚੁੱਪ ਕਰਕੇ ਜਿਹੜਾ ਜੀ ਉਹ ਆਪਣਾ ਕਵਚ ਵੀ ਪਾੜ ਕੇ ਤੇ ਨਾਲ ਕੁੰਡਲ ਵੀ ਲਾ ਕੇ ਦੇਤੇ
1: ਜੀ।
3: ਉਹ ਲੈ ਕੇ ਚੱਲਿਆ, ਕਹਿੰਦਾ ਬ੍ਰਾਹਮਣ ਦੇਵਤਾ ਪਛਾਣ ਤਾਂ ਮੈਨੂੰ ਪਹਿਲਾਂ ਹੀ ਲਿਆ ਸੀ
1: ਜੀ,
3: ਹਾਂਜੀ, ਪਰ ਹੁਣ ਕਿਉਂਕਿ ਉਸ ਰੂਪ ਚ ਆਇਆ ਮੈਂ ਤੈਨੂੰ ਮੋੜਨਾ ਨੀ, ਕਿਉਂਕਿ ਮੇਰਾ ਸੂ ਲਿਆ ਕੇ ਦਾਨ ਜਿਹੜਾ ਹੈਗਾ ਆ ਵੀ ਜੇ ਕੋਈ ਮੇਰੇ ਕੋਲ ਕੁਛ ਮੰਗ ਲੈ ਤੇ ਮੈਂ ਉਹਨੂੰ ਮੋੜਨਾ
1: ਜੀ, ਜਦ ਦੇਤਾ ਤਾਂ ਦੇਤਾ।
3: ਉਹ ਠੀਕ ਗੱਲ, ਮਤਲਬ ਇਹ ਹੈਗਾ ਕਿ ਏਦਾਂ ਦਾ ਦਾਨ ਵੀ ਮਾੜਾ ਹੈਗਾ ਆ ਵੀ ਅਸੀਂ ਸੰਜਮੀ ਆ, ਅਸੀਂ ਹਰ ਇੱਕ ਚੀਜ਼ ਨੂੰ ਸੋਚ ਵਿਚਾਰ ਕੇ ਕਰਨਾ ਜੋ ਕਰਨਾ।
1: ਬਿਲਕੁਲ,
3: ਬਾਕੀ ਜਿਹੜਾ ਦਾਦੂ ਸਾਹਿਬ ਨੇ ਇਹ ਗੱਲ ਕਹੀ ਉਹ ਤਾਂ ਗੁਰਬਾਣੀ ਕਹਿੰਦੀ ਹੈਗੀ ਆ, ਕਹਿੰਦੇ ਪਾਣੀ ਸੁੱਚਾ ਪਾਉਣ ਤੇ ਸਿਰ ਸੁੱਚਾ ਇਸ਼ਨਾਨ, ਜੀਭਾ ਸੁੱਚੀ ਭੋਜਨ ਸੇ ਭਜਨ ਸੇ ਦੇਹੀ ਬ੍ਰਹਮ ਗਿਆਨ, ਹੱਥ ਵੀ ਸੁੱਚੇ ਨਾਨਕਾ ਜੇ ਕੁਝ ਕਰੀਏ ਦਾਨ।
1: ਕਿਆ ਬਾਤ ਹੈ,
3: ਇਹ ਤਾਂ ਹੱਥ ਸੁੱਚੇ ਹੋ ਜਾਂਦੇ ਆ ਬੰਦੇ ਦੇ ਜਦੋਂ ਕੁਛ ਦਾਨ ਕਰਦਾ ਇਹਨਾਂ ਹੱਥਾਂ ਨਾਲ।
1: ਲੋਕੀ ਸਾਬਣ ਲਾ ਲੈਣਗੇ ਕਰ ਕਹਿੰਦੇ ਆ ਕਿ ਧੋ ਲਈਏ ਇਹਨਾਂ ਨੂੰ ਚੰਗੀ ਤਰ੍ਹਾਂ ਜੀ।
3: ਇਸ ਕਰਕੇ ਪਾਣੀ ਸੁੱਚਾ ਪਾਉਣ ਤੇ, ਜਾਣੀ ਕਿ ਪਵਨ ਜਿਹੜੀ ਹੈਗੀ ਆ ਜਿਹੜਾ ਚੱਲਦਾ ਪਾਣੀ ਹੈਗਾ ਤਦੇ ਕਹਿੰਦੇ ਆ ਉਹ ਹਵਾ ਉਹਨੂੰ ਸ਼ੁੱਧ ਕਰ ਦਿੰਦੀ ਆ।
1: ਮੈਂ ਤਾਂ ਕਹਿੰਦਾ ਸੈਣੀ ਸਾਹਿਬ ਪਵਨ ਨੂੰ ਜਿਹੜਾ ਸਾਫ ਸੁਥਰਾ ਰੱਖਣ ਦਾ ਦਾਨ ਵੀ ਬਖਸ਼ਣੇ ਜੀ, ਪਾਣੀਆਂ ਨੂੰ ਗੰਦਲਾ ਕਰਨ ਦਾ ਦਾਨ ਵੀ ਕਿਸੇ ਨੂੰ ਬਖਸ਼ਣੇ ਜੀ।
3: ਉਹਨਾਂ ਨੂੰ ਪਤਾ ਨਹੀਂ ਸੀ ਵੀ ਸਾਡੇ ਪੈਰੋਕਾਰ ਜਿਹੜੇ ਹੈਗੇ ਆ ਉਹ ਏਡਾ ਤੇ ਆਉਣੇ ਹੈਗੇ ਕਿ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਵੀ ਮਤਲਬ ਦੂਸ਼ਿਤ ਕਰ ਦੇਣਾ ਹੈਗਾ
1: ਜੀ।
3: ਮੈਂ ਬਾਕੀ ਦਾਦੂ ਸਾਹਿਬ ਦੀ ਉਹ ਗੱਲ ਤੇ ਬਹੁਤ ਐਪਰੀਸ਼ੀਏਟ ਕਰਦਾ ਕਿ ਜਿਹੜਾ ਉਹਨਾਂ ਨੇ ਜਿਹੜਾ ਆ ਬੂਟਿਆਂ ਦਾ ਦਾਨ ਜਿਹੜਾ ਆ ਕਰਦੇ ਆ।
1: ਬਿਲਕੁਲ,
3: ਬਟ ਮੇਰੀ ਇੱਕ ਬੇਨਤੀ ਵੀ ਹੈਗੀ ਆ ਕਿ ਤਾਈਂ ਤੁਸੀਂ ਇਹ ਦੇਖਿਓ ਕਿ ਇਹ ਵੀ ਲੋਕੀ ਲਾਉਂਦੇ ਵੀ ਹੈਗੇ ਆ ਕਿ ਮੁਫਤ ਦੀ ਚੀਜ਼ ਵੈਸੇ ਹੀ ਲੋਕੀ ਚੱਕਲ ਜਾਂਦੇ ਹੋਏ ਘਰਾਂ ਚ ਓਦਾਂ ਹੀ ਪਏ ਰਹਿੰਦੇ ਜੀ, ਮੈਂ ਵੀ ਦੇਖਿਆ ਜੀ
1: ਹੈਗੇ ਨੇ ਜੀ। ਬਿਲਕੁਲ, ਇਹ ਵੀ ਹੈਗੇ
3: ਆ ਲੋਕ ਪੈਸੇ ਦੀ ਚੀਜ਼
1: ਜੀ।
3: ਹਾਂ ਜੀ, ਮਤਲਬ ਜਿਹੜਾ ਹੈਗਾ ਉਹਦੇ ਵਿੱਚੋਂ ਜਿਹੜੇ ਆ ਵੀ ਤੁਹਾਡੇ 10% ਵੀ ਜਿਹੜੇ ਹੈਗੇ ਆ ਜੇ ਪਲਦੇ ਹੋਣਗੇ ਤੇ ਤੁਹਾਡਾ ਦਾਨ ਸਫਲ ਹੈਗਾ ਆ ਜੀ, ਨਹੀਂ ਤਾਂ ਲੋਕੀ ਨਾ ਮੁਫਤ ਦੀ ਚੀਜ਼ ਇੱਥੇ ਕੋਈ ਨਹੀਂ ਛੱਡਦਾ ਜੀ।
1: ਹਾਂ ਬਿਲਕੁਲ ਆ ਜੀ, ਬਿਲਕੁਲ।
3: ਹਾਂ ਜੀ, ਉਹ ਇਸ ਕਰਕੇ ਹੈਗੇ, ਵੈਸੇ ਹੀ ਦੋ ਚਾਰ ਚਾਰ ਚੱਕਲ ਜਾਣੇ ਭਾਵੇਂ ਘਰ ਜਾ ਕੇ ਸੋਦਾ ਹੀ ਸੁੱਕ ਜਾਣ ਜੀ, ਲਾਉਣੇ ਹੈ ਨਹੀਂ ਕਿਤੇ।
1: ਨਹੀਂ ਦਿੰਦੇ ਵੀ ਗੁਰੂ ਘਰ ਆ, ਉੱਥੋਂ ਸੌਂਹ ਪਵਾ ਦਿਆ ਕਰ
3: ਭਾਰੇ ਸਾਹਿਬ, ਜਿਹੜੇ ਬੂਟਾ ਨਹੀਂ ਲਾਇਆ ਹੈਗਾ ਜੀ
1: ਉਹਦਾ ਕੱਖ ਨਹੀਂ ਰਹਿਣਾ
3: ਭਾਰੇ ਸਾਹਿਬ। ਉਹ ਤੁਹਾਡੀ ਗੱਲ ਠੀਕ ਹੈਗੀ ਆ ਭਾਰੇ ਸਾਹਿਬ, ਜੇ ਤੁਸੀਂ ਜੇ ਕੋਈ ਬੰਦਾ ਇਹਨੂੰ ਰਿਸਪੋਂਸੀਬਿਲਟੀ ਸਮਝੇ ਨਾ ਜੀ, ਤੇ ਫੇਰ ਉਹ ਇਹ ਉਡੀਕ ਨਹੀਂ ਕਰੂਗਾ ਕਿ ਇਹਨਾਂ ਦੀ ਟਰਾਲੀ ਕਦੋਂ ਆਈ ਹੈਗੀ ਆ ਤੇ ਕਦੋਂ ਉੱਥੋਂ ਬੂਟੇ ਲੈਣੇ ਹੈਗੇ
1: ਜੀ।
3: ਉਹ ਉਹਨੇ ਪਹਿਲਾਂ ਹੀ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਉਹਨੇ ਇਸ ਮਤਲਬ ਵੇਟ ਨਹੀਂ ਕਰੇਗਾ, ਉਹ ਇਸ ਚੀਜ਼ ਨੂੰ ਕਰ ਲੇਗਾ। ਬਟ ਫੇਰ ਵੀ ਜਿਹੜਾ ਹੈਗਾ ਆ ਵੀ ਜੇ ਕੋਈ ਕਰਦਾ ਹੈਗਾ ਆ ਤੇ ਦੈਟਸ ਗ੍ਰੇਟ, ਤੇ ਬੜੀ ਵੱਡੀ ਅਚੀਵਮੈਂਟ ਆ ਜੇ 10-20% ਵੀ ਉਹਦੇ ਵਿੱਚੋਂ ਜਿਹੜੇ ਆ ਦਰਖਤ ਜਿਹੜੇ ਹੈਗੇ ਆ ਪਲ ਜਾਂਦੇ ਆ।
1: ਬਿਲਕੁਲ, 150 ਦੇ ਵਿੱਚੋਂ 10 ਵੀ ਹੋ ਗਏ ਤਾਂ ਉਹ ਮਤਲਬ ਕਿ ਕਹਿ ਲਓ ਕਾਮਯਾਬੀ ਹਾਸਲ ਹੋ ਗਈ ਜੀ। ਬਿਲਕੁਲ
3: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ
1: ਬਿਲਕੁਲ ਜੀ।
3: ਬਾਕੀ ਬਾਕੀ ਸ਼ਮੀ ਜੀ ਆਏ ਹੈਗੇ ਦੱਸਦੇ ਹੈਗੇ, ਵੈਸੇ ਮੈਨੂੰ ਪਤਾ ਨੀ ਹੈਗਾ 20 ਸਾਲ ਦੇ ਵਿੱਚ ਭਾਰੇ ਸਾਹਿਬ ਤੁਸੀਂ ਇੱਥੇ ਆ ਕੇ ਕਿਹਨੂੰ ਜਿਹੜਾ ਹੈਗਾ ਆ ਦਾਨ ਪੁੰਨ ਕੀਤਾ, ਕੋਈ ਮੇਰੇ ਵਰਗੇ ਨੂੰ ਭੇਜੇ, ਕੋਈ ਪੌਂਡ ਪੌਂਡ ਕੇ ਕੋਈ ਡਾਲਰ ਡੂਲਰ ਕੇ ਯੂਰੋ ਯਾਰੋ ਕੋਈ ਭੇਜੋ?
1: ਨਹੀਂ, ਅਸੀਂ ਰਕਮ ਦੇਣ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ।
3: ਮੈਂ ਤਦੇ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਇਹ ਕਹਿਣਾ ਆ, ਮੈਂ ਤਦੇ ਤੁਹਾਨੂੰ ਦੱਸਿਆ ਸੀ ਕਿ ਆਈਫੋਨ ਹੀ ਭੇਜਦਾ ਹੋ।
1: ਲਓ ਜੀ, ਉਹ ਲੈ ਆਵਾਂਗੇ ਸੈਂਡ ਲਾ ਇਦਾਂ ਦੀ ਕਰੀ ਜਦੋਂ ਆਵਾਂਗੇ। ਦਾਨ ਜੀ ਇਦਾਂ
3: ਮੈਂ ਪੈਸੇ ਭੇਜਣੇ ਨਹੀਂ ਤਾਂ
1: ਤੁਹਾਨੂੰ ਸੈਣੀ ਸਾਹਿਬ, ਦਾਨ ਦਾ ਇੱਕ ਅਸੂਲ ਆ ਉਹ ਮੰਗਿਆ ਨਹੀਂ ਜਾ ਸਕਦਾ।
3: ਤੂੰ ਮੈਂ ਤੁਹਾਨੂੰ ਲੋੜ ਦੱਸੀ ਆ, ਮੈਨੂੰ ਇਹ ਨਹੀਂ ਹੈਗਾ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੈਗੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਮੇਰੇ ਵੱਲੋਂ, ਭਾਵੇਂ ਕੰਪਿਊਟਰ ਨਾਲ ਲੈ ਆਇਓ ਕੋਈ ਗੱਲ ਨਹੀਂ, ਨਾਲ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ।
1: ਸਹੀ ਦਾ ਮਾਫੀ ਚਾਹੁੰਦਾ ਜਿਹੜੀ ਗੱਲ ਕਹਿਣ ਲੱਗਾ, ਇੱਕ ਹੁੰਦਾ ਜ਼ਰੂਰਤਮੰਦ, ਇੱਕ ਹੁੰਦਾ ਗੈਰਤਮੰਦ। ਤੁਸੀਂ ਜ਼ਰੂਰਤਮੰਦ ਨਹੀਂ ਵੇਚੀ ਆਉਂਦੀ
3: ਪਰ ਇਹਨੂੰ ਪਤਾ ਕੀ ਗੱਲ ਹੈਗੀ ਆ, ਅਸੀਂ ਦੇਖੋ ਗੱਲ ਏਦਾਂ ਹੈਗੀ, ਅਸੀਂ ਜਿੱਥੇ ਰਹਿੰਦੇ ਅਸੀਂ ਜੀਤੋ ਹਲਕੇ ਬੰਦੇ ਹੈਗੇ ਆ, ਅੱਜ ਤਾਂ ਤੁਹਾਡੇ ਪਾਈ ਟੀ ਸ਼ਰਟ ਨਹੀਂ ਜਰਦੇ, ਤੁਸੀਂ ਜਿਹੜੀ ਹੈਗੀ ਕੀ ਗੱਲ ਕਰਦੇ ਹੈਗੇ ਜੀ? ਜੇ ਤੁਸੀਂ ਬੋਲ ਇੱਕ ਤੁਹਾਡੇ ਕੋਲ ਕੋਟ ਵੀ ਹੈਗਾ ਕਾਲਾ ਜਿਹਾ,
1: ਹਾਂਜੀ ਇੱਕ ਨੀਲੀ ਤੇ ਚਿੱਟੀ ਉਹ ਕੋਟੀ ਸੀਗੀ, ਹਾਂਜੀ ਧਾਰੀਆਂ ਵਾਲੀ, ਹਾਂਜੀ
3: ਆਪਣੇ
1: ਬਹੁ ਜਿਹੜੀ ਆ ਬਣਾ ਕੇ ਆਪਣੇ ਹੱਥੀ ਦਾਨ ਕਰਾਉਂਗਾ ਆਪਣੇ
3: ਕੋਲੋਂ ਸਾਹਿਬ। ਅਸੀਂ ਤਾਂ ਸੀਸਾਂ ਹੀ ਦੇਣੀਆਂ ਹੈ, ਸਾਡਾ ਮਤਲਬ ਤਾਂ ਇਹ ਹੈਗਾ ਆ ਵੀ ਤੁਹਾਨੂੰ ਚੇਤੇ ਕਰਾਉਣਾ ਆ, ਬਾਕੀ ਸਾਡਾ ਬੰਨ ਦੇ ਵਿੱਚ ਕੋਈ ਨੀ,
1: ਦਿੱਤਾ ਗਿਆ ਲੱਗਦਾ ਕਿਤੇ ਮਤਲਬ ਕਿ ਕਿਹੜਾ ਕੁਝ ਘਟਦਾ ਜੀ, ਏਦਾਂ ਹੀ ਕਹਿ ਦਿਓ ਵੀ ਦਿੱਤਾ ਬਾਈ।
3: ਮੈਂ ਦੱਸਿਆ ਨਾ ਜੀ ਟੋਕਰੇ ਭਰੇ ਪਏ ਆ ਜੀ,
0: ਟਿੱਪਰ
1: ਭਰ
3: ਭਰ ਕੇ ਹਾਂਜੀ ਲਓ ਜੀ ਸ਼ਮੀ ਜੀ ਆ ਜਾਓ ਤੁਸੀਂ ਆਪਣੇ ਵਿਸ਼ੇ ਤੇ,
1: ਹੋ ਗਿਆ
3: ਸ਼ੁਕਲ ਮੇਲਾ। ਥੈਂਕ ਯੂ ਜੀ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ,
1: ਸ਼ੁਕਰੀਆ ਜੀ ਸੈਣੀ ਸਾਹਿਬ, ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ।
1: ਸ਼ਮੀ ਜੀ ਅੱਗੇ ਚੱਲਣ ਤੋਂ ਪਹਿਲਾਂ ਆਪਣੇ ਨਾਲ ਫਗਵਾੜੇ ਤੋਂ ਪਰਮਿੰਦਰ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਭਾਨ ਸਾਹਿਬ,
1: ਸਤਿ ਸ੍ਰੀ ਅਕਾਲ ਜੀ
4: ਸ਼ਮੀ ਭਾਜੀ, ਹੁਣ ਆਮ ਤਾਂ ਸਾਰੇ ਸਤਿਕਾਰ ਕੀਤੇ ਨੂੰ, ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ
4: ਪਰ ਸਾਹਿਬ, ਸਤਿ ਸ੍ਰੀ ਅਕਾਲ ਪਾਲ ਸਾਹਿਬ, ਤੁਸੀਂ ਸਿਆਣੇ ਆ, ਸ਼ਮੀ ਭਾਜੀ ਹੁਣ ਵੀ ਸਿਆਣੇ ਬਹੁਤ ਜੀ। ਮੈਨੂੰ ਇੱਕ ਗੱਲ ਦੱਸਿਓ, ਮਤਲਬ ਠੱਗੀ ਮਾਰ ਕੇ ਜੇ ਦਾਨ ਕਰਦੇ ਤਾਂ ਉਹ ਮਨਜ਼ੂਰ ਹੋ ਜਾਂਦਾ ਜੀ?
1: ਉਹ ਇਹਨਾਂ ਨੂੰ ਲੱਗ ਜਾਂਦਾ ਜੀ
0: ਜਿਹੜੇ ਇਹ ਚ ਆਏ ਨਾ ਜੀ, ਜਿਹਨੇ ਦਾਨ ਕਰਨ ਵਾਲੇ ਨੇ ਜੋ ਜਿੱਥੋਂ ਲਿਆਂਦਾ ਸੌਦਾ ਪੱਤਾ,
4: ਸਾਡੇ ਲੋਕਾਂ ਦੀ ਤਾਂ ਮਾਨਸਿਕਤਾ ਇਹ ਹੈ
1: ਜੀ,
4: ਬਹੁਤ
0: ਬਿਲਕੁਲ
4: ਬਹੁਤਿਆਂ ਦੀ, ਚਲੋ ਮਤਲਬ ਸਾਡੇ ਲੋਕਾਂ ਦੇ ਠੱਗੀ ਮਾਰ ਕੇ ਭਾਜੀ, ਅਗਲਾ ਕਹਿੰਦਾ ਜੇ ਹਜ਼ਾਰ ਦੀ ਠੱਗੀ ਮਾਰੀ 500 ਰੁਪਇਆ ਦਾਨ ਕਰ ਦੋ, ਅਗਲਾ ਕਹਿੰਦਾ ਮੇਰਾ ਭਾਰ ਘੱਟ ਲੈ ਗਿਆ ਜੀ
1: ਜੀ। ਵੈਸੇ ਜਿਹੜੇ ਐਂਗਲ ਤੋਂ ਤੁਸੀਂ ਗੱਲ ਕਰਦੇ ਹੋ ਪਰਮਿੰਦਰ ਜੀ, ਦੇਖੋ ਇੱਕ ਪਾਸੇ ਤਾਂ ਆਪਾਂ ਧਰਮ ਦੀ ਉਦਾਹਰਣ ਦਿੰਦੇ ਹਾਂ, ਅਤੇ ਦੂਸਰੇ ਪਾਸੇ ਅਸੀਂ ਮਤਲਬ ਕਿ ਦਾਨ ਕਰਨ ਦੀ, ਜਾਂ ਹੁਣ ਦੇਖੋ ਗੁਰੂ ਨਾਨਕ ਸਾਹਿਬ ਨੇ ਜਿਹੜੇ ਆਪਣੇ ਸਾਧੂ ਸਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਅਤੇ ਉਹ 20 ਰੁਪਏ ਦਾ ਜਿਹੜਾ ਜ਼ਿਕਰ ਆਉਂਦਾ ਜਾਂ ਉਸ ਸਮੇਂ ਦੇ ਵਿੱਚ ਪਤਾ ਨਹੀਂ ਕੀ ਆ ਉਹ, ਜੋ ਵੀ ਆਪਾਂ ਸੁਣਦੇ ਹਾਂ ਉਸ ਮੁਤਾਬਕ ਗੱਲ ਕਰਨ ਲੱਗਿਆ, ਅਤੇ ਇੱਕ ਪਾਸੇ ਤਾਂ ਗੁਰੂ ਸਾਹਿਬ ਕਿਰਤ ਕਰਦੇ ਨੇ, ਸਭ ਤੋਂ ਪਹਿਲਾਂ ਕਿਰਤ ਦੀ ਗੱਲ ਕੀਤੀ ਹੈ, ਕੱਲ੍ਹ ਵੀ ਗੱਲ ਚੱਲਦੀ ਸੀ, ਅਤੇ ਫਿਰ ਉਹ ਕੰਸੈਪਟ ਸਾਡੇ ਵਿੱਚ ਕਾਹਤੋਂ ਮਤਲਬ ਕਿ ਆ ਗਿਆ ਵੀ ਆਪਣੀ ਮਿਹਨਤ ਮੁਸ਼ੱਕਤ ਕਰੋ ਅਤੇ ਆਪ ਵੀ ਖਾਓ, ਹੈ ਨਾ ਭਾਈ, ਪਹਿਲਾਂ ਆਪ ਖਾਓ ਜਾਂ ਸੇਫ ਰਹੋ ਫਿਰ ਹੀ ਦੂਸਰੇ ਨੂੰ ਕਰੋਗੇ, ਪਰ ਉਹ ਜਿਹੜੀ ਆ ਉਹ ਗੱਲਾਂ ਬਾਤਾਂ ਕਿਉਂ ਨਹੀਂ ਅਸੀਂ ਸਾਡੇ ਆਪਣੇ ਜਿਹੜਾ ਜੀਵਨ ਦੇ ਵਿੱਚ ਜਾਂ ਜਿਹੜਾ ਪ੍ਰੈਕਟੀਕਲ ਦੇ ਵਿੱਚ ਲੈ ਕੇ ਆ ਰਹੇ?
4: ਭਾਰ ਸਾਹਿਬ ਮੇਰੇ ਨਾਲ ਤੁਸੀਂ ਤਾਂ ਬਹੁਤ ਸਿਆਣੇ ਆ, ਸ਼ਮੀ ਭਾਜੀ ਹੁਣੀ ਵੀ ਬਹੁਤ ਸਿਆਣੇ, ਮੈਂ ਤਾਂ ਚਲੋ ਐਵੇਂ ਪੱਠੇ ਵੱਢ ਬੰਦਾ ਆ।
1: ਨਹੀਂ ਨਹੀਂ ਏਦਾਂ ਨਹੀਂ ਜੀ, ਏਦਾਂ ਨਾ ਕਰੋ।
4: ਨਹੀਂ ਮੰਨ ਲਓ ਭਾਜੀ ਅਸੀਂ ਪਿੰਡਾਂ ਦੇ ਵਿੱਚ ਸਧਾਰਨ ਬੰਦੇ ਆ ਜੀ, ਟੰਗੀਆਂ ਤੁਰਸ਼ੀਆਂ ਵਾਲੇ ਬੰਦੇ, ਉਹ ਮੰਨ ਲਾ ਮੈਂ ਗੱਲ ਕਰਦਾ ਜੀ, ਤੁਸੀਂ ਮੰਨ ਲਓ ਮੈਂ ਤਾਂ ਭਾਰ ਸਾਹਿਬ ਇਹ ਕਹਿੰਦਾ ਜੀ, ਜਿੰਨੀਆਂ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਜੀ
1: ਜੀ,
4: ਹਰੇਕ ਫੋਟੋ ਦੇ ਥੱਲੇ ਭਾਰ ਸਾਹਿਬ ਗਰੀਲਾ ਲੈ ਕੇ ਬੈਠੇ ਦਿਖਾਲਦੇ ਆ,
1: ਬਿਲਕੁਲ
4: ਜਿਹੜੀ ਉਹਨੀ ਜਿਹੜਾ ਜਿਹੜਾ ਹਲ ਪਾਇਆ ਉਹ ਤਾਂ ਕੋਈ ਦਿਖਾ
1: ਨਹੀਂ ਦਿਖਦੇ
4: ਜਿੰਨਾ ਭਾਜੀ ਇਹ ਸਾਥ ਲਾਣਾ ਇਹਨੇ ਬੇੜਾ ਗਰਕ ਕੀਤਾ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
4: ਇਹਨਾਂ ਨੂੰ ਇਹ ਮਤਲਬ ਕੰਮ ਵੱਲੋਂ ਤਾਂ ਜੀ ਕੰਮ ਤਾਂ ਕਿਸੇ ਨੂੰ ਲਾਉਣਾ ਹੀ ਨੀ ਜੀ,
1: ਹੱਟੇ ਕੱਟੇ ਨੇ ਦੇਖੋ ਕਿੱਡੀਆਂ ਕਿੱਡੀਆਂ ਪਿੰਨੀਆਂ
4: ਭਾਜੀ, ਛੱਡੋ ਕਈਆਂ ਦੀ, ਮੈਂ ਤਾਂ ਤੁਹਾਨੂੰ ਗੱਲ ਕਰਦਾ ਜੀ ਭਾਜੀ, ਮਤਲਬ ਮੇਰੇ ਮੈਂ ਮੇਰੀ ਚਲੋ ਮਤਲਬ 38-40 ਮਤਲਬ ਹੋਣੀ ਆ ਜੀ ਕਮਰ, 40-42 ਇੰਚ ਦੀ ਜਿੱਦਾਂ ਦੀ ਮੇਰੀ ਕਮਰ ਆ ਜੀ, ਸਾਡੇ ਈਵਨ ਸਾਡੇ ਗੁਰੂ ਘਰ ਇਹਨਾਂ ਦਾ ਪੱਟ ਭਾਈ ਸਾਡੇ ਆ ਜੀ, ਮਤਲਬ 45 ਸਾਲ ਦਾ ਮੇਰੇ ਖਿਆਲ ਨਾਲ, ਜਿੱਦਾਂ ਦੀ ਮੇਰੀ ਕਮਰ ਹੈ ਉਦੋਂ ਦੇ ਪੱਟ ਆ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਸਾਰਾ ਕੁਝ ਸ਼ੁੱਧ ਹੁੰਦਾ ਜੀ,
4: ਭਾਜੀ ਸਵੇਰ ਨੂੰ ਦੁੱਧ
1: ਜੀ
4: ਦੀ ਗਜਾ ਕਰਨ ਵੀ ਉਹ ਮੋਟਰਸਾਈਕਲ ਤੇ ਜਾਂਦਾ ਜੀ,
1: ਬਿਲਕੁਲ ਹੈ ਜੀ।
4: ਤਾਂ ਮੈਂ ਤੁਹਾਨੂੰ ਉਹੀ ਗੱਲ ਕਰਦਾ। ਤਾਂ ਮੰਨ ਲਾ ਹੁਣ ਸਾਡੇ ਭਾਜੀ ਸਾਡੇ ਇੱਥੇ ਹੀ ਆ ਪਿੰਡ ਦੇ ਵਿੱਚ ਆ ਲੋਕ ਮਤਲਬ ਜ਼ਿਮੀਂਦਾਰ ਭਰਾ ਜਿਹੜੇ ਹੈਗੇ ਆ ਭਾਜੀ ਉਹ ਹੁਣ ਮੰਨ ਲਓ ਮੈਂ ਹੀ ਆ ਜੀ, ਜੇ ਭਾਜੀ ਹੁਣ ਮੈਂ ਜੇ ਮੇਰੇ 50-55 ਕਿੱਲਿਆਂ ਦੀ ਖੇਤੀ ਹੈ ਝੋਨਾ ਲਵਾ ਕੇ, ਜੇ ਮੈਂ ਮੰਨ ਲਓ ਉਹਨਾਂ ਨੂੰ 45 ਖੇਤ ਦੱਸ ਦੇਵਾਂ
1: ਜੀ,
4: ਉਹ ਮੇਰਾ ਦਾਨ ਮੇਰਾ ਦਿੱਤਾ ਕੀ ਕਰੂਗਾ ਜੀ?
1: ਬਿਲਕੁਲ ਹੈ, ਉਹਦੇ ਨਾਲ ਦੇਖੋ ਰੋਜ਼ਗਾਰ ਤੁਸੀਂ ਅਗਲੇ ਨੂੰ ਰੋਜ਼ਗਾਰ ਦੇਵੋ ਅਤੇ ਇੱਕ ਤਾਂ ਉਹਦੀ ਜਿਹੜੀ ਹੈ ਜ਼ਰੂਰਤ ਹੈ ਉਹ ਪੂਰੀ ਹੁੰਦੀ ਹੈ, ਦੂਸਰਾ ਤੁਹਾਡਾ ਜਿਹੜਾ ਉਹਦੇ ਨਾਲ ਕੰਮ ਚੱਲੀ ਜਾਂਦਾ ਹੈ। ਅਤੇ ਜੇ ਉਹ ਮੈਂ ਕਈ ਵਾਰੀ ਇਹ ਚੀਜ਼ ਇੱਥੇ ਵੀ ਮਹਿਸੂਸ ਕੀਤੀ ਹੈ, ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਨਾ, ਜਿੱਥੇ ਇਮਾਨਦਾਰੀ ਹੈ ਉੱਥੇ ਹਰ ਚੀਜ਼ ਦੇ ਵਿੱਚ, ਚਾਹੇ ਸੈਲਰੀ ਤੁਹਾਡੀ ਵੱਧ ਹੈ ਅਤੇ ਚਾਹੇ ਘੱਟ ਹੈ, ਉਹ ਜਿੱਥੇ ਇਮਾਨਦਾਰੀ ਦੇ ਨਾਲ ਤੁਸੀਂ ਕੰਮ ਕਰਦੇ ਹੋ ਨਾ, ਚਾਹੇ ਉਹ ਅਧਾਰਾ ਵੀ ਇਮਾਨਦਾਰੀ ਵਾਲਾ ਹੋਣਾ ਚਾਹੀਦਾ ਹੈ, ਅਤੇ ਉੱਥੇ ਵੀ ਬਰਕਤ ਪੱਕੀ ਹੋਏਗੀ ਅਤੇ ਉਹਦੇ ਜਿਹੜਾ ਬੰਦਾ ਉੱਥੇ ਵਿਅਕਤੀ ਕੰਮ ਕਰ ਰਿਹਾ ਉਹਦੇ ਘਰ ਦੇ ਵਿੱਚ ਵੀ ਬਰਕਤ ਓਨੀ ਹੋਏਗੀ, ਚਾਹੇ ਉਹ 2000 ਕਮਾਉਂਦਾ ਅਤੇ ਚਾਹੇ ਉਹ 10,000 ਕਮਾਉਂਦਾ।
4: ਭਾਜੀ ਮੰਨ ਲਓ ਇੱਕ ਗੱਲ ਕਰਦੇ ਹਾਂ ਜੀ, ਜੇ ਹੁਣ ਮੰਨ ਲਓ ਮੈਂ ਲੋਕ ਆਪਾਂ ਗੱਲ, ਜੇ ਮੈਂ ਠੱਗੀ ਮਾਰ ਕੇ
1: ਜੀ
4: ਗੁਰੂ ਘਰ ਦਾਨ ਕਰਦਾ
1: ਜੀ,
4: ਉਹ ਕੀ ਉਹ ਜ਼ਰੂਰੀ ਆ ਜਾਂ ਉਹ ਮੇਰਾ ਲੱਗੂਗਾ? ਦੂਜੀ ਗੱਲ ਇਹ ਸਾਡਾ ਦਾਨ ਆ ਭਾਜੀ, ਦਾਨ ਆ ਸਾਡਾ ਦਿਖਾਵੇ ਦਾ
1: ਜੀ,
4: ਹੈ ਨਾ ਜੀ, ਚਲੋ ਗੁਰੂ ਘਰ ਹੁਣ ਭਾਜੀ ਸਾਹਿਬ ਮੈਂ ਤਾਂ ਜੇ ਬੰਦੇ ਬਹੁਤ ਦੇਖੇ ਆ ਜਦੋਂ ਹੈ ਨਾ ਉੱਥੇ ਅਨਾਊਂਸ ਕਰਦੇ ਆ ਸਪੀਕਰ 'ਚ ਅਨਾਊਂਸ ਹੁੰਦਾ
1: ਜੀ,
4: ਜਿਹੜਾ ਕੋਈ ਮੇਰੇ ਘਰ ਮਾਤੜ ਜਿਹਨੂੰ ਕੋਈ ਨਾਂ ਦੀ ਜਿਹਦਾ ਮਤਲਬ ਪਤਾ ਨਹੀਂ ਲੋਕਾਂ ਨੂੰ ਕੀ ਇਹ ਨਹੀਂ ਬਈ, ਜਿਹੜਾ ਕੋਈ ਮੇਰੇ ਜੇ ਕੋਈ ਮੇਰੇ ਘਰ 500 ਨੇ ਉਹਨੂੰ ਦੇਖ ਰਿਹਾ 500 ਦਿੱਤਾ, ਇਹੋ ਜਿਹੇ ਲੋਕ ਆ ਉਹ ਆਪਣਾ ਨਾਂ ਬਣਾਉਣ ਲਈ ਭਾਜੀ ਉਹਨਾਂ ਦੇ ਮਤਲਬ ਚਾਹੇ ਕਿਤੇ ਉਹ ਫੜ ਕੇ ਦੇਣ 1,000 ਰੁਪਇਆ ਦੇਣਗੇ,
1: ਬਿਲਕੁਲ ਹੈ ਜੀ,
4: ਹੈ ਨਾ ਜੀ, ਮਤਲਬ ਇਹ ਚੀਜ਼ ਆ ਉਹ ਮਤਲਬ ਸਾਡਾ ਦਾਨ ਵੀ ਜਿਹੜਾ ਉਹ ਦਿਖਾਵੇ ਦਾ ਆ
1: ਜੀ। ਹੁਣ ਦੇਖੋ ਮੈਂ ਇੱਕ ਗੱਲ ਹੋਰ ਮੈਨੂੰ ਚੇਤੇ ਆਉਂਦੀ ਹੈ ਬਚਪਨ ਦੀ, ਕਿ ਛੋਟੇ ਹੁੰਦੇ ਹੈ ਨਾ, ਛੰਮੀ ਜੀ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਆ ਤਸਵੀਰ ਉਹ ਸਾਡੇ ਤੋਂ ਪਹਿਲਾਂ ਦੀ, ਤਾਂ ਇੱਕ ਗੁਰੂ ਨਾਨਕ ਸਾਹਿਬ ਦੇ ਹੱਥਾਂ ਦੇ ਵਿੱਚ ਨਾ ਰੋਟੀ ਹੁੰਦੀ ਹੈ, ਅਤੇ ਉਹਦੇ ਵਿੱਚੋਂ ਇੱਕ ਪਾਸੇ ਖੂਨ ਨੁੱਚੜ ਰਿਹਾ ਅਤੇ ਦੂਸਰੇ ਹੱਥ ਵਾਲੀ ਰੋਟੀ ਦੇ ਵਿੱਚੋਂ ਦੁੱਧ ਨੁੱਚੜ ਰਿਹਾ, ਉਹ ਹੱਕ ਅਤੇ ਸੱਚ ਦੀ ਗੱਲ ਕਰਦੇ। ਪਰ ਹੌਲੀ ਹੌਲੀ ਉਹ ਮੈਨੂੰ ਅੱਜ ਲੱਗਦਾ ਨਹੀਂ ਕਿ ਕਿਸੇ ਘਰ ਦੇ ਵਿੱਚ ਬਹੁਤ, ਉਹ ਜਿਹੜੀ ਹੈ ਫੋਟੋ ਕੈਲੰਡਰਾਂ ਦੇ ਉੱਤੇ ਵੀ ਹੁੰਦੀ ਸੀ ਉਸ ਸਮੇਂ ਦੇ ਜਦੋਂ ਆਉਂਦੇ ਸੀ, ਪਰ ਹੁਣ ਉਹ ਕਿਤੇ ਦਿਖਦੀ ਹੈ, ਨਜ਼ਰ ਆਉਂਦੀ ਹੈ
0: ਨਹੀਂ? ਹੁਣ ਜਿਹੜਾ ਹਾਈ ਫਾਈ ਹੋ ਗਿਆ ਕੰਮ ਥੋੜਾ ਜਿਹਾ ਜੀ
1: ਜੀ,
0: ਮਤਲਬ ਕਹਿ ਲਓ ਜਿਹੜੀ ਸੋਚ ਆ ਤੇ ਚਿੱਤਰਕਾਰੀ ਹਰ ਚੀਜ਼ ਜਿਹੜੀ ਹੈ ਉਹ ਮਾਡਰਨਾਈਜ਼ ਹੋ ਰਹੀ ਹੈ ਤੇ ਚੇਂਜ ਹੋ ਰਿਹਾ, ਐਵਰੀਥਿੰਗ ਗੈਟਿੰਗ ਚੇਂਜ।
1: ਸੋ
0: ਆ ਜਿਹੜੀ ਬੰਦ ਸਾਹਿਬ ਗੱਲ ਕਰ ਰਹੇ ਨਾ, ਇਹ ਸਹੀ ਗੱਲ ਹੈ
1: ਬਿਲਕੁਲ,
0: ਕਿ ਜੇ ਠੱਗੀਆਂ ਮਾਰ ਕੇ ਚੋਰੀਆਂ ਡਾਕੇ ਕਰਕੇ ਫਿਰ ਉਹ ਦਾਨ, ਉਹ ਤਾਂ ਰੋਬਿਨ ਹੁੱਡ ਵਾਲਾ ਕੰਮ ਹੋ ਗਿਆ, ਇਹੋ ਜਿਹੇ ਜਿਹੜੇ ਬੰਦੇ ਆ ਉਹ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਆਪਾਂ ਦੇਖਦੇ ਹਾਂ, ਚਾਹੇ ਉਹ ਰਾਜਾ ਬਣ ਜਾਵੇ ਵੱਡਾ ਹੋ ਗਏ ਚਾਹੇ ਕੁਛ ਬਣ ਜਾਵੇ, ਪਰ ਉਹਨੇ ਅਸਲ ਚ ਲਿਆਂਦਾ ਕਿੱਥੋਂ ਸੌਦਾ? ਇਹ ਦਾਨ ਲੈਣ ਵਾਲਾ ਬੰਦਾ ਕਦੇ ਨੀ ਪੁੱਛਦਾ
1: ਜੀ,
0: ਕਿਉਂਕਿ ਜਿਹੜਾ ਦਾਨ ਦੇ ਰਿਹਾ ਬੰਦਾ ਉਹ ਗੱਲ ਠੀਕ ਹੈ ਪਰਮਿੰਦਰ ਜੀ ਦੀ, ਕਿ ਭਾਈ ਉਹ ਆਪਣਾ ਥੋੜਾ ਜਿਹਾ ਭਾਰ ਘਟਾ ਰਿਹਾ ਹੈ ਕਿ ਮੈਂ ਬਾਹਲੀ ਚਲੋ ਠੱਗੀ ਕਰ ਲਈ ਆਇਆ ਤਾਂ ਕੰਮ ਗਲਤੀ ਹੈ, ਇਹਦਾ ਥੋੜਾ ਜਿਹਾ ਅਗਲੇ ਘਰ ਵਾਸਤੇ ਥੋੜਾ ਜਿਹਾ ਮੈਂ ਘਟਾ ਲਾਂ,
1: ਮਤਲਬ ਕਿ ਉਹਨੂੰ ਵੀ ਇਦਾਂ ਆਪਣੇ ਵਰਗਾ ਬਣਾ ਲਾਂ ਥੋੜਾ ਜਿਹਾ ਹਿੱਸੇਦਾਰ ਜੀ,
0: ਉਹਨੂੰ ਕੋਈ ਫਰਕ ਨਹੀਂ ਹੈ ਜਿਹਨੂੰ ਜਿਹਨੇ ਜਿਹਨੂੰ ਦਾਨ ਮਿਲ ਗਿਆ ਨਾ, ਕਿਉਂਕਿ ਉਹਨੇ ਤਾਂ ਦਾਨ ਲਿਆ
1: ਜੀ,
0: ਉਹਨੇ ਸੋਰਸ ਤੋਂ ਕੋਈ ਲੈਣਾ ਦੇਣਾ ਨਹੀਂ ਉਹਦਾ, ਉਹ ਡਿਸਕਨੈਕਟਡ ਹੈ ਪੂਰੀ ਤਰ੍ਹਾਂ
1: ਜੀ,
0: ਇਹ ਜਿਹਨੇ ਦਾਨ ਦਿੱਤਾ ਹੈ ਜ਼ਿੰਮੇਵਾਰ ਇਹੀ ਆ
1: ਜੀ,
0: ਉਹ ਠੱਗੀ ਕੀਤੀ ਚੋਰੀ ਕੀਤੀ ਕੀ ਕੀਤਾ ਕੀ ਨਹੀਂ, ਪਰ ਉਹ ਉਹੀ ਜ਼ਿੰਮੇਵਾਰ ਆ। ਹੁਣ ਜਿਹੜਾ ਮਰਜ਼ੀ ਆਪਾਂ ਉਦਾਹਰਣ ਦੇਖ ਲਈਏ, ਜਾਨੀ ਚੋਰ ਸਾਡਾ ਉਹ ਵੀ ਦਾਨੀ ਬੰਦਾ ਹੈ, ਇੱਧਰੋਂ ਰੋਬਿਨ ਹੁੱਡ ਦੀ ਆਪਾਂ ਗੱਲ ਕਰਦੇ ਹਾਂ ਵੈਸਟ ਦੇ ਵਿੱਚ, ਉਹ ਵੀ ਇਹੀ ਕਰ ਰਿਹਾ, ਉਹ ਅਮੀਰਾਂ ਨੂੰ ਲੁੱਟ ਰਿਹਾ ਗਰੀਬਾਂ ਨੂੰ ਦਾਨ ਕਰ ਰਿਹਾ, ਲੁੱਟ ਰਿਹਾ ਨਾ, ਇਹਦੀ ਗੱਲ ਹੁਣ ਹੋ ਗਿਆ ਠੀਕ ਹੈ
1: ਜੀ,
0: ਬਟ ਉਹ ਗਰੀਬਾਂ ਨੂੰ ਉਹਦੇ ਨਾਲ ਕੋਈ ਦੇਣਾ ਦੇਣਾ ਨੀ ਵੀ ਕਿੱਥੋਂ ਲਿਆ ਰਿਹਾ
1: ਜੀ।
0: ਜਿੱਦਣ ਜਾਨੀ ਚੋਰ ਨੂੰ ਫਾਂਸੀ ਹੋ ਗਈ, ਕਿਸੇ ਗਰੀਬ ਨੇ ਨੀ ਖੜਨਾ ਆ ਕੇ ਵੀ ਨਹੀਂ ਬਾਬਾ ਜੀ ਇਹ ਤਾਂ ਸਾਨੂੰ ਵੀ ਆ ਕਰਦਾ ਸੀ, ਉਹ ਕੋਈ ਨੇੜੇ ਨੀ ਖੜਨਾ ਕਿਸੇ ਨੇ
1: ਜੀ,
0: ਉਹ ਤਾਂ ਟੋਟਲੀ ਡਿਸਕਨੈਕਟਡ ਜਾਂ ਆਈਸੋਲੇਟਡ ਸੈਕਟਰ ਹੈ ਜਿਹੜਾ ਦਾਨ ਪ੍ਰਾਪਤ ਕਰਨ ਵਾਲਾ ਹੈ
1: ਜੀ।
0: ਬਸ ਗੱਲ ਤਾਂ ਇਹ ਹੈ ਕਿ ਜੇ ਉਹ ਜੋ ਬੰਦਾ ਚਾਹੇ ਉਹ ਮੈਂ ਆ ਚਾਹੇ ਕੋਈ ਵੀ ਆ, ਜੇ ਕੋਈ ਮੈਂ ਆਪਣੀ ਆਤਮਾ ਨੂੰ ਪੁੱਛ ਕੇ ਦੇਖਣਾ ਕਿ ਭਾਈ ਮੈਂ ਇੰਨੇ ਜੋਗਾ ਹੈਗਾ ਕਿ ਮੈਂ ਦਾਨ ਕਰ ਸਕਦਾ
1: ਜੀ,
0: ਕਿ ਇਹ ਮੈਂ ਹੈਲਪ, ਕਿਉਂਕਿ ਸਾਡੇ ਧਰਮ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਆਮ ਆਪਾਂ ਦੇਖਦੇ ਹਾਂ ਲਿਖਿਆ ਕਿ ਜੇ ਤੁਸੀਂ ਸ਼ਾਮ ਨੂੰ ਖਾਣਾ ਖਾ ਰਹੇ ਹੋ ਔਰ ਤੁਹਾਡਾ ਗੁਆਂਢੀ ਜਿਹੜਾ ਉਹ ਆਪਣੇ ਜਵਾਕਾਂ ਸਮੇਤ ਭੁੱਖਾ ਭਾਣਾ ਬੈਠਾ ਹੈ, ਫਿਰ ਇਹ ਖਾਣਾ ਹਰਾਮ ਹੈ।
1: ਬਿਲਕੁਲ ਹੈ,
0: ਫਿਰ ਸਾਨੂੰ ਇੱਕ ਵਾਰੀ ਉਹਨੂੰ ਜਾ ਕੇ ਪੁੱਛ ਲੈਣਾ ਚਾਹੀਦਾ ਕਿ ਭਾਈ ਸਾਹਿਬ ਠੀਕ ਹੈ
1: ਜੀ,
0: ਤੁਹਾਡੇ ਤੇ ਕੋਈ ਮੁਸੀਬਤ ਹੈ, ਆਪਾਂ ਵੰਡ ਕੇ ਛਕ ਲੈਣੇ ਆ
1: ਜੀ,
0: ਨਾ ਕਿਸੇ ਦੇ ਉੱਤੇ ਕੋਈ ਆਰਥਿਕ ਬੋਝ ਆ, ਨਾ ਕੋਈ ਗੱਲ, ਨਾ ਕੋਈ ਇਹੋ ਜਿਹੀ ਗੱਲ। ਜਦੋਂ ਆਪਾਂ ਗਦਰੀ ਬਾਬਿਆਂ ਦੀ ਗੱਲ ਕਰਦੇ ਹਾਂ ਨਾ, ਕਿ ਉਹ ਜਦੋਂ ਜੇਲ੍ਹ ਚ ਸੀ, ਉੱਥੇ ਇੱਕ ਉਦਾਹਰਨ ਆਉਂਦੀ ਹੈ ਜੇਲ੍ਹ ਦੇ ਵਿੱਚ
1: ਜੀ,
0: ਕਿ ਰੋਟੀ ਦਿੱਤੀ ਜਾ ਰਹੀ, ਇੱਕ ਰੋਟੀ ਦਿੱਤੀ ਜਾ ਰਹੀ ਆ, ਔਰ ਜਿਹੜਾ ਉਹ ਬੰਦੇ ਚਾਰ ਬੈਠੇ ਆ
1: ਬਿਲਕੁਲ
0: ਅੰਦਰ, ਉਹ ਫਿਰ ਰੋਟੀ ਨੂੰ ਖਾ ਨਹੀਂ ਰਿਹਾ ਕੋਈ ਵੀ। ਉਹ ਕਹਿੰਦਾ ਯਾਰ ਇੱਕ ਜਣੇ ਨੂੰ ਤਾਂ ਖਾਣੀ ਪੈਣੀ ਹੈ। ਕਹਿੰਦਾ ਨਹੀਂ, ਆਪਾਂ ਵੰਡ ਲੈਂਦੇ ਹਾਂ। ਕਹਿੰਦਾ ਨਹੀਂ, ਬਜ਼ੁਰਗ ਕਹਿੰਦਾ ਯਾਰ ਮੇਰੀ ਉਮਰ ਬਹੁਤ ਹੋ ਗਈ ਹੈ, ਆ ਮੇਰੇ ਹਿੱਸੇ ਦਾ ਟੁਕੜਾ ਇਹਨੂੰ ਦਿਓ, ਜਵਾਨ ਨੂੰ
1: ਜੀ,
0: ਸਾਡਾ ਫਿਊਚਰ ਆ, ਇਹ ਚਾਹੀਦਾ। ਜਵਾਨ ਕਹਿੰਦਾ ਨਹੀਂ, ਮੈਂ ਤਾਂ ਜਵਾਨ ਆ, ਮੈਨੂੰ ਕੋਈ ਫਰਕ ਨਹੀਂ, ਤੁਸੀਂ ਬਜ਼ੁਰਗ ਹੋ, ਸਾਡਾ ਸਰਮਾਇਆ ਹੋ, ਇਹ ਤੁਸੀਂ ਛਕੋ
1: ਜੀ।
0: ਆ ਇੱਕ ਭਾਵਨਾ ਜਿਹੜੀ ਹੈ ਨਾ ਇਹੋ ਜਿਹੀ, ਕਿ ਮੈਂ ਨਹੀਂ ਭਾਈ, ਤੂੰ ਪਹਿਲ ਦੇ ਆਧਾਰ ਤੇ ਦੂਸਰਾ ਬੰਦਾ ਹੈ
1: ਜੀ,
0: ਉਹ ਚੀਜ਼ ਜਦੋਂ ਤੱਕ ਆਉਂਦੀ ਨਹੀਂ, ਉਹ ਚੀਜ਼ ਜਦੋਂ ਤੱਕ ਆਪਾਂ ਉਹਨੂੰ ਅਚੀਵ ਨਹੀਂ ਕਰਦੇ, ਫਿਰ ਉਹਦਾ ਕੋਈ ਕਹਿ ਲਓ ਵੀ ਪੁਆਇੰਟ ਨਹੀਂ ਰਹਿ ਜਾਂਦਾ ਕਿ ਮੈਂ ਕੀ ਦਾਨ ਕੀਤਾ, ਕੀ ਨਹੀਂ ਦਾਨ ਕੀਤਾ।
1: ਬਿਲਕੁਲ ਹੈ ਜੀ,
0: ਸਭ ਤੋਂ ਵੱਡੀ ਇਨਸਾਨੀਅਤ ਹੈ, ਮਨੁੱਖਤਾ ਹੈ, ਮੁਹੱਬਤ ਹੈ, ਇਹ ਉਹਦੇ ਪਿੱਛੇ ਇੱਕ ਪਵਿੱਤਰ ਜਿਹੜਾ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ
1: ਜੀ,
0: ਫਿਰ ਉਹ ਫਰੂਟਫੁਲ ਹੋ ਸਕਦਾ ਹੈ।
1: ਬਿਲਕੁਲ ਜੀ,
4: ਪਰ ਸਾਹਿਬ ਮੈਂ ਤਾਂ ਚਲੋ ਮਾਫ਼ ਕਰਨਾ, ਮਤਲਬ ਮੈਂ ਗੱਲ ਕਰਨਾ ਜੀ, ਸਾਡੇ ਵਿੱਚੋਂ ਬਹੁਤੇ ਬੰਦੇ ਤਾਂ ਜੀ ਇਹ ਮਤਲਬ ਦਾਨ ਨੂੰ ਵੀ ਇੱਕ ਰੱਬ ਦੇ ਨੂੰ ਘਰ ਨੂੰ ਰਿਸ਼ਵਤ ਦੇਣ ਵਾਲਾ ਕੰਮ ਆ ਜੀ।
1: ਬਿਲਕੁਲ ਹੈ ਜੀ,
4: ਉਸ ਹਿਸਾਬ ਦਾ ਮੈਂ ਭਾਜੀ ਮੈਂ ਗਲਤ ਹੀ ਕਹਿੰਦਾ ਹੋਵਾਂ, ਮਤਲਬ ਮੈਂ ਗੱਲ ਕਰ ਜਿੰਨੀ ਕੁ ਮੈਨੂੰ ਸੋਝੀ ਆ ਜੀ।
1: ਜੀ ਬਿਲਕੁਲ ਹੈ ਜੀ, ਕਿਉਂਕਿ ਉੱਥੇ ਹੁਣ ਜਦੋਂ ਨਤਮਸਤਕ ਵੀ ਹੁੰਦੇ ਹਾਂ, ਕਿਉਂਕਿ ਅਸੀਂ ਕੁੱਝ ਨਾ ਕੁੱਝ ਮੰਗਣ ਹੀ ਜਾਂਦੇ ਹਾਂ ਉੱਥੋਂ, ਅਤੇ ਉਹਨੂੰ ਇੱਕ ਕੁੱਝ ਦੇ ਕੇ ਅਤੇ ਕੁੱਝ ਲੈਣਾ ਚਾਹੁੰਦੇ ਹਾਂ ਨਾ ਬਦਲੇ ਦੇ ਵਿੱਚ ਜੀ।
4: ਭਾਰੇ ਸਾਹਿਬ ਮਤਲਬ ਮੈਂ ਚਲੋ ਮੈਂ ਗੁਰੂ ਘਰ ਬਹੁਤ ਘੱਟ ਜਾਂਦਾ, ਮਤਲਬ ਮੈਂ ਗੱਲ ਤੁਹਾਨੂੰ ਅੱਗੇ ਵੀ ਦੱਸਿਆ, ਮਤਲਬ ਗੱਲ ਕਰ
1: ਜੀ
4: ਇੱਕ ਦੋ ਵਾਰੀ ਸਾਲ ਦੇ ਵਿੱਚ ਚਲੋ ਮੈਂ ਭਾਰੇ ਸਾਹਿਬ ਜਦੋਂ ਮੈਂ ਜਾਂਦਾ ਵੀ ਆ ਜੀ, ਹੈ ਨਾ, ਮਤਲਬ ਮੈਂ ਚਲੋ ਠੀਕ ਹੈ, ਮੇਰੀ ਜਿੰਨੀ ਕੁ ਸੋਚੀ ਮੈਂ ਮਤਲਬ ਗੱਲ ਤੁਹਾਡਾ ਕਰ, ਮੈਂ ਨੋਟਿਸ ਕੀਤਾ ਭਾਅ ਜੀ ਬਹੁਤੀਆਂ ਜਿਹੜੀਆਂ ਸਾਡੀਆਂ ਬੀਬੀਆਂ ਆ ਉਹ ਇੱਕ ਦੂਜੇ ਦੇ ਸੂਟ ਪਾਏ ਉਹ ਦੇਖ ਰਹੀਆਂ ਉੱਥੇ
1: ਜੀ। ਬਿਲਕੁਲ ਹੈ,
4: ਮੈਂ ਤੁਹਾਨੂੰ ਮਤਲਬ ਬੰਦੇ ਵੀ ਆ, ਜੇ ਕੋਈ ਗਿਆ ਭਾਅ ਜੀ ਜੇ ਕੋਈ ਮੇਰੇ ਵਾਲੇ ਗਾ ਨਾ ਉਹੀ ਕੱਪੜਾ ਪਾ ਕੇ ਦੂਜੇ ਦਿਨ ਚੱਲ ਜਾਂਦਾ, ਅਗਲਾ ਗਿਆ ਅਗਲਾ ਉਹ ਕਹਿੰਦਾ ਲੈ ਇਹ ਤਾਂ ਉਹੀ ਕੱਪੜਾ ਪਾ ਕੇ ਕੱਲ੍ਹ ਵੀ ਇਹੀ ਕੱਪੜੇ ਪਾ ਕੇ ਗਿਆ, ਅੱਜ ਵੀ ਇਹੀ ਕੱਪੜੇ ਪਾ ਗਿਆ
1: ਜੀ।
4: ਸਾਡਾ ਇੱਥੇ ਤਾਂ ਹੁਣ ਇਹ ਕੰਮ ਆ, ਜ਼ਿਆਦਾਤਰ ਗੁਰੂ ਘਰਾਂ 'ਚ ਤਾਂ ਬੀਬੀਆਂ ਇੱਕ ਦੂਜੇ ਦੇ ਸੂਟਾਂ ਦੇ ਡਿਜ਼ਾਇਨ ਹੀ ਦੇਖਣ ਜਾਂਦੀਆਂ, ਕੱਲ੍ਹ ਫਲਾਣੀ ਨੇ ਆਹ ਪਾਇਆ ਸੀ, ਕੱਲ੍ਹ ਫਲਾਣੀ ਨੇ ਆਹ ਪਾਇਆ ਸੀ
1: ਜੀ। ਬਿਲਕੁਲ ਹੈ
4: ਭਾਅ ਜੀ, ਹੁਣ ਤੁਹਾਡੇ ਜਿਹੜੇ ਤੁਹਾਡੀ ਕੰਟਰੀਆਂ ਇਹ ਕੰਟਰੀਆਂ ਆ, ਤੁਸੀਂ ਭਾਅ ਜੀ ਮਿਹਨਤ ਕਰਦੇ ਹਾਂ ਭਾਅ ਜੀ, ਆਪਾਂ ਆਪਣੀ ਮਿਹਨਤ ਕਰੀਏ ਕਿ ਕਿਸੇ ਨਾਲ ਠੱਗੀ ਠੁੱਗੀਆਂ ਦਾਨ ਦਾ ਕੋਈ ਮਤਲਬ, ਹਾਂ ਠੀਕ ਹੈ ਸਾਡੇ 'ਚ ਗੰਜਾਇਸ਼ ਕਰ ਦੇਣਾ, ਤੁਸੀਂ ਆਪਣੀ ਸੱਚੀ ਸੁੱਚੀ ਮਿਹਨਤ ਕਰੀ, ਜਾਂ ਲੋੜ ਹੀ ਨਹੀਂ ਸਾਨੂੰ ਦਾਨ ਕਰਨ ਦੀ, ਜੇ ਤੁਸੀਂ ਆਪਾਂ ਕਿਸੇ ਦਾ ਹੱਕ ਨਾ ਖਾਈਏ ਆਪਣੀ ਮਿਹਨਤ ਕਰੀ, ਸਾਨੂੰ ਕੀ ਲੋੜ ਹੈ ਜੀ,
1: ਹਰ ਕੋਈ ਕਿਰਤ ਕਰੇ ਆਪਣੀ। ਬਿਲਕੁਲ,
4: ਆਪਣਾ ਫਿਰ ਸੱਚੀ ਸੁੱਚੀ ਕਿਰਤ ਕਰੇ ਜੀ, ਕਿਸੇ ਦਾ ਕੋਈ ਹੱਕ ਨਾ ਆਵੇ, ਕਿਸੇ ਨੂੰ ਕਿਸੇ ਨਾਲ ਕੋਈ ਈਰਖਾ ਦਵੈਤ ਨਾ ਰੱਖੇ ਭਾਅ ਜੀ, ਲੋੜ ਹੀ ਨਹੀਂ, ਹੈ ਨਾ, ਮਤਲਬ ਭਾਅ ਜੀ ਲੋਕੀ ਸਾਡੇ ਅਗਲਾ ਜਹਾਨ ਸੁਖੀ ਕਰਨ ਨੂੰ ਇੱਥੇ ਹੁਣ ਬਾਣੀ 'ਚ ਵੀ ਆ, ਅਗਲਾ ਬਸ ਇਹੀ ਆ ਜੀ, ਅਗਲਾ ਅਗਲਾ ਜਹਾਨ ਸੁਖੀ ਕਰਨ ਨੂੰ ਜੀ, ਮੋਹਰੇ ਉਹ ਕਿਸੇ ਨੇ ਦੇਖਿਆ ਨਹੀਂ ਜਿਹੜਾ ਆਹ ਜਨਮ ਹੈ ਇਹ ਆਹ ਹੀ ਕਰਦਿਆਂ ਕਰਦਿਆਂ ਇਹ ਨਰਕ ਬਣਾ ਰਿਹਾ।
1: ਹਾਂ ਬਿਲਕੁਲ ਹੈ ਜੀ, ਬਿਲਕੁਲ, ਮੈਂ ਤਾਂ ਕਈ ਵਾਰੀ ਇਹ ਵੀ ਗੱਲ ਕਹੀ ਆ ਕਿ ਚਾਹੇ ਰੈੱਡ ਕਰੋਸ ਆ, ਅਫਰੀਕਾ ਇੱਕ ਮੁਲਕ ਹੈ ਜੀ, ਉਹਦੇ ਵਿੱਚ ਤਕਰੀਬਨ ਦੁਨੀਆ 'ਚ ਕਿੰਨੀਆਂ 200 ਤੋਂ ਉੱਤੇ ਕੰਟਰੀਆਂ ਨੇ, ਉਹ ਕਦੋਂ ਦੀਆਂ ਸਾਡੇ ਜੰਮਣ ਤੋਂ ਪਹਿਲਾਂ ਅਫਰੀਕਾ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ, ਉੱਥੇ ਹੀਰੇ ਜਵਾਹਰਾਤ ਕਹਿ ਲਓ ਜਾਂ ਤੇਲ ਕਹਿ ਲਓ, ਗੈਸਾਂ ਕਹਿ ਲਓ, ਜਾਂ ਉੱਥੇ ਦੀ ਜਿਹੜੀ ਹੈ ਸਾਰੀਆਂ ਚੀਜ਼ਾਂ ਉੱਥੋਂ ਜਿਹੜੀਆਂ ਕੱਢੀਆਂ ਅਤੇ ਵੇਚੀਆਂ ਜਾਂਦੀਆਂ, ਸਾਰਾ ਕੁਝ ਕੀਤਾ ਜਾਂਦਾ, ਅਤੇ ਅੱਜ ਵੀ ਉਹ ਮੁਲਕ ਦੀ ਗੱਲ ਜਿਹੜੀ ਹੋ ਰਹੀ ਹੈ ਉਹਦੇ ਉੱਤੇ ਕਿੰਨੀਆਂ ਕਿੰਨਾ ਦਾ ਰੋਟੀ ਪਾਣੀ ਸਾਰਾ ਕੁਝ ਚੱਲ ਰਿਹਾ, ਉਹ ਵੀ ਉਹਨੂੰ ਇਗਨੋਰ ਨਹੀਂ ਕਰ ਸਕਦੇ ਜੀ, ਹਜੇ ਤੱਕ ਇੱਕ ਮੁਲਕ ਨੂੰ ਨਹੀਂ ਬਚਾ ਸਕੇ ਇੰਨੇ ਮੁਲਕ ਇਕੱਠੇ ਹੋ ਕੇ।
4: ਭਾਜੀ ਜਿੰਨੇ ਹੈ ਨਾ ਜਿੰਨੇ ਤਗੜੇ ਆ ਸਰਮਾਏਦਾਰ ਹੈ ਜੀ, ਇਹ ਸਾਨੂੰ ਧਰਮ ਦੇ ਨਾਂ 'ਤੇ ਡਰਾਉਂਦੇ ਆ ਜੀ
1: ਜੀ ਜੀ।
4: ਜੇ ਤੁਸੀਂ ਕਹਿਣਾ ਇਹ ਜਿਹੜਾ ਬੰਦਾ ਮਾਤੜਿਆ ਤੁਸੀਂ ਹੁਣ ਉਹਨੂੰ ਡਰਾ, ਇਹ ਉਹਨਾਂ ਨੂੰ ਇਹੀ ਆ ਜੀ, ਇਹ ਤੁਹਾਡਾ ਰੱਬ ਨੇ ਲਿਖਿਆ ਸੀ, ਤੁਸੀਂ ਤਾਂ ਗਰੀਬੀ ਕੱਟ ਰਹੇ
1: ਜੀ, ਬਿਲਕੁਲ
4: ਇਹ ਨਹੀਂ ਕਹਿੰਦੇ ਤੁਹਾਡੀ ਲੁੱਟ, ਤੁਹਾਡੀ ਲੁੱਟ ਹੋ ਰਹੀ ਆ, ਤੁਸੀਂ ਕੰਮ ਆ ਕੰਮ ਸਹੀ ਕਰੋ, ਠੀਕ ਠਾਕ ਆ ਜੀ, ਲੋੜ ਹੀ ਨਹੀਂ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਭਾਜੀ ਮਤਲਬ ਇਹੀ ਆ ਜੀ ਤੁਸੀਂ, ਹੈ ਨਾ, ਮਤਲਬ ਅਸੀਂ ਮੈਂ ਤੁਹਾਨੂੰ ਉਹੀ ਗੱਲ, ਠੀਕ ਹੈ ਸਾਡੇ ਕੋਲ ਤੁਸੀਂ ਆਪਣੀ ਸੱਚੀ ਸੁੱਚੀ ਕਿਰਤ ਕਰੋ ਭਾਜੀ, ਤੁਹਾਡੇ ਕੋਲ ਚਾਰ ਪੈਸੇ ਜੁੜਦੇ ਆ ਤੁਹਾਡੇ ਕੋਲ ਵਿੱਚ, ਉਹਦੇ ਵਿੱਚੋਂ ਹੈਗਾ, ਤੁਸੀਂ ਕਰ ਦਿਓ
1: ਜੀ।
4: ਹੁਣ ਮਤਲਬ ਮੈਂ ਤਾਂ ਜੇ ਹੁਣ ਮਤਲਬ ਮੈਂ ਠੱਗੀ ਮਾਰ ਲਵਾਂ ਭਾਜੀ, ਠੱਗੀ ਮਾਰ ਕੇ ਮੈਂ ਇੱਥੇ ਲੰਗਰ ਲੈ, ਭਾਜੀ ਗੁਰੂ ਘਰ ਹੈ ਨਾ, ਜਦੋਂ ਮੰਨ ਲਾ ਇੱਕ ਬੰਦਾ 1500 ਰੁਪਇਆ ਦਿੰਦਾ ਉਹਨੂੰ, ਜਦੋਂ
1: ਜੀ
4: ਕਹਿੰਦੇ ਆ, ਮੰਨ ਲਓ ਮੈਂ ਇੱਥੇ ਦੇਖਿਆ ਜੀ ਜਦੋਂ ਸਾਡੇ ਆਪਣੇ ਗੁਰੂ ਆ, ਉਹ ਜਦੋਂ ਉਹਨੂੰ ਕਹਿੰਦੇ ਉਦੋਂ ਨੌ ਸੰਦਾ ਜੀ ਆ 1500 ਰੁਪਏ ਜਿਹੜਾ ਸਰੂਪਾ ਉਹਨੂੰ ਮਿਲਦਾ, ਪਤਾ ਨਹੀਂ 1500
1: ਜੀ
4: ਨੂੰ ਮਿਲਣਾ ਭਾਜੀ, ਦੂਆ ਬੰਦਾ ਚਾਹੇ ਉਹਦੀ ਹੈਸਤ ਹੋਵੇ ਨਾ ਹੋਵੇ ਉਹ 2000 ਦਿੰਦਾ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
4: ਹੈ ਨਾ। ਮਤਲਬ ਸਿਰਫ ਸਿਰਫ ਉਹਨੂੰ ਉਹਨੂੰ ਨਾ ਉਹਨੂੰ ਇਹ ਹੁੰਦਾ ਮੇਰਾ ਨਾਂ ਬੋਧ ਹੋ ਜਾਣਾ
1: ਜੀ,
4: ਮੈਂ
1: ਇੱਕ ਸਟੇਟਸ ਬਣ ਗਿਆ ਨਾ,
4: ਗੁਰੂ
1: ਬਿਲਕੁਲ
4: ਭਾਜੀ ਸੰਗਤ ਹੋਈ ਉਹ ਮੈਨੂੰ ਸਰੂਪਾਂ ਵਾਲਾ, ਲੋਕ ਕਹਿਣਗੇ ਹਾਂ ਹਾਂ ਬਈ ਬਈ ਬਹੁਤ,
1: ਬਿਲਕੁਲ
4: ਭਾਜੀ ਅਸੀਂ ਲੋਕ ਦਿਖਾਵਾ, ਆਪਾਂ ਨੂੰ
1: ਦਿਖਾਵੇ ਚ ਪੈ
4: ਅਖੌਤੀ
1: ਗਏ,
4: ਅਮੀਰ ਅਖੌਤੀ ਅਮੀਰ ਦਿਖਾਲਣ ਦੇ ਚੱਕਰ ਦੇ ਵਿੱਚ ਅਸੀਂ ਪੱਟ ਹੋ ਗਏ ਅਸੀਂ ਜੀ,
1: ਬਿਲਕੁਲ ਦੋਸਤ ਜੀ, ਬਿਲਕੁਲ ਜੀ
4: ਹਾਂ।
1: ਪਰਮਿੰਦਰ
4: ਮਤਲਬ ਗੁਰੂ ਗੁਰੂ ਗੁਰੂ ਘਰ ਤਾਂ ਠੀਕ ਹੈ, ਗੁਰੂ ਘਰ ਤਾਂ ਕਹੀਦਾ ਨਹੀਂ, ਗੁਰੂ ਚਾਹੇ ਮੇਰੇ ਕੋਲ ਜੀ ਮੇਰੀ ਜੀ ਹੈਸੀਅਤ
1: ਜੀ,
4: ਹੈ ਜੇ ਮੇਰੇ ਕੋਲ 10 ਰੁਪਏ ਚਾਹੇ 10 ਦੀ ਮੱਥਾ ਟੇਕ ਦੇਵਾਂ
1: ਜੀ, ਬਿਲਕੁਲ
4: ਜੇ ਮੇਰੀ ਸੱਚੀ ਕਿਰਦੇ ਆ ਮੇਰੇ ਮੇਰੇ 10 ਆ ਜਿਹੜੇ ਮੇਰੇ 10 ਵੀ ਕਹਿੰਦੇ 10000 ਨਾਲ ਦੇ ਜੀ,
1: ਇੱਕ 1300 ਵਰਗਾ, ਬਿਲਕੁਲ ਹੈ ਜੀ
4: ਹੈ ਨਾ ਜੀ। ਜੇ ਜੇ ਭਾਜੀ ਜੇ ਹੁਣ ਠੱਗੀ ਮਾਰ ਕੇ ਚਾਹੇ ਮੈਂ 10000 ਦੇ ਦੇਵਾਂ ਜੀ, ਉਹ ਮਤਲਬ ਚਲੋ ਦੂਸਰੇ ਬੰਦੇ ਨਹੀਂ ਮੰਨਦੇ, ਜਿਹੜਾ ਬੰਦਾ ਦਿੰਦਾ ਜੇ ਹੁਣ ਮੈਂ ਕਹਿੰਦਾ ਠੱਗੀ ਮਾਰ ਕੇ ਦਊ ਭਾਜੀ, ਜਿੱਥੇ ਤੱਕ ਜਿਹੜਾ ਆਮ ਬੰਦਾ ਜਿੱਦਾਂ ਮੈਂ ਮਤਲਬ ਜੇ ਮੈਂ ਕਹਿੰਦਾ ਠੱਗੀ ਮਾਰ ਕੇ ਦਊਗਾ, ਮੇਰੀ ਜਿਹੜੀ ਜ਼ਮੀਰ ਆ ਮੈਨੂੰ ਤਾਂ ਪਤਾ ਹੁੰਦਾ ਵੀ ਮੈਂ ਆਹ ਠੱਗੀ ਮਾਰ ਕੇ ਨਾ ਦਿੱਤੀ ਆ
1: ਜੀ, ਬਿਲਕੁਲ ਹੈ ਜੀ
4: ਹੈ ਨਾ। ਇਹ ਮਤਲਬ ਇਹ ਚੀਜ਼ ਆ, ਅਸੀਂ ਲੋਕ ਦਿਖਾਵੇ 'ਚ ਹੀ ਪੱਟ ਹੋ ਜਾਂਦੇ ਹਾਂ ਜੀ,
1: ਬਿਲਕੁਲ ਹੈ ਜੀ। ਥੈਂਕ ਯੂ ਪਰਮਿੰਦਰ ਜੀ, ਬਹੁਤ ਵਧੀਆ ਵਿਚਾਰ ਤੁਹਾਡੇ,
4: ਓਕੇ ਭਾਜੀ,
1: ਥੈਂਕ ਯੂ, ਸਤਿ ਸ਼੍ਰੀ ਅਕਾਲ,
4: ਧੰਨਵਾਦ ਤੁਹਾਡਾ ਭਾਜੀ, ਟਾਈਮ ਦੇ ਲਈ,
1: ਸ਼ੁਕਰੀਆ ਜੀ, ਜੀ ਹਾਂ
4: ਜੀ, ਧੰਨਵਾਦ,
1: ਸੋਹਣੇ ਵਿਚਾਰਾਂ ਲਈ,
4: ਸਤਿ ਸ਼੍ਰੀ ਅਕਾਲ।
1: ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਪਰਮਿੰਦਰ ਜੀ ਅਤੇ ਸ਼ਮੀ ਜੀ, ਇੱਕ ਦੋ ਗੱਲਾਂ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ। ਕੁਝ ਕਹਿਣਾ ਚਾਹੋਗੇ ਸ਼ਮੀ ਜੀ ਇਸ ਦੇ ਉੱਤੇ, ਪਰਮਿੰਦਰ ਜੀ ਜੋ ਗੱਲ ਕਰਕੇ ਗਏ ਨੇ?
0: ਹਾਂਜੀ ਬਿਲਕੁਲ ਜੀ, ਉਹੀ ਗੱਲ ਆ ਕਿ ਜਿਹੜਾ ਦਾਨ ਹੈ ਉਹ ਆਪਣੇ ਹੱਕ ਹਲਾਲ ਦੀ ਕਮਾਈ ਚੋਂ ਹੋਣਾ ਚਾਹੀਦਾ ਜ਼ਰੂਰ
1: ਜੀ,
0: ਤੇ ਜਿੰਨਾ ਵੀ ਸਰਦਾ ਪੁੱਜਦਾ ਆਪਾਂ ਕਰ ਲਈ। ਜਿਹੜੀ ਉਹ ਪੁਆਇੰਟ ਜਿਵੇਂ ਉਹਨਾਂ ਨੇ ਪੁਆਇੰਟ ਆਊਟ ਕੀਤੀ ਗੱਲ ਕਿ ਭਾਈ ਉਹ ਜਿਹੜਾ ਅਨਾਊਂਸਮੈਂਟ ਹੈ ਜਾਂ ਨਾਮ ਦੀ ਭੁੱਖ ਹੈ, ਆਪਣਾ ਨਾਮ ਬਣਾਉਣ ਵਾਸਤੇ ਦਾਨ ਕੀਤਾ ਜਾ ਰਿਹਾ ਜਾਂ ਕੁਛ ਹੋ ਜਿਹਾ, ਉਹ ਤੇ ਉਸ ਬੰਦੇ ਦੀ ਜੋ ਬੰਦਾ ਇਸ ਤਰ੍ਹਾਂ ਅੱਗੇ ਕੋਈ ਕੰਟਰੀਬਿਊਟ ਕਰ ਰਿਹਾ
1: ਜੀ,
0: ਉਹ ਤਾਂ ਉਹਦੀ ਆਪਣੀ ਸੋਚ ਆ, ਉਹਨੂੰ ਨਾ ਬਦਲਿਆ ਜਾ ਸਕਦਾ ਨਾ ਹੀ ਉਹਨੂੰ ਛੇੜਨ ਦੀ ਲੋੜ ਹੈ। ਜੋ ਜਿੱਥੇ ਖੁਸ਼ ਹੈ ਉੱਥੇ ਖੁਸ਼ ਰਹਿਣ ਦੇਣਾ ਚਾਹੀਦਾ ਉਹਨੂੰ। ਕੰਸੈਪਟ ਹੈ ਜੋ ਦਾਨ ਦਾ, ਬੇਸਿਕ ਕੰਸੈਪਟ ਹੈ, ਉਹ ਜ਼ਰੂਰ ਮਾਇੰਡ 'ਚ ਆਪਣੇ ਕੋਲ ਹੋਵੇ ਕਿ ਭਾਈ ਆਪਾਂ ਜੇ ਇਹ ਕੰਮ ਕਰਨ ਦੀ ਤਿਆਰੀ ਕੀਤੀ ਆ, ਜੇ ਆਪਾਂ ਕਿਸੇ ਦੀ ਹੈਲਪ ਕਰਨੀ ਚਾਹੁੰਦੇ ਹਾਂ, ਉਹ ਜੈਨੂਨਲੀ ਹੋਏ, ਉਹ ਸੱਚੀ ਆਪਾਂ ਉਹਦੀ ਹੈਲਪ ਵਾਲੇ ਮਾਹੌਲ 'ਚ ਆਪਾਂ ਜਾ ਰਹੇ ਹੋਈਏ,
1: ਬਿਲਕੁਲ ਹੈ ਜੀ।
0: ਸੋ ਮੈਂ ਵੀ ਭਾਰਤ ਸਾਹਿਬ ਕਹਿਣਾ ਚਾਹਾਂਗਾ, ਥੋੜੀ ਟਾਈਮ ਜ਼ਿਆਦਾ
1: ਸਵਾਗਤ ਹੈ ਜੀ।
5: ਸ਼ਮੀ ਬਾਈ ਜੀ, ਮਸਾਂ ਮਿਲੇ ਹੋ, ਫਿਰ ਤੁਸੀਂ ਭਜੋ ਪਿੰਡਾ ਛਡਾ ਕੇ ਸਾਡੇ ਤੋਂ, ਐਂ ਨਾ ਕਰਿਆ ਕਰੋ ਤੁਸੀਂ ਹੈ
1: ਜੀ।
0: ਹਾਂਜੀ ਨਾਨਾ ਜੀ ਨਾ ਕਹਿੰਦੇ, ਮੁਹੱਬਤ ਜਿੰਦਾਬਾਦ ਹੈ ਬਾਬਿਓ।
5: ਹੁਣ ਤੇ ਉਹ ਗਾਣੇ ਵਾਲੀ ਗੱਲ, ਤੁਹਾਡੇ ਦਰਸ਼ਨ ਦੁੱਧ ਵਰਗੇ ਹੈ, ਦਿਨ ਵਿੱਚ ਮਿਲਿਆ ਕਰ ਇੱਕ ਵਾਰੀ ਹੈ।
1: ਕਿਆ ਬਾਤ ਹੈ,
0: ਵਾਹ ਜੀ ਵਾਹ, ਵਾਹ ਜੀ ਵਾਹ।
5: ਤੇ ਚਲੋ,
1: ਦੁੱਧ ਤਾਂ ਅੱਗੇ ਨਹੀਂ ਮਿਲਦਾ,
5: ਹਾਂ ਨਹੀਂ ਦੁੱਧ ਤਾਂ ਮਿਲਦਾ ਨੀ, ਉਹ ਵੀ ਮਿਲਾਵਟੀ ਮਿਲਦਾ, ਹੁਣ ਤਾਂ ਉਹ ਵੀ ਨੀ ਕਹਿ ਸਕਦੇ ਵੀ ਦੁੱਧ ਵਰਗੇ,
1: ਬਿਲਕੁਲ ਹੈ ਜੀ,
5: ਉਹ ਵੀ ਦਰਸ਼ਨ ਵੀ ਮਿਲਾਵਟੀ ਹੋਏ
1: ਜੀ ਜੀ ਮੁਕੱਦਰ।
5: ਉਹ ਨਾ ਮੈਂ ਤਾਂ ਜਿਹੜੀ ਇੱਕ, ਚਲੋ ਮੈਂ ਜ਼ਿਆਦਾ ਲੰਮੀ ਗੱਲ ਨੀ ਕਰਦਾ, ਦੋ ਕੁ ਇਸੇ ਗੱਲ ਦੀ, ਦੋ ਕੁ ਸ਼ੇਰ ਨੇ ਦੇਵੀ ਦੇ, ਤੇ ਇੱਕ ਜਿਹੜੀ ਆ ਦਾਨ ਪੁੰਨ ਦੀ ਗੱਲ ਕਰਦੇ ਸੀ ਨਾ ਦਾਦੂ ਸਾਹਿਬ ਗੱਲ ਕਰ ਰਹੇ ਸੀ
1: ਜੀ,
5: ਉਹ ਮੈਨੂੰ ਤਾਂ ਚਲੋ ਮੈਂ ਤਾਂ ਹੈ ਨਾ ਘੱਟੋ ਘੱਟ ਮੈਨੂੰ ਇਹ ਸਮਝ ਆਉਂਦੀ ਹੈ ਵੀ ਆਪਾਂ ਜਿਹਨੂੰ ਵੀ ਸੁਣਦੇ ਆ ਪੜ੍ਹਦੇ ਆ ਵੀ ਘੱਟੋ ਘੱਟ ਉਹਦੇ ਚ ਵੀ ਆਪਾਂ ਵੀ ਉਹ ਜਿਵੇਂ ਟਵਾਣਾ ਸਾਹਿਬ ਕਹਿੰਦੇ ਵੀ ਉਹਦੇ ਫੈਨ ਨਾ ਬਣੀਏ
1: ਜੀ,
5: ਉਹਦੀ ਉਹਦੀ ਵੀ ਜੇ ਆਪਾਂ ਨੂੰ ਕੋਈ ਗੱਲ ਸਹੀ ਲੱਗਦੀ ਹੈ ਤਾਂ ਸਹੀ ਕਹੀਏ, ਜੇ ਗਲਤ ਲੱਗਦੀ ਹੈ ਤਾਂ ਗਲਤ ਕਹੀਏ, ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਹਰ ਗੱਲ ਨਾਲ ਆਪਾਂ ਸਹਿਮਤ ਹੀ ਹੋਣਾ,
1: ਬਿਲਕੁਲ ਹੈ ਜੀ।
5: ਤੇ ਉਹ ਜਿਵੇਂ ਦਾਨ ਪਾਉਣ ਵਾਲੀ ਗੱਲ ਕਰਕੇ ਗਏ ਨਾ ਦਾਦੂ ਸਾਹਿਬ, ਉਹ ਵੀ ਕਹਿੰਦੇ ਵੀ ਦਾਨ ਕਰਕੇ ਤੁਸੀਂ ਵੀ ਦੁਬਾਰਾ ਪੁੱਛੋ ਨਾ
1: ਜੀ,
5: ਤੇ ਓਸ਼ੋ ਨੇ ਕਿਹਾ ਉਹੀ ਤਾਂ ਹੁਣ ਅੱਜ ਵਾਲੇ ਰਾਮ ਮੰਦਿਰ ਦਾ ਰੋਲਾ ਪਿਆ, ਉਹ ਚੰਪਤ ਰਾਏ ਵੀ ਤੇ ਇਹੀ ਕਹਿੰਦੇ ਵੀ ਇੱਕ ਵਾਰੀ ਦਾਨ ਕਰ ਜਾਓ, ਮੁੜ ਕੇ ਨਾ ਪੁੱਛੋ ਵੀ ਅਸੀਂ ਗੱਡੀ ਲਈ ਆ ਕਿ ਬੰਗਲਾ ਲਿਆ, ਉਹੀ ਗੱਲ ਵੀ ਅਸੀਂ ਜਾਣੀਏ ਰਾਮ ਮੰਦਿਰ ਚ ਤੁਸੀਂ ਦਾਨ ਕਰਤਾ
1: ਜੀ,
5: ਵੀ ਹੁਣ ਤੁਸੀਂ ਪੁੱਛੋ ਨਾ ਵੀ ਦੁਬਾਰਾ ਵੀ ਤੁਸੀਂ ਕਿੱਧਰ ਕਿੱਧਰ ਲਾਇਆ ਕਿੱਧਰ ਨਹੀਂ ਲਾਇਆ ਹੈ। ਓਸ਼ੋ ਦੀਆਂ ਮੈਨੂੰ ਕਈ ਗੱਲਾਂ ਮੈਨੂੰ ਨੀ ਸਮਝ ਆਉਂਦੀਆਂ ਉਹਦੀਆਂ, ਉਹ ਇੱਕ ਪਾਸੇ ਤਾਂ ਉਹ ਭੰਡੀ ਜਾਂਦਾ ਮੰਨ ਲਓ ਵੀ ਆਹ ਜਿਹੜੇ ਬਾਬੇ ਪਖੰਡ ਵਾਦ ਕਰਦੇ ਨੇ, ਦੂਜੇ ਪਾਸੇ ਆਪ ਹੀ ਕਹਿੰਦਾ ਕਹਿੰਦਾ ਮੇਰੇ ਚ 7 ਦਿਨ ਆ ਕੇ ਕਹਿੰਦਾ ਮਹਾਤਮਾ ਬੁੱਧ ਦੀ ਆਤਮਾ ਮੇਰੇ ਚ ਰਹੀ ਹੈ ਕਹਿੰਦਾ ਹੈ। ਹੁਣ ਦੱਸੋ ਵੀ ਕੀ ਕਰੀਏ ਇਹਨਾਂ ਦਾ ਹੈ, ਮੈਂ ਤਾਂ ਹੀ ਕਹਿਣਾ ਵੀ ਪੜਚੋਲ ਇਹਨਾਂ ਦੀ ਕਰਨੀ ਕੋਈ ਵੀ ਹੈ, ਭਾਵੇਂ ਮੰਨ ਲਓ ਮੈਂ ਗੱਲ ਕਰਦਾ ਵਾ, ਮੇਰਾ ਸਹੀ ਗਲਤ ਪੱਖ ਪੜਚੋਲਣਾ ਜ਼ਰੂਰ ਚਾਹੀਦਾ, ਹਰ ਗੱਲ ਨਾਲ ਸਹਿਮਤ ਨਹੀਂ ਹੋਣਾ ਚਾਹੀਦਾ।
1: ਬਿਲਕੁਲ।
5: ਤੇ ਲੋ ਸ਼ੰਮੀ ਬਾਈ ਜੀ ਦਾ ਟਾਈਮ ਜ਼ਿਆਦਾ ਹੋ ਗਿਆ, ਮੈਂ ਨਾ ਦੋ ਕੁ ਹੀ ਬਸ ਛੋਟੀਆਂ ਛੋਟੀਆਂ ਗੱਲਾਂ ਕਹਿ ਕੇ ਮੈਂ ਖਤਮ ਕਰਦਾ
1: ਜੀ।
5: ਤੇ ਉਹ ਕਹਿੰਦਾ ਦੇਬੀ ਹੋਈ ਕਹਿੰਦਾ ਇਸੇ ਤੁਹਾਡੀ ਗੱਲਬਾਤ ਤੇ, ਕਹਿੰਦਾ ਜੇ ਦੇ ਨਹੀਂ ਸਕਿਆ ਕੁਝ ਤੁਹਾਨੂੰ, ਤੁਸਾਂ ਤੋਂ ਚਾਹੁੰਦਾ ਵੀ ਕੁਝ ਨਹੀਂ, ਜੇ ਕੱਖ ਸਵਾਰਨ ਜੋਗਾ ਨਹੀਂ ਤਾਂ ਫਿਰ ਗਵਾਉਂਦਾ ਵੀ ਕੁਝ ਨਹੀਂ।
1: ਵਾਹ ਜੀ।
5: ਗੁਸਤਾਖੀ ਗਲਤੀ ਹੋ ਸਕਦੀ ਪਰ ਕੀਤਾ ਕਦੇ ਕਸੂਰ ਨਹੀਂ, ਇੱਧਰ ਸੁਣ ਕੇ ਉੱਧਰ ਲਾਉਣੀ ਆਪਣਾ ਇਹ ਦਸਤੂਰ ਨਹੀਂ।
1: ਵਾਹ ਜੀ, ਵਾਹ ਜੀ।
5: ਇੱਕ ਹੋਰ ਹੈ ਛੋਟੀ ਜਿਹੀ ਗੱਲ ਸ਼ਮੀ ਬਾਈ ਜੀ, ਇਸੇ ਲਈ ਆ ਉਹ ਵੀ
1: ਜੀ।
5: ਉਹ ਕਹਿੰਦਾ ਆ ਦਾਨ ਪੁੰਨ ਜਾਂ ਆਪਾਂ ਆਪਣੀ ਮਿਹਨਤ ਛੱਡ ਕੇ ਕਿਸੇ ਦੇ ਅੱਗੇ ਆਪਾਂ ਹੱਥ ਅੱਡਨੇ ਆ, ਉਹਦੇ ਨਾਲ ਆਪਾਂ ਮਿਹਨਤ ਕਰ ਲਈਏ, ਕਿਉਂ ਉਹੀ ਗੱਲ ਆਪਣੇ ਜ਼ਮੀਰ ਨੂੰ ਮਾਰਨਾ ਜਾਂ ਕਿਸੇ ਅੱਗੇ ਹੱਥ ਅੱਡਣ ਦੀ ਆਪਾਂ ਤਾਂ ਇਹੀ ਕਹਿੰਦੇ ਵੀ ਲੋੜ ਹੀ ਨਾ ਪਵੇ
1: ਜੀ।
5: ਤੇ ਉੱਥੇ ਕਹਿੰਦਾ ਦੇਬੀ ਕਹਿੰਦਾ ਉਹ ਦੋਵੇਂ ਗੱਲਾਂ ਹੀ ਆ ਜਾਣਗੀਆਂ, ਮੇਰੇ ਵਾਲੀ ਵੀ ਵਿੱਚ ਨਾਲ ਹੀ ਆ ਜਾਏਗੀ ਤੇ ਦੇਬੀ ਵਾਲੀ ਅਣਖਾਲੀ ਵੀ ਆ ਜਾਏਗੀ, ਮੈਂ ਕਿਉਂਕਿ ਤੁਹਾਡੇ ਨਾਲ ਜਦੋਂ ਜੁੜਨਾ ਹੁੰਦਾ ਸ਼ਮੀ ਬਾਈ ਜੀ ਫਿਰ ਦੋਵੇਂ ਟੋਪਿਕਾਂ ਤੇ ਗੱਲ ਕਰਨੀ ਹੁੰਦੀ ਹੈ, ਮਿਕਸ ਹੈ ਦੋਵਾਂ ਦੀ।
0: ਬਿਲਕੁਲ ਠੀਕ ਹੈ ਜੀ,
5: ਮਹਿਫਲ ਵਾਲੀ ਗੱਲ ਹੋਣੀ ਚਾਹੀਦੀ ਹੈ, ਮਹਿਫਲ ਮਿੱਤਰਾਂ ਦੀ ਵਾਲੀ
0: ਬਹੁਤ ਜ਼ਰੂਰੀ ਹੈ ਜੀ।
5: ਹਾਂ ਦੇਬੀ ਕਹਿੰਦਾ ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿਹਨਤ ਨਹੀਂ ਕਰਨੀ, ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿਹਨਤ ਨਹੀਂ ਕਰਨੀ, ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ।
1: ਵਾਹ ਜੀ।
5: ਭਾਵੇਂ ਮਰ ਜਾਵਾਂ ਕਿਸੇ ਅੱਗੇ ਮਿੰਨਤ ਨਹੀਂ ਕਰਨੀ, ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ।
1: ਵਾਹ।
5: ਜਿੰਨੇ ਪਰਹੇਜ਼ ਨੇ ਉਹਨਾਂ ਵਿੱਚ ਤੇਰਾ ਨਾਮ ਵੀ ਸ਼ਾਮਲ ਹੈ।
1: ਵਾਹ ਜੀ।
5: ਦੇਬੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋਂ ਮਨਾ ਕੀਤਾ ਹੈ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ।
5: ਜੰਮੀ ਬਾਈ ਸਮਝ ਗਏ
1: ਜੀ।
5: ਕਿੰਨੀ ਮੁੱਦਤ ਬਾਅਦ ਮਿਲੀ ਹੈ, ਅੱਜ ਜਲਵਾ ਜੀ ਭਰ ਕੇ ਵਿਖਾ ਦੇ
1: ਜੀ,
5: ਮੇਰੇ ਚਿਹਰੇ ਤੇ ਜੋ ਉਕਰੇ ਸਵਾਲ ਉਹ ਸਾਰੇ ਪੜ੍ਹ ਕੇ ਵਿਖਾ ਦੇ।
1: ਵਾਹ ਜੀ, ਵਾਹ ਜੀ।
5: ਬੀਤਿਆ ਵੇਲਾ ਯਾਦ ਕਰਾ ਦੇ, ਬਿਨਾਂ ਗੱਲੋਂ ਲੜ ਕੇ ਵਿਖਾ ਦੇ।
1: ਕਿਆ ਬਾਤ ਹੈ ਜੀ।
5: ਬੀਤਿਆ ਵੇਲਾ ਯਾਦ ਕਰਾ ਦੇ, ਬਿਨਾਂ ਗੱਲੋਂ ਲੜ ਕੇ ਵਿਖਾ ਦੇ।
1: ਕਿਆ ਬਾਤ ਹੈ।
5: ਦੇਬੀ ਦੀ ਫਰਮਾਇਸ਼ ਤੂੰ ਮੰਨ ਲੈ, ਔਲਖ ਦੀ ਫਰਮਾਇਸ਼ ਤੂੰ ਮੰਨ ਲੈ, ਦੋ ਗੁੱਤਾਂ ਕਰਕੇ ਵਿਖਾ ਦੇ।
1: ਵਾਹ ਜੀ, ਵਾਹ ਜੀ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ ਜੀ।
0: ਖਰਚਾ ਵਧਾਉ ਸ਼ੇਰ
5: ਜੀ। ਸ਼ਮੀ ਬਾਈ ਜੀ,
1: ਵੈਸੇ ਨਾ ਔਲਖ ਸਾਹਿਬ ਜਾਂਦੇ ਜਾਂਦੇ ਮੈਂ ਗੱਲ ਤੁਹਾਡੀ ਇੱਕ ਪੂਰੀ ਕਰ ਦਵਾਂ, ਤੇ ਵੈਸੇ ਅੱਜ ਦਾਨ ਪੁੰਨ ਤੇ ਗੱਲ ਹੋ ਰਹੀ ਹੈ, ਤੇ ਜਿਹੜੀ ਦੇਬੀ ਦੇ ਬਹਾਨੇ ਤੁਸੀਂ ਕੰਨਿਆਦਾਨ ਦੀ ਗੱਲ ਕਰੋ ਵੀ ਕੋਈ ਕਰ ਜਾਵੇ, ਤੇ ਜਿਹੜੀ ਕੰਨਿਆਦਾਨ ਤੁਹਾਡੇ ਲੜ ਲਾਈ ਆ ਉਹਨੂੰ ਕਹੋ ਜੀ। ਹਾਂਜੀ,
5: ਨਹੀਂ ਮੈਂ ਉਹਨੂੰ ਹੀ ਆਖਣ ਦਿਆਂ ਵਾਂ, ਤੁਹਾਨੂੰ ਤਾਂ ਗਲਤਫਹਿਮੀ ਹੋ ਗਈ। ਦੇਬੀ ਵੀ ਐਂ ਕਹਿੰਦਾ, ਉਹ ਸਾਰਾ ਦਿਨ ਯਾਦ ਕਰੀ ਜਾਂਦਾ, ਕਦੇ ਕੁਛ ਕਰੀ ਜਾਂਦਾ, ਕਦੇ ਕੁਛ ਕਰੀ ਜਾਂਦਾ, ਕਦੇ ਕਹਿ ਦਿੰਦਾ ਜੇ ਨਾ ਲਿਆ ਤੇ ਖਲਾਰਾ ਪੈ ਜੂ, ਫਿਰ ਨਾ ਲੈ ਵੀ ਦਿੰਦਾ, ਉਹੀ ਗੱਲ ਹੈ।
1: ਬਿਲਕੁਲ ਬਿਲਕੁਲ,
5: ਅਸੀਂ ਵੀ ਉਹਦੇ ਹੀ ਸ਼ਾਗਿਰਦ ਆ ਬਾਪਿਓ।
1: ਥੈਂਕ ਯੂ ਜੀ ਬਾਈ ਜੀ।
5: ਅਸੀਂ ਵੀ ਚੱਕਰਾਂ ਚ ਪਾ ਕੇ ਰੱਖਣਾ, ਪਰ ਮੈਂ ਉਹਨੂੰ ਹੀ ਕਿਹਾ ਅੱਜ, ਮੈਂ ਉਹਨੂੰ ਕਹਿ ਕੇ ਆਇਆ ਸੋਹਣੇ, ਮੈਂ ਵੀ ਦੋ ਗੁੱਤਾਂ ਕਰਕੇ ਵਿਖਾ ਦੇ ਅੱਜ।
1: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ, ਬਹੁਤ ਖੂਬ।
5: ਲਵ ਯੂ ਪਿਆਰਿਓ,
1: ਥੈਂਕ ਯੂ,
5: ਸਤਿ ਸ਼੍ਰੀ ਅਕਾਲ, ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ। ਅਮੀ ਬਾਈ ਜੀ ਮਿਲਦੇ ਆ,
1: ਸਤਿ ਸ਼੍ਰੀ ਅਕਾਲ ਜੀ। ਲੋ ਜੀ ਦੋਸਤੋ, ਆਪਣੇ ਨਾਲ ਅਗਲੀ ਲਾਈਨ ਦੇ ਉੱਤੇ ਔਜਲਾ ਸਾਹਿਬ ਨੇ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
6: ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰਕਾਰ ਸਰੋਤਿਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ।
0: ਵਾਹ ਜੀ ਵਾਹ, ਸਤਿ ਸ਼੍ਰੀ ਅਕਾਲ ਜੀ।
6: ਮੇਰਾ ਤਾਂ ਇੰਨਾ ਕੇ ਸਵਾਲ ਹੈ, ਤੁਸੀਂ ਪੇਸ਼ਾ ਰੱਖਿਆ ਕਿ ਤੁਹਾਡਾ ਕੋਈ ਮਕਸਦ ਹੈ ਇਹਦੇ ਵਿੱਚ?
1: ਨਾ ਜੀ ਕੋਈ ਮਕਸਦ ਨਹੀਂ, ਅਸੀਂ ਤਾਂ ਵਿਰੋਧ ਤਾਂ ਕਰਨ ਦੇ ਇਹਨਾਂ ਚੀਜ਼ਾਂ ਦੀ। ਔਜਲਾ ਸਾਹਿਬ ਦੱਸੋ।
6: ਚਲੋ ਮੇਰੇ ਆਪਣੇ ਮਨ ਦੀ ਗੱਲ ਹੈ, ਮੈਂ ਪੁੱਛ ਸਕਦਾ
1: ਜੀ?
6: ਮੈਂ ਤਾਂ ਪੁੱਛ ਸਕਦਾ ਜੋ ਮੇਰੇ ਮਨ ਦੇ ਬਲਬਲੇ ਨੇ,
1: ਬਾਕੀ ਉਹ ਬਾਕੀ ਰਾਜਨ ਸੈਣੀ ਸਾਹਿਬ ਕਹਿ ਗਏ ਨੇ ਜੋ ਕਹਿ ਗਏ ਨੇ ਜੀ।
6: ਬਾਕੀ ਤੁਹਾਡੇ ਵੱਲੋਂ ਦਾਨ ਵਾਲਾ ਸਵਾਟਰ ਦਾ ਤੁਸੀਂ ਕਿਹਾ ਹੀ ਹੋਇਆ ਭਾਈ ਮੇਲ ਆਉਂਦੀ ਨਹੀਂ, ਉਹ ਤਾਂ ਚਲੋ ਠੀਕ ਹੈ ਕੋਈ ਗੱਲ
1: ਨਹੀਂ, ਨਹੀਂ ਉਹ ਮੇਲ ਨਾ ਆਵੇ ਤਾਂ ਚਲੋ ਆਪ ਆ ਕੇ ਦੇ ਜਾਂਗੇ
6: ਚਲੋ ਸਾਰੇ ਬਹੁਤ ਵਧੀਆ ਗੱਲਾਂ ਕਰਕੇ ਸਾਰੇ। ਦੇਖੋ ਜੇ ਆਪਾਂ ਧੰਦੇ ਵਾਲੇ ਪਾਸੇ ਨੂੰ ਚੱਲੀਏ ਤੇ ਇਹਦੇ ਵਰਗਾ ਧੰਦਾ
1: ਕੋਈ ਨੀ ਗਾ ਜੀ, ਬਿਲਕੁਲ।

0: ਆਪਣੇ ਭਾਈ ਘਨੱਈਆ ਜੀ ਨੇ ਜਦੋਂ ਪਾਣੀ ਪਿਲਾਉਂਦੇ ਸੀਗੇ ਤਾਂ ਮੱਲਮ ਪੱਟੀ ਵੀ ਕੀਤੀ, ਉਹ ਸੀ ਅਸਲ 'ਚ ਸੇਵਾ ਜੀ, ਕੁਝ ਲਿਆ ਥੋੜ੍ਹੀ ਨਾ, ਦਿੱਤਾ ਹੀ ਆ ਜੀ।
1: ਕੋਈ ਸ਼ੱਕ ਨਹੀਂ ਜੀ,
2: ਬਿਲਕੁਲ ਬਿਲਕੁਲ ਜੀ, ਉਹ ਤਾਂ ਗੱਲ ਆ ਬਈ, ਇਹ ਅੱਜ ਕੱਲ੍ਹ ਤਾਂ ਇਹਦੇ ਵਿੱਚ ਮਤਲਬ ਲੋਕ ਸਾਡੇ ਅੱਖੀ ਦੇਖਦੇ ਨੇ ਕਿੱਥੋਂ ਕਿੱਥੇ ਪਹੁੰਚ ਗਏ ਜੀ,
0: ਜੀ ਬਿਲਕੁਲ
2: ਹੈ ਜੀ, ਜੇ ਦਾਨ ਤੋਂ ਬਿਨਾਂ ਉੱਪਰ ਉੱਥੇ ਤੱਕ ਵੀ ਪਹੁੰਚ ਗਏ, ਉਹ ਤਾਂ ਸਿਆਸਤ ਦੇ ਵੀ ਸਰ, ਜਿੱਥੇ ਲੋਕਾਂ ਨੂੰ ਮੁਫ਼ਤ ਦੀਆਂ ਟਿਕਟਾਂ ਮਿਲ ਗਈਆਂ
0: ਜੀ,
2: ਉਹ ਵੀ ਜਿੱਤ
0: ਬਿਲਕੁਲ
2: ਲਏ।
0: ਬਿਲਕੁਲ ਹੈ ਜੀ।
2: ਥੈਂਕ ਯੂ। ਸੋ ਮੈਂ ਫਿਰ ਉਹੀ ਮੇਰੀ ਤਾਂ ਇੱਕ ਹੀ ਗੱਲ ਹੁੰਦੀ ਹੈ ਕਿ ਅੱਜ ਜਾਦੂ ਸਾਹਿਬ ਕਹਿ ਗਏ ਨੇ ਬੂਟਿਆਂ ਦਾ ਦਾਨ ਕਰ ਦਿਓ
0: ਜੀ,
2: ਜਾਂ ਭਾਈ ਪੜ੍ਹਾਈ ਦਾ ਦਾਨ ਕਰ ਦਿਓ ਕਿਸੇ ਦਾ ਬੱਚਾ ਪੜ੍ਹਾਉਣਾ, ਮੈਂ ਕਹਿੰਦਾ ਇਹ ਪੈਸੇ ਦੇਣ ਨਾਲੋਂ ਸਾਰਿਆਂ ਨੂੰ ਵਧੀਆ ਹੈ,
0: ਵਧੀਆ ਹੈ ਜੀ, ਬਿਲਕੁਲ
2: ਜੀ,
0: ਐਜੂਕੇਸ਼ਨ
1: ਬੈਸਟ
0: ਬਹੁਤ ਬਿਲਕੁਲ ਹੈ,
2: ਮੁੜ ਕੇ ਤਾਂ ਦੂਰ ਰੋਡ ਪੈਸਾ ਦਿੱਤਾ, ਜਿਵੇਂ ਕਮਾਦ ਜੋ ਤਿੱਤਰ ਉੱਡਦਾ ਹੁੰਦਾ ਮੁੜ ਕੇ ਕਿਸੇ ਪਾਸੇ ਫੜ ਵੀ ਨਹੀਂ, ਉਹਦੀ ਬਸ ਇਕੱਲੀ ਆਵਾਜ਼ ਪੱਲੇ ਰਹੇ ਟਰ, ਇੰਨਾ ਕੁ ਪਤਾ ਸੁਣ ਜਾਂਦਾ ਵੱਜੀ ਜਾਂਦੀ।
0: ਬਿਲਕੁਲ ਹੈ ਜੀ ਜੀ,
2: ਦੇਖ ਲਓ ਕਰਕੇ ਪੈਸੇ ਦਾ ਦਾਨ ਹੋ ਕੇ ਟਰ ਜੀ,
0: ਬਿਲਕੁਲ ਹੈ ਜੀ, ਮੁੜ ਕੇ
2: ਆਪਣੇ ਨਾਲ ਵੀ
0: ਲੱਭਿਆ ਨਹੀਂ ਲੱਭਦੇ
2: ਟਰ,
0: ਬਿਲਕੁਲ ਹੈ,
2: ਆਪਣੇ ਨਾਲ ਵੀ ਪਿੱਛੇ ਟਰ ਹੋਈ ਹੋਆ,
0: ਬਿਲਕੁਲ ਹੈ ਜੀ,
1: ਸਹੀ ਗੱਲ ਹੈ
2: ਜੀ, ਆਰਾਮ ਨਾਲ ਦੋ ਕੁ ਮਹੀਨੇ ਚੁਟਕਲੇ ਸੁਣਾ ਕੇ ਤੇ
0: ਦੁਖੀ ਰੂਹਾਂ ਬਹੁਤ ਭਟਕਦੀਆਂ ਫਿਰਦੀਆਂ ਸੀ।
2: ਨਹੀਂ ਚਲੋ ਮੈਂ ਤਾਂ ਕਹਿ ਰਿਹਾ, ਪਤਾ ਇੱਕ ਮੈਂ ਇੱਕ ਵੈਸੇ ਸੋਚ ਕੇ ਹੀ ਕਰੀਦਾ, ਜਿਹੜਾ ਕੋਈ ਕਰੀਦਾ ਠੀਕ ਹੈ, ਕੋਈ ਗੱਲ ਨਹੀਂ, ਬਿਲਕੁਲ ਹੈ ਨਾ, ਜੇ ਆਪਣੇ ਕੁਛ ਕਰਨਾ ਕੋਈ ਕਿਸੇ ਦਾ ਲੋਟ ਆਉਂਦਾ ਭਾਈ ਕੋਈ ਗੱਲ ਨਹੀਂ,
0: ਬਿਲਕੁਲ,
2: ਪਰ ਮੈਂ ਜਾਣੀ ਸਾਰਿਆਂ ਨੂੰ ਵੱਡੀ ਸ਼ਮੀ ਭਾਈ ਇਹੀ ਕਹਿਣਾ ਵੀ ਕਿਸੇ ਕੋਈ ਬੱਚਾ ਕਿਤਾਬ ਨਹੀਂ ਲੈ ਸਕਦਾ, ਉਹਨੂੰ ਕਿਤਾਬ ਲੈ ਦਿਓ,
0: ਬਿਲਕੁਲ ਜੀ,
2: ਕੱਪੜਾ ਲੀੜਾ ਨਹੀਂ ਪਾ ਸਕਦਾ ਵਰਦੀ, ਉਹਨੂੰ ਵਰਦੀ ਲੈ ਕੇ ਦੇ ਦਿਓ
0: ਜੀ,
2: ਇਹੋ ਜਿਹੇ ਦਾਨ ਤੁਸੀਂ ਆਪਦੇ ਹੱਥੀ ਕਰੋ, ਪਤਾ ਹੁੰਦਾ ਤੁਹਾਨੂੰ ਆਪਦੇ ਪਿੰਡ 'ਚ ਪਤਾ ਹੁੰਦਾ ਜੀ, ਪਹਿਲੀ ਗੱਲ ਤਾਂ ਜਿਵੇਂ ਤੁਸੀਂ ਹੋ ਸ਼ਮੀ ਭਾਜੀ, ਤੁਹਾਨੂੰ ਪਤਾ ਹੋਊ ਕਿ ਇਹੋ ਜਿਹਾ ਬੱਚਾ ਹੋਵੇ ਤੁਸੀਂ ਵੀ ਕਰ ਸਕਦੇ ਹੋ, ਜੇ ਨਹੀਂ ਵੀ ਕਰ ਸਕਦੇ ਤੁਸੀਂ ਦੱਸ ਸਕਦੇ ਹੋ
0: ਜੀ,
2: ਹੈਨਾ, ਮੈਂ ਤੁਹਾਨੂੰ ਦੱਸਦਾ ਪਟਿਆਲੇ ਕੋਲ ਸਕੂਲ ਆ ਮੁੰਡਾ, ਤੁਸੀਂ ਦੇਖਦੇ ਹੋ ਗਗਨ ਬੱਚਾ ਸੀ ਉਹ
0: ਜੀ,
2: ਮਤਲਬ ਹੈਂਡੀਕੈਪਡ ਪੈਦਾ ਹੋਇਆ ਸੀ, ਉਹਦਾ ਪਿਓ ਛੱਡ ਕੇ ਉਹਨੂੰ ਭੱਜ ਗਿਆ ਉਹਦੀ ਮਾਂ ਨੂੰ
0: ਜੀ,
2: ਤੇ ਉਹਦੀ ਮਾਂ ਉਹਨੂੰ ਅੰਦਰ ਤਾੜ ਕੇ ਕੰਮ ਤੇ ਚਲੇ ਜਾਂਦੀ, ਉਹ ਬਾਹਰ ਖੇਡ ਦੇ ਜਵਾਕਾਂ ਦੇ ਰੋਂਦਾ ਸੀ, ਉਹ ਟੀਚਰ ਨੇ ਦੇਖ ਲਿਆ ਕਿਸੇ ਨੇ, ਅੰਮ੍ਰਿਤਾ ਮੁੰਡਾ ਪਟਿਆਲੇ ਤੋਂ ਟੀਚਰ
0: ਜੀ,
2: ਤੇ ਅੱਜ ਉਹ ਮਤਲਬ ਲੋਕਾਂ ਨੇ ਉਹਦਾ ਘਰ ਵੀ ਬਣਾਤਾ, ਇੱਕ ਕਮਰੇ ਦੇ ਵਿੱਚੇ ਬਾਥਰੂਮ ਵਿੱਚੇ ਟੋਇਲਟ ਵਿੱਚੇ ਉੱਥੇ ਰਹਿੰਦੇ ਸੀ, ਉਹਦੇ ਤੇਰੀ ਮਾਂ ਤੇ ਮਾਂ ਦਿਹਾੜੀ ਕਰਦੀ
0: ਜੀ,
2: ਤੇ ਹੁਣ ਮੁੰਡਾ ਤੁਰਦਾ ਵੀ ਹੈ, ਗੱਲਾਂ ਵੀ ਕਰਦਾ, ਇੰਨੀਆਂ ਵਧੀਆ ਉਹ ਮਤਲਬ ਟੋਟਕੇ ਵੀ ਛੱਡਦਾ ਹੈ ਨਾ
0: ਜੀ,
2: ਤੇ ਉਹ ਮਤਲਬ ਇੱਕ ਉਹ ਹੋਰ ਬੱਚਿਆਂ ਲਈ ਹੋਰ ਟੀਚਰ, ਉਹਨੂੰ ਦੇਖ ਕੇ ਕੋਈ ਹੋਰ ਇਨਸਾਨ ਦੇਖ ਕੇ ਉਹਦੇ ਲਈ ਅੱਗੇ ਇਹੋ ਜਿਹੇ ਬੱਚੇ ਫੇਰ ਘਰੋਂ ਨਿਕਲਣਗੇ, ਕਿਉਂਕਿ ਅੰਦਰ ਵਾੜ ਕੇ ਤਾਂ ਅਸੀਂ ਹੋਰ ਬਿਮਾਰ ਕਰਦੇ ਹਾਂ ਨਾ, ਇਹ ਵੀ ਦੇਖੋ ਇਹ ਵੀ ਕੋਈ ਟੀਚਰ ਨੇ ਕਿੱਡਾ ਉਪਰਾਲਾ ਕਰਿਆ, ਉੱਥੇ ਕਿੰਨੇ ਬੰਦੇ ਮਤਲਬ ਸਤਿੰਦਰ ਸਤਾਜ ਵੀ ਉਹ ਸਕੂਲ 'ਚ ਜਾ ਕੇ ਆਇਆ ਬੱਚੇ ਨੂੰ ਮਿਲ ਕੇ ਆਇਆ,
0: ਹਾਂਜੀ ਬਿਲਕੁਲ ਹੈ ਜੀ,
2: ਉਹ ਮੋਟੀਵੇਟ ਹੋਇਆ ਨਾ, ਗਾਹਾਂ ਹੁਣ ਮੋਟੀਵੇਟ ਹੋਰ ਬੱਚੇ ਉਹਨੂੰ ਦੇਖ ਕੇ ਹੋਣਗੇ, ਦੇਖੇ ਹੋਣੇ ਤੁਸੀਂ ਰੀਲ ਉਹ ਫਿਰਦੀ, ਮੈਂ ਸ਼ਾਇਦ ਭੇਜੀ ਸੀ ਭਾਰਜਵੀਰ ਉਹ
0: ਜੀ,
2: ਅਤੇ ਅੱਜ ਉਹਦਾ ਬਹੁਤ ਵਧੀਆ ਘਰ ਵੀ ਬਣਾ ਤੇ ਬਣਾ ਕੇ ਦੇ ਤਾ ਲੋਕਾਂ ਨੇ
0: ਜੀ,
2: ਕਿੱਥੇ ਉਹ ਬੱਚੇ ਨੂੰ ਉਹਦਾ ਪਿਓ ਮਾਂ ਦੇ ਪੱਲੇ ਪਾ ਕੇ ਛੱਡ ਗਿਆ ਵੀ ਨਾ, ਕਹਿੰਦਾ ਜਾਂ ਇਹਨੂੰ ਆਪਾਂ ਕਿਤੇ ਅਨਾਥ ਆਰਮ ਛੱਡਿਆ ਉਹਨੇ, ਮੈਂ ਤਾਂ ਤੈਨੂੰ ਰੱਖੂ ਵੀ ਮੈਂ ਨਹੀਂ ਰੱਖ ਸਕਦਾ, ਲੋਕ ਕਹਿਣਗੇ ਕੀ ਪੈਦਾ ਹੋਇਆ ਤੁਹਾਡੇ,
0: ਬਿਲਕੁਲ ਹੈ ਜੀ,
2: ਉਹ ਅੱਜ ਬੱਚਾ ਪੜ੍ਹ ਰਿਹਾ ਜੀ,
0: ਪੜ੍ਹ ਰਿਹਾ ਜੀ, ਬਿਲਕੁਲ
2: ਇਹ ਇਹ ਵੀ ਦਾਨ ਆ, ਦਾਨ ਇਹਦਾ ਨਹੀਂ ਹੈ ਇਕੱਲਾ ਪੈਸੇ ਦਾ ਹੀ ਦਾਨ ਆ, ਜਾਂ ਦਾਨ ਬਹੁਤ
1: ਤਰ੍ਹਾਂ ਦਾ,
0: ਬਹੁਤ ਤਰ੍ਹਾਂ
2: ਕਿਸੇ ਦੀ ਜ਼ਿੰਦਗੀ ਨੂੰ ਤੁਸੀਂ ਮੋਟੀਵੇਟ ਕਰਦੇ ਹੋ, ਉਹਨੂੰ ਬਚਾਉਂਦੇ ਹੋ ਤੇ ਉਹ ਹੋਰ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ
0: ਜੀ,
2: ਉਹ ਵੀ ਦਾਨ ਆ, ਉਹਨੇ ਨਾਟਕ ਵੀ ਕਰਿਆ ਬੱਚੇ ਨੇ ਦੇਖ ਲਓ, ਹਰ ਕਿੱਥੇ ਉਹ ਤੁਰ ਨਹੀਂ ਸੀ ਸਕਦਾ, ਬੋਲ ਨਹੀਂ ਸੀ ਸਕਦਾ, ਆਟੋਮਿਸ ਕਿੱਡ ਸੀ ਉਹ, ਜੇ ਉਹ ਅੰਦਰੇ ਰੱਖਦੇ ਤੇ ਸਾਡੇ ਸਮਾਜ ਨੇ ਵੀ ਉਹਨੂੰ ਜਿਉਣ ਨਹੀਂ ਸੀ ਦੇਣਾ, ਤੇ ਉਹ ਸਮਾਜ ਅੱਗੇ ਆ ਕੇ ਹੁਣ ਉਹਦੀ ਉਂਗਲ ਦੇ ਬਾਹ ਫੜ ਰਿਹਾ ਜੀ,
0: ਜੀ ਬਿਲਕੁਲ ਹੈ ਜੀ,
2: ਤਰੀਕਾ ਵੀ ਅਸੀਂ ਕਿਸ ਤਰੀਕੇ ਨਾਲ ਪੇਸ਼ ਕਰਦੇ ਹਾਂ
0: ਜੀ, ਬਿਲਕੁਲ
2: ਇਸੇ ਸਮਾਜ ਨੇ ਸਾਨੂੰ ਅੱਗੇ ਵਧਣ ਵਧਾਉਣਾ ਤੇ ਇਹੀ ਸਮਾਜ ਸਾਡੀਆਂ
0: ਲੱਤਾਂ ਫੜੂਗਾ ਜੀ, ਬਿਲਕੁਲ ਹੈ ਜੀ, ਦੋਵੇਂ ਪੱਖ ਨੇ,
2: ਜੇ ਅਸੀਂ ਕਰ ਸਕਦੇ ਹਾਂ ਜ਼ਰੂਰ ਕਰਨਾ
0: ਚਾਹੀਦਾ,
2: ਇਹੀ ਦਾਨ ਹੈ ਜੀ, ਸਾਰਿਆਂ ਨਾਲ ਵੱਡਾ ਜੀ, ਪੜ੍ਹਾਈ ਦਾ, ਸਿੱਖਿਆ ਦਾ ਦਾਨ ਆ, ਵਿਦਿਆ ਦਾ ਦਾਨ ਆ, ਜਿਹੜਾ ਬੰਦੇ ਤੋਂ ਕੋਈ ਖੋਹੀ ਨਹੀਂ ਸਕਦਾ
0: ਜੀ, ਬਿਲਕੁਲ ਹੈ ਜੀ, ਨਾਲੇ ਦੇਖੋ ਬਹੁਤ ਸਾਰੀਆਂ ਕੁੜੀਆਂ ਐਸੀਆਂ ਪਰਿਵਾਰ ਨੇ ਜਿਹੜੇ ਮਤਲਬ ਕਿ ਬੱਚਿਆਂ ਦੇ ਵਿਆਹ ਨਹੀਂ ਕਰ ਸਕਦੇ, ਜਾਂ ਕਿਸੇ ਕੁੜੀ ਦਾ ਹੀ ਵਿਆਹ ਪਿੰਡ ਦੇ ਵਿੱਚ ਕਰਾ ਦਿਓ, ਮਤਲਬ ਕਿ ਉਹਨਾਂ ਦੀ ਲੋੜ ਹੈ ਜਿਹੜੀਆਂ ਮਾੜੀ ਮੋਟੀ ਕੱਟੇ
2: ਉਹ ਪੈਣ ਵਾਲੀ ਉਹ ਪਾ ਦਿਓ,
0: ਬਿਲਕੁਲ
2: ਸਮਾਨ ਲੈ ਕੇ ਦੇ ਦਿਓ, ਚੀਜ਼ਾਂ ਲੈ ਕੇ ਦੇ ਦਿਓ, ਬੱਚੇ ਨੂੰ ਕੋਈ ਸਿਲਾਈ ਮਸ਼ੀਨ ਲੈ ਕੇ ਦੇ ਦਿਓ, ਕੱਲ ਨੂੰ ਆਪਦੇ ਸੋਰੀ ਜਾਵੇ ਉੱਥੇ, ਉਹਦੇ ਕੋਈ ਉਹਦੇ ਕੋਈ ਹੁਨਰ ਹੋਵੇ ਉਹ
0: ਜੀ,
2: ਕੱਪੜੇ ਬਣਾ ਕੇ ਕਿਸੇ ਦੇ ਦਵੇ ਤੇ ਉੱਤੇ ਗਾਹਾਂ ਗੱਲ ਤੁਰ ਸਕਦੀ ਹੈ,
0: ਬਿਲਕੁਲ
2: ਬਹੁਤ ਕੁਛ ਆ ਕਰਨ ਨੂੰ ਜੀ, ਹਾਂ ਇਹਨਾਂ ਹੈ ਜੇ ਲਟੇਰਿਆਂ ਤੋਂ ਅਸੀਂ ਬਚੀਏ, ਇਹਨਾਂ ਕੋਲ ਤਾਂ ਵਾਧੂ ਜਾਂਦਾ,
0: ਵਾਧੂ ਜਾਂਦਾ ਇਹਨਾਂ ਤੋਂ ਤਾਂ,
2: ਮੇਰੇ ਹਿਸਾਬ ਨਾਲ ਵੇਚਦੇ ਹੋਣਗੇ ਜਿਹੜੇ ਕੱਪੜੇ ਲੋਕ ਦੇ ਕੇ

0: ਆਉਂਦੇ ਹੋਣੇ ਨੇ, ਇਹਨਾਂ ਨੂੰ ਇਹ ਗਾਹਾਂ ਵੇਚ ਦਿੰਦੇ ਹੋਣੇ
1: ਜੀ
0: ਕਿਉਂਕਿ ਜਿਹੜੇ
1: ਬਿਲਕੁਲ
0: ਬਾਹਰਲੇ ਆ ਜਾਂਦੇ ਨੇ ਇੱਥੇ, ਮੈਂ ਹੁਣ ਕਾਹਨੂੰ ਆਉਣਾ ਲੁਧਿਆਣੇ ਦੇ ਨੇੜੇ ਤੇੜੇ
1: ਜੀ,
0: ਉੱਥੇ ਲੋਕ ਟੈਚੀ ਦੇ ਟੈਚੀ ਕੱਪੜੇ ਦੇ ਕੇ ਆਉਂਦੀਆਂ ਲੇਡੀਜ਼ ਮੇਲਾ ਦੇ, ਇੱਥੇ ਬਾਹਰ ਹੀ ਸਾਰੀਆਂ ਜਿਵੇਂ ਬਾਈ ਜੀ ਬਾਰਨ ਦੱਸ ਕੇ ਹਟਿਆ
1: ਜੀ,
0: ਇੱਕ ਕਈ ਮਸਾਂ ਪਾਉਂਦੀਆਂ ਨੇ ਤੇ ਉੱਥੇ ਦੇ ਆਉਂਦੀਆਂ ਨਵੇਂ ਹੁੰਦੇ ਨੇ, ਉਹ ਗਾਹਾਂ ਵਿਕਦੇ ਨੇ ਜੀ, ਜਿਵੇਂ ਰੁਮਾਲੇ ਵਿਕ ਵਿਕ ਉੱਥੇ ਹੀ ਰੁਮਾਲੇ ਵੀ ਗੁਰੂ ਘਰ ਆ ਜੋ ਦਾਨ ਦਿੱਤੇ ਮੁੜ ਕੇ ਉੱਥੇ ਹੀ ਆਈ ਜਾਂਦੇ ਨੇ, ਉੱਥੇ ਘੁੰਮੀ ਜਾਂਦੇ ਨੇ ਜੀ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਉਹਦੇ ਨਾਲ ਚੰਗਾ ਹੀ ਕੁਛ ਹੋਰ ਕੋਈ ਵਧੀਆ ਕਰੀਏ ਜੀ
1: ਜੀ ਬਿਲਕੁਲ
0: ਹਾਂਜੀ
1: ਜੀ।
0: ਭਗਤ ਸਿੰਘ ਪੂਰਨ ਜੀ ਸਾਡੇ ਕੋਲ ਕਿੱਡਾ ਵਧੀਆ ਪ੍ਰੇਰਨਾ ਸਰੋਤ ਨੇ, ਉਹਨਾਂ ਨੇ ਕਿਹੜਾ ਪੈਸੇ ਦਾ ਦਾਨ ਕਰਿਆ ਸੀ,
1: ਨਾ ਜੀ ਨਾ,
0: ਉਹ ਵੀ ਦਾਨ ਹੈ ਕਿਸੇ ਨੂੰ ਦਾਈ ਜੋ ਉਹਨਾਂ ਨੇ ਕਰਿਆ ਜ਼ਿੰਦਗੀ ਦਾਨ ਤੋਂ ਲੋਕਾਂ ਦੀ ਜ਼ਿੰਦਗੀ ਵਿੱਚ ਆਈ।
1: ਆ ਔਰਗਨ ਦਾਨ ਕੀਤੇ ਜਾ ਸਕਦੇ ਆ, ਬੋਡੀ ਡੋਨੇਟ ਕੀਤੀ ਜਾ ਸਕਦੀ ਆ, ਹੋਰ ਬਥੇਰੀਆਂ
0: ਚੀਜ਼ਾਂ ਨੇ, ਗੱਲਾਂ ਨੇ ਜਿਉਂਦੇ ਜੀ ਦੀ ਗੱਲ ਕਰਦੇ
1: ਜਿਉਂਦੇ ਜੀ ਦੇ, ਬਿਲਕੁਲ ਜੀ।
0: ਪਰ ਪੂਰਨ ਸਿੰਘ ਨੇ ਤਾਂ ਕੁਛ ਨਹੀਂ ਕੀਤਾ, ਖਾਲੀ ਹੱਥ ਸੀ ਉਹ,
1: ਬਿਲਕੁਲ
0: ਉਹਨਾਂ ਨੂੰ ਵੱਡਾ ਦਾਨੀ ਕੌਣ ਹੋਊਗਾ,
1: ਕੌਣ ਹੋ ਸਕਦਾ ਜੀ, ਬਿਲਕੁਲ ਹੈ,
2: ਆਪਣੀ ਮਿਸਾਲ ਆਪ ਹੀ ਹੈ ਜੀ
1: ਜੀ ਜੀ,
0: ਆਪ ਦੀ ਮਿਸਾਲ ਆਪ ਹੈ ਜੀ,
1: ਬਿਲਕੁਲ ਹੈ ਜੀ।
0: ਠੀਕ ਹੈ ਸ਼ਮੀ ਭਾਈ,
1: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਆਖਰੀ ਕਾਲ ਇਸ ਮੁੱਦੇ ਦੇ ਉੱਤੇ ਅਤੇ ਦਾਨ ਪੁੰਨ ਦੀ ਗੱਲ ਹੋਈ ਹੈ, ਅਤੇ ਸਮਾਜੀ ਸਿੰਘ ਸ਼ਮੀ ਜੀ ਨਾਲ ਨੇ, ਅਤੇ ਆਖਰੀ ਸਤਰਾਂ ਜਾਂ ਬੋਲ ਉਹਨਾਂ ਦੇ ਰਾਹੀਂ ਅੱਜ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਜੀ ਸ਼ਮੀ ਜੀ,
2: ਪਰ ਸਾਹਿਬ ਬਹੁਤ ਹੀ ਜਿਹੜਾ ਵਧੀਆ ਲੱਗਿਆ, ਸਾਰੇ ਦੋਸਤਾਂ ਦੇ ਜਿੰਨੇ ਇਨਪੁਟ ਆਏ ਬਾ ਕਮਾਲ ਸੀ, ਇੱਕ ਤੋਂ ਇੱਕ ਵੱਧ ਕੇ
1: ਗੱਲ।
2: ਜਿਵੇਂ ਬਿਲਕੁਲ ਜਿਹੜੇ ਚਾਰ ਪ੍ਰਿੰਸੀਪਲ ਟਾਈਪ ਦੇ ਜਿਹੜੇ ਦਾਨ ਆ ਆਪਾਂ ਦੇਖਦੇ ਹਾਂ ਕਿ ਆਹਾਰ ਦਾਨ ਹੈ ਕਿ ਫੂਡ ਡੋਨੇਟ ਕਰ ਦਿੱਤਾ ਹੈ
1: ਜੀ,
2: ਕਿ ਹੰਗਰੀ ਪੂਅਰ ਜਾਂ ਜਿਹੜੇ ਹੋਰ ਲੋਕ ਨੇ ਸਾਧੂ ਲੋਕ ਆ ਉਹਨਾਂ ਨੂੰ ਰੋਟੀ ਖਵਾਤੀ ਹੈ। ਅਭੇਦਾਨ ਇੱਕ ਹੁੰਦਾ ਜਿਹਦਾ ਆਪਾਂ ਕਹਿੰਦੇ ਵੀ ਬੰਦੇ ਦੀ ਆਪਾਂ ਰੱਖਿਆ ਕੀਤੀ ਹੈ, ਉਹਦੀ ਜ਼ਿੰਦਗੀ ਬਚਾਈ ਹੈ, ਉਹਨੂੰ ਕੋਈ ਸ਼ੈਲਟਰ ਦਿੱਤਾ ਹੈ ਜਾਂ ਕੋਈ ਉਹੋ ਜਿਹਾ ਜਿਹੜਾ ਕੋਈ ਦੁੱਖ ਦਰਦ ਸੀਗਾ ਉਹਨੂੰ ਬਚਾਇਆ। ਫਿਰ ਡੋਨੇਸ਼ਨ ਆਫ ਮੈਡੀਸਿਨ ਨੂੰ ਇੱਕ ਬਹੁਤ ਹੀ ਇੰਪੋਰਟੈਂਟ ਹੈ ਕਿ ਔਸ਼ਧੀ ਦਾਨ ਇਹਨੂੰ ਕਹਿ ਰਹੇ ਹਾਂ ਆਪਾਂ, ਕਿ ਜਿਹੜਾ ਲੋੜਵੰਦ ਸੀਗਾ ਉਹਨੂੰ ਆਪਾਂ ਜਿਹੜਾ ਦਵਾ ਦਾ ਰੂਪ ਪਹੁੰਚਾਤਾ ਹੈ
1: ਜੀ।
2: ਤੇ ਇੱਕ ਬਹੁਤ ਇੰਪੋਰਟੈਂਟ ਜਿਹੜੀ ਦਾਨ ਦੀ ਕਿਸਮ ਆਪਾਂ ਕਹਿ ਲਾਂਗੇ ਉਹ ਹੈ ਡੋਨੇਸ਼ਨ ਆਫ ਨੌਲੇਜ, ਕਿ ਆਪਣੇ ਕੋਲ ਜੋ ਵੀ ਵਿਜ਼ਡਮ ਹੈ, ਟੀਚਿੰਗ ਹੈ ਜਾਂ ਕੁਛ ਇਹੋ ਜਿਹੇ ਗਿਆਨ ਹੈ ਉਹ ਵੀ ਜਿਹੜਾ ਅੱਗੇ ਦਾਨ ਕਰਕੇ ਜਾਣਾ ਚਾਹੀਦਾ, ਇੱਕ ਕਨਸੈਪਟ ਹੈ। ਬਿਲਕੁਲ ਜੀ ਭਾਰਤ ਸਾਹਿਬ, ਵਾਕਈ ਕਨਸੈਪਟ ਹੈ ਕਿ ਡਾਈ ਐਮਪਟੀ, ਕਿ ਮਰਨ ਤੋਂ ਬਿਨਾਂ ਖਾਲੀ ਕਰ ਦੋ ਸਭ ਕੁਛ ਜੋ ਕੁਛ ਸਾਡੇ ਕੋਲ, ਆਪਾਂ ਵੰਡ ਕੇ ਜਾਈਏ ਕਿ ਠੀਕ ਆ ਮੈਨੂੰ ਇਹ ਪਤਾ ਸੀ ਮੈਂ ਸਾਰਿਆਂ ਨੂੰ ਦੱਸਦਾ। ਸੋ ਕੁੱਲ ਮਿਲਾ ਕੇ ਦਾਨ ਦਾ ਕਨਸੈਪਟ ਬਹੁਤ ਕਮਾਲ ਹੈ
1: ਜੀ,
2: ਤੇ ਜ਼ਰੂਰ ਇਹਦਾ ਪੋਜ਼ਿਟਿਵ ਵੀ ਪੋਜ਼ਿਟਿਵਲੀ ਇਹਦਾ ਸਮਾਜ ਦੇ ਉੱਤੇ ਹਰ ਪਹਿਲੂ ਦੇ ਉੱਤੇ ਜਿਹੜਾ ਇਹਦਾ ਇੱਕ ਅਸਰ ਹੁੰਦਾ ਹੈ
1: ਜੀ।
2: ਸੋ ਇਹਦੇ ਵਿੱਚ ਆਪਾਂ ਜਿਹੜਾ ਸਾਰੀ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜਿਵੇਂ ਚਰਚਾ ਹੋਈ ਹੈ, ਜ਼ਰੂਰ ਇਹ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ।
1: ਬਿਲਕੁਲ ਜੀ, ਅਤੇ ਸ਼ਮੀ ਜੀ ਬਹੁਤ ਬਹੁਤ ਸ਼ੁਕਰੀਆ ਅੱਜ ਕੀਮਤੀ ਸਮਾਂ ਦੇਣ ਦੇ ਲਈ, ਅਤੇ ਸਮਾਧਾਨ ਕਰਨ ਦੇ ਲਈ ਵੀ ਜੀ, ਅਤੇ ਦੋਸਤਾਂ ਦੇ ਰੂਬਰੂ ਹੋਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਹੋਰ ਵੀ ਨਵੇਂ ਵਿਸ਼ਿਆਂ ਦੇ ਨਾਲ, ਖੂਬਸੂਰਤ ਵਿਸ਼ਿਆਂ ਦੇ ਨਾਲ ਚਰਚਾਵਾਂ ਕਰਦੇ ਰਹਾਂਗੇ, ਅਤੇ ਵੀਕਐਂਡ ਦੇ ਉੱਤੇ ਤੁਹਾਡੀ ਉਡੀਕ ਬਰਕਰਾਰ ਰਹੇਗੀ ਜੀ, ਅਤੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ
2: ਜਿੰਦਾਬਾਦ,
1: ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਸ ਤਰ੍ਹਾਂ ਜੀ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਅਤੇ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦੇ ਵਿਸ਼ੇ ਦੇ ਉੱਤੇ ਦਾਨ ਪੁੰਨ ਦੇ ਉੱਤੇ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਮਨ ਦੇ ਵਿੱਚ ਕੋਈ ਵਿਚਾਰ ਉੱਭਰ ਰਿਹਾ ਜਾਂ ਉੱਛਲ ਰਿਹਾ ਜਾਂ ਛਾਲਾਂ ਮਾਰ ਰਿਹਾ ਤਾਂ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਅਤੇ +358 449 76 1962 ਸਟੂਡੀਓ ਦਾ ਨੰਬਰ ਹੈ। ਤਦ ਤੱਕ ਮੈਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਅੱਜ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗਾ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, +358 449 76 1962 ਸਟੂਡੀਓ ਦਾ ਨੰਬਰ ਹੈ। ਇਹ ਸੀ ਅੱਜ ਦਾ ਮੁੱਦਾ ਦੋਸਤੋ, ਵਿਸ਼ਾ ਦਾਨ ਪੁੰਨ ਦੇ ਉੱਤੇ, ਬਹੁਤ ਵਿਲੱਖਣ ਅਤੇ ਬਹੁਤ ਹੀ ਜਿਹੜੀ ਦਿਲਚਸਪੀ ਵਾਲੀ ਵਿਚਾਰ ਚਰਚਾ ਸਭ ਨੇ ਰਲ ਮਿਲ ਕੇ ਦੋਸਤਾਂ ਨੇ ਕੀਤੀ ਹੈ, ਅਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਦਵਾ ਦਾਰੂ ਦਾਨ ਵੀ ਕਹਿੰਦੇ ਆ ਗਿਆ ਜੀ ਵਿੱਚ, ਰਾਜਨ ਸੈਣੀ ਸਾਹਿਬ ਲਿਖਦੇ ਨੇ, ਅਤੇ ਸ਼ੈਲੀ ਭਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਗ੍ਰੇਟ ਕਹਿੰਦੇ ਨੇ, ਪਰ ਚੁੱਪ ਚੁਪੀਤੇ ਹੀ ਪ੍ਰੋਗਰਾਮ ਸੁਣਦੇ ਰਹੇ ਨੇ, ਅੱਜ ਬੜੇ ਦਿਨ ਹੋ ਗਏ ਨੇ, ਕਾਲ ਨਹੀਂ ਉਹਨਾਂ ਦੀ ਆਈ ਕਦੇ ਵੀ, ਅਤੇ ਸਮਾਂ ਹੋ ਗਿਆ। ਦੂਸਰੇ ਪਾਸੇ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ, ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ, ਅਤੇ ਦੁਆਬਾ ਰੇਡੀਓ ਟੀਮ ਸਤਿ ਸ਼੍ਰੀ ਅਕਾਲ ਭੇਜਦੀ ਹੈ। ਇਕਬਾਲ ਮਾਂਗੜ ਜੀ ਨੇ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ, ਪਰਮਿੰਦਰ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਪਿਆਰਿਆਂ ਨੂੰ। ਮਲੂਕ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਅਤੇ ਪਰਮਿੰਦਰ ਜੀ ਕਹਿੰਦੇ ਆ ਲਾਈਕ ਦਬਾ ਦਿਆ ਕਰੋ ਪਿਆਰਿਓ ਸਾਰੇ ਜਣੇ, ਅਤੇ ਬਹੁਤ ਬਹੁਤ ਸ਼ੁਕਰੀਆ ਜੀ ਇਹ ਬੇਨਤੀ ਕਰਨ ਦੇ ਲਈ ਪਰਮਿੰਦਰ ਜੀ। ਅਤੇ ਭਾਰਤ ਸਾਹਿਬ ਕਹਿੰਦੇ ਸਾਡੇ ਜ਼ਿਆਦਾਤਰ ਪੰਜਾਬੀ ਆਪ ਕੁਝ ਕਰਨਾ ਨਹੀਂ ਤੇ ਦੂਜੇ ਦੀ ਤਰੱਕੀ ਦੇਖ ਕੇ ਆਪਣਾ ਖੂਨ ਮਚਾ ਰਹੇ ਨੇ ਜੀ। ਬਿਲਕੁਲ ਜੀ, ਕਿਸੇ ਦਿਨ ਲਿਆਉਂਦੇ ਹਾਂ ਵੀ ਵਿਸ਼ਾ ਜੀ। ਤੇ ਜਿਮੀ ਕਾਟਰ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਵੀਰ ਜੀਓ, ਤੇ ਜੀਆ ਨੂੰ ਜੀ ਕਾਟਰ ਸਾਹਿਬ ਕੀ ਹਾਲ ਚਾਲ ਨੇ ਜਨਾਬ। ਤੇ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, US ਤੋਂ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਭੇਜੀ ਆ ਪਿਆਰਿਆਂ ਨੂੰ ਸਭ ਨੂੰ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 5 ਕਹਿੰਦੇ ਨੇ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਆ। ਤੇ ਬਾਰਨ ਵੀਰ ਜੀ ਤੁਹਾਡੇ ਵਿਚਾਰਾਂ ਦੇ ਉੱਤੇ ਫਿਕਰ, ਜਿਹੜਾ ਕੱਲ੍ਹ ਦੀ ਗੱਲਬਾਤ ਦੇ ਵਿੱਚ ਬਹੁਤ ਉਮਦੇ ਸਨ ਕਹਿੰਦੇ ਜੀ, ਬਹੁਤ ਵਧੀਆ ਗੱਲਬਾਤ ਕੀਤੀ, ਪਸੰਦ ਕਰਦੇ ਨੇ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਪੱਟ ਦੇ ਸਿਰਹਾਣੇ ਦਾ ਕਹਿੰਦੇ ਵਿਗਿਆਨਕ ਮਹੱਤਵ ਹੈ ਭਾਰਤ ਸਾਹਿਬ। ਸੈਣੀ ਸਾਹਿਬ ਦੱਸ ਕੇ ਨਹੀਂ ਗਏ ਤੁਸੀਂ ਵੈਸੇ ਇਹਦੇ ਬਾਰੇ, ਅਤੇ ਮਤਦਾਨ ਵੀ ਕਰਨੀ ਚਾਹੀਦੀ ਹੈ। ਮਤਦਾਨ ਮਤਲਬ ਕਿ ਇੱਕ ਤਾਂ ਮਤ ਹੋ ਗਈ ਆਪਣੀ ਜਿਹੜੀ ਹੈ ਗੱਲ ਹੋਈ ਆ ਲਿਖਣ ਪੜ੍ਹਨ ਦੀ, ਅਤੇ ਇੱਕ ਮਤਦਾਨ ਜਿਹੜੀ ਵੋਟਦਾਨ ਵੀ ਕਰਨੀ ਚਾਹੀਦੀ ਹੈ ਜੀ। ਅਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਆ ਕਿ ਕਹਿੰਦੇ ਨੀਂਦਰ ਵਧੀਆ ਆਉਂਦੀ ਹੈ ਜੀ ਵਿਆਹ ਤੋਂ ਪਹਿਲਾਂ ਰਾਜਨ ਜੀ। ਅਤੇ ਔਜਲਾ ਸਾਹਿਬ ਕਹਿੰਦੇ ਨੇ ਭਾਰਜਵੀਰ ਪੱਗ ਦੇ ਦਿਨੋ ਦਿਨ ਵੱਟ ਕੱਢੀ ਜਾਂਦਾ ਜੀ। ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ, ਧੰਨਵਾਦ ਹੈ, ਥੈਂਕ ਯੂ ਆ ਜੀ। ਅਤੇ ਤੁਹਾਡੇ ਸਾਰਿਆਂ ਦੇ ਹੱਲਾ ਸ਼ੇਰੀ ਦੇ ਨਾਲ ਇੱਥੇ ਤੱਕ ਪਹੁੰਚੇ ਹਾਂ। ਅਤੇ ਪਹਿਲਾਂ ਤਾਂ ਜਿੱਦਾਂ ਵੀ ਚਲੋ ਸ਼ੁਰੂਆਤ ਕੀਤੀ ਸੀ ਤੁਸੀਂ ਉਹ ਵੀ ਸਵੀਕਾਰ ਕੀਤੀ ਹੈ, ਅਤੇ ਅੱਜ ਵੀ ਸਵੀਕਾਰ ਕਰ ਦਿਓ, ਸ਼ੁਕਰੀਆ, ਧੰਨਵਾਦ ਹੈ ਜੀ। ਇਹ ਹੱਲਾ ਸ਼ੇਰੀ ਇੱਕ ਦੂਸਰੇ ਦੀ ਜਿਹੜੀ ਹੈ ਕਹਿ ਸਕਦੇ ਹਾਂ ਜੀ, ਉਹ ਬੂਸਟ ਕਰਦੀ ਹੈ ਚੰਗੀਆਂ ਚੀਜ਼ਾਂ, ਪੋਜ਼ਿਟਿਵਿਟੀ ਚਾਹੀਦੀ ਹੈ ਜੀ ਹਰ ਵੇਲੇ। ਅਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਵੀਰ ਜੀ, ਇੱਕ ਦਮ ਸਰੀਰ ਥੋੜ੍ਹੇ ਸਮੇਂ ਦੇ ਵਿੱਚ ਡੈੱਡ ਸੈੱਲ ਜਿਉਂਦੇ ਹੋ ਜਾਂਦੇ ਨੇ ਜੀ, ਅਤੇ ਬੰਦੇ ਦੇ ਗਰਦਨ ਦੇ ਖੱਬੇ ਪਾਸੇ ਵਾਲੀ ਨਾੜ ਜਿਹੜੀ ਹੈ ਪੱਟ ਦੇ ਸਿਰਹਾਣੇ ਨਾਲ ਟੱਚ ਹੁੰਦੀ ਹੀ ਜਿਵੇਂ ਮੈਗਨੇਟ ਦੇ ਨੌਰਥ ਪੋਲ ਅਤੇ ਸਾਊਥ ਪੋਲ ਟੱਚ ਕਰਦੇ ਨੇ ਉਸੇ ਤਰ੍ਹਾਂ ਸਰੀਰ ਦੇ ਵਿੱਚ ਹੁੰਦਾ। ਕਿਆ ਬਾਤ ਹੈ ਜੀ, ਅੱਛਾ ਜੀ, ਬੜਾ ਵਧੀਆ ਨੁਕਤਾ ਸੈਣੀ ਸਾਹਿਬ ਨੇ ਦੱਸਿਆ ਇਹ। ਅਤੇ ਵੈਸੇ ਉੱਦਾਂ ਵੀ ਜਦੋਂ ਕਹਿੰਦੇ ਲੇਟਣਾ ਚਾਹੀਦਾ ਨਾ, ਅਤੇ ਵੈਸੇ ਸੌਣਾ ਚਾਹੀਦਾ ਹੈ, ਤਾਂ ਆਪਣਾ ਖੱਬੇ ਪਾਸਾ ਜਿਹੜਾ ਲੈ ਕੇ, ਕਿਉਂਕਿ ਜਿਹੜਾ ਸਾਡਾ ਸਟਾਮਿਕ ਹੈ ਉਹ ਗੈਸ ਵਗੈਰਾ ਜਦੋਂ ਉਲਟੇ ਪਾਸੇ ਸੱਜੇ ਪਾਸੇ ਨੂੰ ਪੈ ਜਾਂਦੇ ਹਾਂ ਅਸੀਂ ਪਾਸਾ ਵੱਟ ਕੇ, ਅਤੇ ਉਹ ਜਿਹੜਾ ਉਲਟਾ ਸਟਾਮਿਕ ਹੋ ਜਾਂਦਾ, ਜਿਹੜੀ ਕੈਮੀਕਲ ਡੋਰ ਕਹਿੰਦੇ ਹੈਗੇ ਹਾਂ ਆਪਣੇ ਸਟਾਮਿਕ ਦੇ ਵਿੱਚ, ਉਹ ਖੁੱਲ੍ਹ ਜਾਂਦੀ ਹੈ। ਇਸ ਕਰਕੇ ਜਿਹੜਾ ਕੈਮੀਕਲ ਫਿਰ ਤਕਰੀਬਨ ਕਈ ਵਾਰੀ ਮੂੰਹ ਦੇ ਵਿੱਚ ਵੀ ਆਉਣ ਦੀ ਜਿਹੜੇ ਚਾਂਸ ਰਹਿ ਜਾਂਦੇ ਹੈ। ਖਾਸ ਕਰਕੇ ਰੋਟੀ ਖਾ ਕੇ ਜਿਹੜਾ ਹਮੇਸ਼ਾ ਹੀ 10 ਮਿੰਟ ਘੱਟੋ ਘੱਟ ਜੇ ਤੁਸੀਂ ਲੇਟ ਸਕਦੇ ਹੋ, ਅਤੇ ਖੱਬੇ ਪਾਸੇ ਆਪਣੇ ਜਿਹੜਾ ਲੇਟਣ ਦੀ ਜ਼ਰੂਰਤ ਹੈ, ਤਾਂ ਕਿ ਉਹ ਸਾਰਾ ਡਿਜੈਸਟ ਜਿਹੜੀ ਹੈ ਰੋਟੀ ਪਾਣੀ ਉਹ ਜਿਹੜਾ ਹੋ ਜਾਂਦਾ ਹੈ ਵਧੀਆ ਤਰੀਕੇ ਦੇ ਨਾਲ। ਅਤੇ ਇਸੇ ਤਰ੍ਹਾਂ ਗੈਸ ਦੀ ਪ੍ਰੋਬਲਮ ਜਾਂ ਹੋਰ ਸਾਰੀਆਂ ਚੀਜ਼ਾਂ ਫਿਰ ਨਹੀਂ ਆਉਂਦੀਆਂ ਨੇ, ਐਸੀਡਿਟੀ ਵਗੈਰਾ ਜਿਹੜੀ ਬਣਦੀ ਹੈ। ਦੂਸਰੇ ਪਾਸੇ ਨਹੀਂ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਨਹੀਂ ਵੀਰ ਜੀ, ਇੱਕਦਮ ਸਰੀਰ ਥੋੜ੍ਹੇ ਸਮੇਂ ਦੇ ਵਿੱਚ ਡੈੱਡ, ਹਾਂ ਜੀ ਸਮਾਂ ਆਪਾਂ ਪੜ੍ਹ ਹੀ ਦਿੱਤਾ ਪਹਿਲਾਂ, ਕਹਿੰਦੇ ਚਾਰਜ ਹੋ ਜਾਂਦਾ ਹੈ ਜੀ। ਅਤੇ ਇਹ ਵਿਆਖਿਆ ਹਿੰਦੂ ਸ਼ਾਸਤਰਾਂ ਦੇ ਵਿੱਚ ਵੀ ਆਉਂਦੀ ਹੈ ਜੀ, ਅਤੇ ਮਿਰਜ਼ੇ ਨੇ ਵੀ ਕਹਿੰਦੇ ਇਸੇ ਕਰਕੇ ਇਹੀ ਕੀਤਾ ਸੀ ਜੀ, ਕਹਿੰਦੇ ਕਿਆ ਬਾਤ ਹੈ ਜੀ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇੰਨਾ ਦਿਮਾਗ ਕਾਹਨੂੰ ਲਾਉਣਾ, ਨੇੜੇ ਹੀ ਠੀਕ ਹੋ ਜਾਓ, ਇਨਸਾਨ ਨੇ ਹੰਢਾਇਆ ਹੋਵੇ ਉਹੀ ਆਨੰਦ ਸੀ ਜੀ। ਔਜਲਾ ਸਾਹਿਬ ਕਹਿੰਦੇ ਬਸ ਜੰਡ ਨਾ ਹੋਵੇ ਰਾਜਨ ਜੀ। ਅਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ, ਅਤੇ ਜੰਡ ਤਾਂ ਵੈਸੇ ਵੀ ਨਹੀਂ ਰਹੇ ਜੀ, ਦੇਖ ਲਓ ਪੰਜਾਬ ਦੇ ਵਿੱਚ ਕਿੱਥੇ ਨਜ਼ਰ ਆਉਂਦੇ ਹੈ, ਅਤੇ ਕਿਤੇ ਹਰਿਆਣੇ ਹਰਿਊਣੇ ਵੱਲ ਕਿਤੇ ਨਾ ਕਿਤੇ ਹੈਗੇ ਹੈ, ਰਾਜਸਥਾਨ ਦੇ ਵਾਲੇ ਪਾਸੇ। ਔਜਲਾ ਸਾਹਿਬ ਕਹਿੰਦੇ ਮੁਕੱਦਰ ਵੀਰ ਕੱਢ ਲਿਆਇਆ ਕਰੋ ਗਰੁੱਪ ਦੇ ਵਿੱਚੋਂ ਮਿੱਤਰਾਂ ਨੂੰ, ਅੱਜ ਗਰੁੱਪ ਦੇ ਵਿੱਚ ਪਤਾ ਨਹੀਂ ਕੀ ਗੱਲ ਹੈ ਜੀ, ਕਿਤੇ ਕੋਈ ਪ੍ਰੋਬਲਮ ਸੀਗੀ, ਮੈਂ ਵੀ ਵਟਸਐਪ ਦੇ ਉੱਤੇ ਪ੍ਰੋਬਲਮ ਮੇਰੇ ਕੋਲ ਹੀ ਹੈ ਜਾਂ ਤੁਹਾਡੇ ਕੋਲ ਵੀ ਹੈ ਉਹ ਵੀ ਜ਼ਰੂਰ ਦੱਸਣਾ, ਹਰ ਕਿਸੇ ਨੂੰ ਵਟਸਐਪ ਦੇ ਵਿੱਚ ਗਰੁੱਪ ਕਾਲ ਦੇ ਵਿੱਚ ਆ ਰਹੀ ਹੈ ਜਾਂ ਕਿੱਦਾਂ ਹੈ ਜੀ। ਦੂਸਰਾ ਰਾਜਨ ਸੈਣੀ ਸਾਹਿਬ ਕਹਿੰਦੇ ਜੇ ਮਿਰਜ਼ਾ ਨਾ ਮਰਦਾ ਫਿਰ ਡੀਪੂ ਅਤੇ ਖੰਡ ਲੈਣ ਵਾਲੀ ਲਾਈਨ ਦੇ ਵਿੱਚ ਜਾ ਖੜਦਾ, ਸਾਹਿਬਾ ਬੁਣਦੀ ਰਹਿੰਦੀ ਖੇਸੀਆਂ ਅਤੇ ਕਿੱਸਾਕਾਰ ਵੀ ਕੋਲ ਨਾ ਕੋਈ ਖੜਦਾ ਕਹਿੰਦੇ। ਕਿਆ ਬਾਤ ਹੈ ਸੈਣੀ ਸਾਹਿਬ, ਪਰਮਿੰਦਰ ਜੀ ਲਿਖਦੇ ਨੇ ਫਗਵਾੜੇ ਤੋਂ, ਸੈਣੀ ਸਾਹਿਬ ਵਧੀਆ ਟਕੋਰਾ ਕਰਦੇ ਹੋ ਜੀ। ਅਤੇ ਸੈਣੀ ਸਾਹਿਬ ਕਹਿੰਦੇ ਜੀ ਪਰਮਿੰਦਰ ਵੀਰ ਜੀ ਸ਼ੁਕਰੀਆ ਜੀ। ਅਤੇ ਮੁਕੱਦਰ ਜੀ ਲਿਖਦੇ ਹੈ ਕਿ ਜੀ ਔਜਲਾ ਬਾਈ ਜੀ ਅਸੀਂ ਤਾਂ ਕਹਿੰਦੇ ਦੇਖਦੇ ਰਹੇ, ਭਾਰਜ ਬਾਈ ਨੇ ਥੰਮ ਨੇਲ ਪਾਇਆ ਹੀ ਨਹੀਂ ਸੀ ਜੀ, ਕਹਿੰਦੇ ਪਾਇਆ ਸੀ ਜੀ ਤੇ ਇੱਦਾਂ ਦੀ ਕਾਹਦੀ ਗੱਲ ਹੈ ਸੈਣ ਮੁਕੱਦਰ ਜੀ, ਸਵੇਰੇ ਪਾ ਦਿੱਤਾ ਜੀ ਥੰਮ ਨੇਲ ਦਾ ਆਪਣੇ ਗਰੁੱਪ ਦੇ ਵਿੱਚ, ਅਤੇ ਜਿਹੜਾ ਆਪਣਾ ਹੈਗਾ ਆ ਲਿੰਕ ਜਿਹੜਾ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ 15 ਕੁ ਮਿੰਟ ਪਹਿਲਾਂ ਜਿਹੜੇ ਪਾਏ ਨੇ ਸਭ ਨੂੰ, ਅਤੇ ਕਹਿੰਦੇ ਨੇ ਕਿ ਭਾਰਜ ਬਾਈ ਨਾਲ ਵੀ ਜੁੜਦੇ ਹਾਂ ਪਰ ਭਾਰਜ ਦੇ ਨਾਲ ਲੇਟ ਜੁੜ ਸਕਦੇ ਹਾਂ ਜੀ। ਅਤੇ ਇਸ ਤਰ੍ਹਾਂ ਕੋਈ ਨਹੀਂ, ਮੈਂ ਪ੍ਰੋਗਰਾਮ ਲੇਟ ਕਰ ਦਿੰਦਾ ਜੀ ਫਿਰ ਅੱਗੇ ਜੋ ਤੁਸੀਂ ਪਹਿਲਾਂ ਕਰਾਇਆ। ਅਤੇ ਔਜਲਾ ਸਾਹਿਬ ਕਹਿੰਦੇ ਲੋਰ ਦੇ ਵਿੱਚ ਨੀਂਦ ਆ ਗਈ ਹੋਣੀ ਹੈ ਕਹਿੰਦੇ ਰਾਜਨ ਜੀ ਨੂੰ। ਅਤੇ ਇਸੇ ਤਰ੍ਹਾਂ ਕਹਿੰਦੇ ਨੇ ਔਜਲਾ ਸਾਹਿਬ ਖਾਧੀ ਹੋਵੇ ਉਡੂ ਉਡੂ ਚਿੱਤ ਕਰਦਾ ਤਾਂਹੀਓ ਸ਼ਮੀ ਪੀਤੀ ਬਿਨਾਂ ਨਾ ਸਰਦਾ। ਔਜਲਾ ਸਾਹਿਬ ਕਹਿੰਦੇ ਮੇਲ ਨਹੀਂ ਆਉਂਦੀ ਫਿਨਲੈਂਡ ਤੋਂ ਰਾਜਨ ਜੀ। ਹਾਂਜੀ ਬਿਲਕੁਲ ਜੀ, ਅਤੇ ਕੋਈ ਨਹੀਂ ਮੈਂ ਕਨਫਰਮ ਕਰਦਾ ਜੀ, ਮੇਲ ਤੁਹਾਨੂੰ ਪਹੁੰਚਾਉਂਦੇ ਹਾਂ। ਔਜਲਾ ਸਾਹਿਬ ਕਹਿੰਦੇ ਕੋਟੀ ਸਵੈਟਰ ਗਿਫਟ ਤੋਂ ਤਾਂ ਡਰ ਹੀ ਲੱਗਦਾ ਹੈ, ਉਹ ਵੀ ਹੱਥੀ ਬੁਣਿਆ ਤੇ ਰਾਜਨ ਵੀਰੇ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਵੀਰ ਜੀ, ਅਤੇ ਹੱਸ ਰਹੇ ਨੇ। ਮੁਕੱਦਰ ਜੀ ਕਹਿੰਦੇ ਮਾਫ਼ ਕਰਨਾ ਸਾਰੇ ਨਹੀਂ ਪਰ ਦਾਨ ਜ਼ਿਆਦਾ ਮਨਜ਼ੂਰ ਠੱਗੀ ਵਾਲਿਆਂ ਦਾ ਹੁੰਦਾ। ਅਤੇ ਔਜਲ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਦੇ ਸਵੈਟਰ ਤੋਂ ਯਾਦ ਆ ਗਿਆ ਕਹਿੰਦੇ। ਰਾਜਨ ਸੈਣੀ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਔਜਲਾ ਸਾਹਿਬ ਨੂੰ ਵੀ ਸਵੈਟਰ ਯਾਦ ਆ ਗਿਆ ਸੀ ਜੀ, ਅਤੇ ਪਰ ਮੈਂ ਸੋਚਦਾ ਸੀ ਕਿ ਆਖਰੀ ਵਾਰੀ ਸਵੈਟਰ ਕਦੋਂ ਮਿਲਿਆ ਸੀ ਜੀ ਗਿਫਟ ਦੇ ਰੂਪ ਦੇ ਵਿੱਚ ਜੀ। ਅਤੇ ਔਜਲਾ ਸਾਹਿਬ ਕਹਿੰਦੇ ਭਾਰਜ ਤੋਂ ਮਿਲੇਗਾ ਰਾਜਨ ਜੀ ਆਖਰੀ ਵਾਰ, ਪਤਾ ਨਹੀਂ ਕਦੋਂ, ਤਾਂ ਹੀ ਆਖਰੀ ਕਹਿ ਰਿਹਾ ਜੀ। ਅਤੇ ਦੱਸੋ ਉਮੀਦਾਂ ਹੀ ਛੱਡ ਗਏ ਸਾਡੇ ਤੋਂ ਜੀ। ਅਤੇ ਰਾਜਨ ਸੈਣੀ ਸਾਹਿਬ ਜੀ ਵੀਰ ਜੀ ਅਗਲੇ 5 ਸਾਲ ਦੇ ਵਿੱਚ ਤਾਂ ਕਹਿੰਦੇ ਆ ਹੀ ਜਾਓ ਜੀ। ਅਤੇ ਔਜਲਾ ਸਾਹਿਬ ਕਹਿੰਦੇ ਵਿਸ਼ਾ ਕੋਈ ਵੀ ਰੱਖ ਲਵੋ, ਮੁਕੱਦਰ ਤਾਂ ਆਏ ਆਏ ਹੀ ਕਰੂ ਕਹਿੰਦੇ ਜੀ। ਔਜਲਾ ਸਾਹਿਬ ਲਿਖਦੇ ਨੇ ਲਾਭ ਹੀਰੇ ਨੇ ਕਿਹਾ ਤਾਂ ਹੈ ਬਸ ਉਹਦਾ। ਮੁਕੱਦਰ ਜੀ ਕਹਿੰਦੇ ਆ ਔਜਲਾ ਬਾਈ ਜੀ ਲਵ ਜੂ ਪਿਆਰਿਓ। ਅਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਜੀ ਮੁਕੱਦਰ ਵੀਰ ਜੀ ਗ੍ਰੇਟ ਜੀ। ਅਤੇ ਮੁਕੱਦਰ ਜੀ ਲਿਖਦੇ ਆ ਔਜਲਾ ਬਾਈ ਜੀ ਲਾਭ ਹੀਰੇ ਦੀ ਮੰਨਦੇ ਹਾਂ ਆਪਾਂ ਕਹਿੰਦੇ। ਅੱਗੇ ਲਿਖਦੇ ਨੇ ਜੀ ਸੈਣੀ ਬਾਈ ਜੀ ਸ਼ੁਕਰੀਆ ਪਿਆਰਿਓ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਜੀ, ਜਦੋਂ ਭਾਰਜ ਸਾਹਿਬ ਕੋਟੀ ਪਾ ਕੇ ਪ੍ਰੋਗਰਾਮ ਕਰਨਗੇ ਬਸ ਮੈਂ ਰੋਲਾ ਪਾ ਦੇਣਾ ਵੀ ਇਹ ਮੇਰਾ ਮੇਰੀ ਕੋਟੀ ਮੇਰੀ ਕੋਟੀ ਹੈ, ਕਿਆ ਬਾਤ ਹੈ ਜੀ। ਅਤੇ ਛੈਲੀ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ, ਗ੍ਰੇਟ, ਪਸੰਦ ਕਰਦੇ ਨੇ ਪ੍ਰੋਗਰਾਮ ਨੂੰ। ਰਾਜਨ ਸੈਣੀ ਸਾਹਿਬ ਕਹਿੰਦੇ ਦਵਾ ਦਾਰੂ ਦਾਨ ਵੀ ਆ ਗਿਆ ਜੀ ਵਿੱਚ ਹੀ ਕਹਿੰਦੇ ਜੀ। ਅਤੇ ਔਜਲਾ ਸਾਹਿਬ ਕਹਿੰਦੇ ਦਾਰੂ ਸੇਵਾ ਓ ਹੋ ਕਹਿੰਦੇ ਜੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਮੁਕੱਦਰ ਜੀ ਕਹਿੰਦੇ ਕਿਆ ਬਾਤਾਂ ਔਜਲਾ ਬਾਈ ਜੀ। ਅਤੇ ਮੁਕੱਦਰ ਜੀ ਦਾ ਸੁਨੇਹਾ ਕਹਿੰਦੇ ਦਾਨ ਪੜ੍ਹਾਈ ਵਾਸਤੇ ਅਤੇ ਕਿਸੇ ਦੀ ਸਿਹਤ ਵਾਸਤੇ ਇਸ ਤੋਂ ਵੱਡਾ ਦਾਨ ਮੈਨੂੰ ਨਹੀਂ ਲੱਗਦਾ ਕੋਈ ਹੈਗਾ, ਪਰਸਨਲ ਤੌਰ ਦੇ ਉੱਤੇ ਕਰੋ ਆਪ ਔਜਲਾ ਬਾਈ ਜੀ। ਬਿਲਕੁਲ ਜੀ ਦਰੁਸਤ। ਅਤੇ ਲਓ ਦੋਸਤੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਖਬਰਾਂ ਆਖਰ ਦੇ ਵਿੱਚ, ਅਤੇ ਫਿਰ ਉਸ ਤੋਂ ਬਾਅਦ ਆਪਾਂ ਆਗਿਆ ਵੱਲ ਨੂੰ ਵਧਾਂਗੇ। ਅਤੇ ਜੋ ਦੁਨੀਆਦਾਰੀ ਦੇ ਹਾਲਾਤ ਨੇ ਉਹਨਾਂ ਦੀ ਗੱਲ ਕਰਦੇ ਹਾਂ, ਅਤੇ ਸਭ ਤੋਂ ਪਹਿਲਾਂ ਗੱਲ ਚਲਾਉਂਦੇ ਹਾਂ ਫੀਫਾ ਵਰਲਡ ਕੱਪ ਦੀ। ਅਤੇ ਅੱਜ ਦੋਸਤੋ 17 ਜੂਨ 2026 ਦਾ ਦਿਹਾੜਾ, ਅਤੇ ਸ਼ੁਰੂਆਤ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ। ਅੱਜ ਦੀਆਂ ਜਿਹੜੀਆਂ ਨੇ ਕੱਲ੍ਹ ਦੇ ਬੀਤੇ ਦੇ ਵਿੱਚ ਮੈਚ ਹੋਏ ਨੇ, ਅਤੇ ਅੱਜ ਦੇ ਜੋ ਮੈਚ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਜਿਸ ਦੇ ਵਿੱਚ ਲਿਓਨਲ ਮੈਸੀ ਜਿਹੜੇ ਨੇ ਅਲਜ਼ੀਰੀਆ ਖਿਲਾਫ਼ ਜਿਹੜਾ ਸ਼ਾਨਦਾਰ 3 ਗੋਲ ਕੀਤੇ ਹੈ ਅਲਜ਼ੀਰੀਆ ਦੇ, ਅਤੇ ਮੈਸੀ ਦੀ ਹੈਟ੍ਰਿਕ ਅਤੇ ਫਰਾਂਸ ਦੀ ਵੱਡੀ ਜਿੱਤ ਹੋਈ ਹੈ। ਵਿਸ਼ਵ ਕੱਪ ਦੇ ਵਿੱਚ ਸਟਾਰ ਖਿਡਾਰੀਆਂ ਦੀ ਜਿਹੜਾ ਦਬਦਬਾ ਵੱਧ ਰਿਹਾ। ਫਰਾਂਸ ਨੇ ਸੈਨੇਗਲ ਨੂੰ ਜਿਹੜਾ ਕੱਲ੍ਹ ਰਾਤੀ ਪ੍ਰੋਗਰਾਮ ਤੋਂ ਬਾਅਦ ਮੈਚ ਚੱਲਿਆ ਅਤੇ ਦੇਖਿਆ ਵੀ ਹੈ, 3-1 ਦੇ ਨਾਲ ਜਿਹੜਾ ਹਰਾਇਆ, ਕਾਫ਼ੀ ਟਫ ਮੈਚ ਸੀਗਾ। ਅਤੇ ਜਿੱਦਾਂ ਕਿ ਨੋਰਮਲ ਸਮਝ ਲਿਆ ਜਾਂਦਾ ਕਿ ਇਹਨਾਂ ਨੇ ਕਾਹਦਾ ਟਾਕਰਾ ਕਰਨਾ, ਪਰ ਸੈਨੇਗਲ ਨੇ ਬਹੁਤ ਤਿੱਖੇ ਖਿਡਾਰੀ ਸਨ, ਚੰਗਾ ਉਹਨਾਂ ਨੇ ਦਬਦਬਾ ਬਣਾਈ ਰੱਖਿਆ। ਨਾਰਵੇ ਦੀ ਜਿਹੜਾ ਇਰਾਕ ਦੇ ਉੱਤੇ ਵੱਡੀ ਜਿੱਤ ਹੋਈ ਹੈ 4-1 ਦੇ ਨਾਲ, ਨਾਰਵੇ ਨੇ ਵੀ ਜਿਹੜੀ ਹੈ ਬਾਜ਼ੀ ਮਾਰ ਲਈ ਹੈ। ਦੂਸਰੇ ਪਾਸੇ ਜਿਹੜਾ ਨਿਊਯਾਰਕ ਕੰਸੰਸਾ ਸਿਟੀ ਫੀਫਾ ਵਿਸ਼ਵ ਕੱਪ 2026 ਦੇ 6ਵੇਂ ਦਿਨ ਫੁੱਟਬਾਲ ਜਗਤ ਦੇ ਵੱਡੇ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ। ਅਰਜਨਟਾਈਨਾ ਦੇ ਮਹਾਨ ਖਿਡਾਰੀ ਅਤੇ ਲਿਓਨਲ ਮੈਸੀ ਨੇ ਕਸਾਸ ਸਿਟੀ ਸਟੇਡੀਅਮ ਦੇ ਵਿੱਚ ਖੇਡੇ ਗਏ ਮੁਕਾਬਲੇ ਦੇ ਵਿੱਚ ਸ਼ਾਨਦਾਰ ਹੈਟ੍ਰਿਕ ਜਿਹੜੀ ਹੈ 3 ਗੋਲ ਲਗਾ ਕੇ ਅਲਜ਼ੀਰੀਆ ਦੀ ਜਿਹੜੀ ਰੱਖਿਆ ਪੰਕਤੀ ਨੂੰ ਜਿਹੜਾ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਹੈ। ਮੈਸੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਦੌਲਤ ਅਰਜਨਟਾਈਨਾ ਨੇ ਅਲਜ਼ੀਰੀਆ ਨੂੰ 3-0 ਦੇ ਨਾਲ ਮਾਤ ਦਿੱਤੀ ਹੈ। ਦੂਜੇ ਪਾਸੇ ਫਰਾਂਸ ਦੀ ਟੀਮ ਨੇ ਵੀ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਦਿਆਂ ਸੈਨੇਗਲ ਨੂੰ ਜਿਹੜਾ 3-1 ਦੇ ਨਾਲ ਹਰਾਇਆ, ਜਿਸ ਦੇ ਵਿੱਚ ਸਟਾਰ ਫਾਰਵਰਡ ਕਿਲੀਅਨ ਐਮਬਾਬੇ ਨੇ ਦੋ ਅਹਿਮ ਗੋਲ ਜਿਹੜੇ ਦਾਗੇ ਹੈ, ਕਾਫੀ ਇੰਟਰਸਟਿੰਗ ਸੀਗੇ ਜੀ, ਗੋਲ ਦੋਵੇਂ ਹੀ ਦੇਖਣ ਯੋਗ ਸਨ। ਇਸ ਦਿਨ ਦੇ ਜਿਹੜੇ ਨੇ ਹੋਰ ਮੁਕਾਬਲੇ ਨੇ ਜੋ ਅੱਜ ਜਾਂ ਕੱਲ੍ਹ ਨੂੰ ਹੋਣੇ ਹੈ, ਜਿਹਦੇ ਵਿੱਚ ਨਾਰਵੇ ਦੀ ਟੀਮ ਨੇ ਇਰਾਕ ਦੇ ਖਿਲਾਫ 4-1 ਦੀ ਜਿਹੜੀ ਇੱਕ ਤਰਫਾ ਅਤੇ ਵੱਡੀ ਜਿੱਤ ਦਰਜ ਕੀਤੀ ਹੈ, ਜਿਸਦੇ ਵਿੱਚ ਸਟਾਰ ਸਟ੍ਰਾਈਕਰ ਜਿਹੜੇ ਨੇ ਅਰਲਿੰਗ ਹਾਲਡੇ ਨੇ ਜਿਹੜਾ ਆਪਣੀ ਟੀਮ ਦੇ ਲਈ ਅਹਿਮ ਯੋਗਦਾਨ ਪਾਇਆ। ਇੱਕ ਹੋਰ ਰੋਮਾਂਚਕ ਜਿਹੜਾ ਮੈਚ ਦੇ ਵਿੱਚ ਆਸਟਰੀਆ ਨੇ ਜਾਰਡਨ ਨੂੰ 3-1 ਨਾਲ ਹਰਾ ਕੇ ਪੂਰੇ ਅੰਕ ਹਾਸਲ ਕੀਤੇ ਹੈ। ਹਾਲਾਂਕਿ 16 ਜੂਨ ਦੇ ਜਿਹੜੇ ਕੁਝ ਸ਼ੁਰੂਆਤੀ ਮੁਕਾਬਲੇ ਬਰਾਬਰੀ ਦੇ ਖਾਤਮੇ ਦੇ ਉੱਤੇ ਰਹੇ ਹੈ, ਜਿੱਥੇ ਸਾਊਦੀ ਅਰਬ ਅਤੇ ਉਰਗਵੇ ਵਿਚਕਾਰ ਮੈਚ 1-1 ਦੇ ਨਾਲ ਅਤੇ ਈਰਾਨ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਾਬਲਾ 2-2 ਦੀ ਬਰਾਬਰੀ ਦੇ ਉੱਤੇ ਸਮਾਪਤ ਜਿਹੜਾ ਹੋਇਆ। ਅੱਜ ਖੇਡੇ ਜਾਣ ਵਾਲੇ ਜਿਹੜੇ ਮੈਚ ਨੇ 17 ਜੂਨ ਦੇ, ਉਹਦੇ ਵਿੱਚ ਜਿਹੜਾ ਮੈਚ ਟੀਮਾਂ ਦੀ ਗੱਲ ਕਰੀਏ ਤਾਂ ਪੁਰਤਗਾਲ ਬਨਾਮ ਡੀ ਆਰ ਕਾਂਗੋ ਗਰੁੱਪ ਕੇ ਦਾ ਜਿਹੜਾ ਮੈਚ ਹੋਏਗਾ ਰਾਤ 10:30 ਹਿਊਸਟਨ ਸਟੇਡੀਅਮ ਟੈਕਸਾਸ ਦੇ ਵਿੱਚ, ਅਤੇ ਇੰਗਲੈਂਡ ਬਨਾਮ ਕਰੋਸ਼ੀਆ ਜਿਹੜੀ ਯੂਰਪੀਅਨ ਕੰਟਰੀ ਹੈ ਕਰੋਸ਼ੀਆ, ਉਹਦਾ ਗਰੁੱਪ ਐੱਲ ਦੇ ਵਿੱਚ ਡਾਲਾਸ ਸਟੇਡੀਅਮ ਟੈਕਸਾਸ ਦੇ ਵਿੱਚ ਜਿਹੜਾ ਮੁਕਾਬਲਾ ਹੋਏਗਾ 1:30 ਰਾਤ ਨੂੰ। ਘਾਨਾ ਬਨਾਮ ਪਨਾਮਾ ਗਰੁੱਪ ਐੱਲ ਦੇ ਵਿੱਚ ਟੋਰਾਂਟੋ ਸਟੇਡੀਅਮ ਕੈਨੇਡਾ ਦੇ ਵਿੱਚ ਜਿਹੜਾ ਸਵੇਰੇ 4:30 ਤੜਕੇ ਜਿਹੜਾ ਮੈਚ ਸ਼ੁਰੂ ਹੋਣਾ ਹੈ। ਅਤੇ ਇਹ ਸਮਾਂ ਸਥਿਤੀ ਆਪਣੇ ਆਪਣੇ ਮੁਲਕ ਦੇ ਨਾਲ ਜ਼ਰੂਰ ਮਨਾ ਲਿਓ ਦੋਸਤੋ, ਮਿਲਾ ਲਿਓ, ਕਿਉਂਕਿ ਵੱਖਰੇ ਵੱਖਰੇ ਸ਼ਡਿਊਲ ਹੈਗਾ ਸਮਾਂ ਸਥਿਤੀਆਂ ਨੇ। ਅਤੇ ਹੋਰ ਗੱਲਾਂ ਬਾਤਾਂ ਇਸੇ ਤਰ੍ਹਾਂ ਅੱਗੇ ਕਰਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਬਰਨਾਲਾ ਤੋਂ ਸ਼ੁਰੂ ਕਰਦੇ ਹਾਂ, ਜੋ ਵੀਡੀਓ ਜਿਹੜੀ ਹੈ ਉਹਦਾ ਰੌਲਾ ਰੱਪਾ ਜੋ ਪਿਆ ਉਹਦੀ ਬਾਤ ਪਾਉਂਦੇ ਹਾਂ, ਕੀ ਕਹਿੰਦੀ ਅੱਜ ਦੀ ਗੱਲਬਾਤ। ਬਰਨਾਲਾ ਅਤੇ ਅੰਮ੍ਰਿਤਸਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਤੁਰੰਤ ਅਸਤੀਫੇ ਦੀ ਮੰਗ ਰੱਖੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਕਥਿਤ ਵੀਡੀਓ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਰੋਸ ਜਿਹੜਾ ਗਰਮਾਉਂਦਾ ਜਾ ਰਿਹਾ ਹੈ। ਇਸੇ ਤਹਿਤ ਅੱਜ ਬਰਨਾਲਾ ਦੇ ਕਚਹਿਰੀ ਚੌਂਕ ਵਿਖੇ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਅਤੇ ਵਰਕਰਾਂ ਦੇ ਵੱਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੂਕਿਆ ਗਿਆ। ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇੱਕ ਮੰਗ ਪੱਤਰ ਵੀ ਜਿਹੜਾ ਸੌਂਪ ਦਿੱਤਾ ਗਿਆ। ਦੂਸਰੇ ਪਾਸੇ ਇੱਕ ਇੰਟਰਸਟਿੰਗ ਖਬਰ ਸੀਗੀ, ਵੈਸੇ ਮੈਂ ਅੱਜ ਦੇ ਪ੍ਰੋਗਰਾਮ ਛੰਬੀ ਜੀ ਦੇ ਨਾਲ ਗੱਲਾਂ ਬਾਤਾਂ ਦੇ ਦੌਰਾਨ ਕਰਨਾ ਚਾਹੁੰਦਾ ਸੀ, ਇਹ ਵੀ ਦਾਨ ਹੋ ਸਕਦਾ। ਪਿਤਾ ਦਿਵਸ ਤੋਂ ਪਹਿਲਾਂ ਧੀਆਂ ਦਾ ਅਨਮੋਲ ਤੋਹਫ਼ਾ, ਇੱਕ ਨੇ ਦਿੱਤੀ ਕਿਡਨੀ ਅਤੇ ਦੂਜੀ ਨੇ ਲੀਵਰ, ਪਿਤਾ ਨੂੰ ਦਿੱਤੀ ਹੈ ਨਵੀਂ ਜ਼ਿੰਦਗੀ। ਫਾਦਰ ਡੇ ਜਿਹੜਾ ਮਨਾਇਆ ਜਾਂਦਾ ਹੈ ਪਿਤਾ ਦਿਵਸ ਤੋਂ ਠੀਕ ਇੱਕ ਹਫ਼ਤਾ ਪਹਿਲਾਂ, ਮੋਟਾ ਪਿੰਡ ਦੇ ਇੱਕ ਪਰਿਵਾਰ ਦੇ ਵਿੱਚ ਅਜਿਹੀ ਮਿਸਾਲੀ ਦਾਸਤਾਂ ਜਿਹੜੀ ਸਾਹਮਣੇ ਆਈ ਹੈ ਜਿਹਦੀ ਕਲਪਨਾ ਵੀ ਸ਼ਾਇਦ ਹੀ ਕੋਈ ਕਰ ਸਕਦਾ ਹੈ। ਜਦੋਂ 45 ਸਾਲਾਂ ਜੈਅੰਤ ਤਿਆਗੀ ਨੂੰ ਜਿਗਰ ਜਾਣੀ ਕਿ ਲੀਵਰ ਅਤੇ ਗੁਰਦਾ ਕਿਡਨੀ ਦੋਵੇਂ ਹੀ ਫੇਲ ਹੋਣ ਦੀ ਭਿਆਨਕ ਬਿਮਾਰੀ ਦੇ ਬਾਰੇ ਪਤਾ ਲੱਗਦਾ ਹੈ ਤਾਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ। ਡਾਕਟਰਾਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਜੈਅੰਤ ਦੀ ਜਾਨ ਬਚਾਉਣੀ ਹੈ ਤਾਂ ਦੋਵੇਂ ਅੰਗ ਬਦਲਣੇ ਪੈਣਗੇ। ਇਸ ਮੁਸ਼ਕਲ ਘੜੀ ਦੇ ਵਿੱਚ ਜੈਅੰਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਦੀ ਢਾਲ ਬਣ ਕੇ ਜਿਹੜੀਆਂ ਖੜੀਆਂ ਹੋ ਗਈਆਂ ਨੇ। ਧੀ ਦੇ ਸਹੁਰੇ ਪਰਿਵਾਰ ਨੇ ਵੀ ਫੈਸਲੇ ਦੀ ਜਿਹੜੀ ਹੈ ਹਮਾਇਤ ਕੀਤੀ ਹੈ। ਵੱਡੀ ਧੀ ਜਿਹੜੀ ਹੈ ਰਿਸ਼ਿੰਕਾ ਤਿਆਗੀ, ਜਿਸ ਨੇ ਹਾਲ ਹੀ ਦੇ ਵਿੱਚ ਬੀ ਟੈਕ ਦੀ ਪੜ੍ਹਾਈ ਮੁਕੰਮਲ ਕੀਤੀ ਅਤੇ ਉਹਦੇ ਕੁਝ ਮਹੀਨਿਆਂ ਦੇ ਵਿੱਚ ਹੀ ਉਸਦਾ ਵਿਆਹ ਹੋਣ ਵਾਲਾ ਸੀ ਆਉਣ ਵਾਲੇ ਸਮੇਂ 'ਚ, ਅਤੇ ਆਪਣੇ ਪਿਤਾ ਦੇ ਇਲਾਜ ਦੇ ਲਈ ਸਭ ਤੋਂ ਵੱਡਾ ਫੈਸਲਾ ਲਿਆ। ਉਸਨੇ ਆਪਣੇ ਪਿਤਾ ਨੂੰ ਇੱਕ ਗੁਰਦਾ ਦਾਨ ਕਰਨ ਦੀ ਪੇਸ਼ਕਸ਼ ਕੀਤੀ। ਜਦੋਂ ਉਸਨੇ ਆਪਣੇ ਹੋਣ ਵਾਲੇ ਸਹੁਰੇ ਪਰਿਵਾਰ ਨੂੰ ਇਸਦੇ ਬਾਰੇ ਦੱਸਿਆ ਤਾਂ ਉਹਨਾਂ ਨੇ ਵੀ ਰਿਸ਼ਿਕਾ ਦੇ ਜਿਹੜੇ ਨੇ ਇਸ ਨੇਕ ਫੈਸਲੇ ਦੀ ਪੂਰੀ ਹਮਾਇਤ ਕੀਤੀ ਹੈ। ਇਸ ਦੇ ਨਾਲ ਹੀ ਛੋਟੀ ਧੀ ਖੁਸ਼ੀ, ਜੋ ਬੀ ਟੈਕ ਦੇ ਪਹਿਲੇ ਸਾਲ ਦੀ ਵਿਦਿਆਰਥਣ ਹੈ, ਉਹਨੇ ਵੀ ਵੱਡਾ ਜਿਗਰਾ ਦਿਖਾਉਂਦੇ ਹੋਏ ਆਪਣੇ ਪਿਤਾ ਨੂੰ ਜਿਗਰ ਦਾ ਇੱਕ ਹਿੱਸਾ ਦਾਨ ਕਰਨ ਦਾ ਐਲਾਨ ਕਰ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਦੋਵਾਂ ਭੈਣਾਂ ਦੇ ਮਨ ਦੇ ਵਿੱਚ ਸਿਰਫ ਇੱਕੋ ਹੀ ਗੱਲ ਸੀ ਕਿ ਉਹ ਆਪਣੇ ਪਿਤਾ ਨੂੰ ਕੁਝ ਨਹੀਂ ਹੋਣ ਦੇਣਗੀਆਂ। ਮੈਡੀਕਲ ਜਾਂਚ ਦੇ ਦੌਰਾਨ ਦੋਵਾਂ ਧੀਆਂ ਦੇ ਅੰਗਾਂ ਦੇ ਟੈਸਟ ਬਿਲਕੁਲ ਸਹੀ ਪਾਏ ਗਏ ਨੇ ਅਤੇ ਡਾਕਟਰਾਂ ਦੇ ਵੱਲੋਂ ਕਾਉਂਸਲਿੰਗ ਅਤੇ ਸਾਰੇ ਮੈਡੀਕਲ ਮਾਪਦੰਡ ਪੂਰੇ ਹੋਣ ਤੋਂ ਬਾਅਦ ਤਿੰਨਾਂ ਨੂੰ ਹੀ ਸਰਜਰੀ ਦੇ ਲਈ ਫਿੱਟ ਐਲਾਨਿਆ ਗਿਆ। ਜੈਅੰਤ ਤਿਆਗੀ ਜਿਹੜੇ ਨੇ ਉਹ ਉਸਦੀਆਂ ਧੀਆਂ ਨੂੰ ਨੋਇਡਾ ਦੇ ਇੱਕ ਜਿਹੜਾ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਸੋਮਵਾਰ ਬੀਤੇ ਦੇ ਵਿੱਚ ਕਈ ਘੰਟਿਆਂ ਤੱਕ ਚੱਲੇ ਬੇਹੱਦ ਗੁੰਝਲਦਾਰ ਟਰਾਂਸਪਲਾਂਟ ਆਪਰੇਸ਼ਨ ਤੋਂ ਬਾਅਦ ਇਹ ਸਰਜਰੀ ਸਫਲ ਰਹੀ ਹੈ। ਡਾਕਟਰਾਂ ਦੇ ਮੁਤਾਬਕ ਫਿਲਹਾਲ ਪਿਤਾ ਅਤੇ ਦੋਵੇਂ ਧੀਆਂ ਦੀ ਹਾਲਤ ਸਥਿਰ ਹੈ, ਜਿਸ ਦੇ ਨਾਲ ਪਰਿਵਾਰ ਨੇ ਸੁੱਖ ਦਾ ਜਿਹੜਾ ਸਾਹ ਵੀ ਲਿਆ। ਜੈਅੰਤ ਦੇ ਕਰੀਬੀ ਦੋਸਤ ਅਮਿਤ ਰੰਜਨ ਦੇ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਦੋਵੇਂ ਧੀਆਂ ਵਾਰ ਵਾਰ ਇੱਕੋ ਗੱਲ ਕਹਿੰਦੀਆਂ ਸਨ ਜੇਕਰ ਸਾਡੇ ਪਾਪਾ ਸਾਡੇ ਕੋਲ ਨੇ ਤਾਂ ਸਾਡੇ ਕੋਲ ਸਭ ਕੁਝ ਹੀ ਹੈ। ਜੈਯੰਤ ਤਿਆਗੀ ਭਾਜਪਾ ਸੰਗਠਨ ਦੇ ਵਿੱਚ ਸੈਕਟਰ ਕਨਵੀਨਰ ਦੇ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ ਅਤੇ ਉਹਨਾਂ ਦੇ ਆਪਰੇਸ਼ਨ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪਾਰਟੀ ਵਰਕਰਾਂ ਨੇ ਖੂਨਦਾਨ ਵੀ ਕੀਤਾ। ਗਾਜ਼ੀਆਬਾਦ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਹੁਣ ਸਿਰਫ ਇੱਕ ਸਫਲ ਆਪਰੇਸ਼ਨ ਦੀ ਹੀ ਨਹੀਂ ਬਲਕਿ ਉਹਨਾਂ ਦੋਵਾਂ ਧੀਆਂ ਦੇ ਜਜ਼ਬੇ ਦੀ ਚਰਚਾ ਵੀ ਹੋਣ ਲੱਗ ਪਈ ਜਿਨ੍ਹਾਂ ਨੇ ਫਾਦਰਸ ਡੇ ਦੇ ਮੌਕੇ ਦੇ ਉੱਤੇ ਆਪਣੇ ਪਿਤਾ ਨੂੰ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫ਼ਾ ਦੇ ਦਿੱਤਾ ਹੈ, ਜ਼ਿੰਦਗੀ ਦਾਨ ਕਰ ਦਿੱਤੀ ਹੈ। ਕਿਆ ਬਾਤ ਹੈ ਜੀ, ਇਸ ਤਰ੍ਹਾਂ ਦੀ ਮਿਸਾਲ ਹੋਣੀ ਚਾਹੀਦੀ ਹੈ। ਬਹੁਤ ਘੱਟ ਪੋਜ਼ਿਟਿਵ ਜਿਹੜੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ। ਦੂਸਰੇ ਪਾਸੇ ਮਾਨਸਿਕ ਰੋਗਾਂ ਦਾ ਇਲਾਜ ਵੀ ਹੁਣ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੈਸ਼ਲੈਸ ਦਾਇਰੇ ਦੇ ਵਿੱਚ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਕਿਹਾ ਹੋਏਗਾ। ਪੰਜਾਬ ਦੇ ਵਿੱਚ ਹੁਣ ਮਾਨਸਿਕ ਰੋਗਾਂ ਦੇ ਨਾਲ ਜੂਝ ਰਹੇ ਲੋਕਾਂ ਨੂੰ ਇਲਾਜ ਦੇ ਲਈ ਇੱਕ ਬੜੀ ਕਹਿ ਸਕਦੇ ਹਾਂ ਖੌਫ਼ਨਾਕ ਰਿਪੋਰਟ ਹੈ ਇਹ, ਪਰ ਇਹਦੇ ਵੱਲ ਚੀਜ਼ਾਂ ਵੱਲ ਧਿਆਨ ਨਹੀਂ ਸਾਡਾ। ਕਹਿੰਦੇ ਨੇ ਕਿ ਜੂਝ ਰਹੇ ਲੋਕ ਜਿਹੜੇ ਨੇ ਮਾਨਸਿਕ ਰੋਗਾਂ ਨਾਲ ਆਪਣੀ ਜੇਬ ਢਿੱਲੀ ਨਹੀਂ ਕਰਨਗੇ, ਕਰਨੀ ਪਵੇਗੀ। ਸੂਬੇ ਦੇ ਸਿਹਤ ਦੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਉਹਨਾਂ ਨੇ ਅੱਜ ਇੱਕ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਮਾਨਸਿਕ ਰੋਗਾਂ ਦੇ ਇਲਾਜ ਨੂੰ ਵੀ ਕੈਸ਼ਲੈਸ ਨਕਦੀ ਰਹਿਤ ਸਿਹਤ ਬੀਮਾ ਕਵਰੇਜ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ। ਸਰਕਾਰ ਦੇ ਇਸ ਕਦਮ ਦਾ ਮੁੱਖ ਮਕਸਦ ਇਲਾਜ ਦੇ ਰਾਹ ਦੇ ਵਿੱਚ ਆਉਣ ਵਾਲੀਆਂ ਆਰਥਿਕ ਤੰਗੀਆਂ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਸਮੇਂ ਸਿਰ ਜਿਹੜਾ ਡਾਕਟਰੀ ਸਹਾਇਤਾ ਲੈਣ ਦੇ ਲਈ ਪ੍ਰੇਰਿਤ ਕਰਨਾ ਦੱਸਿਆ। ਇਸ ਜਿਹੜਾ ਸਿਹਤ ਮੰਤਰੀ ਨੇ ਖੁਲਾਸਾ ਕੀਤਾ ਕਿ ਇਸ ਯੋਜਨਾ ਦੇ ਵਿੱਚ ਸਿਰਫ ਆਮ ਮਾਨਸਿਕ ਪਰੇਸ਼ਾਨੀਆਂ ਹੀ ਨਹੀਂ ਸਗੋਂ ਸਕਿਜ਼ੋਫਰੇਨੀਆ, ਗੰਭੀਰ ਡਿਪਰੈਸ਼ਨ, ਬਾਈਪੋਲਰ ਡਿਸਆਰਡਰ, ਚਿੰਤਾ ਜਿਹੜੀ ਹੈ, ਇੰਗਜ਼ਾਇਟੀ, ਮਾਨਸਿਕ ਤਣਾਅ ਅਤੇ ਨਸ਼ਾਖੋਰੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਨੂੰ ਵੀ ਸ਼ਾਮਲ ਕੀਤਾ ਗਿਆ। ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਨਵੀਨਤਮ ਇਲਾਜ ਪ੍ਰਣਾਲੀਆਂ ਜਿਵੇਂ ਕਿ ਇਲੈਕਟ੍ਰੋ ਕਨਵਲਸਿਵ ਥੈਰਾਪੀ ਜਿਹਨੂੰ ECT ਕਹਿੰਦੇ ਹੈ, ਟਰਾਂਸ ਕੈਨੀਅਲ ਮੈਗਨੈਟਿਕ ਸਟੀਮੂਲੇਸ਼ਨ TMC ਅਤੇ ਸਾਰੇ ਲੋੜੀਂਦੇ ਟੈਸਟ ਵੀ ਜਿਹੜੇ ਇਸੇ ਪ੍ਰਵਾਨਿਤ ਪੈਕੇਜ ਦਾ ਹਿੱਸਾ ਹੋਣਗੇ। 15 ਤੋਂ 20 ਕਰੋੜ ਭਾਰਤੀ ਮਾਨਸਿਕ ਰੋਗਾਂ ਦੀ ਗ੍ਰਿਫਤ ਦੇ ਵਿੱਚ, ਦੱਸਿਆ ਵੱਡਾ ਖੁਲਾਸਾ ਹੋਇਆ ਇਹ WHO ਦਾ ਹੈ। ਵਿਸ਼ਵ ਸਿਹਤ ਸੰਗਠਨ WHO ਨੇ ਜਿਹੜਾ ਨੈਸ਼ਨਲ ਮੈਂਟਲ ਹੈਲਥ ਸਰਵੇ ਨੀਮਹਾਸ 2026 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿੱਚ ਇਸ ਵੇਲੇ ਲਗਭਗ 15 ਤੋਂ 20 ਕਰੋੜ ਲੋਕ ਜਿਹੜੇ ਨੇ ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਿਤ ਨੇ। ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਸਮਾਜਿਕ ਨਮੋਸ਼ੀ ਜਿਹੜਾ ਸਟਿਗਮਾ ਜਾਗਰੂਕਤਾ ਦੀ ਘਾਟ ਅਤੇ ਪੇਂਡੂ ਖੇਤਰਾਂ ਦੇ ਵਿੱਚ ਮਾਨਸਿਕ ਰੋਗਾਂ ਦੇ ਮਾਹਰਾਂ ਦੀ ਕਮੀ ਕਾਰਨ ਇੱਕ ਬਹੁਤ ਵੱਡੀ ਆਬਾਦੀ ਇਲਾਜ ਤੋਂ ਵਾਂਝੀ ਰਹਿ ਜਾਂਦੀ ਹੈ। ਸਿਹਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਾਨਸਿਕ ਸਿਹਤ ਨੂੰ ਵੀ ਸਰੀਰਕ ਸਿਹਤ ਜਿੰਨੀ ਹੀ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਡਿਪਰੈਸ਼ਨ ਅਤੇ ਚਿੰਤਾ ਵਰਗੀਆਂ ਬਿਮਾਰੀਆਂ ਪੂਰੀ ਤਰ੍ਹਾਂ ਇਲਾਜ ਯੋਗ ਨੇ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲਣ ਵਾਲੀ ਮੁਫ਼ਤ ਸਹੂਲਤ ਨਾਲ ਹੁਣ ਮਰੀਜ਼ ਸ਼ੁਰੂਆਤੀ ਦੌਰ ਦੇ ਵਿੱਚ ਹੀ ਹਸਪਤਾਲ ਪਹੁੰਚ ਸਕਣਗੇ, ਜਿਸ ਦੇ ਨਾਲ ਬਿਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇਗਾ। ਉਹਨਾਂ ਦੱਸਿਆ ਕਿ ਯੋਜਨਾ ਦੇ ਕੁੱਲ 2300 ਪੈਕੇਜਾਂ ਦੇ ਵਿੱਚੋਂ 81 ਵਿਸ਼ੇਸ਼ ਪ੍ਰਕਿਰਿਆਵਾਂ ਸਰਕਾਰੀ ਹਸਪਤਾਲਾਂ ਦੇ ਲਈ ਰਾਖਵੀਆਂ ਨੇ ਅਤੇ ਜਿਨ੍ਹਾਂ ਦੇ ਵਿੱਚ ਮਾਨਸਿਕ ਸਿਹਤ ਅਤੇ ਪੈਕੇਜ ਵੀ ਸ਼ਾਮਲ ਨੇ। CM ਦੀ ਯੋਗਸ਼ਾਲਾ ਬਣੇਗੀ ਮਾਨਸਿਕ ਸਕੂਨ ਦਾ ਕਹਿੰਦੇ ਜ਼ਰੀਆ। ਰੋਜ਼ਾਨਾ ਦੀ ਭੱਜ ਦੌੜ ਅਤੇ ਤਣਾਅਪੂਰਨ ਜ਼ਿੰਦਗੀ ਨੂੰ ਮਾਨਸਿਕ ਬਿਮਾਰੀਆਂ ਦੀ ਜੜ੍ਹ ਦੱਸਿਆ ਡਾਕਟਰ ਸਿੰਘ ਹੋਣਾ ਨੇ ਕਿਹਾ ਕਿ ਸੂਬਾ ਸਰਕਾਰ CM ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਯੋਗ ਦੇ ਵੱਲ ਪ੍ਰੇਰਿਤ ਕਰ ਰਹੀ ਹੈ ਅਤੇ ਯੋਗ ਮਾਨਸਿਕ ਸ਼ਾਂਤੀ, ਭਾਵਨਾਤਮਕ ਸੰਤੁਲਨ ਅਤੇ ਤੰਦਰੁਸਤ ਜੀਵਨ ਦੇ ਲਈ ਇੱਕ ਅਚੂਕ ਹਥਿਆਰ ਹੈ। ਜੇਕਰ ਮਨ ਸ਼ਾਂਤ ਹੋਵੇਗਾ ਤਾਂ ਹੀ ਦਿਲ ਵੀ ਕਹਿੰਦੇ ਹੈ ਸਿਹਤਮੰਦ ਰਹੇਗਾ ਅਤੇ ਇਸੇ ਰਸਤੇ ਅਤੇ ਰੰਗਲਾ ਅਤੇ ਸਿਹਤਮੰਦ ਪੰਜਾਬ ਸਿਰਜ ਸਕਾਂਗੇ। ਸਟੇਟ ਹੈਲਥ ਏਜੰਸੀ ਜਿਹੜੀ ਹੈ SHA ਦੇ ਅੰਕੜਿਆਂ ਮੁਤਾਬਕ ਹੁਣ ਤੱਕ ਪੰਜਾਬ ਦੇ 457 ਮਰੀਜ਼ ਇਸ ਯੋਜਨਾ ਦੇ ਤਹਿਤ 55 ਲੱਖ ਰੁਪਏ ਦਾ ਕਹਿੰਦੇ ਮੁਫ਼ਤ ਇਲਾਜ ਕਰਵਾ ਵੀ ਚੁੱਕੇ ਹੈ। 18 ਤੋਂ ਅਸੀਂ ਤਾਂ ਪਹਿਲੀ ਵਾਰੀ ਸੁਣ ਰਹੇ ਹਾਂ ਜੀ ਇਹ ਯੋਜਨਾ ਜਿਹੜੀ ਚੱਲੀ ਹੈ, ਪਰ 457 ਲੋਕ ਇਹਦਾ ਇਲਾਜ ਕਰਾ ਵੀ ਚੁੱਕੇ ਹੈ। 18 ਤੋਂ 45 ਸਾਲ ਦੇ ਨੌਜਵਾਨ ਸਭ ਤੋਂ ਵੱਧ ਨਿਸ਼ਾਨੇ ਦੇ ਉੱਤੇ ਮਾਹਰਾਂ ਦੀ ਚਿੰਤਾ ਦੱਸੀ ਹੈ। ਸਿਵਲ ਹਸਪਤਾਲ ਬਰਨਾਲਾ ਦੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਗਗਨਦੀਪ ਸੇਖੋ ਉਹਨਾਂ ਨੇ ਦੱਸਿਆ ਕਿ ਹੁਣ ਸਮਾਜ ਦੇ ਵਿੱਚ ਮਾਨਸਿਕ ਸਿਹਤ ਪ੍ਰਤੀ ਸੋਚ ਬਦਲ ਰਹੀ ਹੈ, ਲੋਕ ਇਸ ਨੂੰ ਜਿਹੜਾ ਆਮ ਬਿਮਾਰੀ ਵਾਂਗ ਦੇਖਣ ਲੱਗੇ ਨੇ। ਨੌਜਵਾਨ ਪੀੜ੍ਹੀ ਦੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਡਾਕਟਰ ਸੇਖੋ ਉਹਨਾਂ ਕਿਹਾ ਕਿ 18 ਤੋਂ 45 ਸਾਲ ਦੀ ਉਮਰ ਦੇ ਲੋਕ ਇਸ ਦੀ ਲਪੇਟ ਦੇ ਵਿੱਚ ਸਭ ਤੋਂ ਵੱਧ ਆ ਰਹੇ ਨੇ। ਪੜ੍ਹਾਈ ਦਾ ਬੋਝ, ਨੌਕਰੀ ਦੀ ਅਸੁਰੱਖਿਆ, ਆਰਥਿਕ ਤੰਗੀ, ਸੋਸ਼ਲ ਮੀਡੀਆ ਦੀ ਬਹੁਤੀ ਵਰਤੋਂ, ਪਰਿਵਾਰਕ ਸਾਥ ਦੀ ਕਮੀ ਇਸ ਦੇ ਮੁੱਖ ਕਾਰਨ ਨੇ ਤੇ ਉਹਨਾਂ ਕਿਹਾ ਕਿ ਅੱਜ ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਮੋਬਾਈਲ ਸਕਰੀਨਾਂ ਦੇ ਨਾਲ ਚਿਪਕੇ ਰਹਿਣਾ, ਆਪਸੀ ਗੱਲਬਾਤ ਘਟਣ ਦੇ ਕਾਰਨ ਨੌਜਵਾਨ ਆਪਣੇ ਉਤਪਾਦਕ ਸਾਲਾਂ ਦੇ ਵਿੱਚ ਹੀ ਮਾਨਸਿਕ ਸੰਤੁਲਨ ਗੁਆ ਰਹੇ ਨੇ, ਜਿਸ ਦੇ ਲਈ ਸਹੀ ਸਮੇਂ ਦੇ ਉੱਤੇ ਕੌਂਸਲਿੰਗ ਅਤੇ ਡਾਕਟਰੀ ਸਲਾਹ ਬੇਹੱਦ ਜ਼ਰੂਰੀ ਹੈ। ਦੂਸਰੇ ਪਾਸੇ ਵਿਧਾਨ ਸਭਾ ਇਲੈਕਸ਼ਨਸ, ਪੰਜਾਬ ਸਣੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਮਿੱਥੇ ਸਮੇਂ ਦੇ ਉੱਤੇ ਹੋਣਗੀਆਂ, ਇਹ ਵੀ ਜਿਹੜੀ ਆ ਗਈ ਹੈ ਖਬਰ। ਪੰਜਾਬ ਸਮੇਤ 5 ਸੂਬਿਆਂ ਦੇ ਵਿੱਚ 2027 ਦੇ ਪਹਿਲੇ 6 ਮਹੀਨਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਿਰਧਾਰਿਤ ਸਮੇਂ ਦੇ ਉੱਤੇ ਹੀ ਹੋਣਗੀਆਂ ਅਤੇ ਚੋਣਾਂ ਅਤੇ ਮਰਦਮਸ਼ੁਮਾਰੀ ਦੇ ਕੌਣ ਜਿਹੜਾ ਮਰਦਮਸ਼ੁਮਾਰੀ ਦੇ ਕੰਮ ਦੇ ਵਿੱਚ ਟਕਰਾਅ ਤੋਂ ਬਚਣ ਦੇ ਲਈ ਮਰਦਮਸ਼ੁਮਾਰੀ ਦਾ ਦੂਜਾ ਗੇੜ ਪਹਿਲਾਂ ਕਰਵਾਏ ਜਾਣ ਦੀ ਜਿਹੜੀ ਸੰਭਾਵਨਾ ਵੀ ਹੈ। ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਚੋਣਾਂ ਜਿਹੜੀਆਂ ਨੇ ਅਗੇਤੀਆਂ ਕਰਵਾਉਣ ਦੀ ਹਾਲ ਹੀ ਘੜੀ ਜਿਹੜੀ ਹੈ ਕੋਈ ਯੋਜਨਾ ਨਹੀਂ ਹੈ। ਵਿਧਾਨ ਸਭਾ ਚੋਣਾਂ ਤੈਅ ਸਮੇਂ ਦੇ ਉੱਤੇ ਹੀ ਹੋਣਗੀਆਂ ਅਤੇ ਸਿਆਸੀ ਪਾਰਟੀਆਂ ਦੇ ਕੋਲ ਤਿਆਰੀ ਅਤੇ ਯੋਜਨਾ ਬਣਾਉਣ ਦੇ ਲਈ ਕਹਿੰਦੇ ਕਾਫ਼ੀ ਸਮਾਂ ਹੋਏਗਾ। ਪੰਜਾਬ, ਗੋਆ, ਉੱਤਰ ਪ੍ਰਦੇਸ਼, ਮਨੀਪੁਰ ਅਤੇ ਉੱਤਰਾਖੰਡ ਦੇ ਵਿੱਚ ਵਿਧਾਨ ਸਭਾ ਚੋਣਾਂ ਫਰਵਰੀ ਮਾਰਚ 2027 ਦੇ ਦੌਰਾਨ ਹੋਣੀਆਂ। ਮਰਦਮਸ਼ੁਮਾਰੀ ਦਾ ਦੂਜਾ ਗੇੜ ਜੋ ਵਿਧਾਨ ਸਭਾ ਚੋਣਾਂ ਵੇਲੇ ਹੀ ਹੋਵੇਗਾ, ਪਹਿਲਾਂ ਹੋ ਸਕਦਾ ਹੈ। ਮਰਦਮਸ਼ੁਮਾਰੀ ਦਾ ਦੂਜਾ ਗੇੜ ਫਰਵਰੀ 2027 ਦੇ ਵਿੱਚ ਹੋਣਾ ਹੈ। ਇਸ ਦੇ ਦੌਰਾਨ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਵਿੱਚ ਸਮਾਜਿਕ, ਆਰਥਿਕ, ਸੱਭਿਆਚਾਰਕ, ਪ੍ਰਵਾਸ ਅਤੇ ਜਾਤੀ ਦੀ ਗਿਣਤੀ ਕੀਤੀ ਹੋਵੇਗੀ। ਮਰਦਮਸ਼ੁਮਾਰੀ ਦਾ ਪਹਿਲਾ ਗੇੜ ਜਿਸ ਦੇ ਵਿੱਚ ਘਰਾਂ ਦੀ ਸੂਚੀ ਅਤੇ ਮਕਾਨਾਂ ਦੀ ਗਿਣਤੀ ਸ਼ਾਮਲ ਹੈ, ਅਪ੍ਰੈਲ ਤੋਂ ਜਾਰੀ ਹੈ ਜੋ ਸਤੰਬਰ 2026 ਤੱਕ ਚੱਲੇਗੀ। ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਚੋਣਾਂ ਦਾ ਅਮਲ ਪਹਿਲਾਂ ਹੋ ਸਕਦਾ ਹੈ ਕਿਉਂਕਿ ਭਾਜਪਾ ਨੇ ਤਿਆਰੀਆਂ ਵਿੜ ਦਿੱਤੀਆਂ ਨੇ। ਭਾਜਪਾ ਨੇ ਪੰਜਾਬ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਅਤੇ ਉਸਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦੀ ਕਮਾਨ ਸੌਂਪੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਰੈਲੀਆਂ ਅਤੇ ਇਕੱਠ ਕੀਤੇ ਜਾ ਰਹੇ ਹੈ। ਪਾਰਟੀ ਨੂੰ ਉਮੀਦ ਹੈ ਕਿ ਉਹ ਪੰਜਾਬ ਦੇ ਵਿੱਚ ਵੀ ਹੋਰਨਾਂ ਸੂਬਿਆਂ ਵਾਂਗ ਬਿਹਤਰ ਪ੍ਰਦਰਸ਼ਨ ਕਰੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਲੋਕ ਜਾਂ ਲੋਕਾਂ ਦੀ ਪਾਰਟੀ ਹੈ ਅਤੇ ਉਸਨੇ ਲੋਕਾਂ ਦੀ ਭਲਾਈ ਦੇ ਲਈ ਕਈ ਸਕੀਮਾਂ ਚਲਾਈਆਂ ਨੇ ਅਤੇ ਉੱਧਰ ਕਾਂਗਰਸ ਨੂੰ ਉਮੀਦ ਹੈ ਕਿ ਇਸ ਵਾਰ ਉਸਦਾ ਪ੍ਰਦਰਸ਼ਨ ਬਿਹਤਰ ਰਹੇਗਾ ਅਤੇ ਉਹ ਸੱਤਾ ਦੇ ਉੱਤੇ ਕਾਬਜ਼ ਹੋਵੇਗੀ। ਦੂਸਰੇ ਪਾਸੇ ਬੀਜੇਪੀ ਦਾ ਪੰਜਾਬ ਮਿਸ਼ਨ, RSS ਨੇ ਚੰਡੀਗੜ੍ਹ ਦੇ ਵਿੱਚ ਬਣਾਈ ਵਿਸ਼ੇਸ਼ ਰਣਨੀਤੀ ਹੈ, ਸਫਲਤਾ ਦੀ ਉਮੀਦ ਜਿਤਾਈ ਹੈ ਅਤੇ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਬਾਰੇ ਵੀ ਹੋਈ ਚਰਚਾ ਹੈ। ਸੱਤਾਧਾਰੀ ਭਾਜਪਾ ਦੀ ਜਿਹੜੀ ਹੈ ਮੂਲ ਸੰਸਥਾ ਰਾਸ਼ਟਰੀ ਸਵੈ ਸੇਵਕ ਸੰਘ RSS ਨੇ ਮੰਗਲਵਾਰ ਨੂੰ ਕੱਲ੍ਹ ਬੀਤੇ 'ਚ ਪੰਜਾਬ ਚੋਣਾਂ ਨੂੰ ਲੈ ਕੇ ਇੱਕ ਮੈਰਾਥਨ ਰਣਨੀਤੀ ਮੀਟਿੰਗ ਕੀਤੀ ਹੈ ਅਤੇ ਭਗਵੇਂ ਕਾਡਰ ਨੂੰ ਵੀ ਕਿਹਾ ਕਿ ਉਹ ਉਸੇ ਵਿਸ਼ਵਾਸ ਦੇ ਨਾਲ ਅੱਗੇ ਵਧਣ ਜਿਵੇਂ ਪਹਿਲਾਂ ਹਰਿਆਣਾ ਅਤੇ ਪੱਛਮੀ ਬੰਗਾਲ ਦੇ ਵਿੱਚ ਵਧੇ ਨੇ। ਚੰਡੀਗੜ੍ਹ ਦੇ ਵਿੱਚ ਹੋਈ 8 ਘੰਟੇ ਦੀ ਇਸ ਮੀਟਿੰਗ ਦੀ ਅਗਵਾਈ RSS ਦੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ, ਜੋ ਕਿ ਸੰਘ ਦੇ ਤੀਜੇ ਸਭ ਤੋਂ ਉੱਚੇ ਕੌਮੀ ਅਹੁਦੇਦਾਰ ਨੇ, ਭਾਜਪਾ ਦੇ ਜਨਰਲ ਸਕੱਤਰ ਸੰਗਠਨ BL ਸੰਤੋਸ਼ ਨੇ ਕੀਤੀ ਹੈ। ਇਸ ਦੇ ਵਿੱਚ ਚੋਟੀ ਦੇ ਸੰਘ ਨੇਤਾਵਾਂ ਨੇ ਪੰਜਾਬ ਦੇ ਵਿੱਚ RSS ਦੇ ਫਰੰਟਲ ਸੰਗਠਨਾਂ ਦੇ ਪ੍ਰਧਾਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਭਾਜਪਾ ਨੇਤਾਵਾਂ ਨੂੰ ਵੀ ਇਸ ਦੇ ਵਿੱਚ ਸੱਦਿਆ ਗਿਆ ਸੀ। ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ, ਡੇਰਿਆਂ, ਅਨੁਸੂਚਿਤ ਜਾਤੀਆਂ, OBC ਅਤੇ ਰਾਜ ਦੇ ਹੋਰ ਪ੍ਰਭਾਵਸ਼ਾਲੀ ਭਾਈਚਾਰਿਆਂ ਸਮੇਤ ਵੱਖ ਵੱਖ ਵਰਗਾਂ ਤੱਕ ਪਹੁੰਚ ਬਣਾਉਣ ਦੇ ਲਈ ਜਿਹੜਾ ਸਮਰਪਿਤ ਗਰੁੱਪ ਬਣਾਉਣ ਦਾ ਫੈਸਲਾ ਕੀਤਾ ਹੈ। ਗਰੁੱਪ ਤਾਂ ਇਹਨਾਂ ਦੇ ਪਹਿਲਾਂ ਹੀ ਬਣੇ, ਅੰਦਰ ਖਾਤੇ ਰਿਪੋਰਟ ਲੈਂਦੇ ਰਹਿੰਦੇ ਹੈ, ਬਹੁਤ ਚੁੱਪ ਚਪੀਤੇ ਕੰਮ ਕਰਦੇ ਇਹ। ਟ੍ਰਿਬਿਊਨ ਸਮੂਹ ਨੂੰ ਪਤਾ ਲੱਗਿਆ ਕਿ ਸੰਘ ਨੇ ਸਰਹੱਦੀ ਰਾਜ ਦੇ ਵਿੱਚ ਪੈਠ ਬਣਾਉਣ ਦੀ ਜਿਹੜੀ ਉਮੀਦ ਜਿਤਾਈ ਹੈ ਅਤੇ ਭਾਜਪਾ ਸਮੇਤ ਹੋਰ ਸੰਗਠਨਾਂ ਨੂੰ ਪੂਰੀ ਤਾਕਤ ਦੇ ਨਾਲ ਤਿਆਰ ਰਹਿਣ ਦੇ ਲਈ ਕਿਹਾ ਗਿਆ। ਇਸ ਦੇ ਦੌਰਾਨ ਧਾਰਮਿਕ ਤਬਦੀਲੀਆਂ, ਕਾਨੂੰਨ ਵਿਵਸਥਾ, ਨਸ਼ਾ, ਆਰਥਿਕ ਸੰਕਟ ਅਤੇ ਸਰਹੱਦ ਪਾਰੋਂ ਦਹਿਸ਼ਤਗਰਦੀ ਦੇ ਖਤਰਿਆਂ ਨੂੰ ਚੋਣਾਂ ਦੇ ਮੁੱਖ ਮੁੱਦਿਆਂ ਵਜੋਂ ਪਛਾਣਿਆ ਗਿਆ। RSS ਨੇ ਪੰਜਾਬ ਕਾਡਰ ਨੂੰ ਇਹ ਵੀ ਜਿਹੜਾ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਦੇ ਉਹਨਾਂ ਆਦੇਸ਼ਾਂ ਦੇ ਜ਼ਮੀਨੀ ਪ੍ਰਭਾਵ ਦਾ ਮੁਲਾਂਕਣ ਕਰਨ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੂੰ ਗੁਰੂ ਦੋਖੀ ਕਰਾਰ ਦਿੱਤਾ ਗਿਆ। ਮੀਟਿੰਗ ਦੇ ਵਿੱਚ ਭਾਜਪਾ ਦੀ ਨੁਮਾਇੰਦਗੀ ਪੰਜਾਬ ਯੂਨਿਟ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਾ ਕੀਤੀ ਹੈ। ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਭਾਜਪਾ ਪੰਜਾਬ ਪੰਜਾਬ ਭਾਜਪਾ ਮਹਿਲਾ ਵਿੰਗ ਦੀ ਪ੍ਰਧਾਨ ਜੈ ਇੰਦਰ ਕੌਰ, ਸਾਬਕਾ ਸੂਬਾ ਮੰਤਰੀ ਮਨੋਰੰਜਨ ਕਾਲੀਆ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਸੀਨੀਅਰ ਨੇਤਾ ਸ਼ਵੇਤ ਮਲਿਕ ਨੇ ਕੀਤੀ ਹੈ ਅਤੇ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਗ ਅਤੇ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਨਰਿੰਦਰ ਰੈਣਾ ਵੀ ਜਿਹੜੇ ਉੱਥੇ ਹਾਜ਼ਰ ਸਨ। RSS ਵੱਲੋਂ ਭਾਜਪਾ ਪੰਜਾਬ ਦੇ ਸੰਗਠਨਾਤਮਕ ਸਕੱਤਰ ਮੰਤਰੀ ਸ਼੍ਰੀ ਨਿਵਾਸ ਸੂਲੂ ਅਤੇ ਸੀਨੀਅਰ ਸੰਘ ਅਹੁਦੇਦਾਰ ਸੋਦਾਨ ਸਿੰਘ ਨੇ ਵੀ ਭਾਗ ਦੇ ਵਿੱਚ ਲਿਆ। ਸੂਤਰਾਂ ਨੇ ਟ੍ਰਿਬਿਊਨ ਨੂੰ ਦੱਸਿਆ ਕਿ ਭਾਜਪਾ ਦੀ ਮੌਜੂਦਾ ਚੋਣ ਸਥਿਤੀ ਦੇ ਬਾਰੇ RSS ਦੇ ਪ੍ਰਮੁੱਖ ਸੰਗਠਨਾਂ ਦੇ ਨਾਲ ਬਾਰੀਕੀ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਨੇ 2024 ਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਵਿੱਚ 19% ਵੋਟ ਹਾਸਲ ਕੀਤੀ ਸੀ। ਮੀਟਿੰਗ ਦੇ ਵਿੱਚ ਹਿੱਸਾ ਲੈਣ ਵਾਲੇ ਇੱਕ ਨੇਤਾ ਨੇ ਕਿਹਾ ਕਿ ਸਾਰਿਆਂ ਨੇ ਸਹਿਮਤੀ ਜਤਾਈ ਹੈ ਕਿ ਵੱਖ-ਵੱਖ ਵਰਗਾਂ ਤੱਕ ਪਹੁੰਚਣਾ ਜਿਹੜਾ ਬਣਾਉਣਾ ਜ਼ਰੂਰੀ ਹੈ। ਭਾਜਪਾ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਾਪਤ 19% ਵੋਟਾਂ ਤੋਂ ਅੱਗੇ ਆਪਣਾ ਆਧਾਰ ਵਧਾਏਗੀ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 9.63% ਅਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ 6.60% ਵੋਟ ਸ਼ੇਅਰ ਤੋਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 18.56% ਤੱਕ ਪਹੁੰਚਣ ਦੇ ਭਾਜਪਾ ਦੇ ਸੁਧਾਰ ਦੇ ਹਵਾਲੇ ਦਿੱਤੇ ਗਏ ਹੈ। RSS ਨੇਤਾਵਾਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਸੰਘ ਪਰਿਵਾਰ ਜਿਹੜਾ RSS ਭਾਜਪਾ ਅਤੇ ਭੈਣ ਸੰਗਠਨਾਂ ਨੇ ਪਹਿਲਾਂ ਹਰਿਆਣਾ ਅਤੇ ਪੱਛਮੀ ਬੰਗਾਲ ਵਰਗੇ ਔਖੇ ਰਾਜਾਂ ਦੇ ਵਿੱਚ ਚੋਣਾਂ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਮੀਟਿੰਗ ਦੇ ਵਿੱਚ ਸ਼ਾਮਲ ਲੋਕਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਵਿੱਚ ਵੀ ਉਮੀਦ ਹੈ ਅਤੇ ਸਮੂਹਿਕ ਯਤਨਾਂ ਅਤੇ ਏਕਤਾ ਦੇ ਉੱਤੇ ਜ਼ੋਰ ਵੀ ਦਿੱਤਾ ਗਿਆ। ਅੱਜ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਵਾਲੇ ਅਤੇ RSS ਦੇ ਸੰਗਠਨਾਂ 'ਚ ਭਾਰਤੀ ਕਿਸਾਨ ਸੰਘ, ਵਿਸ਼ਵ ਹਿੰਦੂ ਪਰਿਸ਼ਦ, ਭਾਰਤੀ ਮਜ਼ਦੂਰ ਸੰਘ, AVVP, ਸੇਵਾ ਭਾਰਤੀ, ਵਿਦਿਆ ਭਾਰਤੀ ਅਤੇ ਰਾਸ਼ਟਰੀ ਸਿੱਖ ਸੰਗਤ ਸ਼ਾਮਲ ਸਨ। ਕੁਝ ਭਾਜਪਾ ਨੇਤਾਵਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਵੀ ਵਕਾਲਤ ਕਰ ਦਿੱਤੀ ਗਈ ਹੈ। ਅੱਜ RSS ਦੇ ਨਾਲ ਹੋਈ ਮੀਟਿੰਗ ਦੇ ਵਿੱਚ ਭਾਜਪਾ ਦੇ ਇੱਕ ਵਰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੋਣਾਂ ਤੋਂ ਪਹਿਲਾਂ ਗੱਠਜੋੜ ਦੀ ਵਕਾਲਤ ਕੀਤੀ ਹੈ। ਇਸ ਦੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਾਰਟੀ ਨੂੰ ਰਾਜ ਦੀਆਂ ਸਾਰੀਆਂ 117 ਸੀਟਾਂ ਦੇ ਉੱਤੇ ਚੋਣ ਲੜਨ ਦੀ ਤਿਆਰੀ ਕਰਨ ਦੇ ਲਈ ਵੀ ਕਿਹਾ ਹੈ। ਅਗਲੀ ਖਬਰ ਵੱਲ ਵਧੀਏ ਤੇ ਪੰਜਾਬ ਦੇ ਵਿੱਚ ਵੀ ਦਿੱਲੀ ਵਾਂਗ ਹਾਰੇਗੀ ਆਪ। ਸੰਬਿਤ ਪਾਤਰਾ ਜਿਹੜੇ ਨੇ ਰਿਮੋਟ ਕੰਟਰੋਲ ਜ਼ਰੀਏ ਜਿਹੜਾ ਪੰਜਾਬ ਨੂੰ ਚਲਾ ਰਹੇ ਨੇ ਅਰਵਿੰਦ ਕੇਜਰੀਵਾਲ, ਭਾਜਪਾ ਆਗੂ ਦਾ ਜਿਹੜਾ ਇਹ ਦਾਅਵਾ ਹੈ। ਮੋਦੀ ਸਰਕਾਰ ਦੇ 12 ਸਾਲਾਂ ਦੀਆਂ ਪ੍ਰਾਪਤੀਆਂ ਉਹਨਾਂ ਨੇ ਗਿਣਾਈਆਂ ਨੇ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਤੇ ਜਗਨਨਾਥ ਪੁਰੀ ਤੋਂ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦਾ ਰਿਮੋਟ ਕੰਟਰੋਲ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿੱਚ ਹੈ, ਮੁੱਖ ਮੰਤਰੀ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਵਿੱਚ ਵੀ ਆਪ ਦੀ ਜਿਹੜੀ ਹੈ ਸਥਿਤੀ ਕਮਜ਼ੋਰ ਹੋ ਰਹੀ ਹੈ। 2027 ਦੀਆਂ ਚੋਣਾਂ ਦੇ ਵਿੱਚ ਲੋਕ ਭਾਜਪਾ ਨੂੰ ਜਿਹੜਾ ਮੌਕਾ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਵਾਇਰਲ ਵੀਡੀਓ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਦੇ ਵਿੱਚ ਪਾਤਰਾ ਨੇ ਇਸ ਨੂੰ ਗੰਭੀਰ ਅਤੇ ਸ਼ਰਮਨਾਕ ਮਾਮਲਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਿਹੜੀ ਹੈ ਕਰਵਾਈ ਗਈ ਜਾਂਚ ਦੇ ਵਿੱਚ ਵੀਡੀਓ ਨੂੰ ਅਸਲੀ ਦੱਸਿਆ ਗਿਆ ਅਤੇ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੂਰੇ ਦੇਸ਼ ਦੇ ਵਿੱਚ ਸਨਮਾਨ ਹੈ ਅਤੇ ਉਹਨਾਂ ਨੇ ਉਹਨਾਂ ਦੇ ਨਿਰਦੇਸ਼ਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਦੇਸ਼ ਦੀ ਆਰਥਿਕ ਸਥਿਤੀ ਦੇ ਬਾਰੇ ਪਾਤਰਾ ਨੇ ਕਿਹਾ ਕਿ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਮਜ਼ਬੂਤ ਬਣੀ ਹੋਈ ਹੈ। G7 ਦੀ ਗੱਲ ਕਰਦੇ ਹਾਂ, ਮੋਦੀ ਸਾਹਿਬ ਪੂਰੀ ਮਜ਼ਬੂਤੀ ਦੇ ਨਾਲ ਆਪਣੇ ਇਟਲੀ ਵਾਲੀ ਦੇ ਨਾਲ ਪੂਰੇ ਮਤਲਬ ਕਿ ਐਨ ਖੁਸ਼ ਨੇ। ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਪੁੱਛੇ ਸਵਾਲ ਦੇ ਉੱਤੇ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਦੇ ਵਿੱਚ ਸਿੱਖ ਕੌਮ ਅਤੇ ਪੰਜਾਬ ਦੇ ਲਈ ਵਿਸ਼ੇਸ਼ ਸਤਿਕਾਰ ਹੈ ਅਤੇ ਪਰ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਹ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਭਾਵਿਤ ਗੱਠਜੋੜ ਦੇ ਬਾਰੇ ਉਹਨਾਂ ਕਿਹਾ ਕਿ ਇਸ ਸੰਬੰਧੀ ਫੈਸਲਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੀ ਕਰੇਗੀ। ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਮੰਡਲ ਪ੍ਰਧਾਨ ਰਤਨ ਧਨੇੜਾ, ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪ੍ਰਿੰਸ ਸਮੇਤ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੇ ਜਿਹੜੇ ਨੇ ਆਗੂ ਅਤੇ ਵਰਕਰ ਵੀ ਮੌਜੂਦ ਸਨ। ਸੰਬਿਤ ਪਾਤਰਾ ਉਹਨਾਂ ਮੋਦੀ ਹੁਣਾਂ ਦੇ ਜਿਹੜੇ ਗੁਣ ਗਾਏ ਨੇ ਅਤੇ ਸਰਕਾਰ ਦੇ 12 ਸਾਲੇ ਪੂਰੇ ਹੋਣ ਦੇ ਉੱਤੇ ਮੌਕੇ ਦੇ ਉੱਤੇ ਕਰਵਾਏ ਪ੍ਰੋਗਰਾਮ ਦੇ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਣਵਾਈਆਂ ਨੇ। ਉਹਨਾਂ ਕਿਹਾ ਕਿ ਉਹਨਾਂ ਦਿੱਲੀ ਵੰਦੇ ਭਾਰਤ ਰੇਲ ਸੇਵਾ, ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਜੁੜੇ ਰੇਲਵੇ ਸਟੇਸ਼ਨਾਂ ਦੇ ਆਧੁਨਿਕਰਨ, ਮੁਹਾਲੀ ਦੇ ਵਿੱਚ ਸੈਮੀ ਕੰਡਕਟਰ ਪ੍ਰੋਜੈਕਟ ਦੇ ਵਿਸਤਾਰ ਅਤੇ ਸ੍ਰੀ ਅਨੰਦਪੁਰ ਸਾਹਿਬ ਉਨਾ 4 ਮਾਰਗੀ ਸੜਕ ਪ੍ਰੋਜੈਕਟ ਵਰਗੇ ਵਿਕਾਸ ਕਾਰਜ ਦਾ ਸਿਹਰਾ ਮੋਦੀ ਸਰਕਾਰ ਨੂੰ ਜਾਂਦਾ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਕਿਸਾਨ ਸਨਮਾਨ ਨਿਧੀ, ਮੁਫਤ ਰਾਸ਼ਨ ਯੋਜਨਾ ਗਰੀਬ ਭਲਾਈ ਸਕੀਮਾਂ ਰਾਹੀਂ ਜਿਹੜਾ ਕਰੋੜਾਂ ਲੋਕਾਂ ਨੂੰ ਲਾਭ ਮਿਲਿਆ ਅਤੇ ਮੋਦੀ ਸਰਕਾਰ ਦੀਆਂ ਇਹਨਾਂ ਪ੍ਰਾਪਤੀਆਂ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਦੇ ਲਈ ਭਾਜਪਾ ਆਗੂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਦੇ ਨਾਲ ਰੂਬਰੂ ਹੋ ਰਹੇ ਨੇ। ਦੂਸਰੇ ਪਾਸੇ ਉੱਤਰਾਖੰਡ ਕਲੈਸ਼ ਹੋਇਆ, ਪਾਰਕਿੰਗ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੀ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਹੈ ਵੱਲੋਂ ਸ਼ਾਂਤੀ ਦੀ ਅਪੀਲ ਕੀਤੀ ਗਈ ਹੈ। ਕਰਨ ਪ੍ਰਯਾਗ ਦੇ ਵਿੱਚ ਪੰਜ ਪੁਲੀਆਂ ਨੇੜੇ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਸਿੱਖ ਸ਼ਰਧਾਲੂਆਂ ਦੇ ਇੱਕ ਸਮੂਹ ਅਤੇ ਸਥਾਨਕ ਲੋਕਾਂ ਵਿਚਕਾਰ ਹੋਈ ਝੜਪ ਦੇ ਵਿੱਚ ਇੱਕ ਸ਼ਰਧਾਲੂ ਸਮੇਤ ਪੰਜ ਵਿਅਕਤੀ ਜ਼ਖਮੀ ਹੋਏ ਨੇ। ਇਸ ਘਟਨਾ ਸੰਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋਈ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਸਥਾਨਕ ਲੋਕਾਂ ਨੇ ਬਦਰੀਨਾਥ ਨੈਸ਼ਨਲ ਹਾਈਵੇ NH 07 ਨੂੰ 4 ਘੰਟਿਆਂ ਤੱਕ ਜਾਮ ਰੱਖਿਆ ਅਤੇ ਜਿਸ ਤੋਂ ਬਾਅਦ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਖਲ ਦੇ ਕੇ ਜਿਹੜਾ ਸਥਿਤੀ ਨੂੰ ਸ਼ਾਂਤ ਕੀਤਾ ਹੈ। ਦੂਸਰੇ ਪਾਸੇ ਆਪਣੇ ਜਿਹੜੇ ਨੇ ਉਧਵ ਠਾਕਰੇ, ਸ਼ਿਵ ਸੈਨਾ ਮਹਾਰਾਸ਼ਟਰ ਦੀ ਗੱਲ ਕਰੀਏ, ਉਧਵ ਠਾਕਰੇ ਜਿਹੜੇ ਨੇ ਉਹਨਾਂ ਦੀ ਪਾਰਟੀ ਦੇ ਵਿੱਚ ਬਗਾਵਤ ਹੋ ਗਈ ਹੈ। 9 ਦੇ ਵਿੱਚੋਂ 6 ਸੰਸਦ ਮੈਂਬਰਾਂ ਨੇ ਕਿਨਾਰਾ ਕੀਤਾ ਅਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਬਾਗੀਆਂ ਨੂੰ ਗਾਲਾਂ ਵੀ ਕੱਢੀਆਂ ਨੇ। ਸੰਸਦ ਮੈਂਬਰਾਂ ਨੂੰ 50-50 ਕਰੋੜ ਦਾ ਜਿਹੜਾ ਆਫਰ ਅਤੇ ਅਫਰਾ ਦੇਣੇ ਨੇ, ਵੈਸੇ ਇਸ ਇੰਨਾ ਪੈਸਾ ਦੇ ਕੇ ਚਾਰਟਰਡ ਜਹਾਜ਼ਾਂ ਰਾਹੀਂ ਦਿੱਲੀ ਲਿਆਉਣ ਦਾ ਵੀ ਦਾਅਵਾ ਕੀਤਾ ਗਿਆ। ਉਧਵ ਠਾਕਰੇ ਵੱਲੋਂ ਸੰਸਦ ਮੈਂਬਰਾਂ ਨੂੰ ਮਨਾਉਣ ਦੀ ਕੋਸ਼ਿਸ਼ ਅਤੇ 18 ਜੂਨ ਨੂੰ ਦਿੱਲੀ ਦੇ ਵਿੱਚ ਹੰਗਾਮੀ ਮੀਟਿੰਗ ਵੀ ਸੱਦ ਲਈ ਗਈ। ਮਹਾਰਾਸ਼ਟਰ ਦੇ ਵਿੱਚ ਉਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ ਨੂੰ ਇੱਕ ਹੋਰ ਬਹੁਤ ਵੱਡਾ ਝਟਕਾ ਲੱਗਿਆ, ਜਿੱਥੇ ਪਾਰਟੀ ਦੇ 9 ਦੇ ਵਿੱਚੋਂ 6 ਲੋਕ ਸਭਾ ਸੰਸਦ ਮੈਂਬਰ ਨੇ ਜਿਹੜਾ ਬਗਾਵਤ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਇਹਨਾਂ 6 ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੁੱਧਵਾਰ ਸਵੇਰੇ 9:30 ਵਜੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇੱਕ ਚਿੱਠੀ ਭੇਜੀ ਹੈ। ਦੱਸਿਆ ਜਾ ਰਿਹਾ ਕਿ ਚਿੱਠੀ ਭੇਜਣ ਵਾਲੇ ਮੈਂਬਰਾਂ ਦੇ ਵਿੱਚ ਨਾਗੇਸ਼ ਪਾਟਿਲ ਆਸ਼ਟੀਕਰ ਅਤੇ ਸੰਜੇ ਦੀਨਾ ਪਾਟਿਲ ਦੇ ਨਾਮ ਸ਼ਾਮਲ ਨੇ ਅਤੇ ਹਾਲਾਂਕਿ ਸੰਜੇ ਦੀਨਾ ਪਾਟਿਲ ਨੇ ਪਹਿਲਾਂ ਪਾਰਟੀ ਛੱਡਣ ਦੀਆਂ ਅਫਵਾਹਾਂ ਨੂੰ ਗਲਤ ਦੱਸਦੇ ਹੋਏ ਕਿਹਾ ਸੀ ਕਿ ਉਧਵ ਠਾਕਰੇ ਦੇ ਨਾਲ ਹਨ ਅਤੇ ਇਸੇ ਪਾਰਟੀ ਦੇ ਵਿੱਚ ਰਹਿਣਗੇ। ਇਸ ਬਗਾਵਤ ਤੋਂ ਬਾਅਦ ਸ਼ਿਵ ਸੈਨਾ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਨੇ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਣਾ ਗੁੱਸਾ ਜ਼ਾਹਰ ਕਰਦਿਆਂ ਬਾਗੀ ਸੰਸਦ ਮੈਂਬਰਾਂ ਨੂੰ ਸ਼ਰੇਆਮ ਗਾਲਾਂ ਕੱਢੀਆਂ। ਬਾਅਦ ਦੇ ਵਿੱਚ ਜਦੋਂ ਮੀਡੀਆ ਨੇ ਇਸ ਦੇ ਬਾਰੇ ਪੁੱਛਿਆ ਤਾਂ ਰਾਊਤ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮਰਾਠੀ ਭਾਸ਼ਾ ਦੇ ਵਿੱਚ ਅਜਿਹੇ ਸ਼ਬਦ ਆਮ ਬੋਲਚਾਲ ਦਾ ਹਿੱਸਾ ਨੇ। ਸ਼ਿਵ ਸੈਨਾ ਦੇ ਵਿੱਚ 4 ਸਾਲਾਂ ਦੇ ਅੰਦਰ ਇਹ ਦੂਜਾ ਜਿਹੜਾ ਵੱਡਾ ਪਾੜਾ ਦਿਖ ਰਿਹਾ ਹੈ। ਇਸ ਤੋਂ ਪਹਿਲਾਂ June 2022 ਦੇ ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਦੇ ਵਿੱਚ 39 ਵਿਧਾਇਕ ਪਾਰਟੀ ਤੋਂ ਵੱਖ ਹੋ ਗਏ ਸਨ, ਜਿਸ ਦੇ ਕਾਰਨ ਉਧਵ ਠਾਕਰੇ ਦੀ ਸਰਕਾਰ ਡਿੱਗ ਗਈ ਸੀ ਅਤੇ ਬਾਅਦ ਦੇ ਵਿੱਚ ਸ਼ਿੰਦੇ ਗੁੱਟ ਨੂੰ ਹੀ ਅਸਲੀ ਸ਼ਿਵ ਸੈਨਾ ਦਾ ਨਾਮ ਅਤੇ ਧਨੁਸ਼ ਬਾਣ ਦਾ ਜਿਹੜਾ ਸੀ ਚੋਣ ਨਿਸ਼ਾਨ ਮਿਲਿਆ ਸੀ। ਦੂਸਰੇ ਪਾਸੇ ਅਸੀਂ ਸਭ ਤੋਂ ਮਸ਼ਹੂਰ ਜੋੜੀ ਹਾਂ G7 ਸੰਮੇਲਨ, ਮੋਦੀ ਨੂੰ ਮੈਲੋਨੀ ਨੇ ਕੀਤੀ ਹੈ ਟਿੱਪਣੀ ਅਤੇ ਮੈਡੋਲੀ ਜਿਹੜੀ ਹੋ ਗਈ ਹੈ ਮਹਿੰਗੀ, ਇੰਟਰਨੈਟ ਦੇ ਉੱਤੇ ਮੈਲੋਡੀ ਮੁੜ ਟ੍ਰੈਂਡਿੰਗ ਦੇ ਵਿੱਚ ਆ ਗਈ ਹੈ। G7 ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਵਿਚਕਾਰ ਹੋਈ ਇੱਕ ਸੰਖੇਪ ਪਰ ਖੁਸ਼ਗਵਾਰ ਗੱਲਬਾਤ ਨੇ ਸੋਸ਼ਲ ਮੀਡੀਆ ਨੂੰ ਇੱਕ ਵਾਰ ਫਿਰ ਗਰਮਾ ਦਿੱਤਾ, ਜਿਸ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੰਟਰਨੈਟ ਦੇ ਉੱਤੇ ਵਾਇਰਲ ਮੈਲੋਡੀ ਰੁਝਾਨ ਨੂੰ ਮੁੜ ਸੁਰਜੀਤ ਕਰ ਦਿੱਤਾ। ਜਿਵੇਂ ਹੀ G7 ਦੇਸ਼ਾਂ ਦੇ ਆਗੂ ਸਮੂਹਿਕ ਤਸਵੀਰ ਦੇ ਲਈ ਇਕੱਠੇ ਹੁੰਦੇ ਹੈ, ਪ੍ਰਧਾਨ ਮੰਤਰੀ ਮੋਦੀ ਅਤੇ ਮੈਲੋਨੀ ਨੇ ਨਿੱਘ ਜਿਹੜੇ ਨਾਲ ਇੱਕ ਦੂਜੇ ਦੇ ਨਾਲ ਸਵਾਗਤ ਕੀਤਾ, ਕੁਝ ਸ਼ਬਦਾਂ ਦਾ ਆਦਾਨ ਪ੍ਰਦਾਨ ਕੀਤਾ ਅਤੇ ਆਨਲਾਈਨ ਵਿਆਪਕ ਤੌਰ ਦੇ ਉੱਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਪ੍ਰਸਿੱਧੀ ਦਾ ਜ਼ਿਕਰ ਕਰਦੇ ਦਿਖਾਈ ਦਿੱਤੇ ਹੈ, ਜਿਸ ਦੇ ਉੱਤੇ ਮੈਲੋਨੀ ਨੇ ਮਜ਼ਾਕ ਦੇ ਵਿੱਚ ਕਿਹਾ ਕਿ ਹਾਂ ਅਸੀਂ ਇੰਸਟਾਗ੍ਰਾਮ ਦੇ ਉੱਤੇ ਸਭ ਤੋਂ ਮਸ਼ਹੂਰ ਜੋੜਾ ਹਾਂ। ਇਸ ਟਿੱਪਣੀ ਨੇ ਤੁਰੰਤ ਮੈਲੋਡੀ ਦੇ ਕਰੇਜ਼ ਨੂੰ ਮੁੜ ਪਖਾ ਦਿੱਤਾ, ਜੋ ਕਿ ਮੋਦੀ ਅਤੇ ਮੈਲੋਨੀ ਦੇ ਨਾਮ ਨੂੰ ਮਿਲਾ ਕੇ ਬਣਿਆ ਇੱਕ ਖੇਡਿਆ ਮੇਲਿਆ ਸ਼ਬਦ ਹੈ, ਜਿਸ ਨੂੰ 2023 ਦੇ ਵਿੱਚ ਉਹਨਾਂ ਦੀਆਂ ਪਹਿਲੀਆਂ ਹਾਈ ਪ੍ਰੋਫਾਈਲ ਮੁਲਾਕਾਤਾਂ ਤੋਂ ਬਾਅਦ ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਦੁਆਰਾ ਘੜਿਆ ਗਿਆ ਸੀ। ਦੂਸਰੇ ਪਾਸੇ ਜਿਹੜਾ ਟਰੰਪ ਸਾਹਿਬ ਵੀ ਟਿੱਚਰਾਂ ਕਰਦੇ ਨਜ਼ਰ ਆਏ ਨੇ, ਕਹਿੰਦੇ ਕਿ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਹੈ। G7 ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਬੈਠਦੇ ਨੇ ਕੁਰਸੀ ਦੇ ਉੱਤੇ ਅਤੇ ਔਰਤਾਂ ਨੂੰ ਟਿੱਚਰਾਂ ਕਰਦੇ ਨਜ਼ਰ ਆਏ ਨੇ। ਦੂਸਰੇ ਪਾਸੇ US ਇਰਾਨ ਸਮਝੌਤੇ ਦੀ ਦੋਚਿੱਤੀ ਦੇ ਵਿੱਚ ਸ਼ਰਤਾਂ ਨਾ ਮੰਨਣ ਦੇ ਉੱਤੇ ਮੁੜ ਬੰਬਾਰੀ ਕਰੇਗਾ ਟਰੰਪ, ਜਿਹੜੀ ਹੈ ਫਿਰ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਮਰੀਕਾ ਤੇ ਈਰਾਨ ਵਿਚਾਲੇ ਹੋਣ ਵਾਲੇ ਸਮਝੌਤੇ ਨੂੰ ਲੈ ਕੇ ਅਜੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਈਰਾਨ ਦੇ ਨਾਲ ਹੋਇਆ ਸਮਝੌਤਾ ਹਾਲੇ ਪੂਰੀ ਤਰ੍ਹਾਂ ਅੰਤਮ ਨਹੀਂ ਹੋਇਆ। G7 ਸੰਮੇਲਨ ਦੇ ਦੌਰਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ ਸੀਸੀ ਦੇ ਨਾਲ ਮੁਲਾਕਾਤ ਸਮੇਂ ਟਰੰਪ ਨੇ ਕਿਹਾ ਕਿ ਇਸ ਵੇਲੇ ਦੋਵੇਂ ਦੇਸ਼ਾਂ ਵਿਚਕਾਰ ਸਿਰਫ਼ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੀ ਹੈ MOU ਹੋਇਆ ਅਤੇ ਅਜੇ ਕਈ ਮਹੱਤਵਪੂਰਨ ਗੱਲਾਂ ਦੇ ਉੱਤੇ ਸਹਿਮਤੀ ਬਣਨੀ ਬਾਕੀ ਹੈ। ਟਰੰਪ ਨੇ ਜਿਹੜਾ ਈਰਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਮਰੀਕਾ ਦੁਬਾਰਾ ਫੌਜੀ ਕਾਰਵਾਈ ਕਰ ਸਕਦਾ ਹੈ ਅਤੇ ਉਹਨਾਂ ਕਿਹਾ ਕਿ ਜੇ ਉਹ ਠੀਕ ਤਰੀਕੇ ਨਾਲ ਵਿਹਾਰ ਨਹੀਂ ਕਰਨਗੇ ਤਾਂ ਅਸੀਂ ਮੁੜ ਬੰਬਾਰੀ ਕਰਾਂਗੇ। ਇੱਕ ਪਾਸੇ ਸਮਝੌਤੇ ਦੀ ਗੱਲ ਹੋ ਰਹੀ ਹੈ ਅਤੇ ਦੂਸਰੇ ਪਾਸੇ ਉਹਦੇ ਉੱਤੇ ਧੌਂਸ ਜਮਾ ਰਿਹਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਈਰਾਨ ਦੇ ਨਾਲ ਹੋਏ ਸਮਝੌਤੇ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਦੇ ਵਿੱਚ ਭਰੋਸਾ ਵਧਿਆ ਅਤੇ ਇਸ ਦੇ ਸਕਾਰਾਤਮਕ ਅਸਰ ਵੀ ਜਿਹੜਾ ਦਿਖਾਈ ਦੇ ਰਹੇ ਨੇ। ਟਰੰਪ ਦੇ ਮੁਤਾਬਕ ਦੁਨੀਆ ਦੇ ਸਭ ਤੋਂ ਅਹਿਮ ਸਮੁੰਦਰੀ ਵਪਾਰਕ ਰਸਤਿਆਂ ਦੇ ਵਿੱਚੋਂ ਇੱਕ ਹਾਰਮੁਜ਼ ਜਲਮਾਰਗ ਅਗਲੇ 1 ਜਾਂ 2 ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ ਅਤੇ ਚਰਚਾ ਇਹ ਵੀ ਹੈ ਕਿ ਭਾਈ ਪਰਮਾਣੂ ਬੰਬ ਤਾਂ ਨਹੀਂ ਬਣਾਉਣ ਦਿੱਤਾ ਪਰ ਉਹਨੇ ਜਿਹੜਾ ਆਪਣਾ ਜੋ ਅਧਿਕਾਰ ਜਮਾ ਲਿਆ ਹਾਰਮੁਜ਼ ਦੇ ਉੱਤੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਪੇ ਸਾਰੇ ਮੁਲਕਾਂ ਨੂੰ ਪੇ ਕਰਨਾ ਪਵੇਗਾ। ਸਮੁੰਦਰੀ ਰਸਤੇ ਦੇ ਉੱਤੇ ਜਹਾਜ਼ਾਂ ਦੀ ਆਵਾਜਾਈ ਹੌਲੀ ਹੌਲੀ ਮੁੜ ਆਮ ਹੋ ਰਹੀ ਹੈ ਅਤੇ ਜਿਸ ਦੇ ਨਾਲ ਵਿਸ਼ਵ ਵਪਾਰ ਅਤੇ ਤੇਲ ਸਪਲਾਈ ਨੂੰ ਵੀ ਰਾਹਤ ਮਿਲਣ ਦੀ ਉਮੀਦ ਹੈ। ਇਸ ਦੇ ਦਰਮਿਆਨ ਈਰਾਨ ਨੇ ਇਜ਼ਰਾਈਲ ਦੇ ਉੱਤੇ ਵੀ ਗੰਭੀਰ ਦੋਸ਼ ਲਗਾਏ ਨੇ। ਈਰਾਨ ਦਾ ਕਹਿਣਾ ਕਿ ਲਿਬਨਾਨ ਦੇ ਵਿੱਚ ਅਮਰੀਕਾ ਦੀ ਮਦਦ ਦੇ ਨਾਲ ਹੋਏ ਜੰਗਬੰਦੀ ਸਮਝੌਤੇ ਤੋਂ ਬਾਅਦ ਇਜ਼ਰਾਈਲ ਨੇ 84 ਵਾਰ ਇਸ ਦੀ ਉਲੰਘਣਾ ਕੀਤੀ ਹੈ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਹ ਹਮਲੇ ਜਾਰੀ ਰਹੇ ਤਾਂ ਇਸ ਦਾ ਸਖ਼ਤ ਜਵਾਬ ਵੀ ਫਿਰ ਦਿੱਤਾ ਜਾਵੇਗਾ। ਅਮਰੀਕਾ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਉੱਤੇ ਨਾਮ ਦੇ ਵਿੱਚੋਂ ਇੰਡੀਅਨ ਓਸ਼ੀਅਨ ਦਾ ਜਿਹੜਾ ਹਵਾਲਾ ਹੀ ਹਟਾ ਦਿੱਤਾ। ਅਮਰੀਕਾ ਦੇ ਰੱਖਿਆ ਵਿਭਾਗ ਨੇ ਆਪਣੀ ਸਭ ਤੋਂ ਵੱਡੀ ਫੌਜੀ ਕਮਾਂਡ ਦੇ ਨਾਮ ਦੇ ਵਿੱਚ ਬਦਲਾਅ ਦਾ ਐਲਾਨ ਕੀਤਾ ਅਤੇ ਇੰਡੀਅਨ ਓਸ਼ੀਅਨ ਹਿੰਦ ਮਹਾਂਸਾਗਰ ਦੇ ਹਵਾਲੇ ਨੂੰ ਹਟਾ ਦਿੱਤਾ। ਅਮਰੀਕੀ ਰੱਖਿਆ ਵਿਭਾਗ ਨੇ ਜਿਹੜਾ ਅੱਜ ਪੋਲੀਟੀਕਲ ਜਿਹੜਾ ਕਾਂਗਰਸ ਨੇ ਵੱਡੇ ਦੋਸ਼ ਲਾਏ ਨੇ ਇਹਦੇ ਵਿੱਚ ਸਵਾਲ ਖੜ੍ਹੇ ਕੀਤੇ ਹੈ। ਅਮਰੀਕੀ ਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ US ਇੰਡੋ ਪੈਸੇਫਿਕ ਕਮਾਂਡ ਜਿਹੜੀ ਹੈ ਅਧਿਕਾਰਤ ਤੌਰ ਦੇ ਉੱਤੇ ਆਪਣੇ ਅਸਲ ਨਾਮ US ਪੈਸੇਫਿਕ ਕਮਾਂਡ ਜਿਹੜੀ ਹੈ ਦੇ ਉੱਤੇ ਵਾਪਸ ਪਰਤ ਜਾਵੇਗੀ। ਹਾਲਾਂਕਿ ਇਸ ਦੇ ਵਿੱਚ ਕਾਰਜਾਂ ਦੀ ਪ੍ਰਕਿਰਤੀ ਜਾਂ ਜ਼ਿੰਮੇਵਾਰੀ ਦੇ ਖੇਤਰ ਦੇ ਵਿੱਚ ਕੋਈ ਬਦਲਾਅ ਨਹੀਂ ਹੈ। ਭਾਰਤ ਦੀਆਂ ਸਿਰਫ ਨਾਮ ਬਦਲਿਆ, ਬਾਕੀ ਹੋਰ ਸਾਰਾ ਕੁਝ ਉਸੇ ਤਰ੍ਹਾਂ ਬਰਕਰਾਰ ਰਹੇਗਾ। ਭਾਰਤ ਦੀਆਂ ਫੌਜੀ ਤਾਕਤਾਂ ਜਿਹੜੀਆਂ ਨੇ ਹਵਾਈ ਦੇ ਵਿੱਚ ਸਥਿਤ US ਪੈਕੋਮ ਦੇ ਨਾਲ ਨੇੜਿਓਂ ਕੰਮ ਕਰਦੀਆਂ ਅਤੇ ਕਾਰਵਾਈਆਂ ਕਰਦੀਆਂ ਹਨ। ਇਹ ਅਸਲ ਨਾਮ ਦੇ ਵੱਲ ਜਿਹੜਾ ਵਾਪਸੀ 8 ਸਾਲ ਬਾਅਦ ਹੋ ਰਹੀ ਹੈ ਜਦੋਂ 2018 ਦੇ ਵਿੱਚ US ਇੰਡੋ ਪੈਕੋਮ ਨਾਮ ਰੱਖਿਆ ਗਿਆ ਸੀ ਜੋ ਕਿ ਪੈਟਾਗਨ ਦੇ ਲਈ ਭਾਰਤ ਦੇ ਵੱਧਦੇ ਮਹੱਤਵ ਨੂੰ ਦਰਸਾਉਣ ਵਾਲਾ ਇੱਕ ਵੱਡੇ ਪੱਧਰ ਦੇ ਉੱਤੇ ਪ੍ਰਤੀਕਾਤਮਕ ਜਿਹੜਾ ਕਦਮ ਸੀ। US ਇੰਡੋ ਪੈਕੋਮ ਨਾਮ ਜਿਹੜਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ 2016 ਤੋਂ 2020 ਦਾ ਦੌਰਾਨ ਜਿਹੜਾ ਪਹਿਲੇ ਕਾਰਜਕਾਲ ਦੇ ਦੌਰਾਨ ਦਿੱਤਾ ਗਿਆ ਸੀ ਅਤੇ 2018 ਦੇ ਵਿੱਚ ਅਮਰੀਕੀ ਰੱਖਿਆ ਸਕੱਤਰ ਜੇਮਸ ਮੈਟਿਸ ਨੇ ਬਦਲਾਅ ਦਾ ਐਲਾਨ ਕਰਦੇ ਹੋਏ ਕਿਹਾ ਸੀਗਾ ਕਿ ਇਹ ਕਮਾਂਡ ਬਾਲੀਵੁੱਡ ਤੋਂ ਜਿਹੜਾ ਹਾਲੀਵੁੱਡ ਤੱਕ ਫੈਲੀ ਹੋਈ ਹੈ। US ਪੈਕੋਮ ਆਪਣੀ ਜ਼ਿੰਮੇਵਾਰੀ ਦੇ ਖੇਤਰ ਨੂੰ ਪਰਿਭਾਸ਼ਿਤ ਕਰਦਾ ਹੈ ਜੋ ਸੰਯੁਕਤ ਰਾਜ ਦੇ ਪੱਛਮੀ ਤੱਟ ਤੋਂ ਲੈ ਕੇ ਭਾਰਤ ਦੀ ਪੱਛਮੀ ਸਰਹੱਦ ਤੱਕ ਫੈਲਿਆ ਹੋਇਆ ਹੈ। US ਪੈਕੋਮ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਨਾਮ ਬਦਲਣ ਦੇ ਬਾਵਜੂਦ ਜ਼ਿੰਮੇਵਾਰੀ ਦਾ ਖੇਤਰ ਉਹੀ ਰਹੇਗਾ ਅਤੇ ਅੱਗੇ ਕਿਹਾ ਕਿ ਕਮਾਂਡ ਦਾ ਬੁਨਿਆਦੀ ਮਿਸ਼ਨ ਅਤੇ ਖੇਤਰੀ ਸਹਿਯੋਗੀਆਂ ਅਤੇ ਭਾਈਵਾਲਾਂ ਦੇ ਨਾਲ ਇੱਕ ਸੁਤੰਤਰ ਅਤੇ ਖੁੱਲ੍ਹੇ ਥੀਏਟਰ ਨੂੰ ਕਾਇਮ ਰੱਖਣ ਦੇ ਲਈ ਇਸਦੀ ਅਟਲ ਵਚਨਬੱਧਤਾ ਜਿਹੜੀ ਹੈ ਬਰਕਰਾਰ ਉਸੇ ਤਰ੍ਹਾਂ ਰਹੇਗੀ। ਲਓ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ। 17 June 2026 ਦਾ ਦਿਹਾੜਾ ਬੁੱਧਵਾਰ ਵਾਲਾ ਦਿਨ ਅਤੇ ਇੱਥੇ ਹੀ ਆਪਾਂ ਫਿਰ ਖਬਰਾਂ ਦੇ ਉੱਤੋਂ ਵੀ ਸਮਾਪਤੀ ਲੈਂਦੇ ਹਾਂ ਅਤੇ ਆਖਰ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਜਿਹੜੇ ਨਵੇਂ ਕਮੈਂਟ ਆਏ ਨੇ ਉਹਨਾਂ ਦਾ ਸਵਾਗਤ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਮਨਦੀਪ ਜੱਸੀ ਬਾਈ ਜੀ ਬੜੇ ਲੇਟ ਜੁੜੇ ਨੇ ਅਤੇ ਉਹਨਾਂ ਦੀ ਗੱਲਬਾਤ ਲਿਖਦੇ ਨੇ ਉਹ ਬਾਈ ਜੀ। ਰਾਜਨ ਜੀ, ਹੁਣ ਮੁਕੱਦਰ ਸਿਆਹ ਨੇ ਸੁਣਾ ਦੇਣਾ ਕਿ ਮੈਂ ਕਦੇ ਕਦੇ ਪਾ ਲੈਣਾ ਉਹਦੇ ਹੱਥ ਦਾ ਸਵੈਟਰ ਬੁਣਿਆ, ਕਿਆ ਬਾਤ ਹੈ ਜੀ। ਅਤੇ ਸ਼ਰਾਰਤੀ ਅੰਸਰ ਜੀ, ਗੁੱਡ ਨਾਈਟ ਜਨਾਬ ਜੀ, ਉਹ ਬਹੁਤ ਬਹੁਤ ਸ਼ੁਕਰੀਆ ਜੱਸੀ ਬਾਈ ਜੀ ਅਤੇ ਹਾਜ਼ਰੀ ਭਰਨ ਦੇ ਲਈ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਅਤੇ ਸਮਾਂ ਵੀ ਕਾਫੀ ਹੋ ਗਿਆ, 2.5 ਘੰਟੇ ਹੋ ਗਏ ਆਪਾਂ ਨੂੰ ਲੱਗਿਆ ਨੂੰ ਅਤੇ ਕਾਫੀ ਦਿਲਚਸਪੀ ਵਾਲਾ ਅੱਜ ਜਿਹੜਾ ਵਿਸ਼ਾ ਸੀ ਆਪਣਾ ਪਹਿਲਾਂ ਜਿਸ ਦੀ ਆਪਾਂ ਗੱਲਬਾਤ ਕੀਤੀ ਹੈ। ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਅਤੇ ਤੁਹਾਡੇ ਨਾਲ ਰਲ ਮਿਲ ਕੇ ਦਾਨ ਪੁੰਨ ਦੇ ਉੱਤੇ। ਅਤੇ ਲਓ ਫਿਰ ਇੱਥੇ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਅਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਅਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਹੁਣ ਤੋਂ ਤਕਰੀਬਨ ਕੁਝ ਹੀ ਸਮਾਂ ਬਾਅਦ ਜਿਹੜਾ ਮੈਚ ਸ਼ੁਰੂ ਹੋਣਾ ਹੈ ਦੋਸਤੋ, ਆਪਣਾ ਫੀਫਾ ਵਰਲਡ ਕੱਪ ਦੇ ਵਿੱਚ ਜਿਹੜਾ ਮੈਚ ਚੱਲਣਾ ਹੈ ਅੱਜ, ਇਰਾਕ ਵਰਸਿਸ ਨਾਰਵੇ ਦਾ, ਜਿਹੜਾ 12:30 ਦਿਖਾਇਆ ਜਾਣਾ ਹੈ ਅਤੇ ਉਹ ਮੈਚ ਵੀ ਦੇਖਣ ਯੋਗ ਹੋਵੇਗਾ। ਦੇਖਦੇ ਹਾਂ ਇਹਦੇ ਵਿੱਚ ਕੀ ਕੁਝ ਬਣਦਾ ਅੱਗੇ ਜਾ ਕੇ। ਅਤੇ ਲਓ ਫਿਰ ਮੈਨੂੰ ਦਿਓ ਆਗਿਆ ਅਤੇ ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਚੰਗਾ ਲੱਗਿਆ ਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਅਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆਂ। ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ, ਮਾਫ਼ੀ ਚਾਹਾਂਗਾ। ਅਤੇ ਸਾਰੇ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਦਿਲੋਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸੁਣਿਆ, ਲਾਈਕ ਕੀਤਾ, ਸ਼ੇਅਰ ਕੀਤਾ ਅਤੇ ਨਾਲ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਲਓ ਜੀ, ਛੱਲਾ ਕੀ ਕਹਿੰਦਾ ਹੈ ਹਦੀਕਾ ਕਿਆਨੀ ਹੁਣਾਂ ਦੀ ਆਵਾਜ਼ ਦੇ ਵਿੱਚ, ਅਤੇ ਉਹਨੂੰ ਸੁਣਦੇ ਹਾਂ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ। ਅਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਰੀ ਤਨਿੱਗੀ। ਇਸ ਦੇ ਨਾਲ ਹੀ ਹੈ ਦੋਸਤੋ, ਸਤਿ ਸ਼੍ਰੀ ਅਕਾਲ ਜੀ।

0: ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਪੰਜਾਬੀ ਦੇ ਬਹੁਤ ਵਧੀਆ ਗੀਤਕਾਰ ਨੇ, ਜਿਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੋਇਆ ਹੈ। ਉਹ ਆਪਣੀ ਜਿਹੜੀ ਆ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਰਚਨਾ ਲੈ ਕੇ ਅੱਜ ਦੇ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ। ਅਤੇ ਇਸ ਰਚਨਾ ਦੇ ਵਿੱਚ ਜਿੱਥੇ ਉਹ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਲਿਆ ਰਹੇ ਨੇ, ਉੱਥੇ ਦਿੱਲੀ ਦੀ ਜਿਹੜੀ ਮੋਦੀ ਦੀ ਹਕੂਮਤ ਹੈ, ਦਿੱਲੀ ਦੀ ਜਿਹੜੀ ਕੇਂਦਰੀ ਸਰਕਾਰ ਹੈ, ਉਸ ਨੂੰ ਜਿਹੜੀ ਹੈ ਚੇਤਾਵਨੀ ਵੀ ਦੇ ਰਹੇ ਨੇ ਕਿ ਉਹ ਕਿਸਾਨ ਘੋਲ ਦੇ ਜਿਹੜੇ ਨਾਲ ਕੋਈ ਵੀ ਦਗਾ ਨਾ ਕਮਾਉਣ ਅਤੇ ਕਿਸਾਨ ਘੋਲ ਨੂੰ ਜਿਹੜਾ ਆ ਉਸ ਦੀਆਂ ਮੰਗਾਂ ਨੂੰ ਮੰਨਣ। ਅਤੇ ਆਸ ਕਰਦੇ ਹਾਂ ਕਿ ਹਰਦੀਪ ਦੀਪ ਜੀ ਦੀ ਰਚਨਾ ਨੂੰ ਤੁਸੀਂ ਪਸੰਦ ਕਰੋਗੇ। ਅਤੇ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਤੁਹਾਡੇ ਸਨਮੁਖ ਪੇਸ਼ ਹੋ ਰਹੇ ਨੇ ਹਰਦੀਪ ਦੀਪ ਜੀ। ਹਰਦੀਪ ਦੀਪ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਅੱਜ ਦੇ ਕਵੀ ਦਰਬਾਰ 'ਚ ਦੁਆਬਾ ਰੇਡੀਓ 'ਤੇ ਕਿਸਾਨ ਵੀਰਾਂ ਦੀ ਹਮਦਰਦੀ ਲਈ ਔਰ ਦਿੱਲੀ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੀ ਹੋਈ ਰਚਨਾ ਪੇਸ਼ ਕਰ ਰਿਹਾ। ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਦਿੱਲੀ ਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਇਹ ਤਾਂ ਗੈਰਾਂ ਲਈ ਮਰਦੇ ਰਹੇ ਨੇ, ਤੂੰ ਵੇਖੀ ਆਪਣਿਆਂ ਲਈ ਵੀ ਹੱਸ ਕੇ ਮਰ ਜਾਣਗੇ। ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ, ਵੇਖੀ ਆਪਣਿਆਂ ਲਈ ਹੱਸ ਹੱਸ ਕੇ ਮਰ ਜਾਣਗੇ। ਪੋਹ ਦੇ ਮਹੀਨੇ ਨਾਲ ਸਾਡੀ ਸਾਂਝ ਹੈ ਪੁਰਾਣੀ, ਨਾ ਸੋਚੀ ਕਿ ਠੰਡਾਂ ਵਿੱਚ ਇਹ ਠਰ ਜਾਣਗੇ, ਸਾਡੇ ਵੱਡੇ ਵਡੇਰੇ ਠੰਡੇ ਬੁਰਜ 'ਚ ਰਹੇ ਨੇ, ਇਹ ਤਾਂ ਪੋਹ 'ਚ ਅੱਤ ਦੀਆਂ ਠੰਡਾਂ ਨੂੰ ਵੀ ਆਪਣੇ ਵੱਲ ਕਰ ਜਾਣਗੇ। ਸਾਡੇ ਵੱਡੇ ਵਡੇਰੇ ਤਾਂ ਠੰਡੇ ਬੁਰਜ 'ਚ ਰਹੇ ਨੇ, ਇਹ ਪੋਹ ਦੀ ਅੱਤ ਦੀ ਠੰਡ ਨੂੰ ਆਪਣੇ ਵੱਲ ਕਰ ਜਾਣਗੇ। ਤੂੰ ਤਾਂ ਜ਼ੁਲਮ ਪਹਿਲਾਂ ਵੀ ਬਥੇਰੇ ਨੇ ਕੀਤੇ, ਦਿੱਲੀਏ ਤੂੰ ਤਾਂ ਜ਼ੁਲਮ ਸਾਡੇ 'ਤੇ ਪਹਿਲਾਂ ਹੀ ਬਥੇਰੇ ਨੇ ਕੀਤੇ, ਹਰ ਵਾਰ ਨਾ ਸੋਚੀ ਕਿ ਇਹ ਜਰ ਜਾਣਗੇ, ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਦਿੱਲੀਏ ਇਹ ਸ਼ਹੀਦਾਂ ਦੀ ਔਲਾਦ ਨੇ ਪੰਜਾਬੀ, ਹੁਣ ਵੀ ਵੇਖੀ ਮਿਸਾਲ ਪੈਦਾ ਕਰ ਜਾਣਗੇ। ਸਾਡੇ ਵੱਡੇ ਵਡੇਰੇ ਹੱਸ ਕੇ ਫਾਂਸੀਆਂ 'ਤੇ ਚੜ੍ਹੇ ਨੇ, ਇਹ ਵੀ ਲੋਕਾਂ ਲਈ ਸੂਲੀ ਚੜ੍ਹ ਜਾਣਗੇ। ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹਨਾਂ ਕਿਸਾਨਾਂ ਨੂੰ ਗੁਰੂ ਦਾ ਖਾਲਸਾ ਕਹਿੰਦੇ ਨੇ, ਇਹ ਜ਼ੁਲਮਾਂ ਦੇ ਮੂਹਰੇ ਵੇਖੀ ਅੜ ਜਾਣਗੇ, ਇਹ ਦਿੱਲੀ ਜਾਂ ਮੇਲਾ ਵੇਖਣ ਨਹੀਂ ਆਏ, ਦਿੱਲੀਏ ਇਹ ਦਿੱਲੀ ਜਾਂ ਕੋਈ ਮੇਲਾ ਵੇਖਣ ਨਹੀਂ ਆਏ, ਨਾ ਸੋਚੀ ਕਿ ਖਾਲੀ ਮੁੜ ਘਰ ਜਾਣਗੇ, ਤੈਨੂੰ ਦਿੱਲੀਏ ਬਹੁਤ ਵਾਰੀ ਹੈ ਜਿੱਤਿਆ, ਇਸ ਵਾਰ ਵੀ ਤੈਨੂੰ ਇਹ ਘਰ ਸਰ ਜਾਣਗੇ, ਪੁੱਤ ਕਿਸਾਨਾਂ ਦੇ ਸਰਹੱਦਾਂ 'ਤੇ ਨੇ ਮਰਦੇ, ਵੇਖੀ ਦਿੱਲੀਏ ਤੈਨੂੰ ਵੀ ਕਲੰਕੀ ਕਰ ਜਾਣਗੇ, ਦਿੱਲੀਏ ਨਾ ਸੋਚੀ ਕਿ ਪੰਜਾਬੀ ਡਰ ਜਾਣਗੇ, ਇਹ ਡਰਦੇ ਨਹੀਂ, ਇਹ ਡਰਨਾ ਜਾਣਦੇ ਨਹੀਂ, ਇਹ ਹੱਸ ਹੱਸ ਕੇ ਮਰ ਜਾਣਗੇ, ਇਹ ਮਿੱਟੀ 'ਚ ਮਿੱਟੀ ਹੋਣਾ ਜਾਣਦੇ ਨੇ, ਨਾ ਸੋਚੀ ਕਿ ਠੰਡਾਂ 'ਚ ਠਰ ਜਾਣਗੇ, ਅਸੀਂ ਬੜੇ ਆਸਾਨ ਕੀਤੇ ਨੇ ਹੋਏ ਨੇ ਦਿੱਲੀਏ, ਦਿੱਲੀਏ ਅਸੀਂ ਤੇਰੇ 'ਤੇ ਬੜੇ ਆਸਾਨ ਕੀਤੇ ਹੋਏ ਨੇ, ਵੇਖੀ ਇੱਕ ਹੋਰ ਅਹਿਸਾਨ ਇਹ ਕਰ ਜਾਣਗੇ, ਜਬਰ ਦੀ ਮੰਡੀ 'ਤੇ ਨਹੀਂ ਕਿਸੇ ਦੀਪ ਰੱਖਣਾ, ਪਰ ਐਤਕੀ ਕਿਸਾਨ ਦੀਪ ਇਹ ਧਰ ਜਾਣਗੇ, ਨਾ ਸੋਚੀ ਦਿੱਲੀਏ ਕਿ ਪੰਜਾਬੀ ਡਰ ਜਾਣਗੇ, ਕਮਲੀਏ ਇਹ ਡਰਨਾ ਨਹੀਂ ਜਾਣਦੇ,

ਦੇ ਵਿੱਚ ਤੁਸੀਂ ਵੱਖ ਵੱਖ ਸ਼ਾਇਰ ਦੋਸਤਾਂ ਤੋਂ ਉਹਨਾਂ ਦੇ ਜਿਹੜੇ ਆ ਮਨੋਭਾਵ ਸੁਣੇ ਨੇ, ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਕਿਸਾਨ ਕੋਲ ਦੀ ਮਹੱਤਤਾ ਨੂੰ ਸਮਝਦੇ ਹੋਏ ਜਿਹੜਾ ਕਿਸਾਨ ਕੋਲ ਦੀ ਹਮਾਇਤ ਕਰੋਗੇ। ਤੇ ਇਹ ਕੱਲੀ ਜਿਹੜੀ ਆ ਕਿਸਾਨ ਕੋਲ ਦੀ ਹਮਾਇਤ ਨਹੀਂ, ਇਹ ਅਸਲ ਵਿੱਚ ਕਿਸਾਨ ਕੋਲ ਜਿਹੜਾ ਇਸ ਵੇਲੇ ਲੋਕ ਕੋਲ ਬਣ ਚੁੱਕਾ ਹੈ, ਤੇ ਉਸ ਦੀ ਹਮਾਇਤ ਹੈ। ਤੇ ਕਹਿ ਲਈਏ ਕਿ ਮਜ਼ਲੂਮਾਂ ਦੀ ਤੇ ਜਿਹੜੀ ਆ ਜ਼ਾਲਮਾਂ ਦੀ ਇਸ ਵੇਲੇ ਟੱਕਰ ਹੈ, ਇਸ ਟੱਕਰ ਦੇ ਵਿੱਚੋਂ ਜਿਹੜੇ ਆ ਮਜ਼ਲੂਮ ਜਿਹੜੇ ਆ ਉਹ ਜੇਤੂ ਹੋ ਕੇ ਨਿਕਲਣ। ਇਸੇ ਆਸ ਦੇ ਨਾਲ ਅਸੀਂ ਅੱਜ ਦਾ ਇਹ ਕਵੀ ਦਰਬਾਰ ਜਿਹੜਾ ਸਮਾਪਤ ਕਰਨ ਜਾ ਰਹੇ ਹਾਂ। ਆਦਾਬ, ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాప రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ. ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ. ਹੁਣੇ ਤੁਸੀਂ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਸੁਣ ਕੇ ਹਟੇ ਹੋ. ਹੁਣ ਤੁਹਾਡੇ ਲਈ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਲੈ ਕੇ ਹਾਜ਼ਰ ਹੋ ਰਹੇ ਹਾਂ. ਜਿਵੇਂ ਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ, ਜਾਂ ਉਹਨਾਂ ਗੀਤਕਾਰਾਂ ਨੂੰ ਜਿਹੜੇ ਗਾ ਕੇ ਆਪਣੇ ਗੀਤ ਪੇਸ਼ ਕਰਦੇ ਨੇ, ਅਤੇ ਜਾਂ ਅਸੀਂ ਉਹਨਾਂ ਸੰਗੀਤਕਾਰਾਂ ਨੂੰ ਅਤੇ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿਸੇ ਹੋਰ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਵੀ ਸੁਰਬੱਧ ਕਰਕੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ. ਅੱਜ ਦਾ ਜਿਹੜਾ ਸਾਡਾ ਇਹ ਪ੍ਰੋਗਰਾਮ ਹੈ, ਇਸ ਦਾ ਆਗਾਜ਼ ਕਰਨ ਲਈ ਅਸੀਂ ਪਟਿਆਲਾ ਤੋਂ ਸਾਡੀ ਸ਼ਾਇਰ ਅਤੇ ਗਾਇਕ ਦੋਸਤ ਨਿਰਮਲਾ ਗਰਗ ਜੀ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ. ਨਿਰਮਲਾ ਗਰਗ ਜੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ. ਨਿਰਮਲਾ ਗਰਗ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ.
2: ਮੱਖਮ

ਮਖਮਲ ਛੱਡ ਕੇ ਕੰਢਿਆਂ ਤੇ ਸੌਣਾ ਬੜਾ ਹੀ ਔਖਾ ਏ, ਸਰਬੰਸ ਵਾਰ ਕੇ ਧਰਮ ਨਿਭਾਉਣਾ।

0: ਵਾਹਿਗੁਰੂ ਜੀ।
1: ਗੁਰੂ ਜੀ ਨੇ ਜਿਹੜੀ ਰਚਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਸ ਰਚਨਾ ਦੇ ਵਿੱਚ ਉਹਨਾਂ ਨੇ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸਿਰੜ, ਉਹਨਾਂ ਦੇ ਤਿਆਗ ਦਾ ਜਿਹੜਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਸਾਡੇ ਸ਼ਾਇਰ ਦੋਸਤ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਉਹ ਵੀ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ ਸਾਡੀ ਗਾਉਂਦੀ ਸ਼ਾਮ ਦੇ ਇੱਕ ਕਹਿ ਲਈਏ ਸਿਤਾਰੇ ਨੇ। ਅਸੀਂ ਉਹਨਾਂ ਨੂੰ ਦੁਆਬਾ ਰੇਡੀਓ ਦੀ ਇਸ ਗਾਉਂਦੀ ਮਹਿਫਲ ਦੇ ਵਿੱਚ, ਗਾਉਂਦੀ ਸ਼ਾਮ ਦੇ ਵਿੱਚ ਜੀ ਆਇਆਂ ਕਹਿਣ ਦੀ ਖੁਸ਼ੀ ਮਹਿਸੂਸ ਕਰਦੇ ਹਾਂ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਆਓ ਅਤੇ ਸਾਡੇ ਸਰੋਤਿਆਂ ਦੇ ਨਾਲ ਆਪਣੇ ਮੁਖਾਰਬਿੰਦ ਤੋਂ, ਆਪਣੀ ਸੁਰੀਲੀ ਆਵਾਜ਼ ਤੋਂ ਜਿਹੜੀ ਆ ਰਚਨਾ ਪੇਸ਼ ਕਰੋ। ਕੁਲਵੰਤ ਸਿੰਘ ਸਹਿਦੋਕੀ ਜੀ,
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਕਵਿਤਾ, ਜਿਸ ਨੂੰ ਲਿਖਿਆ ਗੁਰਜੀਤ ਅਜਨਾਲਾ ਭੈਣ ਜੀ ਨੇ, ਪੇਸ਼ ਹੈ ਜੀ। ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਬਾਜਾਂ ਵਾਲੇ ਦੇ ਹਾਂ ਫਰਜੰਦ ਵੀਰਿਆ, ਦਾਦੀ ਸਾਨੂੰ ਆਖੇ ਚੰਦ ਚੰਦ ਵੀਰਿਆ, ਅੱਖੀਆਂ ਤੋਂ ਅਸਾਂ ਨਾ ਬਹਾਉਣਾ ਨੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਨਿੱਕਾ ਭਾਵੇਂ ਮੈਂ ਹਾਂ ਨਾ ਕਦੇ ਵੀ ਡਰਨਾ, ਸੂਬੇ ਦੀ ਕਚਹਿਰੀ ਵਿੱਚ ਪੈਰ ਧਰਨਾ, ਵੇਖੀ ਸੂਬਾ ਬੈਠਾ ਕੋਸੂ ਤੱਕ ਅਧੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਉਹ ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਜਾਣਦਾ ਨੀ ਸੂਬਾ ਸਾਡੀਆਂ ਦਲੇਰੀਆਂ, ਤਾਂ ਹੀ ਬੈਠਾ ਕਰੀ ਜਾਵੇ ਹੇਰਾ ਫੇਰੀਆਂ, ਹੋਮੇ ਜਾਲ ਉਹਦਾ ਟੁੱਟਣਾ ਅਖੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਲਾਲਚ ਡਰਾਵੇ ਦੇ ਝਕਾਉਣਾ ਲੋਚਦਾ, ਬੱਚੇ ਅਣਜਾਣ ਹਾਂ ਉਹ ਇਹੋ ਸੋਚਦਾ, ਮਾਰਦੇ ਹਾਂ ਲੱਤ ਸੂਬੇ ਦੀ ਜਗੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਹੋ ਵੀਰਾਂ ਤਾਂ ਹੀ ਮਿਲਣੇ ਨੂੰ ਚਿੱਤ ਕਰਦਾ, ਅਜੀਤ ਤੇ ਜੁਝਾਰ ਬਿਨਾ ਨਹੀਂ ਉਹ ਸਰਦਾ, ਚੇਤੇ ਕਰਾਂ ਪਿਤਾ ਜੀ ਦੀ ਸ਼ਮਸ਼ੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਉਹ ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਦਾਦੀ ਮਾਂ ਨੇ ਦਿੱਤੀ ਆਖਰੀ ਇਹ ਸਿੱਖਿਆ, ਮੰਗਣੀ ਨਾ ਕਦੇ ਰਹਿਮ ਵਾਲੀ ਭਿੱਖਿਆ, ਡਾਢੇ ਦੁੱਖ ਦੇਵੇ ਭਾਵੇਂ ਉਹ ਸਰੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ। ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਛੋਟਾ ਭਾਵੇਂ ਮੈਂ ਹਾਂ ਤੈਥੋਂ ਪਹਿਲਾਂ ਜਾਵਾਂਗਾ, ਮੌਤ ਚੰਦਰੀ ਨੂੰ ਹੱਸ ਗਲ ਲਾਵਾਂਗਾ, ਉਹ ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਮਿਲਣਾ ਹੈ ਦਾਦੇ ਤੇਗ ਧਣੀ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ, ਫਤਿਹ ਸਿੰਘ ਆਖੇ ਜੋਰਾ ਵਰ ਵੀਰ ਨੂੰ।
1: ਕੁਲਵੰਤ ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿੱਚ ਵਸਦੀ ਸ਼ਾਇਰਾ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਜਿਹੜੀ ਆ ਚਮਨ ਲਾਲ ਸ਼ੋਗਲ ਜੀ ਦੀ ਰਚਨਾ ਜਿਹੜੀ ਆ ਉਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਹੈ। ਕਿਰਨ ਸਿੰਗਲਾ ਜੀ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਕਿਰਨ ਸਿੰਗਲਾ ਜੀ, ਜੀ ਆਇਆਂ।
0: ਹੈਲੋ ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲੇ ਤੋਂ ਇੱਕ ਆਪਣੇ ਲਾਲਾਂ ਦੀ ਸ਼ਹੀਦੀ ਬਾਰੇ ਕਵਿਤਾ ਪੇਸ਼ ਕਰ ਰਹੀ ਹਾਂ ਜੀ। ਲਿਖੀ ਹੋਈ ਸ਼ੁਗਲ ਜੀ ਨੇ ਹੈ ਅਤੇ ਅਕਸਰ ਮੈਂ ਛੋਟੀ ਜਦੋਂ ਹੁੰਦੀ ਸੀ ਚੌਥੀ ਪੰਜਵੀਂ 'ਚ ਤਾਂ ਅਸੀਂ ਇਹ ਗੁਣਗੁਣਾਉਂਦੇ ਹੁੰਦੇ ਸੀ ਮੂੰਹ 'ਚ, ਅਤੇ ਉਹ ਮੈਂ ਤੁਹਾਨੂੰ ਸੁਣਾ ਰਹੀ ਹਾਂ ਜੀ।

0: ਧੰਨਵਾਦ ਜੀ।
1: ਕਿਰਨ ਸਿੰਗਲਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਪੰਜਾਬ ਦੇ ਰਾਜ ਕਵੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੋਦਣਾ ਦੇ ਜੰਪਲ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਰਪ੍ਰੀਤ ਸਿੰਘ ਸਫਰੀ, ਜਿਨ੍ਹਾਂ ਦਾ ਪਰਿਵਾਰ ਮਾਤਾ ਪਿਤਾ ਜੀ ਅੱਜ ਕੱਲ੍ਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ। ਹਰਪ੍ਰੀਤ ਸਫਰੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਿਕ ਏ ਅਤੇ ਉਸ ਦੇ ਹੱਥਾਂ ਦੇ ਵਿੱਚ ਜਿਹੜਾ ਆ ਬਹੁਤ ਕਹਿ ਲਈਏ ਇੰਨੀ ਸੰਗੀਤ ਏ, ਜਿਸ ਚੀਜ਼ ਨੂੰ ਵੀ ਉਹ ਛੂੰਹਦਾ ਏ ਅਤੇ ਮਤਲਬ ਜਿਹੜਾ ਆ ਉਹ ਸੰਗੀਤ ਸੰਗੀਤ ਹੋ ਜਾਂਦਾ ਏ। ਹਰਪ੍ਰੀਤ ਸਫਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤਕਰੀਬਨ ਹਰ ਵਾਰ ਆਉਂਦਾ ਰਹਿੰਦਾ ਏ ਅਤੇ ਸਾਡੀ ਮਹਿਫਲ ਨੂੰ ਸਜਾਉਂਦਾ ਰਹਿੰਦਾ ਏ ਅਤੇ ਆਸ ਕਰਦੇ ਹਾਂ ਕਿ ਹਰਪ੍ਰੀਤ ਸਫਰੀ ਜਿਵੇਂ ਉਹਨਾਂ ਦੇ ਦਾਦਾ ਜੀ ਨੇ ਸ਼ਾਇਰੀ ਦੇ ਵਿੱਚ ਨਾਂ ਚਮਕਾਇਆ ਏ, ਹਰਪ੍ਰੀਤ ਸਫਰੀ ਜਿਹੜਾ ਆ ਆਪਣੀ ਗਾਇਕੀ ਦੇ ਵਿੱਚ ਨਾਂ ਚਮਕਾਏਗਾ। ਹਰਪ੍ਰੀਤ ਸਫਰੀ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਲੱਭ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਦਸਮ ਪਿਤਾ ਦਿਆਂ ਲਾਲਾਂ ਦਾ ਅੱਜ ਖੂਨ ਨੀਹਾਂ ਵਿੱਚ ਹੋਇਆ ਹੈ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਖੂਬ ਸਾਰਾ ਮਾਣ ਦਿਓਗੇ।

0: حربي سافريتهم بعد انا ده دوست انا ده هم سفر تي انا دي دادا جي دي رچنا ما گون بڑا جلا ہے شہر پر دے شہر گردی بڑا دا گائک رینکو شاہ دیوانا رینکو شاہ دیوانا ਹਰਪ੍ਰੀਤ ਵਾਂਗ ਹੀ ਬਹੁਤ ਹੀ ਸੁਰੀਲੀ ਆਵਾਜ਼ ਦਾ ਮਾਲਕ ਹੈ ਅਤੇ ਇਸ ਦੇ ਨਾਲ ਉਸ ਦੇ ਹੱਥਾਂ ਦੇ ਵਿੱਚ ਵੀ ਸੰਗੀਤ ਹੈ, ਉਸ ਦੇ ਗਲੇ ਦੇ ਵਿੱਚ ਵੀ ਪੂਰਾ ਸੋਜ ਹੈ ਅਤੇ ਉਹ ਜਿਨ੍ਹਾਂ ਸ਼ਬਦਾਂ ਨੂੰ ਆਪਣੇ ਗਲੇ ਦੇ ਵਿੱਚ ਉਤਾਰਦਾ ਹੈ ਤਾਂ ਉੱਥੋਂ ਬਹੁਤ ਹੀ ਸੁਰੀਲੀ ਆਵਾਜ਼ ਨਿਕਲਦੀ ਹੈ, ਉਸ ਦੇ ਨਾਲ ਉਹ ਸਰੋਤਿਆਂ ਦਾ ਮਨ ਮੋਹ ਲੈਂਦਾ ਹੈ। ਰਿੰਕੂ ਸ਼ਾਹ ਦੀਵਾਨਾ ਵੀ ਇਸ ਵਾਰ ਚਰਨ ਸਿੰਘ ਸਫਰੀ ਜੀ ਦੀ ਇੱਕ ਧਾਰਮਿਕ ਪਿਆਰੀ ਇਤਿਹਾਸਿਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਇਹ ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੈਲੋ ਜੀ, ਸਤਿ ਸ੍ਰੀ ਅਕਾਲ ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ ਜਿਨ੍ਹਾਂ ਨੇ ਕਈ ਧਾਰਮਿਕ ਗੀਤ ਪੰਜਾਬ ਦੀ ਮਾਂ ਬੋਲੀ ਦੀ ਝੋਲੀ ਪਾਏ ਔਰ ਸਿੱਖੀ ਦੀ ਸੇਵਾ ਕੀਤੀ ਆਪਣੀ ਕਲਮ ਰਾਹੀਂ, ਉਹਨਾਂ ਦੀ ਇੱਕ ਰਚਨਾ ਇੱਕ ਗੀਤ ਧਾਰਮਿਕ ਆਪ ਦੀ ਨਜ਼ਰ ਕਰਨ ਲੱਗਾ ਹਾਂ।

0: ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜੱਸੋਵਾਲ ਜੀ ਨੂੰ। ਹਰਦੀਪ ਕੌਰ ਜੱਸੋਵਾਲ ਜੀ ਇੱਕ ਪਿਆਰੀ ਰਚਨਾ ਕਹਿ ਲਈਏ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜੋ ਕਿ ਉੱਤਰ ਪਹਾੜੋਂ ਆਏ ਚਰਖੇ ਦੀ ਕੂਕ ਸੁਣ ਕੇ। ਹਰਦੀਪ ਜੱਸੋਵਾਲ ਜੀ ਸਾਡੇ ਕਵੀ ਦਰਬਾਰ ਦੇ ਵਿੱਚ ਕਵਿਤਾਵਾਂ ਸੁਣਾਉਂਦੇ ਹੁੰਦੇ ਸੀ, ਇਸ ਵਾਰ ਉਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਅਤੇ ਉਹ ਵੀ ਗਾ ਕੇ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਾਉਣ ਆ ਰਹੇ ਨੇ। ਹਰਦੀਪ ਕੌਰ ਜੱਸੋਵਾਲ ਜੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਉੱਤਰ ਪਹਾੜੋ ਆਇਆ ਜੋ ਕਿ ਉੱਤਰ ਪਹਾੜੋ ਆਇਆ ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ ਜੋ ਕਿ ਉੱਤਰ ਪਹਾੜੋ ਆਇਆ, ਜੋ ਕਿ ਉੱਤਰ ਪਹਾੜੋ ਆਇਆ ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ। ਉੱਥੇ ਲੈ ਚੱਲ ਚਰਖਾ ਮੇਰਾ, ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਉਹ ਜਿੱਥੇ ਤੇਰੇ ਹੱਲ ਵਗਦੇ, ਜੋਗੀ ਉੱਤਰ ਪਹਾੜੋ ਆਇਆ, ਜੋਗੀ ਉੱਤਰ ਪਹਾੜੋ ਆਇਆ ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ, ਵਿਚਰ ਖੇ ਦੀ ਕੂਕ ਸੁਣ ਕੇ। ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ, ਮੇਰੀ ਲੌਂਗ ਦਾ ਪਿਆਲੀ ਸ਼ਿਕਾਰਾ, ਨਿਹਾਲੀਆਂ ਨੇ ਹਲ ਡੱਕ ਲੇ, ਨਿਹਾਲੀਆਂ ਨੇ ਹਲ ਡੱਕ ਲੇ, ਨਿਹਾਲੀਆਂ ਨੇ ਹਲ

0: ਵਿਚਰ ਕੇ ਦੀ ਕੁੱਕ ਸੁਣ ਕੇ, ਵਿਚਰ ਕੇ ਦੀ ਕੁੱਕ ਸੁਣ ਕੇ, ਵਿਚਰ ਕੇ ਦੀ ਕੁੱਕ ਸੁਣ ਕੇ। ਧੰਨਵਾਦ।
1: ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਅਗਲੇ ਜੋ ਗੀਤਕਾਰ, ਸੰਗੀਤਕਾਰ ਅਤੇ ਗਾਇਕ ਹਾਜ਼ਰ ਹੋ ਰਹੇ ਨੇ ਉਹ ਹਨ ਜਰਮਨ ਵੱਸਦੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿੱਥੇ ਵਧੀਆ ਲਿਖਦੇ ਨੇ, ਵਧੀਆ ਗਾਉਂਦੇ ਨੇ, ਉੱਥੇ ਉਹ ਵਧੀਆ ਪੜ੍ਹਦੇ ਵੀ ਨੇ, ਅਤੇ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਵਧੀਆ ਲੱਗਦੀਆਂ ਨੇ ਉਹ ਉਹਨਾਂ ਨੂੰ ਸੁਰਬੱਧ ਕਰਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਦੀ ਖੁਸ਼ੀ ਵੀ ਪ੍ਰਾਪਤ ਕਰਦੇ ਰਹਿੰਦੇ ਨੇ। ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪੰਜਾਬੀ ਦੀ ਕਹਾਣੀਕਾਰਾ, ਪੰਜਾਬੀ ਦੀ ਸ਼ਾਇਰਾ ਰਣਜੀਤ ਕੌਰ ਸਾਵੀ, ਜਿਹੜੇ ਕਿ ਮਲੇਰਕੋਟਲਾ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀ ਰਚਨਾ ਤੇਰੀਆਂ ਤੋਂ ਹੀ ਜਾਣੇ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ। ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

ਪਲਮਲ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਅਗਲੀ ਗਾਇਕਾ ਹਾਜ਼ਰ ਹੋ ਰਹੀ ਹੈ, ਜਿਹੜੀ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋ ਨਾਲ ਸੰਬੰਧ ਰੱਖਦੀ ਹੈ। ਇੱਥੋਂ ਦੀ ਜੰਪ ਵਾਲੇ ਪਰ ਕਬੀਲਦਾਰੀ ਦੇ ਕਹਿ ਲਈਏ ਜਾਂ ਵਿਆਹਤਾ ਜੀਵਨ ਦੇ ਵਿੱਚ ਉਸ ਦਾ ਜਿਹੜਾ ਸੰਬੰਧ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਸਰਹੰਦ ਦੇ ਨਾਲ ਪਿਆ, ਅਤੇ ਉਸ ਦੀ ਅਸਲ ਵਿੱਚ ਜਿਹੜੀ ਮਾਸਟਰੀ ਹੈ ਉਹ ਲੋਕ ਗੀਤਾਂ ਦੇ ਉੱਤੇ ਹੈ। ਪਰ ਅੱਜ ਉਹ ਸਾਡੀ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਿੰਦੀ ਦਾ ਗੀਤ ਹੈ। ਆਸ ਕਰਦੇ ਹਾਂ ਕਿ ਸਰੋਤੇ ਰੀਨਾ ਸਿੰਘ ਦੇ ਇਸ ਗੀਤ ਨੂੰ ਵੀ ਪਸੰਦ ਕਰਨਗੇ। ਬਹੁਤ ਬਹੁਤ ਸਵਾਗਤ ਹੈ ਰੀਨਾ ਸਿੰਘ।

0: ਇਨਾ ਸਿੰਘ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਹਿਉਂ ਵਿਖੇ ਵੱਸਦੇ ਗਾਇਕ ਕ੍ਰਿਸ਼ਨ ਹੀ ਉਹਨੂੰ ਸੱਦਾ ਦੇਣ ਜਾ ਰਿਹਾ। ਉਹ ਵੀ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਇਸ ਗੀਤ ਨੂੰ ਵੀ ਤੁਸੀਂ ਪਸੰਦ ਕਰੋਗੇ। ਇਹ ਮੌਜੂਦਾ ਸਮੇਂ ਨਾਲ ਜੋੜ ਕੇ ਉਹਨਾਂ ਦਾ ਗੀਤ ਹੈ। ਕ੍ਰਿਸ਼ਨ ਹਿਉਂ ਜੀ, ਤੁਸੀਂ ਗਾਉਂਦੇ ਵਧੀਆ ਹੋ ਅਤੇ ਲਗਾਤਾਰ ਜਿਹੜੀ ਆ ਹਾਜ਼ਰੀ ਜਿਹੜੀ ਆ ਉਹ ਰੇਡੀਓ ਨਾਲ ਜੁੜੇ ਰਿਹਾ ਕਰੋ ਅਤੇ ਜਲਦੀ ਜਲਦੀ ਜਿਹੜੇ ਆ ਫਿਰ ਇਹ ਸਾਡੇ ਪ੍ਰੋਗਰਾਮਾਂ ਦੇ ਵਿੱਚ ਪਾਉਂਦੇ ਰਿਹਾ ਕਰੋ। ਜਿਵੇਂ ਦਿਲ ਦੀਆਂ ਗੱਲਾਂ ਪ੍ਰੋਗਰਾਮ ਹੈ, ਫਿਰ ਤੁਸੀਂ ਜਿਹੜਾ ਗਾਉਂਦੀ ਸ਼ਾਮ ਦੇ ਵਿੱਚ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਜਿਹੜੇ ਆ ਉਹ ਗੇੜਾ ਮਾਰਦੇ ਰਿਹਾ ਕਰੋ। ਕ੍ਰਿਸ਼ਨ ਹਿਉਂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ, ਬੜੇ ਕਮਾਲੇ ਜ਼ੁਲਮ ਤੂੰ ਹੁਣ ਇੱਕ ਨਾ ਸਹਿਣਾ, ਬੱਬਰ ਸ਼ੇਰਾ ਵਾਂਗੂ ਹੁਣ ਇਹਨਾਂ ਟੁੱਟ ਕੇ ਪੈਣਾ। ਭਾਂਡਾ ਤੇਰੀ ਹੈ ਕੜਵਾਲਾ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ, ਪਤਾ ਨਹੀਂ ਜੇ ਤੈਨੂੰ ਪਰ ਇਤਿਹਾਸ ਪੁਰਾਣੇ ਨੂੰ, ਅਰਬੀ ਮੁਗਲ ਪਠਾਨ ਜਾਂ ਪੁੱਛੀ ਤੂੰ ਜਰਵਾਣੇ ਨੂੰ। ਉਲਟੇ ਵਗਦੇ ਪਾਣੀਆਂ ਦੇ ਰੁੱਖ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ, ਅਣਖਾਂ ਦੀ ਮਿੱਟੀ ਦੇ ਜਾਏ ਅਣਖੀ ਸੂਰੇ, ਕਹਿਣੀ ਕਰਨੀ ਵਾਲੇ ਇਹ ਬਚਨਾਂ ਦੇ ਪੂਰੇ। ਆਕੜ ਵਾਲੀ ਧੌਣ ਨੂੰ ਫੜ ਮਰੋੜਨ ਆਏ ਹਾਂ, ਉਹ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ। ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ, ਮਿੱਟੀ ਸਾਡੀ ਮਾਤਾ ਪਾਣੀ ਪਿਤਾ ਸਾਡਾ ਹੈ, ਅੰਨਦਾਤਾ ਜੋ ਦੇਸ਼ ਦਾ ਪਰਦਾ ਪੇਟ ਤੁਹਾਡਾ ਹੈ। ਟੁੱਟੇ ਦਿਲਾਂ ਨੂੰ ਬਾਲੀ ਰਲ ਕੇ ਜੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹੱਕਾਂ ਨੂੰ ਮਾਰੇ ਜਿੰਦਰੇ ਹੁਣ ਤੋੜਨ ਆਏ ਹਾਂ, ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ, ਹਾਂ ਜਾਗ ਹਕਮ ਸਰਕਾਰੇ ਭਾਜੀ ਮੋੜਨ ਆਏ ਹਾਂ।
0: ਬਾਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਮੈਂ ਸ਼ਾਇਰ, ਗੀਤਕਾਰ, ਸੰਗੀਤਕਾਰ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਅੱਜ ਦੇ ਇਸ ਬਹੁਤ ਘੱਟ ਸਮੇਂ ਵਾਲੇ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅਤੇ ਪ੍ਰੋਗਰਾਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਅਤੇ ਅਸੀਂ ਸਰੋਤਿਆਂ ਦੇ ਵੀ ਧੰਨਵਾਦੀ ਹਾਂ ਵੀ ਉਹਨਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਆ ਪੂਰਾ ਮਾਣਿਆ ਹੈ ਅਤੇ ਜੇ ਇਸ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ ਅਤੇ ਉਸ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਅਤੇ ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਸਾਰੇ ਸਰੋਤਿਆਂ, ਮਹਿਮਾਨਾਂ, ਗਾਇਕਾਂ ਅਤੇ ਗੀਤਕਾਰਾਂ ਨੂੰ ਇੱਕ ਵਾਰ ਫਿਰ ਅਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ, ਫਿਰ ਮਿਲਾਂਗੇ। ਤਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਤੋਂ ਸਾਡੇ ਕੰਚਨ ਜੈਨ ਜੀ, ਜਿਹੜੇ ਕਿ ਬਹੁਤ ਸੁਰੀਲੀ ਆਵਾਜ਼ ਦੇ ਨਾਲ ਗਾਉਂਦੇ ਨੇ। ਕੰਚਨ ਜੈਨ ਜੀ ਇੱਕ ਹਿੰਦੀ ਦਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹੜਾ ਕਿ ਭਾਵੇਂ ਫਿਲਮੀ ਗੀਤ ਹੈ ਪਰ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗਾਇਆ ਹੈ। ਕੰਚਨ ਜੈਨ ਜੀ, ਤੁਹਾਡਾ ਦੁਆਬਾ ਰੈਡੀ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਆਉਣ ਦੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ।

0: ದ್ವಾಪರ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ

ਗਿਆ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ

0: ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ, ਮਾਰੋ ਓਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਥੋਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਇੱਕ ਸੱਤ ਹੈ, ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ, ਬੜਾ ਹੀ ਔਖਾ ਹੁੰਦਾ ਹੈ, ਦੇਸ਼ ਤੋਂ ਕੌਮ ਤੋਂ ਸਰਬੰਸ ਵਾਰਨਾ ਬਹੁਤ ਔਖਾ ਹੁੰਦਾ ਹੈ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਹੈ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿਚ ਨਿੱਘਾ ਸਵਾਗਤ ਹੈ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ।

ਤੇ ਜੱਖੂ ਸੋਚਦਾ ਤਰੀ ਤੇ ਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਤੇ ਆਨ ਜਾਵਾਂ। ਪਿਆਰੀ ਸਤਸੰਗ ਜੀਓ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਵਿੱਚ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇੱਥੇ ਦੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਅਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ। ਅਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਅਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ, ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ ਤਨ ਉਹ ਮਾਵਾਂ, ਜੱਗ ਜਾਣ ਦਾ ਜੋ ਜਰਿਆ

ਜਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ, ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ ਪੌਦੇ ਵਿੱਚ ਫੜ ਲਈਆਂ ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ ਪੌਦੇ ਵਿੱਚ ਫੜ

ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ। ਹੱਥ ਜੋੜ ਜਾਲ ਮਾਨੂ ਹਾਏ, ਹੱਥ ਜੋੜ ਜਾਲ ਮਾਨੂ ਵਾਸਤੇ ਮੈਂ ਪਾਵਾਂ, ਹੱਥ ਜੋੜ ਜਾਲ ਮਾਨੂ।

ਦੀ ਮੈਂ ਗੱਲ ਸੁਣਾਵਾ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ ਇਸ

0: ਸਤਨਾਮ। ਸੋ ਪਿਆਰੀ ਸਾਧ ਸੰਗਤ ਜੀ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ, ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ। ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ। ਸੋ ਅੰਤ ਤੇ ਦਾਸ ਨੂੰ ਆਗਿਆ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸੈਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸੈਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ। ਸੋ ਪੇਸ਼ ਹੈ, ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਾਏ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਹੈ ਤੇ ਚਮਕੌਰ ਦੀ ਗੜੀ ਦੇ ਵਿੱਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਬੁਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੇ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ। ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ, ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੱਢਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਾ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ, ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ ਕਿਉਂ ਇੰਨਾ ਮੰਦ ਭਾਗਾ ਜੰਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ।

ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਉਹ ਲੋਕ

0: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ, ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ। ਜਸਵੀਰ ਦੱਦਾ ਹੋਰ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ। ਪੋ ਮਾਘ ਦੀਆਂ ਠੰਡੀਆਂ ਰਾਤਾਂ

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ।

ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ। ਪੰਥ ਖਾਲਸਾ ਸਾਜ ਕੇ ਸਤਿਗੁਰ ਲੀਨ ਵੇਕਲੀ ਪਾਈ। ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

0: ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ, ਕਿਉ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਮਾਸਵੰਦਰ, ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗ ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਤੇ ਸਫਰੀ ਜੀ ਤੋਂ ਬਾਅਦ ਹੁਣ ਮੈਂ ਸਾਡਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾਂ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਦੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਨ੍ਹਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿਚ ਲੈ ਕੇ ਪੇਸ਼ ਹਾਂ ਜੀ।

ਸ਼ਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਬਾਰੇ ਰੇਡੀਓ ਦੇ ਪਿਆਰੇ ਸਰੋਤਿਓ, ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ। ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ, ਸ਼ਾਇਰਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ। ਤੇ ਅੰਤ ਵਿਚ ਹਰਵੰਸ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅਗਲੇ ਹਫਤੇ ਫਿਰ ਮਿਲਦੇ ਹਾਂ, ਤਦ ਤੱਕ ਲਈ ਦਿਓ ਆਗਿਆ, ਅਲਵਿਦਾ, ਆਮੀਨ।

0: ಮಹಾಪವರ್ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ. ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
2: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਆਖਣ ਦਾ ਦੀਏ ਨੀ

ਕਿੰਨੇ ਚਿਰਾਂ ਤੋਂ ਮੋਤ ਪਈਰਾ ਦੇਖੇ ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ ਪਾਲੇ ਜੱਫੀਆਂ ਰਜ ਰਜ ਦਾਦੀਆਂ ਨੀ ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ

ਘਰ ਦੇ ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੁਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਕਰਨਾ ਕਬੂਲ ਕਰਮ ਸੂਬੇ ਦੀ ਪਰਵਾਹ ਨਾ ਕਰਨਾ ਕਿਸੇ ਵੀ ਗੱਲ ਦੀ। ਤੁਹਾਨੂੰ ਭਰਮਾਉਣ ਲਈ ਸੂਬਾ ਲਾਲਚ ਦੇ ਕੇ

ਦੇ ਧਰਮ ਵਿੱਚ ਰਹਿਣਾ, ਸਦਾ ਪਿਤਾ ਦੇ ਧਰਮ ਵਿੱਚ ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਜਿਨੀ ਨਿੱਘੀ ਦਾ ਦੀਦੀ ਗੋਦ ਚ ਹੈ, ਉਹ ਨਾ ਕਿਸੇ ਵੀ ਸੂਰਜ ਵਿੱਚ, ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ, ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ, ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਨ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀਏ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ

ਫਤਿਹ ਪਉ ਗਾ ਮੈਦਾਨ ਚੋ ਫਤਿਹ ਸਿੰਘ ਤੇਰਾ ਫਤਿਹ ਪਉ ਗਾ ਮੈਦਾਨ ਚੋ ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋ ਖੁੰਡੀ ਕਰ ਦੇਣੀ ਤਲ

0: ਤੂੰ ਰੀਝਾਂ ਨਾ ਸ਼ਿੰਗਾਰ ਦੇ ਅੱਜ ਪੋਤੇ ਆਪਣੇ ਤੂੰ ਰੀਝਾਂ ਨਾ ਸ਼ਿੰਗਾਰ ਦੇ ਉਹ ਚਿਣ ਚਿਣ ਸੀਸ ਉੱਤੇ ਬੰਨ ਦਸਤਾਰ ਦੇ ਕਲ ਜੇ ਨਲਾ ਲੈ ਜਾਂਦੀ ਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਉਹ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਨੀਹਾਂ ਵਿੱਚ ਚਿਣ ਦੇਣਾ ਚੰਦਰੇ ਚੰਡਾਲਾਂ ਨੇ ਮੰਨਣੀ ਨਾਈਨ ਤੇਰੇ ਸ਼ੂਰਵੀਰ ਲਾਲਾਂ ਨੇ ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀਝਾਂ ਨਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵੈਸੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਨੂੰ ਨਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆਂ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਨਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਨਰੇਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ
2: ਸਤਨਾਮ ਸ਼੍ਰੀ ਵਾਹਿਗੁਰੂ ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ ਸਮਾਤ ਫਰਮਾਇਓ ਵਿਛੜਿਆ ਪਰਿਵਾਰ ਕਲਗੀਧਰ ਦਾ ਵਿਛੜਿਆ ਪਰਿਵਾਰ ਕਲਗੀਧਰ ਦਾ ਪੋਹ ਦੀ ਰਾਤ ਕਾਲੀ ਬੋਲੀ ਜਦ ਆਈ ਝੱਖੜ ਝਾਂਗੀ ਤੂਫਾਨ ਸਣੇ ਸਰਸਾ ਹੜ੍ਹ ਨਾਲ ਉਫਨਾਈ ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ

0: ਅੱਗੇ ਧਿਆਨ ਦਿਓ। 8-9 ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ, ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ। ਹੁਣ ਉਹ ਘੜੀ ਵੀ ਆ ਗਈ, ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ। ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ, ਰਤਾ ਕੋ ਰਹਿਮ ਨਾ ਆਈ। ਕੰਧਾਂ ਕੂਕਣ ਕੋਠੇ ਕੂਕਣ, ਕੂਕੇ ਕੁੱਲ ਲੁਕਾਈ, ਮੰਗੇ ਦੁਨੀਆ ਭੀਖ ਰਹਿਮ ਦੀ, ਪਰ ਪਾਪੀ ਟੀਸ ਨਾ ਆਈ। ਅੱਗੇ ਦੇਖਿਓ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ, ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਜ਼ਰਾ ਕੁ ਸੋਚੋ, ਪੋਟੇ ਪੋਟੇ ਲਾਲਾਂ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ। ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫੇਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ, ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
2: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਵੀ ਆ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਵੀ ਆ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਵੀ ਆ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਵੀ ਆ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ ਸੀਸ ਜੋ ਦਿੱਲੀਓਂ ਲਿਆਉਣ ਵੀ ਆ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਵੀ ਆ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਵੀ ਆ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਏ ਹਾਕਮ ਤੋਂ ਹੱਕ ਮਣਵਾਉਣ ਵੀ ਆ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਵੀ ਆ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਵੀ ਆ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਵੀ ਆ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਵੀ ਆ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਵੀ ਆ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਵੀ ਆ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ, ਦੁਆਬਾ ਰੈਡੀ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
3: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਣਤ ਪਾਪੀ ਨੇ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ। ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ। ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨ ਵਾਰ ਗਏ, ਧਰਮੀ ਯੋਧੇ ਜਾਨ ਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਨੇ ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਦਲਵੀ ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਪਟਿਆਲਾ ਵਾਸੀ ਸਾਡੀ ਸ਼ਾਇਰਾ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
4: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ। ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾਂ ਭਰਮਾਂ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ। ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਠਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ ਅੱਜ ਇਕ ਐਸੇ ਮੁਰਸ਼ਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ ਅੱਜ ਇਕ ਐਸੀ ਸ਼ਕਤੀ ਦੀ, ਜੋ ਨਿਓਟਿਆਂ ਦੀ ਓਟ ਹੋਵੇ, ਨਿਮਾਣਿਆਂ ਦਾ ਮਾਨ ਹੋਵੇ, ਨਿਆਸਰਿਆਂ ਦੀ ਆਸ ਹੋਵੇ, ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ, ਤੂੰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਸਤਿਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਤੇ ਕਵੀ ਜਨੋ, ਮੈਂ ਆਪ ਦੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ। ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਆਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਚੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਹ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਝ ਗਹਿਗਾ 'ਚ ਜੰਗ ਛਿੜ ਪਈ, ਲੋਥਾਂ ਦੀ ਗਿਣਤੀ ਨਾ ਹੁੰਦੀ ਪਈ, ਸਰਸੇ 'ਚ ਸੰਗ ਸਾਰਾ ਠਿੱਲ ਪਿਆ, ਪਰਿਵਾਰ ਵਿਛੋੜੇ ਦਾ ਸੱਲ ਪਿਆ, ਜ਼ੋਰਾ ਵਰ ਫਤਿਹ ਸਿੰਘ ਬੱਖ ਹੋਏ, ਮਾਤਾ ਗੁਜਰੀ ਜੀ ਲੱਖ ਤੋਂ ਕੱਖ ਹੋਏ, ਅਜੀਤ ਜਿਆਰ 'ਤੇ ਜਿਸਮੇਸ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਅਜੀਤ ਜਿਆਰ 'ਤੇ ਦਸ਼ਮੇਸ਼ ਪਿਤਾ, ਜਾਂ ਚਮਕੌਰ ਗੜੀ ਨੂੰ ਸੰਭਾਲ ਲਿੱਤਾ, ਇੰਝ ਪਰਿਵਾਰ ਵਿਛੋੜਾ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ, ਖਾਲਸਾ ਅਣਗਾਹੇ ਰਾਹ ਪੈ ਗਿਆ। ਥੈਂਕ ਯੂ ਜੀ, ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ। ਉਹ ਇਤਿਹਾਸਿਕ ਘਟਨਾ ਹਾ ਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
6: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫਤਵਾ ਸੁਣਾਇਆ ਜਦੋਂ ਕਾਜ਼ੀ ਨੇ, ਸੁੱਚਾ ਨੰਦ ਤੇ ਵਜ਼ੀਰੀ ਖਾਨ ਰਾਜੀ ਨੇ, ਸਾਹਿਬਜ਼ਾਦੇ ਲਾਉਣ ਲੱਗੇ ਜਾਨ ਬਾਜ਼ੀ ਨੇ, ਕਹੇ ਜਾਗ ਦੀ ਜ਼ਮੀਰ ਵਾਲਾ ਇਨਸਾਨ ਜੀ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ ਹੱਥ ਜੋੜ ਖੜਾ ਅਰਜ ਗੁਜਾਰਦਾ, ਨੈਣੀ ਅੱਥਰ ਉੱਤੇ ਮਨੋ ਤਾਹਾ ਮਾਰਦਾ, ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਝੂਠਾ ਤੁਹਾਡਾ ਫੁਰਮਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਦਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਂ ਨੂੰ ਜਹਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ

0: ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੁਰਸੀ ਵੀ ਹੈ ਜੀ ਤੋਂ ਬਾਅਦ ਹੁਣ ਮੈਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਓਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝ ਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ।
3: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁੰਨੀ ਦਲੀਏ ਖਿਸਿਆਣੀ ਬਿੱਲੀਏ, ਸੁੰਨੀ ਦਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ, ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ, ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਰੱਖੀ ਚੇਤੇ ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ, ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ। ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ ਕਦੇ ਦੀਵੇ ਬਾਲਣ ਲਈ, ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੁੰਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮੇ ਫਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਰਹੇ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ ਮਹਿੰਦਰ ਮਾਨ ਜੀ ਦੁਆਬਾ ਰੈਲੀ ਦੇ ਮੰਚ ਤੇ ਨਿੱਘਾ ਸਵਾਗਤ ਹੈ ਜੀ।
4: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਧੰਨਵਾਦ। ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਕਹਿ ਲਈਏ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
5: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਸੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਘੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ, ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ 'ਤੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ, ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ, ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ, ਜਿਵੇਂ ਕੋਈ ਅਨਹਦ ਨਾਦ। ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ, ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ, ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ, ਜੋ ਦਾਤ ਬਖਸ਼ੀ ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ, ਦੋ ਘੁੱਟਾਂ ਪਿਆ ਕੇ ਰੱਖ ਲੈ, ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਹਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਰ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ, ਤੁਹਾਡਾ ਨਿੱਘਾ ਸਵਾਗਤ ਹੈ।
6: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸਾਂ ਵਿਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਪ੍ਰੀਤ ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ ਸਵਾਗਤ ਹੈ।
7: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕੁਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਗਵਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾਂ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ। ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ, ਬੇਕਦਰੀ ਹੋਈ ਚੰਮ ਮੇਰੇ ਦੀ। ਜਿੰਦ ਮੇਰੀ ਹੁਣ ਤਾਂ ਘਬਰਾਈ, ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ। ਵੇਖ ਕੇ ਮੇਰੀ ਰੋ ਕਮਲਾਈ। ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ, ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ। ਐਸੀ ਜ਼ਹਿਰ ਦੀ ਰੋਟੀ ਖਵਾਈ, ਵੇਖ ਕੇ ਮੇਰੀ ਰੂਹ ਕਮਲਾਈ। ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
8: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ, ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ ਜੋ ਅਬ ਜੀਵਨ ਮੇ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਯਾਲੂ ਹੈ ਕਰੁਣਾ ਨਿਧਾਨ ਹੈ ਬਖਸ਼ਣਹਾਰਾ ਹੈ, ਵੋ ਦਯਾਲੂ ਹੈ ਕਰੁਣਾ ਨਿਧਾਨ ਬਖਸ਼ਣਹਾਰਾ ਹੈ, ਛੋੜ ਕਰ ਦੰਭ ਔਰ ਘਮੰਡ ਸ਼ਰਨਾਗਤ ਉਸਕਾ ਬਨ ਐ ਇਨਸਾਨ। ਕਰਕੇ ਪਾਪ ਤੂੰ ਐ ਮੂਰਖ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਰਕੇ ਪਾਪ ਤੂੰ ਐ ਮੂਰਖ ਕਿਉਂ ਇਤਰਾਤਾ ਫਿਰਤਾ ਹੈ, ਕਿਉਂ ਮਜ਼ਲੂਮ ਪਰ ਜ਼ੁਲਮ ਕਰ ਗਰਤ ਮੇ ਜਾ ਗਿਰਤਾ ਹੈ। ਸਮਝਤਾ ਹੈ ਖੁਦਾ ਖੁਦ ਕੋ ਬੇਜ਼ੁਬਾ ਕੋ ਸਤਾਤਾ ਹੈ, ਕਿਉਂ ਖੋਦਤਾ ਹੈ ਕਬਰ ਆਪਣੀ ਖੁਦ ਹੀ ਕਫਨ ਆਪਣਾ ਸਿਲਤਾ ਹੈ। ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰਤੇ ਵਰਸ਼ ਕੇ ਸਾਥ ਗੁਜ਼ਰਤਾ ਵਕਤ ਗੁਜ਼ਰ ਜਾਏ, ਗੁਜ਼ਰ ਗਿਆ ਜੋ ਵਕਤ ਨਾ ਫਿਰ ਵੋ ਲੌਟ ਕਰ ਆਏ। ਉਠਾ ਕਰ ਹੱਥ ਆਪਣੇ ਸਜਦੇ ਮੇ ਝੁਕਾ ਕਰ ਸਰ ਆਪਣਾ, ਉਠਾ ਕਰ ਹੱਥ ਆਪਣੇ ਸਜਦੇ ਮੇ ਝੁਕਾ ਕਰ ਸਰ ਆਪਣਾ, ਦੁਆ ਕਰੋ ਅਬ ਕੇ ਬਰਸ ਖੁਸ਼ੀਓ ਭਰਾ ਹਰ ਇੱਕ ਪਲ ਆਏ, ਦੁਆ ਕਰੋ ਅਬ ਕੇ ਬਰਸ ਖੁਸ਼ੀਓ ਭਰਾ ਹਰ ਇੱਕ ਪਲ ਆਏ। ਧੰਨਵਾਦ।
1: ਸ਼ਰਮਾ ਜੀ ਤੋਂ ਬਾਅਦ ਇੱਕ ਮੈਂ ਹੋਰ ਕੁਝ ਸਾਖੀ ਕਰਨ ਲੱਗਾ, ਇੱਕ ਸਾਡੇ ਸ਼ਾਇਰ ਨੇ ਫਿਰੋਜ਼ਪੁਰ ਤੋਂ ਕਮਲ ਦਾਸ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਮਲ ਦਾਸ ਫਿਰੋਜ਼ਪੁਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
9: ਜ਼ਿੰਦਗੀ ਇੱਕ ਹੈ ਗਾ ਤੂੰ ਗਾਣਾ, ਹੱਸਦੇ ਗਾਤੇ ਦਿਨ ਬਿਤਾਨਾ, ਹਾਂ ਜ਼ਿੰਦਗੀ।

0: तना, जिंदगी ये कहेगा तू गाना, हंसते गाते दिन बिताना।
1: ਦਾਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ, ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: ద్వాపర్ రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
2: ਹਾਂਜੀ,
1: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ ਹੈ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
1: ਜੀ।
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ ਜੀ ਜੀ ਜੀ।
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤੋਂ ਸੁਣਦੇ ਹੀ ਨਹੀਂ
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ,
1: ਦੈਟ
2: ਇਜ਼ ਅਥੋਰੀਟੇਟਿਵ, ਠੀਕ
1: ਹੈ।
2: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ। ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ,
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ,
1: ਜੀ ਜੀ ਜੀ,
2: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਹੈ, ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ, ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
2: ਹਾਂਜੀ, ਠੀਕ ਹੈ,
1: ਬਿਲਕੁਲ।
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੇ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ,
1: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
2: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ,
1: ਜੀ ਜੀ,
2: ਬੱਚੇ ਲਈ ਨਹੀਂ ਹੈ,
1: ਬਿਲਕੁਲ ਬਿਲਕੁਲ।
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
2: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ ਬਣਦਾ,
2: ਉਹ ਨਹੀਂ ਬਣਦਾ
1: ਉਹਨਾਂ, ਬਿਲਕੁਲ ਬਿਲਕੁਲ ਜੀ।
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ,
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
2: ਹਾਂਜੀ, ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ,
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ,
1: ਜੀ ਜੀ,
2: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ ਹੈ,
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ,
2: ਬਿਲਕੁਲ।
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ,
1: ਜੀ ਜੀ ਜੀ,
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
1: ਜੀ ਜੀ ਜੀ,
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜੀ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ,
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ,
1: ਬਿਲਕੁਲ
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ।
2: ਹਾਂ
1: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ,
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
2: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ,
1: ਜੀ ਬਿਲਕੁਲ। ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ,
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ
2: ਹਾਂਜੀ
1: ਉਹ ਵਿਗੜ ਜਾਏਗਾ, ਜੇ
2: ਹਾਂਜੀ
1: ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ।
1: ਜੀ,
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹਾਂਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ।
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ।
1: ਜੀ ਜੀ ਬਿਲਕੁਲ,
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ 'ਚ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ।
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ।
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ, ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ, ਹੋਰ ਕੀ ਹੋਣਾ ਇਸ ਤੋਂ ਵੱਧ। ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ।
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ।
1: ਜੀ ਜੀ,
2: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ।
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ ਬਿਲਕੁਲ,
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ ਬਹੁਤਾ
2: ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
2: ਅਤੇ
1: ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
1: ਜੀ,
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th 10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ।
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ? ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ। ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ

0: ਥੱਪੜਾਂ ਦੇ ਉੱਤੇ ਕੀਤਾ ਜਾਂਦਾ ਹੈ, ਜਿਹੜਾ ਆਪਣੇ
1: ਹਾਂਜੀ
0: ਥੋਪਿਆ ਜਾਂਦਾ ਹੈ ਉਹਨੂੰ
1: ਥੋਪਿਆ
0: ਆਪਣੀ ਪੰਡ
1: ਜਾਂਦਾ ਹੈ।
0: ਚੁਕਾਉਂਦੇ ਆ। ਕਈ ਵਾਰ ਇਹ ਹੁੰਦਾ ਹੈ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹਨਾਂ ਦੇ ਬੱਚਾ ਬਣੇ ਉਹ,
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ।
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ 'ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ,
0: ਜੀ ਜੀ,
1: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ, ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ। ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ, ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
0: ਜੀ ਜੀ ਬਿਲਕੁਲ,
1: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਵਾਰ ਵਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ,
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
0: ਜੀ ਜੀ ਬਿਲਕੁਲ,
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
1: ਬਿਲਕੁਲ ਹੋ ਰਿਹਾ,
0: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ,
1: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ,
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ ਬਿਲਕੁਲ,
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
0: ਉਹ ਸਕਿਪਿੰਗ ਕਰੇਗਾ ਨਹੀਂ ਤੇ।
1: ਹਾਂ
0: ਉਹ ਕਹੇਗਾ ਛੱਡੋ ਪਰੇ,
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
0: ਹਾਂਜੀ ਹਾਂ ਬਿਲਕੁਲ,
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂਜੀ,
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ।
1: ਬਿਲਕੁਲ,
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ,
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ 4 ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ

0: ਸਵਾਲ ਜਿਹੜਾ ਹੈਗਾ ਉਹ ਕਰਤਾ ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ
1: ਹਾਂ
0: ਬਾਕੀ ਵੀ ਕਰ ਸਕੇ,
1: ਜੀ, ਬਿਲਕੁਲ ਬਿਲਕੁਲ
0: ਠੀਕ
1: ਬਿਲਕੁਲ,
0: ਹੈ।
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ
1: ਬਿਲਕੁਲ
0: ਉਹਦੀ ਲਰਨਿੰਗ ਨਹੀਂ ਹੋਈ
1: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ
1: ਜੀ ਜੀ
0: ਇੱਕ ਸਟੈਂਡਰਡ, ਇੱਕ ਪੈਰਾਮੀਟਰ,
1: ਜੀ ਜੀ
0: ਤੁਸੀਂ ਉਹ
1: ਬਿਲਕੁਲ
0: ਖਰਾਬ ਕਰਤਾ,
1: ਬਿਲਕੁਲ
0: ਟੀਚਰ ਨੇ
1: ਬਿਲਕੁਲ,
0: ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ
1: ਬਿਲਕੁਲ
0: ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ
0: ਹਾਂਜੀ
1: ਤਰ੍ਹਾਂ ਦਾ ਕਰ ਦਿੱਤਾ ਹੈ,
0: ਹਾਂਜੀ
1: ਬਿਲਕੁਲ ਬਿਲਕੁਲ ਜੀ,
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ
1: ਬਿਲਕੁਲ
0: ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
0: ਹਾਂਜੀ
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
0: ਸਭ
1: ਹੋਣੀ
0: ਤੋਂ ਪਹਿਲੀ
1: ਚਾਹੀਦੀ ਹੈ।
0: ਸ਼ਰਤ ਹੈ
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ
0: ਹਾਂਜੀ
1: ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ
0: ਬਿਲਕੁਲ
1: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ
1: ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ,
1: ਹਾਂ,
0: ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
0: ਹਾਂਜੀ
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਦੇ ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
0: ਕਰਦਾ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
0: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ,
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ
0: ਕੁੜੀ
1: ਜਾਣਾ,
0: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ ਬਿਲਕੁਲ, ਬੱਚਾ ਤੇ ਕੋਰੀਸ ਲੇਟ ਸੀ,
0: ਬੱਚਾ ਕੋਰੀਸ ਲੇਟ ਸੀ,
1: ਜੀ ਜੀ ਬਿਲਕੁਲ,
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
1: ਬਿਲਕੁਲ ਬਿਲਕੁਲ,
0: ਹੈ ਨਾ, ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ,
1: ਉਹ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ,
0: ਜੀ
1: ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ,
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ,
0: ਠੀਕ ਹੈ ਨਾ? ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
0: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
1: ਬਿਲਕੁਲ,
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
0: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆਹ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
0: ਹੈ ਨਾ? ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
1: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁਛ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ।
0: ਬਿਲਕੁਲ।
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ। ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜੀ, ਸਿੱਧ ਹੋ ਜਾਂਦਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ ਚ ਉਹਦਾ ਰੁਝਾਨ ਨਹੀਂ,
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ,
0: ਨਿਖਾਰ ਲਿਆ ਸਕਦਾ,
1: ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ ਬਿਲਕੁਲ ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ,
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ,
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ
1: ਲਿਆ। ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ,
1: ਤੇ
0: ਥੋੜਾ ਪ੍ਰਿਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ, ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਬਤੇ ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਚੋਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ ਦਿਆ,
1: ਲਿਆ ਦਿਆ ਗਿਆ, ਹਾਂਜੀ, ਬਸ
0: ਉਹ ਪੈਸਾ ਸੁੱਟ ਰਹੇ ਨੇ।
1: ਠੀਕ ਠੀਕ,
0: ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਝ ਨਾ ਕੁਝ, ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ, ਕਿਉਂਕਿ ਮੇਰਾ ਮੁੰਡਾ,
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਹਾਂ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ 'ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕੌਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕੌਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕੌਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕੌਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕੌਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕੌਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸਾ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ
1: ਜੀ। ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ ਦਸਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ। ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਮੇਰੇ ਕੋਲ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਤੇ ਮੈਥ,
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼
0: ਹੈਗੀ
1: ਆ
0: ਜਿਹੜੇ ਜਨਰਲ ਸਬਜੈਕਟ ਆ।
1: ਤੋ
0: ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ
1: ਹਾਂ, ਬੱਚੇ
0: ਏਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ।
1: ਹਾਂਜੀ ਹਾਂਜੀ।
0: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਐਬਜ਼ੋਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲਿਆ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਜਿੱਥੇ ਬੱਚੇ ਦੀ ਅੱਛੀ ਅਬਜ਼ੋਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਇਸ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ
1: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ, ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਭੇਜਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੀ ਹੋਏ ਕੋਲ ਹੀ ਰੱਖੇ।
1: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ
0: ਬਿਲਕੁਲ
1: ਆਈ ਸ਼ੁਡ ਬੀ ਡਿਸੀਜਨ ਮੇਕਿੰਗ ਮੇਰੇ ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ
1: ਜਿੰਨਾ ਕਿਤੇ ਕਮੀ ਰਹਿ ਗਈ, ਕਮੀ ਰਹਿੰਦੀ
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਜੀ। ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ ਦੇ ਪਾਰੇ।
1: ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਿਲਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹੇ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਚਲੀ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
1: ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ। ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀ ਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ ਆ,
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ।
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ।
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ,
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ,
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਹੈ ਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ,
0: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ 'ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
1: ਬਿਲਕੁਲ,
0: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ
1: ਕੁਝ ਸੁੱਟ ਕੇ ਆ ਜੇ ਮਿਲਟਰੀ ਦੀ, ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ,
1: ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ, ਮੈਂ ਉਹ ਬੱਚੀਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ 'ਚ ਬਹੁਤ ਕੋਨਫੀਡੈਂਸ ਆ, ਜਿਹ 'ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ। ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ, ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ, ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐਸ ਸੀ ਪੀ ਐਚ ਡੀ ਹਨ
0: ਕੈਮੀਕਲ ਇੰਜੀਨੀਅਰ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ
1: ਹਾਂ ਜੀ ਬਿਲਕੁਲ ਜੀ ਬਿਲਕੁਲ
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ
1: ਹਾਂਜੀ ਹਾਂਜੀ
0: ਮੈਥ ਕੀ ਰੋਲ ਪਲੇ ਕਰਦਾ ਜੀ
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ ਪਹਿਲਾਂ ਸਾਨੂੰ ਮੈਥ ਦੇ ਦੋ ਚਾਰ ਪੰਜ ਟੌਪਿਕ ਕਵਰ ਕਰਨੇ ਪੈਂਦੇ ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ
0: ਠੀਕ ਹੈ ਜੀ
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ ਬਟ ਇਹ ਸਾਰਿਆਂ ਦੀ ਆਤਮਾ ਹੈ ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ ਦਾ ਗੁਜ਼ਾਰਾ ਹੈ ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ
1: ਬਿਲਕੁਲ ਬਿਲਕੁਲ ਬਿਲਕੁਲ
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ ਹੈ
1: ਹਾਂਜੀ ਹਾਂਜੀ
0: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ ਅਤੇ ਰੱਬ ਰਾਖਾ ਖੁਸ਼ ਰਹੋ ਮੁਸਕਰਾਉਂਦੇ ਰਹੋ

0: सत श्रीकाल दोस्तों, प्रोग्राम सिक्ख्या ते रुजगार लैके मैं समरदीप सिंह शमी तुहाडी सेवा च हाजिर हाँ। और सिक्ख्या ते रुजगार दोनों ही शब्द जिहड़े ने ओह साडी जिंदगी च बहुत अहम ने, और जिवें साहां दी महत्ता साडे वास्ते है, उसे तरह ही दोनों शब्द जिहड़े है आउंदे जांदे साह वांग साडी जिंदगी च रोल प्ले करदे आ। इस करके ये कहा जाता है कि चाहे वह तुहाडी पढ़ाई लिखाई का ट्रैक है, चाहे वह तुहाडी किते दी चोण, वह बहुत ही सोच समझ के सानू जिहड़ा है उहदी करनी चाहिए है, दूर अंदेशी रखनी चाहिए है। एक बहुत ही अहम विषय है कि किवें आपां अपने किते दी जिंदगी की चोण करनी है और किवें आपां उहनूं सुपने जिहड़े आ सच करने आ। और मैनू बड़ी खुशी है स्वागत करदे आ अपने स्टूडियो दे विच डॉक्टर हिमांशु अग्रवाल जी, IAS SDM दसूहा जी, उन्हां दा साडे स्टूडियो च पधारन ते जिहड़े अज साडे नाल सिक्ख्या ते रुजगार दे विच विशेष तौर ते गलबात करन लई पहुंचे ने। बहुत बहुत स्वागत है सर तुहाडा।
1: थैंक यू शमी जी।
0: तो सर, जिवें आपां आम तौर ते गल्लां करदे आ कि पेरेंट्स चिंतित रहिंदे आ बच्चिआं लई कि वह किवें अपने बच्चे नूं सही दिशा ही नहीं लभदी कि आ साडा बच्चा साडे कहने च ही नहीं हैगा जी, दसो इहनूं आपां की समझाइए। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤਾਂ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਤੇ
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਪੜ੍ਹਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਣੀਆਂ। ਇਟ
0: ਜੀ
1: ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
1: ਬਿਲਕੁਲ
0: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ ਕੁਛ ਨਹੀਂ, ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਹੈ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ, ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ ਬੱਚਾ ਹੈ ਅਤੇ ਅਧਿਆਪਕ ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਈਂਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ।
0: ਇਹ
1: ਜੇ
0: ਤਾਂ
1: ਹੁਣ
0: ਹੈ
1: ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ
1: ਹੈ,
0: ਵੀ ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਆ,
0: ਬਿਲਕੁਲ ਸਹੀ
1: ਫਿਰ
0: ਗੱਲ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ ਕੋਈ
1: ਦੋ
0: ਗੱਲ
1: ਹੋ
0: ਨਹੀਂ।
1: ਰਹੇ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ
0: ਹਾਂਜੀ
1: ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ,
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਣੀ ਹੈ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ
1: ਫਿਰ ਤਾਂ ਆ
0: ਤੁਹਾਡੇ।
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਣ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
1: ਬਿਲਕੁਲ
0: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਤਾ ਸਾਡੇ ਟਾਈਮ 'ਚ, 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ, ਹਾਂਜੀ,
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹ ਤਾਂ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਤਾਂ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ
0: ਪਲੱਸ
1: ਸੀ, ਅਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤਾਂ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬੰਦਾ ਕਿਸੇ ਨੇ ਥੋਪਿਆ ਨਹੀਂ,
0: ਅੱਛਾ ਸਰ,
1: ਸਪਨਾ
0: ਠੀਕ ਹੈ ਠੀਕ ਹੈ।
1: ਪੇਰੈਂਟਸ ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬੰਦਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚਿਆ, ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ।
1: ਬਿਲਕੁਲ
0: ਠੀਕ ਹੈ
1: ਕਿ ਬੰਦਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ
1: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ
0: ਕਿਆ
1: ਦੋਨੋਂ
0: ਬਦਲ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ,
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ।
1: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ,
0: ਹਾਂਜੀ
1: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਾਤ ਹੈ,
1: ਵੇਲੇ ਮਤਲਬ
0: ਜੀ
1: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
0: ਸਹੀ
1: ਟੇਕਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ,
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਇਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸ ਨੂੰ
0: ਮਿਲਾ
1: ਲੱਗਦਾ ਇੰਜੀਨੀਅਰਿੰਗ ਕਰਨਾ ਹੈ।
0: ਜੀ
1: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ, ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ
0: ਹਾਂਜੀ
1: ਮੈਡੀਕਲ ਦੇ ਵਿੱਚ,
0: ਬਿਲਕੁਲ
1: ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਪਿਆ ਹੈ,
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ
1: ਚੰਗਾ
0: ਜੀ
1: ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
0: ਜੀ
1: ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
0: ਜੀ
1: 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
0: ਬਿਲਕੁਲ
1: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ ਉਹਨਾਂ ਨੂੰ ਦੇਖ ਕੇ, ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ
0: ਕਿਆ ਬਾਤ ਹੈ,
1: ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
0: ਬਿਲਕੁਲ
1: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ,
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
0: ਅੱਛਾ ਜੀ,
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ।

0: ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
1: ਹਾਂਜੀ
0: ਜਿਹੜੇ ਵੀ
1: ਹਾਂਜੀ
0: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ
0: ਥੋੜ੍ਹੀ ਜਿਹੀ
1: ਬਿਲਕੁਲ
0: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
1: ਬਿਲਕੁਲ
0: ਤੁਸੀਂ
1: ਬਿਲਕੁਲ
0: ਐਕਟਿੰਗ ਲਾਈਨ 'ਚ
1: ਹੈਗਾ
0: ਚਲੇ
1: ਜੀ।
0: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
1: ਵਾਕਈ
0: ਪਤਾ ਲੱਗ
1: ਹਾਂਜੀ
0: ਗਿਆ
1: ਹਾਂਜੀ
0: ਸੀਗਾ।
1: ਬਿਲਕੁਲ ਜੀ
0: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
1: ਹਾਂਜੀ
0: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀਏ, ਬੀਸੀਏ, ਬੀਕੌਮ, ਬੀਬੀਏ, ਬੀਐੱਸਸੀ ਨਾਨ ਮੈਡੀਕਲ, ਬੀਐੱਸਸੀ ਫੈਸ਼ਨ ਡਿਜ਼ਾਈਨਿੰਗ, ਬੀਏ, ਬੀਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮਕੌਮ ਅਤੇ ਪੀਜੀਡੀਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, ਏਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
0: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
0: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ਼ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ।
1: ਬਿਲਕੁਲ,
0: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ਼ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਆ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਹੈ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ

0: ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਜੇ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ।
0: ਜੀ
1: ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ।
1: ਇਹ ਇੱਕ
0: ਠੀਕ
1: ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ
0: ਹਾਂਜੀ
1: ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ, ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
0: ਹਾਂਜੀ
1: ਫਿਰ
0: ਹਾਂਜੀ
1: ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗਹਿਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ
0: ਜੀ
1: ਜਿਹੜੇ ਨੇ
0: ਜੀ
1: ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਇਹ
1: ਹਾਂ
0: ਨਹੀਂ ਹੈ ਤਾਂ ਵੀ ਉਹ ਹੈਗੇ
1: ਤਾਂ
0: ਆ
1: ਵੀ ਦੇ ਐਗਜ਼ਿਸਟ। ਸੋ
0: ਐਗਜ਼ਿਸਟ
1: ਬੇਸਿਕਲੀ
0: ਹਾਂ
1: ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ
0: ਬਿਲਕੁਲ
1: ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ
0: ਜੀ
1: ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ, ਬਿਨਾਂ ਇਸ ਸਿਸਟਮ
0: ਉਸ
1: ਦੇ
0: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
1: ਮਿਟਦੀ
0: ਹਮਾਰੀ,
1: ਨਹੀਂ ਹਮਾਰੀ
0: ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ
0: ਜੀ
1: ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ
1: ਕੁਝ ਬੱਚੇ ਹੁੰਦੇ ਆ ਸਟ੍ਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ
0: ਜੀ
1: ਬੈਚ ਦੀ ਗੱਲ ਵੀ ਕਰਦਾ, IAS
0: ਜੀ
1: ਬੈਚ ਦੇ ਵਿੱਚ ਮੇਰੇ
0: ਅੱਛਾ
1: ਨਾਲ
0: ਜੀ
1: ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ,
0: ਅੱਛਾ ਜੀ
1: ਉਹ ਕਿਤੇ ਜੌਬ ਕਰ ਰਹੇ ਸੀਗੇ,
0: ਜੀ
1: ਕੋਈ
0: ਜੀ
1: ਕਿਸੇ
0: ਜੀ
1: ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ। ਬਟ
0: ਓਕੇ
1: ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ, ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ,
0: ਕਿਆ
1: ਤੇ
0: ਬਾਤ ਹੈ
1: ਉਹਦੇ
0: ਕਿਆ ਬਾਤ ਹੈ।
1: ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ,
0: ਜੀ
1: ਤੁਹਾਨੂੰ
0: ਜੀ
1: ਆਪਣੇ
0: ਜੀ
1: ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਝ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ ਕਿ
1: ਬਿਲਕੁਲ
0: ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ।
0: ਸਾਧਨ ਜੁਟਾ ਲੈਂਦਾ ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਹੈ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ। ਤੋ
1: ਮਨ
0: ਇਹ
1: ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ ਜੀ
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਯੇ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ,
0: ਹਾਂ
1: ਹਮ ਜਬ
0: ਬਿਲਕੁਲ,
1: ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਬਤਾ ਕਿਆ ਬਤਾ, ਵਾਹ ਜੀ
1: ਉਹ
0: ਵਾਹ,
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ
0: ਹਾਂ
1: ਮੈਨੇ
0: ਬਿਲਕੁਲ
1: ਯੇ ਅਚੀਵ ਕਰਨਾ ਹੈ,
0: ਜੀ ਜੀ
1: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ ਜੀ
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ
0: ਹਾਂਜੀ
1: ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ,
0: ਜੀ
1: ਠੀਕ ਹੈ,
0: ਜੀ ਜੀ
1: ਕਿਉਂਕਿ
0: ਜੀ ਜੀ
1: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
0: ਹਾਂ
1: ਮੈਂ ਇਹ ਫੇਲ ਆਇਆ ਸੀ, ਇਸ ਕਾਰਨ ਤੋਂ ਫੇਲ ਹੋਇਆ ਸੀਗਾ,
0: ਕੋਸ਼ੀਅਸ ਹੋ ਜਾਂਦੇ,
1: ਕੋਸ਼ੀਅਸ ਹੋ ਜਾਂਦੇ ਬਿਲਕੁਲ।
0: ਜੀ ਜੀ
1: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ
0: ਉਹ
1: ਲਾਈਫ 'ਚ
0: ਜ਼ਰੂਰੀ ਹੈ ਜੀ।
1: ਉਹ ਸਟੈਪ ਜੇ ਤੁਹਾਡਾ ਚੰਗਾ ਚੱਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਗਏ, ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ
0: ਹਾਂ
1: ਮੈਂ ਤਾਂ
0: ਕਿਉਂ
1: ਫੇਲ ਹੋ
0: ਨਹੀਂ,
1: ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ
0: ਰੱਬ
1: ਦੇਈਦਾ,
0: ਨੇ ਠੀਕ ਨਹੀਂ ਕੀਤਾ,
1: ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
0: ਬਿਲਕੁਲ ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
1: ਬਿਲਕੁਲ
0: ਉਹ ਤੁਮ
1: ਬਿਲਕੁਲ
0: ਕਿਆ
1: ਬਿਲਕੁਲ,
0: ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚ ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ। ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਕੋਟਾ
0: ਹਾਂਜੀ ਹਾਂਜੀ,
1: ਦਿੱਲੀ ਇੱਕ ਹੱਬ
0: ਉਹ
1: ਬਣ
0: ਤੇ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ
1: ਪੂਰੇ
0: ਗਿਆ।
1: ਉੱਥੇ ਹੱਬ ਬਣ ਗਿਆ। ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ,
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ, ਉੱਥੇ
0: ਜੀ
1: ਜੇ 1 ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ
0: ਨਿਕਾਲਦਾ। ਹਾਂ
1: ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਸਹੀ,
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6 7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ
1: ਉਹ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3 4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ 'ਚ
0: ਜੀ
1: ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ ਜਿਵੇਂ ਤੁਹਾਡੇ
0: ਜ਼ਰੂਰੀ
1: ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰ ਗਏ ਤੁਸੀਂ ਪਲਾਨ ਬੀ ਤੇ ਆ ਜਾਓ। ਤਾਂ
0: ਜੀ
1: ਮੇਰਾ
0: ਜੀ ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀं ਰਹੋਗੇ, ਵਨ
0: ਹਾਂਜੀ
1: ਪਰਸੈਂਟ ਹੀ ਤੁਹਾਡੇ ਸਕਸੈਸ ਚਾਂਸਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ ਨੇ,
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ।
1: ਐਂਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ
1: ਬਟ
0: ਬਿਲਕੁਲ,
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਉਹਨਾਂ ਦੀ ਜ਼ਿੰਦਗੀ ਦਾ ਇੱਕ, ਉੱਥੇ
1: ਬਿਲਕੁਲ
0: ਇਹੀ ਜ਼ਿੰਦਗੀ ਆ।
1: ਬਿਲਕੁਲ,
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ।
1: ਬਿਲਕੁਲ,
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ, ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਹੈ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਬੇਸਿਕਲੀ
0: ਸੈਲਫ ਕਾਉਂਸਲਿੰਗ।
1: ਸੈਲਫ ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ,
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ,
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ। ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਇਹ ਕੀਤਾ ਹੈ,
1: ਪਹੁੰਚਾਇਆ,
0: ਸਾਰਾ ਹੋਇਆ
1: ਅਤੇ
0: ਹੈ
1: ਮੈਂ
0: ਉਹਨਾਂ
1: ਆਪਣੀ
0: ਦੇ
1: ਇੱਕ
0: ਲਈ।
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ,
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦੇ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ, ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ
0: ਜੀ
1: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
0: ਹੈਗੀਆਂ ਕਿਤੇ।
1: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
0: ਹਾਂਜੀ
1: ਕਰੀਏ,
0: ਹਾਂਜੀ
1: ਇਸ ਵਾਰੀ
0: ਬਿਲਕੁਲ,
1: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ
0: ਹਾਂ
1: ਮਲਿਕ, ਦੀਪਾ
0: ਬਿਲਕੁਲ ਬਿਲਕੁਲ।
1: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ
0: ਉਹਨਾਂ
1: ਰੈਕੋਗਨੀਸ਼ਨ
0: ਨੂੰ ਮਿਲੀ,
1: ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ।
1: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ ਹੈ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ।
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ,
0: ਬਿਲਕੁਲ
1: ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ ਆਈਐਸ ਦੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ
0: ਕਿਆ
1: ਹੋਣਗੇ,
0: ਪਤਾ,
1: ਪੂਰੇ
0: ਵਾਕਈ
1: ਪੂਰੇ
0: ਉਹ
1: ਬਾਜ਼ਾਰ ਦੇ
0: ਬਿਲਕੁਲ
1: ਵਿੱਚ ਇਸ
0: ਸਹੀ
1: ਤਰ੍ਹਾਂ ਦਾ
0: ਸਹੀ
1: ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ। ਸਾਕਸ਼ੀ ਮਲਿਕ ਹਰਿਆਣਾ ਤੋਂ,
0: ਹਾਂਜੀ
1: ਆਪਾਂ
0: ਹਾਂਜੀ
1: ਕਹਿੰਦੇ
0: ਬਿਲਕੁਲ
1: ਲੋਇਸਟ ਲੋਇਸਟ ਐਕਸੇਸ਼ ਹੋ ਹੈਗੀ ਹਰਿਆਣਾ ਦੇ
0: ਹਾਂਜੀ
1: ਵਿੱਚ,
0: ਹਾਂਜੀ
1: ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
0: ਯਾਨੀ
1: ਮਿਲੀ।
0: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ ਆਪਾਂ ਕਹੀਏ, ਤੇ
1: ਐਬਸੋਲੂਟਲੀ,
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿੰਨੇ ਅਬ ਤੁਸੀਂ
0: ਉਜਾਲਾ ਆ ਰਿਹਾ ਹੈ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਬ
0: ਜੀ ਜੀ
1: ਹੁਣੇ ਬੋਰਡ ਦੇ ਰਿਜ਼ਲਟ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ,
0: ਜੀ ਜੀ
1: ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਂਦੀ।
1: ਸਾਰੀ ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ
0: ਬਿਲਕੁਲ
1: ਉਗ ਰਿਹਾ ਹੈਗਾ,
0: ਹਾਂਜੀ
1: ਉਦੋਂ
0: ਹਾਂਜੀ
1: ਆਪਾਂ ਉਹਨੂੰ ਪ੍ਰੋਪਰ ਖਾਦ ਦੇਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ
0: ਬਿਲਕੁਲ
1: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
0: ਬਿਲਕੁਲ
1: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ, ਉਸ
0: ਅੱਗੇ
1: ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ
0: ਹਾਂਜੀ
1: ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ
0: ਠੀਕ
1: ਫਾੜੀ ਕੀਤੀ,
0: ਹਾਂਜੀ ਹਾਂਜੀ
1: ਇਹ ਵੀ
0: ਠੀਕ
1: ਮੈਂ
0: ਹੈ,
1: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ
0: ਕਿਆ
1: ਇਸ
0: ਬਾਤ
1: ਤਰ੍ਹਾਂ
0: ਹੈ,
1: ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ ਜੀ
1: ਉਹ
0: ਜੀ
1: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ। ਤੋ
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ವಾಪವರ್ ರೇಡಿಯೋ.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਉੱਥੋਂ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਆ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨੀ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ ਹੈ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਤੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਹੈ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: हाँ जी, सब तो पहली गल तो ना तुहाडी जिहड़ी हैगी है दिलचस्पी है,
1: जी
2: दूसरी
1: जी
2: चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करदे हो, आपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करदे हो, समाज नूं इन्नी वड्डी सेध दिंदे होगे,
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा हैगा।
1: जी जी
2: पर
1: जी
2: यह
1: जी
2: तुहाडी निजी दिलचस्पी है कि मैं भी यह निजी तौर पर मैं ता ही अखबारों वास्ते लिखदा है कि
1: जी जी
2: जो बंदा संसार से आया जे उन्हूं परमात्मा ने कोई बुद्धि बख्शी है तो उन्हूं जरूर लोगों नाल शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल जी,
2: ते अगे जाके एक जिहड़ा है गुर तुसी दी गल कीती, अपना
1: जी
2: मैं एक इहदे विच एक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल जे जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकते हो, बहुत अच्छे कीर्तनिए बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते इक सुकून वाला जिहड़ा हैगा ओह उस पासे नाले धर्म नाले तुहाडा सत्कार है नाले तुहानू इस फील्ड दे विच अगे वधण दे जिहड़े बड़े मौके ने बड़ा तुसी सेध दे सकदे हो इक समाज सेवा दे रूप दे विच।
1: बिल्कुल
2: इसे तरह
1: बिल्कुल
2: आपां रोजगार दी कुछ गल कीती सी, सिंगिंग है देखो
1: जी जी
2: गायकी
1: जी
2: है
1: जी जी
2: गजल
1: जी
2: गायकी है, ये बड़िया चीजा ने जिहड़ियां राही तुसी क्योंकि देखो बॉलीवुड दे विच साडा संगीत बज रहा है ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ वाले गीत गा के अगे जा सकदे हां, साडे
1: जी
2: सामने गुरदास मान कदों दे खड़े ने, सुरिंदर सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रही उत्थे भी यह समस्या आई, शुरुआत हुई जदों सिनेमे की बहुत लोगों ने आलोचना की, पर
1: जी
2: हुण अज हर कोई सिर उच्चा करके कहना कि पंजाबी च अच्छियां फिल्मां भी बन रही ने परिवारक, चलो
1: बिल्कुल
2: पंजाबी दे विच है हजे जिहड़े साडे दर्शक ने वह गंभीर फिल्मां नहीं बर्दाश्त करते,
1: जी
2: ते
1: जी
2: पर
1: जी जी
2: हल्का फुल्का एंटरटेनमेंट थोड़ी मोटी सेध वह फिल्मां एक बहुत वड्डा कारोबार है फिल्मां का।
1: बिल्कुल
2: ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ ਚ ਹੀ ਲਿਖ ਦਿੰਦੇ ਸੀ,
1: ਜੀ ਜੀ
2: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ, ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
2: ਉਹ
1: ਜੀ
2: ਅੱਗੇ ਆਏ ਨੇ ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ
1: ਬਿਲਕੁਲ
2: ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ
1: ਜੀ ਜੀ
2: ਫਿਲਮਾਂ
1: ਜੀ
2: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ, ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ
1: ਜੀ
2: ਅਸੀਂ
1: ਜੀ
2: ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ
1: ਜੀ ਜੀ
2: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
2: ਅੱਗੇ
1: ਜੀ
2: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ ਕੋਨਫੀਡੈਂਸ ਪੈਦਾ ਕਰੋ ਆਪਣੇ ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ
1: ਜੀ
2: ਮੈਂ
1: ਜੀ ਜੀ
2: ਪੰਜਾਬੀ
1: ਜੀ
2: ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ ਉਹਨੂੰ ਕਹਿੰਦੇ ਹਾਂ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ, ਸਕੂਲ ਦੇ ਵਿੱਚ
1: ਜੀ
2: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ
1: ਜੀ ਜੀ
2: ਟਾਈਪ ਚ ਮਹਾਰਤ ਕਰ ਲਈ ਫਿਰ ਡਿਜ਼ਾਈਨ ਚ ਮਹਾਰਤ ਕਰਨੀ ਸ਼ੁਰੂ ਕਰ ਲਈ ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ, ਇਹ ਦਿਲਚਸਪੀ ਦੀ ਗੱਲ ਹੈ। ਬਾਕੀ ਮਿਹਨਤ ਹੈ, ਮੈਂ
1: ਜੀ
2: ਪਹਿਲਾਂ
1: ਜੀ
2: ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸਿਸ ਸ਼ੁਰੂ ਹੋ ਗਏ ਸੀ,
1: ਬਿਲਕੁਲ
2: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
2: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ
1: ਜੀ
2: ਇਹਦੀ
1: ਜੀ
2: ਕੋਈ
1: ਜੀ
2: ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਈ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ ਚ ਇਹੀ ਹੋਇਆ,
1: ਜੀ ਜੀ ਜੀ ਜੀ
2: ਉਹਨਾਂ
1: ਜੀ
2: ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ ਤੇ ਇੰਜੀਨੀਅਰ ਵਿਹਲੇ ਹੋ ਗਏ ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ
1: ਜੀ ਜੀ
2: ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ, ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਹਾਂ ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ ਤੇ ਸਰਕਾਰੀ ਰੁਜ਼ਗਾਰ ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ
1: ਜੀ ਜੀ ਜੀ
2: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ
1: ਜੀ
2: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ
1: ਜੀ
2: ਹੋਰ
1: ਜੀ ਜੀ
2: ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
2: ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾਂ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ
1: ਜੀ ਜੀ ਜੀ
2: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
2: ਤਾਂ
1: ਜੀ
2: ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
2: ਤਾਂ
1: ਜੀ
2: ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ
1: ਜੀ
2: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
1: ਜੀ
2: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
1: ਜੀ
2: ਹੋਰ
1: ਜੀ
2: ਰੂਪ
1: ਜੀ
2: 'ਚ।
1: ਜੀ
2: ਤਾਂ
1: ਬਿਲਕੁਲ
2: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ
1: ਜੀ
2: ਅੱਜ
1: ਜੀ
2: ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ।
1: ਜੀ
2: ਤੇ ਇਸ
1: ਜੀ ਜੀ
2: ਕਰਕੇ ਮੈਂ ਕਹਿੰਦਾ ਕਿ ਮਿਹਨਤ ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
1: ਜੀ
2: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ
1: ਜੀ ਜੀ
2: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
2: ਇੱਕ
1: ਜੀ
2: ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ
1: ਜੀ
2: ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ
2: ਕਿਸਮ
1: ਜੀ
2: ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ
2: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ,
1: ਜੀ
2: ਮੇਰੀ ਧਾਰਨਾ ਉਲਟ ਹੈ
1: ਜੀ
2: ਕਿ
1: ਜੀ
2: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੌਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ
1: ਬਿਲਕੁਲ
2: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
2: ਕਿਸ
1: ਜੀ
2: ਦੀ
1: ਜੀ
2: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਹਾਂ।
2: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
1: ਜੀ
2: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ
2: ਉਸ
1: ਜੀ
2: ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
1: ਜੀ
2: ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ
2: ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ ਚ ਲਿਖਣਾ ਸ਼ੁਰੂ ਕੀਤਾ। ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
2: ਤੇ
1: ਜੀ
2: ਫਿਰ
1: ਜੀ
2: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
2: ਉਹਨਾਂ ਨੇ
1: ਜੀ
2: ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ।
1: ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
2: ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ
1: ਜੀ ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆਹ
1: ਜੀ ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
2: ਤੇ
1: ਜੀ
2: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ
2: ਇਹਦੇ
1: ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ।
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
2: ਪੰਜਾਬੀ
1: ਜੀ
2: ਫਿਲਮਾਂ
1: ਜੀ
2: ਬਾਰੇ
1: ਜੀ
2: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
2: ਤਾਂ
1: ਜੀ
2: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
2: ਕਿ
1: ਜੀ ਜੀ
2: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
2: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
2: ਪਰ
1: ਜੀ
2: ਹਾਰਡ ਕਾਪੀ ਸਾਲ 'ਚ 3 ਸਕਦੇ।
1: ਕਿਆ
2: ਪਿੱਛੇ
1: ਬਤਾਈਏ
2: ਜੇ ਮੈਂ ਇੱਕ
1: ਜੀ
2: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
2: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
2: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
2: ਉਹ
1: ਜੀ ਜੀ
2: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
2: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
1: ਜੀ
2: ਇਸੇ
1: ਜੀ
2: ਕਿਸਮ
1: ਜੀ
2: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
2: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ ਜੀ
2: ਅਸੀਂ ਉਹ
1: ਜੀ
2: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਨੇ।
1: ਜੀ
2: ਤੇ
1: ਜੀ
2: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ
1: ਜੀ ਜੀ
2: ਤੁਹਾਨੂੰ
1: ਜੀ
2: ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
2: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
2: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
2: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
2: ਪਿਛਲੇ
1: ਜੀ
2: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ
1: ਜੀ
2: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
2: ਇਸੇ
1: ਜੀ
2: ਤਰ੍ਹਾਂ
1: ਜੀ
2: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
2: ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ ਜੀ
2: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ।
1: ਜੀ
2: ਤਾਂ ਉਹ
1: ਜੀ ਜੀ
2: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ ਤੇ
1: ਬਿਲਕੁਲ
2: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇਹ 'ਚ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਜਾਣਕਾਰੀ ਅੱਜ ਆਪਾਂ
2: ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ ਫਿਰ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਇੱਕ

0: ਜੀ ਧੰਨਵਾਦ ਜੀ।
1: ਕਾ ਮਹਿਫਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ

0: ਥਾਂ ਥਾਂ ਰਿਸ਼ਵਤ ਚੱਲੂਗੀ। ਜਦ ਭ੍ਰਿਸ਼ਟਾਚਾਰੀ ਵੱਧ ਗਈ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ ਥਾਂ ਥਾਂ ਰਿਸ਼ਵਤ ਚੱਲੂਗੀ। ਜਦ ਭ੍ਰਿਸ਼ਟਾਚਾਰੀ ਵੱਧ ਗਈ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ ਚ ਲੈ ਕੇ ਪੜਾਕੂ ਧੱਕੇ ਖਾਊਗਾ। ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ। ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ। ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ। ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ। ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ। ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਬ ਜਮਾਊਗਾ। ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ। ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ। ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹੋ ਹੀ ਬਚ ਪਾਊਗਾ। ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਹਨੇ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸ਼ਰੋਤਾਓ। ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
3: ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ, ਕਾਲੀ

ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਅੱਜ ਦਿਲੋਂ ਦਿੱਤਾ ਮੈਨੂੰ ਕੱਢ, ਮਾਏ ਤੂੰ ਤਾਂ ਸਿਖਾ ਲੈਣੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ, ਆਪਣੇ

ਤੂੰ ਸਾਰੇ ਬੁੱਕ ਬੁੱਕ ਰੋਂਦੇ ਮਾਏ, ਸਾਰੇ ਬੁੱਕ ਬੁੱਕ ਰੋਂਦੇ ਮਾਏ, ਮੂੰਹੋਂ ਕੋਈ ਨਾ ਬੋਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ, ਕੰਧਾਂ ਦੇ ਓਲੇ ਨੀ। ਛੱਡ ਚੱਲੀ ਅੱਜ ਮਾਏ, ਛੱਡ ਚੱਲੀ ਅੱਜ ਮਾਏ, ਬਾਬਲੇ ਦੀ ਗਲੀ ਮੈਂ ਜੀ ਭਰ ਕੇ ਰੋਵਾਂਗੀ ਮਾਏ, ਸਹੁਰੇ ਬੈਠ ਕੇ ਕੱਲੀ ਮੈਂ। ਛੱਡ ਚੱਲੀ

0: ਹੁਣ ਸਾਂਭ ਕੇ ਰੱਖ ਲੈ ਮਾਏ, ਹੁਣ ਸਾਂਭ ਕੇ ਰੱਖ ਲੈ ਮਾਏ, ਮੇਰੇ ਗੁੱਡੀਆਂ ਪਟੋਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀਏ ਮਾਏ, ਕੰਧਾਂ ਦੇ ਓਲੇ ਨੀ। ਤੇਰੇ ਕੀ ਕਰਾਂ ਮਹਿਲ ਚੁਬਾਰੇ ਮਾਏ, ਤੇਰੇ ਕੀ ਕਰਾਂ ਮਹਿਲ ਚੁਬਾਰੇ ਮਾਏ, ਜਿੱਥੇ ਮੇਰੇ ਜੋਗੀ ਥਾਂ ਨਹੀਂ, ਜਿੱਥੇ ਮੇਰੇ ਜੋਗੀ ਥਾਂ ਨਹੀਂ। ਗਿਲਾ ਕੀ ਕਰਾਂ ਜ਼ਮਾਨੇ ਤੇ, ਗਿਲਾ ਕੀ ਕਰਾਂ ਜ਼ਮਾਨੇ ਤੇ, ਮੇਰੀ ਤਾਂ ਆਪਣੀ ਬਣੀ ਮਾਂ ਨਹੀਂ, ਮੇਰੀ ਤਾਂ ਆਪਣੀ ਬਣੀ ਮਾਂ ਨਹੀਂ। ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ, ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ, ਕੀਤਾ ਅੱਖਾਂ ਤੋਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀਏ ਮਾਏ, ਹੁਣ ਲੁਕ ਲੁਕ ਕਿਉਂ ਰੋਨੀਏ ਮਾਏ, ਕੰਧਾਂ ਦੇ ਓਲੇ ਨੀ। ਹੁਣ ਲੁਕ ਲੁਕ, ਹੁਣ ਲੁਕ ਲੁਕ ਕਿਉਂ ਰੋਨੀਏ ਮਾਏ, ਕੰਧਾਂ ਦੇ ਓਲੇ ਨੀ। ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣੇ ਦੀ ਡੋਲੇ ਨੀ, ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣੇ ਦੀ ਡੋਲੇ ਨੀ, ਮੈਨੂੰ ਪਾਣੇ ਦੀ ਡੋਲੇ ਨੀ। ਸ਼ੁਕਰੀਆ ਸਾਥੋ, ਬਹੁਤ ਬਹੁਤ ਮਿਹਰਬਾਨੀ।
1: ਪਿਆਰੇ ਸਰੋਤਿਓ, ਸੁਰਿੰਦਰ ਭੋਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ। ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ। ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਹਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ, ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ।

0: ਜਾਂਦਾ। ਸ਼ੁਕਰੀਆ।
1: ਤਾਰਾ ਸਿੰਘ ਤੋਂ ਬਾਅਦ ਹੁਣ ਮੈਂ ਇੰਗਲੈਂਡ ਵਸਦੀ ਸਾਡੀ ਸ਼ਾਇਰਾ ਮਨਦੀਪ ਕੌਰ ਪੰਡਾਲ, ਜਿਹੜੇ ਕਿ ਪਿਛਲੇ ਸਾਡੇ ਦੋ ਕਵੀ ਦਰਬਾਰਾਂ ਦੇ ਵਿੱਚ ਆ ਕੇ ਹਾਜ਼ਰੀ ਵੀ ਲਾ ਚੁੱਕੇ ਨੇ, ਅਤੇ ਇਸ ਵਾਰ ਅਸੀਂ ਉਹਨਾਂ ਨੂੰ ਫਿਰ ਸੱਦਾ ਦੇਣ ਜਾ ਰਹੇ ਹਾਂ। ਉਹ ਆਉਣ ਅਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ, ਅਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ। ਅਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ, ਜਿਸ ਦਾ ਸਿਰਲੇਖ ਹੈ ਮੁਟਿਆਰੇ ਘੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਘੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ 'ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਤੁਰ ਲਵੀਂ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓਂ ਖੜਦੀ ਤੇਰੇ ਨਾਲ ਤਾਈਓਂ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਭੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਬਲ ਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
0: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ੇ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰੇ ਆਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ਼ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮੇ ਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਹਫ਼ਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ, ਤੈਨੂੰ ਪਿਆਸ ਮੇਰੇ ਖੂਨ ਦੀ, ਤੇਰੀ ਪਿਆਸ ਨੂੰ ਬੁਝਾਉਣ ਲਈ, ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾਮ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
4: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਉਹ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਉਹ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਉਹ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮਹਿਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬੀ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸਹੋਤਾ ਜੀ, ਸਵਾਗਤ ਹੈ ਤੁਹਾਡਾ।
5: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਥ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ, ਮੈਂ ਉਮੀਦ ਰੱਖਦੀ ਹਾਂ ਪਸੰਦ ਕਰੋਂਗੇ। ਮੈਂ ਪਿੰਡ ਬਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ